0: ਅਤੇ ਫਿਲਮ ਦੇ ਗਾਣਿਆਂ ਥੱਲੇ ਜਾਂ ਜਿਹੜੇ ਰਿਵਿਊਜ਼ ਵਗੈਰਾ ਦੇ ਥੱਲੇ, ਆਈ ਥਿੰਕ ਉਹ ਤੁਹਾਨੂੰ ਸਹੀ ਇੱਕ ਉਹ ਦੇ ਦਿੰਦੇ ਆ।
1: ਉਹ ਤੇ ਈਵਨ ਨਾ ਤੁਹਾਨੂੰ ਪਤਾ ਲੱਗ ਜਾਂਦਾ, ਵੈਸੇ ਰਿਵਿਊ ਵੀ ਆਪਾਂ ਦੇਖਦੇ ਹਾਂ, ਮਤਲਬ ਆਪਾਂ ਲੈਂਦੇ ਵੀ ਹਾਂ, ਲੇਕਿਨ ਦੇਖਦੇ ਵੀ ਹਾਂ ਕਿ ਤੁਸੀਂ, ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ ਬੰਦੇ ਦੇ ਐਕਸਪ੍ਰੈਸ਼ਨਸ। ਔਰ ਸਭ ਤੋਂ ਜ਼ਿਆਦਾ ਬੱਚੇ ਅੱਗੇ ਵੱਧ ਵੱਧ ਕੇ ਦੇ ਰਹੇ ਹੈ ਨਾ ਰਿਵਿਊ, ਅਤੇ ਬੱਚੇ ਦੇ ਨਹੀਂ ਫੇਕ ਹੋ ਸਕਦੇ ਨਾ ਉਹ, ਮਤਲਬ ਉਹਨਾਂ ਨੂੰ ਜੋ ਮਨ 'ਚ ਆਉਂਦਾ ਉਹ ਕਹਿੰਦੇ ਨੇ ਬੱਚੇ।
0: ਨਹੀਂ ਉਹ ਜਿਹੜਾ ਕਹਿ ਰਹੇ ਨੇ ਨਾ, ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਉਹ ਕਹਿ ਰਹੇ ਨੇ ਉਹ ਹਰ ਇੱਕ ਦਾ ਹੀ ਬਾਇਸਡ ਹੋ ਸਕਦਾ, ਆਈ ਅੰਡਰਸਟੈਂਡ, ਕਿਉਂਕਿ ਉੱਥੇ ਬਾਇਸਡ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਕਿਉਂਕਿ ਜਿਹੜੀ ਮੈਂ ਚੀਜ਼ ਇਹ ਵੇਖਦਾ ਕਿ ਹਰ ਇੱਕ ਦੇ ਵਿੱਚ ਹੁਣ ਕੋਈ ਕਹੂਗਾ ਕੀ, ਹੈ ਨਾ, ਤੁਸੀਂ ਉਹ ਇਹੋ ਹੀ ਕਹੂਗਾ, ਕਿਉਂਕਿ ਇੱਕ ਸਲੀਕਾ ਹੁੰਦਾ ਵਾ, ਇੱਕ ਸਦਾਚਾਰ ਹੁੰਦਾ ਵਾ, ਕੋਈ ਇੱਦਾਂ ਤੁਹਾਨੂੰ ਨਹੀਂ ਕਹਿ ਸਕਦਾ ਵੀ ਨਹੀਂ ਯਾਰ ਤੁਸੀਂ ਅੱਗੇ ਮਾਈਕ ਕੀਤਾ ਤਾਂ ਕੋਈ ਤੁਹਾਨੂੰ ਕਹੂਗਾ ਯਾਰ ਇਹ ਨਹੀਂ, ਬਿਲਕੁਲ ਨਹੀਂ ਚੰਗੀ, ਇੱਦਾਂ ਨਹੀਂ ਕੋਈ ਵੀ ਕਹਿ ਸਕਦਾ। ਹਾਂ ਕਈ ਬੰਦੇ ਮੈਚਿਓਰ ਹੁੰਦੇ ਆ, ਉਹਨਾਂ ਦੇ ਕਹਿਣ ਤੋਂ ਪਤਾ ਲੱਗ ਜਾਂਦਾ, ਪਰ ਚਲੋ ਐਨੀਵੇ, ਮਤਲਬ ਵੀ ਉਹ ਕੁਛ ਇੱਕ ਫਰਕ ਨੇ, ਕੁਛ ਇੱਕ ਚੰਗੇ ਮਾੜੇ ਨੇ ਜਿਹਦੇ ਵਿੱਚ ਹਰ ਇੱਕ ਨੂੰ ਭੁਗਤਣਾ ਪੈਣਾ। ਪਰ ਹਾਂ ਇੱਕ ਚੀਜ਼ ਜ਼ਰੂਰ ਕਿ ਫਿਲਮ ਵਾਕਈ ਬਹੁਤ ਸੋਹਣੀ ਬਣੀ ਪੰਜਾਬੀ ਸਿਨੇਮੇ ਦੇ ਵਿੱਚ, ਮੈਂ ਕਹੂੰਗਾ ਕਿ ਅੱਜ ਤੱਕ ਕੋਈ ਇੱਦਾਂ ਦੀ ਫਿਲਮ ਨਹੀਂ ਹੋਊਗੀ ਜਿਹਦੇ ਵਿੱਚ ਪਹਿਲੀ ਹੀ ਫਿਲਮ ਹੋਵੇ ਕਿਸੇ ਦੀ, ਅਤੇ ਤੁਹਾਨੂੰ ਐਕਟਿੰਗ ਪੱਖੋਂ ਤੁਹਾਨੂੰ ਕੋਈ ਵੀ, ਤੁਹਾਨੂੰ ਕਿਸੇ ਕਿਸਮ ਦੀ ਵੀ ਕੋਈ ਕਮੀ ਪੇਸ਼ੀ ਲੱਗੇ ਜਿਹੜੀ ਈਵਨ ਆਪਾਂ ਪੰਜਾਬੀ ਫਿਲਮਾਂ 'ਚ ਤਾਂ ਚਲੋ ਇਹ ਚੀਜ਼ ਹੈ ਨਹੀਂ ਆ, ਭਾਵੇਂ ਹੁਣ ਚਲੋ ਮੈਂ ਆਪਾਂ ਨਾਂ 'ਤੇ ਕੀ ਲੈਣੇ, ਪਰ ਜਿਹੜੇ ਜਿਹੜੇ ਅਸਟੈਬਲਿਸ਼ ਜਿਹੜੇ ਐਕਟਰ ਨੇ ਜਿਨ੍ਹਾਂ ਦੀਆਂ ਫਿਲਮਾਂ ਆਪਾਂ ਭੱਜ ਭੱਜ ਕੇ ਵੇਖਣ ਜਾਂਦੇ ਹਾਂ, ਈਵਨ ਉਹਨਾਂ ਦੇ ਕੋਲੋਂ ਵੀ ਬੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ। ਫੋਰ ਐਗਜ਼ਾਮਪਲ ਕਿਸੇ ਕੋਲੋਂ ਸੀਰੀਅਸ ਅਦਾਕਾਰੀ ਵਧੀਆ ਹੋ ਜਾਂਦੀ ਹੈ ਅਤੇ ਕੌਮੇਡੀ 'ਚ ਮਾਰ ਖਾ ਜਾਂਦਾ, ਜਦਕਿ ਪੰਜਾਬੀ ਦੇ ਵਿੱਚ ਜ਼ਿਆਦਾਤਰ ਵੈਸੇ ਵਾਜਬ ਗੱਲ ਇਹ ਆ ਵੀ ਬਹੁਤੇ ਕੌਮੇਡੀ ਜਾਂ ਫਿਰ ਜਿਹੜੀਆਂ ਸਾਦੇ ਸਾਦੇ ਜਿਹੜੇ ਕਰੈਕਟਰ ਨੇ ਸਿੱਧੀ ਸਿੱਧੀ ਜੀ ਉੱਥੋਂ ਤੱਕ ਠੀਕ ਆ, ਪਰ ਇਮੋਸ਼ਨਸ ਦੇ ਵਿੱਚ ਸਾਰੇ ਮਾਰ ਖਾਂਦੇ ਆ। ਜਿਹੜੀ ਲਵ ਸਟੋਰੀ ਆ ਉਹਨੂੰ ਬਿਆਨ ਕਰਨਾ, ਜੇ ਉੱਥੇ ਇਮੋਸ਼ਨ ਨਹੀਂ ਆ, ਜੇ ਉੱਥੇ ਕੈਮਿਸਟਰੀ ਨਹੀਂ ਆ, ਤਾਂ ਉਹ ਲਵ ਸਟੋਰੀ ਖਤਮ, ਡਨ ਹੋ ਗਈ।
1: ਮੇਨ ਤੇ ਕੈਮਿਸਟਰੀ ਦੀ ਗੱਲ ਹੁੰਦੀ
0: ਹੈ, ਮੇਨ ਕੈਮਿਸਟਰੀ ਦੀ। ਹੁਣ ਤੁਸੀਂ ਇੱਕ ਚੀਜ਼ ਵੇਖੋ ਕਿ ਜਿੰਨੀਆਂ ਵੀ ਲਵ ਸਟੋਰੀਜ਼ ਨੇ ਆਪਣੀਆਂ, ਉਹ ਸਾਰੀਆਂ ਕੌਮਿਕ ਵੇ ਦੇ ਵਿੱਚ ਹੀ, ਮਤਲਬ ਹਲਕਾ ਟੱਚ ਉਹੋ ਜਿਹਾ ਦਿੱਤਾ ਗਿਆ ਵੀ ਉਹ ਕਵਰ ਹੋ ਜਾਏ।
1: ਹਾਂ, ਕਵਰ ਅਪ ਕਰਨ ਵਾਸਤੇ, ਕਿਉਂਕਿ ਉਹਨਾਂ ਨੇ ਮਤਲਬ ਆਮ ਜ਼ਿੰਦਗੀ ਤੋਂ ਲਈ ਜਾਂਦੀ ਨਾ, ਜ਼ਿਆਦਾਤਰ ਕਾਲਜ ਦੇ ਮੁੰਡਾ ਕੁੜੀ ਹੁੰਦੇ ਨੇ ਲਵ ਸਟੋਰੀਜ਼ ਦੇ ਵਿੱਚ ਜਾਂ ਫਿਰ ਕੁਛ ਫਨੀ ਵੇ 'ਚ, ਪਰ ਸੀਰੀਅਸਨੈਸ ਵਾਲੀ ਲਵ ਸਟੋਰੀਜ਼ ਮਤਲਬ ਘੱਟ ਹੈ ਪੰਜਾਬੀ ਸਿਨੇਮਾ 'ਚ,
0: ਉਹਨੂੰ ਨਿਭਾਉਣੀਆਂ ਔਖੀਆਂ। ਈਵਨ ਆਪਾਂ ਜੇ ਬਾਲੀਵੁੱਡ ਦੇ ਵਿੱਚ ਵੀ ਵੇਖੀਏ ਜਸ ਜੀ, ਬਾਲੀਵੁੱਡ ਦੇ ਵਿੱਚ ਵੀ ਮੈਨੂੰ ਮੇਰਾ ਪਰਸਨਲ ਵਿਊ, ਸੋਰੀ ਜੇ ਕਿਸੇ ਕੋਈ ਗਲਤ ਲੱਗੇ, ਮਤਲਬ ਮੈਂ ਬਹੁਤ
1: ਹਾਂ
0: ਮਤਲਬ ਐਕਸਪਰਟ ਇਸ ਚੀਜ਼ ਦੇ ਵਿੱਚ, ਟੈਕਨੀਕੈਲਿਟੀਜ਼ ਵਿੱਚ ਮੈਂ ਬਹੁਤਾ ਉਹ ਨਹੀਂ ਹਾਂ ਐਕਸਪਰਟ, ਪਰ ਮੈਨੂੰ ਮੇਰੇ ਵਿਚਾਰੇ ਨੇ ਕਿ ਯਸ਼ ਚੋਪੜਾ ਤੋਂ ਬਾਅਦ ਕਿਸੇ ਕੋਲੋਂ ਅੱਜ ਤੱਕ ਬਣੀ ਨਹੀਂ ਕੋਈ ਵੀ ਲਵ ਸਟੋਰੀ। ਅਤੇ ਈਵਨ ਮੈਂ ਇੱਥੋਂ ਤੱਕ ਮਹਿਸੂਸ ਕਰਦਾ ਜੇ ਕੋਈ ਮਤਲਬ ਉਸ ਢੰਗ ਦੇ ਨਾਲ ਵੇਖਣਾ ਚਾਹੁੰਦਾ ਤਾਂ ਫਿਰ ਦੁਬਾਰਾ ਤੋਂ ਤੁਸੀਂ ਉਹ ਫਿਲਮ ਵੇਖ ਕੇ ਅਤੇ ਫਿਰ ਉਹਦੇ ਵਿੱਚ ਮਹਿਸੂਸ ਕਰਕੇ ਵੇਖਿਓ ਕਿ ਇਹ ਚੀਜ਼ ਵਾਕਈ ਮੈਨੂੰ ਇਕੱਲੇ ਨੂੰ ਫੀਲ ਹੋਈ ਜਾਂ ਤੁਹਾਨੂੰ ਵੀ। ਜਿਹੜੀ ਫਿਲਮ ਦੇ ਵਿੱਚ ਯਸ਼ ਚੋਪੜਾ ਆਈ ਥਿੰਕ ਅੱਧ ਕੁ ਤੱਕ ਸ਼ੂਟ ਕਰਾ ਕੇ ਅਤੇ ਫਿਰ ਉਹ ਸੰਸਾਰ ਤੋਂ ਚਲੇ ਗਏ ਸੀ, ਕਿਹੜੀ ਫਿਲਮ ਸੀ ਉਹ,
1: ਜਬ ਤੱਕ ਹੈ ਜਾਨ,
0: ਸ਼ਾਇਦ ਜਬ ਤੱਕ ਹੈ ਜਾਨ, ਤੁਸੀਂ ਉਹ ਹਾਂ ਤੁਸੀਂ ਨੂੰ ਉਦੋਂ ਹੁਣ ਦੁਬਾਰਾ ਕਿਤੇ ਮੌਕਾ ਮਿਲੂਗਾ ਅਤੇ ਤੁਸੀਂ ਫਿਲਮ ਵੇਖਿਓ, ਤੁਹਾਨੂੰ ਸਾਫ਼ ਫੀਲ ਹੋ ਜਾਊਗਾ ਵੀ ਯਸ਼ ਜੀ ਇੱਥੋਂ ਕੁ ਤੱਕ ਸ਼ਾਇਦ ਨਿਭਾ ਕੇ ਗਏ ਆ, ਤੁਹਾਨੂੰ ਸਾਫ਼ ਦੇਖਣਾ ਸ਼ੁਰੂ ਹੋ ਜਾਂਦਾ ਵੀ ਯਾਰ ਆ ਇੱਥੋਂ ਕਿਉਂ ਜਾ ਕੇ ਉਹਨਾਂ ਦੀ ਕੈਮਿਸਟਰੀ ਢਿੱਲੀ ਪੈ ਗਈ।
1: ਐਵੇਂ ਨਹੀਂ ਕਹਿੰਦੇ ਸੀਗੇ ਉਹਨਾਂ ਨੂੰ ਕਿ ਹਾਂ, ਮਤਲਬ ਰਾਜ ਕਪੂਰ ਦੇ ਬਾਅਦ ਯਸ਼ ਇਹਨਾਂ ਦਾ ਨਾਂ ਸੀਗਾ ਕਿ ਹਾਂ ਇਹ ਹੈ ਬੰਦਾ,
0: ਖਾਸ ਤੌਰ 'ਤੇ ਜਿਹੜੀ ਲਵ ਸਟੋਰੀਜ਼ ਨਾ, ਮਤਲਬ ਕਿੱਦਾਂ ਕਿੱਦਾਂ ਦੀਆਂ, ਦਿਲਵਾਲੇ ਦੁਲਹਨੇ ਲੈ ਜਾਏਂਗੇ, ਵੀਰ ਯਾਰਾ ਜਾਂ ਹੋਰ ਕਿੰਨੀਆਂ,
1: ਵੀਰ ਯਾਰਾ ਤਾਂ ਕਿੰਨੀ ਆਈਕੋਨਿਕ ਹੈ।
0: ਹਾਂ, ਸੋ ਉਹ ਫਿਲਮਾਂ ਤੁਸੀਂ ਜੇ ਵੇਖੋਗੇ ਤਾਂ ਤੁਹਾਨੂੰ ਉਹਦੇ ਵਿੱਚ ਲੱਗਦਾ ਵਾ ਵੀ ਹਾਂ ਵਾਕਈ ਜਿਹੜਾ ਬੰਦਾ ਵੇਖਦਾ ਵਾ, ਜਿਹੜਾ ਬਾਹਰੋਂ ਬੈਠਾ ਉਹਨੂੰ ਉਹਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਪੈਂਦੀ ਹੈ, ਵਿਚਾਰੇ ਮਿਲ ਕੇ ਨਹੀਂ ਜਾਂਦੇ।
1: ਹਾਂ, ਉਹੀ ਤਾਂ ਇਮੋਸ਼ਨਸ ਹੈ ਨਾ ਕਿ ਤੁਸੀਂ ਕਨੈਕਟ ਕਰ ਗਏ,
0: ਇਹ ਨਹੀਂ
1: ਕਿ ਤੁਹਾਡੇ ਦਿਲ ਤੱਕ ਉਹ ਚੀਜ਼ ਪਹੁੰਚੇ ਕਿ ਤੁਸੀਂ, ਤੁਹਾਨੂੰ ਇੱਦਾਂ ਲੱਗੇਗਾ ਕਿ ਤੁਸੀਂ ਉਹੀ ਉੱਥੇ ਕਿੱਥੇ ਬਹਿ ਕੇ ਉਹਨਾਂ ਨੂੰ, ਮਤਲਬ ਹੈ ਨਾ ਤੁਸੀਂ ਇੰਨੇ ਲਾਈਵ ਹੋ ਜਾਂਦੇ ਕੈਰੈਕਟਰ ਉਹਨਾਂ ਦੀ ਫਿਲਮਾਂ ਦੇ ਵਿੱਚ।
0: ਉਹ ਪ੍ਰੋਬਲਮ ਹੈ। ਚਲੋ ਐਨੀਵੇ, ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ, ਇਨ ਸ਼ੋਰਟ ਮੈਂ ਇਹੋ ਹੀ ਬੇਨਤੀ ਕਰੂੰਗਾ ਆਪਣੇ ਸੁਣਨ ਵਾਲਿਆਂ ਦੇ ਲਈ ਕਿ ਤੁਸੀਂ ਫਿਲਮ ਜ਼ਰੂਰ ਵੇਖ ਕੇ ਆਇਓ, ਤੁਸੀਂ ਬਿਲਕੁਲ ਵੀ ਡਿਸਪੁਆਇੰਟ ਨਹੀਂ ਹੋਗੇ, ਤੁਹਾਡੇ ਪੈਸੇ ਦੀ ਫੁੱਲ ਔਨ ਵਸੂਲੀ ਹੋਊਗੀ। ਇਹ ਸਾਡੀ ਮਤਲਬ ਬੜਾ ਔਖੇ ਹੋ ਜਾਂਦਾ ਵਾ ਸਿਨੇਮੇ ਦੇ ਵਿੱਚ ਇਹ ਕਹਿਣਾ, ਕਿਉਂਕਿ ਹਰ ਇੱਕ ਬੰਦੇ ਦੀ ਚੋਇਸ ਅਲੱਗ ਆ, ਪਰ ਇਹਦੇ ਬਾਰੇ ਆਪਾਂ ਇੰਨਾ ਕੁ ਕਹਿ ਸਕਦਾ ਮੈਂ ਕਿ ਤੁਸੀਂ ਡਿਸਪੁਆਇੰਟ ਨਹੀਂ ਹੋਗੇ, ਤੁਹਾਨੂੰ ਪਸੰਦ
1: ਆਏਗੀ,
0: ਆਊਗੀ ਤੁਹਾਨੂੰ ਫਿਲਮ, ਕਿਉਂਕਿ ਫਿਲਮ ਮੈਨੂੰ ਬੜੇ ਚਿਰ ਬਾਅਦ ਇਹ ਲੱਗਾ ਈਵਨ ਅੰਗਰੇਜ਼ ਨਾਲ ਫਿਰ ਮੈਂ ਕੰਪੈਰੀਜ਼ਨ, ਕਿਉਂਕਿ ਸਾਡੀਆਂ ਇੰਟਰਨਲ, ਉਹ ਮੈਂ ਇਸ ਕਰਕੇ ਕਹਿੰਦਾ ਹਾਂ ਕਿਉਂਕਿ ਸਾਡੀਆਂ ਇੰਟਰਨਲ ਬੈਕ ਐਂਡ ਦੇ ਉੱਤੇ ਬੜੀਆਂ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਇਹਦੇ ਨਾਲ ਸਿਮਿਲਰ ਚੱਲ ਰਹੀਆਂ ਸੀ, ਬੜੀਆਂ ਦੱਸੀਆਂ
1: ਮੈਮਰੀ ਨਾ ਫਲੈਸ਼ਬੈਕ ਜੋ ਹੋਈ ਜਾਂਦਾ ਨਾ ਇਨਸਾਨ ਨੂੰ, ਜਿਵੇਂ ਕਿ ਆਪਾਂ ਨਵਾਂ ਨਵਾਂ, ਤੁਸੀਂ ਕਹਿੰਦੇ ਸੀ ਕਿ ਪਹਿਲੀ ਵਾਰੀ ਮੈਂ ਮਤਲਬ ਰਿਵਿਊ ਕੀਤਾ ਸੀਗਾ ਉਦੋਂ ਅੰਗਰੇਜ਼ ਬਣੀ ਸੀਗੀ ਉਸ ਟਾਈਮ, ਹੈ ਨਾ, ਐਵੇਂ ਕੁਛ
0: ਬੜਾ ਬੜਾ ਕੁਛ ਹੈ. ਚਲੋ ਐਨੀ ਕਰੋ ਤੇ ਫਿਰ ਕਿਤੇ ਆਪਾਂ,
1: ਮੈਨੂੰ ਪਤਾ ਨੀ ਇਹਦੇ ਨਾਲ ਕੋਂਬੀਨੇਸ਼ਨ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਤੇ ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀ ਤੇ ਅੱਜ ਵੀ ਮੈਨੂੰ ਪਤਾ ਨੀ ਕਿ ਉਹ ਕਹੋ ਨਾ ਪਿਆਰ ਹੈ ਜਦੋਂ ਆਈ ਸੀਗੀ ਪਹਿਲੀ ਫਿਲਮ ਸੀਗੀ ਉਸਦੀ, ਕੀ ਨਾ ਰਿਤਿਕ ਦੀ, ਤੇ ਉਦੋਂ ਵੀ ਸੀਗਾ ਕਿ ਹਾਂ ਮਤਲਬ ਪਹਿਲੀ ਫਿਲਮ ਦੋਨਾਂ ਦੀ ਸੀਗੀ ਤੇ ਸੀਗਾ ਕਿ ਇੰਨੀ ਜਸਟੀਫਿਕੇਸ਼ਨ ਮਿਲੇਗੀ ਕਿ ਨਹੀਂ ਕਿਸੇ, ਪਰ ਉਹ ਬੜੀ ਚੱਲੀ ਸੀਗੀ ਮੂਵੀ,
0: ਫਸਟ ਮੂਵੀ ਦੇ ਨੋ ਡਾਊਟ ਉਹ ਬਹੁਤ ਬਹੁਤ ਵਧੀਆ ਉਹ ਫਿਲਮ ਨੇ ਕੀਤਾ,
1: ਕਿਉਂਕਿ ਵਾਕਈ ਹਰ ਇੱਕ ਭਾਵੇਂ ਮੈਂ ਕਹਿ ਰਹੀ ਹਾਂ ਕਿਸੇ ਸਟਾਰ ਕਿਡ ਦਾ ਬੱਚਾ ਹੋਏ ਭਾਵੇਂ ਇੰਡਸਟਰੀ ਦਾ ਬੱਚਾ ਹੋਏ, ਲੇਕਿਨ ਇੱਕ ਫਸਟ ਮੂਵੀ ਲਈ ਆਡੀਅੰਸ ਨੂੰ ਖਿੱਚਣਾ ਥੀਏਟਰ ਲਈ ਮਤਲਬ ਬਹੁਤ ਵੱਡੀ ਗੱਲ ਹੁੰਦੀ ਹੈ,
0: ਇਹ ਬੜਾ ਔਖਾ ਵਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਹੀਂ ਉਹ ਫਿਲਹਾਲ ਹਾਲੇ ਤੱਕ ਕਾਮਯਾਬ ਨਹੀਂ ਹੋ ਸਕਿਆ ਮੁੰਡਾ, ਕਿਉਂਕਿ ਆਪਾਂ ਵਾਰ ਵਾਰ ਆਪਾਂ ਸੱਟ ਖਾਧੀ ਆ, ਲੋਕਾਂ ਦਾ ਕੋਈ ਕਸੂਰ ਨਹੀਂ ਹੈ ਵੇਖਣ ਵਾਲਿਆਂ ਦਾ, ਅਸੀਂ ਵੀ ਚਲੋ ਉਹਨਾਂ 'ਚੋਂ ਹੀ ਹਾਂ, ਵਿਊਅਰਸ ਵਿੱਚੋਂ ਹੀ ਹਾਂ, ਆਪਾਂ ਵਾਰ ਵਾਰ ਸੱਟ ਖਾਧੀ ਆ, ਪਤਾ ਨਹੀਂ ਕਿੰਨੇ ਕੁ ਐਕਸਪੈਰੀਮੈਂਟ ਹੋ ਹਟਿਆ ਵੀ ਆਹ ਹੁਣ ਸਿਨੇਮੇ ਦਾ ਨਵਾਂ ਦੌਰ ਆ ਗਿਆ, ਆਹ ਹੁਣ ਸਿਨੇਮੇ ਦਾ ਨਵਾਂ ਦੌਰ ਆ ਗਿਆ, ਓਨੈਸਟਲੀ ਕਿਤੇ ਵੀ ਨਹੀਂ ਆਇਆ, ਉਹੀ ਕਿੱਸੇ ਪਿੱਟਾ ਉਹ ਸਾਰਾ ਕੁਛ ਚੱਲੀ ਜਾਂਦਾ, ਸਾਲ ਦੇ ਵਿੱਚ ਦੋ ਤਿੰਨ ਬਹੁਤ ਵਧੀਆ ਪ੍ਰੋਜੈਕਟ ਆ ਜਾਂਦੇ ਆ, ਅਸੀਂ ਫਿਰ ਉੱਠ ਕੇ ਖਲੋ ਜਾਂਦੇ ਹਾਂ, ਅਤੇ ਬਾਕੀ ਸਾਰਾ ਸਾਲ ਪੰਜਾਬੀ ਜਿਹੜੇ ਸਿਨੇਮੇ ਦੇ ਪ੍ਰੇਮੀ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ, ਉਹਨਾਂ ਨੂੰ ਧੱਕੇ ਜੇ ਦੇ ਨਾਲ ਖੁਸ਼ ਹੋ ਕੇ ਆਉਣਾ ਪੈਂਦਾ ਵੀ ਹਾਂ ਚਲੋ ਠੀਕ ਆ, ਆਊਟਿੰਗ ਹੀ ਸਹੀ, ਪਰਿਵਾਰ ਨਾਲ ਹੀ ਨਿਕਲੇ ਹਾਂ, ਚਲੋ ਰੋਟੀ ਖਾ ਕੇ, ਰੋਟੀ ਖਾ ਲੈਂਦੇ ਹਾਂ, ਫੁੱਲੇ ਖਾ ਲਏ, ਚਲੋ ਸੋ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜਸਟੀਫਾਈ ਆਪਣੇ ਆਪ ਨੂੰ ਕਰਦੇ, ਪਰ ਜਿਹੜੇ ਸਿਨੇਮਾ ਨੂੰ ਪਿਆਰ ਕਰਦੇ ਨੇ ਮੈਨੂੰ ਇਹਦੇ 'ਚ ਕਹਿਣ 'ਚ ਇੱਥੋਂ ਤੱਕ ਵੀ ਕਹਿਣ 'ਚ ਕੋਈ ਉਹ ਅਤਕਥਨੀ ਨਹੀਂ ਹੋਊਗੀ, ਕਿਉਂਕਿ ਆਸ ਪਾਸ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਵੀ ਚੱਲ ਰਹੀਆਂ ਨੇ, ਅਤੇ ਇਹ ਵੀ ਹੋ ਸਕਦਾ ਕਿ ਤੁਹਾਨੂੰ ਆਪਣੇ ਆਸ ਪਾਸ, ਕਿਉਂਕਿ ਆ ਦੋ ਦਿਨ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਜਿਹੜੀ ਅਪਡੇਟ ਹੁੰਦੀ ਹੈ ਲਿਸਟਿੰਗ, ਅਤੇ ਬਹੁਤ ਸਾਰੇ ਲੋਕ ਜਿਹੜੇ ਹਾਲੇ ਤੱਕ ਟਰਨ ਅਪ ਨਹੀਂ ਹੋਏ ਫਸਟ ਵੀਕਐਂਡ, ਨੋ ਡਾਊਟ ਬੜੀ ਵਾਰੀਆਂ ਇਹ ਚੀਜ਼ਾਂ ਲੁਕਾਈਆਂ ਜਾਂਦੀਆਂ ਨੇ, ਪਰ ਮੈਂ ਓਨੈਸਟਲੀ ਕਹੂੰਗਾ ਵੀ ਰਿਸਪੋਂਸ ਜਿਹੜਾ ਵਾ ਪਹਿਲੇ ਵੀਕਐਂਡ ਦਾ ਬਹੁਤ ਢਿੱਲਾ ਸੀ, ਪਰ ਜਿੰਨੀ ਜ਼ਿਆਦਾ ਮੂਵੀ ਵਧੀਆ ਵਾ ਉਨਾ ਜ਼ਿਆਦਾ ਲੋਕਾਂ ਨੂੰ ਉਹ ਚੀਜ਼ ਜਿਹੜੀ ਔਖੀ ਹੋਈ. ਹਾਂ, ਕੱਲ੍ਹ ਦੇ ਦਿਨ ਤੋਂ ਜ਼ਰੂਰ ਗ੍ਰਾਫ ਅਪ ਜਾਣਾ ਸ਼ੁਰੂ ਹੋਇਆ ਵਾ, ਪਰ ਜਿਹੜੇ ਸਿਨੇਮੇ ਦੇ ਪ੍ਰੇਮੀ ਨੇ ਤੁਸੀਂ ਜੇ ਵੇਖਣਾ ਚਾਹੁੰਦੇ ਹੋ ਵੱਡੇ ਪਰਦੇ 'ਤੇ ਵੇਖਣਾ ਚਾਹੁੰਦੇ ਹੋ, ਕਿਉਂਕਿ ਰਿਦਮ ਬੋਇਜ਼ ਦੀ ਇੱਕ ਹੋਰ ਆ, ਤੁਸੀਂ ਅੱਗੇ ਵੀ ਬਹੁਤ ਵਾਰੀ ਮੁੜ ਕੇ ਮੈਸੇਜ ਆਉਂਦੇ ਵੀ ਸਾਨੂੰ ਮੁੜ ਕੇ ਉਹ ਇੱਥੇ ਨਹੀਂ ਲੱਭੀ, ਆਪਾਂ ਵੇਖ ਨਹੀਂ ਸਕੇ ਜਾਂ ਕਿੱਦਾਂ,
1: ਸੋ ਵੇਟ ਕਰਕੇ ਨਹੀਂ ਮਿਲੀ ਸੀ.
0: ਹਾਂਜੀ, ਸੋ ਉਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਜੇਕਰ ਤੁਸੀਂ ਅੱਜ ਕੱਲ੍ਹ ਦੇ ਵਿੱਚ ਜਾ ਕੇ ਤੁਸੀਂ ਵੇਖੋ ਤਾਂ ਜ਼ਿਆਦਾ ਬਿਹਤਰ ਹੋਊਗਾ, ਕਿਉਂਕਿ ਨੋ ਡਾਊਟ ਅਗਲੇ ਹਫ਼ਤੇ ਤੋਂ ਜੇ ਨਹੀਂ ਰਿਸਪੋਂਸ ਆਉਂਦਾ ਇਹਨਾਂ ਅੱਜ ਕੱਲ੍ਹ ਪਰਸੋਂ ਦਾ ਮਿਲਾ ਕੇ, ਅਤੇ ਅਗਲੇ ਹਫ਼ਤੇ ਤੋਂ ਹੋ ਸਕਦਾ ਤੁਹਾਡੇ ਇਲਾਕੇ ਦੇ ਵਿੱਚੋਂ ਲਿਸਟਿੰਗ ਉੱਡ ਜੇ ਜੇ ਤੁਹਾਡੇ ਇਲਾਕੇ 'ਚੋਂ ਨਹੀਂ ਰਿਸਪੋਂਸ ਮਿਲਿਆ. ਸੋ ਇਸ ਕਰਕੇ ਅੱਜ ਅਤੇ ਕੱਲ੍ਹ ਬੇਨਤੀ ਆ ਕਿ ਤੁਸੀਂ ਜਾ ਕੇ ਤਾਂ ਜ਼ਰੂਰ ਵੇਖੋ, ਇੰਨੀ ਗਰੰਟੀ ਜ਼ਰੂਰ ਆ ਵੀ ਤੁਸੀਂ ਡਿਸਪੋਇੰਟ ਨਹੀਂ ਹੋ ਗਏ. ਦੂਸਰੀ ਚੀਜ਼, ਜਿਨ੍ਹਾਂ ਨੇ ਵੇਖ ਲਈ ਆ, ਜਿਨ੍ਹਾਂ ਜਿਨ੍ਹਾਂ ਨੇ ਵੀ ਵੇਖੀ ਆ, ਉਹ ਆਪਣੇ ਤੁਸੀਂ ਵਿਚਾਰ ਜ਼ਰੂਰ ਤੁਸੀਂ ਦੇ ਸਕਦੇ ਹੋ, ਜਿਹੜੀ ਚੀਜ਼ ਨਹੀਂ ਚੰਗੀ ਲੱਗੀ ਉਹ ਦੱਸ ਸਕਦੇ ਹੋ, ਜਿਹੜੀ ਚੰਗੀ ਲੱਗੀ ਉਹ ਤੁਸੀਂ ਦੱਸ ਸਕਦੇ ਹੋ, ਕਿਉਂਕਿ ਇਸ ਕਰਕੇ ਥੋੜ੍ਹਾ ਜਿਹਾ ਮਤਲਬ ਇਹ ਨਹੀਂ ਕਿ ਕੋਈ ਟੀਮ ਵੱਲੋਂ ਜਾਂ ਕਿੱਦਾਂ, ਪਰਸਨਲ ਲੈਵਲ ਦੇ ਉੱਤੇ ਮੈਨੂੰ ਇਹ ਲੱਗਦਾ ਕੋਈ ਵੀ ਹੋਵੇ ਰਿਗਾਰਡਲੈਸ, ਕਿਸੇ ਦਾ ਵੀ ਪ੍ਰੋਜੈਕਟ ਹੋਵੇ
1: ਜੀ,
0: ਕਿਸੇ ਦਾ ਵੀ ਬੱਚਾ, ਜੇ ਇੰਨੀ ਕੁ ਜ਼ਿਆਦਾ ਮਿਹਨਤ ਕਿਸੇ ਨੇ ਉਹਦੀ ਜੇ ਦਿਖ ਰਹੀ ਆ ਕੋਈ ਉਸ ਲਾਈਨ ਦੇ ਵਿੱਚ ਡਿਜ਼ਰਵਿੰਗ ਆ, ਕਿਉਂਕਿ ਮੈਂ ਬੜੇ ਚਿਰ ਦਾ ਮੇਰੇ ਮਨ 'ਚ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਚੰਗਾ ਘੈਂਟ ਐਕਟਰ ਕਿਉਂ ਨਹੀਂ ਆ,
1: ਇੱਕਦਮ ਜਿਵੇਂ ਤੁਹਾਨੂੰ ਲੱਗੇ ਕਿ ਹਾਂ ਯਾਰ ਇਹ ਗੱਲ ਬਣੀ,
0: ਹਾਂ ਕੋਈ ਘੈਂਟ ਐਕਟਰ ਕਿਉਂ ਨਹੀਂ ਆ, ਕੋਈ ਘੈਂਟ ਡਾਇਰੈਕਟਰ ਕਿਉਂ ਨਹੀਂ, ਅਸੀਂ ਬੜੀ ਵਾਰੀ ਇਹ ਗੱਲਾਂ ਕਰਦੇ ਹਾਂ. ਸੋ ਨੋ ਡਾਊਟ ਡਾਇਰੈਕਸ਼ਨ ਦੇ ਪੱਖੋਂ ਇਸ ਵਾਰੀ ਇੱਕ ਨਵਾਂ ਤੁਹਾਨੂੰ ਰੰਗ ਦਿਖੂਗਾ, ਐਕਟਰ ਨੋ ਡਾਊਟ ਤੁਹਾਨੂੰ ਲੱਗੂਗਾ ਨਹੀਂ ਕਿ ਤੁਸੀਂ ਆ ਯਾਰ ਮਤਲਬ ਪਹਿਲੀ ਵਾਰ ਵਾਲਾ ਕੋਈ ਉਹ ਆ. ਸੋ ਉਹ ਸਾਰੀਆਂ ਚੀਜ਼ਾਂ ਭਾਵੇਂ ਕੁੜੀ ਆ ਭਾਵੇਂ ਮੁੰਡਾ ਵਾ ਜਾਂ ਜਿੰਨੇ ਵੀ ਨਵੇਂ ਕਰੈਕਟਰ ਨੇ ਸਾਰੇ, ਬੇਸਿਕਲੀ ਸਾਰਾ ਕੁਛ ਨਵਾਂ. ਇਸ ਲਾਇਕ ਜਿੱਦਾਂ ਮੰਨ ਲਓ ਇੱਕ ਵਾਰੀ ਆਸ਼ਕੀ ਆਈ ਸੀ, ਸਾਰੇ ਨਵੇਂ ਨਵੇਂ ਜਿਹੇ ਸੀ, ਹੈ ਨਾ, ਅਤੇ ਪਰ ਇਹ ਆ ਕਿ ਤੁਸੀਂ ਇੱਕ ਵਾਰੀ ਵੇਖੋਗੇ ਅਤੇ ਵੇਖ ਕੇ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਆਪਾਂ ਅੱਗੇ ਵੱਧਦੇ ਹਾਂ. ਜਿਨ੍ਹਾਂ ਨੇ ਵੇਖੀ ਆ ਉਹ ਤੁਸੀਂ ਦੱਸ ਸਕਦੇ
1: ਹੋ. ਬਿਲਕੁਲ, ਵੀਕਐਂਡ 'ਤੇ ਚਲੋ ਇੱਕ ਤਾਂ ਆਪਾਂ ਗੱਲ ਕਰ ਹੀ ਲਈ ਕਿ ਹਾਂ ਚਲੋ ਮੂਵੀ ਆਈ ਹੈ ਨਾ, ਬੋਲ ਪਾਵੇ ਨਾ ਬੋਲ, ਉਹਦੇ ਇਲਾਵਾ
0: ਅੱਛਾ ਸੌਰੀ ਮਿਰਜ਼ਾਪੁਰ ਵੀ ਬਹੁਤ ਵਧੀਆ
1: ਹਾਂ ਮਿਰਜ਼ਾਪੁਰ ਦੀ ਵੀ ਬੜੀ ਤਾਰੀਫ ਹੋ ਰਹੀ ਹੈ
0: ਇਸ ਮਤਲਬ 4 ਤਰੀਕ ਨੂੰ ਜਿੱਥੇ ਮਤਲਬ ਪ੍ਰੋਜੈਕਟ ਜਿਹੜੇ ਦੋ ਲਾਂਚ ਹੋਏ ਦੋਵੇਂ ਹੀ ਕਮਾਲ ਦੇ
1: ਹਾਂ ਉਹਦਾ ਵੀ ਮਤਲਬ ਆਪਾਂ ਗੱਲ ਕਰਕੇ ਹਟੇ ਸੀਗੇ ਕਿ ਇੱਕ ਜਿਹੜਾ ਆਲਰੇਡੀ ਕਨਸੈਪਟ ਤੁਹਾਡੇ ਅੱਖਾਂ ਦੇ ਉੱਤੇ ਜਿਹੜਾ ਸਭ ਨੇ ਵੇਖ ਲਿਆ ਹੈ ਨਾ ਇੱਕ ਓ ਟੀ ਟੀ ਪਲੈਟਫਾਰਮ ਦੇ ਥਰੂ ਉਹਨੂੰ ਕੰਬਾਈਂਡ ਕਰਕੇ ਇੱਕ ਵਾਪਸ ਤੋਂ ਸੇਮ ਚੀਜ਼ ਦੀ ਮੂਵੀ ਕ੍ਰੀਏਟ ਕਰਨਾ ਇਟ ਵਾਜ਼ ਅ ਚੈਲੰਜ ਹੈ ਨਾ ਕਿ ਕਿਵੇਂ ਮਤਲਬ ਕਿਉਂਕਿ ਜਿਹੜੀ ਚੀਜ਼ ਆਲਰੇਡੀ ਦੇਖੀ ਹੋਈ ਹੈ ਉਹ ਕਿਉਂ ਦੇਖੇ ਕੋਈ ਹੈ ਨਾ ਪਰ ਉਹਦਾ ਉਸ ਟਾਈਮ ਤੇ ਓ ਟੀ ਟੀ ਤੇ ਇੰਨਾ ਜ਼ਿਆਦਾ ਮਤਲਬ ਉਹਦਾ ਸੀਗਾ ਕਹਿ ਲਓ ਕਿ ਹਰ ਇੱਕ ਇਨਸਾਨ ਨੂੰ ਵਧੀਆ ਲੱਗੀ ਸੀਗੀ ਤੇ ਹਾਲਾਂਕਿ ਇੰਨੀ ਜ਼ਿਆਦਾ ਕਹਿ ਲਓ ਡਾਰਕ ਔਰ ਕਿੰਨਾ ਜ਼ਿਆਦਾ ਵਾਇਲੈਂਸ ਸਾਰਾ ਕੁਛ ਉਸਦੇ ਵਿੱਚ ਸੀਗਾ ਲੇਕਿਨ ਸਟਿਲ ਬੜੀ ਮਤਲਬ ਆਡੀਅੰਸ ਪੱਖੋਂ ਵਧੀਆ ਲੱਗੀ ਸੀਗੀ ਤੇ ਹੁਣ ਕਹਿ ਰਹੇ ਕਿ ਉਸ ਲੈਵਲ ਦੀ ਹੈ ਮਿਰਜ਼ਾਪੁਰ
0: ਆਈ ਥਿੰਕ ਜਿਹੜੀ ਯਾਸ਼ੀ ਹੈ ਨਾ ਕਿ ਵਾਇਲੈਂਸ ਜਾਂ ਮਤਲਬ ਕਈ ਲੋਕ ਨਾ ਬਹੁਤ ਇਹਨੂੰ ਲਾਈਟਲੀ ਜਾਂ ਫਿਰ ਬੜੀ ਮੈਂ ਕਹੂੰਗਾ ਇਮਚਿਓਰ ਜੀ ਕੋਟ ਕਰ ਜਾਂਦੇ ਆ ਗੱਲ ਇਹ ਕਿ ਉਹ 'ਚ ਵਾਇਲੈਂਸ ਹੀ ਗਾਲੀ ਗਲੋਚ ਹੀ ਤਾਂ ਕਰਕੇ ਲੋਕਾਂ ਨੇ ਪਸੰਦ ਕਰ ਲਿਆ
1: ਬੜੇ ਲੋਕ ਨੇ ਉਹਦੇ ਕਰਕੇ ਵੀ ਮਤਲਬ ਉਹਦੇ ਕਰ
0: ਨਹੀਂ ਮੈਂ ਓਵਰਆਲ ਗੱਲ ਕਰ ਰਿਹਾ ਤੁਹਾਡੀ ਨਹੀਂ ਗੱਲ ਕਰ ਰਿਹਾ ਮੈਂ ਓਵਰਆਲ ਕਰ ਰਿਹਾ ਆਮ ਸੁਣਨ ਨੂੰ ਤਾਂ ਮਿਲ ਜਾਂਦਾ ਪਰ ਤੁਸੀਂ ਇਹ ਵਾਲਾ ਜੇ ਪ੍ਰੋਜੈਕਟ ਵੇਖੋਗੇ ਨਾ ਮਤਲਬ ਮਿਰਜ਼ਾਪੁਰ ਹੋ ਗਿਆ ਜਾਂ ਪਤਾਲ ਲੋਕ ਵੀ ਈਵਨ ਵਧੀਆ ਸੀ ਪਹਿਲਾ ਸੀਜ਼ਨ ਅਤੇ ਇਹ ਸਿਰਫ ਅਤੇ ਸਿਰਫ ਇੱਥੋਂ ਤੱਕ ਸੀਮਤ ਨਹੀਂ ਕਿ ਉਹਦੇ ਵਿੱਚ ਕਿੰਨੀ ਉਹਨਾਂ ਦੀ ਕ੍ਰੀਏਟੀਵਿਟੀ ਕਿੰਨੀ ਆ ਉਹਨਾਂ ਦੀ ਕਲਾਕਾਰੀ ਉਹਨਾਂ ਦੀ ਕ੍ਰੀਏਟੀਵਿਟੀ ਉਹਨਾਂ ਨੇ ਹੋਰ ਚੀਜ਼ਾਂ ਜੇ ਟੈਕਨੀਕਲ ਪੱਖ ਤੋਂ ਵੇਖੋ ਤਾਂ ਬਹੁਤ ਜ਼ਬਰਦਸਤ ਨੇ ਉਸ ਤੋਂ ਬਾਅਦ ਵੀ ਬੜੀਆਂ ਫਿਲਮਾਂ ਵਾਲੇ ਅਤੇ ਬੜੀਆਂ ਸੀਰੀਜ਼ ਵਾਲੇ ਉਹਨਾਂ ਨੇ ਸਿਰਫ ਇਹੋ ਦੋ ਚੀਜ਼ਾਂ ਲੈ ਕੇ ਗਾਲੀ ਗਲੋਚ ਵਾਇਲੈਂਸ ਗੰਦ ਪਲੰਘ ਇਹ ਸਭ ਕੁਛ ਪਾ ਕੇ ਉਹਨਾਂ ਨੇ ਵੇਖ ਲਿਆ ਪਰ ਉਹ ਨਹੀਂ ਚੱਲੀਆਂ ਕਿਉਂਕਿ ਓਵਰਆਲ ਜਦੋਂ ਆਪਾਂ ਵੇਖਦੇ ਹਾਂ ਤਾਂ ਉਹ ਇੱਕ ਵੇਖਣ 'ਚ ਇੱਕ ਤੁਹਾਡੀ ਬਣਦੀ ਆ ਨਾ ਜੁੜਤ ਬਣਦੀ ਆ ਅੱਗੇ ਤੋਂ ਅੱਗੇ ਵੀ ਇੱਕ ਆਪਾਂ ਐਪੀਸੋਡ ਵੇਖ ਲਿਆ ਯਾਰ ਅੱਜ ਮੁਕਾ ਕੇ ਹੀ ਸੋਵਾਂਗੇ ਉਹ ਵਾਲੀ ਜੁੜਤ ਨਹੀਂ ਕੋਈ ਬਣਾ ਪਾਉਂਦਾ ਉਹ ਇਹਨਾਂ ਨੇ ਬਣਾਈ
1: ਨਾ ਭੁੱਖ ਕਿ ਹਾਂ ਬਸ ਅਗਲਾ ਦੇਖਣਾ ਹੈ ਅਤੇ ਇੱਕ ਉਹ ਵੀ ਹੈ ਕਿ ਸਾਰੇ ਹੀ ਕੈਰੈਕਟਰ ਜਿੰਨੇ ਵੀ ਐਕਟਰ ਸੀਗੇ ਸਾਰੇ ਮੰਜੇ ਹੋਏ ਕੈਰੈਕਟਰ ਹੈ ਉਹਦੇ ਵਿੱਚ ਨਾ ਮਤਲਬ ਜਿੰਨੇ ਵੀ ਐਕਟਰਸ ਮਤਲਬ ਸਾਰੇ ਥੀਏਟਰ ਵਾਲੇ ਕਹਿ ਲਓ ਇੱਕ ਤੋਂ ਇੱਕ ਜਿਨ੍ਹਾਂ ਦੇ ਕੈਰੈਕਟਰ ਤੋਂ ਉਹਨਾਂ ਨੂੰ ਪਹਿਚਾਣਿਆ ਜਾ ਰਿਹਾ ਹੁਣ ਕਹਿ ਲਓ ਭਾਵੇਂ ਇਹਨਾਂ ਦੀ ਪੰਕਜ ਤ੍ਰਿਪਾਠੀ ਦੀ ਗੱਲ ਕਰ ਲਓ ਭਾਵੇਂ ਕਿਉਂਕਿ ਹਰ ਕੋਈ ਇਹਨਾਂ ਨੂੰ ਕਾਲਿਨ ਭਈਆ ਹੈ ਨਾ ਕਾਲਿਨ ਦਾ ਕੰਮ ਹੁੰਦਾ ਉਹਦੇ ਵਿੱਚ ਤੇ ਉਹ ਕਿੰਨਾ ਹੀ ਜ਼ਿਆਦਾ ਮਤਲਬ ਉਹ ਹਜੇ ਤੱਕ ਵੀ ਕਿ ਤੁਹਾਡਾ ਕੈਰੈਕਟਰ ਇੰਨਾ ਜ਼ਿਆਦਾ ਕਿ ਉਹ ਲਾਈਵ ਹੋ ਗਿਆ ਕੈਰੈਕਟਰ ਅਤੇ ਉਹ ਵਾਕਈ ਵਧੀਆ ਹੀ ਚੀਜ਼ ਹੋਣੀ
0: ਨੇ ਬਾਕੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੈਸੇ ਵੀ ਦੌਰ ਹੁੰਦੇ ਆ ਅਤੇ ਆਈ ਥਿੰਕ ਹਿੰਦੀ ਪੰਜਾਬੀ ਸਿਨੇਮੇ ਦਾ ਇੱਕ ਉਹ ਦੌਰ ਚੱਲ ਰਿਹਾ ਪਿੱਛੇ ਜੇ ਇੱਕ ਦੌਰ ਹੀ ਸਾਊਥ ਦੌਰ
1: ਹਾਂ
0: ਲੜਾਈ ਝਗੜੇ ਵਾਲਾ ਫਾਈਟ ਐਕਸ਼ਨ ਦੌਰ ਹੈ ਨਾ ਉਸ ਤੋਂ ਪਹਿਲਾਂ ਮੰਨ ਲਓ ਪੰਜਾਬੀ ਸਿਨੇਮੇ ਦਾ ਕੌਮੇਡੀ ਦੌਰ ਹੁਣ ਮੈਂ ਕਹੂੰਗਾ ਦੋਵਾਂ ਦਾ ਕੰਬਾਈਂਡ ਅੱਜ ਕੱਲ੍ਹ ਚੱਲ ਰਿਹਾ ਸੀਰੀਜ਼ ਦੌਰ
1: OTT ਸਾਰਾ
0: OTT ਤੋਂ ਸ਼ਿਫਟ ਕਰਕੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾ ਰਿਹਾ
1: ਕਿਉਂਕਿ ਉਸ ਟਾਈਮ ਤੇ ਇੱਕ ਮਤਲਬ ਪਹਿਲਾਂ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਕੋਈ ਥੀਏਟਰ ਨਹੀਂ ਜਾ ਸਕਦਾ ਸੀਗਾ ਪਲੱਸ ਮਹਿੰਗਾਈ ਜ਼ਿਆਦਾ ਵੱਧ ਗਈ ਸੀਗੀ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਥੀਏਟਰ ਜਾਣਾ ਸਿਰਫ ਟਿਕਟ ਖਰੀਦ ਕੇ ਕਿਉਂਕਿ ਉਸਦੇ ਇਲਾਵਾ ਵੀ ਤਾਂ ਆਪਾਂ ਖਾਂਦੇ ਹਾਂ ਸਾਰਾ ਕੁਛ ਫਿਰ ਉਹਦੇ ਬਾਅਦ ਵੀ ਬਾਹਰ ਆਪਾਂ ਡਿਨਰ ਕਰਦੇ ਹਾਂ ਓਵਰਆਲ ਲੋਕਾਂ ਨੂੰ ਲੱਗਿਆ ਸੀਗਾ ਕਿ ਇਹ ਘਾਟੇ ਦਾ ਸੌਦਾ ਹੈ ਕਿਸੇ ਨਾ ਕਿਸੇ ਦਿਨ ਆਪਾਂ ਨੂੰ ਔਨਲਾਈਨ ਮਿਲ ਹੀ ਜਾਣੀ ਹੈ ਸੋਸ਼ਲ ਮੀਡੀਆ ਅਤੇ ਉਹੀ ਚੀਜ਼ ਫਿਰ OTT ਆਇਆ ਕਿ ਹਾਂ ਘਰੇ ਬੈਠੇ ਤੁਸੀਂ ਦੇਖ ਸਕਦੇ ਹੋ ਇੱਕ ਟਾਈਮ 'ਤੇ ਤਾਂ ਇਹ ਸੀਗਾ ਕਿ ਹਾਂ ਨੈੱਟਫਲਿਕਸ 'ਤੇ ਜਿਹੜੀ ਘਿਸੀ ਪਿੱਟੀ ਚੀਜ਼ ਹੈ ਉਹ ਆਉਣਗੀ ਪਰ ਹੁਣ ਨੈੱਟਫਲਿਕਸ ਜਾਂ ਹੋਰ ਬਾਕੀ ਸਾਰੇ ਜਿੰਨੇ ਵੀ ਪਲੈਟਫਾਰਮਸ ਹੈ ਉਹਨਾਂ ਨੇ ਚੁਣ ਕੇ ਪ੍ਰੋਜੈਕਟ ਲੈ ਕੇ ਆਉਂਦੇ ਕਿ ਹਾਂ ਤੁਸੀਂ ਮਤਲਬ ਕਈ ਵਾਰੀ ਇਹ ਹੁੰਦਾ ਕੁਛ ਇੱਕ OTT ਪਲੈਟਫਾਰਮ ਇੱਦਾਂ ਦੇ ਜੇ ਸਿਰਫ ਇੱਕ ਵੈਬ ਸੀਰੀਜ਼ ਦੇਖਣ ਲਈ ਤੁਸੀਂ ਉਹਦਾ ਸਬਸਕ੍ਰਿਪਸ਼ਨ ਲੈਂਦੇ ਹੋ ਕਿਉਂਕਿ ਤੁਹਾਨੂੰ ਪਤਾ ਕਿ ਇਹ ਤਾਂ ਬੜਾ ਵਧੀਆ ਹੋਣਾ ਜਿਹੜਾ ਇਹ ਆਉਣਾ ਹੈ ਵੈਬ ਸੀਰੀਜ਼
0: ਇੱਕ ਫੈਕਟ ਹੋ ਰਿਹਾ ਜਿਹੜਾ ਮੈਨੂੰ ਲੱਗਦਾ OTT ਤੇ ਇੱਕ ਤਾਂ ਕੋਵਿਡ ਵਾਲਾ ਚਲੋ ਹੈ ਹੀ ਆ ਫੈਕਟਰ ਪਰ ਇੱਕ ਹੋਰ ਜਿਹੜੀ ਚੀਜ਼ ਸੀਗੇ ਜਿਹੜੀਆਂ ਚੀਜ਼ਾਂ ਸਿਨੇਮੇ ਦੇ ਵਿੱਚ ਓਲਾ ਹੁੰਦੀਆਂ ਸੀ ਵੀ ਆ ਇਸ ਕੈਟੇਗਰੀ 'ਚ ਜਾਊਗੀ ਇਹ ਪਰਿਵਾਰਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਇੱਥੇ ਕੱਟ ਲੱਗਣਾ ਚਾਹੀਦਾ ਉਹ ਫਿਰ ਚੁੱਕੇ ਅਤੇ OTT ਦੇ ਉੱਤੇ ਲੈ ਕੇ ਜਾਣੀਆਂ ਸ਼ੁਰੂ ਹੋ ਗਈਆਂ ਵੀ ਉੱਥੇ ਗਾਲੀ ਗਲੋਚ ਨੂੰ ਕੋਈ ਨਹੀਂ ਰੋਕੂਗਾ ਉੱਥੇ ਨੰਗੇਜ ਨੂੰ ਕਤਲੇਆਮ ਨੂੰ ਉੱਥੇ ਕੋਈ ਨਹੀਂ ਰੋਕੂਗਾ ਸੋ ਅਸੀਂ ਕੱਟ ਨਹੀਂ ਲਾਉਣੇ ਸਾਡੀ ਕ੍ਰੀਏਟੀਵਿਟੀ ਮਰਦੀ ਉਹਨਾਂ ਨੇ ਉੱਥੇ ਲਾਂਚ ਕੀਤੀਆਂ ਉੱਥੇ ਲੋਕਾਂ ਨੇ ਵੇਖੀਆਂ ਸਰਪ੍ਰਾਈਜ਼ਿੰਗਲੀ ਮੈਨੂੰ ਪਤਾ ਨਹੀਂ ਕਿ ਮਤਲਬ ਇਹ ਕਿੱਦਾਂ ਹੋਇਆ ਕਿਹੜੀਆਂ ਚੀਜ਼ਾਂ ਹੋਈਆਂ ਕਿਸੇ ਹੱਦ ਤੱਕ ਮੈਨੂੰ ਲੱਗਦਾ ਵੱਡੇ ਪਰਦੇ ਨੇ ਕੰਪਰੋਮਾਈਜ਼ ਕਰ ਲਿਆ ਹੁਣ ਪਿਛਲੇ ਸਮੇਂ ਦੀਆਂ ਤੁਸੀਂ ਵੇਖੋ ਫਿਲਮਾਂ ਐਨੀਮਲ ਵੇਖ ਲਓ ਤੁਸੀਂ ਆ ਦੁਨੰਦਰ ਵੇਖ ਲਓ ਜਾਂ ਤੁਸੀਂ ਹੋਰ ਜਿੰਨੀਆਂ ਵੀ ਆ ਈਵਨ ਸਾਊਥ ਦੀਆਂ ਜਿਹੜੀਆਂ ਵੀ ਫਿਲਮਾਂ ਆਈਆਂ ਨੇ ਪੁਸ਼ਪਾ ਹੋ ਗਈ ਜਾਂ ਆ ਕੋਈ ਵੀ ਲਾ ਲਓ ਹੁਣ ਹਾਂ ਟੌਕਸਿਕ ਵੀ ਮੈਨੂੰ ਉਹਦਾ ਪਾਰਟ ਲਾ ਲਓ ਹੈ ਨਾ, ਅਤੇ ਉਹ ਸਾਰੀਆਂ ਹੁਣ ਇੱਧਰ ਵਾਲਿਆਂ ਨੇ ਥੋੜ੍ਹਾ ਜਿਹਾ ਜਾਂ ਢਿੱਲਾ ਛੱਡਿਆ ਜਾਂ ਕੀ ਹੋਇਆ, ਪਹਿਲਾਂ ਇਸ ਟਾਈਪ ਦਾ ਮਟੀਰੀਅਲ ਇੱਧਰਲੇ ਪਾਸੇ ਨਹੀਂ ਆਉਂਦਾ ਹੁੰਦਾ।
1: ਸੈਂਸਰ ਬੋਰਡ, ਹੁਣ ਸੈਂਸਰ ਬੋਰਡ ਦਾ ਕਿੰਨਾ ਹੁੰਦਾ ਸੀਗਾ ਕਿ ਹਰ ਇੱਕ ਮਤਲਬ ਮੂਵੀ ਬਣ ਗਈ, ਉਸਦੇ ਬਾਅਦ ਜਿਹੜੇ ਮਤਲਬ ਮੂਵੀ ਬਣਾਉਂਦੇ ਸੀਗੇ ਉਹਨਾਂ ਦੇ ਡਰ ਹੀ ਹੁੰਦਾ ਸੀਗਾ ਕਿੰਨੀ ਕੁ ਮੂਵੀ ਬਚਣੀ ਹੈ, ਕਿਉਂਕਿ ਸੈਂਸਰ ਬੋਰਡ ਇੰਨਾ ਜ਼ਿਆਦਾ ਸਟ੍ਰਿਕਟ ਹੁੰਦਾ ਸੀਗਾ ਇੱਕ ਟਾਈਮ 'ਤੇ, ਮਤਲਬ ਮਾੜੀ ਜਿਹੀ ਹੈ ਨਾ, ਭਾਵੇਂ ਵਾਇਲੈਂਸ ਹੋਏ ਭਾਵੇਂ ਅਬਿਊਸਿਵ ਲੈਂਗੁਏਜ ਹੋਏ ਕੁਛ ਵੀ ਜਾਂ ਕਹਿ ਲਓ ਵਲਗੈਰਿਟੀ ਹੋਏ, ਉਹਨਾਂ ਨੇ ਕੱਟ ਮਾਰ ਮਾਰ ਕੇ ਕਈ ਵਾਰੀ ਤਾਂ ਬਚਦੀ ਨਹੀਂ ਸੀ ਮੂਵੀ, ਜਾਂ ਫਿਰ ਉਹ ਸਰਟੀਫਾਈਡ ਹੋ ਜਾਂਦਾ ਸੀਗਾ ਕਿ ਤੁਹਾਨੂੰ ਯੂਜ਼ ਕਰ।
0: ਹਾਂ, ਕਿਉਂਕਿ ਸਾਡਾ ਜਿਹੜਾ ਇੱਕ
1: ਹੁਣ ਐਕਸੈਪਟੈਂਸ ਆ ਗਈ ਹੈ, ਮੈਨੂੰ
0: ਹਾਂ ਐਕਸੈਪਟੈਂਸ ਉੱਥੋਂ ਥੋੜ੍ਹਾ ਫਿਲਟਰ ਹੋਣੀ ਆ, ਫਿਲਟਰ ਜਿਹੜਾ ਉਹ ਛਾਨਣੀ ਜਿਹੜੀ ਮੋਟੀ ਕਰਤੀ ਉਹਨਾਂ, ਪਲੱਸ ਜਿਹੜਾ ਇੱਕ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਸਿਨੇਮੇ ਦਾ ਜਿਹੜਾ ਮੂੰਹ ਮਹਾਂਦਰਾ ਹੈ ਨਾ, ਉਹ ਬਾਕੀ ਕਮਿਊਨਿਟੀਜ਼ ਦੇ ਲਈ ਜਾਂ ਫਿਰ ਗੋਰੀ ਕਮਿਊਨਿਟੀ ਲਈ ਕੁਛ ਹੋਰ ਆ, ਸਾਡੇ ਲਈ ਥੋੜ੍ਹਾ ਜਿਹਾ ਹੋਰ ਇੱਦਾਂ ਆ ਵੀ ਮੈਨੂੰ ਨਹੀਂ ਲੱਗਦਾ ਅਸੀਂ ਬਹੁਤੀ ਜਾਰੀ ਉਹਦੀ ਕੈਟੇਗਰੀ ਚੈੱਕ ਕਰਕੇ ਜਾਂਦੇ ਹਾਂ।
1: ਹਾਂ,
0: ਅਸੀਂ ਸਿਰਫ ਰੌਲਾ ਰੱਪਾ ਵੇਖ ਕੇ ਜਾਂਦੇ ਹਾਂ ਵੀ ਆਹ ਫਿਲਮ ਇੰਨੇ ਕੁ ਰੌਲੇ ਰੱਪੇ ਵਾਲੀ ਆ, ਐਸ ਹੀਰੋ ਦੀ ਆ, ਚਲੋ ਚੱਲੀਏ, ਬੱਚੇ ਵੀ ਨਾਲ ਚੁੱਕ ਕੇ ਚੱਲਦੇ ਹਾਂ। ਜਦਕਿ ਜਿਹੜੇ ਮੈਂ ਨਹੀਂ ਕਹਿੰਦਾ ਸਾਰੇ ਗੋਰੇ, ਆਪਣੇ ਵੀ ਸਾਰੇ ਨਹੀਂ, ਪਰ ਉਹ ਵੇਖਦੇ ਆ ਕਿ ਆਪਾਂ ਕਿਹੜੀ ਫਿਲਮ ਵੇਖਣ ਚੱਲੇ, ਇਹ ਕਿਹੜੀ ਕੈਟੇਗਰੀ 'ਚ ਆ, ਇਹ ਵਾਇਲੈਂਸ ਵਾਲੀ ਆ, ਇਹ ਅਡਲਟ ਕੰਟੈਂਟ ਹੈ ਇਹਦੇ ਵਿੱਚ, ਇਹ ਅੰਡਰ 15 ਆ, ਇਹ ਕਿਹੜੀ ਆ, ਹੈ ਨਾ, ਜੋ ਵੀ ਹੁੰਦਾ ਵਾ MPG ਜਿਹੜੇ ਵੀ ਹੈ ਨਾ, ਮਤਲਬ ਆਈ ਡੋਂਟ ਥਿੰਕ ਸੋ ਆਪਣੇ ਬਹੁਤੇ ਵੇਖ ਕੇ ਜਾਂਦੇ ਆ। ਆਪਾਂ ਕਿੰਨਾ ਕੁ ਵੇਹਨੇ ਹਾਂ ਉਸ ਚੀਜ਼ ਨੂੰ, ਆਪਾਂ ਸਿਰਫ ਐਕਟਰ ਦੀ ਜਿਹੜੀ ਜਾਂ ਫਿਰ ਮੇਕਰਸ ਦੀ ਪ੍ਰੋਡਕਸ਼ਨ ਹਾਊਸ ਦੀ ਸਿਰਫ ਰੈਪੋ ਦੇ ਉੱਤੇ ਫਿਲਮ ਵੇਖਣ ਚੱਲ ਜਾਂਦੇ ਹਾਂ।
1: ਈਵਨ ਐਨੀਮਲ ਕਿੰਨੀ ਜ਼ਿਆਦਾ ਮਤਲਬ ਉਹ ਸੀਗੀ, ਮਤਲਬ ਕਿੰਨਾ ਰੋ ਦੇ ਵਿੱਚ ਕਿੰਨਾ, ਪਰ ਸਾਰੇ ਬੱਚਿਆਂ ਨੂੰ ਲੈ ਕੇ ਆਏ ਹੋਏ ਸੀਗੇ ਲੋਕ।
0: ਹੁਣ ਕਿੱਥੇ ਛੱਡ ਕੇ ਜਾਣ, ਗੱਲ ਇਹ ਕਿੱਥੇ ਛੱਡ ਕੇ ਜਾਣ, ਗੱਲ ਇਹ ਵੀ ਤੁਸੀਂ ਵੇਖਣੀ ਵੇਖਣੀ ਆ, ਗੱਲ ਇਹ ਆ ਵੀ ਰੌਲਾ ਇੰਨਾ ਵਾ, ਤੁਸੀਂ ਲੈਫਟ ਆਊਟ ਜਿਹਾ ਫੀਲ ਕਰਦੇ ਹੋ ਵੀ ਜਦ ਤੁਹਾਨੂੰ ਜੇ ਕੋਈ ਕੱਲ ਨੂੰ ਪਾਰਟੀ ਤੇ ਜਾਣਾ ਕਿਸੇ ਨੇ ਪੁੱਛ ਲਿਆ ਐਨੀਮਲ ਵੇਖੀ, ਅਸੀਂ ਕੀ ਕਵਾਂਗੇ।
1: ਕਿਹੜੀ ਸੀਗੀ ਮੂਵੀ ਜਿਹੜੀ ਮੈਂ ਨਹੀਂ ਵੇਖੀ ਸੀਗੀ, ਜਿਹੜੀ ਰਣਵੀਰ ਸਿੰਘ ਦੀ ਆਈ ਸੀਗੀ ਉਹਦੇ ਦੋ ਪਾਰਟ, ਉਹ ਮੈਨੂੰ ਤਾਂ ਇੱਦਾਂ ਫੇਰ ਮੈਨੂੰ ਸਮਾਜ ਅਪਣਾਏਗਾ, ਕਿਹੜੀ ਜਿਹੜੀ ਦੋ ਪਾਰਟ ਆਏ ਸੀਗੇ ਬੜੀ ਐਨੀਮਲ ਦੇ ਬਾਅਦ ਬੜੀ
0: ਆਪਣੇ ਦਿਮਾਗ ਦੀ ਹੋਰ
1: ਨਹੀਂ, ਕਿਉਂਕਿ ਇੰਨਾ ਜ਼ਿਆਦਾ ਹਰ ਕਿਤੇ ਉਹੀ ਉਹੀ ਉਹੀ ਮਤਲਬ ਉਹ ਮਿਊਜ਼ਿਕ ਉਹ ਸਾਰੇ ਕਿਤੇ ਕੁਛ ਵੀ, ਭਾਵੇਂ ਤੁਸੀਂ ਸੋਸ਼ਲ ਮੀਡੀਆ ਖੋਲ ਲਓ ਉਹ ਬੈਕਗ੍ਰਾਉਂਡ ਮਿਊਜ਼ਿਕ ਇੰਨਾ ਜ਼ਿਆਦਾ ਮਤਲਬ ਉਹ ਸੀਗਾ ਡੋਮੀਨੇਟਿੰਗ ਉਸ ਟਾਈਮ ਤੇ।
0: ਨਹੀਂ ਚਲੋ ਖੈਰ, ਇਹ ਇਸ ਟਾਈਮ ਦੇ ਉੱਤੇ
1: ਮੇਰਾ ਫੇਵਰੇਟ ਟੌਪਿਕ ਹੈ, ਮੈਨੂੰ ਸਾਰਾ ਦਿਨ ਬਹਿ ਕੇ ਗੱਲਾਂ ਕਰਾਈ ਜਾਓ,
0: ਇਹ ਸੂਰਤ ਹਾਲ ਨੇ। ਸੋ ਖੈਰ, ਮੈਂ ਇੱਥੇ ਕਹਿ ਕੇ ਫਿਰ ਨਿਬੇੜੂੰਗਾ ਕਿ ਅੱਜ ਦੋਨੋਂ ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੋ, ਕੀ ਤੁਹਾਡੇ ਮਨਸੂਬੇ ਹੁੰਦੇ ਆ ਉਸ ਚੀਜ਼ ਨੂੰ ਲੈ ਕੇ, ਪਰ ਜੇ ਤੁਸੀਂ ਕੁਛ ਪਲੈਨ ਤੁਹਾਡਾ ਹੈਗਾ ਵਾ ਕਿਤੇ ਆਊਟਿੰਗ ਦਾ ਤੁਹਾਡਾ ਪਰਿਵਾਰ ਦੇ ਨਾਲ, ਤਾਂ ਇੱਕ ਵਾਰੀ ਬੋਲ ਭਾਵੇਂ ਨਾ ਬੋਲ ਜ਼ਰੂਰ ਵੇਖਿਓ, ਤੁਸੀਂ ਡਿਸਪੁਆਇੰਟ ਨਹੀਂ ਹੋਵੋਗੇ, ਤੁਸੀਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਵਧੀਆ ਮਹਿਸੂਸ ਕਰੋਗੇ ਕਿ ਆਪਾਂ ਕੁਛ ਐਟਲੀਸਟ ਠੀਕ ਵੇਖ ਕੇ ਆਏ। ਆਪਾਂ ਜਿੱਦਾਂ ਇੱਕ ਦੌਰ ਸੀ ਨਾ ਜੀ ਆਇਆਂ ਨੂੰ ਜਦੋਂ ਆਈ ਅਤੇ ਬੜੇ ਖੁਸ਼ ਹੋਏ ਪੰਜਾਬੀ ਵੀ, ਹਾਂ ਵੀ ਕੁਛ ਨਵਾਂ ਐਂਗਲ ਮਿਲ ਗਿਆ ਪੰਜਾਬੀ ਸਿਨੇਮੇ ਨੂੰ। ਅੰਗਰੇਜ਼ ਆਈ ਅਤੇ ਬੜਾ ਖੁਸ਼ ਹੋਏ ਵੀ ਆਸ਼ਾ ਇੱਦਾਂ ਦਾ ਵੀ ਉਹ ਹੁੰਦਾ ਵਾ ਸਿਨੇਮਾ। ਇਹ ਮੈਂ ਇਸ ਪੱਖੋਂ ਕਹੂੰਗਾ ਕਿਉਂਕਿ ਨੌਨ ਸਿੰਗਰ ਮਤਲਬ ਫਸਟ ਟਾਈਮਰ ਇੱਕ ਐਕਟਰ, ਮਤਲਬ ਆਪਾਂ ਅਕਸਰ ਜਿਹੜੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਐਕਟਰ ਨਹੀਂ ਹੈਗੇ, ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ,
1: ਸਿੰਗਰ ਟੂ ਐਕਟਰ ਹੀ ਹੈ ਸਾਰੇ,
0: ਬੜੀਆਂ ਚੀਜ਼ਾਂ 'ਚ ਕੰਪਰੋਮਾਈਜ਼ ਕਰਨਾ ਪੈਂਦਾ। ਉਸ ਪੱਖੋਂ ਧੰਨਵਾਦ ਤੁਹਾਡਾ, ਅਤੇ ਹੁਣ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ, ਕਿਉਂਕਿ ਹੁਣ ਆ ਗਈ ਆ ਸਪਰਿੰਗ।
1: ਹਾਂਜੀ ਹਾਂ,
0: ਹਾਂਜੀ ਸਪਰਿੰਗ ਚੜ੍ਹ ਗਏ ਨੇ, ਆਪਣਾ ਆ ਗਿਆ ਸਤੰਬਰ ਸ਼ੁਰੂ ਹੋ ਚੁੱਕਾ, ਅਤੇ ਇਸ ਵਾਰੀ ਸਤੰਬਰ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਵੇਖਦੇ ਹਾਂ ਕਾਫੀ ਮੌਸਮ ਦਾ ਬਦਲਾ ਹੈ ਨਾ
1: ਇਕਦਮ ਤੋਂ ਹੀ, ਮਤਲਬ ਐਵੇਂ ਲੱਗਦਾ ਹੈ ਕਿ ਜਿਵੇਂ ਮੌਸਮ ਦੇ ਕੋਲ ਵੀ ਹੈ ਨਾ ਕੈਲੰਡਰ ਦੀ ਤਾਰੀਖਾਂ ਹੈ ਕਿ ਹਾਂ ਚਲੋ ਅਗਸਤ ਖਤਮ, ਅਤੇ ਨਾਲ ਦੇ ਨਾਲ ਹੀ ਆਪਾਂ ਨੂੰ ਫਸਟ ਵੀਕ ਆਫ ਸੈਪਟੈਂਬਰ ਤੋਂ ਹੀ ਪਤਾ ਲੱਗ ਗਿਆ ਕਿ ਹਾਂ ਮੌਸਮ 'ਚ ਚੇਂਜਸ ਆਉਣੇ ਸ਼ੁਰੂ ਹੋ ਗਏ ਹੈ ਨਾ, ਦਿਨ ਜੇ
0: ਸੋਹਣਾ ਸਵਿੱਚ ਹੋਇਆ, ਵੈਸੇ ਤਾਂ ਚਲੋ ਹੋ ਹੀ ਜਾਂਦਾ ਵਾ ਸਤੰਬਰ 'ਚ, ਪਰ ਥੋੜ੍ਹਾ ਥੋੜ੍ਹਾ ਇਹਨਾਂ ਦਿਨਾਂ ਦੇ ਵਿੱਚ ਮੀਂਹ ਥੋੜ੍ਹਾ ਹਵਾ ਤੇਜ਼ ਹਨੇਰੀਆਂ ਅਤੇ ਤੇਜ਼ ਹਵਾ ਹੈ ਨਾ, ਚਲੋ ਹਵਾ ਤੱਕ ਨਹੀਂ ਆਪਾਂ ਰੱਖਦੇ, ਅਤੇ ਇੱਦਾਂ ਦਾ ਮੌਸਮ ਅਕਸਰ ਰਹਿੰਦਾ ਵਾ ਇਹਨਾਂ ਦਿਨਾਂ ਦੇ ਵਿੱਚ। ਸੋ ਇਸ ਮੌਸਮ ਦੇ ਲਿਹਾਜ ਦੇ ਨਾਲ ਕੁਛ ਗੱਲਾਂ ਬਾਤਾਂ ਹੋਣਗੀਆਂ, ਗਾਰਡਨਿੰਗ ਬਾਰੇ ਵੀ ਸਾਡੀਆਂ ਚੱਲਦੀਆਂ ਰਹਿੰਦੀਆਂ, ਕਿਉਂਕਿ ਇਹਨਾਂ ਦਿਨਾਂ 'ਚ ਹੁਣ ਆਪਾਂ ਬੜਾ ਕੁਛ ਬੀਜ ਸਕਦੇ ਹਾਂ, ਕਿਉਂਕਿ ਹੁਣ ਪੰਗਾਰਾ ਸਿਆਲ ਤੋਂ ਬਾਅਦ ਇੱਕਦਮ ਜਦੋਂ ਮਤਲਬ ਖਿੜਦੇ ਨੇ ਦਿਨ, ਅਤੇ ਸਾਰੀ ਕੁਦਰਤ ਫਲਦੀ ਫੁੱਲਦੀ ਆ, ਆਪਾਂ ਵੇਖਿਆ ਵੇਹਨੇ ਹਾਂ ਵੀ ਰੁੱਖਾਂ ਦੇ ਉੱਤੇ, ਫੁੱਲਾਂ ਬੂਟਿਆਂ ਦੇ ਉੱਤੇ, ਘਾਹ ਦੇ ਉੱਤੇ, ਸਾਰੀ ਦੀ ਸਾਰੀ ਜਿੰਨੀ ਵੀ ਆਪਾਂ ਵੇਖਦੇ ਹਾਂ ਕੁਦਰਤ, ਉਹਦੇ ਉੱਤੇ ਇੱਕ ਨਵਾਂ ਰੰਗ ਦਿਖਣਾ ਸ਼ੁਰੂ ਹੋ ਜਾਂਦਾ, ਕਰੂੰਬਲਾਂ ਫੁੱਟਣੀਆਂ, ਅੱਖਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ, ਸੋ ਇੱਕ ਫਰੈਸ਼ਨੈਸ ਜੀ ਲੱਗਦੀ ਹੈ, ਮਤਲਬ ਤਾਂ ਬੰਦੇ ਦੇ ਸੁਭਾਅ 'ਤੇ ਵੀ ਅਸਰ ਪੈਂਦਾ ਸੀ
1: ਹਰ ਇੱਕ ਚੀਜ਼ ਦਾ ਡੈਫੀਨੇਟਲੀ ਮੌਸਮ, ਮੈਨੂੰ ਲੱਗਦਾ ਕਿ ਡੈਫੀਨੇਟਲੀ ਹਰ ਇੱਕ ਚੀਜ਼ ਦੇ ਵਿੱਚ ਮੌਸਮ ਦਾ ਬੜਾ ਵੱਡਾ ਹੱਥ ਹੁੰਦਾ, ਜੇ ਬਹੁਤ ਜ਼ਿਆਦਾ ਗਰਮੀ ਹੋ ਗਈ ਤਾਂ ਆਪਣੇ ਆਪ ਹੀ ਆਟੋਮੈਟਿਕ ਆਪਾਂ ਚਿੜਚਿੜੇ ਜੇ, ਟਾਇਰਡ, ਖਿਜੇ ਖਿਜੇ ਜੇ, ਕੁਛ ਜ਼ਿਆਦਾ ਖਾਣ ਦਾ ਵੀ ਜੀ ਨਹੀਂ ਕਰਦਾ ਮੌਸਮ ਕਰਕੇ, ਅਤੇ ਉੱਤੋਂ ਇੱਦਾਂ ਦਾ ਮੌਸਮ ਹੁੰਦਾ ਆਪਣੇ ਆਪ ਦਾ ਬਹੁਤ ਦਿਲ ਕਰਦਾ ਵਧੀਆ ਜਿਹਾ ਖਾਈਏ ਫਰੈਸ਼ਨੈਸ। ਹੁਣ ਜਿਵੇਂ ਆਪਾਂ ਫੁੱਲਾਂ ਦੀ ਗੱਲ ਕੀਤੀ ਹੈ, ਪਿਛਲੇ ਦਿਨੋਂ ਕਿਵੇਂ ਦਾ ਸੀਗਾ ਸਾਰੇ ਪਾਸੇ ਨਾ, ਮਤਲਬ ਭੱਜੜ ਕਰਕੇ, ਕਿੱਥੇ ਕੋਈ ਪੱਤੀਆਂ ਨਹੀਂ, ਕੁਛ ਨਹੀਂ, ਮਤਲਬ ਬੜਾ ਇੱਕ ਤੁਹਾਨੂੰ ਖੁਦ ਨੂੰ ਹੀ ਨੈਗੇਟਿਵ ਜਿਹਾ ਫੀਲ ਹੁੰਦਾ ਠੰਡ ਕਰਕੇ ਘਰਾਂ ਦੇ ਵਿੱਚ ਹੀ ਵੜੇ ਰਹਿਣਾ। ਹੁਣ ਤੁਸੀਂ ਦੇਖੋ ਪਾਰਕਾਂ ਦੇ ਵਿੱਚ ਵੀ ਰੌਣਕ ਵਧਣੀ ਹੈ, ਅਤੇ ਸਾਰਿਆਂ ਨੇ ਗਾਰਡਨਿੰਗ, ਅਤੇ ਔਫਕੋਰਸ ਮੈਲਬਰਨ ਮਤਲਬ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ, ਸਾਰਿਆਂ ਨੇ ਗਾਰਡਨਿੰਗ ਵੱਲ ਜਾਣਾ ਕਿ ਹਾਂ ਹੁਣ ਕਿਹੜਾ ਬੂਟਾ ਲਾਈਏ, ਕਿਉਂਕਿ ਠੰਡ ਦੇ ਵਿੱਚ ਸਾਰਿਆਂ ਦਾ ਰੁਝਾਨ ਘੱਟ ਜਾਂਦਾ ਮੈਨੂੰ ਲੱਗਦਾ ਹੈ ਨਾ, ਜਿਨ੍ਹਾਂ ਨੂੰ ਸ਼ੌਕ ਹੁੰਦਾ ਉਹ ਤਾਂ ਹੈ, ਲੇਕਿਨ ਕਈ ਵਾਰੀ ਇੱਦਾਂ ਹੁੰਦਾ ਕਿ ਹਾਂ ਚਲੋ ਹੁਣ ਨਵਾਂ ਟਾਈਮ ਆ ਗਿਆ, ਅਤੇ ਈਵਨ ਜਿੱਥੇ ਸ਼ੋਪਿੰਗ ਸੈਂਟਰ ਵੀ ਜਾਓ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਹੁਣ ਵੈਦਰ ਚੇਂਜ ਹੋ ਰਿਹਾ, ਸਪਰਿੰਗ ਦਾ ਸਪਰਿੰਗ ਸੇਲ ਜਾਂ ਸਪਰਿੰਗ ਕਲੈਕਸ਼ਨ, ਚੇਂਜ ਚੇਂਜ ਉਹਨਾਂ ਨੇ ਡਿਸਪਲੇ ਵੀ ਮਤਲਬ ਤੁਹਾਨੂੰ ਦੇਖੇਗਾ ਕਿ ਹਾਂ ਚੇਂਜ ਹੁੰਦੇ ਨਜ਼ਰ ਆਣਗੇ ਹੈ ਨਾ।
0: ਹਾਂ, ਲੀੜੇ ਕੱਪੜਿਆਂ ਦਾ ਐਵਰੀਵੇਅਰ, ਹੁਣ ਤਾਂ ਗੱਡੀਆਂ 'ਤੇ ਵੀ ਚੇਂਜ ਹੋਣ ਲੱਗ ਪਿਆ ਹੈ ਨਾ, ਮੌਸਮ ਚੇਂਜ ਹੁੰਦਾ ਅਤੇ ਨਾਲ ਗੱਡੀਆਂ 'ਤੇ ਵੀ ਕਲਰ ਟ੍ਰੈਂਡ ਆਉਣੇ ਸ਼ੁਰੂ ਹੋ ਗਿਆ। ਹੁਣ ਗੱਡੀਆਂ ਹੀ ਥੋੜ੍ਹੀਆਂ ਕਿਤੇ, ਇੰਨੀਆਂ ਕੁ ਗੱਡੀਆਂ, ਇੰਨੀਆਂ ਕੁ ਕੰਪਨੀਆਂ, ਪਹਿਲਾਂ ਚਾਰ ਕੁ ਦਿਖਦੀਆਂ ਹੁੰਦੀਆਂ ਸੀ, ਹੁਣ ਤਾਂ ਮਤਲਬ ਕੋਈ ਫਿੰਨੀ ਗੱਡੀ, ਕੋਈ ਤਿੱਖੀ ਗੱਡੀ, ਕੋਈ ਚੌੜੀ ਗੱਡੀ, ਕੋਈ ਉੱਚੀ ਗੱਡੀ, ਕੋਈ ਪਿੱਡਲ ਗੱਡੀ।
1: ਕਲਰਸ ਵੀ ਆਪਾਂ ਨੂੰ ਹੁੰਦਾ ਸੀ ਗੱਡੀ 'ਚ, ਆਪਾਂ ਜ਼ਿਆਦਾ ਮਤਲਬ ਲੋਕੀ ਐਕਸਪੈਰੀਮੈਂਟ ਨਹੀਂ ਕਰਦੇ ਸੀ, ਪਰ ਹੁਣ ਲੋਕੀ ਵੀ ਨਾ ਬੋਰਡ ਲਈ ਕਲਰ ਡਿਫਰੈਂਟ ਡਿਫਰੈਂਟ ਲੈ ਰਹੇ ਨੇ।
0: ਹਾਂ, ਬੜੇ ਬੜੇ ਤੁਸੀਂ ਵੇਖੋਗੇ ਵੀ ਅੱਗੇ ਗੱਡੀ ਕੋਈ ਵੀ ਸੀ, ਸ਼ੇਪ ਨਾ ਇੱਕੋ ਜਿਹੀ ਤਰ੍ਹਾਂ ਦੀ ਲੱਗਦੀ ਹੁੰਦੀ ਸੀ, ਮਤਲਬ ਬੇਸਿਕ, ਅਦਰਵਾਈਜ਼ ਇੱਕ ਫਰਕ ਤਾਂ ਹੁੰਦਾ ਸੀ, ਪਛਾਣੀ ਜਾਂਦੀ। ਪਰ ਹੁਣ ਵੇਖੋ ਤੁਸੀਂ ਕਿੰਨੀ ਤਰ੍ਹਾਂ ਦੀਆਂ ਆ ਗਈਆਂ, ਖਾਸ ਤੌਰ ਦੇ ਉੱਤੇ ਆ ਜਿਹੜੀਆਂ ਈਵੀ ਗੱਡੀਆਂ ਨੇ, ਅਤੇ ਉਹਨਾਂ ਦੀ ਬਿਲਕੁਲ ਹੀ ਉਹਨਾਂ ਦੇ ਅੱਗੇ ਸਾਹ ਲੈਣ ਵਾਲੀ ਵੀ ਥਾਂ ਜੀ ਨਹੀਂ ਹੁੰਦੀ ਇੱਕ, ਮੈਨੂੰ ਲੱਗਦਾ ਨੱਕ ਹੀ ਨਹੀਂ ਹੈਗਾ ਉਹਨਾਂ ਦਾ। ਸੋ ਬੜੀਆਂ ਤਰ੍ਹਾਂ ਤਰ੍ਹਾਂ, ਹਾਂ ਚਲੋ ਖੈਰ, ਉਹ ਵੀ ਸਾਨੂੰ ਅਲੱਗ ਦੇਖਣ ਨੂੰ ਮਿਲਦਾ। ਜਦੋਂ ਤੁਸੀਂ ਗਾਰਡਨਿੰਗ ਦੀ ਗੱਲ ਕੀਤੀ ਨਾ ਜੀ, ਗਾਰਡਨਿੰਗ ਦੇ ਵਿੱਚ ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿੱਦਾਂ ਸਿਆਲ ਹੁੰਦਾ, ਅਤੇ ਸਿਆਲ 'ਚ ਨਾ ਤਰੇਲ ਤਰੂਲ ਜੀ ਪਈ ਹੁੰਦੀ ਹੈ, ਠੰਡ ਹੁੰਦੀ ਹੈ, ਅਤੇ ਸਾਡਾ ਹੱਥ ਮਾਰਨ ਨੂੰ ਜੀ ਨਹੀਂ ਕਰਦਾ ਗਾਰਡਨ 'ਚ, ਮਿੱਟੀ 'ਚ ਨਾ ਉੱਦਾਂ ਟੀਸ਼ੇ ਜਿਹੇ ਹੋ ਰਹੇ ਆ। ਅਤੇ ਹੁਣ ਜਿੱਦਾਂ ਹੀ ਆਹ ਵਾਲਾ ਮੌਸਮ ਆਉਂਦਾ, ਤੁਸੀਂ ਆਪਣੇ ਆਪ ਹੀ ਮਿੱਟੀ ਵੱਲ ਨੂੰ, ਗਾਰਡਨ ਵੱਲ ਨੂੰ ਤੁਸੀਂ ਖਿੱਚੇ ਚਲੇ ਜਾਂਦੇ ਹੋ, ਤੁਹਾਡਾ ਜੀ ਕਰਦਾ ਵਾ ਵੀ ਮੈਂ ਬੂਟੀ ਘਾਹ ਮੈਂ ਪੁੱਟਦਾ, ਤੁਹਾਡਾ ਜੀ ਕਰਦਾ ਵੀ ਹੁਣ ਪ੍ਰੂਨਿੰਗ ਪ੍ਰਾਨਿੰਗ ਕਰਕੇ ਹੈ ਨਾ, ਜੋ ਵੀ ਪੱਤੇ ਪੁੱਤੇ ਸੁੱਕੇ, ਤੁਹਾਡਾ ਜੀ ਕਰਦਾ ਵਾ ਵੀ ਮੈਂ ਖਾਦ ਪਾਉਣਾ। ਅੱਛਾ, ਤੁਹਾਡਾ ਜੀ ਕਰਦਾ ਵੀ ਤੁਹਾਡੇ ਗਾਰਡਨ 'ਚ ਫੁੱਲ ਹੋਣ, ਤੁਹਾਡਾ ਜੀ ਕਰਦਾ ਹੈ ਨਾ ਕਿ ਉੱਥੇ ਸਬਜ਼ੀਆਂ ਉੱਗਣ, ਤੁਹਾਡਾ ਜੀ ਕਰਦਾ ਵੀ ਕੱਲ੍ਹ ਨੂੰ ਤੁਸੀਂ ਬਾਹਰ ਨਿਕਲੋ ਪਾਣੀ ਪਾਓ। ਸੋ ਇਹ ਵੇਖ ਲਓ ਮੌਸਮ ਦੀਆਂ ਗੱਲਾਂ,
1: ਇੱਕ ਅਲੱਗ ਜਿਹੀ ਤਾਜ਼ਗੀ ਹੈ ਨਾ, ਤਾਂ ਹੀ ਸਪਰਿੰਗ ਹੈ। ਹੁਣ ਦੇਖ ਲਓ ਤੁਸੀਂ, ਹੁਣ ਅੱਜ ਵੀ ਮੈਂ ਜਦੋਂ ਸਵੇਰੇ ਆ ਰਹੀ ਸੀਗੀ ਤੇ ਕਿੰਨੀ ਜਗ੍ਹਾ ਡੇਜ਼ੀ ਵਾਲੇ ਫਲਾਵਰਸ ਬੜੇ ਸਾਰੇ ਖਿਲੇ ਖਿਲੇ ਹੁਣ ਆ ਗਏ ਨੇ, ਹੁਣ ਤੋਂ ਹੀ ਹੈ ਨਾ, ਜਦੋਂ ਦੂਜਾ ਹੀ ਹਫ਼ਤਾ ਹੈ ਸਪਰਿੰਗ ਦਾ, ਤੇ ਇਹ ਬੜਾ ਮਤਲਬ ਐਟਮੋਸਫੇਅਰ ਵੀ ਚੇਂਜ ਹੋ ਜਾਂਦਾ ਹੈ ਜਿਵੇਂ ਮੌਸਮ ਚੇਂਜ ਹੁੰਦਾ।
0: ਹਾਂ, ਥੈਂਕਸ ਟੂ ਟੈਕਨੋਲੋਜੀ ਜਾਂ ਫਿਰ ਤਰੱਕੀ, ਕਿ ਪਹਿਲੀਆਂ ਦੇ ਵਿੱਚ ਕੀ ਸੀਗਾ ਕਿ ਆਪਾਂ ਮਤਲਬ ਥੋੜ੍ਹਾ ਜਿਹਾ ਮੌਸਮ ਠੀਕ ਹੋਇਆ, ਜੇ ਕੋਈ ਬਹੁਤ ਜ਼ਿਆਦਾ ਉੱਦਮੀ ਸੀ ਤਾਂ ਉਹਨੇ ਮੰਨ ਲਓ ਮਹੀਨਾ ਕੁ ਪਹਿਲਾਂ ਪਨੀਰੀ ਲਾ ਦੇਣੀ ਹੁੰਦੀ ਅੰਦਰ ਰੱਖ ਕੇ ਕਿਤੇ, ਪਰ ਅਦਰਵਾਈਜ਼ ਸਾਡੇ ਵਰਗਿਆਂ ਨੂੰ ਹੋਸ਼ ਆਉਂਦੀ ਆ ਵੀ ਹਾਂ ਠੀਕ ਹੋਇਆ ਮੌਸਮ, ਆਪਾਂ ਮੰਨ ਲਓ ਪਨੀਰੀ ਬੀਜਤੀ, ਬੀਜ ਸੁੱਟਤੇ, ਉਹ ਉੱਗਦੇ ਉੱਗਦੇ ਉੱਗਣੇ ਨਾ, ਸਤੰਬਰ ਲਾਸਟ ਆ ਜਾਣਾ। ਪਰ ਹੁਣ ਆਪਾਂ ਕਹਿ ਲਓ ਕਿ ਮਾਰਕੀਟ ਇੱਦਾਂ ਦੀ ਆ, ਮਤਲਬ ਬਿਜ਼ਨਸ ਇੱਦਾਂ ਦੇ ਹੋ ਗਏ ਆ, ਹੁਣ ਉੱਗੇ ਉਗਾਏ ਤੁਹਾਨੂੰ ਪਨੀਰੀ, ਤੁਹਾਨੂੰ ਫੁੱਲ, ਤੁਸੀਂ ਸਿਰਫ ਲਿਆ ਕੇ ਅਤੇ ਗੱਡਣੇ ਹੀ ਆ ਬਸ, ਤੇ ਆਪਣੇ ਆਪ ਸਾਰਾ ਕੁਛ
1: ਵਰਗੇ ਲਈ ਤੇ ਬਹੁਤ ਸੌਖਾ ਹੋ ਗਿਆ ਜਿਹਨੂੰ ਉੜਾ ਅੜਾ ਹੀ ਨਹੀਂ ਪਤਾ ਗਾਰਡਨਿੰਗ ਦਾ।
0: ਤੁਸੀਂ ਵੇਖੋ ਵੀ ਹੁਣ ਕਿੱਡਾ ਸੌਖਾ ਵਾ ਵੀ ਤੁਸੀਂ ਚਾਰ ਛੇ ਫੇਰੇ ਮੰਨ ਲਓ ਤੁਸੀਂ ਆਪਣੇ ਘਰ ਤੱਕ ਰਲ ਲਾਓ ਤੁਸੀਂ, ਤੇ ਤੁਸੀਂ ਇੱਕ ਦਿਨ ਚ ਤੁਸੀਂ ਘਰ ਤੁਹਾਡਾ ਚੇਂਜ ਹੋ ਗਿਆ।
1: ਹਾਂ ਬਿਲਕੁਲ,
0: ਤੁਹਾਡਾ ਬਾਗ ਚੇਂਜ ਹੋ ਗਿਆ
1: ਇੱਕਦਮ ਹੀ। ਮਤਲਬ ਮੈਂ ਤੇ ਖੁਦ ਦੇਖਿਆ ਨਾ, ਜਿਵੇਂ ਫਰੰਟ ਦੀ ਮੈਂ ਗੱਲ ਕਰਾਂ, ਮਤਲਬ ਜਿਵੇਂ ਇੱਕਦਮ ਪਲੇਨ ਹੁੰਦਾ ਹੈ, ਜੇ ਤੁਸੀਂ ਇੱਕ ਵੀ ਬੂਟਾ ਲਾ ਦਿੰਦੇ ਉਸ 'ਚ ਇੱਕ ਵੀ ਫੁੱਲ, ਇੱਕ ਅਲੱਗ ਹੀ ਨਾ ਉਸਦੀ ਨਾ ਟੌਰ ਹੀ ਚੇਂਜ ਜਾਂਦੀ ਘਰ ਦੀ,
0: ਇੱਕ ਹੀ ਨਵਾਂ ਜੀ ਆ ਗਿਆ
1: ਬਹੁਤ, ਮਤਲਬ ਵਾਕਈ
0: ਨਵਾਂ ਫਿਰ ਚੂੜੇ ਵਾਲਾ ਹੋਣਾ ਨਾ। ਨਵਾਂ ਫਿਰ ਸੋਹਣਾ ਬਣ ਥਣ ਕੇ ਆਉਣਾ ਵਾ, ਬਣਿਆ ਬਣਾਇਆ ਫੁੱਲ ਹਰਿਆ ਆਉਣਾ ਵਾ, ਪੂਰੀ ਉਹਨੂੰ ਖੁਰਾਕ ਕਿੰਨੀ ਉਹਦੀ ਜੜ੍ਹਾਂ ਤੱਕ ਖੁਰਾਕ ਚੰਬੜੀ ਹੁੰਦੀ, ਉਹਦੇ ਮਰਦਾ ਮਰਦਾ ਵੀ ਥੋੜੇ ਦਿਨ ਕੱਢ ਜਾਂਦਾ।
1: ਐਵੇਂ ਨੀ ਕਹਿੰਦੇ ਆਪਾਂ, ਮਤਲਬ ਬੂਟੇ ਵੀ ਹੈ ਨਾ, ਆਪਾਂ ਉਹਨਾਂ ਨੂੰ ਜੀਤਾ ਜਾਗਦਾ ਹੀ ਮੰਨਦਾ ਨਾ, ਤੇ ਇਹੀ ਚੀਜ਼ ਹੈ ਨਾ ਕਿ ਉਹ ਤੁਹਾਡੇ ਅੰਦਰ ਵੀ ਉਹਨਾਂ ਦੀ ਐਨਰਜੀ ਟ੍ਰਾਂਸਫਰ ਹੁੰਦੀ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਬੰਦਿਆਂ ਦੀ ਐਨਰਜੀ, ਪਰ ਇਹ ਪੇੜ ਪੌਦੇ ਫੁੱਲ ਫਲ ਇਹਨਾਂ ਦੀ ਵੀ ਐਨਰਜੀ ਆਪਣੇ ਤੱਕ ਪਹੁੰਚਦੀ ਹੈ।
0: ਤਾਂ ਖੈਰ ਤੁਸੀਂ ਗਾਰਡਨਿੰਗ ਦਾ ਇਹੋ ਕਹੋਗੇ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਫੁੱਲ ਬੂਟੇ ਸਬਜ਼ੀਆਂ ਤੁਸੀਂ ਹੁਣ ਲਾਉਣੀਆਂ ਸ਼ੁਰੂ ਕਰੋ, ਗਾਰਡਨ ਆਪਣਾ ਸ਼ਿੰਗਾਰਨਾ ਸ਼ੁਰੂ ਕਰੋ, ਉਹਦੇ ਵਿੱਚ ਤੁਸੀਂ ਖਾਦ ਖੂਦ ਪਾਉਣੀ ਸ਼ੁਰੂ ਕਰੋ। ਇੰਪੋਰਟੈਂਟ ਚੀਜ਼ਾਂ ਇਹ ਨੇ ਕਿ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੁਣ ਤੁਹਾਡੇ ਬੂਟੇ ਜਿਹੜੇ ਬਚੇ ਨੇ, ਜੇ ਕੋਈ ਮਤਲਬ ਮਿਰਚਾਂ ਦਾ ਬਚਿਆ, ਸ਼ਿਮਲਾ ਮਿਰਚਾਂ ਦਾ ਬਚਿਆ ਵਾ, ਤੁਹਾਡੇ ਹੋਰ ਜਿਹੜੇ ਵੀ ਤੁਸੀਂ ਬਚਾ ਲਏ ਨੇ, ਹੈ ਨਾ, ਜੇ ਤੁਸੀਂ ਈਵਨ ਕਈਆਂ ਨੇ ਬਤਾਉਆਂ ਦੇ ਵੀ ਬਚਾ ਲਏ ਹੁੰਦੇ ਆ, ਹੈ ਨਾ, ਸੋ ਜਿਹੜੇ ਜਿਹੜੇ ਵੀ ਤੁਸੀਂ ਬਚਾਏ ਨੇ ਉਹ ਸਾਰਿਆਂ ਨੂੰ ਤੁਸੀਂ ਵੇਖੋ ਚੰਗੀ ਤਰ੍ਹਾਂ ਨਾਲ, ਉਹਨਾਂ ਦੇ ਜਿਹੜੇ ਸੁੱਕੇ ਛੇਦਾਂ ਵਾਲੇ ਪੀਲੇ ਬਹੁਤ ਜ਼ਿਆਦਾ ਉਹ ਪੱਤੇ ਜਿਹੜੇ ਆ ਉਹ ਕੋਸ਼ਿਸ਼ ਕਰੋ ਉਹ ਤੁਸੀਂ ਝਾੜ ਦਿਓ। ਟਾਹਣੀਆਂ ਈਵਨ ਜਿਹੜੀਆਂ ਤੁਹਾਨੂੰ ਲੱਗਦਾ ਵਾ ਵੀ ਸੁੱਕੀਆਂ ਜਿਹੜੀਆਂ ਨਹੀਂ ਸਰਵਾਈਵ ਕਰਨੀਆਂ ਹੁਣ, ਉਹ ਸਾਰੀਆਂ ਝਾੜ ਦਿਓ, ਯਾਨੀ ਕਿ ਪ੍ਰੂਨਿੰਗ ਕਰ ਦਿਓ। ਵੈਸੇ ਮੈਂ ਤਾਂ ਇੱਦਾਂ ਕਰੂੰਗਾ ਕਿ ਮੈਂ ਜਿੰਨੇ ਵੀ ਉੱਤੇ ਪੱਤੇ ਪੁੱਤੇ ਨੇ ਆ, ਕਿਉਂਕਿ ਇਹਨਾਂ ਦਿਨਾਂ 'ਚ ਤੁਹਾਨੂੰ ਥੋੜ੍ਹੀ ਥੋੜ੍ਹੀ ਅੱਖਾਂ ਜਿਹੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਪੁੰਗਰਨਾ ਸ਼ੁਰੂ ਹੋ ਜਾਂਦਾ, ਅਤੇ ਮੈਂ ਤਾਂ ਕੀ ਕਰਦਾ ਹੁੰਦਾ ਕਿ ਮੈਂ ਜਿਹੜੇ ਭਾਰੇ ਭਾਰੇ ਉੱਤੋਂ ਟਾਹਣੀਆਂ ਨੇ ਉਹ ਸਾਰੀਆਂ ਕੱਟ ਦੇਣੀਆਂ, ਅਤੇ ਉਹਨਾਂ ਨੂੰ ਜਦੋਂ ਆਪਾਂ ਕੱਟ ਦਿੰਦੇ ਹਾਂ ਅਤੇ ਖੁਰਾਕ ਪਾ ਦਿੰਦੇ ਹਾਂ, ਅਤੇ ਫਿਰ ਹੁਣ ਉਹ ਜਿਹੜੀਆਂ ਅੱਖਾਂ ਨੇ ਜਿਹੜਾ ਜ਼ੋਰ ਆ ਉਹ ਪੁਰਾਣੀਆਂ ਟਾਹਣੀਆਂ 'ਤੇ ਨਹੀਂ ਲੱਗਣਾ, ਉਹ ਹੁਣ ਨਵੀਆਂ ਫੁੱਟਣੀਆਂ ਨੇ, ਅਤੇ ਜਿਹੜੀਆਂ ਨਵੀਆਂ ਫੁੱਟਦੀਆਂ ਨੇ ਉਹਨਾਂ ਨੂੰ ਫਲ ਜ਼ਿਆਦਾ ਲੱਗਦਾ।
1: ਅੱਛਾ,
0: ਫਲ ਜ਼ਿਆਦਾ ਵੀ ਲੱਗਦਾ, ਪਲੱਸ ਉਹ ਟਾਹਣੀਆਂ ਜਿਹੜੀਆਂ ਨੇ ਇੱਕ ਟਾਹਣੀ ਤੋਂ ਤਿੰਨ ਤਿੰਨ ਚਾਰ ਚਾਰ ਨਿਕਲਣੀਆਂ। ਮੰਨ ਲਓ ਤੁਹਾਡਾ ਆਲਰੇਡੀ ਬੂਟਾ ਡਿਵੈਲਪ ਹੋਇਆ ਵਾ, ਹੈ ਨਾ, ਉਹ ਇੱਕ ਤੁਹਾਡੇ ਇੱਕ ਬੂਟੇ 'ਚੋਂ ਤਿੰਨ ਟਾਹਣੀਆਂ ਨਿਕਲੀਆਂ, ਮੰਨ ਲਓ ਉਹ ਤਿੰਨ ਤੁਸੀਂ ਜੇ ਤੁਸੀਂ ਉੱਤੋਂ ਕੱਟਤੀਆਂ, ਉਹਨਾਂ ਤਿੰਨਾਂ 'ਚੋਂ ਤਿੰਨ ਤਿੰਨ ਗਾਂ ਨਿਕਲਾਉਣੀਆਂ, ਦੋ ਦੋ ਨਿਕਲਾਉਣੀਆਂ, ਸੋ ਉਹਨਾਂ ਬੂਟਾ ਜਿਹੜਾ ਉਹ ਜ਼ਿਆਦਾ ਹੈਵੀ ਜ਼ਿਆਦਾ ਸੰਘਣਾ ਹੋ ਜਾਂਦਾ, ਉਨੇ ਉਹਨੂੰ ਜ਼ਿਆਦਾ ਪੱਤੇ ਆਉਂਦੇ ਆ, ਉਹਨਾਂ ਜ਼ਿਆਦਾ ਉਹਨੂੰ ਫੁੱਲ, ਉਹਨੇ ਜ਼ਿਆਦਾ ਉਹਨੂੰ ਫਲ ਆਉਣਾ।
1: ਦੇਖੋ ਕੁਦਰਤ ਵੀ ਕਿੰਨੀ ਹੈ ਨਾ, ਮਤਲਬ ਉਸਦੇ ਵਿੱਚ ਵੀ ਕਿੰਨੀ ਟੈਕਨੋਲੋਜੀ ਹੈ, ਹੈ ਨਾ, ਕਿ ਇਹ ਚੀਜ਼ਾਂ ਕਰਕੇ ਕਿਵੇਂ ਬੈਲੈਂਸ ਆਪਾਂ ਜ਼ਿੰਦਗੀ ਨੂੰ ਬੈਲੈਂਸ ਕਰਦੇ ਹਾਂ, ਅਤੇ ਇਹ ਬੂਟੇ ਦਾ ਵੀ ਇਹੀ ਹੈ ਕਿ ਹਾਂ ਇੱਕ ਇਨਸਾਨ 'ਤੇ ਜੇ ਜ਼ਿਆਦਾ ਭਾਰ ਪਏਗਾ, ਹੈ ਨਾ, ਅਤੇ ਉਹਨੇ ਨਹੀਂ ਸਰਵਾਈਵ ਕਰਨਾ, ਇਸ ਤੋਂ ਬੈਟਰ ਹੈ ਕਿ ਉਹਦੇ ਮਤਲਬ ਤੁਸੀਂ ਡਿਵਾਈਡ ਕਰਦੇ ਨਾ।
0: ਹਾਂ, ਬੇਸਿਕਲੀ ਤੁਸੀਂ ਕੁਦਰਤ ਤੁਸੀਂ ਇਹਨੂੰ ਦੁੱਖਾਂ ਨਾਲ ਆ ਸਕਦੇ ਹੋ, ਤੁਸੀਂ ਜੋੜ ਸਕਦੇ ਹੋ ਨਾ, ਇਨਸਾਨ ਦੇ ਉੱਤੇ ਦੁੱਖ ਪੈਂਦਾ ਅਤੇ ਸਾਨੂੰ ਲੱਗਦਾ ਵੀ ਹਾਏ ਟੁੱਟ ਗਏ ਕੱਟੇ ਗਏ, ਹੈ ਨਾ, ਵੀ ਮੰਨ ਲਓ ਕੋਈ ਰਿਸ਼ਤਾ ਕੱਟਿਆ ਗਿਆ, ਤੁਸੀਂ ਮੰਨ ਲਓ ਤੁਹਾਡੇ ਨਾਲ ਕੁਛ ਜੋ ਵੀ ਤੁਸੀਂ ਸੋਚਦੇ ਹੋ ਤੁਹਾਡੇ ਮੁਤਾਬਿਕ ਆ ਮਾੜਾ ਹੋਇਆ, ਭਾਈ ਯੂ ਨੈਵਰ ਨੋ, ਮਤਲਬ ਅੱਗੇ ਤੁਹਾਡੇ ਲਈ ਰੱਬ ਨੇ ਕੁਦਰਤ ਨੇ ਕੀ ਲਿਖਿਆ। ਹੁਣ ਬੂਟੇ ਤੋਂ ਵੇਖ ਲਓ ਤੁਸੀਂ, ਇੱਕ ਉਹਨੂੰ ਕੱਟਣਾ ਉਹਦੀ ਅਚੀਵਮੈਂਟ ਆ, ਉਹਨੂੰ ਕੱਟਣਾ ਮਤਲਬ ਉਹਨੂੰ ਵੀ ਸ਼ਾਇਦ ਲੱਗਦਾ ਹੋਊਗਾ ਵੀ ਹਾਏ ਮੇਰਾ ਚੰਗਾ ਭਲਾ, ਮੇਰਾ ਐਡੀ ਮੇਰੀ ਬਾਂਹ ਵਧੀ ਸੀ, ਹੈ ਨਾ, ਮੇਰਾ ਹਾਏ ਮੈਨੂੰ ਕੱਟ ਹੀ ਦਿੱਤਾ, ਜੇ ਜੜ੍ਹਾਂ ਮਜ਼ਬੂਤ ਨੇ ਖੁਰਾਕ ਆ, ਤੁਸੀਂ ਸਾਥ ਹਿੰਮਤ ਨਹੀਂ ਤੁਸੀਂ ਛੱਡੀ, ਅਤੇ ਫਿਰ ਉਸ ਕੁਦਰਤ ਨੇ ਜੜ੍ਹਾਂ ਨੇ ਪਾਣੀ ਨੇ ਸਭ ਕੁਛ ਨੇ ਤੁਹਾਡੀ ਮਦਦ ਕਰਨੀ ਹੈ। ਵੇਲੇ ਵੇਲੇ ਤੁਸੀਂ ਆਪਣਾ ਸਾਥ ਜ਼ਰੂਰ ਬਣਾ ਕੇ ਰੱਖਿਆ ਹੋਵੇ ਇਹੋ ਜਿਹੇ ਸਮਿਆਂ ਦੇ ਵਿੱਚ, ਉਹ ਸਾਥ ਜਿਹਨੇ ਤੁਹਾਡੀਆਂ ਜੜ੍ਹਾਂ ਨੂੰ ਪਾਣੀ ਦੇਣਾ, ਖੁਰਾਕ ਦੇਣੀ ਹੈ, ਅਤੇ ਫਿਰ ਵੇਖ ਲਓ ਤੁਸੀਂ ਆਪਣੇ ਪੁੰਗਰ 'ਤੇ।
1: ਇਹਨੂੰ ਮੈਂ ਰਿਲੇਸ਼ਨਸ਼ਿਪ ਨਾਲ ਵੀ ਜੋੜ ਸਕਦੇ ਹਾਂ ਆਪਾਂ, ਕਿ ਕਈ ਵਾਰੀ ਵੀ ਜਦੋਂ ਟਾਈਮ ਇੱਦਾਂ ਹਾਰਡਸ਼ਿਪ ਆਪਾਂ,
0: ਹਰ ਰਿਲੇਸ਼ਨਸ਼ਿਪ ਇੱਦਾਂ ਨਹੀਂ ਵੀ ਮੰਨ ਲਓ ਇੱਕ ਨੂੰ ਤੁਸੀਂ ਤਲਾਕ ਦਿੱਤਾ ਤਾਂ ਕੋਈ ਤਿੰਨ ਨਿਕਲਾਉਣਾ ਇੱਦਾਂ,
1: ਨਾ ਨਾ, ਮੇਰਾ ਤਾਂ ਇਹ ਕਿ ਤੁਹਾਡਾ ਜੀ ਮਤਲਬ ਤੁਸੀਂ ਸੋਚੋ ਕਿ ਹਾਰਡਸ਼ਿਪ ਫੀਲ ਕਰ ਰਹੇ ਹੋ, ਤੁਹਾਡੇ ਮਤਲਬ ਕੁਛ ਨਾ ਕੁਛ ਤੁਹਾਡੇ ਘਰ 'ਚ ਤੁਹਾਨੂੰ ਇੱਦਾਂ ਲੱਗ ਰਿਹਾ ਕੁਛ ਵੀ ਨਹੀਂ ਵਧੀਆ ਹੋ ਰਿਹਾ ਕੁਛ ਵੀ, ਲੇਕਿਨ ਉਹੀ ਟਾਈਮ ਇੱਦਾਂ ਦਾ ਹੁੰਦਾ, ਇਹ ਨਹੀਂ ਕਿ ਤੁਸੀਂ ਸੋਚੋ ਕਿ ਹਾਂ ਮਤਲਬ ਹੁਣ ਇੱਥੇ
0: ਇਹਨੂੰ ਛੱਡੀਏ ਦੋ ਤਿੰਨ ਇਕੱਠੇ ਆਉਣਗੇ, ਮਤਲਬ ਇੱਦਾਂ ਕਿ ਤੁਸੀਂ ਮੰਨ ਲਓ ਜੇ 100 ਗਵਾਇਆ ਤਾਂ ਤੁਹਾਡਾ 300 ਉੱਗੂਗਾ,
1: ਮਤਲਬ ਤੁਸੀਂ ਇਹ ਕਿ ਉਸ ਟਾਈਮ ਤੁਸੀਂ ਤੁਹਾਡੀ ਜੜ੍ਹਾਂ ਕਿੰਨੀ ਮਜ਼ਬੂਤ ਹੈ, ਤੁਹਾਡਾ ਰਿਲੇਸ਼ਨਸ਼ਿਪ ਤੁਹਾਡਾ ਬੌਂਡ ਕਿੰਨਾ ਜ਼ਿਆਦਾ ਸਟਰੋਂਗ ਹੈ। ਮੈਂ ਇੰਨਾ ਸੀਰੀਅਸ ਹੋ ਹੀ ਨਹੀਂ ਪਾ ਰਹੀ ਤੁਹਾਡੀ ਗੱਲ 'ਤੇ, ਕਰ ਮੈਂ ਚੰਗੀ ਭਲੀ ਇੰਨੀ ਵਧੀਆ ਗੱਲ ਮੇਰੇ ਕੋਲ ਆਈ ਸੀਗੀ
0: ਨਹੀਂ, ਚਲੋ ਸਮੇਂ ਮੈਂ ਸਮਝ ਗਿਆ ਤੁਹਾਡੀ ਭਾਵਨਾ।
1: ਹਾਂ, ਮਤਲਬ ਇਹ ਕਿ ਤੁਹਾਡਾ ਬੌਂਡ ਸਟਰੋਂਗ ਹੋਣਾ ਚਾਹੀਦਾ ਹੈ ਕਿ ਕੋਈ ਵੀ ਟਾਈਮ ਕਿਸੇ ਵੀ ਦਰਜੇ ਤੁਸੀਂ ਮਤਲਬ ਤੁਹਾਡਾ ਰਿਲੇਸ਼ਨਸ਼ਿਪ ਪੱਕਾ ਹੈ ਨਾ, ਕਿਸੇ ਵੀ ਤਰੀਕੇ ਦਾ ਵਕਤ ਤੁਸੀਂ ਮਤਲਬ ਅੱਗੇ ਲੰਘ ਸਕਦਾ, ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਲੱਗੇਗਾ ਕਿ ਹਾਂ ਇਹੀ ਟਾਈਮ ਰਹਿਣਾ, ਜੇ ਤੁਸੀਂ ਪੂਰੇ ਦੋਵੇਂ ਸਟਰੋਂਗ ਨਾਲ ਇੱਕ ਦੂਜੇ ਨਾਲ ਖੜੇ ਹੋ ਤਾਂ ਕਿਸੇ ਵੀ ਟਾਈਮ ਨੂੰ ਤੁਸੀਂ ਮਤਲਬ
0: ਕੁਛ ਵੀ ਅਚੀਵ ਕਰ ਲਓਗੇ ਤੁਸੀਂ। ਬਸ ਦੂਸਰਾ ਜਿਹੜਾ ਇਹਦੇ ਨਾਲ ਰਿਜ਼ੈਂਬਲੈਂਸ ਇਹ ਆ ਵੀ ਆਪਣੇ ਆਲੇ ਦੁਆਲੇ ਗੰਦਗੀ ਜੀ ਨਾ ਰਹਿਣ ਦਿਓ ਹੈ ਨਾ, ਜੋ ਵੀ ਤੁਹਾਡੇ ਮੰਨ ਲਓ ਥੱਲੇ ਕੋਈ ਸੁੱਕੇ ਪੱਤੇ ਹੈ ਨਾ ਜਿਹੜੇ ਜਾਂ ਕੋਈ ਘਾਹ ਫੂਸ ਆ ਹੈ ਨਾ, ਉਸ ਉੱਦਾਂ ਦੀਆਂ ਸਾਂਝਾਂ ਕੋਈ ਬੂਟੀ ਬਾਟੀ ਐਵੇਂ ਨਜਾਇਜ਼ ਉੱਗੀ ਆ ਹੈ ਨਾ, ਸੋ ਤੁਹਾਡੀ ਜਿਹੜੀ ਧੁੱਪ ਆ ਉਹ ਤੁਹਾਡੇ ਜੜ੍ਹਾਂ ਤੱਕ ਪਹੁੰਚ ਜਾਵੇ, ਇੱਦਾਂ ਦਾ ਤੁਸੀਂ ਆਪਣੇ ਟਾਈਮ ਟੂ ਟਾਈਮ ਆਪਣੇ ਰਿਲੇਸ਼ਨ ਜਿਹੜੇ ਆ ਉਹ ਤੁਸੀਂ
1: ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਵੈਦਰ ਦੀ ਕਿ ਵੈਦਰ ਆਪਣੇ ਨੇਚਰ 'ਚ, ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਵੀ ਜੋੜ ਸਕਦੇ ਹਾਂ ਆਪਾਂ ਕਿ ਇੱਕ ਹਰ ਇੱਕ ਚੀਜ਼ ਦਾ ਰੀਸੈਟ ਕਰਨ ਦਾ ਟਾਈਮ ਦੇ ਦਿੰਦਾ ਹੈ ਆਪਾਂ ਨੂੰ ਚੇਂਜ ਆਫ ਵੈਦਰ, ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਬਹੁਤ ਟਾਈਮ ਦੇ ਤੁਸੀਂ ਕੋਈ ਗ੍ਰਜਸ ਲੈ ਕੇ ਚੱਲ ਰਹੇ ਹੋ, ਇਟਸ ਨੋਟ ਅਬਾਊਟ ਹਸਬੈਂਡ ਵਾਈਫ, ਕਈ ਵਾਰੀ ਪਰਿਵਾਰ 'ਚ ਵੀ ਹੁੰਦਾ, ਭੈਣਾਂ 'ਚ ਵੀ ਹੁੰਦਾ, ਕਈ ਵਾਰੀ ਨੂੰਹ ਸੱਸ 'ਚ ਵੀ ਹੁੰਦਾ, ਕਿਸੇ ਦੇ ਵਿੱਚ ਵੀ ਐਕਸ ਵਾਈ ਜ਼ੈਡ, ਤੁਸੀਂ ਉਹ ਗ੍ਰਜਸ ਵੀ ਇਹਦਾ ਮਤਲਬ ਹੁਣ ਤੁਸੀਂ ਚੇਂਜ ਕਰ ਸਕਦੇ ਹੋ ਕਿ ਇਟਸ ਹਾਈ ਟਾਈਮ ਕਿ ਤੁਸੀਂ ਗੱਲ ਕਰਕੇ ਗੱਲ ਮੁਕਾ ਕੇ ਅੱਗੇ ਵੱਧ ਸਕਦੇ ਹੋ ਹੈ ਨਾ, ਕਿ ਇਹਨੂੰ ਵੀ ਕਿਉਂਕਿ ਹਰ ਇੱਕ ਮੌਸਮ ਆਪਾਂ ਨੂੰ ਹਰ ਇੱਕ ਚੀਜ਼ ਨਾਲ ਜੋੜ ਕੇ ਆਪਾਂ ਨੂੰ ਸਿਖਾਉਂਦਾ
0: ਅੱਗੇ ਅੱਗੇ ਸਿਖਾਉਂਦਾ ਨਹੀਂ। ਥੈਂਕ ਯੂ ਤੁਹਾਡਾ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ, ਬ੍ਰੇਕ ਜਾਣ ਤੋਂ ਪਹਿਲਾਂ ਕੁਛ ਇੱਕ ਮੈਸੇਜ ਲੈਣ। ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ IMDB ਦੇ ਉੱਤੇ ਬੋਲ ਭਾਵੇਂ ਨਾ ਬੋਲ ਦੀ ਰੇਟਿੰਗ 9.7 ਆ।
1: ਓ
0: ਵਾਹ ਵਾਹ, ਅਤੇ ਗੁੱਡ ਸਟਾਰਟ, ਡਿਫਰੈਂਟ ਏਰਾ ਫੋਰ ਪੰਜਾਬੀ ਸਿਨੇਮਾ ਅਤੇ ਨੋਟ ਜਸਟ ਪੂਅਰ ਕੌਮੇਡੀ ਆਲ ਦਾ ਟਾਈਮ। ਥੈਂਕ ਯੂ ਤੁਹਾਡਾ ਹਰਪ੍ਰੀਤ ਜੀ, ਤੁਸੀਂ ਭੇਜਿਆ। ਅਤੇ ਤਰਲੋਚਨ ਸਿੰਘ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਸੀਂ ਕਹਿੰਦੇ ਫਰਾਈਡੇ ਮੂਵੀ ਦੇਖੀ ਸੀ, ਬੋਲ ਭਾਵੇਂ ਨਾ ਬੋਲ, ਬਹੁਤ ਵਧੀਆ ਮੂਵੀ ਆ, ਕਮਾਲ ਦੀ ਐਕਟਿੰਗ ਸਪੈਸ਼ਲੀ ਸਿੱਧਕ ਗਿੱਲ ਦੀ, ਅਤੇ ਲੱਗਾ ਨਹੀਂ ਕਿ ਮੁੰਡਾ ਪਹਿਲੀ ਵਾਰ ਮੂਵੀ ਦੇ ਵਿੱਚ ਆ, ਮਸਟ ਵਾਚ ਮੂਵੀ। ਮਤਲਬ ਮੈਂ ਉਹੀ ਜਿੱਦਾਂ ਤੁਹਾਡੇ ਨਾਲ ਪਹਿਲਾਂ ਕਰ ਰਿਹਾ ਨਾ ਕਿ ਜਿਹੜੀ ਈਵਨ ਟ੍ਰੇਲਰ ਵੇਖ ਕੇ ਮੈਨੂੰ ਵੀ ਲੱਗਦਾ ਸੀ ਵੀ ਕੁੜੀ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਆ ਹੈ ਨਾ, ਪਰ ਜਦੋਂ ਆਪਾਂ ਫਿਲਮ ਵੇਖਦੇ ਹਾਂ ਅਤੇ ਫਿਰ ਮਤਲਬ ਕੁੜੀ ਤਾਂ ਹੈ ਹੀ ਆ, ਮਤਲਬ ਕੁੜੀ ਨੂੰ ਤੁਸੀਂ ਇਗਨੋਰ ਨਹੀਂ ਕਰ ਪਾਉਂਦੇ, ਪਰ ਮਤਲਬ ਜਿਹੜੀ ਇੱਕ ਹੀਰੋ ਫੇਸ ਹੁੰਦਾ ਨਾ, ਉਹ ਇਹ ਹੁੰਦਾ ਵਾ ਵੀ ਤੁਸੀਂ ਹੋਰ ਕਿਸੇ ਨੂੰ ਸਪੇਸ ਦੇ ਹੀ ਨਾ ਪਾਓ ਆਪਣੇ ਜੇਨ 'ਚ।
1: ਮੈਨੂੰ ਲੱਗਦਾ ਤੁਹਾਡੀ ਇੰਨੀ ਜ਼ਿਆਦਾ ਸਟਰੋਂਗ, ਤੁਹਾਡੀ ਮਤਲਬ
0: ਪ੍ਰੈਜੈਂਸ
1: ਇੰਨੀ ਜ਼ਿਆਦਾ ਤਕੜੀ ਹੁੰਦੀ ਕਿ ਸਾਰਾ ਕੁਝ ਬਲਰ ਹੋ ਜਾਂਦਾ ਆਲੇ ਦੁਆਲੇ ਵਾਲਾ।
0: ਉਹ ਤਾਂ ਹੀ ਹੁੰਦੀ ਆ ਜੇ ਤੁਸੀਂ ਉਸ ਕਰੈਕਟਰ 'ਚ ਤੁਸੀਂ
1: ਪੂਰੇ
0: ਬੜੇ, ਤੁਹਾਨੂੰ ਫੀਲ ਨਹੀਂ ਹੁੰਦਾ ਵੀ ਇਹ ਬੰਦਾ ਐਕਟਿੰਗ ਕਰ ਰਿਹਾ ਜਾਂ ਕਿਵੇਂ। ਸੋ ਓਵਰਆਲ ਜਿਹੜੇ ਸ਼ੌਕੀਨ ਨੇ ਸਿਨੇਮਾ ਦੇ ਉਹਨਾਂ ਦੇ ਅੱਗੇ ਬੇਨਤੀ ਆ ਵੀ ਤੁਸੀਂ ਜ਼ਰੂਰ ਜ਼ਰੂਰ ਵੇਖਿਓ, ਅਤੇ ਵੇਖ ਅੱਜ ਕੱਲ੍ਹ ਦੇ ਵਿੱਚ ਜ਼ਰੂਰ ਲਿਓ, ਹੋ ਸਕਦਾ ਕਿ ਬਾਅਦ ਵਿੱਚ ਤੁਹਾਨੂੰ ਦੂਰ ਨੇੜੇ ਜਾਣਾ ਪਵੇ। ਮੈਂ ਇਹ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ ਆ ਕਿਉਂਕਿ ਸਿਨੇਮਾ ਪਰਫੋਰਮੈਂਸ ਦੇ ਉੱਤੇ ਚੱਲਦਾ ਵਾ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ, ਹਾਂਜੀ 1674 AM।
2: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ 7 ਤਰੀਕ ਸਤੰਬਰ ਦਾ ਮਹੀਨਾ ਅਤੇ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਸਵਾਗਤ ਹੈ ਇੱਕ ਵਾਰੀ ਸਭ ਦਾ ਫਿਰ ਤੋਂ ਅਤੇ ਗੱਲਾਂ ਹੋ ਰਹੀਆਂ ਸੀਗੀ ਸਪਰਿੰਗ ਦੀਆਂ ਹੈ ਨਾ ਸਪਰਿੰਗ ਸਭ ਤੋਂ ਵੱਡੀ ਆ ਗੱਲ ਸਪਰਿੰਗ ਤੇ ਇਹ ਹੈ ਕਿ ਅੱਜ ਦੀ ਗੱਲ ਨਹੀਂ ਆਪਾਂ ਨੂੰ ਇੱਕ ਹਿਸਾਬ ਨਾਲ ਕਿਸੇ ਨਾ ਕਿਤੇ ਬਚਪਨ ਵਿੱਚ ਜ਼ਰੂਰ ਲੈ ਕੇ ਜਾਂਦਾ ਇਹ ਮੌਸਮ ਕਿਸੇ ਲਈ ਮਤਲਬ ਸਭ ਨੂੰ ਇੱਦਾਂ ਲੱਗਦਾ ਕਿਸੇ ਲਈ ਸਪਰਿੰਗ ਜਾਂ ਬਸੰਤ ਕਹਿ ਲਓ ਕਿਸੇ ਨੂੰ ਪਿੰਡ ਦੇ ਖੇਤ ਯਾਦ ਆਉਂਦੇ ਹੈ ਪੀਲੇ ਪੀਲੇ ਫੁੱਲ ਯਾਦ ਆਉਂਦੇ ਹੈ ਕਿਸੇ ਨੂੰ ਸਕੂਲ ਦੀ ਛੁੱਟੀਆਂ ਯਾਦ ਆਉਂਦੀਆਂ ਹੈ ਕਿਸੇ ਨੂੰ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਣਾ ਯਾਦ ਆਉਂਦਾ ਅਤੇ ਹਰ ਇੱਕ ਦੀ ਕੋਈ ਨਾ ਕੋਈ ਯਾਦ ਇੱਕ ਤਾਜ਼ੀ ਹੋ ਜਾਂਦੀ ਹੈ ਸਪਰਿੰਗ ਨਾਲ ਜਾਂ ਬਸੰਤ ਨਾਲ ਅਤੇ ਤੁਸੀਂ ਵੀ ਆਪਣੀ ਯਾਦਾਂ ਤਾਜ਼ੀ ਕਰ ਸਕਦੇ ਹੋ ਅਤੇ ਤੁਸੀਂ ਦੱਸ ਸਕਦੇ ਹੋ ਫੋਨ ਕਰਕੇ ਕਿ ਤੁਹਾਡੇ ਲਈ ਸਪਰਿੰਗ ਦਾ ਮਤਲਬ ਕੀ ਹੈ ਫੁੱਲ ਪਿਕਨਿਕ ਸ਼ੋਪਿੰਗ ਗਾਰਡਨਿੰਗ ਜਾਂ ਬਸ ਕਿ ਹੁਣ ਹੀਟਰ ਨਹੀਂ ਚੱਲਣੇ ਤੁਸੀਂ ਸੁਪੋਨ ਕਰੋ ਅਤੇ ਸਾਨੂੰ ਦੱਸੋ ਕਿ ਤੁਹਾਡੇ ਲਈ ਸਪਰਿੰਗ ਦਾ ਮਤਲਬ ਕੀ ਹੈ
0: ਬਸੰਤ ਜੀ ਕਹਿੰਦੇ ਮੇਰੇ ਲਈ ਸਪਰਿੰਗ ਦਾ ਮਤਲਬ ਪਾਟਾ ਸੋਫਾ ਲੱਗਦਾ ਬਸੰਤ ਜੀ ਕੋਈ ਐਕਸੀਡੈਂਟ ਹੋ ਗਿਆ ਲੱਗਦਾ
1: ਮੈਨੂੰ ਲੱਗਦਾ ਮਤਲਬ ਆਪਾਂ ਬਸੰਤ ਤੋਂ ਇੱਕਦਮ ਪੀਲੇ ਫੁੱਲ ਯਾਦ ਆਉਂਦੇ ਨਾ ਤੇ ਇਹਨਾਂ ਦਾ ਨਾ ਦੇਖੋ ਮਤਲਬ ਨਾ ਇਹਨਾਂ ਦਾ ਬਸੰਤ ਪਿੱਛੇ ਲੱਗਿਆ ਲਾਲ ਲਾਲ ਪੀਲਾ
0: ਇਹਦੀ ਤੱਤ ਤੁਸੀਂ ਕੱਢਿਆ ਆ ਕੇ
1: ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਨਾ ਦੋ ਬੰਦੇ ਤੇ ਹੁਣ
0: ਤੁਹਾਨੂੰ ਲੱਗਦਾ ਦੋ ਜਣੇ
1: ਹਾਂ ਬਸੰਤ ਅਲੱਗ ਹੈ ਲਾਲ ਜੀ ਅਲੱਗ ਹੈ
0: ਅੱਛਾ ਤੁਹਾਨੂੰ ਲੱਗਦਾ ਜਦੋਂ ਆਪਾਂ ਇੱਥੇ ਕਿੰਨੇ ਰੇਡੀਓ ਤੇ ਐਪੀਸੋਡ ਸਾਡੇ ਨਾਲ ਨੇ ਬਸੰਤ ਲਾਲ ਜੀ ਤੇ ਦੋ ਜਣੇ ਹੁੰਦੇ ਸੀ
1: ਈਵਨ ਮੈਂ ਜਦੋਂ ਤੱਕ ਆ ਗਈ ਹਾਂ ਰੇਡੀਓ ਉਦੋਂ ਤੱਕ ਵੀ ਲੱਗਦਾ ਰਿਹਾ ਕਿਉਂਕਿ ਮੈਂ ਤੇ ਸੈਟਰਡੇ ਮੇਰਾ ਸ਼ੋਅ ਹੁੰਦਾ ਸੀਗਾ ਤੇ ਮੈਨੂੰ ਉਦੋਂ ਤੱਕ ਵੀ ਲੱਗਦਾ ਸੀਗਾ ਬਸੰਤ ਅਲੱਗ ਲਾਲ ਮੈਨੂੰ ਲੱਗਦਾ ਸੀ ਭਰਾ ਹੁਣੇ ਇੱਕੋ ਚ ਬੋਲਦੇ
0: ਤੁਸੀਂ ਚੰਗਾ ਵੀਰਚਾਰਾ ਬਣਾਈ ਇਹਨਾਂ ਨੇ
1: ਉਦੋਂ ਮੈਂ ਸਾਕਸ਼ਾਤ ਵੇਖਿਆ ਮੈਂ ਕਿਹਾ ਅੱਛਾ ਇਹ ਤੇ
0: ਕੀ ਜਾਣਾ ਵਾਹ ਵੀ ਗੁੱਡ ਗੁੱਡ ਟੂ ਨੋ ਇਹ ਵੀ ਤੁਸੀਂ ਟਾਣੀ ਵਾਲੀ ਗੱਲ ਕੀਤੀ ਹੈ ਚਲੋ ਖੈਰ ਤੁਹਾਡੇ ਲਈ ਕੀ ਮਤਲਬ ਆ ਤੁਹਾਡਾ ਬਸੰਤ ਦਾ ਅਤੇ ਕੀ ਮਤਲਬ ਆ ਤੁਹਾਡੇ ਲਈ ਸੋਰੀ ਸਤੰਬਰ ਦੇ ਮਹੀਨੇ ਦਾ ਮੈਨੂੰ ਲੱਗਦਾ ਜਿਹੜੀਆਂ ਮੰਮੀਆਂ ਨੇ ਉਹਨਾਂ ਲਈ ਤੇ ਸਤੰਬਰ ਦਾ ਮਤਲਬ ਹੁੰਦਾ ਵੀ ਛੁੱਟੀਆਂ ਹੋਣੀਆਂ ਹੋਣਗੀਆਂ ਹੈ ਨਾ
1: ਮੈਂ ਹੁਣ ਸਵੇਰੇ ਤੁਹਾਨੂੰ ਕਿਹਾ ਸੀ ਨਾ ਹੁਣ ਫਿਰ ਛੁੱਟੀਆਂ ਆ ਜਾਣੀਆਂ ਇਹਨਾਂ ਦੀ ਫਿਰ ਹੁਣ ਮਨਦੀਪ ਜੀ ਵਰਗੇ ਉਹੀ ਫੋਨ ਕਰਦੇ ਨਾ ਜਿਹੜੇ ਛੁੱਟੀਆਂ ਦੇ ਵਿੱਚ ਕਰਦੇ ਮਹਿੰਦੀ ਜੀ
0: ਹਾਂਜੀ ਹਾਂਜੀ
1: ਨਾ ਭੁੱਲ ਰਿਹਾ ਉਹਨਾਂ ਦਾ ਕਿ ਉਹ ਹੀ ਹਮੇਸ਼ਾ ਮਤਲਬ ਕਹਿੰਦੇ ਨਾ ਮੈਂ ਛੁੱਟੀਆਂ 'ਚ ਕਾਲ ਕਰਦੇ ਇੱਕੋ ਇੱਕ ਮੰਮੀ ਜਿਹੜੀ ਖੁਸ਼ ਹੁੰਦੀ ਕਿਉਂਕਿ ਉਹਨਾਂ ਦੀ ਆਪ ਦੀ ਛੁੱਟੀਆਂ ਹੁੰਦੀਆਂ ਸਾਡੇ ਵਰਗੇ ਨੂੰ ਤਾਂ ਇਹ ਲੱਗਦਾ ਕਿ ਹਾਏ
0: ਉੱਦਾਂ ਹੀ ਉਹ ਕੁਛ ਹੀ ਰਿਹਾ ਹਾਂ ਨਹੀਂ ਚਲੋ ਜਿਹੜਾ ਉਹ ਸੈਕਟਰ 'ਚ ਆ ਉਹਨੂੰ ਤਾਂ ਫਿਰ ਹੁੰਦਾ ਹੀ ਆ ਨਾ ਪਰ ਫਿਰ ਵੀ ਇੱਕ ਰਿਲੈਕਸੇਸ਼ਨ ਜੀ ਹੁੰਦੀ ਆ ਜਿਹਦੀ ਆਸ ਹੁੰਦੀ ਆ
1: ਸਵੇਰ ਦੀ ਭੱਜ ਨੱਟ ਤਾਂ ਘੱਟਦੀ ਹੈ ਨਾ ਜਦੋਂ ਛੁੱਟੀਆਂ ਦੇ ਵਿੱਚ ਨਹੀਂ ਤਾਂ ਸਵੇਰੇ ਤੁਹਾਨੂੰ ਟਿਫਿਨ 'ਚ ਕੀ ਪਾਉਣਾ ਹੈ ਸਾਰਾ ਕੁਝ ਵਰਦੀ ਰੈਡੀ ਹੈ ਕਿ ਨਹੀਂ ਬੜਾ ਕੁਛ
0: ਚਲੋ ਖੈਰ ਮੈਨੂੰ ਤਾਂ ਮੈਨੂੰ ਤਾਂ ਗਾਰਡਨਿੰਗ ਦਾ ਹੀ ਲੱਗਦਾ ਵੇਖੋ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਨਾ ਤੁਸੀਂ ਬੜੇ ਚਿਰਾਂ ਤੋਂ ਨਾ ਇੱਕ ਸੋਚਿਆ ਹੁੰਦਾ ਵੀ ਇੱਥੇ ਇਸ ਜਗ੍ਹਾ ਦੇ ਉੱਤੇ ਮੈਂ ਫਲਾਣਾ ਬੂਟਾ ਲਾਊਂ ਹੈ ਨਾ ਆਹ ਚੀਜ਼ ਜਿਹੜੀ ਆ ਇਹਦੀ ਥਾਂ ਦੇ ਉੱਤੇ ਆਹ ਬੀਜੂ ਅਤੇ ਉਹ ਫਿਰ ਆਹ ਵਾਲੇ ਦਿਨ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਜ਼ਿਆਦਾਤਰ ਉਹ ਚੀਜ਼ਾਂ ਲਾ ਸਕਦੇ ਹੁੰਦੇ ਹਾਂ ਜਾਂ ਫਿਰ ਮੰਨ ਲਓ ਇੱਕ ਚੀਜ਼ ਹੋਰ ਤੁਹਾਨੂੰ ਸ਼ਾਇਦ ਮਹਿਸੂਸ ਹੁੰਦੀ ਹੋਵੇ ਅੱਜ ਕੱਲ੍ਹ ਤਾਂ ਚਲੋ ਫਿਰ ਵੀ ਬੇਭਾਰਾ ਸਭ ਕੁਛ ਮਿਲ ਜਾਂਦਾ ਹੈ ਨਾ ਗੋਦਾਮਾਂ 'ਚੋਂ ਆ ਜਾਂਦਾ ਜਾਂ ਫਿਰ ਗ੍ਰੀਨ ਹਾਊਸਿਸ 'ਚ ਪਰ ਵੈਸੇ ਵੇਖਿਆ ਜਾਵੇ ਤਾਂ ਇਹ ਜਿਹੜੀ ਬਹਾਰ ਆ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਬਜ਼ੀਆਂ ਯਾਦ ਆ ਜਾਂਦੀਆਂ ਕਿਉਂਕਿ ਹੋ ਪਾਉਂਦੀਆਂ ਸਿਆਲ ਦੇ ਵਿੱਚ ਬਹੁਤ ਲਿਮਿਟਿਡ ਜਿਹਾ ਫਿਰ ਹੋਰ ਹੁੰਦਾ ਵਾ ਨਾ
1: ਜੀ
0: ਅਤੇ ਆਪਾਂ ਬਹੁਤ ਧੱਕੇ ਦੇ ਨਾਲ ਤੁਸੀਂ ਜੋ ਮਰਜ਼ੀ ਖਾਈ ਜਾਓ ਅੱਜ ਕੱਲ੍ਹ ਤਾਂ ਕੱਦੂ ਵੀ ਮਿਲਦੇ ਰਹਿੰਦੇ ਤੁਹਾਨੂੰ ਸਦਾ ਬਹਾਰ ਹੀ ਆ ਪਰ ਫਿਰ ਵੀ ਇੱਕ ਨਵੀਂ ਰੁੱਤ ਅਤੇ ਉਹਦਾ ਮਤਲਬ ਇਹ ਹੁੰਦਾ ਵੀ ਹੁਣ ਨਵੀਆਂ ਨਵੀਆਂ ਤਾਜ਼ੀਆਂ ਤਾਜ਼ੀਆਂ
1: ਹੁੰਦਾ ਹੀ ਹੈ ਕਿਉਂਕਿ ਆਪਾਂ ਵੈਸੇ ਵੀ ਕਹਿ ਲਓ ਹੁਣ ਜਿਵੇਂ ਇੱਥੇ ਤਾਂ ਫਿਰ ਵੀ ਆਪਾਂ 12 ਮਹੀਨੇ ਹਰ ਸਬਜ਼ੀ ਆਪਾਂ ਨੂੰ ਅਵੇਲੇਬਲ ਹੁੰਦੀ ਹੈ ਹੁਣ ਇੰਡੀਆ 'ਚ ਬੇਮੌਸਮ ਦੀ ਸਬਜ਼ੀ ਭਾਵੇਂ ਆਪਾਂ ਲੈ ਵੀ ਆਉਂਦੇ ਹਾਂ ਐਕਸਪੈਂਸਿਵ ਵੀ ਮਿਲਦੀ ਹੈ ਲੇਕਿਨ ਉਹਦਾ ਉਹ ਸਵਾਦ ਨਹੀਂ ਹੁੰਦਾ
0: ਇੱਥੇ ਵੀ ਇੱਦਾਂ ਹੀ
1: ਹਾਂ
0: ਸਵਾਦ ਨਹੀਂ ਹਾਂ
1: ਆਪਾਂ ਧੱਕੇ ਨਾਲ ਉਹਨੂੰ ਤੜਕੇ ਜ਼ਿਆਦਾ ਤੜਕਾ ਬਣਾ ਕੇ ਉਹਨੂੰ ਮਤਲਬ ਜਸਟੀਫਾਈ ਕਰਨ ਦੀ ਕੋਸ਼ਿਸ਼

0: ਉਹ ਜਿੰਨਾ ਚਿਰ ਸਾਰਾ ਕੁਛ ਕੰਬੀਨੇਸ਼ਨ ਨਹੀਂ ਬਣਦਾ ਉਨਾ ਚਿਰ ਤੱਕ ਬੰਦਾ ਤੰਗ ਹੁੰਦਾ। ਤੇ ਅੱਜ ਤੁਸੀਂ ਜੇ ਹਾਂਜੀ ਠੀਕ ਹੈ ਜੀ, ਧੰਨਵਾਦ। ਤੁਸੀਂ ਜੇ ਅੱਜ ਕੱਲ੍ਹ ਸੋਰੀ ਅੱਜ ਭੇਜਣੇ ਤੇ ਰਿਸ਼ਤੇ ਪਏ ਹੁਣੇ ਹੁਣੇ ਭੇਜ ਦਿਓ, ਲੇਟ ਨਾ ਭੇਜੋ। ਤੇ ਇਸੇ ਸੈਗਮੈਂਟ ਦੇ ਵਿੱਚ ਵਿੱਚ ਜਿਹੜੇ ਆ ਜਾਣਗੇ ਉਹ ਮੈਂ ਜਾਂਦਾ ਜਾਂਦਾ ਅਨਾਊਂਸ ਮੈਂ ਕਰ ਜਾਊਂਗਾ। ਤੇ ਜੇ ਨਹੀਂ ਫੋਰਮੈਟ ਹੈਗਾ ਤਾਂ ਪਹਿਲਾਂ ਤੁਸੀਂ ਮੈਸੇਜ ਕਰ ਦਿਓ, ਇੱਦਾਂ ਨਾ ਭੇਜਿਓ ਤੁਸੀਂ। ਅਤੇ ਫਿਰ ਦੂਸਰੀ ਗੱਲ ਇਹ ਆ ਵੀ ਸੁਣਿਓ ਵੀ ਜ਼ਰੂਰ, ਹੈ ਨਾ, ਵਾਰ ਵਾਰ ਆਪਾਂ ਕਹਿੰਦੇ ਹਾਂ। ਅਤੇ ਜਿਨ੍ਹਾਂ ਨੂੰ ਤੁਸੀਂ ਗਾਂਹ ਦੱਸਦੇ ਹੁੰਦੇ ਹੋ ਉਹਨਾਂ ਨੂੰ ਵੀ ਇਹ ਚੀਜ਼ ਨਾਲ ਪਲੀਜ਼ ਦੱਸਦਿਆ ਕਰੋ ਵੀ ਤੁਹਾਨੂੰ ਸਵੇਰੇ ਸੁਣਨੇ ਵੀ ਪੈਣੇ।
1: ਹਾਂ, ਕਿਉਂਕਿ ਉਹੀ ਹੈ, ਫਿਰ ਬਾਅਦ 'ਚੋਂ ਫਿਰ ਤੁਸੀਂ ਪੁੱਛੋ ਔਖਾ, ਫਿਰ ਸਾਨੂੰ ਸਮ ਕਈ ਵਾਰੀ ਫਿਰ ਕਨਫਿਊਜ਼ਨ ਵੀ ਹੋ ਜਾਂਦਾ ਨਾ ਕਿ ਤੁਸੀਂ ਜਿਵੇਂ ਆਪਾਂ ਰਿਸ਼ਤੇ ਨੰਬਰ 1-2 ਕਰਕੇ ਬੋਲਦੇ ਹਾਂ ਤਾਂ ਉਹ ਵੀ ਫਿਰ ਗੜਬੜ ਜਿਹੀ ਹੋ ਜਾਂਦੀ ਹੈ। ਜੇ ਤੁਸੀਂ ਲਾਈਵ ਸੁਣੋਗੇ ਤਾਂ ਹੀ ਤੁਸੀਂ ਸਹੀ ਸਾਡੇ ਤੋਂ ਪੁੱਛ ਸਕਦੇ ਹੋ ਮੁੜ ਕੇ ਇਨਕੁਆਇਰੀ।
0: ਜੀ ਬਿਲਕੁਲ, ਅਤੇ ਧੰਨਵਾਦ ਜੀ ਤੁਹਾਡਾ। ਅਤੇ ਦਲਜੀਤ ਜੀ ਕਹਿੰਦੇ ਨੇ ਕਿ ਅਸੀਂ ਵੇਖ ਕੇ ਆਏ ਪਰਿਵਾਰ ਸਮੇਤ ਫਿਲਮ, ਕਹਿੰਦੇ ਕੱਲ੍ਹ, ਅਤੇ ਬਹੁਤ ਮਜ਼ਾ ਆਇਆ, ਬਹੁਤ ਵਧੀਆ ਫਿਲਮ ਹੈ। ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਸੋ ਤੁਸੀਂ ਬਿਹਤਰ ਹੈ ਕਿ ਤੁਸੀਂ ਇਹਦੇ ਨਾਲ ਨਾਲ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਹੋ ਤਾਂ ਉੱਥੇ ਤੁਸੀਂ ਪਾ ਦਿਓ ਤਾਂ ਕਿ ਤੁਹਾਡੇ ਸਰਕਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਵੇ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹਾਂਜੀ 5656-656 ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜਸਟੀ
0: ਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
2: ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ ਕਿਵੇਂ?
0: ਹਾਂਜੀ ਬਹੁਤ ਵਧੀਆ, ਨਿਆਣਿਆਂ ਨੇ ਫੇਰ ਕੱਲ੍ਹ ਆ ਕੇ ਕਹਿਣਾ ਸਾਡੇ ਮੰਮੀ ਆਏ ਸੀ,
2: ਅਪਡੇਟ ਕੀਤਾ ਕਿ ਨਹੀਂ ਸੰਦੀਪ ਭਾਜੀ ਨੇ, ਜੇ ਨਹੀਂ ਕੀਤਾ ਡਾਇਰੀ ਲਾਈ ਦੋਵਾਂ ਨੇ ਨਾ,
1: ਚੰਗਾ ਖਿੱਚ ਕੇ ਰੱਖਣਾ।
2: ਡੇਟ ਗਲਤ ਪਾਤੀ ਸੀ ਨਾ ਕਿਤੇ, ਹੋ ਗਿਆ ਮਿਸਟੇਕ ਨਾ, ਕਹਿੰਦੀ ਇਹਨਾਂ ਨੂੰ ਮੈਥਸ ਨੀ ਆਉਂਦਾ, ਇਹਨਾਂ ਨੂੰ ਪਤਾ ਨੀ 31 ਤਰੀਕ ਤੋਂ ਬਾਅਦ 1 ਤਰੀਕ ਆਉਂਦੀ, ਬਣੀ ਐ ਕੁਛ ਬੋਲਦੀ।
0: ਬੜੇ ਨਿਆਣੇ ਨਾ। ਵੈਸੇ ਮੈਂ ਸੋਚਦਾ ਵੀ ਜੇ ਕਿਤੇ ਮੰਨ ਲਓ ਸਾਡੇ ਇਸ ਉਮਰ ਦੇ ਵਿੱਚ ਸਾਡੇ ਕੋਲ ਇੰਨੀਆਂ ਫੈਸਿਲਿਟੀਆਂ ਹੁੰਦੀਆਂ ਤਾਂ ਅਸੀਂ ਸ਼ਾਇਦ ਇਹਨਾਂ ਨਾਲ ਵੀ ਤਾਂ ਦੇ ਹੁੰਦੇ।
1: ਐਕਸਪੋਜ਼ਰ ਜ਼ਿਆਦਾ ਮਿਲਿਆ ਨਾ ਹੁਣ ਦੇ ਬੱਚੇ ਨੂੰ, ਆਪਾਂ ਨੂੰ ਐਕਸਪੋਜ਼ਰ ਹੀ ਕੀ ਸੀਗਾ,
0: ਨਾਲੇ ਪੜ੍ਹਾਈ ਦਾ ਬੋਝ ਬਹੁਤ ਹੀ ਉਦੋਂ
1: ਬਹੁਤ ਜ਼ਿਆਦਾ
0: ਹੈ ਨਾ, ਬਸਤਿਆਂ ਦਾ, ਛਿੱਤਰਾਂ ਦਾ, ਹੈ ਨਾ, ਕਦੀ ਕੰਨ ਪੜਾ, ਕਦੀ ਬਾਹਾਂ ਖੜੀਆਂ ਕਰ, ਕਦੀ ਕੱਟੇ 'ਚ, ਕਦੀ ਕਿਤੇ,
2: ਚਿੱਟੇ ਕੱਪੜੇ ਪਾ ਕੇ ਨਾ, ਵੀ ਸਭ ਤੋਂ ਵੱਧ ਕਿਤੇ ਪੀਲੇ ਹੁੰਦੇ ਆ ਹਰੇ, ਉਹ ਕਿਉਂਕਿ ਥੱਲੇ ਛਟਾਲਾ ਜਾਂ ਕੁਛ ਪੀਜਿਆ ਹੁੰਦਾ ਸੀ, ਉਦੋਂ ਹਰੇ ਹੋ ਜਾਂਦੇ ਸੀਗੇ। ਅਸੀਂ ਇਹ ਚੈੱਕ ਕਰਨਾ ਤੇ ਘਰੇ ਆ ਕੇ ਫਿਰ ਜਿਹੜੀ ਕੁੱਟ ਪੈਣੀ ਉਹ ਵੱਖਰੀ, ਤੇ ਫਿਰ ਅਸੀਂ ਇਹ ਸੋਚਣਾ ਕਿ ਪੀਲੇ ਕੱਪੜੇ ਪਾ ਕੇ ਜਾਂਦੇ ਆ, ਛੋਟੇ ਨੇ ਕਹਿਣਾ ਵੀ ਇਹਦੇ ਘਰੇ ਜਾ ਕੇ ਪਤਾ ਲੱਗੂ ਹੁਣ ਕਿਹਦੇ ਵੱਧ ਕਾਲੇ।
0: ਸਰਫ ਐਕਸਲ
2: ਤਾਂ ਕੀਤੇ ਹੁੰਦੇ ਭਾਜੀ, ਉਦੋਂ ਮੰਮੀ ਵਰਤਦੇ ਸੀ ਆਹ
1: ਅਸ਼ੋਕਾ ਸਾਬਣ,
2: ਸਪਰਿੰਗ ਆਉਂਦਾ ਜਿਵੇਂ ਹੁਣ ਖੁੱਲਾ ਦਿਨ ਆ ਗਏ ਤੇ ਬਿਸਤਰੇ ਬੁਸਤੇ ਸਾਰੇ ਧੁੱਪੇ ਰੱਖਣੇ, ਬਾਹਰ ਸਰਾਣੇ ਸਰੂਣੇ ਬੰਜਾ ਡਾ ਕੇ ਬਾਹਰ ਨਾ, ਚੰਗੀ ਤਰ੍ਹਾਂ ਧੁੱਪ ਲਵਾਉਣੀ ਉਹਨਾਂ ਨੂੰ, ਮੇਰੇ ਲਈ ਸਪਰਿੰਗ ਇਹ ਆ।
0: ਇਹਨਾਂ ਦਿਨਾਂ ਦੇ ਵਿੱਚ ਵਾਕਈ ਨਾ ਇਹ ਵੀ ਜੀ ਕਰ ਆਉਂਦਾ ਵੀ ਤੁਸੀਂ ਮੰਨ ਲਓ ਜਿੱਦਾਂ, ਹਾਂ ਮੇਰਾ ਵੀ ਕੱਲ੍ਹ ਜੀ ਕਰਨਾ ਸਾਰੀਆਂ ਪੱਗਾਂ ਪੁੱਗਾਂ ਬਾਹਰ ਕੱਢ ਕੇ ਤੇ ਹਵਾ ਲਵਾਈ ਜਾਵੇ, ਹੈ ਨਾ, ਧੁੱਪ ਲਵਾਈ ਜਾਵੇ। ਸੋ ਸਿਆਲ 'ਚ ਤਾਂ ਉੱਦਾਂ ਤੁਹਾਨੂੰ ਪਤਾ ਹੁੰਦਾ ਵੀ ਪਤਾ ਨਹੀਂ ਕਿਹੜੇ ਵੇਲੇ
2: ਮੀਂਹ ਆ ਜਾਣਾ। ਹਾਂਜੀ,

0: ਸੋ ਆਹ ਥੋੜ੍ਹਾ ਜਿਹਾ
1: ਨਮੀ ਹੁੰਦੀ ਨਾ ਹਵਾ 'ਚ। ਹਾਂਜੀ
0: ਜੀ ਜਿਹਾ ਕਰਨ ਲੱਗ ਪੈਂਦਾ ਤੁਹਾਡਾ ਇਹਨਾਂ ਦਿਨਾਂ 'ਚ। ਮੈਨੂੰ ਲੱਗਦਾ ਨਿਆਣਿਆਂ ਦਾ ਵੀ ਖੇਡਣ ਖੋਡਣ ਨੂੰ ਜੀ ਕਰ ਪੈਂਦਾ
2: ਆਟੋਮੈਟਿਕ। ਹਾਂ, ਕਿਉਂਕਿ ਵਧੀਆ, ਮਤਲਬ ਹੁਣ ਕੋਈ ਨਹੀਂ ਡਬਲ ਲੇਅਰਿੰਗ ਕਰਨ ਦੀ ਲੋੜ ਨਾ, ਆਰਾਮ ਨਾਲ ਖੇਡਦੇ ਵਧੀਆ ਖੁੱਲੇ ਖੁੱਲੇ
0: ਹਾਂਜੀ
2: ਖੁੱਲੇ ਪਾ ਕੇ।
0: ਥੋੜ੍ਹਾ ਐਕਸਟਰਾ ਇੱਕ ਇੱਕ ਹੋਰ ਚੀਜ਼ ਮੈਨੂੰ ਲੱਗਦੀ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਤੁਹਾਡਾ ਐਕਸਰਸਾਈਜ਼ ਵਾਲਾ ਵੀ ਉਹ ਅਨਲੀਸ਼ ਹੋ ਜਾਂਦਾ,
1: ਸੈਰ ਸੂਰ ਵੀ ਨਿਕਲਦੇ ਜਾਂਦੇ ਸ਼ਾਮ ਨੂੰ ਸਵੇਰੇ
2: ਪਾਰਕਾਂ 'ਚ ਜ਼ਿਆਦਾ ਦਿਖਦੇ ਆ
0: ਜੀ। ਪਿੰਨੀ ਰੀਲੋਡ ਹੋਣੀ ਸ਼ੁਰੂ ਹੋਈ ਦੀ
2: ਮੇਰੇ ਵਰਗੇ ਦਾ ਕੰਮ ਆਉਣੇ ਇੰਨਾ ਵਿੱਚ ਸੋਚਣੀ ਪੈਣੀ।
1: ਮੂਵੀ ਦੀ ਗੱਲ ਕਰਦੇ ਭਾਜੀ, ਜਿਹੜੀ ਉਹਨੂੰ ਸਾਈਡ ਦੇਖੀ ਹੈ ਬੋਲ ਭਾਵੇਂ ਨਾ ਬੋਲ, ਵਧੀਆ ਮੂਵੀ ਸੀ। ਤੇ ਮੈਂ ਤਾਂ ਜ਼ਿਆਦਾ ਖੁਸ਼ ਹਾਂ ਕਿਉਂਕਿ ਬੱਚੇ ਬਹੁਤ ਖੁਸ਼ ਹੋਏ। ਬੱਚੇ ਨੇ ਇੱਕ ਵਾਰੀ ਨੀ ਕਿਹਾ ਅਸੀਂ ਬੋਰ ਹੋਣ ਡੇ ਆ, ਤੇ ਹੱਸਦੇ ਸੀ ਜਦੋਂ ਕਾਮੇਡੀ ਸੁਣਦੇ ਸੀ, ਹੱਸਦੇ ਸੀਗੇ ਜਿਵੇਂ ਉਹ ਪੁਰਾਣੀ ਸੁਣ ਸੁਣ ਕੇ। ਹੁਣ ਨਾਮ ਤਾਂ ਕੀ ਲੈਣਾ ਹੀ ਹੈ, ਬਟ ਬੋਰ ਹੋ ਗਏ ਸੀ ਸਾਰੇ ਜਾਣੇ।
2: ਮੇਨ ਹੈ ਆਪਣੇ ਬੱਚਿਆਂ ਨੂੰ ਥੀਏਟਰ ਚ ਬਿਠਾਉਣਾ ਬਹੁਤ ਬੜਾ ਮਤਲਬ ਟਾਸਕ ਹੀ ਹੁੰਦਾ ਕਿ ਉਹ ਬਹਿ ਗਏ, ਉਹਨਾਂ ਨੇ ਮੂਵੀ ਵੇਖ ਲਈ, ਉਹ ਬਹੁਤ ਵੱਡੀ ਗੱਲ।
0: ਇਹ ਚੀਜ਼ ਨਾ ਦੱਸਣੀ, ਪਤਾ ਆਈ ਡੋਂਟ ਨੋ ਕੀ ਪਸੰਦ ਕਰਦੇ ਉਹ, ਸ਼ਾਇਦ ਐਕਸਪਲੇਨ ਨਹੀਂ ਕਰ ਪਾਉਂਦੇ। ਪਰ ਜਿੱਦਾਂ ਹੁਣ ਆਪਾਂ ਵੀ ਮੈਂ ਗੱਲ ਕਹਿ ਰਿਹਾ ਵੀ ਅਸੀਂ ਦੁਬਾਰਾ ਜਾਣਾ ਵਾ, ਤੇ ਬੱਚੇ ਇੱਕ ਵਾਰੀ ਵੀ ਔਖਾ ਜਾਂਦੇ ਆ ਤੇ ਉਹ ਰੈਡੀ ਹੀ, ਮਤਲਬ ਇਹ ਨਹੀਂ, ਇਹ ਬੜਾ ਔਖਾ ਦੱਸਣਾ ਵੀ ਉਹਨਾਂ ਨੂੰ ਕਿਹੜੀ ਚੀਜ਼ ਪਸੰਦ ਆਉਂਦੀ ਹੈ, ਕਿਉਂਕਿ ਆਪਾਂ ਇਹ ਵੇਖ ਲੈਂਦੇ ਵੀ ਕਾਰਟੂਨ ਵਾਲੀਆਂ ਜਾਂ ਬੱਚਿਆਂ ਵਾਲੀਆਂ ਅਲੱਗ ਹੁੰਦੀਆਂ ਨੇ,
2: ਬੋਰ ਹੋ ਜਾਂਦੇ ਕਈ ਵਾਰੀ।
0: ਪਰ ਮੈਂ ਇੱਕ ਚੀਜ਼ ਵੇਖਦਾ ਵਾਂ ਵੀ ਜਿਹੜੀ ਚੀਜ਼ ਸਮਥਿੰਗ ਸਾਨੂੰ ਠੀਕ ਲੱਗਦੀ ਆ, ਉਹ 'ਚ ਕਨੈਕਟੀਵਿਟੀ ਬਣੀ ਰਹਿੰਦੀ, ਉਹ 'ਚ ਮੰਨ ਲਓ ਕੁਛ ਚੰਗਾ ਵਾ ਤੇ ਜੇ ਸਾਡੇ ਲਈ ਚੰਗਾ ਤੇ ਬੱਚੇ ਨੂੰ ਵੀ ਚੰਗਾ ਲੱਗਣ ਡਿਆ। ਸਿੱਧੀ ਸਿੱਧੀ ਜੀ ਗੱਲ ਹੈ, ਉਹ ਧੱਕਾ ਨਹੀਂ ਆ ਕੋਈ ਵੀ ਆਂਟੇ ਲਾਂ ਲੈਸ, ਉਹਦੇ 'ਚ ਐਵੇਂ ਨਜਾਇਜ਼ ਮਾਰ ਧਾੜ ਕਤਲੇਆਮ ਨਾ ਹੋਵੇ, ਉਹ ਚੀਜ਼ ਬੱਚੇ
1: ਬੱਚਿਆਂ
0: ਨੂੰ ਏਦਾਂ ਜੋੜ ਕੇ ਰੱਖਿਆ ਰੋਜ਼, ਉਹ ਸਾਰਿਆਂ ਦਾ ਜੀ ਲਾ ਕੇ ਰੱਖਦੇ ਤੇ ਇਹ ਤੇ ਆਪਾਂ ਸ਼ਾਇਦ ਕੁਛ ਵੀ ਉਹ ਹਿਸਾਬ ਦੇ ਨਾਲ ਤੇ ਆਪਾਂ ਕੁਛ ਵੀ ਨਹੀਂ ਕਰ ਪਾਉਂਦੇ। ਜਿੱਥੇ ਜਿੱਥੇ ਵੀ ਕਿਤੇ ਮੌਕਾ ਮਿਲਦਾ ਵਾ, ਨਾਲੇ ਇਸੇ ਬਹਾਨੇ ਮਿਲ ਲਈਦਾ ਬੱਚਿਆਂ ਨੂੰ, ਵੇਖ ਲਈਦਾ ਥੋੜੇ ਵੱਡੇ ਹੋਏ ਆ ਵੇਖ ਲਈਦਾ।
2: ਇਹ ਵੀ ਹੁਣ ਜਿਵੇਂ ਤਵਨੀਤ ਦੀ ਗੱਲ ਕਰ ਰਹੇ ਆ, ਇਹ ਹੈ ਕਿ ਇਹੀ ਮੌਕੇ ਹੁੰਦੇ ਇਸ ਬਹਾਨੇ ਆਪਾਂ ਬੱਚਿਆਂ ਨੂੰ ਮਿਲ ਲੈਂਦੇ, ਇੱਕ ਬੌਂਡਿੰਗ ਵੀ ਵੱਧਦੀ ਹੈ ਬੱਚਿਆਂ ਦੀ ਵੀ ਕਿ ਹਾਂ ਇਹ,
0: ਕਿਉਂਕਿ ਬੜੇ ਆਪਾਂ ਥਰੂ ਆਊਟ ਆਪਾਂ ਨਾ ਗੁਰਜੀਤ ਜੀ ਬੜੇ ਚਿਰ ਦੇ ਚਲੋ ਇਹ ਵੇਖਦੇ ਹਾਂ, ਜਿਹੜੇ ਪਹਿਲੇ ਬੱਚੇ ਸੀ ਇੱਦਾਂ ਸਾਰੇ ਆਉਂਦੇ। ਮੈਂ ਨਹੀਂ ਕਹਿੰਦਾ ਵੀ ਮਤਲਬ ਹੁਣ ਅੱਗੇ ਲੈਟ ਸੀ, ਪਰ ਉਹ ਜਿੱਦਾਂ ਥੋੜ੍ਹੇ ਇੱਕ ਏਜ ਤੋਂ ਟੱਪਦੇ ਆ ਨਾ, ਫਿਰ ਆਉਂਦੇ ਨਹੀਂ ਆ, ਫਿਰ ਉਹ ਨਾ ਚੁਟਕਲੇ ਵੱਲ ਆਉਂਦੇ ਆ ਨਾ ਰੇਡੀਓ ਵੱਲ, ਅਤੇ ਨਾ ਹੀ ਉਹ ਤੁਹਾਡੇ ਨਾਲ ਬਹੁਤ ਆਉਣਾ ਪਸੰਦ ਕਰਦੇ ਆ। ਇੱਥੇ ਇਹ ਬੱਚਿਆਂ 'ਚ ਹੈਗੀ ਆ ਚੀਜ਼, ਹੈ ਨਾ।
2: ਇੱਥੇ ਪਤਾ ਨਹੀਂ ਟੀਨੇਜ 'ਚ ਆਉਂਦੇ ਸਾਰੇ ਬੱਚੇ ਨਾ ਇੰਟਰੋਵਰਟ ਜੇ ਹੋ ਜਾਂਦੇ ਨੇ, ਇਟਸ ਨੋਟ ਅਬਾਊਟ ਕਿ ਰੇਡੀਓ ਵਾਲਾ, ਪਰ ਉਹ ਵੈਸੇ ਵੀ ਆਪਣੇ ਆਪ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ।
0: ਵੈਸੇ ਵੀ ਸ਼ਾਇਦ ਸ਼ਾਇਦ ਆਪਾਂ ਵੀ ਇੱਦਾਂ ਹੀ ਹੁੰਦੇ ਹਾਂ ਜਾਸੀ, ਸ਼ਾਇਦ ਆਪਾਂ ਹੁਣ ਭੁੱਲ ਗਏ ਹਾਂ, ਪਰ ਇੱਕ ਹੁੰਦਾ ਨਾ ਇੱਕ ਉਮਰ ਉਹ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਸ਼ਾਈ ਜਾਂ ਸਿਆਣਾ ਸਿਆਣਾ ਜਾਂ ਸਮਝਣ ਲੱਗ ਪੈਂਦੇ ਵੀ ਹਾਏ ਪਹਿਲਾਂ ਆਪਾਂ ਜੋ ਮਰਜ਼ੀ ਕਰਦੇ ਨੇ ਪਕੜਵਾ, ਪਰ ਫਿਰ ਆਪਾਂ ਸੋਚਦੇ ਹਾਂ ਵੀ ਕੋਈ ਸੁਣੂਗਾ ਕੀ ਕਹੂਗਾ।
1: ਕੰਮ ਤੋਂ ਖਤਮ ਕੀਤਾ ਇਹਨਾਂ ਨੇ ਜਦੋਂ, ਤੇ ਇਹਨਾਂ ਨੂੰ ਨਿਆਣੇ ਨੂੰ ਇਹ ਹੋ ਗਿਆ ਵੀ ਅਸੀਂ ਮੂਵੀ ਛੱਡ ਕੇ ਨੀ ਜਾਣਾ, ਡੈਡਾ ਨੂੰ ਕਹੋ ਆਪਣੀ ਟੈਕਸੀ ਕਰਨ ਦੇ ਘਰੇ ਪਹੁੰਚ ਜਾਣ। ਮੈਂ ਕਿਹਾ ਪੁੱਤ
0: ਹੈਪੀ ਫਾਦਰਸ ਡੇ,
1: ਹੈਪੀ ਫਾਦਰਸ ਡੇ ਕਰੋ। ਨਹੀਂ ਪੁੱਤ ਘਰੇ ਤੇ ਜਾ ਚੱਕਣਾ ਬਣਾ ਡੈਡਾ ਰਸਤੇ ਚ, ਨਹੀਂ ਨਹੀਂ ਮੂਵੀ ਤੋਂ ਬਾਅਦ ਚੱਲਾਂਗੇ। ਮੈਂ ਚੱਲ ਠੀਕ ਹੈ, ਮੂਵੀ ਤੋਂ ਬਾਅਦ ਮੈਂ ਕਹਿ ਦਿੰਦੀ।
0: ਵੇਖ ਲਓ ਨਿਆਣਿਆਂ 'ਚ ਵੀ ਹੈਗੀ ਆ ਵੀ ਇਹ ਖੁੱਲ੍ਹ ਕੇ ਕਹਿ ਸਕਦੇ ਆ ਅੱਜ ਕੱਲ੍ਹ।
2: ਆਪਾਂ ਨੂੰ ਪਤਾ ਹੁੰਦਾ ਸੀ ਕਿੱਥੇ ਚਪੇੜ ਆ ਜਾਣੀ ਹੈ, ਬੜੀ ਫਿਲਮਾਂ ਦੇਖਦੇ ਸੀ ਕਈ ਵਾਰੀ, ਮਤਲਬ ਜੇ ਸਕੂਲ ਦੀ ਛੁੱਟੀ ਹੋਈ ਹੈ ਤੇ ਉਸ ਟਾਈਮ ਕੋਈ ਇਹਨਾਂ ਨੇ 3 to 6 ਦੀ ਆਉਂਦਾ ਸੀ ਨਾ ਇੱਕ ਸਲੋਟ, ਤੇ ਆਪਾਂ 2:30 ਤੇ ਮੰਮੀ ਨੇ ਨਾ ਕਹਿਣਾ ਕਿ ਰੋਟੀ ਰੋਟੀ ਸਾਰੀ ਬਣਾ ਕੇ, ਤੇ ਸਕੂਲ ਦੇ ਕੱਪੜਿਆਂ 'ਚ ਜ਼ਬਰਦਸਤੀ ਲਾਗੇ ਲੱਗ ਕੇ ਚਲੇ ਜਾਣ। ਹੁਣ ਸੋਚ ਕੇ ਆਉਂਦਾ ਕੋਈ 2 ਗੁੱਤਾਂ ਕੀਤੀਆਂ
1: ਹੋਈਆਂ ਸੀ,
2: ਬਸ ਜਾਣ ਨੂੰ ਮਿਲ ਜਾ ਕਰੇਲੇ ਵਾਲੀ
0: ਗੁੱਤ, ਉਦੋਂ ਤੇ ਇਹੋ ਰਿਵਾਜ ਸੀ ਨਾ। ਉਦੋਂ ਤੇ ਠੀਕ ਸੀ, ਚਲੋ ਉਦੋਂ ਰੇਂਜ ਹੀ ਕਰੇਲੇ ਫੜਦੇ।
2: ਠਾਂ
0: ਸਿਰ ਕਰਦੇ ਹੋ ਗਏ ਫੇਰ ਹੀ ਹੁੰਦੇ
1: ਹੋਣਗੇ ਉਧਰ ਨਾ ਵੀ ਦਵਾ ਉਤਰ ਜਾਈਏ
0: ਕਰ ਥਾਂ ਸਿਰ ਕਰਕੇ ਕੀ ਕਰਦੇ ਕੀ ਬਲਾ ਉਹ ਦੱਸੋ ਨਾ
1: ਮੇਰਾ ਛਾਲ ਮਾਰੀ ਦੀ ਭਾਜੀ
0: ਅੱਛਾ ਇੱਕ ਛਾਲ ਹੁੰਦੀ ਇੱਕ ਨਾ ਹੋਰ ਹੁੰਦਾ ਸੀ ਪਤਾ ਨਹੀਂ ਕੁੜੀਆਂ 'ਚ ਹੈਗਾ ਕਿ ਨਹੀਂ ਹੈਗਾ ਮਤਲਬ ਬ੍ਰੇਕ ਹੈਗੀ ਸਾਈਕਲ ਨੂੰ ਤੰਦਰੁਸਤ ਹੈ ਸਾਈਕਲ ਪਰ ਜੀ ਕਰਨ ਹੁੰਦਾ ਸੀ ਵੀ ਬ੍ਰੇਕ ਨਹੀਂ ਮਾਰਨੀ ਇੱਦਾਂ ਵੱਜ ਕੇ ਕਿਤੇ ਖਲੋ ਜਾਊ ਤਾਂ ਖਲੋ ਜਾਏ ਕੁੜੀਆਂ 'ਚ ਹੈਗਾ ਕਿ ਨਹੀਂ ਹਾਂ ਵੀ ਉਹੀ ਵੀ ਬ੍ਰੇਕ ਨਹੀਂ ਮਾਰਨੀ ਜਾਂ ਛਾਲ ਮਾਰ ਕੇ ਉੱਤਰ ਜਾਣਾ ਜਾਂ ਕੰਧ 'ਚ ਮਾਰ ਕੇ ਖਿਲਾਰਨਾ ਜਾਂ ਸਫੈਦੇ 'ਚ ਇੱਦਾਂ ਮਤਲਬ ਪਤਾ ਨਹੀਂ ਕਿਉਂ ਪੁੱਠਾ ਜਿਹਾ ਆਉਂਦਾ ਸੀ ਵੀ ਬ੍ਰੇਕ ਨਹੀਂ ਮਾਰਨੀ ਹੈ ਨਾ
2: ਸਪਰਿੰਗ
0: ਤੇ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਸਪਰਿੰਗ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ ਹੁਣ ਇਹ ਨਾ ਕਿਹੋ ਵੀ ਮੈਂ ਸਪਰਿੰਗ 'ਚ ਵਿਆਹ ਕਰਨਾ ਪਸੰਦ ਕਰ ਰਿਸ਼ਤੇ ਤੁਸੀਂ ਭੇਜ ਦਿਓ ਅਤੇ ਆਪਾਂ ਅਨਾਊਂਸ ਕਰ ਦਾਂਗੇ ਮਨ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਬੜੇ ਵਧੀਆ ਅੰਦਾਜ਼ ਦੇ ਵਿੱਚ ਸੁਣਾਈ ਅਤੇ ਥੈਂਕ ਯੂ ਜਸਵਿੰਦਰਪਾਲ ਕੌਰ ਜੀ ਵੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ ਸਿਮਰਨ ਜੀ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦੇ ਲਈ ਕਹਿੰਦੇ ਕਿ ਇੰਜੋਏ ਕਰੋ ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰੱਬ ਸਾਰਿਆਂ ਨੂੰ ਤੰਦਰੁਸਤੀ ਦੇਵੇ ਮਿਹਰਬਾਨੀ ਦਿੱਲੀ ਜੂਲਰ ਵਾਲੇ ਕਹਿੰਦੇ 188 ਹੋ ਗਿਆ ਰੇਟ ਕਿੰਨਾ ਕੁ ਹੋਜੂਗਾ ਤੇ ਤੁਸੀਂ ਕਹੋਗੇ ਵੀ ਅੱਜ ਤੇ ਮੈਂ ਲੈ ਹੀ ਲੈਣਾ
2: ਮੈਂ ਨਹੀਂ ਕੁਝ ਕਹਿੰਦੀ ਨੋ ਕਮੈਂਟ
0: ਜਿੰਨਾ ਮਰਜ਼ੀ ਹੋ ਜੇ ਤੁਸੀਂ ਨਹੀਂ ਲੈਣਾ
2: ਨਹੀਂ ਮੈਨੂੰ ਨਹੀਂ ਫਰਕ ਆਪਾਂ ਅੱਗੇ ਵੱਧ ਚੁੱਕੇ ਹਾਂ ਇਹਨਾਂ ਚੀਜ਼ਾਂ ਤੋਂ
0: ਮਤਲਬ ਤੁਸੀਂ ਸਸਤਾ ਤੁਹਾਡੇ ਲਈ ਹੈ ਤੁਹਾਡੇ ਲਈ ਸਸਤਾ
2: ਮੈਂ ਦੇਖਦੀ ਨਹੀਂ ਨਾ ਮੈਂ ਸੁਣਦੀ ਇਦਾਂ ਦੀ ਗੱਲਾਂ
0: ਤੇ ਫਿਰ ਵੀ ਇੱਕ ਮਨ ਚ ਹੁੰਦਾ ਨਾ ਵੀ ਆਹ ਚੀਜ਼ ਇੰਨੇ ਕਦੇ ਹੋਜੂਗੀ ਤੇ ਮੈਂ ਲੈ ਲੂੰ
2: ਪਤਾ ਹੀ ਨਹੀਂ ਆਈ ਡੋਂਟ ਨੋ
0: ਕਦੇ ਸੋਚਿਆ ਨਹੀਂ ਇਸ ਬਾਰੇ ਓਕੇ
2: ਜਿਸ ਗਲੀ ਜਾਣਾ ਨਹੀਂ ਉਸ ਗਲੀ ਦਾ ਪਤਾ ਕਰਕੇ ਕੀ ਫਾਇਦਾ
0: ਹੋ ਹੋ ਹੋ ਵਾਹ ਇੰਨੇ ਸਿਆਣੇ ਤੁਸੀਂ ਟਾਈਗਰ ਜੀ ਕਹਿੰਦੇ ਕਿ ਹੈਪੀ ਫਾਦਰ ਡੇ
2: ਥੈਂਕ ਯੂ ਜੀ
0: ਅਤੇ ਥੈਂਕ ਯੂ ਸਾਰੇ ਕਹਿੰਦੇ ਕਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਹੋਣਗੇ ਅਤੇ ਕੱਲ੍ਹ ਦਾ ਡਿਨਰ ਵਾਜ ਗੋਭੀ ਆਲੂ ਵਾਲੇ ਸੈਂਡਵਿਚ ਵਿਦ ਚਿਕਨ ਸੂਪ
2: ਗੋਭੀ ਆਲੂ ਮੈਨੂੰ ਲੱਗਦਾ ਸਬਜ਼ੀ ਬਚ ਗਈ ਹੋਣੀ ਐਕਸਟਰਾ
0: ਮਤਲਬ ਤੁਸੀਂ ਤਾਂ ਇੱਦਾਂ ਹੀ ਕਹਿਣਾ ਤੁਸੀਂ ਤਾਂ ਇੱਦਾਂ ਹੀ ਕਹਿਣਾ ਰਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਾਡੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਸਭ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਸਭ ਸਰੋਤਿਆਂ ਦੇ ਲਈ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਕਹਿੰਦੇ ਅਰਦਾਸ ਕਰਦੇ ਹਾਂ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਧੰਨਵਾਦ ਜੀ ਤੁਹਾਡਾ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਦੇ ਵਿੱਚ ਰਹੋ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜਿਮੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜਤਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸੁਖਦੀਪ ਸਿੰਘ ਘੁੰਮਣ ਜੀ ਸੁਖਵਿੰਦਰ ਕੌਰ ਜੀ ਜਸਪ੍ਰੀਤ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਅਤੇ ਸਾਰੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਹੋਲੀ ਮੋਲੀ ਲੱਗਦਾ ਸਾਰੇ ਡੈਡੀ ਚਲੇ ਗਏ ਸੀ ਅੱਛਾ ਓਕੇ ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਕਿ ਕਹਾਣੀ ਬਹੁਤ ਵਧੀਆ ਵਾਹਿਗੁਰੂ ਤੰਦਰੁਸਤੀ ਬਖਸ਼ਣ ਅਤੇ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁਰਵੀਰ ਜੀ ਕਹਿੰਦੇ ਨੇ ਕਿ ਹਾਂਜੀ ਮੂਵੀ ਵੇਖਣ ਗਏ ਅਤੇ ਬਹੁਤ ਵਧੀਆ ਲੱਗੀ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਅਤੇ ਲਵਦੀਪ ਜੀ ਬਹੁਤ ਮਿਹਰਬਾਨੀ ਤੁਹਾਡੀ ਵੀ ਅਤੇ ਕਹਿੰਦੇ ਨੇ ਕਿ 5/5 ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਬਹੁਤ ਸ਼ੁਕਰੀਆ ਜੀ ਅਤੇ ਅਵਤਾਰ ਜੀ ਕਹਿੰਦੇ ਕਿ ਹਾਂ IMBD 'ਤੇ ਮੈਂ ਵੀ ਵੇਖੀ ਅਤੇ 9.7 ਆ ਰਿਹਾ ਵਾ ਥੈਂਕ ਯੂ ਮਤਲਬ ਆਈ ਮਤਲਬ ਮੈਨੂੰ ਨਹੀਂ ਲੱਗਦਾ ਵੀ ਆਪਾਂ ਉਹਦੇ 'ਤੇ ਵੇਖ ਕੇ ਉਹ ਵੀ ਕਾਊਂਟ ਕਰਦੀ ਹੈ ਰੇਟਿੰਗ ਇਹ ਜਿਹੜਾ ਇਹ ਆਪਣਾ ਹੁੰਦਾ ਕਾਫੀ ਉਹ ਹੁੰਦਾ ਵਾ ਇਹ ਮਤਲਬ ਔਥੈਂਟਿਕ ਹੁੰਦਾ ਵਾ
2: ਡਿਪੈਂਡ ਕਰਦਾ ਹਾਂ ਮੈਨੂੰ ਇੰਨੀ ਨੌਲੇਜ ਨਹੀਂ ਇਸ ਦੇ ਬਾਰੇ ਪਰ ਹਾਂ ਜੇ ਇੰਨਾ ਵੱਡਾ ਕੋਈ ਪਲੇਟਫਾਰਮ ਹੈ ਤਾਂ ਹੁੰਦਾ ਹੀ ਹੋਣਾ ਕਿਉਂਕਿ ਉਹ ਓਬਵੀਅਸਲੀ ਕਿਸੇ ਨਾ ਕਿਸੇ ਦੀ ਤਾਂ ਡਿਊਟੀ ਲਾਈ ਹੋਣੀ
0: ਅੱਛਾ ਓਕੇ ਕਿਉਂਕਿ ਇਹ ਆਈ ਥਿੰਕ ਆਹ ਨਾਲ ਐਮਾਜ਼ੋਨ ਸ਼ੋ ਹੋ ਰਿਹਾ ਵਾ ਇਹਦੇ ਸੋ ਆਈ ਥਿੰਕ ਕਿ ਇਹਦੇ ਵਿੱਚ ਫਿਰ ਉਹੀ ਕਰੂਗਾ ਨਾ ਜਿਹਦੇ 'ਚ ਅਕਾਊਂਟ ਹੋਊਗਾ ਜਿਹਦਾ ਸੋ ਜਦੋਂ ਅਕਾਊਂਟ ਆ ਤਾਂ ਫਿਰ ਮੰਨ ਲਓ ਵੀ ਉੱਦਾਂ ਐਵੇਂ ਕੋਈ ਜਾ ਕੇ ਜਾਇਆ ਕਿਉਂ ਉਹ ਕਰ ਨਹੀਂ ਸਕਦਾ ਸੋ ਇਸ ਕਰਕੇ ਆਈ ਥਿੰਕ ਹਾਂ ਉਸ ਪੱਖੋਂ 'ਤੇ ਗੁੱਡ ਆ, ਠੀਕ ਆ, ਚਲੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਆਓ ਫਿਰ ਆਪਾਂ ਵਾਪਸ ਮੁੜਦੇ ਹਾਂ ਆਪਾਂ ਸਪਰਿੰਗ ਵੱਲ ਨੂੰ। ਅਤੇ ਹਾਂਜੀ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਵਧੀਆ ਰਹੇਗਾ। ਮੇਰਾ ਫੇਵਰੇਟ ਸੀਜ਼ਨ ਕਹਿੰਦੇ ਕਿ ਬਸੰਤ ਆ, ਅਤੇ ਮੇਰੇ ਲਈ ਮਤਲਬ ਖੁੱਲ੍ਹੇ ਖੁੱਲ੍ਹੇ ਦਿਨ, ਢੇਰ ਸਾਰੇ ਰੰਗ ਬਿਰੰਗੇ ਫੁੱਲ ਅਤੇ ਬੂਟੇ, ਅਤੇ ਧਨੀਏ ਅਤੇ ਪੁਦੀਨੇ ਦੀ ਚਟਨੀ, ਮੇਰਾ ਮੇਰੀ ਬੇਟੀ ਅਤੇ ਬੇਟੇ ਦਾ ਬਰਥਡੇ, ਦਿਵਾਲੀ ਅਤੇ ਦੁਸਹਿਰਾ। ਅਤੇ ਧੰਨਵਾਦ ਸਤਵੀਰ ਜੀ। ਹਾਂ ਵੈਸੇ ਤਿਉਹਾਰ ਵੀ
2: ਇਹਨਾਂ ਦਿਨਾਂ 'ਚ, ਤੁਹਾਨੂੰ ਹਰ ਇੱਕ ਸੀਜ਼ਨ ਦੇ ਆਪਣੇ ਤਿਉਹਾਰ ਹੁੰਦੇ। ਹੁਣ ਜਿਵੇਂ ਜਨਮਾਸ਼ਟਮੀ ਨਿਕਲ ਕੇ ਗਈ ਹੈ, ਹੁਣ ਜਿਹੜੀ ਗੱਲ ਗੁਰਜੀਤ ਜੀ ਕਹਿ ਕੇ ਗਏ, ਵਾਕਈ ਆਪਣੀ ਜੇ ਯਾਦਾਂ ਦੀ ਆਪਾਂ ਗੱਲ ਕਰੀਏ, ਇੱਕ ਚੀਜ਼ ਇਹ ਵੀ ਹੁੰਦੀ ਸੀ ਨਾ ਕਿ ਜਿਵੇਂ ਮੌਸਮ ਚੇਂਜ ਹੁੰਦਾ ਸੀ, ਐਵੇਂ ਹੁੰਦਾ ਸੀਗਾ ਚਲੋ ਗੱਦਿਆਂ ਨੂੰ ਧੁੱਪ ਲਾ ਦਈਏ, ਰਜਾਈਆਂ ਨੂੰ ਧੁੱਪ ਲਾ ਦਈਏ, ਹੈ ਨਾ, ਜਿਹੜੇ ਦੀਵਾਨਾਂ 'ਚ ਸਾਰੇ ਬਿਸਤਰੇ ਪਏ ਆ ਨਾ ਉਹਨਾਂ ਨੂੰ ਆਪਾਂ ਕੋਠੇ 'ਤੇ ਰੱਖਣਾ। ਪਹਿਲਾਂ ਬੱਚਿਆਂ ਦੀ ਇਹੀ ਜ਼ਿੰਮੇਦਾਰੀ ਹੁੰਦੀ ਸੀ ਕਿ ਤੁਸੀਂ ਪਹਿਲਾਂ ਰੱਖ ਕੇ ਆਉਣਾ, ਫਿਰ ਲੈ ਕੇ ਆਉਣਾ, ਹੈ ਨਾ। ਇਹ ਵੀ ਇਹ ਸਾਰੀ ਚੀਜ਼ਾਂ ਵੀ ਮੌਸਮ ਨਾਲ ਮਤਲਬ ਜੁੜੀ ਹੁੰਦੀ ਹੈ, ਅਤੇ ਤਿਉਹਾਰ ਤਾਂ ਹੈ ਹੀ।
0: ਸਿਮਰਨ ਜੀ ਕਹਿੰਦੇ ਮੇਰੇ ਵਾਸਤੇ ਸਪਰਿੰਗ ਦਾ ਮਤਲਬ ਆ ਵੀ ਸੰਡੇ ਕ੍ਰਿਕਟ, ਅਤੇ ਮਤਲਬ ਮੈਨੂੰ ਮੇਰੇ ਗਲੈਮਰਸ ਗੋਡੇ ਵਿਖਾਉਣ ਦਾ ਮੌਕਾ, ਯਾਨੀ ਕਿ ਨਿੱਕਰ ਪਾਉਣ ਦਾ, ਪੈਂਟ ਤਿਆਗ ਕੇ, ਹੈ ਨਾ, ਇਟਸ ਗੁੱਡ। ਮਤਲਬ ਤੁਸੀਂ ਹੁਣ ਆਪਣੇ ਗੋਡਿਆਂ ਦਾ ਫੇਸ਼ੀਅਲ ਫੁਸ਼ੀਅਲ ਕਰਾ ਲਓ, ਅਤੇ ਗੁੱਡ ਨਾ, ਹੈ ਨਾ।
2: ਮੈਨੂੰ ਲੱਗਿਆ ਬਸੰਤ ਭਾਜੀ ਦੀ ਵਾਈਫ ਦੇ ਮੈਸੇਜ ਹੈ, ਮੇਰਾ ਫੇਵਰੇਟ ਹੈ ਬਸੰਤ, ਕਿਆ ਵੈਦਰ ਦੀ ਗੱਲ ਹੋ ਰਹੀ
0: ਹੈ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜਸੀ, ਮੈਂ ਵੀ ਕਹਿੰਦੇ ਕਿ ਸਮਝਦੀ ਸੀ ਕਿ ਬਸੰਤ ਐਂਡ ਲਾਲਵੀਰ ਜੀ ਟਵਿੰਸ ਬ੍ਰਦਰ ਨੇ। ਅੱਛਾ ਵੈਸੇ ਤੁਹਾਨੂੰ ਮੈਂ ਦੱਸਦਾ, ਇਹ ਟਵਿੰਸ ਬ੍ਰਦਰ ਨੇ।
2: ਅੱਛਾ
0: ਹਾਂ, ਹੈਗੇ ਟਵਿੰਸ ਬ੍ਰਦਰ ਨੇ।
2: ਓਕੇ
0: ਹਾਂ,
2: ਕਿੱਥੇ ਇਹਨਾਂ ਦਾ ਭਰਾ?
0: ਹਾਂਜੀ, ਉਹ ਇੰਡੀਆ ਇਹਨਾਂ ਦੇ ਬ੍ਰਦਰ।
2: ਅੱਛਾ ਅੱਛਾ।
0: ਹਾਂ, ਟਵਿਨ ਬ੍ਰਦਰ ਨੇ।
2: ਅੱਛਾ,
0: ਤੇ ਮਤਲਬ ਉਹਨੂੰ ਮੈਨੂੰ ਪਤਾ ਨਹੀਂ ਵੀ ਇਹਨਾਂ ਦੇ ਨਾਲ ਸ਼ਕਲ ਕਿੰਨੀ ਕੁ ਰਲਦੀ ਆ, ਤੇ ਉਹ ਚੋਂ ਲਾਲ ਜੀ ਮੈਨੂੰ ਚੇਤਾ ਭੁੱਲ ਗਿਆ ਵੈਸੇ, ਅੱਗੇ ਦੱਸਦੇ ਹੁੰਦੇ।
2: ਅੱਛਾ
0: ਹਾਂ, ਪਰ ਹੈਗੇ ਟਵਿਨ ਨੇ।
2: ਅੱਛਾ ਹਾਂ,
0: ਠੀਕ ਠੀਕ। ਤੁਸੀਂ
2: ਇੱਕ ਚੀਜ਼ ਤੇ ਚਲੋ ਤੁੱਕਾ ਸਹੀ ਸੀ ਨਾ, ਮੈਨੂੰ ਲੱਗਦਾ ਸੀਗਾ ਭਰਾ ਭਰਾ ਹੋਣੇ ਬਸੰਤ ਲਾਲ।
0: ਇੱਕ ਦਾ ਮੈਨੂੰ ਆ ਗਿਆ ਚੇਤਾ, ਸੌਰੀ, ਉਹਨਾਂ ਦਾ ਨਾਂ ਰੂਪ ਆ।
2: ਅੱਛਾ,
0: ਇਹਨਾਂ ਦਾ ਬਸੰਤ ਹੈ।
2: ਵਾਹ,
0: ਹਾਂ, ਰੂਪ ਬਸੰਤ ਦੋਵੇਂ ਭਰਾ ਨੇ। 8 9 7 8 97 ਤੁਸੀਂ ਆਉਣੇ ਰਹੋ ਜੀ। ਹੈਲੋ,
3: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
2: ਕੌਣ ਬੋਲ ਰਹੇ?
3: ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ। ਮੈਂ ਹਿਪਲਾ ਹੈਡਫੋਨ ਲਾ ਕੇ, ਤੁਸੀਂ ਸੁਣਦੀ ਭਾਈ ਵੀਰ ਤੁਹਾਨੂੰ?
0: ਹਾਂਜੀ ਹਾਂਜੀ, ਸੁਣ ਰਹੀ ਹੈ ਜੀ, ਸੁਣ ਰਹੀ।
3: ਹਾਂਜੀ ਹਾਂਜੀ, ਬਹੁਤ ਵਧੀਆ ਵਿਸ਼ਾ ਜੀ। ਇੰਡੀਆ ਦਾ ਤਾਂ ਇਹੀ ਯਾਦ ਆ ਵੀਰ ਜੀ, ਮੈਂ ਸਟੇਟ ਵੇ ਆਵਾਂ ਵੀ ਜਦੋਂ ਮੱਛਰ ਜਿਹਾ ਪੈਣ ਲੱਗ ਪੈਂਦਾ ਅੱਖਾਂ 'ਚ, ਉਹ ਸਮੈਲ ਜੀ ਅੱਖਾਂ ਦੀ,
0: ਖੱਟਾ ਖੱਟਾ ਜਿਹਾ
3: ਭਾਜੀ, ਉਹ ਇੱਡੀ ਭੈੜੀ ਸਮੈਲ ਸੀ ਨਾ, ਨਿੱਕਾ ਜਿਹਾ ਮੱਛਰ ਹੁੰਦਾ ਸੀ ਭਾਜੀ, ਨਿੱਕਾ ਜਿਹਾ, ਉਹਦੀ ਸਮੈਲ ਨਾ ਜਾਣੀ ਨਾ। ਅੱਜ ਵੀ ਯਾਦ ਆ, 21 ਸਾਲ ਹੋ ਗਏ ਇੱਥੇ ਆਇਆ ਨੂੰ, ਹਜੇ ਵੀ ਨੀ ਭੁੱਲਦਾ ਉਹ ਮੱਛਰ।
0: ਉਹ ਮੱਛਰੀ ਦੀ ਕਹਿੰਦੇ ਜ਼ਿਆਦਾ ਸਮੈਲ ਭੈੜੀ ਹੁੰਦੀ ਆ,
3: ਬਹੁਤ ਭੈੜੀ।
2: ਹੁਣ ਇਹ ਕੀ ਮੱਛਰ ਕੀ ਮੱਛਰੀ
0: ਮੱਛਰ ਜ਼ਿਆਦਾ ਸਟਿੰਗ ਜਿਹਾ ਜਿਹੜਾ ਕਰਦੀ ਨਾ ਇਕਦਮ, ਹਾਂ ਉਹ ਕਰਦੀ ਆ
3: ਮੱਛਰੀ ਮੱਛਰੀ। ਭਾਈ ਸਾਡੇ ਨਾ ਨਾਲ ਹੁੰਦਾ ਸੀ ਸੂਆ, ਇੱਕ ਸੂਆ ਤੇ ਇੱਕ ਨਹਿਰ ਮੋਗੇ ਤੋਂ ਆਉਂਦੀ ਹੁੰਦੀ ਸੀ, ਤੇ ਉਹਦੇ ਉੱਤੇ ਜਾਣਾ ਨਾ ਮਤਲਬ ਸਕੂਟਰ ਤੇ, ਬਹੁਤ ਮੱਛਰ, ਮਤਲਬ ਕਹਿ ਦੋ ਵੀ ਜੰਗ ਹੀ ਹੁੰਦੀ ਸੀ ਸ਼ਾਮ ਨੂੰ ਜਾਣਾ ਨਾ ਮੋਟਰਸਾਈਕਲ ਤੇ, ਉਹਦੇ ਕਿਹੜਾ ਕਾਰਾਂ ਹੁੰਦੀਆਂ ਸੀਗੀਆਂ, ਮੂੰਹ ਬਲੇਟ ਕੇ ਜਾਣਾ, ਤੇ ਉਦੋਂ ਨੀ ਪਤਾ ਜੀ ਭਾਜੀ ਬਸੰਤ ਕਿੱਦਾਂ। ਪਰ ਹੁਣ ਵੀਰ ਜੀ ਇੱਥੇ ਆ ਕੇ, ਖਾਸ ਕਰਕੇ ਮੈਲਬਨ ਆ ਕੇ, ਤਾਂ ਬਹੁਤ ਮਹਿਸੂਸ ਕਰਦੇ ਹਾਂ ਜਿਵੇਂ ਲੱਗਦਾ ਵੀ 3-4 ਮਹੀਨੇ ਦਾ, ਕਿਉਂਕਿ ਅਸੀਂ ਵੀਰ ਜੀ ਜਿਹੜੇ ਬੰਦੇ ਰਹੇ ਨਾ ਮੈਲਬਨ ਸਿੱਧੇ ਆ ਕੇ, ਉਹਨਾਂ ਨੂੰ ਇੰਨਾ ਮਹਿਸੂਸ ਨੀ ਹੁੰਦਾ। ਜਿਹੜੇ ਬੰਦੇ ਬਾਹਰੋਂ ਆਉਂਦੇ ਆ ਨਾ ਮੈਲਬਨ ਤੋਂ, ਜਿਵੇਂ ਸਿਡਨੀ ਤੋਂ, ਕੈਂਪ ਕਿਤੋਂ ਵੀ, ਸਾਨੂੰ ਮੌਸਮ ਦਾ ਫਰਕ ਲੱਗਦਾ। ਬਹੁਤ ਵਧੀਆ ਲੋਕ ਆ ਮੈਲਬਨ ਦੇ, ਵਧੀਆ ਵਾ ਸਭ ਕੁਛ ਵਧੀਆ। ਪਰ ਆ ਜਿਹੜੇ 3 ਮਹੀਨੇ ਆ ਨਾ, ਇਹ 3 ਮਹੀਨੇ ਅਸੀਂ ਕੰਪੇਅਰ ਕਰਦੇ ਰਹਿੰਦੇ ਯਾਰ ਵੀ ਯਾਰ ਸਿਡਨੀ ਤਾਂ ਆਏ ਸੀਗਾ।
0: ਕਿਹੜੇ ਕਿਹੜੇ ਆ? ਸਤੰਬਰ ਅਕਤੂਬਰ ਨਵੰਬਰ
3: ਆਹੀ ਵੀਰ ਜਿਹੜੇ ਸਤੰਬਰ, ਜਿਹੜੇ ਆਹ ਮਹੀਨਾ ਸਤੰਬਰ ਵਾਲਾ,
0: ਬਾਕੀਆਂ ਥਾਵਾਂ 'ਚ ਇਹ ਵਧੀਆ ਨੇ?
3: ਹਾਂਜੀ, ਜਿਵੇਂ ਨਾ ਜਿਵੇਂ ਸਿਡਨੀ ਦਾ ਵੈਦਰ ਆ, ਸਿਡਨੀ ਦਾ ਵੀਰ ਜੀ ਵੈਦਰ ਜਮਾਂ ਪੰਜਾਬ ਵਰਗਾ ਵਾ। ਤੁਹਾਨੂੰ ਇਹ ਜਾਣੀ ਹੋਊਗਾ ਵੀ ਅੱਜ ਮੀਂਹ ਪਈ ਜਾਂਦਾ ਤੇ ਨਾਲ ਹਵਾ ਚੱਲੀ ਜਾਂਦੀ ਆ, ਮਤਲਬ ਵੀ ਨੀ। ਅਸੀਂ ਵੀਰ ਜੀ ਜਿਹੜੇ ਕੱਪੜੇ ਕੱਢ ਲਏ, ਪਹਿਲੇ 10 ਸਾਲ ਮੈਂ ਰਿਹਾ ਸਿਡਨੀ, ਜਿਹੜੇ ਕੱਪੜੇ ਵੀਰ ਜੀ ਸਿਆਲਾਂ ਨੇ ਕੱਢ ਲਏ ਸਿਆਲਾਂ ਨੇ ਚੱਲਣਗੇ। ਇਹ ਨੀ ਵੀ ਅੱਜ ਜਿਵੇਂ ਆਪਣੇ ਤਾਂ ਦਿਹਾੜੀ 'ਚ 3 ਵਾਰ ਮੌਸਮ ਬਦਲ ਜਾਂਦੇ ਆ। ਈਵਨ ਮੇਰੇ ਰਿਸ਼ਤੇਦਾਰ, ਮੇਰਾ ਭਤੀਜਾ ਹੀ ਆ ਮੇਰੇ ਲਾਇਕ ਮੁੰਡੇ ਜਿੱਡਾ ਹੀ ਆ, ਉਹ ਵਿਆਹ ਕਰਕੇ ਇੰਡੀਆ ਤੋਂ ਆਇਆ ਬਾਈ ਤੇਈ, ਕਹਿੰਦਾ ਚਾਚਾ ਮੈਂ, ਉਹ ਕੱਲ੍ਹ ਆਇਆ ਮੇਰੇ ਕੋਲ ਕਰੇਗੀ ਬਰਨ ਕਰੇਨ ਬਰਨ ਤੋਂ, ਕਹਿੰਦਾ ਚਾਚਾ ਮੈਂ ਤਾਂ ਇੱਥੇ ਮੂਵ ਹੋ ਜਾਣਾ। ਮੈਂ ਕਿਹਾ ਪਰੰਦਰਾ ਲੋਕ ਮੂਵ ਹੁੰਦੇ ਆ ਸ਼ਹਿਰਾਂ ਤੋਂ ਸ਼ਹਿਰਾਂ ਚ, ਤੂੰ ਇੰਨੇ ਵੈਦਰ ਚ? ਕਹਿੰਦਾ ਚਾਚਾ ਮੈਨੂੰ ਮਹੀਨੇ ਚ ਪਤਾ ਲੱਗ ਗਿਆ ਵੀ ਤੁਹਾਡੇ ਵੈਦਰ ਥੋੜਾ ਠੀਕ ਰਹਿੰਦਾ, ਧੁੱਪ ਧੁੱਪ ਜ਼ਿਆਦਾ ਰਹਿੰਦੀ ਆ ਟ੍ਰੇਨ ਮਾਰਨ ਦੀ। ਵੇਖ ਲਓ ਇੱਕ ਨਵਾਂ ਬੰਦਾ ਆਇਆ ਆਸਟ੍ਰੇਲੀਆ ਚ, ਉਹਨੇ ਫਾਇੰਡ ਆਊਟ ਕੀਤਾ ਮਹੀਨੇ ਚ। ਕਹਿੰਦਾ ਜਦੋਂ ਮੈਂ ਫੋਨ ਕਰ ਭੇਜਦਾ ਕਹਿੰਦਾ ਪਰ ਚਾਚਾ ਤੁਹਾਡੇ ਮੋਸਟਲੀ ਸਨੀ ਜਿਹਾ ਹੀ ਹੁੰਦਾ। ਮੈਂ ਕਿਹਾ ਅਸੀਂ ਤਾਂ ਯਾਰ ਰਿਅਲਾਈਜ਼ ਕੀਤਾ ਨੀ ਵੀ ਇੰਨੇ, ਤੂੰ ਮਹੀਨੇ ਚ ਫਰਕ ਪਤਾ ਕਰ ਲਿਆ ਵੀ ਮਹੀਨੇ ਚ ਵੀ ਮੈਦਰ ਦਾ ਕ੍ਰੇਨ ਮਾਰਨ ਦਾ।
0: ਤੁਸੀਂ ਹੁਣ ਕਿੱਥੇ ਰਹਿੰਦੇ ਹੋ?
3: ਮੈਂ ਤਾਂ ਜੀ ਲੈ
0: ਜ਼ਿਆਦਾਤਰ ਜਿਹੜਾ ਵਾ ਇਹ ਤੋਂ ਬੈਟਰ ਮੰਨਿਆ ਜਾਂਦਾ ਵੀ ਕੁਈਨਜ਼ਲੈਂਡ ਆਪਣੇ ਬ੍ਰਿਸਬਨ ਵਧੀਆ ਵਾ।
3: ਤੇ ਪਰ ਹੁਣ ਬਾਕੀ ਇੱਥੇ ਆ 3 ਮਹੀਨੇ ਬਾਅਦ ਲੱਗਦਾ ਨਾ ਵੀ ਹੁਣ ਜਿਵੇਂ ਫੁੱਲ ਬੂਟੇ ਉੱਗ ਰਹੇ ਆ, ਹਨਾ ਵਧੀਆ ਲੱਗਦਾ। ਇੱਕ ਸਿਆਲਾਂ ਚੋਂ ਆਪਾਂ ਗਰਮੀ ਚ ਜਾ ਰਹੇ ਹਾਂ, ਬਾਕੀ ਹੁਣ ਹੁਣ ਰਿਅਲਾਈਜ਼ ਕਰ ਰਹੇ ਹਾਂ ਜੀ, ਪਹਿਲਾਂ ਨੀ ਪਤਾ ਹੁੰਦਾ ਵੀ ਕੀ ਫਰਕ ਆ ਬਸੰਤ ਦਾ ਤੇ, ਹਨਾ ਪਤਲੀ ਉਮਰ ਦੇ ਹਿਸਾਬ ਨਾਲ ਜਾਂ ਆਪਾਂ ਨਵੀਂ ਨਵੀਆਂ ਚੀਜ਼ਾਂ ਲੱਭਦੇ ਰਹਿੰਦੇ ਹਰ ਰੋਜ਼ ਵੀ ਕੋਈ ਨਾ ਕੋਈ ਨਵੀਂ ਚੀਜ਼ ਆਵੇ ਨਾ, ਮੌਸਮ ਵਾਤਾਵਰਨ ਹਨਾ ਸੁਭਾਅ ਏਦਾਂ ਬਸ ਚੇਂਜ ਹੁੰਦਾ ਰਹਿੰਦਾ। ਪਰ ਆਹ ਮੌਸਮ ਬਾਕੀ ਵਧੀਆ ਲੱਗਦਾ। ਈਵਨ ਇੰਡੀਆ 'ਚ ਵੀ ਜਦੋਂ ਹੁੰਦੇ ਸੀ ਉਦੋਂ ਬਰਸੀਨਾਂ ਜਿਹੀਆਂ ਜਾਂਦੀਆਂ ਹੁੰਦੀਆਂ ਸੀਗੀਆਂ, ਉਦੋਂ ਵਿੱਚ ਮਤਲਬ ਸ਼ਲਗਮ ਕੋਈ ਰਹਿ ਜਾਣਾ ਉਹ ਖਾ ਲੈਣਾ, ਮਤਲਬ ਉਹ ਸਾਰੇ ਜਾਂਦੇ ਹੁੰਦੇ ਸੀ ਨਾ ਵੀ ਸਿਆਲਾਂ ਦਾ ਕੰਮ ਤੇ ਗਰਮੀ ਵਾਲੇ ਸ਼ੁਰੂ ਹੁੰਦੇ ਸੀਗੇ।
0: ਹਾਂਜੀ, ਵੱਟਾਂ ਦੇ ਉੱਤੇ ਸੌਂਫ ਸੌਂਫ ਜੀ ਪੱਕ ਜਾਂਦੀ ਹੈ ਨਾ,
3: ਸੌਂਫ ਸੌਂਫ ਪੱਕ ਜਾਂਦੀ ਹੁੰਦੀ ਸੀ। ਹਾਂਜੀ, ਤੇ ਸਾਨੂੰ ਤਾਂ ਉਹੀ ਯਾਦ ਆ ਜੀ ਬਰਸੀਨਾ ਮੱਥੇ ਵੱਢਣੇ। ਪਰ ਸੋਹਣਾ ਮੌਸਮ ਹੁੰਦਾ ਜੀ ਆ ਜੀ ਲਾਉਣ ਨੂੰ, ਪਰ ਤੁਸੀਂ ਬਸ ਸਾਨੂੰ ਯਾਦ ਕਰਾ ਦਿੰਦੇ ਵੀ ਕਿਹੜੀ ਫਸਲ ਵੀਰ ਜੀ ਸੋਮਵਾਰ ਨੂੰ ਥੋੜਾ ਥੋੜਾ ਜਿਵੇਂ ਅੱਜ ਵੀ ਤੁਸੀਂ ਕੀਤਾ ਸੀ ਨਾ, ਦੱਸਦੇ ਰਹਿ ਗੋ ਵੀ ਕਿਹੜਾ ਕਿਹੜਾ ਫਸਲ ਲੱਗਣੀ ਆ ਹੁਣ, ਬੂਟੇ ਕਿਹੜੇ ਵਧੀਆ ਲੱਗ ਸਕਦੇ ਆ, ਜਸਟ ਇਨਫੋਰਮੇਸ਼ਨ ਬੰਦੇ ਨੂੰ ਨਾ ਦਿਮਾਗ 'ਚ ਪਈ ਹੁੰਦੀ ਪਿੱਛੇ ਕਦੇ ਲੁਕੀ, ਜੇ ਤੁਸੀਂ ਯਾਦ ਕਰਾ ਦਿੰਦੇ ਨਾ ਸਾਨੂੰ ਯਾਦ ਆ ਜਾਂਦਾ ਹਾਂ ਯਾਰ ਆਹ ਸਬਜ਼ੀ ਲਾਈਏ।
0: ਕੋਈ ਨੀ, ਹਾਂਜੀ ਹਾਂਜੀ ਕੋਈ ਨੀ, ਆਪਾਂ ਕਰ ਲੈਂਦੇ ਆਪਾਂ ਥੋੜਾ ਥੋੜਾ ਜਿਹਾ ਉਹੀ ਸਿਆਲ ਵਾਲੀ ਜਿਹੜੀ ਗਰਮੀ ਵਾਲੀ ਆਪਾਂ ਕਰ ਹੀ ਲੈਂਦੇ ਹਾਂ। ਥੈਂਕ ਯੂ, ਧੰਨਵਾਦ ਤੁਹਾਡਾ, ਮਿਹਰਬਾਨੀ। ਸੁਣੋ ਸੁਣੋ ਤੁਸੀਂ ਹੁਣੇ ਕਰ ਲੈਂਦੇ ਜੀ। ਵੇਖੋ ਇੱਕ ਤਾਂ ਮੈਨੂੰ ਲੱਗਦਾ ਹੁੰਦਾ ਵੀ ਮੈਂ ਜਿਹੜਾ ਕਹਿੰਦਾ ਹੁੰਦਾ ਵੀ ਘਰਾਂ ਦੇ ਵਿੱਚ 2-3 ਚੀਜ਼ਾਂ ਫਿਰ ਰਿਪੀਟ ਕਰ ਦਿੰਦੇ ਹਾਂ, ਧਨੀਆ ਤੁਹਾਡੇ ਕੋਲ ਵਿੱਚ ਚਾਹੀਦਾ, ਧਨੀਆ ਹੁਣ ਇਹਨਾਂ ਦਿਨਾਂ 'ਚ ਨਿਸਰਦਾ ਜਾਊਗਾ, ਪਰ ਉਹੀ ਗੱਲ ਫਿਰ ਆ ਵੀ ਹਫ਼ਤੇ ਹਫ਼ਤੇ ਦੇ ਫਰਕ ਨਾਲ ਥੋੜ੍ਹੇ ਥੋੜ੍ਹੇ ਵੱਖਰੇ ਵੱਖਰੇ ਥਾਵਾਂ 'ਤੇ ਬੀਜ ਕੱਢ ਛੱਡੋ ਅਤੇ ਉਹ ਤੁਹਾਡੇ ਪੱਕ ਗਿਆ, ਕੋਈ ਨਹੀਂ ਅਗਲਾ ਅਗਲੇ ਤੋਂ ਅਗਲਾ ਅਗਲੇ ਤੋਂ ਅਗਲਾ। ਅਤੇ ਟਮਾਟਰ ਇਹਨਾਂ ਦਿਨਾਂ ਦੇ ਵਿੱਚ ਮਤਲਬ ਮਸਟ, ਟਮਾਟਰ ਕਿੰਨੇ ਮਹਿੰਗੇ ਹੋ ਜਾਂਦੇ ਆ ਅਤੇ ਘਰ ਦੇ ਸਾਡੇ ਟਮਾਟਰ ਹੋ ਜਾਣਗੇ। ਪੂਤਨਾ ਚਟਨੀ ਚੁਟਨੀ ਹੈ ਨਾ, ਓਕੇ ਰਿਪੋਰਟ, ਅਤੇ ਮਿਰਚਾਂ ਹਰੀਆਂ। ਸੋ ਇਹ ਤੁਹਾਡਾ ਓਕੇ ਰਿਪੋਰਟ 'ਚ ਇੰਨਾ ਕੰਮ ਰਹੇ। ਫਿਰ ਜੇ ਤੁਸੀਂ ਥੋੜ੍ਹੀ ਜਿਹੀ ਵੱਧ ਮਿਹਨਤ ਕਰ ਸਕਦੇ ਹੋ ਤਾਂ ਫਿਰ ਆਪਣੇ ਆ ਜਾਂਦੇ ਆ ਤੁਹਾਡੇ ਖੀਰੇ।
2: ਅੱਛਾ,
0: ਹੈ ਨਾ, ਇਹਨਾਂ ਦਿਨਾਂ ਦੇ ਵਿੱਚ ਹੁਣ ਖੀਰੇ ਖੂਰੇ ਦੀ ਤਿਆਰੀ ਤੁਸੀਂ ਕਰ ਸਕਦੇ ਹੋ, ਬੀਜ ਸਕਦੇ ਹੋ, ਹੈ ਨਾ, ਥੋੜ੍ਹਾ ਜਿਹਾ ਬਚਾ ਕੇ ਤੁਹਾਨੂੰ ਇਹ ਰੱਖਣਾ ਪੈਣਾ ਖੀਰੇ ਕੱਦੂਆਂ ਨੂੰ ਜਾਂ ਇਹ ਜਿੰਨੀ ਵੀ ਆ ਇਹ ਕੈਟੇਗਰੀਆਂ ਨੇ, ਇਹਨਾਂ ਨੂੰ ਤੁਹਾਨੂੰ ਇੱਕ ਚੀਜ਼ ਕਰਨੀ ਪੈਣੀ ਆ ਕਿ ਇਹ ਜਿਹੜੇ ਹੁੰਦੇ ਆ ਘੋਗੇ ਜੇ ਕਿ ਆਪਣੇ ਸ਼ਕਲ ਆ ਗਈ ਯਾਦ, ਓਕੇ। ਸੋ ਉਹਨਾਂ ਤੋਂ ਬਚਾ ਕੇ ਆਪਾਂ ਰੱਖਣਾ ਹੁੰਦਾ ਅਤੇ ਉਹ ਨਹੀਂ ਤਾਂ ਤੁਸੀਂ ਹੁਣ ਬੀਜ ਕੇ ਜਾਓਗੇ ਅਤੇ ਰਾਤ ਨੂੰ ਅਤੇ ਸਵੇਰੇ ਤੁਸੀਂ ਉੱਠ ਕੇ ਤੁਸੀਂ ਕਹਿਣਾ ਪਤਾ ਨਹੀਂ ਕਿੰਨੇ ਕਿੰਨੇ ਮਤਲਬ ਐਂ ਲੱਗਦਾ ਜਿੱਦਾਂ ਆਰੀ ਫੇਰ ਦਿੱਤੀ ਹੁੰਦੀ ਆ, ਕਈ ਵਾਰੀ ਤਾਂ ਨਾਮੋ ਨਿਸ਼ਾਨ ਹੀ ਮਿਟਾ ਦਿੰਦੇ ਆ।
2: ਮੈਂ ਬੱਚੇ ਵਿੱਚ ਕਾਰਟੂਨ ਦੇਖਦੇ ਸੀਗੇ ਅਤੇ ਉਹ ਉਸਦੇ ਵਿੱਚ ਇਹੀ ਸੀਗਾ ਕਿ ਉਹ ਲੋਕ ਖੇਤੀ ਕਰਕੇ ਪੱਤਾ ਗੋਭੀ ਦੀ ਹੱਟਦੇ ਅਤੇ ਦੂਜੇ ਦਿਨ ਦੇਖਦੇ ਸਾਰੀ ਗਾਇਬ, ਜਿਵੇਂ ਕੱਟਦੀ ਹੋਏ ਕਿਸੇ ਨੇ,
0: ਇੱਦਾਂ ਹੀ ਲੱਗਦਾ
2: ਉਹ ਇੰਨੀ ਸਪੀਡ ਨਾਲ ਆਉਂਦੇ ਸ਼ੋ ਕਰਕੇ ਸਾਰਾ, ਮਤਲਬ ਕਾਰਟੂਨ 'ਚ ਵੀ ਐਕਚੁਅਲ ਇਹੀ ਚੀਜ਼ ਦਿਖਾਈ ਹੈ।
0: ਸੋ ਉਹਦੇ ਤੋਂ ਤੁਸੀਂ ਬਚਾਉਣਾ ਵਾ ਅਤੇ ਬਚਾਉਣ ਦੇ ਤਰੀਕੇ ਉਹੀ ਆ ਵੀ ਇੱਕ ਤਾਂ ਉਹ ਆਪਣੇ ਪੇਟ 'ਚ ਮਿਲਦੇ ਆ, ਉਹ ਤੁਸੀਂ ਪਾ ਸਕਦੇ ਹੋ।
2: ਤੇ ਤੁਹਾਡੇ ਪੈਟਸ ਨਾ ਹੋਣ ਤਾਂ ਹੀ, ਪੈਟਸ ਲਈ ਵਧੀਆ ਨਹੀਂ ਹੁੰਦੀ ਨਾ ਉਹ, ਲਾਸਟ ਟਾਈਮ ਦੱਸਿਆ।
0: ਹਾਂ, ਡਿਪੈਂਡ ਕਰਦਾ ਤੁਹਾਡਾ ਗਾਰਡਨ ਕਿਹੋ ਜਿਹਾ ਤੁਸੀਂ ਉਹ, ਫਿਰ ਜੇ ਤੁਹਾਡੇ ਪੈਟਸ ਨੇ ਤਾਂ ਤੁਸੀਂ ਥੋੜ੍ਹੀ ਬਹੁਤੀ ਜਿਹੜੀ ਹਲਕੀ ਫਲਕੀ ਪ੍ਰੋਟੈਕਸ਼ਨ ਜਿਹੜੀ ਆਲੇ ਦੁਆਲੇ ਤੁਸੀਂ ਕਰੋਗੇ ਹੀ, ਹੈ ਨਾ, ਉਹ ਤੁਹਾਨੂੰ ਮਿਲ ਜਾਂਦੀ ਆ ਬਨਿੰਗ ਤੋਂ ਵੀ, ਆਪ ਵੀ ਤੁਸੀਂ ਕੋਈ ਓੜ ਪੋੜ ਤੁਸੀਂ ਕਰ ਸਕਦੇ ਹੋ ਅਤੇ ਉਹ ਤਾਂ ਤੁਹਾਨੂੰ ਬਚਾਉਣਾ ਹੀ ਪੈਣਾ ਵਾ ਉਹ ਸਾਰੀਆਂ ਚੀਜ਼ਾਂ ਤੋਂ। ਉੱਦਾਂ ਕੋਈ ਬਿੱਲੀ ਪੁੱਟ ਗਈ, ਕੋਈ ਮਤਲਬ ਈਵਨ ਤੁਹਾਡਾ ਪੈਟ ਵੀ, ਉਹ ਵੀ ਤਾਂ ਪੇਟ ਪੁੱਟ ਜਾਂਦਾ। ਸੋ ਉਹਦੇ ਤੋਂ ਤਾਂ ਤੁਹਾਨੂੰ ਵੈਸੇ ਵੀ ਤੁਹਾਨੂੰ ਬਚਾਉਣਾ ਪੈਣਾ। ਅਤੇ ਇੱਕ ਆਪਾਂ ਬ੍ਰੇਕ ਲਈਏ, ਫਿਰ ਆ ਕੇ ਮੈਂ ਉਹਨਾਂ ਚਿਰ ਥੋੜ੍ਹਾ ਜਿਹਾ ਹੋਰ ਵੇਖ ਲੈਂਦਾ ਅਤੇ ਫਿਰ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM।
4: ਔਨ ਰੋਡਸ ਓਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ 54,990 ਡਾਲਰ BYD C-Line 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ 57,900 ਡਾਲਰ ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਓਨਰਸ ਕੰਡੀਸ਼ਨ ਅਪਲਾਈ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 signage.com.au।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਪਰਿੰਗ ਦੀਆਂ ਅਤੇ ਗੱਲਾਂ ਬਾਤਾਂ ਚੱਲ ਪਈਆਂ ਗਾਰਡਨਿੰਗ ਵੱਲ ਨੂੰ ਸਬਜ਼ੀਆਂ ਵੱਲ ਨੂੰ ਭਾਜੀਆਂ ਵੱਲ ਨੂੰ ਅਤੇ ਆਓ ਫਿਰ ਆਪਾਂ ਅੱਗੇ ਤੋਰਦੇ ਪ੍ਰੋਗਰਾਮ ਨੂੰ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਕੋਈ ਵੀ ਚੀਜ਼ ਹੁੰਦੀ ਹੈ ਨਾ ਹੁਣ ਆਪਾਂ ਜੇ ਕਿਸੇ ਵੈਦਰ ਦੀ ਗੱਲ ਕਰ ਰਹੇ ਹਾਂ ਤਾਂ ਡੈਫੀਨੇਟਲੀ ਖਾਣ ਪੀਣ ਦੀ ਗੱਲ ਚੱਲੀਏ ਅਤੇ ਇੱਥੇ ਗਾਰਡਨਿੰਗ ਦੀ ਗੱਲ ਕਿਵੇਂ ਨਾ ਹੋਵੇ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਤਾਂ ਸੁਣਨ ਲਈ ਤਿਆਰ ਹਾਂ ਤੁਸੀਂ ਕੀ
0: ਕਦੀ ਕੁਛ ਨਹੀਂ ਬੀਜਿਆ
1: ਨਹੀਂ ਪਰ ਹੁਣ ਲਾਏ ਮੈਂ ਹੁਣ ਪਰ ਮੈਂ ਤਾਂ ਦੇਖਿਆ ਹੀ ਆ ਮੈਂ ਨਹੀਂ ਲਾਏ
0: ਪਰ ਨਹੀਂ ਵੀ ਬੀਜਿਆ ਨਾ ਤੇ ਚਲੋ ਕਿਤੇ ਨਾ ਕਿਤੇ ਤਾਂ ਬੰਦਾ ਸ਼ੁਰੂਆਤ ਕਰਦਾ ਹੀ ਆ ਸਭ ਤੋਂ ਬੈਸਟ ਸ਼ੁਰੂਆਤ ਇਹ ਹੁੰਦੀ ਆ ਵੀ ਤੁਸੀਂ ਪਾਣੀ ਪਾਉਣਾ ਹੀ ਸਿੱਖ ਲਓ ਪਾਣੀ ਪਾ ਦੇ ਜੇ ਕੋਈ ਮਤਲਬ ਲੱਗਾ ਵਾ ਕੁਛ ਤੇ ਉਹਨੂੰ ਤੋੜ ਲਿਆਵੇ ਹਨਾ ਸੋ ਇੰਨਾ ਇਹੋ ਹੀ ਬਹੁਤ ਹੋ ਜਾਂਦਾ ਰਲ ਮਿਲ ਕੇ ਜਿੱਦਾਂ ਬੱਚੇ ਪਾ ਲਈ ਦੇ ਆ ਨਾ ਜਿੱਦਾਂ ਪੈਟਸ ਪਾ ਲਈ ਦੇ ਆ ਉਸੇ ਤਰ੍ਹਾਂ ਦੇ ਨਾਲ ਸਬਜ਼ੀ ਭਾਜੀ ਵੀ ਆ ਜੇ ਰਲ ਮਿਲ ਕੇ ਜੋ ਉਹਦੀ ਦੇਖਭਾਲ ਹੁੰਦੀ ਹੈ ਨਾ ਜੋ ਉਹਦੀ ਪਰਵਰਿਸ਼ ਹੁੰਦੀ ਆ ਉਹਦਾ ਉਹਦੀ ਰੀਸ ਨਹੀਂ ਆ ਕਿਉਂਕਿ ਅਦਰਵਾਈਜ਼ ਫਿਰ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਓਨੈਸਟਲੀ ਜਿਹੜੀ ਆ ਛੋਟੀ ਜਿਹੜੀ ਕਿਆਰੀ ਆ ਨਾ ਉਹ ਬੜੀ ਮਤਲਬ ਪ੍ਰੇਮ ਪ੍ਰੀਤ ਜੀ ਵਾਲਾ ਕੰਮ ਆ ਵੱਡਾ ਵੱਡਾ ਚਲੋ ਬੰਦੇ ਕਰ ਦਿੰਦੇ ਆ ਪਰ ਜਿਹੜਾ ਜਿਹੜੀ ਪ੍ਰੇਮ ਪ੍ਰੀਤ ਦੇ ਨਾਲ ਮੰਨ ਲਓ ਲੇਡੀਜ਼ ਦੇਖਭਾਲ ਕਰਦੀਆਂ ਹਨਾ ਉਹ ਭਾਵੇਂ ਗਾਰਡਨਿੰਗ ਹੋਵੇ ਭਾਵੇਂ ਪੈਟਸ ਹੋਣ ਤੁਸੀਂ ਆਮ ਵੇਖਿਆ ਹੋਊਗਾ ਬੱਚੇ ਚਾਹ ਦੇ ਨਾਲ ਲੈ ਆਉਂਦੇ ਆ ਜਾਂ ਘਰ ਵਾਲੇ ਲੈ ਆਉਂਦੇ ਆ ਹਨਾ ਕੁੱਤਾ ਲੈਣ ਦਾ ਬਿੱਲੀ ਲੈਣ ਦੀ ਇੱਕ ਸਟੇਜ ਆਉਂਦੀ ਆ ਜਦੋਂ ਬਾਅਦ ਵਿੱਚ ਲੇਡੀਜ਼ ਹੀ ਸਾਂਭਦੀਆਂ ਨੇ
1: ਪਹਿਲਾਂ ਉਹਨਾਂ ਨੇ ਹੀ ਚਿੜਨਾ ਫਿਰ ਬਾਅਦ ਚੋਂ ਉਹਨਾਂ ਨੇ ਹੀ ਸਾਂਭਣਾ ਹੈ
0: ਲੈ ਜਿਹੜਾ ਮਰਜ਼ੀ ਆਉਂਦਾ ਵਾ ਚੌੜ ਚੌੜ 'ਚ ਪਰ ਸਾਂਭਦੀਆਂ ਮੁੜ ਕੇ ਉਹੀ ਆ ਵਿਚਾਰੀਆਂ ਨਾ ਭਾਈ ਪਹਿਲਾਂ ਉਹਨਾਂ ਨੂੰ ਨਫ਼ਰਤ ਹੀ ਕਰਦੀਆਂ ਹੁਣ ਪਰ ਹੌਲੀ ਹੌਲੀ ਉਹ ਇਸੇ ਕਰਕੇ ਹੀ ਸਾਂਭਦੀਆਂ ਕਿਉਂਕਿ ਮੇਰੇ ਪੁੱਤ ਨੇ ਲਿਆਂਦਾ ਸੀ ਉਹਨੂੰ ਉਸੇ ਕਰਕੇ ਹੀ ਉਹਨੂੰ ਟਾਈਮ ਦੇ ਨਾਲ ਦਾਣਾ ਖਾਣਾ ਪਾਉਣਾ ਸ਼ੁਰੂ ਕਰ ਦਿੰਦੀਆਂ ਅਤੇ ਗਾਰਡਨਿੰਗ ਦੀ ਗੱਲ ਕਰ ਰਹੀ ਭਾਈ ਹੁਣੀ ਅਤੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਦੋ ਚਾਰ ਸਬਜ਼ੀਆਂ ਦੀ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੇਖੋ ਜਿਹੜੇ ਕੱਦੂ ਆ ਲੌਕੀ ਜੋ ਵੀ ਘੀਏ ਘੂਏ ਜੋ ਵੀ ਤੁਸੀਂ ਪਸੰਦ ਕਰਦੇ ਹੋ ਹੈ ਨਾ ਸੋ ਉਹ ਸਾਰੇ ਤੁਸੀਂ ਲਾ ਸਕਦੇ ਹੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਜਿੱਦਾਂ ਆਪਾਂ ਪਾਲਕ ਇੱਕ ਜਿਹੜੀ ਆ ਵੈਸੇ ਤਾਂ ਸਿਆਲ ਦਾ ਵਾ ਪਰ ਅੱਜ ਕੱਲ੍ਹ ਨਾ ਪਾਲਕ ਉਹ ਵੀ ਆਉਣ ਲੱਗ ਪਈ ਆ ਜਿਹੜੀ ਸਦਾਬਹਾਰ ਜੀ ਵੀ ਰਹਿ ਜਾਂਦੀ ਆ
1: ਗੋਲ ਜੀ ਅੱਜ ਕੱਲ੍ਹ ਉਹ ਕਹਿ ਰਹੇ ਹੋ ਕਿਹੜੇ ਕਹਿ ਰਹੇ
0: ਨਹੀਂ ਗੋਲ ਨਹੀਂ ਹੋਇਆ ਪਾਲਕ ਹੀ ਆ ਥੋੜੇ ਪੱਤੇ ਵੱਡੇ ਉਹਦੇ ਥੋੜੀ ਹਾਈਬ੍ਰਿਡ ਜੀ ਪਾਲਕ ਆ ਉਹ ਤੁਹਾਨੂੰ ਮਿਲ ਜਾਂਦੀ ਆ ਉਹ ਤੁਸੀਂ ਉੱਥੋਂ ਖਾਸ ਤੌਰ ਦੇ ਉੱਤੇ ਅੱਜ ਜਦੋਂ ਬਹੁਤ ਜ਼ਿਆਦਾ ਗਰਮੀ ਨੇ ਹਲੇ ਪੈਣੀ ਸ਼ੁਰੂ ਹੋਣੀ ਉਦੋਂ ਤੱਕ ਤਾਂ ਬਹੁਤ ਵਧੀਆ ਚੱਲਦੀ ਆ ਉਸ ਤੋਂ ਬਾਅਦ ਫਿਰ ਨਿਸਰ ਜਾਂਦੀ ਆ ਉਹਨੂੰ ਤੁਸੀਂ ਕੱਟੀ ਜਾਓ ਅਤੇ ਕੂਲੇ ਕੂਲੇ ਪੱਤੇ ਆਲ ਟਾਈਮ ਚੱਲਦੇ ਰਹਿੰਦੇ ਆ ਤੁਸੀਂ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਅਤੇ ਉਹਨੂੰ ਮਤਲਬ ਬਹੁਤਾ ਨਿਸਰਨ ਨਾ ਦਿਓ ਤੋੜ ਤੋੜੀ ਜਾਓ ਉੱਤੋਂ ਉਹਨੂੰ ਵਰਤੀ ਜਾਓ ਅਤੇ ਇਹ ਕੱਢ ਜਾਂਦੀ ਆ ਟਾਈਮ ਕਾਫੀ ਹੈ ਨਾ ਅਤੇ ਜੇ ਮੈਂ ਗਲਤ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਰੋਕਲੀ ਗੋਭੀ ਵਗੈਰਾ ਇਹਦੀ ਵੀ ਤਿਆਰੀ ਕਰ ਸਕਦੇ ਹੋ ਤੁਸੀਂ ਸੋ ਫਿਲਹਾਲ ਇਹਦੀ ਵੀ ਤੁਸੀਂ ਪਨੀਰੀ ਪਨੂਰੀ ਦਾ ਜਿਹੜਾ ਇੰਤਜ਼ਾਮ ਕਰਕੇ ਤੁਸੀਂ ਰੱਖ ਛੱਡੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਹੁਣ ਫਿਰ ਦੁਬਾਰਾ ਤੁਹਾਡੇ ਜਿਹੜੇ ਲੈਮਨ ਹੋ ਗਏ ਮੈਂਡਰੀਨ ਹੋ ਗਏ ਇਹ ਕਾਫੀ ਜ਼ਿਆਦਾ ਅਹਿਮੀਅਤ ਇਹਨਾਂ ਦਿਨਾਂ ਦੇ ਵਿੱਚ ਮੰਗਦੇ ਕਿਉਂਕਿ ਠੰਡ ਤੋਂ ਬਾਅਦ ਇੱਕਦਮ ਵਿਚਾਰੇ ਨੇ ਢਿੱਲੇ ਮੱਠੇ ਵੈਸੇ ਤਾਂ ਮੈਲਬਨ ਦੇ ਮੌਸਮ ਦੇ ਵਿੱਚ ਸਭ ਤੋਂ ਬਿਹਤਰ ਇਹੋ ਹੀ ਆ ਜਿਹੜੇ ਸੌਖੇ ਤਰੀਕੇ ਦੇ ਨਾਲ ਹਾਂ ਹੈ ਨਾ ਹੋ ਜਾਂਦੇ ਆ ਸੋ ਨਵੇਂ ਹੁਣ ਫੁੱਲ ਆਉਣੇ ਆ ਨਵੇਂ ਪੱਤੇ ਆਉਣੇ ਆ ਹੁਣ ਤੋਂ ਹੀ ਫਲ ਸ਼ੁਰੂ ਹੋ ਜਾਣਾ ਸੋ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਜਿਹੜੀ ਪਹਿਲੀ ਫਸਲ ਆ ਉਹ ਲੱਥ ਗਈ ਹੋਣੀ ਆ ਅਤੇ ਨਵੀਂ ਜਿਹੜੀ ਆ ਉਹ ਆਉਣੀ ਹੋਣੀ ਆ ਡਿਪੈਂਡ ਕਰਦਾ ਕਿਹੜਾ ਤੁਹਾਡੇ ਕੋਲ ਉਹਦੀ ਕਿਸਮ ਆ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਰੂੜੀ ਰਾੜੀ ਖਾਦ ਜੋ ਵੀ ਤੁਸੀਂ ਪਾਉਂਦੇ ਹੋ ਵਿੱਠਾਂ ਪਾਉਂਦੇ ਹੋ ਮੇਂਗਣਾ ਪਾਉਂਦੇ ਹੋ ਜੋ ਵੀ ਤੁਸੀਂ ਪਾਉਂਦੇ ਹੋ ਉਹ ਇਹਨਾਂ ਦਿਨਾਂ ਦੇ ਵਿੱਚ ਹੁਣ ਭਾਈ ਪਾ ਦਿਓ ਗੋਡੀ ਗਾਡੀ ਕਰਕੇ ਸਪਾਈਸ ਸਪੂਈ ਕਰਕੇ ਅਤੇ ਥੋੜ੍ਹੀ ਥੋੜ੍ਹੀ ਜਿਹੀ ਫੋਲ ਲਓ ਉਹਨੂੰ ਅਤੇ ਉਹਦੇ ਤੁਸੀਂ ਪਾ ਕੇ ਅਤੇ ਮਲਚਿੰਗ ਮੁਲਚਿੰਗ ਇਹਦੀ ਚੰਗੀ ਤਰ੍ਹਾਂ ਦੇ ਨਾਲ ਕਰ ਦਿਓ ਤਾਂ ਕਿ ਇਹ ਵਧੀਆ ਅੱਗੇ ਤੁਹਾਨੂੰ ਫਲ ਫੁੱਲ ਦੇ ਦੇ ਮੁੜ ਕੇ ਉਹ ਗਰਮੀ ਦੇ ਵਿੱਚ ਵਧੀਆ ਅੱਗੇ ਚੱਲ ਕੇ ਅਤੇ ਚੱਲੀ ਜਾਣਾ ਆਪਣੇ ਗਾਰਡਨ ਦੀ ਗੋਡੀ ਗਾਡੀ ਜਿਹੜੀ ਆ ਉਹ ਚੰਗੀ ਤਰ੍ਹਾਂ ਨਾਲ ਕਰ ਦਿਓ ਜਿਹੜੇ ਤੁਹਾਡੇ ਪੱਕੇ ਮੰਨ ਲਓ ਬੂਟੇ ਨੇ ਜਿਹੜੇ ਪੁਰਾਣੇ ਬੂਟੇ ਨੇ ਉਹਨਾਂ ਦੀਆਂ ਜੜ੍ਹਾਂ ਜੁੜਾਂ ਬਚਾ ਕੇ ਇਹ ਨਹੀਂ ਵੀ ਤੁਸੀਂ ਜਾਣ ਪਾਉਣੇ ਮਤਲਬ ਖਿੱਚ ਕੇ ਮਾਰੋ ਤੁਸੀਂ ਤੇ ਉਹ ਕੰਮ ਹੀ
1: ਇੱਕ ਵਾਰੀ ਨਹੀਂ ਫੋਨ ਆਇਆ ਸੀਗਾ ਤੁਸੀਂ ਕਿਹਾ ਸੀਗਾ ਧੋ ਸਵਾਰ ਕੇ ਤੇ ਮੈਂ ਪੂਰਾ ਹੀ ਧੋਤਾ ਕਿਸੇ ਲਿਸਨਰ ਦਾ ਇੱਕ ਵਾਰੀ ਫੋਨ ਆਇਆ ਸੀਗਾ ਆਪਾਂ ਇਹੀ ਸ਼ੋਅ ਕਰਦੇ ਸੀਗੇ ਤੇ ਉਹਨਾਂ ਨੂੰ ਲੱਗਿਆ ਉਹਨਾਂ ਨੇ ਪੂਰਾ ਪੱਟ ਕੇ ਜੜ੍ਹ ਸਮੇਤੀ ਪੂਰਾ ਸਵਾਰਤਾ
0: ਕੀ ਭਲਾ
1: ਪਤਾ ਨੀ ਮਨੀ ਪਲਾਂਟ ਸੀ ਕੁਛ ਹੋਰ ਕੁਛ ਸੀਗਾ ਤੇ ਉਹਨੇ ਪੂਰਾ ਮਤਲਬ
0: ਅੱਛਾ ਜੜੋਂ ਪੁੱਟ ਲਿਆ ਓਕੇ ਓਕੇ ਹਾਂ ਤੋ ਉਸ ਵਾਰ ਮੇਰੇ ਖਿਆਲ ਆਪਾਂ ਉਹ ਗੱਲ ਕੀਤੀ ਵੀ ਮਨੀ ਪਲਾਂਟ ਦਾ ਤੇ ਉਹ ਲੱਗੀਆਂ ਜੜਾਂ ਦੇ ਨਾਲ ਹੀ ਹਾਂ ਉਹ ਵੀ ਜ਼ਰੂਰੀ ਆ ਇਹਨਾਂ ਦਿਨਾਂ ਦੇ ਵਿੱਚ ਹੁਣ ਮੌਸਮ ਥੋੜ੍ਹਾ ਜਿਹਾ ਠੀਕ ਆ ਅਤੇ ਥੋੜ੍ਹੀ ਥੋੜ੍ਹੀ ਜੀ ਜਰਦੀ ਜਰਦੀ ਜੀ ਧੁੱਪ ਤੁਸੀਂ ਲਵਾ ਸਕਦੇ ਹੋ ਤੋ ਸਵਾਰਕੇ ਦਾ ਮਤਲਬ ਇਹ ਆ ਵੀ ਗਮਲਾ ਤੁਸੀਂ ਬਾਹਰ ਜੇਕਰ ਲਿਜਾ ਸਕਦੇ ਹੋ ਅਤੇ ਉਹਨੂੰ ਤੁਸੀਂ ਪੱਤੇ ਧੋ ਦਿਓ ਉਹਦੇ ਕਿਉਂਕਿ ਉੱਤੇ ਨਾ ਉਹ ਗਰਦ ਜੀ ਜੰਮੀ ਹੁੰਦੀ ਆ ਸਿਆਲ 'ਚ ਆਪਾਂ ਹੀਟ ਬਹੁਤ ਚਲਾਉਂਦੇ ਹਾਂ ਅਤੇ ਵੈਸੇ ਵੀ ਉਹ ਗੰਦੇ ਹੋਏ ਹੁੰਦੇ ਆ ਅਤੇ ਜੇ ਤੁਸੀਂ ਨਹੀਂ ਟਾਈਮਲੀ ਉਹ ਕਰਦੇ ਅਤੇ ਉਹਨੂੰ ਬਰੀਦਿੰਗ ਥੋੜ੍ਹੀ ਜਿਹੀ ਮਿਲ ਜੂਗੀ ਉਹਨੂੰ ਸਪਰੇ ਸਪਰੂ ਮਾਰ ਕੇ ਅਤੇ ਚੰਗੀ ਤਰ੍ਹਾਂ ਨਾਲ ਇਹ ਨਹੀਂ ਵੀ ਜੜੋਂ ਪੁੱਟ ਕੇ ਚੰਗੀ ਤਰ੍ਹਾਂ ਧੋ ਕੇ ਫਿਰ ਤੁਸੀਂ ਲਾਓ
1: ਹੁਣ ਮੇਰੇ ਵਰਗੇ ਹੋਣੇ ਉਹ ਵੀ ਜਿਹਦੇ ਸਮਝ ਕੁਛ ਨਹੀਂ ਪਤਾ ਭਾਅ ਜੀ ਨੇ ਕਿਹਾ ਸੀਗਾ ਹੈ ਨਾ ਚਲੋ
0: ਹਾਂ ਅਤੇ ਜਿਹੜੀ ਆਪਾਂ ਉਹ ਪਹਿਲਾਂ ਗੱਲ ਕਰ ਰਹੇ ਨਾ ਉਹ ਚਲੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਨੇਲਜ਼ ਭੇਜ ਦਿੱਤਾ ਸਾਰਿਆਂ ਨੇ ਅਤੇ ਉਸ
1: ਮੇਰੀ ਸ਼ਕਲ ਯਾਦ ਆ ਗਈ ਸੀਗੀ ਪਿੱਛੇ ਗੋਲ ਗੋਲ ਜਿਹੇ ਪਿੱਠ
0: ਸ਼ਕਲ ਤੋਂ ਕਿਹਦੀ ਤੁਹਾਨੂੰ ਭਾਸ਼ਾ ਬਾਸੂ ਯਾਦ ਆਈ ਸ਼ਕਲ ਯਾਦ ਆ ਗਈ ਅਤੇ ਉਦੋਂ ਤੁਸੀਂ ਉਹਦਾ ਬਚਾਅ ਦਾ ਨਾ ਇੱਕ ਵੀ ਤਰੀਕਾ ਹੁੰਦਾ ਜੇ ਤੁਸੀਂ ਆਂਡੇ ਉਂਡੇ ਘਰ 'ਚ ਖਾਂਦੇ ਹੋ ਅਤੇ ਆਂਡਿਆਂ ਦੀ ਉਹਦੀ ਬਾਉਂਡਰੀ ਲਛਮਣ ਰੇਖਾ ਬਣਾ ਸਕਦੇ ਹੋ ਭੋਰ ਕੇ ਉਹਨਾਂ ਨੂੰ ਪੀਸ ਕੇ ਅਤੇ ਲਛਮਣ ਰੇਖਾ ਬਣਾ ਸਕਦੇ ਹੋ ਤੁਸੀਂ ਆਲੇ ਦੁਆਲੇ ਅਤੇ ਬਾਕੀ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਕਿੰਨੀ ਵਾਰੀ ਦੱਸਿਆ ਹੀ ਆ ਵੀ ਕਿੱਦਾਂ ਕਿੱਦਾਂ ਅਤੇ ਕੀ ਕਈ ਬਥੇਰੇ ਤੁਹਾਨੂੰ ਨੈੱਟ ਤੋਂ ਵੀ ਮਿਲ ਜੂਗਾ ਵੀ ਬੀਅਰ ਪਾ ਕੇ ਰੱਖ ਦਿਉ ਬੀਅਰ ਪੀਣ ਆਉਣਗੇ ਆਪੇ ਮਰਨਗੇ ਪਰ ਉਹ ਉਹ ਠੀਕ ਆ ਉਹ ਕਿਸੇ ਹੱਦ ਤੱਕ ਪਰ ਉਹਦੇ ਨਾਲ 100% ਹੱਲ ਨਹੀਂ ਹੁੰਦਾ ਸੋ ਤੁਹਾਨੂੰ ਉਹਦੇ ਦੁਆਲੇ ਦੁਆਲੇ ਬਾਉਂਡਰੀ ਹੀ ਕਰਨੀ ਪੈਣੀ ਕਿਸੇ ਤਰੀਕੇ ਦੀ ਅਤੇ ਇੱਕ ਵਾਰੀ ਬੂਟਾ ਥੋੜ੍ਹਾ ਜਿਹਾ ਹੋ ਗਿਆ ਜਾਣ 'ਚ ਫਿਰ ਭਾਵੇਂ ਜੋ ਮਰਜ਼ੀ ਹੁੰਦਾ ਜਾਵੇ ਫਿਰ ਨਹੀਂ ਕੁਛ ਏਡਾ ਖਾਸ ਕੋ ਫਰਕ ਪੈਂਦਾ ਅਤੇ ਬਾਕੀ ਜਿਹੜਾ ਮੇਨ ਇਹੋ ਹੀ ਆ ਵੀ ਤੁਸੀਂ ਜਿਹੜਾ ਉਹਦਾ ਕਹਿ ਲਓ ਵੀ ਥੋੜ੍ਹੇ ਦਿਨ ਉਹਨੂੰ ਬਚਾਉਣਾ ਵਾ ਇਹ ਨਹੀਂ ਵੀ ਲਾ ਕੇ ਅਤੇ ਤੁਸੀਂ ਪਾਣੀ ਪਾ ਕੇ ਆ ਜਾਓ ਉਹ ਤੁਹਾਡਾ ਜਿਹੜਾ ਕੰਮ ਫਿਰ ਖਰਾਬ ਹੋ ਜਾਂਦਾ
1: ਇੱਕ ਜਿਹੜਾ ਤੁਲਸੀ ਦਾ ਪੌਦਾ ਹੁੰਦਾ ਉਹ ਸਦਾਬਹਾਰ ਹੁੰਦਾ ਕਿ
0: ਹਾਂਜੀ ਸਦਾਬਹਾਰ ਹੁੰਦਾ ਸਿਰਫ ਇਹੋ ਹੀ ਹੁੰਦਾ ਵਾ ਵੀ ਉਹਨੂੰ ਤੁਸੀਂ ਬਹੁਤੀ ਧੁੱਪ ਵੀ ਨਹੀਂ ਅਤੇ ਬਹੁਤੀ ਸ਼ਾਮ ਹੀ ਨਹੀਂ ਇਹ ਨਹੀਂ ਵੀ ਆਲਵੇਜ਼ ਮਤਲਬ ਧੁੱਪ ਲੱਗੇ ਨਾ ਜਾਂਦੀ ਜਾਂਦੀ ਆਉਂਦੀ ਆਉਂਦੀ ਧੁੱਪ ਲੱਗੇ ਅਤੇ ਬਹੁਤ ਜ਼ਿਆਦਾ ਉਹਨੂੰ ਠੰਡ 'ਚ ਵੀ ਨਹੀਂ ਰੱਖਣਾ ਹਾਂ ਘਰ ਦੇ ਕਿਸੇ ਉਸ ਕੋਨੇ 'ਚ ਤੁਹਾਨੂੰ ਇੱਕ ਵਾਰੀ ਇਹ ਸਮਝ ਆ ਗਈ ਨਾ ਵੀ ਘਰ ਦੇ ਮੈਂ ਕਿਹੜੇ ਕੋਨੇ ਦੇ ਵਿੱਚ ਇਹਨੂੰ ਸੈੱਟ ਕਰਾਂ ਅਤੇ ਜਿੱਥੇ ਉਹ ਨਾ ਮਤਲਬ ਤੁਸੀਂ ਜੇ ਡੇਲੀ ਧਿਆਨ ਮਾਰਦੇ ਹੋ ਨਾ ਕਿਸੇ ਵੀ ਚੀਜ਼ ਵੱਲ ਅਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਇੱਕ ਦਿਨ 'ਚ ਕੋਈ ਬੂਟਾ ਨਹੀਂ ਮਰਦਾ ਤੁਸੀਂ ਇੱਕ ਦਿਨ ਮੰਨ ਲਓ ਰੱਖ ਦਿਉ ਜਿੱਥੇ ਮਰਜ਼ੀ ਰੱਖ ਦਿਉ ਸ਼ਾਮੀ ਜਾ ਕੇ ਵੇਖ ਲਓ ਜੇ ਤਾਂ ਤੁਹਾਨੂੰ ਲੱਗਦਾ ਵੀ ਉਹ ਇਹ ਤਾਂ ਵਿਚਾਰਾ ਮਤਲਬ ਮੁਰਝਾ ਗਿਆ ਜਿੱਦਾਂ ਮੰਨ ਲਓ ਬੱਚਾ ਆਉਂਦਾ ਸਕੂਲੋਂ ਸਾਨੂੰ ਸ਼ਕਲ ਵੇਖ ਕੇ ਪਤਾ ਲੱਗ ਜਾਂਦਾ ਨਾ ਵੀ ਇਹ ਧੁੱਪੇ ਖੇਡ ਗਿਆ ਅਤੇ ਆਪਾਂ ਅਗਲੇ ਦਿਨ ਕਹਿੰਦੇ ਹਾਂ ਵੀ ਧੁੱਪੇ ਨਾ ਖੇਡਿਆ ਕਰ ਸੋ ਤੁਹਾਨੂੰ ਬੂਟੇ ਦਾ ਇੱਕ ਦਿਨ 'ਚ ਪਤਾ ਲੱਗ ਜਾਂਦਾ ਸੋ ਉਸ ਹਿਸਾਬ ਦੇ ਨਾਲ ਤੁਸੀਂ ਉਹਨੂੰ ਪਾਣੀ ਪੂਣੀ ਪਾ ਕੇ ਅਤੇ ਵੈਲ ਡਰੇਨ ਪਾਣੀ ਹੋਵੇ ਵੀ ਪਾਣੀ ਖੜ੍ਹੇ ਨਾ ਵਿੱਚ ਉਹਦੇ ਗੱਲ ਪਾਣੀ ਵੀ ਇੰਨਾ ਕੁ ਵੀ ਜਿਹਦੇ ਨਾਲ ਸਿਰਫ ਮਿੱਟੀ ਗਿੱਲੀ ਗਿੱਲੀ ਜੀ ਰਹੇ ਨਾ ਸੁੱਕਣ ਜੜ੍ਹਾਂ ਅਤੇ ਨਾ ਉਹ ਪਾਣੀ ਖੜ੍ਹੇ ਵਿੱਚ ਅਤੇ ਉਹਨੂੰ ਤੁਸੀਂ ਉਹਦੀ ਲੋਕੇਸ਼ਨ ਚੇਂਜ ਕਰ ਦਿਉ ਜਿੱਥੇ ਤੁਹਾਨੂੰ ਲੱਗੇ ਵੀ ਬੂਟਾ ਹੈਪੀ ਆ ਹੈ ਨਾ ਅੱਜ ਹੈਪੀ ਆ ਅਗਲੇ ਦਿਨ ਫਿਰ ਵੇਖੋ ਹੈਪੀ ਆ ਉੱਥੇ ਜੇ ਤੁਸੀਂ ਸੈੱਟ ਕਰ ਦਿਉ ਉਹਨੂੰ ਠੀਕ ਆ ਬੈਸਟ ਇਹ ਆ ਵੀ ਜੇ ਗਮਲੇ 'ਚ ਲਾਇਆ ਤਾਂ ਸਪਰੇਅ ਨਾਲ ਹੀ ਪਾਣੀ ਦਿਉ ਠੀਕ ਆ ਉਹਨੂੰ
1: ਤੁਲਸੀ ਨੂੰ
0: ਹਾਂਜੀ ਸੋ ਉਹ
1: ਉਹਦਾ ਵੀ ਇਹੀ ਹੁੰਦਾ ਕਿ ਮਤਲਬ ਜੇ ਉਹ ਚੱਲਦੀ ਤਾਂ ਬੜਾ ਵਧੀਆ ਨਹੀਂ ਤਾਂ ਕਈ ਇੱਕਦਮ ਹੀ ਮੁਰਝਾ ਜਾਂਦੀ ਆ ਤੁਲਸੀ ਦਾ
0: ਹਾਂ ਉਹੀ ਆ ਨਾ ਜੇ ਤੁਸੀਂ ਪਾਣੀ ਵੱਧ ਪਾਤਾ ਤਾਂ ਮੁਰਝਾ ਗਈ ਬਹੁਤ ਧੁੱਪ ਆ ਗਈ ਤਾਂ ਮੁਰਝਾ ਤੀ ਠੰਡ ਆ ਤਾਂ ਮੁਰਝਾ ਗਈ ਸੋ ਉਹ ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਹੈ ਅਤੇ ਸੋ ਬਾਕੀ ਜੇ ਕੋਈ ਤੁਹਾਡਾ ਹੋਰ ਕੋਈ ਸਵਾਲ ਹੈ ਤਾਂ ਤੁਸੀਂ ਭੇਜ ਸਕਦੇ ਹੋ ਵੀ ਹਾਂ ਟਿੰਡੇ ਵੀ ਲਾ ਸਕਦੇ ਤੁਸੀਂ ਜੇ ਤੁਹਾਡੇ ਕੋਲ ਅੱਛਾ ਇਹਨਾਂ ਨੇ ਲਾਤੇ ਆ ਪ੍ਰਿਆ ਜੀ ਨੇ ਕਹਿੰਦੇ ਕਿ ਚੱਪਣ ਕੱਦੂ ਲੌਕੀ ਅਤੇ ਟਿੰਡੇ ਲਾਤੇ ਆਪਾਂ ਜੇ ਕੋਈ ਕਤੋਰੀ ਹੈਗੀ ਤੇ ਇਸ ਜਿੰਨੀ ਵੀ ਇਹ ਫੈਮਿਲੀ ਆ ਇਹ ਸਾਰੇ ਹੁਣ ਇਹਨਾਂ ਦਿਨਾਂ ਵਿੱਚ
1: ਸਮਰਸ ਵਾਲੀ ਹੋ ਗਈ ਨਾ ਇਹ ਸਾਰੀ ਹੁਣ ਆਪਣੇ ਲਈ ਕਿੰਨੀ ਜੇ ਗਰਮੀ ਦੀ ਯਾਦ ਹੈ ਸਭ ਤੋਂ ਪਹਿਲਾਂ ਦਿਮਾਗ 'ਚ ਅੰਬ ਵੀ ਆਉਂਦੇ ਅਤੇ ਨਾਲ ਦੇ ਨਾਲ ਇਹ ਸਬਜ਼ੀਆਂ ਸਾਰੀ
0: ਹਾਂ ਹਾਂ ਗਰਮੀ ਵਿੱਚ ਚਲੋ ਇੱਥੇ ਅੰਬ ਅਤੇ ਇੱਥੇ ਓਕੇ ਚਲੋ ਅਤੇ ਥੈਂਕ ਯੂ ਤੁਹਾਡਾ ਰਕੇਸ਼ ਜੀ ਥੈਂਕ ਯੂ ਪ੍ਰਿਆ ਜੀ ਅਤੇ ਕਹਿੰਦੇ ਕਿ ਜਾਇੰਟ ਨੋਬਲ ਸਪਿਨਿਚ ਹਾਂ ਥੈਂਕ ਯੂ ਤੁਹਾਡਾ ਸ਼ਾਇਦ ਤੁਸੀਂ ਨਾ ਹੀ ਭੇਜਿਆ ਵਾ ਅਤੇ ਥੈਂਕ ਯੂ ਤੁਹਾਡਾ ਵੀ ਹੋਰ ਵੀ ਜੇ ਕਿਸੇ ਨੇ ਟਰਾਈ ਕਰਨਾ ਅਤੇ ਤੁਸੀਂ ਟਰਾਈ ਤੁਸੀਂ ਕਰ ਸਕਦੇ ਹੋ ਅਤੇ ਕਹਿੰਦੀ ਭਾਅ ਜੀ ਪੱਕ ਕੇ ਆਇਆ ਉਹ 10 ਸਾਲ ਪਹਿਲਾਂ ਵੀ ਆ ਸਕਦਾ ਸੀਗਾ ਅੱਛਾ ਓਕੇ 10 ਨਹੀਂ ਤਾਂ 5 ਸਾਲ ਪਹਿਲਾਂ ਵੀ ਆ ਸਕਦਾ ਸੀ ਉਹ ਟਾਈਮ ਤੱਕ ਤਾਂ ਉਹ ਸਟਾਰ ਹੁਣ ਤੱਕ ਤਾਂ ਸਟਾਰ ਬਣ ਚੁੱਕਾ ਹੁੰਦਾ ਪਰ ਉਹ ਭਾਈ ਪੱਕ ਕੇ ਆਇਆ ਸੈੱਡ ਬਾਏ ਅੱਛਾ ਓਕੇ ਹਾਂ ਇਹ ਕਾਫੀ ਰੀਲਾਂ ਰੂਲਾਂ ਚੱਲ ਰਹੀਆਂ ਠੀਕ ਹੈ ਜੋਕਸ ਪਾਰਟ ਕਹਿੰਦੇ ਕਿ ਭਾਅ ਜੀ ਮੂਵੀ ਬਹੁਤ ਸੋਹਣੀ ਆ ਉਹੀ ਨਾ ਉਹ ਕੱਲ੍ਹ ਮੈਂ ਕਿਸੇ ਦਾ ਕਮੈਂਟ ਵੇਖ ਰਿਹਾ ਉਹ ਕਹਿੰਦੇ ਵੀ ਆਹ ਜਿਹੜੀ ਆਹ ਜਿਹੜਾ ਡਾਇਲੋਗ ਆ ਇਹ ਉਹਦੇ ਬਾਰੇ ਪਹਿਲਾਂ ਇੱਕ ਫਿਲਮ ਆਈ ਉਹਦੇ ਬਾਰੇ ਆ ਬੰਦੇ ਨੇ ਕਹਿ ਦਿੱਤਾ ਵਾ ਇਸ ਕਰਕੇ ਅਸੀਂ ਹੁਣ ਸਿਦਕ ਬਾਰੇ ਨਹੀਂ ਇਹ ਗੱਲ ਕਹਿ ਪਾ ਰਹੇ ਕਿਉਂਕਿ ਉਹ ਪਹਿਲਾਂ ਯੂਜ਼ ਹੋ ਗਿਆ ਡਾਇਲੋਗ ਓਕੇ ਕਿਉਂਕਿ ਉੱਥੇ ਕਾਫੀ ਉਹਦੀ ਹੋ ਰਹੀ ਆ ਟ੍ਰੋਲਿੰਗ ਵਗੈਰਾ ਉਸ ਚੀਜ਼ ਨੂੰ ਲੈ ਕੇ ਨਾ ਥੈਂਕ ਯੂ ਅਤੇ ਹਾਂਜੀ ਮਿਹਰਬਾਨੀ ਜੀ ਹਾਂਜੀ ਮੈਂ ਅੱਗੇ ਚੱਲ ਕੇ ਕਰ ਦਿੰਦਾ ਅਨਾਊਂਸ ਬਹੁਤ ਮਿਹਰਬਾਨੀ ਅਤੇ ਪੁਨੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜਸਟ ਵਾਂਟ ਟੂ ਸ਼ੇਅਰ ਕਿ ਅਸੀਂ ਵੀ ਕੱਲ੍ਹ ਕਹਿੰਦੇ ਕਿ ਵੇਖ ਕੇ ਆਏ ਹਾਂ ਬੋਲ ਭਾਵੇਂ ਨਾ ਬੋਲ ਅਤੇ ਟਿੰਗਰਾ ਸਾਹਿਬ ਕਹਿੰਦੇ ਕਿ ਬਹੁਤ ਵਧੀਆ ਮੂਵੀ ਆ ਐਂਡ ਇਫ ਯੂ ਲਵ ਐਕਟਿੰਗ ਮਿਊਜ਼ਿਕ ਅਸਥੈਟਿਕ ਡਿਫਰੈਂਟ ਫਰੇਮ ਐਂਡ ਸ਼ੋਟਸ ਅਤੇ ਰਿਫਲੈਕਸ਼ਨਸ ਫਿਰ ਮਸਟ ਵਾਚ ਮੂਵੀ ਆ ਨੈਵਰ ਐਕਸਪੈਕਟਿਡ ਕਿ ਸਿੱਧ ਗਿੱਲ ਇੰਨਾ ਘੈਂਟ ਐਕਟਰ ਨਿਕਲੂਗਾ ਬਾ ਕਮਾਲ ਥੈਂਕ ਯੂ ਟਿੰਗਰਾ ਸਾਹਿਬ ਸ਼ੁਕਰੀਆ ਤੁਹਾਡਾ ਇਹ ਵੀ ਫਿਲਮਾਂ ਦੇ ਸ਼ੌਕੀਨ ਨੇ ਅਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੁੰਡੇ ਸਾਈਕਲ ਕਹਿੰਦੇ ਮੁੰਡੇ ਅੱਛਾ ਭਾਅ ਜੀ ਮੁੰਡੇ ਸਾਈਕਲ ਕਹਿੰਦੇ ਖੰਡਾਂ ਨਾਲ ਮਾਰ ਕੰਧਾਂ ਨਾਲ ਮਾਰ ਕੇ ਰੋਕਦੇ ਸੀ ਅਤੇ ਕੁੜੀਆਂ ਚੱਪਲਾਂ ਨਾਲ ਭਾਜੀ ਗ੍ਰੀਨ ਚਿਲੀ ਦਾ ਕਹਿੰਦੇ ਕਿ ਪਲਾਂਟ ਕਿੱਥੋਂ ਮਿਲਦਾ ਵਾ ਲਾਸਟ ਈਅਰ ਆਈ ਬੋਟ ਫਰੋਮ ਸੰਡੇ ਮਾਰਕੀਟ ਬਟ ਇਟ ਵਾਜ਼ਨਟ ਦੈਟ ਹੌਟ ਅਤੇ ਇਹ ਤਾਂ ਤੁਹਾਨੂੰ ਵੇਖਣਾ ਹੀ ਪੈਣਾ ਜੀ ਕਿੱਥੋਂ ਮਿਲਦਾ ਵਾ ਅਤੇ
1: ਤੁਸੀਂ
0: ਨਹੀਂ ਆ ਹਾਂ ਮਤਲਬ ਇਹ ਨਹੀਂ ਮਤਲਬ ਹੌਟ ਵਾਲਾ ਇਹਨਾਂ ਨੂੰ ਚਾਹੀਦਾ ਉਹ ਤਾਂ ਉਦੋਂ ਲਿਖਿਆ ਲੁਖਿਆ ਹੋਊਗਾ ਉਹਨਾਂ ਨੂੰ ਜਾਂ ਫਿਰ ਕਿਤੇ ਕਿਸੇ ਕੋਲ ਕੋਈ ਦੱਸੋ ਭਾਈ ਜੇ ਕਿਸੇ ਕੋਲ ਪਨੀਰੀ ਪਨੂਰੀ ਪਈ ਆ ਅਤੇ ਉਹ ਤੁਸੀਂ ਲੈ ਲਿਓ ਜਾਂ ਫਿਰ ਕੱਲ੍ਹ ਮਤਲਬ ਇੱਕ ਜਿਹੜੀ ਟਿਪੀਕਲ ਇੰਡੀਅਨ ਵਾਲੀ ਹੁੰਦੀ ਆ ਉਹ ਨਹੀਂ ਆ ਪਰ ਹਾਂ ਮੇਰੇ ਕੋਲ ਹੈਗੀ ਆ ਠੀਕ ਠਾਕ ਕੌੜੀ ਮਤਲਬ ਠੀਕ ਠਾਕ ਜੀ ਵਾਲੀ ਹੈਗੀ ਇੱਕ ਅਤੇ ਮੈਂ ਕੱਲ੍ਹ ਲਾਲ ਮਿਰਚਾਂ ਉਹਦੀਆਂ ਮਤਲਬ ਤੋੜੀਆਂ ਹੀ ਉਹ ਮੈਂ ਲਿਆ ਦੂੰਗਾ ਤੁਹਾਨੂੰ ਪਰ ਤਾਂ ਥੋੜ੍ਹਾ ਲੰਮਾ ਪ੍ਰੋਸੈਸ ਹੈ ਪਰ ਜੇ ਕਿਸੇ ਕੋਲ ਪਨੀਰੀ ਮਿਲ ਜਾਵੇ ਤਾਂ ਉਹ ਤੁਹਾਡੇ ਲਈ ਬੈਸਟ ਹੈ ਅਤੇ ਪਰ ਉੱਦਾਂ ਮੈਂ ਕੱਲ੍ਹ ਚੇਤਾ ਰਿਹਾ ਅਤੇ ਮੈਂ ਫੜ ਲਿਆਊਂਗਾ ਅਤੇ ਤੁਸੀਂ ਇੱਥੋਂ ਭਾਵੇਂ ਥੱਲੇ ਆਪਾਂ ਰੱਖ ਦਾਂਗੇ ਉਹ ਤੁਸੀਂ ਲੈ ਜਾਓ ਅਤੇ ਲਾ ਕੇ ਵੇਖ ਲਿਓ ਤੁਸੀਂ ਅਤੇ ਉੱਦਾਂ ਪਨੀਰ ਪਨੀਰੀ ਕਿਤੇ ਨਾ ਕਿਤੇ ਲੱਭਣ ਦੇ ਚਾਂਸ ਹੋ ਜਾਂਦੇ ਜਿਨ੍ਹਾਂ ਨੇ ਹੁਣ ਕਾਫੀ ਜਾਣੇ ਜਿਨ੍ਹਾਂ ਨੇ ਆਪਣਾ ਇੰਡੀਅਨ ਸਟਾਈਲ ਉਹ ਰੱਖੀ ਆ ਘਰ ਦੇ ਵਿੱਚ ਹੈ ਨਾ ਸਤਿ ਸ਼੍ਰੀ ਅਕਾਲ ਬਾਦਵਾ ਸਾਹਿਬ ਕਹਿੰਦੇ ਕਿ ਹੈਪੀ ਮੰਡੇ ਆਈ ਲਵ ਐਵਰੀ ਥਿੰਗ ਅਬਾਊਟ ਸਪਰਿੰਗ ਬੈਸਟ ਆਇਆ
1: ਗਾਰਡਨਿੰਗ ਇਨ ਦਾ ਫੇਵਰੇਟ ਟੌਪਿਕ ਹੈ
0: ਨਾ ਹਾਂ ਕਹਿੰਦੇ ਬੈਸਟ ਆਈ ਕੈਨ ਇੰਜੋਏ ਗ੍ਰੀਨ ਟੀ ਇਨ ਮਾਈ ਗਾਰਡਨ ਅਤੇ ਓਨਲੀ ਡਾਊਨ ਸਾਈਡ ਆਫ ਸਪਰਿੰਗ ਇਜ਼ ਹੇ ਫੀਵਰ ਹਾਂ ਠੀਕ ਹੈ ਮੈਂ ਵੀ ਉਹੀ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਗਾਰਡਨਿੰਗ ਦੇ ਵਿੱਚ ਇਹੋ ਹੀ ਸਮੱਸਿਆ ਆਉਂਦੀ ਮੁੜ ਕੇ ਫਿਰ ਉੱਧਰ ਨੂੰ ਜਾਣ ਨੂੰ ਜੀ ਨਹੀਂ ਕਰਦਾ ਤੁਹਾਡੇ ਉਹ ਬੋਲਣ ਜੇ ਚੜ੍ਹਦੇ ਅਤੇ ਰਿਸ਼ਤਾ ਯਾਰ ਮੈਨੂੰ ਫਿਰ ਚੇਤਾ ਭੁੱਲ ਜਾਣਾ ਪਰ ਰਿਸ਼ਤਾ ਅਨਾਊਂਸ ਕਰੀ ਜਾਈਏ ਅਤੇ ਥੈਂਕ ਯੂ ਅਤੇ ਕਹਿੰਦੇ ਨੇ ਕਿ 94 ਬੋਨ 5'10" ਹਾਈਟ ਜੱਟ ਸਿੱਖ ਪਰਿਵਾਰ ਸਿੱਧੂ ਗੋਤਰ ਅਤੇ ARTC ਦੇ ਉੱਤੇ ਨੇ ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਅਤੇ ਕਾਰਪੈਂਟਰੀ ਦਾ ਵੀ ਕੰਮ ਹੈ ਇਹਨਾਂ ਦਾ ਅਤੇ BA ਇਹਨਾਂ ਨੇ ਕੀਤੀ ਆ ਇੰਡੀਆ ਤੋਂ ਡਿਪਲੋਮਾ ਕੀਤਾ ਉੱਥੋਂ ਅਤੇ ਡਿਪਲੋਮਾ ਇੱਥੇ ਵੀ ਕੀਤਾ ਕਾਰਪੈਂਟਰੀ ਦੇ ਵਿੱਚ ਸਰਟੀਫਿਕੇਟ 3 ਮਾਲਵੇ ਤੋਂ ਨੇ ਅਤੇ ਅੰਮ੍ਰਿਤਸਰ ਦੇ ਸੋਰੀ ਮੈਲਬਨ ਦੇ ਵਿੱਚ ਰਹਿ ਰਹੇ ਨੇ ਇਸ ਟਾਈਮ ਕਹਿੰਦੇ ਨੇ ਕਿ ਇੱਕ ਸਧਾਰਨ ਪਰਿਵਾਰਿਕ ਅਤੇ ਡਾਊਨ ਟੂ ਅਰਥ ਇਨਸਾਨ ਵੀਡੀਓਗ੍ਰਾਫੀ ਫੋਟੋਗ੍ਰਾਫੀ ਦਾ ਸ਼ੌਂਕ ਅਤੇ ਆਸਟ੍ਰੇਲੀਆ ਦੇ ਵਿੱਚ ਕਾਰਪੈਂਟਰੀ ਦਾ ਕੋਰਸ ਕੀਤਾ ਅਤੇ ਫੁੱਲ ਵੈਜੀਟੇਰੀਅਨ ਅਤੇ ਸਿੱਖੀ ਸਰੂਪ ਦੇ ਵਿੱਚ ਦਸਤਾਰ ਦਾੜੀ ਸਜਾਉਣਾ ਗੁਰੂ ਸਾਹਿਬ ਦੀ ਸਿੱਖਿਆ ਪਰਿਵਾਰ ਦੀ ਇੱਜ਼ਤ ਅਤੇ ਚੰਗੇ ਸੰਸਕਾਰ ਬਹੁਤ ਮਹੱਤਵ ਰੱਖਦੇ ਨੇ ਸੋ ਧੰਨਵਾਦ ਤੁਹਾਡਾ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਭੇਜਿਆ ਅਤੇ ਜੇਕਰ ਕੋਈ ਕਿਸੇ ਨੂੰ ਰਿਸ਼ਤੇ ਦੀ ਭਾਲ ਆ ਤਾਂ ਭਾਈ ਮੁੰਡਾ ਨਾਈਸ ਹੈ ਮੈਂ ਆਈ ਥਿੰਕ ਮੈਂ ਪਰਸਨਲ ਲੈਵਲ ਦੇ ਉੱਤੇ ਵੀ ਜਾਣਦਾ ਮੈਂ ਮੁੰਡੇ ਨੂੰ ਅਤੇ ਜੇਕਰ ਕੋਈ ਆਪਣਾ ਚਾਹਵਾਨ ਹੈ ਤਾਂ ਤੁਸੀਂ ਇਹਨਾਂ ਦਾ ਨੰਬਰ ਫਿਰ ਲੈ ਸਕਦੇ ਹੋ ਅਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਸੀਂ ਆਪਸ ਦੇ ਵਿੱਚ ਕਰ ਲਿਓ ਗੁਰਜੀਤ ਜੀ ਕਹਿੰਦੇ ਕਿ ਜੇ ਕਿਸੇ ਨੂੰ ਫਰੈਸ਼ ਪਾਸਲੇ ਜਾਂ ਰੋਜ਼ਮੈਰੀ ਲੀਵਸ ਚਾਹੀਦੇ ਨੇ ਤਾਂ ਪਲੀਜ਼ ਦੱਸਿਓ ਆਈ ਹੈਵ ਸਮ ਓਕੇ ਥੈਂਕ ਯੂ ਤੁਹਾਡਾ ਅਤੇ ਹਾਂਜੀ
1: ਰੋਜ਼ਮੈਰੀ ਵੀ ਬੜੀ ਮਤਲਬ ਵਾਲਾਂ ਲਈ ਜਿਹਨੇ ਵਾਲ ਝੜਦੇ ਉਹਨਾਂ ਲਈ ਬੜੀ ਵਧੀਆ ਚੀਜ਼ ਹੈ ਰੋਜ਼ ਅੱਜ
0: ਕੱਲ੍ਹ ਕਾਫੀ ਰੌਲਾ ਵਾ ਬਾਕੀ ਪਤਾ ਨਹੀਂ ਹੁਣ ਸਾਡਾ ਆਉਣਗੇ ਤਾਂ ਫਿਰ ਦੱਸਾਂਗੇ ਇੱਕ ਸਾਡਾ ਬੰਦਾ ਇੱਕ ਪੜ੍ਹ ਰਿਹਾ ਅੱਡ ਰਹੇ
1: ਮੈਂ ਤਾਂ ਤੁਹਾਡੀ ਦੁੱਖਤੀ ਰਾਤ
0: ਇਹੋ ਜਿਹੀਆਂ ਅੱਜ ਕੱਲ੍ਹ ਕਾਫੀ
1: ਵਾਕਈ ਰੋਜ਼ਮੈਰੀ ਨਾਲ ਫਰਕ ਤਾਂ ਪੈਂਦਾ ਹੈ
0: ਅੱਛਾ ਤੁਹਾਨੂੰ ਪਿਆ
1: ਹਾਂਜੀ ਮੈਂ ਟਰਾਈ ਕੀਤਾ
0: ਓਕੇ ਚਲੋ ਗੁੱਡ ਹੈ
1: ਪਰ ਮੈਂ ਤਾਂ ਬੜਾ ਕੁਛ ਹੋਰ ਵੀ ਪਾਇਆ ਦਿਲ 'ਚ ਕੱਲ੍ਹ ਰੋਜ਼ਮੈਰੀ ਨੂੰ ਮੈਂ ਨਹੀਂ ਫੇਵਰ ਮਤਲਬ ਉਹ ਦੇ ਸਕਦੀ ਬੈਨ ਕਿ ਹਾਂ ਇਹ ਕਰਕੇ ਹਾਂ
0: ਚਲੋ ਗੁੱਡ ਹੈ ਅਤੇ ਥੈਂਕ ਯੂ ਅਤੇ ਇਹਨਾਂ ਕੋਲ ਹੈਗੀ ਫਿਰ ਲੈ ਲਿਓ ਤੁਸੀਂ ਨੋਨੀਆ ਜੀ ਕੋਲ ਵੀ ਹੈਗੀ ਆ ਨੋਨੀਆ ਜੀ ਘਰ ਤੇ ਪਰ ਪੂਰੀ ਮਤਲਬ ਝਾੜੀਆਂ ਹੀ ਨੇ ਨਾ
1: ਉਹ ਤਾਂ ਬਹੁਤ ਦੂਰ ਰਹਿੰਦੇ
0: ਨਹੀਂ ਉਹ ਤਾਂ ਆਉਂਦੇ ਆ ਉਹਨਾਂ ਨੇ ਰਹਿ ਜਾਣੀ ਤੁਸੀਂ ਲੈ ਸਕਦੇ ਉਹ ਤਾਂ ਕੀ ਉਹਦਾ ਬੂਟਾ ਜਾਂ ਕਿੱਥੇ ਮਰਜ਼ੀ ਗੱਡ ਦਿਓ ਐਵੇਂ ਉਹ ਪੈਂਦੀ ਆ ਝਾੜੀ ਜੀ ਆ ਉਹ ਤਾਂ ਕੋਈ ਡਾ ਉਹ ਤਾਂ ਹੈ ਨਹੀਂ ਅਤੇ ਬਾਜ਼ਾਰੋਂ ਲੈਣ ਜਾਓ ਤਾਂ ਫਿਰ ਬਹੁਤ ਮਹਿੰਗੀ ਆ
1: ਸਹੀ ਗੱਲ ਹੈ ਬਾਜ਼ਾਰੋਂ ਤਾਂ ਇੱਕ ਛੋਟਾ ਜਿਹਾ ਬੰਚ ਹੀ ਮਤਲਬ ਵਿੱਚ ਕਿਉਂਕਿ ਪਹਿਲਾਂ ਮੈਂ ਜਿੱਥੇ ਕੰਮ ਕਰਦੀ ਸੀ ਉੱਥੇ ਬੜਾ ਮਤਲਬ ਸੀਗਾ ਕੋਈ ਬੁਸ਼ ਬੜੀ ਵੱਡੀ ਤੇ ਉਹਨੂੰ ਕਦਰ ਨਹੀਂ ਪਾਈ ਉਹ ਵਿੱਚ ਖਰੀਦਿਆ ਮੈਂ ਲਿਟਰਲੀ ਇੰਨਾ ਬਿਲਕੁਲ ਨਿੱਕਾ ਜਿਹਾ ਮੈਂ ਕਹਿ ਰਹੀ ਹਾਂ ਕੋਰੀਂਡਰ ਜਾਂ ਮਿੰਟ ਦਾ ਜਿਹੜਾ ਬੰਚ ਮਿਲਦਾ ਹੈ ਉਸ ਤੋਂ ਵੀ ਮਤਲਬ 1/4 ਤੇ $4 ਦਾ ਸੀਗਾ ਉਹ
0: ਮਿਹਨਤ ਕੀਤੀ ਉਹਨੇ ਤਾਂ ਫਿਰ ਇੱਦਾਂ ਹੀ ਦੇਣਾ ਨਾ ਉਹਦੀ ਤੇ ਮਿਹਨਤ ਹੈ ਪਰ ਉਦਾਂ ਤੁਸੀਂ ਉਹਨੂੰ ਸੌਖਾ ਬੀਜ ਸਕਦੇ ਹੋ ਤੁਸੀਂ ਤੇ ਕੋਈ ਨੀ ਦਵਾ ਦਿੰਦੇ ਤੁਹਾਨੂੰ ਤੁਸੀਂ ਮਤਲਬ ਉਹ ਬਣੋ ਤੁਸੀਂ ਕੀ ਹੁੰਦੀ ਆ ਪ੍ਰੈਂਜਲ ਕੀ ਹੁੰਦੀ ਆ ਉਹ ਜਿਹੜੀ ਵਾਲ
1: ਰਪੁੰਜ਼ਲ
0: ਰਪੁੰਜ਼ਲ ਹਾਂ
1: ਮੇਰੀ ਵੱਡੀ ਬੇਟੀ ਉਹਦੇ ਰਪੁੰਜ਼ਲ ਵਾਲਾ ਹੀ ਹੈ ਪੂਰਾ
0: ਉਹ ਬਣਾਉਣੇ ਤੁਹਾਨੂੰ ਜੀ ਚਲੋ ਥੈਂਕ ਯੂ ਤੇ ਆਪਣਾ ਕੁਛ ਇੱਕ ਅੱਜ ਦੇ ਦਿਨ ਨੂੰ ਲੈ ਕੇ ਹੁਣ ਸਪਰਿੰਗ ਤੋਂ ਬਲੈਦਾ ਕੁਛ ਇੱਕ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਲੈਂਦੇ ਹਾਂ ਸੋ ਅੱਜ ਦੇ ਦਿਨ ਕੀ ਹੋਇਆ ਹੈ ਮੈਂ ਇੱਕ ਮਿੰਟ ਮੈਂ ਕੱਢ ਲਵਾਂ ਥੋੜ੍ਹਾ ਜਿਹਾ ਸੋ ਅੱਜ ਦੇ ਦਿਨ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਹੀ ਚਲੋ ਇੱਥੋਂ ਤੱਕ ਹੀ ਕਰਦੇ ਹਾਂ ਜਿੰਨਾ ਕੁ ਸਮਾਂ ਬਚਿਆ 7 September 1790 ਨਿਊ ਸਾਊਥ ਵੇਲ ਦੇ ਵਿੱਚ ਜਿਹੜੇ ਪਹਿਲੇ ਗਵਰਨਰ ਆਰਥਰ ਫਿਲਿਪ ਉਹਨਾਂ ਦੇ ਉੱਤੇ ਕਹਿੰਦੇ ਕਿ ਹਮਲਾ ਹੋਇਆ ਸੀ ਸੋ ਇਹ ਕਾਫੀ ਇੰਟਰਸਟਿੰਗ ਇੱਕ ਸਟੋਰੀ ਆ ਅਤੇ ਇਹਦੇ ਇਰਦ ਗਿਰਦ ਬਹੁਤ ਸਾਰੀਆਂ ਸਟੋਰੀਜ਼ ਨੇ ਪਰ ਆਪਾਂ ਸੀਮਤ ਜਿਹਾ ਰਹਿ ਕੇ ਇਸ ਤੁਹਾਡੇ ਨਾਲ ਸਾਂਝੀ ਕਰਦੇ ਨੇ ਜਿਹੜਾ ਆਰਥਰ ਫਿਲਿਪ ਦੇ ਬਾਰੇ ਆਪਾਂ ਸਾਰੇ ਜਣੇ ਜਾਣਦੇ ਹੀ ਹਾਂ ਕਿ ਹੋਰ ਵੀ ਵਧੇਰੇ ਜਾਣ ਲੈਂਦੇ ਅਤੇ ਆਰਥਰ ਫਿਲਿਪ ਕਹਿੰਦੇ ਕਿ ਆਦਿਵਾਸੀਆਂ ਦੇ ਨਾਲ ਆ ਕੇ ਅਤੇ ਥੋੜ੍ਹਾ ਜਿਹਾ ਤਾਲਮੇਲ ਜਿਹਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਗੱਲ ਸਿਡਨੀ ਦੀ ਆ ਸਿਡਨੀ ਦੇ ਮੈਨਲੀ ਕੋਪ ਦੇ ਵਿੱਚ ਅਤੇ ਉੱਥੇ ਕਹਿੰਦੇ ਕਿ ਉਹਨੇ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਵਰਸ਼ਾ ਮਾਰਤਾ ਉਹਦੇ ਅਤੇ ਰੀਜ਼ਨ ਇਹ ਸੀਗਾ ਕਿ ਬਾਅਦ ਵਿੱਚ ਜੋ ਮਤਲਬ ਹੁਣ ਲਿਖਿਆ ਮਿਲਦਾ ਵਾ ਉਹ ਇਹ ਮਿਲਦਾ ਵੀ ਉਹ ਇਸ ਕਰਕੇ ਮਾਰਿਆ ਸੀ ਵੀ ਉਹਨੇ ਜਿੱਦਾਂ ਉਹਨਾਂ ਦੇ ਨਾਲ ਫਰੈਂਡਲੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਅੱਗੇ ਹੱਥ ਵਧਾਇਆ ਅਤੇ ਕੁਛ ਇੱਦਾਂ ਦੇ ਉਹਨਾਂ ਦੇ ਤੌਰ ਤਰੀਕੇ ਸੀ ਕਿ ਉਹਨੇ ਦੋਸਤੀ ਅਤੇ ਵਿਸ਼ਵਾਸ ਦੇ ਲਈ ਅੱਗੇ ਹੱਥ ਵਧਾਇਆ ਪਰ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਾ ਵੀ ਇਹ ਸ਼ਾਇਦ ਸਾਡੇ 'ਤੇ ਹਮਲਾ ਕਰਨ ਲੱਗਾ ਸੋ ਇਹ ਬੇਸਿਕਲੀ ਇਸ ਕਰਕੇ ਸੀ ਕਿਉਂਕਿ ਇਹਨਾਂ ਦਾ ਕਲਚਰ ਡਿਫਰੈਂਟ ਸੀ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਗਲਤ ਫਹਿਮੀ ਉਹਨਾਂ ਨੇ ਕਿਹਾ ਕਿ ਸਾਨੂੰ ਹੋ ਗਈ ਸੋ ਇਸ ਕਰਕੇ ਬਾਅਦ ਵਿੱਚ ਫਿਰ ਕਾਫੀ ਰੌਲਾ ਰੱਪਾ ਜਿਹਾ ਪੈਂਦਾ ਰਿਹਾ ਫਿਰ ਇਸ ਚੀਜ਼ ਉੱਤੇ ਵਰਕਆਊਟ ਕੀਤਾ ਗਿਆ ਕਿ ਇਹਨਾਂ ਦੇ ਜਿਹੜੇ ਕਲਚਰ ਨੂੰ ਥੋੜ੍ਹਾ ਸਮਝਿਆ ਜਾਵੇ ਫਿਰ ਨਾ ਕੋਈ ਇੱਦਾਂ ਦਾ ਮਸਲਾ ਕੋਈ ਪੈਦਾ ਹੋ ਜਾਵੇ ਸੋ ਬਾਅਦ ਵਿੱਚ ਫਿਰ ਇਹਦੇ ਉੱਤੇ ਕਾਫੀ ਜ਼ਿਆਦਾ ਕਹਿੰਦੇ ਨੇ ਕਿ ਸੋਚ ਵਿਚਾਰ ਕੀਤਾ ਗਿਆ ਸੱਟ ਕਾਫੀ ਜ਼ਿਆਦਾ ਹੀ ਵੈਸੇ ਕਹਿੰਦੇ ਨੇ ਕਿ ਲਗਭਗ ਜਾਨ ਜਾਂਦੀ ਜਾਂਦੀ ਫਿਲਿਪ ਦੀ ਬਚੀ ਅਤੇ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਕਹਿੰਦੇ ਨੇ ਕਿ ਉਹਨਾਂ ਇਸ ਦੇ ਵਿੱਚ ਗੋਰਿਆਂ ਨੇ ਸਮਝਿਆ ਵੀ ਹਾਂ ਇਹ ਗਲਤ ਫਹਿਮੀ ਜਦਕਿ ਆਮ ਤੌਰ ਦੇ ਉੱਤੇ ਆਪਾਂ ਨੂੰ ਪਤਾ ਹੀ ਵੀ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਆਏ ਕਿੱਦਾਂ ਇਹਨਾਂ ਨੇ ਮਾੜ ਤਾੜ ਕੀਤੀ ਕਿੱਦਾਂ ਕੁੱਟਿਆ ਮਾਰਿਆ ਕਿੱਦਾਂ ਖਤਮ ਕੀਤਾ ਸੋ ਇਹਦੇ ਵਿੱਚ ਫਿਰ ਉਹਨਾਂ ਨੇ ਉਹੀ ਬੰਦਾ ਸੀ ਜਿਹੜਾ ਬੈਨੇਲੋਂਗ ਸੋ ਬੈਨੇਲੋਂਗ ਉਹਦੇ ਨਾਲ ਰਿਲੇਟਿਡ ਆਈ ਥਿੰਕ ਸਿਡਨੀ ਦੇ ਵਿੱਚ ਇੱਕ ਬਾਅਦ 'ਚ ਬਣੀ ਵੀ ਆ ਕੋਈ ਯਾਦਗਾਰ ਜੀ ਅਤੇ ਉਹਦੇ ਨਾਲ ਹੀ ਮੁੜ ਕੇ ਇਹਨਾਂ ਨੇ ਫਿਲਿਪ ਨੇ ਕਾਫੀ ਜ਼ਿਆਦਾ ਨਜ਼ਦੀਕੀਆਂ ਵਧਾ ਕੇ ਫਿਰ ਉਹਦੇ ਤੋਂ ਹੀ ਜਾਣਨਾ ਸ਼ੁਰੂ ਕੀਤਾ ਖੈਰ ਜਿਹੜੇ ਆਦਿਵਾਸੀ ਜਾਂ ਫਿਰ ਜਿਹੜੇ ਆਪਣੇ ਸੀ ਐਬਰੀਜਨਲਸ ਉਹਨਾਂ ਦਾ ਜਿਹੜਾ ਕਬੀਲਾ ਸੀ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਫਿਰ ਉਹਦੇ 'ਤੇ ਦੋਸ਼ ਵੀ ਲਾਏ ਵੀ ਤੂੰ ਹੁਣ ਉਹਨਾਂ ਦੇ ਨਾਲ ਰਲ ਗਿਆ ਸੋ ਉੱਧਰੋਂ ਨਾ ਫਿਰ ਉਹ ਇੱਕ ਕਹਿੰਦੇ ਸਮਾਂ ਇੱਦਾਂ ਦਾ ਨਾ ਉਹ ਇੱਧਰ ਦਾ ਰਿਹਾ ਅਤੇ ਨਾ ਉੱਧਰ ਦਾ ਨਾ ਰਿਹਾ ਕਿਉਂਕਿ ਬੈਨੇਲੋਂਗ ਨੂੰ ਜਿਹੜਾ ਵਾ ਮੁੜ ਕੇ ਉਹ ਨਾਲ ਲੈ ਕੇ ਗਿਆ ਫਿਲਿਪ ਇੰਗਲੈਂਡ
1: ਓਕੇ
0: ਕਿਉਂਕਿ ਉਦੋਂ ਇੰਗਲੈਂਡ ਜਾਣ ਦਾ ਮਤਲਬ ਇਹ ਵੀ 5-7 ਮਹੀਨੇ ਜਾਣ ਅਤੇ ਉੱਥੇ ਜਾ ਕੇ ਉੱਥੇ ਰਿਹਾ ਵੀ ਤੂੰ ਇੱਥੇ ਸਾਡੇ ਵੇਖ ਤੌਰ ਤਰੀਕੇ ਖੈਰ ਖੜਿਆ ਅਤੇ ਘੁਮਾਉਣ ਫਰਾਉਣ ਹੋਊਗਾ ਹੈ ਨਾ ਕੀਤਾ ਕੀ ਡੀਲ ਹੋਈ ਸੀ ਕੀ ਹੋਇਆ ਇਹਨਾਂ ਦਾ ਨਵੰਬਰ 1799 ਦੇ ਵਿੱਚ ਜਿਹੜਾ ਫਿਰ ਇਹਨੂੰ ਫੜਿਆ ਗਿਆ ਅਤੇ ਉਦਾਂ ਦੀ ਜਿਹੜੀ ਭਾਸ਼ਾ ਵੀ ਜਿਹੜੀ ਉਹ ਸਿੱਖਣ ਸਿਖਾਉਣ ਦੇ ਵਿੱਚ ਰੀਤੀ ਰਿਵਾਜ਼ ਜਿਹੜਾ ਉਹ ਜੋ ਵੀ ਸਾਰਾ ਕੁਛ ਇਹ ਕਿਉਂਕਿ ਹੁਣ ਰਹਿਣਾ ਤਾਂ ਇੱਥੇ ਹੀ ਅਤੇ ਉਹ ਸਭ ਕੁਛ ਤੋਂ ਬਾਅਦ ਫਿਰ ਇਹਨਾਂ ਦੀ ਦੋਸਤੀ ਜਿਹੜੀ ਆ ਹੌਲੀ ਹੌਲੀ ਵੱਧ ਗਈ ਕੁਛ ਇੱਕ ਹੋਰ ਲੋਕਾਂ ਦੇ ਵੀ ਨਾਂ ਵਿੱਚ ਆਉਂਦੇ ਨੇ ਖੈਰ 1792 ਦੇ ਵਿੱਚ ਫਿਰ ਗਵਰਨਰ ਫਿਲਿਪ ਜਿਹੜਾ ਇਹਨੂੰ ਆਪਣੇ ਨਾਲ ਇੰਗਲੈਂਡ ਲੈ ਕੇ ਗਿਆ ਸੀ ਸੋ 1795 ਦੇ ਵਿੱਚ ਜਦੋਂ ਇਹ ਆਸਟ੍ਰੇਲੀਆ ਵਾਪਸ ਆਇਆ ਅਤੇ ਫਿਰ ਉਦੋਂ ਇਹਦੀ ਜ਼ਿੰਦਗੀ ਕਾਫੀ ਜਿਹੜੀ ਆ ਬੈਨੇਲੋਂਗ ਦੀ ਔਖੀ ਰਹੀ ਕਿਉਂਕਿ ਦੋਵਾਂ ਨੇ ਵੱਖਰੇ ਵੱਖਰੇ ਵਿਚਾਰ ਰੱਖੇ ਨਾ ਇੱਧਰ ਦਾ ਅਤੇ ਨਾ ਉੱਧਰ ਦਾ ਉਹ ਕਹਿਣ ਵੀ ਤੂੰ ਗੋਰਿਆਂ ਨਾਲ ਰਲ ਗਿਆ ਕਿਉਂਕਿ ਤਸ਼ੱਦਦ ਬਹੁਤ ਕੀਤੇ ਸੀ ਗੋਰਿਆਂ ਨੇ ਅਤੇ ਗੋਰੇ ਕਹਿਣ ਵੀ ਗੋਰੇ ਇਹਨੂੰ ਲੱਗਦਾ ਸੀ ਵੀ ਗੋਰੇ ਮੇਰੇ ਬਹੁਤ ਸਕੇ ਆ ਪਰ ਗੋਰੇ ਕਿਹਦੇ ਸਕੇ ਸੋ ਉੱਥੇ ਫਿਰ ਇਹਨਾਂ ਕਾਫੀ ਖੈਰ ਹਾਂ ਸਿਡਨੀ ਦੀ ਜਿਹੜੀ ਜਿਹੜੀ ਬੈਨੇਲੋਂਗ ਪੁਆਇੰਟ ਆ ਉਹ ਇਹਦੇ ਨਾਂ ਦੇ ਉੱਤੇ ਹੀ ਆ, ਓਪਰਾ ਹਾਊਸ ਜਿਹੜਾ ਸਿਡਨੀ ਦਾ ਉੱਥੇ ਆ, ਇਹਦੇ ਨਾਂ ਦੇ ਉੱਤੇ ਉਹ ਰੱਖੀ ਰੱਖਿਆ ਗਿਆ ਵਾ ਪੁਆਇੰਟ। ਅਤੇ ਆਖਰੀ ਸਮਾਂ ਜਦੋਂ ਇਹਦਾ ਆਇਆ, ਕਿਉਂਕਿ ਆਖਰੀ ਸਮਾਂ ਵੇਖੋ ਬੰਦੇ ਦੀ ਜ਼ਿੰਦਗੀ ਦਾ ਕਿੰਨਾ ਇੰਪੋਰਟੈਂਟ ਹੁੰਦਾ, ਅਤੇ ਜਦੋਂ ਉਹਦਾ ਆਖਰੀ ਸਮਾਂ ਆਇਆ ਫਿਰ ਉਹਨੇ ਇਹ ਚੀਜ਼ ਮਹਿਸੂਸ ਕੀਤੀ ਵੀ ਮੈਨੂੰ ਨਹੀਂ ਆਪਣੇ ਕਬੀਲੇ 'ਚ ਵਾਪਸ ਚਲੇ ਜਾਣਾ ਚਾਹੀਦਾ। ਅਤੇ ਉਸ ਤੋਂ ਪਹਿਲਾਂ ਚਲੋ ਇਹ ਗੋਰਿਆਂ ਦੇ ਪ੍ਰਭਾਵ ਦੇ ਵਿੱਚ ਵੀ ਰਿਹਾ, ਉੱਥੋਂ ਇਹਨੂੰ ਲੱਗਾ ਵੀ ਨਹੀਂ ਹੁਣ ਉਹ ਮੈਨੂੰ ਆਪਣਾ ਨਹੀਂ ਸਮਝਦੇ, ਥੋੜ੍ਹਾ ਵੱਖ ਵੱਖ ਵੀ ਰਿਹਾ। ਪਰ ਫਿਰ ਇਹ ਆਖਰੀ ਦਿਨਾਂ ਦੇ ਵਿੱਚ ਇਹਨੇ ਸੋਚਿਆ ਵੀ ਹੁਣ ਮੈਂ ਵਾਪਸ ਮੈਂ ਆਪਣੇ ਕਬੀਲੇ ਦੇ ਵਿੱਚ ਚਲੇ ਜਾਣਾ। ਸੋ ਜਦੋਂ ਵਾਪਸ ਚਲਾ ਗਿਆ ਫਿਰ ਇਹਦੇ ਕਬੀਲੇ ਵਾਲਿਆਂ ਨੇ ਦੇਖਭਾਲ ਕੀਤੀ ਉੱਦਾਂ, ਅਤੇ ਉੱਥੇ ਫਿਰ 1813 ਦੇ ਵਿੱਚ ਮੌਤ ਹੋ ਗਈ। ਫਿਲਿਪ ਦੇ ਬਾਰੇ ਇੱਕ ਵਾਰੀ ਫਿਰ ਆਪਾਂ ਝਾਤੀ ਮਾਰ ਲੈਂਦੇ। ਸੋ ਪਹਿਲੀ ਫਲੀਟ ਜਦੋਂ ਆਈ ਸੀ ਆਸਟ੍ਰੇਲੀਆ ਦੇ ਵਿੱਚ, ਸੋ ਇਹ ਉਹੀ ਫਿਲਿਪ ਹੈ, ਸੋ ਆਰਥਰ ਫਿਲਿਪ ਜਿਹਨੇ ਜਿਹੜਾ 11 ਸਮੁੰਦਰੀ ਜਹਾਜ਼ਾਂ ਨੂੰ ਲੈ ਕੇ ਅਤੇ ਇੱਥੇ ਪਹੁੰਚਿਆ ਸੀ। ਉਸ ਤੋਂ ਬਾਅਦ ਕੀ ਹੋਇਆ, ਕਿਹੜੇ ਕਿਹੜੇ ਤਰੀਕੇ ਦੇ ਨਾਲ ਇੱਥੇ ਕਬਜ਼ਾ ਕੀਤਾ ਗਿਆ, ਪਰ ਮੁੱਖ ਚੀਜ਼ ਇਹ ਸੀ ਕਿ ਉਹ ਸ਼ੁਰੂਆਤੀ ਸਮਾਂ 13 ਮਈ 1787 ਜਦੋਂ ਕਿ ਇੰਗਲੈਂਡ ਦੇ ਪੋਰਟਸਮਾਊਥ ਤੋਂ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ। ਸੋ ਇਹਨਾਂ ਜਹਾਜ਼ਾਂ ਦੇ ਵਿੱਚ ਖਾਸ ਗੱਲ ਇਹ ਸੀ ਕਿ 1400 ਤੋਂ ਵੱਧ ਸਵਾਰ ਸੀ ਅਤੇ 780 ਉਹਨਾਂ ਦੇ ਵਿੱਚ ਜਿਹੜੇ ਸੀ ਅਪਰਾਧੀ ਸੀ, ਕਿਉਂਕਿ ਉਹਨਾਂ ਨੂੰ ਲੱਦ ਕੇ ਲੈ ਕੇ ਆਉਂਦਾ ਸੀ। ਸੋ ਉਹਨਾਂ ਦਾ ਕੰਮ ਕੀ ਸੀ, ਉਹਨਾਂ ਕੋਲ ਕਿਰਾਇਆ ਕੀ ਜਾਂਦਾ ਸੀ, ਇਹ ਵੀ ਇਸੇ ਕਹਾਣੀ ਦਾ ਹੀ ਹਿੱਸਾ ਬਣਦਾ, ਕਿਉਂਕਿ ਇਹਦੇ ਵਿੱਚ ਜਿਹੜੇ ਵੱਡੀ ਗਿਣਤੀ ਜਿਹੜੀ ਲੋਕ ਸੀ ਉਹਨਾਂ ਨੂੰ ਬੰਨ੍ਹ ਕੇ ਬੇੜੀਆਂ ਦੇ ਨਾਲ ਇੱਥੇ ਲੈ ਕੇ ਆਉਂਦਾ ਗਿਆ। ਕੋਈ ਰਾਹ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਜਿਹੜਾ ਉਹ ਕੰਮ ਹੀ ਕਰਵਾਇਆ ਗਿਆ, ਚੱਪੂ ਚੁੱਪੂ ਚਲਾਉਣਾ ਜਾਂ ਹੋਰ ਖਾਣਾ ਪੀਣਾ ਬਣਾਉਣਾ, ਜਨਾਨੀਆਂ ਦੇ ਉੱਤੇ ਵੀ ਮਤਲਬ ਉਹੋ ਜਿਹੇ ਕੰਮ ਥੋਪ ਕੇ ਲੈ ਕੇ ਆਉਂਦੇ ਗਏ। ਅਤੇ ਬਾਕੀ ਜਿਹੜੇ ਕਈ ਸਮੁੰਦਰੀ ਫੌਜੀ ਸੀ, ਕਈ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਨਾਲ ਲੱਦ ਲਿਆਂਦਾ, ਕਈ ਹੋਰ ਅਧਿਕਾਰੀ ਸੀ ਅਤੇ ਫਿਰ ਉਹਨਾਂ ਦੇ ਪਰਿਵਾਰ ਵੀ ਉਹ ਸੀਗਾ ਵੀ ਜਿੰਨੇ ਵੀ ਕਨਵਿਕਟਿਡ ਨੇ ਇਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਹੈਗੀ ਇੱਕ ਤਰ੍ਹਾਂ ਸਜ਼ਾ ਹੀ। ਸੋ 8 ਮਹੀਨਿਆਂ ਦਾ ਲੰਮਾ ਸਫ਼ਰ ਤੈਅ ਕਰਕੇ 1788 ਨੂੰ ਬੋਟਨੀ ਬੇਅ ਦੇ ਉੱਤੇ ਪਹੁੰਚੇ ਸੀ। ਬਹੁਤ ਸਾਰੇ ਜਿਹੜੇ ਆ ਪੀਣ ਖਾਣ ਹੱਥੋਂ ਜਿਹੜੇ ਮਾਰੇ ਮੂਰੇ ਵੀ ਗਏ। ਉਸ ਤੋਂ ਬਾਅਦ ਫਿਰ ਉਹ ਸਮਾਂ ਕਹਿੰਦੇ ਨੇ ਕਿ ਇਹਨਾਂ ਦਾ ਬਹੁਤਾ ਵਧੀਆ ਨਹੀਂ, ਜੋ ਇਤਿਹਾਸਿਕ ਦਸਤਾਵੇਜ਼ ਮਿਲਦੇ ਨੇ, ਪੀਣ ਨੂੰ ਪਾਣੀ ਵੀ ਚੱਜ ਦਾ ਨਹੀਂ ਮਿਲਦਾ, ਜ਼ਮੀਨ ਦੀ ਵੀ ਘਾਟ ਸੀ, ਆ ਕੇ ਆਪ ਹੀ ਆਬਾਦ ਕਰਨੀ ਪਈ। ਫਿਰ 26 ਜਨਵਰੀ 1788 ਨੂੰ ਜਿਹੜਾ ਪੋਰਟ ਜੈਕਸਨ ਸਿਡਨੀ ਕੋਵ ਜਿਹੜਾ ਕਿ ਉਹ ਪਹਿਲੀ ਬਸਤੀ ਕਾਇਮ ਕੀਤੀ ਗਈ। ਸੋ ਅੱਜ ਆਪਾਂ ਵੇਖਦੇ ਹਾਂ ਵੀ ਆਸਟ੍ਰੇਲੀਆ ਡੇ ਦੇ ਉੱਤੇ ਹਰ ਵਾਰੀ ਰੌਲਾ ਪੈਂਦਾ, ਸੋ ਉਹ ਇਹ ਉਹਦੇ ਨਾਲ ਜਾ ਕੇ ਡੇਟ ਜੁੜ ਜਾਂਦੀ ਆ। ਪਹਿਲੀ ਫਲੀਟ ਦੇ ਵਿੱਚ ਜਿਹੜੇ ਆਏ ਜਿਹੜੇ ਲੋਕ ਸੀ ਆਸਟ੍ਰੇਲੀਆ ਦੇ ਵਿੱਚ, ਸੋ ਉਹਨਾਂ ਦੇ ਨਾਲ ਸ਼ੁਰੂਆਤ ਜ਼ਰੂਰ ਹੋ ਗਈ, ਪਰ ਇੱਥੇ ਬੜੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਮੱਸਿਆ ਸੀ, ਨਾ ਕੋਈ ਕਾਨੂੰਨ ਸੀ, ਨਾ ਕੋਈ ਢਾਂਚਾ ਸੀ, ਨਾ ਕੋਈ ਭਾਸ਼ਾ ਸੀ, ਇੱਕ ਦੂਸਰੇ ਦੀ ਸਮਝ ਨਹੀਂ ਆਉਂਦੀ। ਸੋ ਉਸ ਨੂੰ ਸਾਰੀ ਚੀਜ਼ ਨੂੰ ਆਬਾਦ ਕਰਨਾ, ਖੇਤੀਬਾੜੀ ਦੇ ਲਈ ਜ਼ਮੀਨ, ਅੱਜ ਵਰਗਾ ਮੌਸਮ ਵੀ ਕਹਿੰਦੇ ਨਹੀਂ, ਕਈ ਤਾਂ ਦੱਸਦੇ ਵੀ ਉਹ ਨਹੀਂ ਸਮਝ ਨਹੀਂ ਪਾਏ ਸ਼ੁਰੂ ਸ਼ੁਰੂ ਦੇ ਵਿੱਚ। ਸੋ ਉਹਦੇ ਲਈ ਬਹੁਤ ਜ਼ਰੂਰੀ ਸੀ ਕਿ ਜਿੰਨੇ ਵੀ ਇਹ ਕੈਦੀ ਕੁੱਦੀ ਸੀ, ਕ੍ਰਿਮੀਨਲ ਸੀ, ਉਹਨਾਂ ਨੇ ਸਾਰਿਆਂ ਨੇ ਬੜੀ ਰੱਜ ਕੇ ਮਦਦ ਕੀਤੀ। ਖੈਰ ਉਹਨਾਂ ਨੇ ਉਹਨਾਂ ਦੇ ਵਿੱਚੋਂ ਬਾਅਦ ਵਿੱਚ ਕਈ ਇਹੋ ਜਿਹੇ ਕਾਮਯਾਬ ਹੋਏ ਵੀ ਜਿਹੜੇ ਬੜਿਆ ਰੁਤਬਾ ਵੀ ਮੁੜ ਕੇ ਪਾ ਗਏ ਇਸੇ ਲਿਹਾਜ਼ ਦੇ ਨਾਲ ਕਿ ਸਜ਼ਾਵਾਂ ਬਹੁਤ ਸਖ਼ਤ ਸੀ, ਪਰ ਜੇਕਰ ਕੋਈ ਕੈਦੀ ਬੰਦਿਆਂ ਨੂੰ ਸਜ਼ਾ ਕੱਟਦਾ ਸੀ ਜਾਂ ਗੋਰਿਆਂ ਦੇ ਮੁਤਾਬਿਕ ਰਹਿ ਕੇ ਭੱਜਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਸੜਕਾਂ ਬਣਾਉਣ ਦੇ ਵਿੱਚ ਮਦਦ ਕਰਦਾ ਸੀ, ਪੁਲ ਬਣਾਉਣ ਦੇ ਵਿੱਚ, ਇਮਾਰਤਾਂ ਬਣਾਉਣ ਦੇ ਵਿੱਚ, ਜਾਂ ਫਿਰ ਖੇਤੀਬਾੜੀ ਦੇ ਵਿੱਚ, ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਗੋਰਿਆਂ ਦੀ ਸੇਵਾ ਕਰਦਾ ਸੀ, ਅਤੇ ਉਹਨੂੰ ਬਾਅਦ ਵਿੱਚ ਆਜ਼ਾਦ ਵੀ ਕਰ ਦਿੱਤਾ ਜਾਂਦਾ ਸੀ। ਸੋ ਖੈਰ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਈ ਨਾਂ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਨਾਂ ਜਿਹੜੇ ਕਾਫੀ ਜ਼ਿਆਦਾ ਮਸ਼ਹੂਰ ਵੀ ਨੇ, ਬਹੁਤੇ ਜਿਹੜੇ ਨੇ ਉਹ ਕਈ ਭਿਆਨਕ ਬਿਮਾਰੀਆਂ ਦੇ ਨਾਲ ਮਾਰੇ ਵੀ ਗਏ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਰੋਟੀ ਪਾਣੀ ਜਿਹੜਾ ਦਿੱਤਾ ਜਾਂਦਾ ਰਿਹਾ ਉਹ ਬੜਾ ਆਮ ਜਿਹਾ ਇੱਥੇ ਹੁੰਦਾ ਨਹੀਂ, ਜੋ ਨਾਲ ਆਉਂਦਾ ਸੀ ਉਹ ਦਿੱਤਾ ਗਿਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਸੀ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਵੈਸੇ ਹੀ ਨਾਲ ਮਰ ਗਏ। ਪਰ ਜਿਹੜੇ ਬਚੇ ਉਹਨਾਂ ਦੇ ਵਿੱਚੋਂ ਕਈ ਇੱਕ ਨਾਂ ਜਿਹੜੇ ਨੇ ਉਹ ਅੱਜ ਵੀ ਲੈ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਬੀਬੀ ਦਾ ਨਾਂ ਜਿਹੜਾ ਕਾਫੀ ਆਪਾਂ 20 ਦੇ ਨੋਟ ਦੇ ਉੱਤੇ ਆਪਾਂ ਵੇਖਦੇ ਹਾਂ। ਸੋ ਇਹ ਜਿਹੜੀ ਬੀਬੀ ਸੀ ਮੈਰੀ ਰੇਬੀ, ਸੋ ਇਹਦੀ ਇੱਕ ਉਦਾਹਰਣ ਆਪਾਂ ਲੈ ਲੈਂਦੇ, ਵੈਖੇ ਕਾਫੀ ਨਾਂ ਨੇ, ਇੱਕ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੋ ਮੈਰੀ ਰੇਬੀ ਜਿਹੜੀ ਆ ਇਹ ਘੋੜਾ ਚੋਰੀ ਕਰਨ ਦੇ ਇਹਦੇ ਉੱਤੇ ਦੋਸ਼ ਸੀ ਇੰਗਲੈਂਡ ਦੇ ਵਿੱਚ, 14 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਇਹਨਾਂ ਨੇ ਇੱਕ ਘੋੜਾ ਚੋਰੀ ਕੀਤਾ ਸੀ। ਉਸ ਤੋਂ ਬਾਅਦ ਫਿਰ ਇਹਨੂੰ ਸਜ਼ਾ ਹੋਈ ਅਤੇ ਸਜ਼ਾ ਦਾ ਬਾਅਦ ਇਹਨੂੰ ਜਿਹੜੀ ਸਜ਼ਾ ਦੇ ਲਈ ਆਸਟ੍ਰੇਲੀਆ ਭੇਜ ਦਿੱਤਾ ਗਿਆ ਵੀ ਉੱਥੇ ਕੱਢੀ ਜਾਂਦੇ ਨਾ ਸਾਰੇ ਵੀ ਜਾਓ ਆਸਟ੍ਰੇਲੀਆ ਲੈ ਜਾਓ ਜਿੰਨੇ ਵੀ ਉਹ ਨੇ। ਉਸ ਤੋਂ ਬਾਅਦ ਜਦੋਂ ਇਹਦੀ ਸਜ਼ਾ ਪੂਰੀ ਹੋਈ ਫਿਰ ਇਹੀ ਔਰਤ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ, ਖੈਰ ਲੰਮੀ ਕਹਾਣੀ ਫਿਰ ਕਿਸੇ ਦਿਨ ਇਹਦੇ 'ਤੇ ਪੂਰੀ ਸਟੋਰੀ ਕਰਾਂਗੇ, ਅਤੇ ਇੱਕ ਮਤਲਬ ਕਾਮਯਾਬ ਪਹਿਲੀਆਂ ਕਾਮਯਾਬ ਜਿਹੜੀਆਂ ਔਰਤਾਂ ਜਿਹੜੀਆਂ ਹੋਈਆਂ ਬਿਜ਼ਨਸ ਦੇ ਵਿੱਚ ਇਹ ਉਹਨਾਂ ਦੇ ਵਿੱਚੋਂ ਆਈ। ਕਹਿੰਦੇ ਨੇ ਕਿੰਨੇ ਆਪਣੇ ਜਹਾਜ਼ ਵੀ ਲੈ ਲਏ ਇੱਕ ਸਮੇਂ, ਪ੍ਰੋਪਰਟੀ ਵੀ ਡਿਵੈਲਪ ਕੀਤੀ ਇਹਨੇ, ਅਤੇ ਉਸ ਤੋਂ ਬਾਅਦ ਫਿਰ ਜੋ ਪੈਸੇ ਵਾਲੇ ਲੋਕ ਕਰਦੇ ਹੁੰਦੇ ਆ, ਸਿੱਖਿਆ ਦੇ ਖੇਤਰ 'ਚ ਇੰਨੇ ਪੈਸੇ ਦੇ ਦਿੱਤੇ, ਚੈਰਿਟੀ ਦੇ ਖੇਤਰ 'ਚ ਇੰਨੇ ਪੈਸੇ ਦੇ ਦਿੱਤੇ, ਫੰਡਿੰਗ ਕੀਤੀ, ਐਨ ਜੀ ਓਸ ਕਹਿ ਲਓ ਤੁਸੀਂ ਅੱਜ ਦੀਆਂ, ਹੈ ਨਾ, ਅਤੇ ਉਸੇ ਦਾ ਜਿਹੜਾ ਮਾਨ ਸਨਮਾਨ ਹੈ ਉਹਦੇ ਵਜੋਂ ਅੱਜ 20 ਦੇ ਨੋਟ ਦੇ ਉੱਤੇ ਇਹਦੀ ਤੁਸੀਂ ਫੋਟੋ ਵੇਖ ਸਕਦੇ ਹੋ। ਸੋ ਫਿਲਹਾਲ ਅੱਜ ਦੀ ਜਿਹੜੀ ਕਹਾਣੀ ਸ਼ੁਰੂ ਹੋਈ ਸੀ ਇਸ ਤੋਂ ਕਿ ਪੋਰਟ ਫਿਲਿਪ ਦੇ ਉੱਤੇ ਅੱਜ ਦੇ ਦਿਨ ਹਮਲਾ ਹੋਇਆ ਸੀ, ਅਤੇ ਉਸ ਉਸ ਦੇ ਬਹਾਨੇ ਆਪਾਂ ਨਾਲ ਲੱਗਦੀਆਂ ਮਿਲਦੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਇਸ ਆਸਟ੍ਰੇਲੀਆ ਦੇ ਵਿੱਚ ਗੋਰਿਆਂ ਦੇ ਸਫ਼ਰ ਬਾਰੇ ਆਪਾਂ ਜਾਣ ਲਈਆਂ। ਅੱਜ 7 ਤਰੀਕ ਹੈ ਅਤੇ ਸਤੰਬਰ ਦਾ ਮਹੀਨਾ
1: ਜੀ, ਅਤੇ ਬਿਲਕੁਲ ਇਹੀ ਹੈ, ਇਹੀ ਮੌਕਾ ਹੁੰਦਾ ਕਿ ਸੇਮ ਟਾਈਮ ਕੋਈ ਚੀਜ਼ ਆਪਣੇ ਕੋਲ ਹੋ ਅਤੇ ਵਾਈ ਨੋਟ ਉਸਦੀ ਗੱਲ ਕਿਉਂ ਨਾ ਕਰੀਏ, ਅਤੇ ਇੱਦਾਂ ਹੀ ਹਿਸਟਰੀ ਵੀ ਟੱਚ ਹੋ ਗਈ ਚਲਦੇ ਚਲਦੇ ਸਪਰਿੰਗ ਦੇ ਨਾਲ।
0: ਬਿਲਕੁਲ ਜੀ ਜੀ, ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਪਤਾ ਮੈਨੂੰ ਹੁਣ ਗੱਲ ਕਿੱਥੇ ਰਿਲੇਟ ਕਰ ਰਹੇ ਨੇ ਤੁਸੀਂ ਸਮਝ ਜਾਓਗੇ, ਕਹਿੰਦੇ ਜਸ ਜੀ ਮੈਂ ਆ ਜਾਵਾਂਗੀ ਤੁਸੀਂ ਮਟਰੀ ਤਿਆਰ ਰੱਖਿਓ ਚਾਹ ਦੇ ਨਾਲ।
1: ਅੱਛਾ, ਰੋਜ਼ਮੈਰੀ ਦੇਣ ਵਾਸਤੇ ਕਹਿ ਰਹੇ ਹੋ?
0: ਹਾਂ, ਓਕੇ ਓਕੇ ਓਕੇ ਓਕੇ ਓਕੇ, ਠੀਕ ਹੈ ਠੀਕ ਹੈ, ਮੇਰੀ ਮੇਰੀ ਰੋਜ਼ਮੈਰੀ, ਓਕੇ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਹੈ। ਦੱਸੋ ਤੁਸੀਂ ਸੌਦਾ ਮਨਜ਼ੂਰ ਹੈ? ਮੈਂ ਹੱਸ ਕੇ ਗਵਾਉਣ ਦੇ
1: ਜੀ 100%, ਹਾਂ ਕੋਈ ਚੱਕਰ
0: ਜਮੂਰੇ ਗੱਲ ਨੂੰ ਹਾਸੇ 'ਚ ਨਾ ਟਾਲ,
1: ਨਾ ਨਾ ਮਟਰੀ ਬਣਾ ਦਾਂਗੇ ਉਸ 'ਚ।
0: ਥੈਂਕ ਯੂ, ਥੈਂਕ ਯੂ ਰਜਿੰਦਰ ਬਾਬਾ ਜੀ, ਅਤੇ ਹਾਂਜੀ ਮੈਂ ਅੱਜ ਭੇਜ ਦਿੰਦਾ ਜੀ ਤੁਹਾਨੂੰ, ਮੇਰੇ ਖਿਆਲ ਵੈਸੇ ਆਲਰੇਡੀ ਸਾਰਿਆਂ ਨੂੰ ਪਹੁੰਚ ਚੁੱਕੇ ਨੇ, ਅਤੇ ਤੁਹਾਡਾ ਇਸ ਕੰਟੈਸਟ ਕਰਕੇ ਨਹੀਂ ਪਰ ਮੈਨੂੰ ਲੱਗਦਾ ਵੀ ਜੋ ਜੈਜ਼ਲੀਨ ਨੇ ਬਣਾ ਕੇ ਭੇਜਿਆ ਸੀ ਫਿਲਮ ਦਾ ਪੋਸਟਰ, ਉਸ ਕਰਕੇ ਜ਼ਰੂਰ ਬੱਚੀ ਪਾਸ ਡਿਜ਼ਰਵ ਕਰਦੀ ਆ, ਅਤੇ ਉਹਦੇ ਲਈ ਮੈਂ ਭੇਜ ਦਿੰਦਾ। ਬਾਕੀ ਜਿਹੜੇ ਵਿਨਰ ਸੀ ਉਹਨਾਂ ਨੂੰ ਆਲਰੇਡੀ ਜਾ ਚੁੱਕੇ ਹੋਣਗੇ ਉਹਨਾਂ ਨੂੰ ਮੈਸੇਜ, ਸੋ ਇਹ ਤੁਹਾਡਾ ਜਿਹੜਾ ਇਹ ਤੁਹਾਡੇ ਲਈ ਨਹੀਂ, ਇਹ ਜੈਜ਼ਲੀਨ ਦੇ ਲਈ ਹੋਊਗਾ। ਅਤੇ ਥੈਂਕ ਯੂ, ਬੜੀ ਸੋਹਣੀ ਪਿਆਰੀ ਵੈਸੇ ਨੇ ਬਣਾਈ ਹੈ ਫੋਟੋ, ਅਤੇ ਖਾਸ ਤੌਰ ਦੇ ਉੱਤੇ ਆਪਾਂ ਜਿੱਦਾਂ ਦੀ ਬਣਾਈ ਹੈ ਉਸ ਤੋਂ ਬਾਅਦ ਤਾਂ ਅਸੀਂ ਕਹਿ ਸਕਦੇ ਹਾਂ ਵੀ ਹਾਂ ਬਹੁਤ ਪਿਆਰੀ,
1: ਤੁਸੀਂ ਸਾਰੇ ਤੇ ਬੜੇ ਪਿਕਾਸੋ ਬਣ ਗਏ ਸੀ।
0: ਵੇਖਿਆ ਫਿਰ,
1: ਵੇਖਿਆ ਵਧੀਆ, ਅਸੀਂ ਘਰੇ ਰਹਿ ਇੱਜ਼ਤ ਬਚੀ ਰਹੀ।
0: ਚਲੋ ਤੁਸੀਂ ਆਪਣੀ ਇੱਜ਼ਤ ਬਚਾ ਕੇ ਰੱਖੋ, ਤੇ ਸਾਨੂੰ ਤੇ ਇਹਦੇ ਚ ਹੀ ਮਜ਼ਾ ਆਇਆ, ਥੈਂਕ ਯੂ, ਤੇ ਚਲੀਏ ਫਿਰ ਪਹਿਲੇ।
1: ਹਾਂਜੀ ਹਾਂਜੀ ਬਿਲਕੁਲ, ਹੁਣ ਤੱਕ ਆਪਾਂ ਗੱਲ ਕਿੰਨੀ ਸਾਰੀਆਂ ਗੱਲਾਂ ਸਪਰਿੰਗ ਦੇ ਨਾਲ, ਮੈਨੂੰ ਲੱਗਦਾ ਮੌਸਮ ਦੇ ਨਾਲ ਆਪਾਂ ਰਿਲੇਸ਼ਨਸ ਦੀ ਗੱਲ ਕੀਤੀ, ਆਪਾਂ ਕੱਪੜਿਆਂ ਦੀ ਗੱਲ, ਫੂਡ ਦੀ, ਗਾਰਡਨਿੰਗ ਦੀ, ਇੰਨੀ ਸਾਰੀ ਗੱਲਾਂ ਹੋ ਗਈ, ਹਿਸਟਰੀ ਹੋ ਗਈ, ਪਰ ਮੈਨੂੰ ਇੱਦਾਂ ਲੱਗਦਾ ਕਿ ਮੌਸਮ ਆਪਾਂ ਨੂੰ ਜਿਵੇਂ ਹੁਣ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਪਤਝੜ ਤੋਂ ਲੈ ਕੇ ਹੁਣ ਨਵੇਂ ਬੂਟੇ, ਨਵੀਂ ਪੱਤੀਆਂ ਆ ਰਹੀਆਂ, ਨਵਾਂ ਹਰ ਚੀਜ਼ ਨਵੀਂ ਹੈ, ਅਤੇ ਆਪਣੇ ਅੰਦਰ ਵੀ ਆਪਾਂ ਨੂੰ ਇੱਦਾਂ ਲੱਗਦਾ ਕਿ ਜੇ ਕੋਈ ਚੀਜ਼ ਤੁਹਾਡੇ ਦਿਮਾਗ 'ਚ, ਕੋਈ ਸਟ੍ਰੈਸ ਹੈ, ਕੋਈ ਗੱਲ ਹੈ, ਉਹਨੂੰ ਵੀ ਤੁਸੀਂ ਕਲੀਅਰ ਕਰਕੇ ਮਤਲਬ ਰੀਸਟਾਰਟ, ਹੈ ਨਾ, ਨਵਾਂ ਸੀਜ਼ਨ ਹੈ ਅਤੇ ਨਵੇਂ ਤਰੀਕੇ ਨਾਲ ਤੁਸੀਂ ਸ਼ੁਰੂਆਤ ਕਰੋ, ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM
0: ਜੀ, ਬਿਲਕੁਲ ਜੀ, ਹੱਸਦੇ ਖੇਡਦੇ ਰਹੋ, ਦਿਨ ਤੁਹਾਡਾ ਵਧੀਆ ਵਧੀਆ, ਹਫ਼ਤਾ ਤੁਹਾਡਾ ਵਧੀਆ ਵਧੀਆ, ਅਤੇ ਇਹ ਮਹੀਨਾ ਖਾਸ ਤੌਰ 'ਤੇ ਤੁਹਾਡਾ ਵਧੀਆ ਵਧੀਆ ਰਹੇ, ਕਿਉਂਕਿ ਇਸ ਮਹੀਨੇ ਦੇ ਵਿੱਚ ਬਹੁਤ ਕੁਛ ਨੇ, ਬਹੁਤ ਕੁਛ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਆਪਾਂ ਹੋਰ ਵੀ ਚੀਜ਼ਾਂ ਦੱਸਦੇ ਨੇ ਜਿਹੜੀਆਂ ਅੱਗੇ ਚੱਲ ਕੇ ਹਾਲੇ ਆਉਣੀਆਂ ਨੇ, ਖਾਸ ਤੌਰ ਦੇ ਉੱਤੇ ਆਪਣਾ ਇਸੇ ਮਹੀਨੇ ਦੇ ਵਿੱਚ ਹੋਰ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ, ਕਿਉਂਕਿ ਆਹ ਜਿਹੜਾ ਮਹੀਨਾ ਵਾ ਇਹ ਤਾਂ ਫਿਲਮੋ ਫਿਲਮੀ ਹੋਇਆ ਪਿਆ ਵਾ, ਅਤੇ ਵੈਸੇ ਵੀ ਇਹਨਾਂ ਦਿਨਾਂ 'ਚ ਮਨੋਰੰਜਨ ਮਨੋਰੰਜਨ ਬਹੁਤ ਆ ਜਾਂਦਾ। ਅਤੇ ਹੁਣ ਅਗਲੀ ਫਿਲਮ ਜਿਹੜੀ ਆ 11 ਤਰੀਕ ਨੂੰ ਉਹ ਸਿੰਘ ਵਰਸਿਜ਼ ਕੌਰ 2 ਆ ਗਈ, ਸ਼ਹਿਨਾਜ਼ ਗਿੱਲ ਅਤੇ ਗਿੱਪੀ ਗਰੇਵਾਲ ਦੀ, ਇਹ ਰਿਲੀਜ਼ ਹੋ ਜਾਣੀ ਆ। ਅਤੇ ਫਿਰ ਇੱਕ ਫਿਲਮ ਜਿਹੜੀ ਆ ਅਕਸ਼ੇ ਕੁਮਾਰ ਦੀ ਫਿਲਮ ਆ ਹੈਵਾਨ, ਸੋ ਇਹ ਵੀ ਉਸੇ ਦਿਨ ਹੀ, ਸੋ ਦੋ ਫਿਲਮਾਂ ਹੁਣ ਆਪਾਂ ਵੇਖਿਆ ਕਿ 4 ਨੂੰ ਵੀ ਦੋ ਫਿਲਮਾਂ ਜੋੜ ਕੇ ਹਿੰਦੀ ਪੰਜਾਬੀ ਰਿਲੀਜ਼ ਹੋਈਆਂ, ਅਤੇ ਇਸ ਦਿਨ ਵੀ ਦੋ ਫਿਲਮਾਂ ਇਹ ਵਾਲੀਆਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਨੇ। ਇਸ ਤੋਂ ਇਲਾਵਾ ਮਿੱਟੀ ਦੇ ਪੁੱਤ ਫਿਲਮ, ਇਹਦਾ ਸ਼ਾਇਦ ਤੁਸੀਂ ਟ੍ਰੇਲਰ ਵੇਖ ਲਿਆ ਹੋਵੇ, ਸੋ ਇਹਦਾ ਜਿਹੜਾ 18 ਤਰੀਕ ਨੂੰ ਇਹਦੀ ਰਿਲੀਜ਼ ਹੈ, ਯਾਨੀ ਕਿ ਉਸ ਤੋਂ ਇੱਕ ਅਗਲਾ ਹਫ਼ਤਾ

0: ਕੇ ਆਇਓ। ਅਤੇ ਮਿਰਜ਼ਾਪੁਰ, ਇਹ ਦੋ ਫਿਲਮਾਂ ਜਿਹੜੀਆਂ 4 ਤਰੀਕ ਨੂੰ ਯਾਨੀ ਕਿ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਸੀ। ਸੋ ਇਹਨਾਂ ਫਿਲਮਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਬਾਕੀ ਫਿਰ ਨਾਲ ਦੀ ਨਾਲ ਤੁਹਾਨੂੰ ਆਪਾਂ ਹੋਰ ਦੱਸੀ ਜਾਵਾਂਗੇ ਜਿੱਦਾਂ ਜਿੱਦਾਂ ਫਿਰ ਆਪਣੀ ਸ਼ੁਰੂ ਹੋ ਜਾਣੀ ਆ ਭਾਈ। ਅੱਗੇ ਦੁਸਹਿਰਾ ਆ ਜਾਣਾ ਮੰਦਰ ਵਾਲਾ, ਅਤੇ ਫਿਰ ਦੀਵਾਲੀ ਦੇ ਮੇਲੇ,
1: ਤੀਆਂ ਤੋਂ ਫਿਰ ਦੀਵਾਲੀ ਮੇਲਾ।
0: ਹਾਂ, ਦੀਵਾਲੀ ਦੇ ਮੇਲੇ, ਭਾਵੇਂ ਐਂਟਰੀ ਦਾ ਮੇਲਾ ਹੋਵੇ, ਚਾਹੇ ਪ੍ਰੋਪਰਟੇਸ਼ਨ ਸਕੇਅਰ ਵਾਲਾ ਮੇਲਾ ਹੋਵੇ, ਜਾਂ ਹੋਰ ਜਿੰਨੇ ਵੀ ਦੀਵਾਲੀ ਦੇ ਉੱਤੇ ਪ੍ਰੋਗਰਾਮ ਹੁੰਦੇ ਨੇ, ਸੋ ਉਹਨਾਂ ਦੇ ਉੱਤੇ ਵੀ ਜਾਣਕਾਰੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੀ ਕਰਦੇ ਰਹਾਂਗੇ। ਅਤੇ ਫਿਲਹਾਲ ਜਿਹੜਾ ਆਪਣਾ ਇਹ ਮਹੀਨਾ ਵਾ ਫਾਈਨਲ ਗ੍ਰੈਂਡ ਫਾਈਨਲ, ਸੋ ਇਸ ਗ੍ਰੈਂਡ ਫਾਈਨਲ ਦੀ ਵੀ ਜਿਹੜੀ ਆ ਉਹ ਤਿਆਰੀ ਤੁਸੀਂ ਰੱਖੋ। ਜੇ ਮੈਂ ਗਲਤ ਨਹੀਂ ਤਾਂ 11 ਨੂੰ ਹੀ ਆ ਸ਼ਾਇਦ ਗ੍ਰੈਂਡ ਫਾਈਨਲ ਵੀ, ਹੈ ਨਾ। ਅਤੇ ਜਿਹੜੇ ਜਿਹੜੇ ਵੀ ਖੇਡ ਪ੍ਰੇਮੀ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਤਿਆਰੀ ਰੱਖੋ। ਹੁਣ ਸਪਰਿੰਗ, ਅਤੇ ਸਪਰਿੰਗ ਦੇ ਵਿੱਚ ਖੇਡਾਂ ਵੀ ਸ਼ੁਰੂ ਹੋ ਜਾਣੀਆਂ ਆਊਟਡੋਰ, ਖਾਸ ਤੌਰ 'ਤੇ ਕ੍ਰਿਕਟ ਕ੍ਰਿਕਟ ਹੋ ਜਾਣੀ ਹੁਣ। ਸੋ AFL ਜਿਹੜਾ ਵਾ ਉਹ ਠੰਡ ਦੀ ਗੇਮ ਉਹ ਸਮਾਪਤੀ ਹੋ ਗਈ, ਅਤੇ ਸਪਰਿੰਗ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਉਹਦੇ ਵਿੱਚ ਫਿਰ ਅੱਜ ਸ਼ੁਰੂ ਹੋ ਜਾਊਗਾ ਹੁਣ
1: ਗਲੈਮਰਸ ਗੋਡੇ ਵਿਖਾਉਣ ਦਾ ਟਾਈਮ,
0: ਗਲੈਮਰਸ ਗੋਡੇ ਤੇ ਐਂਡ ਕ੍ਰਿਕਟ ਐਂਡ ਆਲ ਐਂਡ ਯੈਸ, ਹੈ ਨਾ, ਵਿਖਾਓ ਤੁਸੀਂ ਆਪਣੇ ਗੋਡੇ ਗੋਡੇ ਭਾਈ। ਥੈਂਕ ਯੂ ਜੀ। ਅਤੇ ਕਹਿੰਦੇ ਅੱਜ ਮੇਰੀ ਭਾਂਜੀ ਕ੍ਰਿਤਿਕਾ ਮੈਨੀ ਦਾ ਬਰਥਡੇ ਆ, ਵਿਸ਼ ਕਰ ਦਿਓ। ਹਾਂਜੀ, ਜ਼ਰੂਰ ਕਰਦੇ ਨੇ ਸੋਰੀ ਸਾਹਿਬ। ਅਗਲੇ ਤੋਂ ਇੱਕ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ ਕਿ ਸਾਨੂੰ ਜਿੰਨੀਆਂ ਵੀ ਵਿਸ਼ਾਂ ਹੁੰਦੀਆਂ, ਜਿੰਨੇ ਵੀ ਮੈਸੇਜ ਤੁਹਾਡੇ ਕੋਲ ਇੱਦਾਂ ਦਾ ਕੋਈ ਇੰਪੋਰਟੈਂਟ ਆ, ਬੇਨਤੀ ਆ ਕਿ 11 ਵਜੇ ਤੋਂ ਪਹਿਲਾਂ ਪਹਿਲਾਂ ਸਾਨੂੰ ਭੇਜ ਦਿਆ ਕਰੋ। ਇੱਦਾਂ ਫਿਰ ਭੱਜੇ ਭੱਜੇ ਜਾਂਦੇ ਨਾ, ਮਤਲਬ ਐਵੇਂ
1: ਕਈ ਵਾਰੀ ਮਿਸ ਵੀ ਹੋ ਜਾਂਦੇ ਆ, ਐਂਡ ਐਂਡ 'ਚ ਆਪਾਂ ਕੋਸ਼ਿਸ਼ ਕਰਦੇ ਹਾਂ ਆਪਣੀ ਸਾਰੀ ਇਨਫੋਰਮੇਸ਼ਨ ਦੇ ਦੇ ਆ।
0: ਹਾਂਜੀ, ਸੋ ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਅਤੇ ਆਪਣਾ ਕੀ ਨਾਮ ਦੱਸਿਆ ਤੁਸੀਂ?
1: ਕ੍ਰਿਤਿਕਾ ਮੈਨ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ, ਅਤੇ ਸੋਹਣਾ ਪਰਿਵਾਰ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰੋ, ਅਤੇ ਸਾਰੇ ਪਰਿਵਾਰ ਨਾਲ ਪਿਆਰ ਨਾਲ ਰਹੋ, ਅਤੇ ਵੱਡਿਆਂ ਦਾ ਸਨਮਾਨ ਕਰੋ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ, ਮਤਲਬ ਤੁਹਾਨੂੰ ਸਿਹਤ ਮਿਲੇ। ਅਤੇ ਹੈਪੀ ਬਰਥਡੇ ਵਾਂਸ ਅਗੇਨ ਫਰੋਮ ਰੇਡੀਓ ਹਾਂਜੀ ਟੀਮ
0: ਜੀ। ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ ਢੇਰ ਸਾਰੀਆਂ ਵਧਾਈਆਂ ਤੁਹਾਨੂੰ। ਹਾਂਜੀ, ਮੈਂ ਆ ਵੀ ਤੁਹਾਨੂੰ ਭੇਜ ਦੇਣਾ ਜੀ, ਥੋੜ੍ਹਾ ਜਿਹਾ ਰੁਕ ਜਾਓ, ਸਾਨੂੰ ਹੋ ਲੈਣ ਦਿਓ ਵਿਹਲੇ, ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਹਾਂ, ਜਿਹੜਾ ਫਾਈਨਲ ਆ ਇਸ ਵਾਰ ਦਾ ਗ੍ਰੈਂਡ ਫਾਈਨਲ, ਉਹ ਸ਼ਨੀਵਾਰ ਦੇ ਦਿਨ 26 ਤਰੀਕ ਨੂੰ ਆ ਜੀ। ਵਾਪਸ ਚਾਹੁੰਦਾ 11 ਨੂੰ ਸ਼ਾਇਦ ਉਹ ਦੂਸਰਾ ਜਿਹੜਾ ਪਹਿਲਾਂ ਹੁੰਦਾ ਹੁੰਦਾ ਉਹ ਹੋਣਾ, ਮੈਂ ਉਹਦਾ ਸ਼ਾਇਦ ਭੁਲੇਖਾ ਖਾਧਾ। ਅਤੇ ਧੰਨਵਾਦ ਤੁਹਾਡਾ, ਕੌਣ ਸੀ ਧੰਨਵਾਦ ਵਾਲਾ? ਓਕੇ, ਤੁਹਾਡਾ ਨਾਂ ਨਹੀਂ ਲਿਆ, ਪਰ ਧੰਨਵਾਦ, ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਭੇਜਤੀ ਹੈ, ਕਵਲਜੀਤ ਜੀ। ਹਾਂਜੀ, ਧੰਨਵਾਦ ਤੁਹਾਡਾ ਕਵਲਜੀਤ ਜੀ, ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਦਿਨ ਤੁਹਾਡਾ ਵਧੀਆ ਰਹੇ, ਦਿਓ ਇਜਾਜ਼ਤ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਔਰ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖ਼ਬਰਾਂ, ਸਭ ਤੋਂ ਪਹਿਲਾਂ ਇਹ ਕਿ ਪੰਜਾਬ ਸਰਕਾਰ ਨੇ ਜਿਹੜਾ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਦੀ ਨਿਯੁਕਤੀ ਦੇ ਖਿਲਾਫ਼ ਮਤਾ ਪਾਸ ਕੀਤਾ, ਤੇ ਸਰਕਾਰ ਨੇ ਕਿਹਾ ਕਿ ਇਸ ਬਾਰੇ ਜਿਹੜਾ ਹੈ ਕੇਂਦਰ ਸਰਕਾਰ ਨੇ ਉਹਨਾਂ ਦੀ ਕੋਈ ਰਾਏ ਨਹੀਂ ਲਈ, ਜਦਕਿ ਸੂਬੇ ਦੀ ਰਾਏ ਲਈ ਜਾਂਦੀ ਹੈ। ਦੂਜੀ ਖ਼ਬਰ, ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਹੁਣ ਪੰਜਾਬ ਸਰਕਾਰ ਵਿਸ਼ੇਸ਼ ਇਜਲਾਸ ਲਾਊਗੀ। ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ, ਤੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰਦਿਆਂ ਕਿਸਾਨਾਂ ਨਾਲ ਕੱਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ ਹੈ। ਤੇ ਉਧਰ ਇੱਕ ਮੰਡੀ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ IIT ਦੇ ਵਿੱਚ ਇੱਕ ਪੋਸਟਰ ਲਾਇਆ ਗਿਆ, ਜਿਹਦੇ ਚ ਕਿਹਾ ਗਿਆ ਕਿ ਸ਼ੂਦਰ ਜਿਹੜੇ ਉੱਚੇ ਵਰਗਾਂ ਦੀ ਸੇਵਾ ਕਰਨੀ ਜ਼ਰੂਰੀ ਹੈ, ਤੇ ਭਾਗਵਤ ਗੀਤਾ ਦੇ ਹਵਾਲੇ ਦੇ ਨਾਲ ਇਹ ਪੋਸਟਰ ਲਾਇਆ ਗਿਆ। ਇਹਦੇ ਨਾਲ ਇੱਕ ਵਿਵਾਦ ਜਿਹੜਾ ਹੈਗਾ ਉਹ ਖੜਾ ਹੋ ਗਿਆ। ਤੇ ਇਸ ਤੋਂ ਅਗਲੀ ਖ਼ਬਰ, ਮੁੱਖ ਮੰਤਰੀ ਦੇ ਜੋ ਹੈ ਸੰਗਰੂਰ ਜ਼ਿਲ੍ਹੇ 'ਚ ਇੱਕ ਸਮਾਗਮ ਦੌਰਾਨ ਇੱਕ ਝੰਡਾ ਵਿਖਾਉਣ ਵਾਲੇ ਬੰਦੇ ਦੀ ਕੁੱਟਮਾਰ ਸੰਬੰਧੀ ਹੁਣ ਮੋਹਣਜੀਤ ਕਮੇਟੀ ਬਣ ਗਈ ਹੈ, ਜਿਹਦੇ 'ਚ ਕੱਲ ਵੱਖ ਵੱਖ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇੱਕ ਉੱਥੇ ਰੈਲੀ ਕੀਤੀ ਹੈ, ਤੇ ਜਿੱਥੇ ਕਹਿ ਕੇ ਇਸ ਮਾਮਲੇ ਨੂੰ ਜਿਹੜਾ ਹੈ ਉਹ ਅੱਗੇ ਲਿਜਾਇਆ ਜਾਏਗਾ, ਤੇ ਨਾਲ ਹੀ ਇਹ ਕਿਹਾ ਗਿਆ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ ਜਿਹਨਾਂ ਨੇ ਕੁੱਟਮਾਰ ਜਿਹੜੀ ਹੈ ਇਹ ਕੀਤੀ ਹੈ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਨਵੇਂ ਚੀਫ਼ ਜਸਟਿਸ ਦੀ ਨਿਯੁਕਤੀ ਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ, ਸੋ ਇਹ ਕੀ ਕਹਿੰਦਾ ਕਾਨੂੰਨ, ਕੀ ਕਹਿੰਦੀ ਪ੍ਰਕਿਰਿਆ, ਜਿਹੜੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਹੁਣ ਰਿਐਕਟ ਕਰ ਰਹੀ ਹੈ ਇਸ ਚੀਜ਼ ਦੇ ਉੱਤੇ, ਅਤੇ ਕੀ ਸਹੀ ਕੀ ਗਲਤ, ਅਤੇ ਅੱਗੇ ਕੀ ਹੋਣ ਦੇ ਚਾਂਸ, ਜਾਂ ਫਿਰ ਇਹਨਾਂ ਦੇ ਹੱਥ ਫਿਰ ਕੀ ਅਧਿਕਾਰ ਨੇ?
1: ਨਹੀਂ, ਅਸਲ ਦੇ ਵਿੱਚ ਇਹਦੇ ਚ ਰਣਜੋਤ ਜੀ ਜਿਹੜੀਆਂ ਦੋ ਗੱਲਾਂ ਬਹੁਤ ਮਹੱਤਵਪੂਰਨ ਨੇ। ਇੱਕ ਤਾਂ ਇਹ ਕਿ ਜਦੋਂ ਵੀ ਜਿਹੜੇ ਕੋਈ ਵੀ ਜਿਹੜੀਆਂ ਹਾਈ ਕੋਰਟਸ ਨੇ, ਭਾਵੇਂ ਜਿਵੇਂ ਪੰਜਾਬ ਹਰਿਆਣਾ ਹਾਈ ਕੋਰਟ ਹੈ ਜਾਂ ਹੋਰ ਦਿੱਲੀ ਹਾਈ ਕੋਰਟ ਹੈ, ਉਹਨਾਂ ਦੇ ਜਦੋਂ ਚੀਫ਼ ਜਸਟਿਸ ਚੁਣੇ ਜਾਂਦੇ ਆ, ਤੇ ਉਹ ਇੱਕ ਕੋਲੀਜੀਅਮ ਜਿਹੜਾ ਬਣਦਾ ਹੈ, ਤੇ ਉਹਦੀ ਰਿਕਮੈਂਡੇਸ਼ਨ ਦੇ ਨਾਲ ਉਹ ਸਾਰਾ ਕੁਛ ਹੁੰਦਾ ਹੈ। ਤੇ ਪਰ ਇੱਕ ਗੱਲ ਇਹ ਹੈ ਕਿ ਜਿਹੜੀ ਸਟੇਟ ਦੇ ਵਿੱਚ ਲਾਉਣਾ ਹੁੰਦਾ, ਤੇ ਉਸ ਸਟੇਟ ਦਾ ਵੀ ਜਿਹੜਾ ਹੈ ਉਹਦੇ ਚ ਇੱਕ ਤਰੀਕੇ ਦੀ ਸਹਿਮਤੀ ਕਹਿ ਲਓ, ਜਾਂ ਉਹਨਾਂ ਦੇ ਕਾਨੂੰਨ ਵਿਭਾਗ ਦੀ, ਤੇ ਉਹਨਾਂ ਨਾਲ ਜਿਹੜੀ ਆ ਉਹ ਗੱਲ ਰਹਿ ਕਰਕੇ ਜਿਹੜੇ ਲਾਏ ਜਾਂਦੇ ਆ। ਤੇ ਇਹ ਹੁਣ ਥੋੜੀ ਜਿਹੀ ਇੱਕ ਜਿਹੜੀ ਆਰਬਿਟਰੇਰੀਨੈਸ, ਆਪ ਖੁਦਰਾਪਣ ਕੇਂਦਰ ਸਰਕਾਰ ਦਾ ਜ਼ਿਆਦਾ ਵੱਧ ਗਿਆ, ਤੇ ਜ਼ਿਆਦਾ ਸੈਂਟਰਲਾਈਜ਼ ਕੀਤੇ ਜਾ ਰਹੇ ਪਾਵਰ ਨੂੰ। ਗੱਲ ਅਸਲ ਚ ਇਹ ਉਹਦੇ ਨਾਲ ਸੰਬੰਧਿਤ ਹੈ, ਜਸਟਿਸ ਕਿਹਨੂੰ ਲਾਇਆ ਕਿਹਨੂੰ ਨਹੀਂ ਲਾਇਆ, ਮੇਰਾ ਖਿਆਲ ਸਟੇਟ ਗੌਰਮੈਂਟ ਦਾ ਇਹਦੇ ਲਈ ਕੋਈ ਬਹੁਤਾ ਕੰਸਰਨ ਜਿਹੜਾ ਹੈ ਉਹ ਨਹੀਂ ਹੁੰਦਾ, ਕਿਉਂਕਿ ਅਸ਼ਵਨੀ ਕੁਮਾਰ ਮਿਸ਼ਰਾ ਪਹਿਲਾਂ ਵੀ ਜਿਹੜੇ ਹੈ ਉਹ ਕਾਰਜਕਾਰੀ ਜਿਹੜੇ ਚੀਫ਼ ਜਸਟਿਸ ਜਿਹੜੇ ਆ ਉਹ ਲਾਏ ਗਏ ਸੀਗੇ। ਤੇ ਇਹ ਮਸਲਾ ਅਸਲ ਦੇ ਵਿੱਚ ਕਾਨੂੰਨੀ ਵੀ ਹੈ ਤੇ ਪੋਲੀਟੀਕਲ ਵੀ ਹੈ, ਦੋਨੇ ਜਿਹੜੀਆਂ ਉਹ ਗੱਲਾਂ ਨੇ। ਤੇ ਉਧਰੋਂ ਜਿਹੜੇ ਖਜ਼ਾਨਾ ਮੰਤਰੀ ਆ ਉਹਨਾਂ ਨੇ, ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੀ ਹੈ ਨਿਯੁਕਤੀ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਇਹ ਸੰਵਿਧਾਨਕ ਜਿਹੜੀ ਨੇਮ ਨੇ ਤੇ ਜਾਂ ਜਿਹੜਾ ਪ੍ਰੋਸੈਸ ਹੈ ਉਹਨੂੰ ਅਣਦੇਖੀ ਕਰਕੇ ਸਿੱਧਾ ਹੀ ਜਿਹੜਾ ਹੈ ਉਹ ਚੀਫ਼ ਜਸਟਿਸ ਦੀ ਜਿਹੜੀ ਹੈ ਉਹ ਨਿਯੁਕਤੀ ਕਰ ਦਿੱਤੀ ਹੈ। ਤੇ ਨਾਲ ਹੀ ਜਿਹੜਾ ਹੈ ਮੁੱਖ ਮੰਤਰੀ ਦਾ ਵੀ ਬਿਆਨ ਆਇਆ ਕਿ ਇਹ ਕੇਂਦਰ ਦਾ ਜਿਹੜਾ ਹੈਗਾ ਸਿੱਧਾ ਸਿੱਧਾ ਦਖਲ ਹੈ, ਹੁਣ ਕਾਨੂੰਨ ਦੇ ਮਾਮਲੇ ਵਿੱਚ ਵੀ ਕੇਂਦਰ ਜਿਹੜਾ ਹੈ ਉਹ ਪੰਜਾਬ ਦੇ ਨਾਲ ਬੇਇਨਸਾਫੀ ਕਰ ਰਿਹਾ, ਤੇ ਏਦਾਂ ਦਾ ਜਿਹੜਾ ਇਹ ਬਿਆਨ ਆਇਆ। ਤੇ ਜਦਕਿ ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਇਹਦੇ ਤੇ ਜਿਹੜਾ ਸੀ ਉਹ ਇਤਰਾਜ਼ ਕਰਨਾ ਚਾਹੀਦਾ ਸੀ, ਕਿਉਂਕਿ ਬਹੁਤ ਸਮਾਂ ਪਹਿਲਾਂ ਜਿਹੜੇ ਕੋਲਜਿਮ ਨੇ ਜਿਹੜੇ ਇਹ ਨਾਂ ਸੀ ਜਿਹੜੇ ਉਹ ਰਿਕਮੈਂਡ ਕਰ ਦਿੱਤੇ ਸੀ, ਤੇ ਵੀ ਜਦੋਂ ਹੁਣ ਫਾਈਨਲ ਅਪੁਆਇੰਟਮੈਂਟ ਹੋ ਗਈ ਹੈ ਉਦੋਂ ਸਰਕਾਰ ਕਿਉਂ ਉਹ ਕਰ ਰਹੀ ਹੈ। ਹੁਣ ਦੋਵੇਂ ਗੱਲਾਂ ਨੇ, ਇਹਦੇ ਚ ਰਾਜਨੀਤੀ ਵੀ ਹੈ, ਇਹਦੇ ਚ ਇਹ ਹੈ ਕਿ ਜਿਹੜਾ ਹੈ ਨਿਯੁਕਤੀ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਸੀ ਜਿਹੜਾ ਨਹੀਂ ਪੁੱਛਿਆ ਗਿਆ। ਤੇ ਦੂਜਾ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਕਿ ਜੇ ਅਸ਼ਵਨੀ ਕੁਮਾਰ ਸ਼ਰਮਾ ਚੀਫ਼ ਜਸਟਿਸ ਹੁਣ ਬਣਦੇ ਹੈ ਤਾਂ ਕੱਲ ਨੂੰ ਪੰਜਾਬ ਗੌਰਮੈਂਟ ਦੇ ਮੁਲਾਜ਼ਮਾਂ ਵਾਲੇ ਹੋਰ ਕਿੰਨੇ ਜਿਹੜੇ ਇਸ਼ੂ ਨੇ ਤੇ ਉਹ ਉੱਥੇ ਪੈਂਡਿੰਗ ਪਏ ਨੇ ਜਿਹਦੇ ਬਾਰੇ, ਜਿਸ ਤਰ੍ਹਾਂ ਐਟੀਚੂਡ ਇੱਕ ਹੁੰਦਾ ਹੈ ਕਾਨੂੰਨ ਦਾ ਜਾਂ ਇੱਕ ਜੱਜਾਂ ਦਾ, ਇੱਕ ਉਹਦੇ ਮੁਤਾਬਕ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਇਹ ਜਿਹੜਾ ਇਹ ਸੂਟ ਨਹੀਂ ਕਰਦੇ, ਤੇ ਇਸ ਤਰੀਕੇ ਦਾ ਇਹਨੂੰ ਪੋਲੀਟੀਕਲ ਜਿਹੜੀ ਹੈ ਪੋਲੀਟੀਕਲੀ ਲਿਆ ਜਾਵੇ ਜਾਂ ਪੋਲੀਟੀਕਲ ਇੱਕ ਰੰਗਤ ਜਿਹੜੀ ਆ ਉਹ ਦਿੱਤੀ ਜਾਵੇ। ਤੇ ਪਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਕੇਂਦਰ ਸਰਕਾਰ ਜਿਵੇਂ ਸਾਰੇ ਸੂਬਿਆਂ ਚ ਕਰ ਰਹੀ ਹੈ ਉਵੇਂ ਪੰਜਾਬ ਚ ਕਰ ਰਹੀ ਹੈ। ਪੰਜਾਬ ਚ ਇਸ ਕਰਕੇ ਵੱਧ ਹੋ ਰਿਹਾ ਕਿ ਇੱਥੇ ਹੋਰ ਪਾਰਟੀ ਦੀ ਸਰਕਾਰ ਹੈ, ਤੇ ਜਿੱਥੇ ਉਹਦੀਆਂ ਜਿਹੜੀਆਂ ਉਹਦੇ ਨਾਲ ਇਤਫਾਕ ਨਾ ਰੱਖਣ ਵਾਲੀਆਂ ਪਾਰਟੀਆਂ ਸਰਕਾਰਾਂ ਨੇ, ਉੱਥੇ ਹਰ ਹੀਲਾ ਜਿਹੜਾ ਹੈ ਉਹ ਬੀਜੇਪੀ ਦੀ ਸਰਕਾਰ ਉਹ ਵਰਤ ਰਹੀ ਹੈ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ, ਜਿੰਨੀ ਇਹਨਾਂ ਦੀ ਬਾਂਹ ਮਰੋੜੀ ਜਾਵੇ ਉਨੀ ਘੱਟ ਹੈ। ਇਹੀ ਸਾਰਾ ਕੁਛ ਜਿਹੜਾ ਹੈ ਪੰਜਾਬ ਦੇ ਨਾਲ ਹੋ ਰਿਹਾ। ਹੁਣ ਦੁਬਾਰਾ ਫਿਰ ਇਹਦਾ ਜਿਹੜਾ ਰੈਫਰੈਂਸ ਮੁੱਖ ਮੰਤਰੀ ਨੇ ਵੀ ਦਿੱਤਾ, ਖਜ਼ਾਨਾ ਮੰਤਰੀ ਨੇ ਵੀ, ਕਿ ਜਿਹੜਾ RDF ਹੈ ਤੇ ਉਹਦਾ ਜਿਹੜਾ 9,000 ਕਰੋੜ ਰੁਪਇਆ ਉਹ ਰੋਕ ਕੇ ਰੱਖਿਆ ਹੋਇਆ। ਤੇ ਜਦੋਂ ਆਪਾਂ ਪਿੰਡਾਂ ਜਾਂਦੇ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਤੇ ਨਾ ਉਹ ਕੱਚੇ ਰਸਤੇ ਰਹੇ ਨੇ ਨਾ ਉਹ ਸੜਕਾਂ ਰਹੀਆਂ ਨੇ, ਤੇ ਉਹ ਸਾਰੀਆਂ ਸੜਕਾਂ ਉਸੇ ਫੰਡ ਚੋਂ ਬਣਨੀਆਂ ਹੁੰਦੀਆਂ, ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਉਹ ਕੇਂਦਰ ਨੇ ਰੋਕਿਆ ਹੋਇਆ। ਤੇ ਇਹਦੇ ਨਾਲ ਹੀ ਜਿਹੜੇ ਪਿਛਲੇ ਸਾਲ ਹੜ੍ਹ ਆਏ ਸੀ, ਜਦੋਂ ਉਦੋਂ ਪ੍ਰਧਾਨ ਮੰਤਰੀ ਪਠਾਨਕੋਟ ਆਏ ਸੀ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿ 1600 ਕਰੋੜ ਰੁਪਇਆ ਜਿਹੜਾ ਹੈਗਾ ਉਹ ਕੇਂਦਰੀ ਫੰਡ ਚੋਂ ਹੜ੍ਹ ਰਾਹਤ ਵਾਸਤੇ ਦਿੱਤਾ ਜਾਏਗਾ, ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੈਸਾ ਵੀ ਨਹੀਂ ਦਿੱਤਾ ਗਿਆ ਜਿਹੜੀ ਅਸੀਂ ਇੱਥੇ ਪ੍ਰਬੰਧ ਕੀਤਾ ਹੁਣ ਹੜ੍ਹਾਂ ਦੀ ਰੋਕਥਾਮ ਵਾਸਤੇ, ਉਹ ਸਰਕਾਰ ਨੇ ਆਪਣੀ ਪੱਧਰ ਤੇ ਜਿਹੜਾ ਹੈ ਉਹ ਕੀਤਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਜਿਹੜਾ ਹੈ ਇਸ਼ੂ ਚੱਲ ਰਿਹਾ। ਤੇ ਜੋ ਬੀਜੇਪੀ ਦੇ ਲੀਡਰ ਨੇ ਪੰਜਾਬ ਤੋਂ, ਸਤਿਆਪਾਲ ਜੈਨ, ਉਹ MP ਵੀ ਰਹੇ ਨੇ ਪੰਜਾਬ ਤੋਂ, ਤੇ ਅੱਜ ਕੱਲ ਉਹ ਅਡੀਸ਼ਨਲ ਸੋਲਿਸਿਟਰ ਜਨਰਲ ਨੇ, ਤੇ ਉਹ ਕਹਿੰਦਾ ਵੀ ਐਵੇਂ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਬਿਨਾਂ ਮਤਲਬ ਦਾ ਵਿਵਾਦ ਖੜਾ ਕਰ ਰਹੀ ਹੈ, ਇਹ ਕੋਈ ਗੱਲ ਇਸ਼ੂ ਹੈ ਨਹੀਂ ਗਾ ਅਸਲ ਦੇ ਵਿੱਚ। ਤੇ ਕਿਉਂਕਿ ਬਹੁਤ ਸਮਾਂ ਪਹਿਲਾਂ, ਲਗਭਗ ਮਹੀਨਾ ਪਹਿਲਾਂ ਜਿਹੜਾ ਹੈ ਇਹ ਨਿਯੁਕਤੀ ਨੂੰ ਲੈ ਕੇ ਨਾਵਾਂ ਦੀ ਸਿਫਾਰਿਸ਼ ਜਦੋਂ ਕੋਲਜੀਅਮ ਨੇ ਕੀਤੀ ਸੀ ਤੇ ਉਦੋਂ ਜਿਹੜਾ ਸੀ ਉਹ ਸਰਕਾਰ ਨੂੰ ਕਹਿਣਾ ਚਾਹੀਦਾ ਸੀ। ਤੇ ਪਰ ਹੁਣ ਅੱਗੋਂ ਇਹਦੇ ਤੇ ਕੀ ਬਣਦਾ, ਮੇਰਾ ਖਿਆਲ ਅਜੇ ਤੱਕ ਤਾਂ ਕਦੇ ਇਹ ਹੋਇਆ ਨਹੀਂ ਕਿ ਸਰਕਾਰ ਨੇ, ਕੇਂਦਰ ਨੇ ਜੋ ਕੀਤਾ ਉਹ ਤੋਂ ਪਿੱਛੇ ਹਟੀ ਹੋਵੇ ਸਿਰਫ ਖੇਤੀ ਕਾਨੂੰਨਾਂ ਨੂੰ ਛੱਡ ਕੇ, ਜਾਂ ਹੁਣ ਆਹ ਕਾਕਰੋਚ ਪਾਰਟੀ ਵਾਲੇ ਇਸ਼ੂ ਨੂੰ ਜਿਹੜਾ ਹੈ ਉਹ ਨੀਟ ਵਾਲੇ ਇਸ਼ੂ ਨੂੰ, ਅਸਲ ਦੇ ਵਿੱਚ ਪਾਰਟੀ ਦਾ ਇਸ਼ੂ ਤਾਂ ਨਹੀਂ ਸੀ, ਨੀਟ ਵਾਲੇ ਇਸ਼ੂ ਨੂੰ ਛੱਡ ਕੇ, ਤੇ ਹੁਣ ਦੇਖੋ ਅੱਗੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਚੱਲਦਾ।
0: ਜੀ ਬਿਲਕੁਲ, ਕੋਈ ਨਾ ਕੋਈ ਰੀੜਕਾ ਜਿਹੜਾ ਆਪਾਂ ਵੇਖਦੇ ਹਾਂ ਕਿ ਪਿਆ ਹੀ ਰਹਿੰਦਾ ਵਾ। ਇੱਧਰ ਕਿਸਾਨ ਮੋਰਚੇ ਵਾਲੀ ਖਬਰ ਤੁਸੀਂ ਸਾਂਝੀ ਕੀਤੀ ਹੈ ਕਿ ਹੁਣ ਪੰਜਾਬ ਸਰਕਾਰ ਨੇ ਗੱਲਬਾਤ ਉੱਧਰ ਸ਼ੁਰੂ ਕੀਤੀ ਹੈ, ਕੀ ਹੱਲ ਹੋਣ ਦੇ ਆਸਾਰ ਨੇ, ਅਤੇ ਇਸ ਟਾਈਮ ਕੀ ਰਿਸਪੋਂਸ ਆ, ਕਿੱਥੋਂ ਕੁ ਤੱਕ ਤਿੱਖਾ ਰਵੱਈਆ ਇਸ ਟਾਈਮ ਦੇ ਉੱਤੇ, ਕਿੰਨਾ ਕੁ ਇਕੱਠ?
1: ਅਸਲ ਦੇ ਵਿੱਚ ਰਣਜੋਤ ਜੀ, ਪੰਜਾਬ ਦੇ ਨਾ ਕਿਸਾਨੀ ਦੇ ਵਿੱਚ ਖਾਸ ਕਰਕੇ ਜਿਹੜੀਆਂ ਕਿਸਾਨ ਦਾ ਜਿਹੜਾ ਇੱਕ ਟ੍ਰੇਡ ਯੂਨੀਅਨ ਸਿਸਟਮ ਹੈ ਜਾਂ ਕਿਸਾਨ ਯੂਨੀਅਨਾਂ ਨੇ, ਤੇ ਉੱਥੇ ਹੁਣ ਇੱਕ ਸਮੱਸਿਆ ਲੀਡਰਸ਼ਿਪ ਦੀ ਆ ਗਈ, ਤੇ ਫਿਰ ਅੱਗੇ ਉਹਦੇ ਕੇਡਰ ਦੀ, ਕੇਡਰ ਨੂੰ ਕੰਸੋਲੀਡੇਟ ਕਰਕੇ ਰੱਖਣ ਦੀ, ਇਹ ਮਸਲੇ ਕਈ ਨੇ। ਹੁਣ ਤਿੰਨ ਇਹਦੇ ਚ ਗਰੁੱਪ ਜਿਹੜੇ, ਤਿੰਨ ਧੜੇ ਜਿਹੜੇ ਆ ਉਹ ਬਿਲਕੁਲ ਇਹ ਸਾਹਮਣੇ ਆ ਗਏ ਨੇ ਹੁਣ, ਜਿਹਦਾ ਇੱਕ ਤਾਂ ਇਹ ਧੜਾ ਰਾਜੇਵਾਲ ਲੱਖੋਵਾਲ ਜੀ ਚ ਇਕੱਠੇ ਨੇ, ਤੇ ਜਿਹਦੇ ਚ ਹੋਰ ਜਿਹੜੀਆਂ ਕਾਫੀ ਕਿਸਾਨ ਜਥੇਬੰਦੀਆਂ ਨੇ, ਘੱਟੋ ਘੱਟ ਜਿਹੜੀਆਂ ਹੈ ਉਹ 15-20 ਜਿਹੜੀਆਂ ਜਥੇਬੰਦੀਆਂ ਛੋਟੀਆਂ ਵੱਡੀਆਂ ਲਾ ਕੇ ਹੋਣਗੀਆਂ, ਜਿਨ੍ਹਾਂ ਨੇ ਹੁਣ ਮੋਹਾਲੀ ਜਿਹੜਾ ਮੋਰਚਾ ਲਾਇਆ ਹੋਇਆ ਮੋਹਾਲੀ ਤੇ ਚੰਡੀਗੜ੍ਹ 48 ਸੈਕਟਰ ਦੇ ਵਿੱਚ, ਤੇ ਕੁਛ ਮੰਗਾਂ ਇਹਨਾਂ ਦੀਆਂ ਕੇਂਦਰ ਨਾਲ ਸੰਬੰਧਤ ਨੇ, ਜ਼ਿਆਦਾ ਤਾਂ ਕੇਂਦਰ ਨਾਲ ਸੰਬੰਧਿਤ ਹੀ ਨੇ ਤੇ ਕੁਛ ਪੰਜਾਬ ਨਾਲ ਸੰਬੰਧਿਤ ਮੰਗਾਂ ਵੀ ਨੇ, ਤੇ ਜਿਸ ਨੂੰ ਲੈ ਕੇ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਪਹਿਲੀ ਤਾਂ ਪਹਿਲਾਂ ਤਾਂ ਜਦੋਂ ਮੋਰਚਾ ਲੱਗਿਆ ਇਹਨਾਂ ਨੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਦੇਖੋ ਸਾਨੂੰ UT ਵਾਲੇ ਪੂਰੀਆਂ ਸਹੂਲਤਾਂ ਦੇ ਰਹੇ ਨੇ, ਉੱਤੇ ਪੰਜਾਬ ਦਾ ਜਿਹੜਾ ਮੋਹਾਲੀ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰ ਰਿਹਾ। ਫਿਰ ਦੂਜੇ ਦਿਨ ਇਹਨਾਂ ਨੇ ਕੀਤਾ ਕਿ ਕੋਈ ਨੁਮਾਇੰਦਾ ਸਾਡੇ ਨਾਲ ਗੱਲਬਾਤ ਕਰਨ ਨਹੀਂ ਆਇਆ, ਤੇ ਇਸ ਤਰੀਕੇ ਦੀ ਵੀ ਜਿਹੜੀ ਗੱਲ ਚੱਲੀ। ਤੇ ਚਲੋ ਹੁਣ ਕਿਉਂਕਿ ਅੱਜ ਇਹਨਾਂ ਦਾ ਲਾਸਟ ਦਿਨ ਸੀ ਧਰਨੇ ਦਾ, ਤੇ ਇੱਕ ਦਿਨ ਪਹਿਲਾਂ ਜਿਹੜਾ ਹੈ ਪੰਜਾਬ ਸਰਕਾਰ ਦੇ 2 ਮੰਤਰੀ ਤੇ ਕੁਛ ਅਧਿਕਾਰੀਆਂ ਨੇ 25 ਨੁਮਾਇੰਦਿਆਂ ਦੇ ਨਾਲ ਜਿਹੜੀ ਉਹ ਚੰਡੀਗੜ੍ਹ ਚ ਗੱਲਬਾਤ ਕੀਤੀ, ਜਿਹਦੇ ਚ ਇਹ ਫਿਰ ਸਾਰਾ ਕੁਛ ਜਿਹੜਾ ਹੋਇਆ ਕਿ ਇਹਦੇ ਤੇ ਵਿਸ਼ੇਸ਼ ਇਜਲਾਸ ਬੁਲਾ ਕੇ ਪਾਣੀਆਂ ਦੇ ਸਮਝੌਤਿਆਂ ਬਾਰੇ ਕੁਛ ਜਿਹੜੀਆਂ ਧਾਰਾਵਾਂ ਨੇ ਜਿਹੜੀਆਂ ਪਿੱਛੇ ਪਹਿਲਾਂ ਦੀਆਂ ਪੈਂਡਿੰਗ ਪਈਆਂ ਨੇ ਤੇ ਉਹ ਰੱਦ ਕੀਤੀਆਂ ਜਾਣਗੀਆਂ, ਤੇ ਇਹੋ ਜਿਹਾ ਕੁਛ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਹੋਇਆ ਸੀ, ਤੇ ਪਰ ਗੱਲ ਤਾਂ ਉੱਥੇ ਦੀ ਉੱਥੇ ਜਿਹੜੀ ਆ ਉਹ ਖੜੀ ਆ ਸਾਰੀ। ਤੇ ਦੂਜੀ ਗੱਲ ਇਹ ਕਿ ਕਿਸਾਨਾਂ ਦਾ ਜਿਹੜਾ ਦੂਜਾ ਇੱਕ ਧਿਰ ਹੈ ਜਿਹੜੀ ਹੈ ਜੋਗਿੰਦਰ ਸਿੰਘ ਅਗਰਾਹਾਂ ਵਾਲਾ ਧੜਾ, ਉਹ ਵੀ ਵੱਡਾ ਧੜਾ, ਤੇ ਉਹ ਪਰ ਇੰਡੀਪੈਂਡੈਂਟ ਉਹ ਇਕੱਲਾ ਹੀ ਆ ਉੱਥੇ, ਇਹ ਨੀਗੇ ਕੋਈ ਨਾਲ ਉਹਦੇ ਹੋਰ ਕਿਸਾਨ ਜਥੇਬੰਦੀਆਂ ਜਾਂ ਗੁੱਜਾਂ ਗਰੁੱਪ ਨਹੀਂ ਹੈਗੇ। ਤੇ ਤੀਜਾ ਜਿਹੜਾ ਇੱਕ ਹੋਰ ਧੜਾ ਜਿਹਦੇ ਚ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ, ਤੇ ਜਿਹਦੇ ਚੋਂ ਪਹਿਲਾਂ ਵੀ ਉਹਨਾਂ ਨੇ ਸ਼ੰਭੂ ਵੀ ਉੱਥੇ ਡੱਲੇਵਾਲ ਐਂਡ ਪਾਰਟੀ ਉਹਨਾਂ ਨੇ ਮੋਰਚਾ ਲਾਈ ਰੱਖਿਆ ਤੇ ਮਰਨ ਵਰਤ ਵੀ ਰੱਖਿਆ ਡੱਲੇਵਾਲ ਨੇ, ਪਰ ਉਹ ਵੀ ਫਿਰ ਕਾਫੀ ਦਿਨਾਂ ਬਾਅਦ ਜਿਹੜਾ ਹੈ ਖਲਵਾ ਖਲਵੂ ਦਿੱਤਾ ਗਿਆ ਤੇ ਉੱਥੇ ਕਾਫੀ ਦੋਸ਼ ਫਿਰ ਸਰਕਾਰ ਤੇ ਲਾਏ ਕਿ ਉੱਥੋਂ ਟਰਾਲੀਆਂ ਚੋਰੀ ਹੋ ਗਈਆਂ ਏਦਾਂ ਦੀ ਗੱਲ। ਇੱਕ ਉਹ ਧੜਾ ਤੇ ਉਹ ਧੜੇ ਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਇਹ ਬੀਜੇਪੀ ਦੇ ਨਾਲ ਮਿਲ ਕੇ ਚੱਲ ਰਿਹਾ ਜਾਂ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਿਹਾ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਚੱਲ ਰਿਹਾ, ਏਦਾਂ ਦਾ ਇਲਜ਼ਾਮ ਵੀ ਜਿਹੜਾ ਹੈ ਉਹ ਲੱਗਦਾ। ਤੇ ਹੁਣ ਇਹ ਦੋ ਮਸਲੇ ਨੇ ਕਿਸਾਨਾਂ ਦੇ, ਜਿਹੜੇ ਮਸਲੇ ਆ ਉਹ ਤਾਂ ਹੈ ਹੀ ਹੈ, ਉਹ ਖੜੇ ਆ ਉਵੇਂ ਖੜੇ ਆ। ਤਿੰਨ ਖੇਤੀ ਕਾਨੂੰਨ ਵਾਪਸ ਕਰਨ ਦੇ ਬਾਵਜੂਦ ਵੀ MSP ਤੇ ਕੋਈ ਸਿਸਟਮ ਬਣਿਆ ਨਹੀਂ, ਉਹ ਮਸਲਾ ਉਵੇਂ ਖੜਾ। ਤੇ ਬਾਕੀ ਜਿਹੜੇ ਪੰਜਾਬ ਦੇ ਪਾਣੀਆਂ ਦਾ ਮਸਲਾ, ਉੱਥੇ ਫਿਰ ਥੋੜੀ ਜਿਹੀ ਸਮੱਸਿਆ ਆ ਜਾਂਦੀ ਹੈ ਕਿ ਉਹ ਜਿਹੜੀ ਪੰਜਾਬ ਦੀ ਕਿਸਾਨੀ ਉਹ ਫਿਰ ਹਰਿਆਣਾ ਹੋਰ ਸੂਬਿਆਂ ਦੇ ਨਾਲ ਕਿਸ ਤਰ੍ਹਾਂ ਜਿਹੜਾ ਹੈ ਉਹਨੂੰ ਲੈ ਕੇ ਚੱਲੇਗੀ। ਤੇ ਇਹ ਕਿਉਂਕਿ ਪਿਛਲੇ ਵਾਰੀ ਜਦੋਂ ਦਿੱਲੀ ਵਾਲਾ ਮੋਰਚਾ ਲੱਗਿਆ ਸੀ ਉਦੋਂ ਵੀ ਹਰਿਆਣਾ ਸਰਕਾਰ ਨੇ, ਖਾਸ ਕਰਕੇ ਮਨੋਹਰ ਲਾਲ ਦਾ ਉਦੋਂ ਬਿਆਨ ਆਇਆ, ਮਨੋਹਰ ਲਾਲ ਉਦੋਂ ਮੁੱਖ ਮੰਤਰੀ ਸੀ, ਤੇ ਕਿ ਦੇਖੋ ਜੀ ਇਹ ਜਿਹੜਾ ਹੁਣ ਕਿਸਾਨਾਂ ਨੂੰ, ਜਿਹੜਾ ਹਰਿਆਣਾ ਦੇ ਕਿਸਾਨ ਨਾਲ ਲੱਗੇ ਹੋਏ ਆ ਉਹਨਾਂ ਨੂੰ SYL ਦਾ ਮੁੱਦਾ ਵੀ ਉਠਾਉਣਾ ਚਾਹੀਦਾ, ਏਦਾਂ ਦੀਆਂ ਗੱਲਾਂ, ਪਰ ਉਹ ਨਹੀਂ ਗੱਲ ਉਹਨਾਂ ਦੀ ਜਿਹੜੀ ਉਹ ਬਣੀ। ਤੇ ਹੁਣ ਇੱਥੇ MSP ਦਾ ਇਸ਼ੂ ਹੈ ਜਾਂ ਸਟੇਟ ਗਵਰਨਮੈਂਟ ਨਾਲ ਕੁਛ ਇਸ਼ੂਜ ਨੇ ਜਿਹੜੇ ਕੋਪਰੇਟਿਵ ਬੈਂਕਸ ਦੇ ਕਰਜ਼ਿਆਂ ਨੂੰ ਲੈ ਕੇ ਤੇ ਕੁਛ ਕਿਸਾਨੀ ਦੇ ਛੋਟੇ ਕਰਜ਼ੇ ਨੂੰ ਲੈ ਕੇ, ਜਿਹਦੇ ਵੀ ਸਰਕਾਰ ਨੇ ਕਿਹਾ ਵੀ ਅਸੀਂ ਵਿਚਾਰ ਕਰਾਂਗੇ ਇਹਨੂੰ ਮਾਫ ਕਰਨ ਵਾਸਤੇ, ਇਦਾਂ ਦੇ ਜਿਹੜੇ ਹੈਗੇ ਆ ਇਸ਼ੂਜ ਜਿਹੜੇ ਹੈਗੇ ਆ। ਉਧਰੋਂ ਜਿਹੜਾ ਉਗਰਾਹਾਂ ਧੜਾ ਹੈ ਉਹ ਪੈਰਲਲ ਉਹਨਾਂ ਨੇ ਜ਼ਿਲ੍ਹਿਆਂ ਦੇ ਉੱਤੇ ਧਰਨੇ ਦਿੱਤੇ ਹੋਏ ਨੇ, ਉੱਥੇ ਲਗਾਤਾਰ ਉਹਨਾਂ ਦੇ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ, ਉਸ ਮੰਗਾਂ ਨੂੰ ਲੈ ਕੇ ਕਿਹਾ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਹੁਣ ਇੱਕ ਉਧਰੋਂ ਇਹ ਮਸਲਾ ਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਹਨੂੰ ਦੇਖ ਕੇ ਵੀ ਥੋੜੇ ਜਿਹੇ ਕਿਸਾਨ ਜਥੇਬੰਦ ਹੋ ਰਹੇ ਨੇ ਤੇ ਜਾਂ ਇਕੱਠੇ ਹੋਣ ਦੀ ਕੋਸ਼ਿਸ਼ ਹੋ ਰਹੇ ਨੇ, ਪਰ ਧੜੇਬੰਦੀ ਜਿਹੜੀ ਆ ਉਵੇਂ ਹੀ ਜਿਹੜੀ ਕਾਇਮ ਹੈ। ਤੇ ਭਾਵੇਂ ਕਹਿਣ ਨੂੰ ਇਹ ਹੈ ਕਿ ਵਿਚਾਰਧਾਰਕ ਕੁਛ ਮਤਭੇਦ ਨੇ, ਤੇ ਪਰ ਉੱਥੇ ਜਿਹੜਾ ਹੈਗਾ ਲੀਡਰਸ਼ਿਪ ਦਾ ਮਸਲਾ ਵੀ ਹੈ। ਬਲਵੀਰ ਸਿੰਘ ਰਾਜੇਵਾਲ ਜੋ ਇਸ ਇਹਦੇ ਦੌਰਾਨ ਆਉਂਦੇ ਰਹੇ ਨੇ, ਜਾਂ ਲੱਖੋਵਾਲ ਦਾ ਬੇਟਾ ਹਰਿੰਦਰ ਸਿੰਘ ਲੱਖੋਵਾਲ ਜੋ ਹੁਣ ਉਹਨਾਂ ਦੀ ਧੜੇ ਦੀ ਅਗਵਾਈ ਕਰ ਰਿਹਾ, ਤੇ ਜਾਂ ਜਿਹੜਾ ਹੈਗਾ ਕਾਦੀਆਂ ਧੜਾ ਉਹ ਹੈ, ਤੇ ਨਾਲ ਹੋਰ ਯੂਨੀਅਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਡਕੌਂਦਾ ਗਰੁੱਪ ਹੈ, ਤੇ ਹੁਣ ਉਹ ਜਿਹੜੇ ਹੈਗੇ ਆ ਇਹ ਰਾਜੇਵਾਲ ਸਾਹਿਬ ਇਹ ਗੱਲ ਧੋਣੀ ਚਾਹੁੰਦੇ ਆ ਜਿਹੜੀ, ਕਿਉਂਕਿ ਪਿੱਛੇ ਉਹਨਾਂ ਨੇ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਸੀ ਤੇ 2022 ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਜਾਂ ਉਹਨਾਂ ਦੇ ਹੋਰ ਗਰੁੱਪ ਨੇ ਲੜੀ ਸੀ ਤੇ ਬਹੁਤ ਬੁਰੀ ਤਰ੍ਹਾਂ ਹਾਰੇ ਸੀ ਉਹ, ਤੇ ਇਸ ਕਰਕੇ ਉਹ ਵੀ ਇਸ ਗੱਲ ਨੂੰ ਵੀ ਹੁਣ ਉਹ ਕਰਨਾ ਚਾਹੁੰਦੇ, ਹੁਣ ਸ਼ਾਇਦ ਚੋਣ ਲੜਨ ਵਾਲਾ ਪੰਗਾ ਤਾਂ ਉਹ ਭਾਵੇਂ ਨਾ ਲੈਣ, ਤੇ ਪਰ ਇਹ ਕਿ ਇਹ ਆਪਣੇ ਆਪ ਨੂੰ ਕਿਸਾਨੀ ਦੇ ਵਿੱਚ ਜਾਂ ਹੋਰ ਉਹ ਲੀਡਰ ਬਣੇ ਰਹਿਣਾ ਚਾਹੁੰਦੇ ਆ, ਇਹ ਵੀ ਇੱਕ ਮਸਲਾ ਹੈ। ਕਿਉਂਕਿ ਇੱਥੇ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਇੱਕ ਤਾਂ ਮਸਲਾ ਹੈਗਾ ਲੀਡਰਸ਼ਿਪ ਦਾ ਕਿ ਵੱਡਾ ਲੀਡਰ ਕਿਸਾਨਾਂ ਦਾ ਕੌਣ ਹੋਵੇ, ਉਗਰਾਹਾਂ ਹੋਵੇ, ਰਾਜੇਵਾਲ ਹੋਵੇ, ਲੱਖੋਵਾਲ ਹੋਵੇ, ਤੇ ਜਾਂ ਜਿਹੜੇ ਹੋਰ ਕੁਛ ਧੜੇ ਨੇ ਤੇ ਉਹ ਹੋਣ। ਦੂਜੀ ਗੱਲ ਕਿਸਾਨਾਂ ਦੀਆਂ ਜਿਹੜੀਆਂ ਜੈਨੂਨ ਮੰਗਾਂ ਦਾ, ਉੱਥੇ ਸਾਰਿਆਂ ਨੇ ਮਿਲ ਕੇ ਮੋਰਚਾ ਲਾਇਆ ਸੀ, ਤੇ ਭਾਵੇਂ ਚਲੋ ਉਗਰਾਹਾਂ ਧੜੇ ਨੇ ਆਪਣਾ ਅਲੱਗ ਜਿਹੜਾ ਮੋਰਚਾ ਉਸ ਸਾਈਡ ਤੇ ਰੋਹਤਕ ਵਾਲੀ ਸਾਈਡ ਜਿਹੜਾ ਬਾਰਡਰ ਪੈਂਦਾ ਤੇ ਉਸ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਲਾਇਆ ਸੀ, ਪਰ ਇਹ ਸੀ ਕਿ ਲਗਾਤਾਰ ਚੱਲਿਆ, ਇਕੱਠਾ ਚੱਲਿਆ ਉੱਥੇ, ਇਕੱਠੇ ਇਕੱਠੀਆਂ ਇਹ ਰੈਲੀਆਂ ਵੀ ਕਰਦੇ ਰਹੇ, ਸਾਰਾ ਕੁਛ ਕਰਦੇ ਰਹੇ, ਤੇ ਪਰ ਮਸਲਾ ਇਹੀ ਹੈ ਕਿ ਜਿਹੜਾ ਹੈ ਉਹ ਇਕੱਠੇ ਨਹੀਂ ਹੁੰਦੇ, ਇਹ ਇਕੱਠੇ ਨਹੀਂ ਹੁੰਦੇ ਕਿਸੇ ਇਸ਼ੂ ਤੇ। ਹੁਣ ਇੱਥੇ ਵੀ ਮੋਰਚੇ ਦਾ ਤਾਂ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਵਧੀਆ ਰਿਸਪੋਂਸ ਸੀ, ਬੜਾ ਚੜ੍ਹਦੀ ਕਲਾ ਸੀਗੇ, ਕਿਸਾਨ ਆਏ ਬੈਠੇ ਸੀ, ਮੈਂ 2 ਵਾਰ ਵਿਜਿਟ ਕੀਤਾ ਤੇ ਬੜੀਆਂ ਜਿਹੜੀਆਂ ਗੱਲਾਂ ਪੋਲੀਟੀਕਲ ਸਾਰਾ ਕੁਛ ਉਹ ਗੱਲਾਂ ਉੱਥੇ ਬੈਠ ਕੇ ਕਰਦੇ ਸੀ, ਤੇ ਉਹਨਾਂ ਚ ਕੋਈ ਇਹ ਨਹੀਂ ਸੀ ਕਿ ਅਸੀਂ ਇੱਥੇ ਕਿੱਥੇ ਫਸੇ ਬੈਠੇ ਹਾਂ ਜਾਂ ਇਹ, ਤੇ ਉਹ ਪੂਰੇ ਚੜ੍ਹਦੀ ਕਲਾ ਸੀ, ਜੇ ਉਹਨਾਂ ਨੂੰ ਇਹ ਵੀ ਮੋਰਚਾ ਹੋਰ ਵਧਾ ਦੇ ਤਾਂ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਤੇ ਪਰ ਗੱਲ ਇਹ ਹੈ ਕਿ ਕੋਈ ਕੀ ਇੱਕ ਲੀਡਰ ਮਰਜ ਹੋ ਸਕਦਾ ਜਾਂ 2 ਲੀਡਰ ਮਰਜ ਹੋ ਸਕਦੇ ਆ, 3 ਕੋਈ ਪ੍ਰੀਡੀਅਮ ਏਦਾਂ ਦਾ ਬਣ ਸਕਦਾ ਜਿਹੜੇ ਸਾਰੇ ਕਿਸਾਨਾਂ ਨੂੰ ਇਕੱਠੇ ਕਰ ਸਕਣ, ਇੱਕ ਝੰਡੇੜ। ਇਹ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ ਸਮੱਸਿਆ ਆਪਸ ਦੇ ਵਿੱਚ ਵੰਡੇ ਹੋਣ ਦੀ, ਇਸੇ ਕਰਕੇ ਜਿਹੜੀਆਂ ਨੇ ਉਹ ਸਰਕਾਰਾਂ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਤੇ ਉਹ ਫਿਰ ਉਹਦਾ ਫਾਇਦਾ ਉਠਾ ਲੈਂਦੀਆਂ ਨੇ ਕੁਛ ਆਪਣੇ ਜਿਹੜਾ ਹੈ ਫੀਲਰਾਂ ਦੇ ਰਾਹੀਂ ਜਾਂ ਹੋਰ ਕਿਸੇ ਇੱਕ ਜਿਹੇ ਬੰਦੇ ਨਾਲ ਗੱਲ ਕਰ ਲਈ, ਇੱਕ ਨੂੰ ਛੱਡਤਾ, ਤੇ ਏਦਾਂ ਦਾ ਹੈ ਕਿ ਫਿਰ ਕਿਸਾਨਾਂ 'ਚ ਇਹ ਲੱਗੇ ਕਿ ਨਹੀਂ ਇਹਦੀਆਂ ਗੱਲਾਂ ਜ਼ਿਆਦਾ ਮੰਨੀਆਂ ਜਾਂਦੀਆਂ ਨੇ, ਉਧਰ ਜਾਓ, ਤੇ ਏਦਾਂ ਦਾ ਭੰਨ ਤੋੜ ਵੀ ਜਿਹੜਾ ਹੁੰਦਾ। ਤੇ ਪਰ ਕੁੱਲ ਮਿਲਾ ਕੇ ਇਹ ਹੈ ਕਿ ਦੁਬਾਰਾ ਜਿਹੜਾ ਹੈ ਕਿਸਾਨਾਂ ਦੇ ਵਿੱਚ ਉਤਸ਼ਾਹ ਜ਼ਰੂਰ ਜਾਗ ਹੈਗਾ ਇਸ ਮੋਰਚੇ ਨੂੰ ਲੈ ਕੇ।
0: ਜੀ ਇੱਧਰ ਜਿਹੜਾ ਤੁਸੀਂ ਆਈ ਆਈ ਟੀ ਮੰਡੀ ਦਾ ਮਾਮਲਾ ਤੁਸੀਂ ਦੱਸਿਆ ਵਾ, ਪੋਸਟਰ ਲਾਏ ਗਏ ਨੇ ਇਤਰਾਜ਼ਯੋਗ, ਇਸ ਤਰੀਕੇ ਦੇ ਨਾਲ ਜਿਹੜੇ ਸ਼ੂਦਰ ਵਰਗ ਦੇ ਬਾਰੇ ਲਿਖਿਆ ਗਿਆ, ਗਲਤ ਕਹਿ ਰਹੇ ਨੇ ਕਿ ਕਿਤੇ ਅੱਗੇ ਆ ਇਹਦੀ ਟਰਾਂਸਲੇਸ਼ਨ। ਸੋ ਇਹਦੇ ਬਾਰੇ ਕੀ ਆਪਾਂ ਵਧੇਰੇ ਦੱਸ ਸਕਦੇ ਹਾਂ ਆਪਣੇ ਸਰੋਤਿਆਂ ਨੂੰ, ਕਿੱਥੋਂ ਤੱਕ ਪਹੁੰਚਿਆ ਮਸਲਾ?
1: ਨਹੀਂ, ਉਹਦੇ 'ਚ ਇੱਕ ਗੱਲ ਬੜੀ ਸਾਫ਼ ਹੈ ਜੀ ਕਿ ਜਿੰਨੀਆਂ ਵੀ ਇੱਦਾਂ ਦੀਆਂ ਸੰਸਥਾਵਾਂ ਨੇ, ਭਾਵੇਂ ਉਹ ਯੂਨੀਵਰਸਿਟੀ ਦੇ ਕੋਈ ਡਾਇਰੈਕਟਰ ਨੇ, ਜਿਹੜੇ ਵਾਈਸ ਚਾਂਸਲਰ ਲਾਏ ਜਾਣੇ ਨੇ, ਭਾਵੇਂ ਕੋਈ ਡੀਨ ਲਾਏ ਜਾਣੇ ਨੇ, ਭਾਵੇਂ ਜਿਹੜੀਆਂ ਆਈ ਆਈ ਟੀ ਜਾਂ ਆਈ ਆਈ ਐਮ ਨੇ, ਇਹਨਾਂ ਦੇ ਡਾਇਰੈਕਟਰ ਨੀਆਂ ਵੀ ਇੱਦਾਂ ਦੀਆਂ ਸੰਸਥਾਵਾਂ ਨੇ, ਭਾਵੇਂ ਉਹ ਯੂਨੀਵਰਸਿਟੀ ਦੇ ਕੋਈ ਡਾਇਰੈਕਟਰ ਨੇ, ਜਿਹੜੇ ਵਾਈਸ ਚਾਂਸਲਰ ਲਾਏ ਜਾਣੇ ਨੇ, ਭਾਵੇਂ ਕੋਈ ਡੀਨ ਲਾਏ ਜਾਣੇ ਨੇ, ਭਾਵੇਂ ਜਿਹੜੀਆਂ ਆਈ ਆਈ ਟੀ ਜਾਂ ਆਈ ਆਈ ਐਮ ਨੇ, ਇਹਨਾਂ ਦੇ ਡਾਇਰੈਕਟਰ ਲਾਏ ਜਾਣੇ ਨੇ। ਉਹ ਹੁਣ ਇੱਕ ਇਹ ਕੰਮ ਸ਼ੁਰੂ ਹੋ ਗਿਆ ਕਿ ਉਹ ਆਰ ਐਸ ਐਸ ਦੇ ਵਿੱਚੋਂ ਬੰਦੇ ਲਾਏ ਜਾਂਦੇ ਆ, ਆਰ ਐਸ ਐਸ ਬੈਕਗਰਾਉਂਡ ਵਾਲੇ ਬੰਦੇ ਲਾਏ ਜਾਂਦੇ ਆ, ਤੇ ਹੁਣ ਉੱਥੇ ਉਹਨਾਂ ਨੇ ਇਹ ਪੋਸਟਰ ਜਿਹੜੇ ਆ ਉਹ ਲਾਏ, ਤੇ ਜਿਹੜੀ ਹੈਗੀ ਸ਼੍ਰੀਮਦ ਭਾਗਵਤ ਗੀਤਾ ਜਿਹੜੀ ਹੈ, ਤੇ ਉਹਦੇ ਵਿੱਚੋਂ ਲੈ ਕੇ, ਹਾਲਾਂਕਿ ਉਹ ਜਿਹੜੀ ਗੀਤਾ ਉਹ ਸਾਰਾ ਜਿਹੜਾ ਮਹਾਭਾਰਤ ਦਾ ਜਿਹੜਾ ਇਸ਼ੂ ਹੈ ਉਹਦੇ ਨਾਲ ਸੰਬੰਧਿਤ ਇੱਕ ਤਰ੍ਹਾਂ ਦਾ ਉਪਦੇਸ਼ ਹੀ ਆ ਉਹ, ਜਿਹੜਾ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਦਿੱਤਾ ਹੈਗਾ ਜੇ ਦੇਖਿਆ ਜਾਵੇ, ਪਰ ਉਹਦੇ ਚ ਥੋਟ ਲੈਵਲ ਤੇ ਫਿਲੋਸਫੀ ਦੇ ਲੈਵਲ ਤੇ ਕਾਫੀ ਜਿਹੜੀਆਂ ਗੱਲਾਂ ਹੈਗੀਆਂ ਨੇ। ਤੇ ਹੁਣ ਜਿਹੜਾ ਇਹ ਉੱਥੇ ਹੈਗੇ ਨੇ ਡਾਇਰੈਕਟਰ ਜਿਹੜੇ ਹੈਗੇ ਆ, ਕਿਉਂਕਿ ਉਹ ਪਿਓਰਲੀ ਆਰ ਐਸ ਐਸ ਦੀ ਬੈਕਗਰਾਉਂਡ ਚੋਂ ਉਧਰੋਂ ਆਏ ਹੋਏ ਨੇਗੇ, ਤੇ ਉਹ ਮਿਸਟਰ ਲਕਸ਼ਮੀਧਰ ਬੇਹਰਾ, ਤੇ ਬੇਹਰਾ ਜਾਂ ਬੇੜਾ ਕੀ ਬੇੜਾ ਵੀ ਕਹਿੰਦੇ ਆ, ਤੇ ਇਹ ਹੁਣ ਜਿਹੜਾ ਇੱਕ ਸੰਸਥਾ ਹੋਰ ਆ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ, ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ, ਤੇ ਜਿਹਨੂੰ ਇਸਕੌਨ ਕਹਿੰਦੇ ਆ, ਤੇ ਇਹ ਹੁਣ ਜਦੋਂ ਹੁਣੇ ਅਜੇ ਜਨਮ ਅਸ਼ਟਮੀ ਲੰਘ ਕੇ ਗਈ ਹੈ, ਜਿਹਨੂੰ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮੰਨਿਆ ਜਾਂਦਾ ਤੇ ਜਨਮ ਵਰੇਗੰਢ, ਤੇ ਉਦੋਂ ਇਹ ਉੱਥੇ ਸਾਰਾ ਕੁਛ ਜਿਹੜਾ ਇਹ ਹੋਇਆ। ਤੇ ਦੇਖੋ ਪਹਿਲਾਂ ਵੀ ਭਾਵੇਂ ਸਾਡੇ ਸੰਵਿਧਾਨ ਦੇ ਵਿੱਚ ਜਾਂ ਹੋਰ ਸਾਰੀਆਂ ਗੱਲਾਂ ਨੇ, ਪਰ ਪਹਿਲਾਂ ਵਿਦਿਅਕ ਸੰਸਥਾਵਾਂ ਦੇ ਵਿੱਚ ਇਹ ਏਦਾਂ ਦਾ ਕੁਛ ਨਹੀਂ ਸੀ ਹੁੰਦਾ, ਨਾ ਹਵਨ ਹੁੰਦੇ ਸੀ, ਨਾ ਯੱਗ ਹੁੰਦੇ ਸੀ, ਨਾ ਏਦਾਂ ਦਾ, ਠੀਕ ਹੈ ਕੋਈ ਧਾਰਮਿਕ ਸਮਾਗਮ ਕਿਸੇ ਨੇ ਕਰ ਲਿਆ, ਸਾਰੇ ਉਸ ਵਿੱਚ ਸ਼ਾਮਿਲ ਹੁੰਦੇ ਸੀ, ਤੇ ਉਹ ਭਾਵੇਂ ਕਿਸੇ ਭਾਈਚਾਰੇ ਨੇ ਜਿਹੜਾ ਹੈ ਉਹ ਕਰ ਲਿਆ, ਤੇ ਪਰ ਇਸ ਲੈਵਲ ਤੇ ਜਿਹੜਾ ਸੀ ਉਹਨੂੰ ਇੱਕ ਪ੍ਰਦਰਸ਼ਨ ਦੇ ਪੱਧਰ ਤੇ ਜਾਂ ਕਿਤੇ ਉਹਨੂੰ ਏਦਾਂ ਪੇਸ਼ ਕੀਤਾ ਜਾਵੇ ਉੱਥੇ, ਤੇ ਮੀਡੀਆ ਵੀ ਉਹਦੇ ਵੱਲ ਆਕਰਸ਼ਿਤ ਹੋਵੇ, ਏਦਾਂ ਨੀ ਸੁਣਦਾ, ਪਰ ਹੁਣ ਬੜਾ ਇਹ ਸ਼ੁਰੂ ਹੋ ਗਿਆ, ਬਹੁਤ ਥਾਵਾਂ ਤੇ ਹੋ ਗਿਆ। ਤੇ ਇੱਥੇ ਵੀ ਜਿਹੜਾ ਹੁਣ ਇਹ ਪੋਸਟਰ ਜਿਹੜਾ ਇਹ ਲਾਇਆ ਗਿਆ, ਤੇ ਉਹ ਤਾਂ ਮਿਸਟਰ ਬੇਹਰਾ ਨੇ ਤਾਂ ਕਿਹਾ ਕਿ ਉਹ ਆਪਣੇ ਲੈਵਲ ਤੇ ਵਿਦਿਆਰਥੀਆਂ ਨੇ ਲਾਇਆ, ਹੁਣ ਜਿਹੜੇ ਆਈ ਆਈ ਟੀ ਦੇ ਵਿਦਿਆਰਥੀ ਨੇ, ਜਿਹੜੇ ਪੜ੍ਹੀ ਸਾਇੰਸ ਰਹੇ ਨੇ, ਜਿਹਨਾਂ ਦਾ ਇੱਕ ਟੈਂਪਰਾਮੈਂਟ ਬਿਲਕੁਲ ਅਲੱਗ ਹੁੰਦਾ, ਤੇ ਉਹ ਇਸ ਪਾਸੇ ਨੂੰ ਪੁੱਠੇ ਕਿਉਂ ਮੁੜਨਗੇ, ਇਹ ਗੱਲ ਜਿਹੜੀ ਹੈਗੀ ਉਹ ਸਮਝ ਤੋਂ ਬਾਹਰ ਹੈ। ਤੇ ਦੂਜੀ ਗੱਲ ਉਹ ਜਿਹੜੇ ਕਹਿੰਦੇ ਕਿ ਉਹ ਸ਼੍ਰੀ ਕ੍ਰਿਸ਼ਨ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਲੈ ਕੇ ਸਾਰਾ ਕੁਛ ਕੀਤਾ ਗਿਆ, ਤੇ ਜਿਹੜੇ ਉਹ ਡਾਇਰੈਕਟਰ ਨੇ ਉਹ ਖੁਦ ਉੱਥੇ ਜਿਹੜੇ ਹੈਗੇ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗੀ ਤਾਂ ਪੜ੍ਹਾਉਂਦੇ ਨੇ, ਕਿਉਂਕਿ ਇਹ ਵੀ ਹੁਣ ਸ਼ੁਰੂ ਕਰ ਦਿੱਤਾ ਗਿਆ ਨਾ, ਕਿਤੇ ਜੋਤਿਸ਼ ਸ਼ੁਰੂ ਕਰਤਾ, ਕਿਤੇ ਸਾਰਾ, ਮਤਲਬ ਕਿ ਵਿਦਿਅਕ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਇੰਟਰਵਿਊਸ਼ਨ ਹੋਣੀ, ਇਸ ਤਰ੍ਹਾਂ ਦੇ ਇੱਕ ਪਰਟੀਕੁਲਰ ਇੱਕ ਥੋਟ ਨੂੰ, ਦੇਖੋ ਥੋਟ ਜਿਹੜਾ ਹੈਗਾ, ਦੇਖੋ ਜਿੱਥੇ ਤਾਂ ਰਿਲੀਜਨ ਦਾ ਮਸਲਾ ਹੈ, ਧਰਮ ਦਾ ਮਸਲਾ ਹੈ, ਕਿਸੇ ਆਸਥਾ ਦਾ ਮਸਲਾ ਹੈ, ਉੱਥੇ ਕੋਈ ਮਤਭੇਦ ਨਹੀਂ, ਕਦੇ ਹੁੰਦੇ ਵੀ ਨਹੀਂ, ਤੇ ਪਰ ਜੇ ਤੁਸੀਂ ਇਹ ਮਿਥਕੇ ਕਹੋ ਕਿ ਬਾਕੀ ਸਾਰਾ ਕੁਛ ਗਲਤ ਹੈ, ਸਾਇੰਸ ਗਲਤ ਹੈ, ਵਿਗਿਆਨ ਗਲਤ ਹੈ, ਇਹਦੇ ਵਿੱਚ ਹੀ ਸਾਰਾ ਕੁਛ ਹੈ, ਤੇ ਇਹ ਬੜਾ ਇੰਪੋਰਟੈਂਟ ਹੈ, ਜ਼ਰੂਰ ਪੜ੍ਹਨਾ ਚਾਹੀਦਾ, ਇਹ ਬਿਲਕੁਲ ਇੱਕ ਗਲਤ ਤਰੀਕਾ।

0: ਕਿਹਨਾਂ ਚੱਲ ਰਿਹਾ, ਜਿਵੇਂ ਹੁਣ ਜੋਤਿਸ਼ ਵਿਦਿਆ ਤੇ ਇਹ ਕਹਿੰਦੇ ਜੀ ਇਹ ਤਾਂ ਗਣਿਤ ਹੈ ਜੀ, ਇਹ ਤਾਂ ਇਹ ਹੈ ਜੀ, ਵਾਹ ਹੈ ਜੀ, ਤੇ ਹੈ ਕੀ ਸਾਰਾ ਜੋਤਿਸ਼ ਵਿਦਿਆ? ਸਾਨੂੰ ਪਤਾ ਹੀ ਹੈ ਸਾਡਾ ਦੇਸ਼ ਇਹ ਜੋਤਿਸ਼ ਵਿਦਿਆ ਨੇ ਜਾਂ ਜੋਤਿਸ਼ੀਆਂ ਨੇ ਕਿੱਥੋਂ ਤੱਕ ਪਹੁੰਚਾਇਆ ਹੋਇਆ, ਤੇ ਤੁਸੀਂ ਜਿਹੜਾ ਕੋਈ ਵੀ ਜਿੰਨੇ ਵੀ ਜਿਹੜੇ ਹੈਗੇ ਆ ਵਹਿਮ ਭਰਮ ਜਾਂ ਵੀ ਕਹਿ ਲੋ ਜਾਂ ਮਨੁੱਖ ਨੂੰ ਇੱਕ ਮਾਨਸਿਕ ਗੁਲਾਮੀ ਵੱਲ ਲੈ ਕੇ ਜਾਣਾ ਕਿ ਨਹੀਂ ਇਹ ਤਾਂ ਐ ਨੀ ਐ ਹੋ ਜੂਗਾ, ਆਹ ਦੱਸਿਆ ਏਦਾਂ ਹੋ ਜੂਗਾ, ਤੇ ਸਿਰਫ ਤੇ ਸਿਰਫ ਜਿਹੜਾ ਕਿਸਮਤ ਵਾਲੇ ਪਾਸੇ ਲੈ ਕੇ ਜਾਣਾ, ਇਹ ਹੁਣ ਸਗੋਂ ਵੱਧ ਰਿਹਾ। ਤੇ ਇਹ ਕਿੰਨੀ ਇਹ ਯੂਨੀਵਰਸਿਟੀ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ। ਹੁਣ ਜਿਹੜਾ ਨਵਾਂ ਇਹਨਾਂ ਦੀ ਐਜੂਕੇਸ਼ਨ ਪਾਲਿਸੀ ਹੈ, ਉਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਜਿਹੜੀਆਂ ਇਹ ਚੀਜ਼ਾਂ ਆ ਗਈਆਂ ਨੇ, ਉਹ ਤਾਂ ਇੱਕ ਲਾਂਭੇ ਨਿਕਲ ਗਏ ਇਹ ਕਹਿ ਕੇ ਕਿ ਨਹੀਂ ਇਹ ਤਾਂ ਵਿਦਿਆਰਥੀਆਂ ਨੇ ਆਪਣੇ ਪੱਧਰ ਤੇ ਪੋਸਟਰ ਬਣਾਇਆ, ਤੇ ਉਹਨਾਂ ਨੂੰ ਹੋ ਸਕਦਾ ਸਮਝ ਨਾ ਹੋਵੇ ਜਾਂ ਇਸ ਗੱਲ ਦੀ, ਇਹਦੀ ਅਸੀਂ ਜਾਂਚ ਕਰ ਰਹੇ ਹਾਂ। ਤੇ ਪਰ ਇੱਕ ਵਾਰੀ ਇੱਕ ਜਿਹੜੀ ਸੀ ਇੱਕ ਚਿਣਗ ਜਿਹੜੀ ਸੀ ਉਹ ਜ਼ਰੂਰ ਲਾਤੀ, ਤੇ ਇਹ ਦੱਸਣ ਵਾਸਤੇ ਕਿ ਇਸ ਦੇਸ਼ ਦੇ ਵਿੱਚ ਜਿਹੜੀ ਆਹ ਚੀਜ਼ ਹੈ ਇਹ ਏਦਾਂ, ਕਿਉਂਕਿ ਅਜੇ ਤੱਕ ਵੀ ਜਿਹੜੀ RSS ਉਹ ਤਾਂ ਮਨੁਸਮ੍ਰਿਤੀ ਨੂੰ ਮੰਨਦੀ ਹੈ, ਤੇ ਇਹਨਾਂ ਦੇ ਜਿਹੜੇ ਪਹਿਲੇ ਬੰਦੇ ਸੀ ਉਹ ਤਾਂ ਉਹ ਕਹਿੰਦੇ ਇੰਡੀਅਨ ਕੰਸਟੀਟਿਊਸ਼ਨ ਨੂੰ ਤੁਸੀਂ ਛੱਡੋ, ਪਰੇ ਮਨੁਸਮ੍ਰਿਤੀ ਸਾਡਾ ਸੰਵਿਧਾਨ ਹੈ, ਉਹ ਇਹ ਕਹਿੰਦੇ ਰਹੇ। ਤੁਸੀਂ ਪਿਛਲੀਆਂ ਲਿਖਤਾਂ ਉਹਨਾਂ ਦੀਆਂ ਪੜ੍ਹ ਕੇ ਦੇਖ ਲਓ, ਭਾਵੇਂ ਗੋਵਲਕਰ ਹੋਣ, ਭਾਵੇਂ ਜਿਹੜੇ ਸੀ ਇਹ ਜਿਹਨਾਂ ਨੂੰ ਇਹ ਸਭ ਤੋਂ ਵੱਡਾ ਆਪਣਾ ਇਹ ਮੰਨਦੇ ਆ ਦੇਸ਼ ਭਗਤ ਜਿਹੜਾ ਮੰਨਦੇ ਆ ਉਹ ਹੋਣ, ਤੇ ਇਹ ਜਿਹੜੀਆਂ ਨੇ ਹੁਣ ਇਸ ਪਾਸੇ ਨੂੰ ਜਿਹੜੀ ਆ ਸਾਰੀ ਗੱਲ ਜਿਹੜੀ ਆ ਉਹ ਇਹ ਤੋਰੀ ਜਾ ਰਹੀ ਹੈ, ਤੇ ਇਹ ਖਤਰਨਾਕ ਬਹੁਤ ਹੈ ਕਿਉਂਕਿ ਜਿਹੜਾ ਵਰਨ ਵੰਡ ਹੈ, ਤੇ ਖੈਰ ਸਾਨੂੰ ਖੈਰ ਪੰਜਾਬ ਦੀ ਧਰਤੀ ਤੇ ਤਾਂ ਗੁਰੂ ਸਾਹਿਬਾਨ ਹੋਏ, ਸਿੱਖ ਧਰਮ ਪੈਦਾ ਹੋਇਆ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੀਗਾ ਵਰਨ ਵੰਡ ਦੇ ਖਿਲਾਫ ਬਹੁਤ ਵੱਡਾ ਮੈਸੇਜ ਦਿੱਤਾ ਸੀ ਉਹਦੇ, ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਜਿਹੜੇ ਸਭ ਤੋਂ ਨੀਚ ਲੋਕਾਂ ਨੂੰ ਕਹਿੰਦੇ ਉਹਨਾਂ ਦੇ ਨਾਲ ਆ ਮੈਂ ਤਾਂ, ਜਦੋਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕੀਤੀ, ਤੇ ਹੁਣ ਪਰ ਫਿਰ ਦੁਬਾਰਾ ਇਹ ਗੱਲ ਆਉਣੀ ਕਿ ਜਿਹੜੇ ਸ਼ੂਦਰ ਨੇ ਤੇ ਉਹਨਾਂ ਨੂੰ ਉੱਚੇ ਵਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ, ਤੇ ਇਹ ਬਹੁਤ ਖਤਰਨਾਕ ਹੈ ਕਿਉਂਕਿ ਇਹਨਾਂ ਦੀਆਂ ਸੰਸਥਾਵਾਂ ਦੇ ਵਿੱਚ ਉਹ ਵਿਦਿਆਰਥੀ ਵੀ ਨੇ ਜਿਹੜੇ SC ਕਮਿਊਨਿਟੀ ਦੇ ਨਾਲ ਸੰਬੰਧਿਤ ਨੇ, ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਨੇ, ਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੇ ਕੀ ਫਿਰ ਬੀਤਦੀ ਹੈ, ਕਿਉਂਕਿ ਪਹਿਲਾਂ ਇਹ ਖਮਿਆਜਾ ਭੁਗਤ ਚੁੱਕੇ ਆ, ਤੇ ਇੱਕ ਵਿਦਿਆਰਥੀ ਨੇ ਸੁਸਾਈਡ ਕਰ ਲਿਆ ਸੀ ਬੜਾ ਪਹਿਲਾਂ, ਇਸੇ ਕਰਕੇ ਕਿ ਉਹਨੂੰ ਸਿਰਫ ਇਸ ਕਰਕੇ ਪਰੇਸ਼ਾਨ ਯੂਨੀਵਰਸਿਟੀ ਦੇ ਵਿੱਚ ਕੀਤਾ ਜਾਂਦਾ ਸੀ ਕਿ ਉਹਦੀ ਕਾਸਟ ਜਿਹੜੀ ਹੈਗੀ ਆ ਉਹ ਕੀ ਹੈ, ਤੇ ਜਾਂ ਸੋ ਕਾਲਡ ਜਿਵੇਂ ਕਹਿੰਦੇ ਆ ਕਿ ਉਹ ਉਹਨੂੰ ਇਹ ਕਿ ਉਹ ਛੋਟੀ ਕਾਸਟ ਦਾ, ਤੇ ਭਾਵੇਂ ਠੀਕ ਆ ਉਹਨਾਂ ਦੀਆਂ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਵੀ ਬਣੀਆਂ ਹੋਈਆਂ ਨੇ, ਅੰਬੇਡਕਰ ਜਿਹੜੀ ਹੈ ਸੁਸਾਇਟੀ ਹੈ, ਅੰਬੇਡਕਰ ਕੌਨਸ਼ੀਅਸਨੈਸ, ਇਹਨਾਂ ਦੀਆਂ ਯੂਨੀਅਨ ਵੀ ਹੈਗੀਆਂ ਨੇ, ਤੇ ਪਰ ਜਦੋਂ ਤੁਸੀਂ ਇੱਕ ਜਿਹੜਾ ਹੈ ਓਫੀਸ਼ੀਅਲ ਤੌਰ ਤੇ ਕਿਸੇ ਚੀਜ਼ ਨੂੰ ਮਾਨਤਾ ਦੇਣੀ ਸ਼ੁਰੂ ਕਰਤੀ, ਫਿਰ ਉਹਨਾਂ ਦੀ ਗੱਲ ਪਿੱਛੇ ਰਹਿ ਜਾਂਦੀ ਹੈ, ਫਿਰ ਉਹ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਤਕਰਾ ਸ਼ੁਰੂ ਹੋ ਜਾਂਦਾ, ਫਿਰ ਵਿਦਿਆਰਥੀ ਵੀ ਉਸ ਤਰੀਕੇ ਦੇ ਨਾਲ ਉਹ ਲੈਂਦੇ ਆ, ਤੇ ਉਹ ਹੁਣ ਉਹਨੇ ਤਾਂ ਕਹਿਤਾ ਕਿ ਕੁਛ ਵਿਦਿਆਰਥੀਆਂ ਨੇ ਗਲਤ ਵਿਆਖਿਆ ਕੀਤੀ ਹੈ, ਪਰ ਜਿਹੜੀ ਆ ਉਸ ਵਿਆਖਿਆ ਦੀ ਜ਼ਰੂਰਤ ਕੀ ਹੈ, ਗਲਤ ਇਹ ਹੈ, ਤੇ ਇਹ ਇਹ ਸੋਚਣ ਵਾਲਾ ਸਭ ਤੋਂ ਵੱਡਾ ਮਸਲਾ ਹੈ ਵੀ ਉੱਥੇ ਕੀ ਟੈਕਨੋਲੋਜੀ ਪੜ੍ਹਾਈ ਜਾਣੀ ਵੱਧ ਜ਼ਰੂਰੀ ਹੈ ਨਾ ਬੱਚਿਆਂ ਨੂੰ ਅੱਗੋਂ ਸਾਡੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ। ਗੱਲਾਂ ਤਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਹਾਂ ਕਿ ਅਸੀਂ ਤੀਜੀ ਤਾਕਤ ਬਣ ਗਏ ਤੇ ਚੌਥੀ ਤਾਕਤ ਬਣ ਗਏ, ਇਹ ਹੁਣ ਜੋਤਿਸ਼ ਵਿਦਿਆ ਦੇ ਨਾਲ ਤਾਂ ਅਸੀਂ ਤੀਜੀ ਚੌਥੀ ਤਾਕਤ ਬਣ ਨੂੰ ਰਹੇ, ਤੇ ਉਹ ਵੱਧ ਜ਼ਰੂਰੀ ਹੈ ਜਾਂ ਉੱਥੇ ਬੱਚਿਆਂ ਨੂੰ ਇੱਦਾਂ ਦੀਆਂ ਜਿਹੜੀਆਂ ਕਿਤਾਬਾਂ ਸਿਖਾਉਣੀਆਂ ਵੱਧ ਜ਼ਰੂਰੀ ਨੇ ਕਿ ਇਹ ਸ਼ੂਦਰ ਨੇ ਜੀ, ਇਹ ਵੈਸ਼ ਨੇ ਜੀ, ਇਹ ਖਤਰੀ ਨੇ ਜੀ, ਇਹ ਬ੍ਰਾਹਮਣ ਨੇ ਜੀ, ਇਹ ਜਾਣ ਬੁੱਝ ਕੇ ਜਿਹੜਾ ਹੈਗਾ ਇਸ ਪਾਸੇ ਨੂੰ ਸਾਡੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਹੈਗਾ ਤੋਰਿਆ ਜਾ ਰਿਹਾ ਹੈ, ਇਹੀ ਕਾਰਨ ਹੈ। ਹੁਣ ਦੇਖੋ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ, ਭਾਸ਼ਾ ਸਿੱਖਣੀ ਚਾਹੀਦੀ ਜਿੰਨੀਆਂ ਵੀ ਵੱਧ ਤੋਂ ਵੱਧ ਬੰਦੇ ਸਮਰੱਥਾ ਸਿੱਖ ਲੇ, ਤੇ ਪਰ ਹੁਣ ਉਹ ਧੱਕੇ ਦੇ ਨਾਲ ਕਿ ਸੰਸਕ੍ਰਿਤ ਸਾਡੀ ਜੀ ਏਂਸ਼ੀਅੰਟ ਲੈਂਗੁਏਜ ਹੈ, ਤੇ ਕਿਉਂਕਿ ਉਹ ਭਾਸ਼ਾ ਪ੍ਰੈਕਟੀਕਲ ਨਹੀਂ ਹੈ, ਪ੍ਰੈਕਟੀਕਲ ਤਾਂ ਨਹੀਂ ਉਹ ਲੋਕਾਂ ਦੀ ਭਾਸ਼ਾ ਨਹੀਂ, ਨਾ ਹੀ ਉਹ ਲੋਕਾਂ ਦੀ ਸ਼ਬਦਾਵਲੀ ਹੈ ਉਸ ਭਾਸ਼ਾ ਦੇ ਵਿੱਚ, ਤੇ ਸਕੂਲ ਖੋਲ ਤੇ ਹਰਿਆਣੇ ਦੇ ਵਿੱਚ ਹੁਣ ਬੁਰਾ ਹਾਲ ਹੈ, ਉਹਨਾਂ ਨੇ ਸਪੈਸ਼ਲ ਸਕੂਲ ਖੋਲੇ, ਤੇ ਹੁਣ ਇੱਕ ਇਹਨੂੰ ਅਲੱਗ ਭਾਸ਼ਾ ਦੇ ਤੌਰ ਤੇ ਵਿੱਚ ਨਾਲ ਲਾਗੂ ਕਰਤਾ ਨਵੀਂ ਸਿੱਖਿਆ ਨੀਤੀ ਦੇ ਵਿੱਚ, ਤੇ ਹੁਣ ਉਹ ਚੱਲਣੀ ਕਿੱਥੇ ਹੈ ਜਾਂ ਪੜ੍ਹਾਉਣੀ ਕਿਹਨੇ ਜਾਂ ਪੜ੍ਹਨੀ ਕਿਹਨੇ? ਖੁਦ ਜਿਹੜੇ ਸ਼ਾਸਤਰੀ ਨੇ, ਜਿਹੜੇ ਇਹਦੇ ਮਾਸਟਰ ਨੇ ਜਿਹਨਾਂ ਨੇ ਇਹਦੇ ਚ MA PhD ਵਗੈਰਾ ਵੀ ਕੀਤੀ ਹੈ, ਉਹ ਆਪ ਖੁਦ ਮੰਨਦੇ ਆ, ਉਹ ਕਹਿੰਦੇ ਵੀ ਪ੍ਰੈਕਟੀਕਲ ਹੈ ਨੀ, ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਸਿੰਟੈਕਸ ਆ ਸੈਂਟੈਂਸ ਦਾ ਉਹ ਪੋਇਟਿਕ ਹੈ, ਤੇ ਕਿਉਂਕਿ ਪੁਰਾਣੇ ਗ੍ਰੰਥਾਂ ਦੇ ਵਿੱਚ ਸਾਰੇ ਉਹ ਪੋਇਟਰੀ ਦੇ ਵਿੱਚ ਨੇ, ਕਵਿਤਾ ਦੇ ਵਿੱਚ ਨੇ, ਤੇ ਸਿੱਧਾ ਸੈਂਟੈਂਸ ਜਿਹੜਾ ਹੈਗਾ ਉਹਨੂੰ ਬਣਾਉਣਾ, ਉਹਨੂੰ ਸਮਝਾਉਣਾ, ਤੇ ਫਿਰ ਇਹ ਹੈ ਕਿ ਲੋਕ ਆਪਣਾ ਐਕਸਪ੍ਰੈਸ਼ਨ ਨਹੀਂ ਇਹ ਦੱਸ ਸਕਦੇ। ਠੀਕ ਹੈ, ਜਿਹੜੇ ਉਸ ਲੈਵਲ ਤੇ ਜਿਹੜਾ ਹੈਗਾ ਅਕਾਡੈਮਿਕ ਲੈਵਲ ਤੇ ਆਪਾਂ ਇੱਕ ਦੂਜੇ ਨਾਲ ਵਾਰਤਾਲਾਪ ਜਾਂ ਉਦਾਂ ਇਹ ਕਰ ਸਕਦੇ ਹਾਂ, ਤੇ ਹਾਂ ਇਹ ਬਣ ਸਕਦੀ ਸੀ ਜੇ ਕਿਸੇ ਵੇਲੇ ਇਹਦੇ ਤੇ ਕਬਜ਼ਾ ਨਾ ਕਰਦੇ, ਉਸ ਵੇਲੇ ਦੇ ਹਾਲਾਤ ਏਦਾਂ ਦੇ ਨਾ ਹੁੰਦੇ। ਸੰਸਕ੍ਰਿਤ ਰਾਜਾ ਮਹਾਰਾਜਾ ਨੂੰ ਵੀ ਨਹੀਂ ਸੀ ਆਉਂਦੀ, ਸਿਰਫ ਬ੍ਰਾਹਮਣ ਪੁਜਾਰੀਆਂ ਨੂੰ ਜਿਹੜੀ ਇਹ ਭਾਸ਼ਾ ਆਉਂਦੀ ਸੀ ਉੱਥੇ ਤੱਕ ਹੀ ਸੀਮਿਤ ਰਹਿ ਗਈ। ਤੇ ਪਰ ਹੁਣ ਇਹਨੂੰ ਧੱਕੇ ਨਾਲ ਜੇ ਇੱਥੇ ਬੀਜੇਪੀ ਦੀ ਸਰਕਾਰ ਬਣ ਗਈ ਹੈ ਕੇਂਦਰ ਦੇ ਵਿੱਚ, ਤੇ ਇਸ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ। ਤੇ ਜਿਹੜਾ ਇਹ ਥਾਟ ਲੈ ਕੇ ਦੁਬਾਰਾ ਆ ਰਹੇ ਨੇ ਵਰਨ ਵੰਡ ਵਾਲਾ, ਇਹ ਤਾਂ ਉਸ ਤੋਂ ਵੀ ਵੱਧ ਖਤਰਨਾਕ ਹੈ। ਭਾਵੇਂ ਨਾ ਉਹ ਕਿਸੇ ਦਾ ਲੈਣ, ਭਾਵੇਂ ਸ੍ਰੀ ਕ੍ਰਿਸ਼ਨ ਦਾ ਲੈਣ, ਭਾਵੇਂ ਭਗਵਾਨ ਰਾਮ ਦਾ ਲੈਣ, ਭਾਵੇਂ ਹੋਰ ਜਿਹੜੇ ਕਿੰਨੇ ਦੇਵੀ ਦੇਵਤੇ ਉਹਨਾਂ ਦਾ ਨਾਂ ਲੈ ਕੇ ਇਹ ਕਹਿਣ ਕਿ ਹਾਂ ਇਹ ਸ਼ੂਦਰ ਹੁੰਦੇ ਆ ਇਹਦਾ, ਪਰ ਇਹ ਮੰਨਣ ਵਾਲੀ ਗੱਲ ਜਿਹੜੀ ਆ ਉਹ ਕਿਤੇ ਮੰਨੀ ਜਾ ਵੀ ਨਹੀਂ ਸਕਦੀ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: वाह वाह वाह जग्गी प्रा, पूरा समा बन दिता यार, टू गुड ब्रो, टू गुड।
1: अच्छा तुम एक रैप स्टाइल च सॉन्ग
0: है,
1: रैप स्टाइल च सॉन्ग।
0: हाँ रैप ही है।
1: हाँ।
0: बहुत वधिया, देख लो तीन वखरे वखरे फेज आए गाने दे अंदर। हाँ। ना पहले थोड़ा आर एन बी, फिर बाद चो ने बीट चकती, फिर बाद चो ठा करके बीट सुटी डगजम डगजम डगजम।
1: जग्गी प्रा ने आप ही कंपोज किया
0: यार। देखो गल ही है कि कुछ करना तो आप ही उठना पैना, सही क्या नहीं।
1: ते मिक्स मास्टर कीता डैनियल ने,
0: डैनियल भरा अपना,
1: डैनियल
0: ओ डैनियल भरा जिंदा वसदा रह, इधर ही सोने सोने गाने तू मिक्स ते मास्टर करदा रह। ते आज दा शो मिक्स एंड मास्टर करने लिए आ गए हैं जी असी। मैं हाँ कृष्णा, मेरे नाल बलकीरत, तुसी सुन रहे हो रेडियो हांजी 1674 AM ते बॉयज मीट अप दा नवा एपिसोड। क्या बात है, क्या बात है। ਇਹ ਸਫ਼ਰ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਬੋਇਸ ਮੀਟਅਪ ਦਾ,
1: ਓ ਮਾਈ ਗੋਡ, ਪਲੀਜ਼ ਮੈਨੂੰ ਇਸ ਸਫ਼ਰ ਬਾਰੇ ਨਾ ਦੱਸੋ ਕੋਈ ਅਗਲੀ ਗੱਲ।
0: ਤੇ ਸਫ਼ਰ ਸੀ ਹੈ ਅਜੇ ਵੀ, ਬਸ ਇਹੀ ਹੈ, ਇਹੀ ਕਹਿਣਾ ਸੀ ਤੁਹਾਨੂੰ। ਦੈਟਸ ਇਟ, ਥੈਂਕ ਯੂ, ਆਲ ਗੁੱਡ,
1: ਥੈਂਕਸ। ਹੋਪਫੁਲੀ ਐਵਰੀਥਿੰਗ ਇਜ਼ ਫਾਈਨ। ਤੁਸੀਂ ਇੰਨਾ ਕਹਿਣਾ ਹੋਣਾ ਵੀ ਸਫ਼ਰ ਸ਼ੁਰੂ ਕੀਤਾ ਤੇ ਹਾਲੇ ਤੱਕ ਚੱਲ ਰਿਹਾ ਵਾ।
0: ਹਾਂ ਥੈਂਕ ਸਫ਼ਰ ਚੱਲ ਰਿਹਾ। ਅੱਛਾ ਇਹ ਸਫ਼ਰ
1: ਹਾਲੇ ਤੱਕ ਚੱਲ,
0: ਹਾਂ ਥੈਂਕ ਗੋਡ ਹਾਲੇ ਤੱਕ ਸਫ਼ਰ ਚੱਲ ਰਿਹਾ। ਉਮੀਦ ਕਰਦੇ, ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਸਫ਼ਰ ਦਾ ਬਹੁਤ ਜ਼ਿਆਦਾ ਲੁਤਫ ਉਠਾ ਰਹੇ ਹੋਵੋਗੇ। ਐਂਡ ਸਫ਼ਰ ਹਿੰਦੀ ਪੰਜਾਬੀ ਵਾਲਾ ਸਫ਼ਰ ਹੋ, ਇੰਗਲਿਸ਼ ਵਾਲਾ SUFFER ਵਾਲਾ ਸਫ਼ਰ ਨਾ ਹੋ ਰਿਹਾ ਹੋਵੇ ਤੁਹਾਨੂੰ। ਉਮੀਦ ਕਰਦੇ ਹਾਂ ਤੁਹਾਡਾ ਦਿਨ ਸ਼ਾਮ ਜਦੋਂ ਵੀ ਤੁਸੀਂ ਇਹ ਸੁਣ ਰਹੇ ਹੋ ਬਹੁਤ ਵਧੀਆ ਨਿਕਲ ਰਿਹਾ ਹੋਏਗਾ। ਆਈ ਐਮ ਟੋਲਡ ਕਿ ਆਪਾਂ ਯੂਜਲੀ ਇਹ ਡੂਰਿੰਗ ਦਾ ਵੀਕਐਂਡ ਪਲੇ ਕਰਦੇ ਹਾਂ, ਸੋ ਬਈ ਵੀਕਐਂਡ ਤੁਹਾਡਾ ਜਿੱਦਾਂ ਦਾ ਵੀ ਨਿਕਲ ਰਿਹਾ, ਕੈਮੋ ਕੈਮ ਨਿਕਲੇ, ਘੈਂਟ ਨਿਕਲੇ। ਅਤੇ ਜੇ ਤੁਸੀਂ ਵੀਕਡੇ 'ਤੇ ਸੁਣ ਰਹੇ ਹੋ ਤਾਂ ਫਿਰ ਆਉਣ ਵਾਲਾ ਵੀਕਐਂਡ ਤੁਹਾਡਾ ਬਹੁਤ ਵਧੀਆ ਨਿਕਲੇ, ਕੈਮੋ ਕੈਮ ਨਿਕਲੇ, ਸਹੀ ਕਿ ਨਹੀਂ ਬਾਈ।
1: ਇੱਦਾਂ ਹੀ ਆ, ਨਿਕਲਣਾ ਵੀ ਚਾਹੀਦਾ ਯਾਰ, ਕਿਉਂ ਨਾ ਨਿਕਲੇ।
0: ਯੈਸ,
1: ਸਾਰੀ ਦਿਹਾੜੀ ਮਿਹਨਤ ਕਰਦੇ ਰਹੀਦਾ,
0: ਪਾਗਲ ਹੋ ਗਏ ਹਾਂ ਕਰ ਕਰ ਮਿਹਨਤ, ਕੋਈ ਕੋਈ ਵੈਲਿਊ ਨਹੀਂ ਪੈ ਰਹੀ।
1: ਜੀ ਵੀਕ ਵੀ ਨਾ ਵਧੀਆ ਨਿਕਲੇ ਤਾਂ ਫਾਇਦਾ ਕੀ ਹੈ,
0: ਕੀ ਫਾਇਦਾ ਬਈ। ਨੋ ਫਾਇਦਾ, ਨੋ ਫਾਇਦਾ ਐਟ ਆਲ ਮਾਈ ਬ੍ਰੋ, ਨੋ ਫਾਇਦਾ।
1: ਤੁਸੀਂ ਹਰ ਚੀਜ਼ 'ਚ ਫਾਇਦੇ ਲੱਭਦੇ, ਕਦੀ ਇਹ ਸੋਚਿਆ ਕਿ ਨੁਕਸਾਨ ਹੋ ਜਾਏ
0: ਯਾਰ। ਵੈਸੇ ਮੈਂ ਦੇਖਿਆ
1: ਇਹ ਕਦੀ ਨਹੀਂ ਨਾ ਕਿ ਇਹਨੇ ਸੋਚਿਆ,
0: ਇਹ ਬੰਦਾ ਕਿਤੇ ਨਹੀਂ ਜੀਣ ਦਿੰਦਾ। ਇਹ ਜੇ ਮੈਂ ਹੁਣ ਅੱਜ ਥੋੜ੍ਹੀ ਨੈਗੇਟਿਵ ਗੱਲ ਕੀਤੀ ਹੁੰਦੀ ਨਾ ਸ਼ੁਰੂ, ਕਹਿੰਦੇ ਬ੍ਰੋ ਬੀ ਪੋਜ਼ਿਟਿਵ। ਮੈਂ ਦੇਖਿਆ ਤੁਸੀਂ ਨਾ ਹਮੇਸ਼ਾ ਨੈਗੇਟਿਵ ਰਹਿੰਦੇ ਹੋ, ਮੈਂ ਪੋਜ਼ਿਟਿਵ ਗੱਲ ਕੀਤੀ ਆ, ਤੁਸੀਂ ਜ਼ਿਆਦਾ ਹੀ ਉੱਤੇ ਨਹੀਂ ਚੜ੍ਹੇ। ਬੰਦਾ ਕਰੇ ਕੀ ਆ,
1: ਹਰ ਚੀਜ਼ 'ਚ ਫਾਇਦੇ ਪੈਂਦੇ ਨੇ।
0: ਤੈਨੂੰ ਖੁਸ਼ ਕਰਨਾ ਬੜਾ ਔਖਾ ਭਰਾ,
1: ਵੈਸੇ ਵੇਖਣ ਵੀ ਚਾਹੀਦਾ।
0: ਤੂੰ ਰੱਬ ਹੀ ਆ, ਤੂੰ ਵੀ ਰੱਬ ਹੀ ਆ ਮੇਰਾ ਵੀ। ਹੋਰ ਸੁਣਾਓ ਕਿੱਦਾਂ ਦਾ ਚੱਲ ਰਿਹਾ ਤੁਹਾਡਾ ਹਫ਼ਤਾ, ਕਿੱਦਾਂ ਰਿਹਾ।
1: ਮੈਂ ਤੁਹਾਨੂੰ ਇਹ ਦੱਸਦਾ ਰਹਿਣਾ ਵਾ ਵੀ ਦੁਨੀਆ ਇਦਾਂ ਦੀ ਆ, ਸਮਝ ਜੋ ਗੱਲ। ਤੁਸੀਂ ਦੂਜੇ ਪਾਸੇ ਨਾ ਲੈ ਕੇ ਜਾਇਆ ਕਰੋ, ਥੋੜਾ ਵਾਈਡਲੀ ਸੋਚਿਆ ਕਰੋ ਮੇਰਾ।
0: ਨਹੀਂ ਨਹੀਂ ਠੀਕ ਹੈ ਜੀ, ਬਿਲਕੁਲ ਓਸ਼ੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ।
1: ਜਲਦੀ ਓਸ਼ੋ, ਪਤਾ
0: ਜਲਦੀ ਓਸ਼ੋ ਸ਼ੋਸ਼ੋ
1: ਨਹੀਂ, ਸ਼ੋਸ਼ੋ ਨਹੀਂ, ਨਾਈਸ ਨਹੀਂ ਲੱਗਣਾ,
0: ਅਜੇ ਨਾਈਸ ਨਹੀਂ ਲੱਗਣਾ।
1: ਨਹੀਂ ਨਹੀਂ,
0: ਨੋ ਸ਼ੋ,
1: ਨੋ ਸ਼ੋ, ਠੀਕ,
0: ਨੋ ਸ਼ੋ ਇਨ ਪਰਥ ਆਫ ਕਰਨ ਔਜਲਾ। ਤੁਹਾਨੂੰ ਲੋਕਾਂ ਨੂੰ ਪਤਾ ਲੱਗ ਗਿਆ ਹੋਏਗਾ,
1: ਇੰਨਾ ਦੁੱਖ ਉਹਨਾਂ ਨੂੰ ਨਹੀਂ ਹੋਇਆ
0: ਜਿੰਨਾ ਪਰਥ ਵਾਲਾ ਨੂੰ ਹੋਇਆ। ਮਰੇ
1: ਇਹਨਾਂ ਨੂੰ ਇੱਥੇ ਬੈਠੇ ਐਵੇਂ ਦੁੱਖ ਹੋਈ ਜਾਂਦਾ।
0: ਮੈਨੂੰ ਬੁਰਾ ਲੱਗਾ ਜੋ ਵੀ ਹੈ
1: ਤੁਹਾਨੂੰ ਯਾਰ।
0: ਬਾਕੀ ਵੀ ਸਤੰਬਰ ਸ਼ੁਰੂ ਹੋ ਗਿਆ, ਹੈਪੀ ਸਪਟੰਬਰ। ਕਾਫੀ ਲੋਕ ਕਿਉਂਕਿ ਚਲੋ ਆਪਾਂ ਆਸਟ੍ਰੇਲੀਆ
1: ਸਤੰਬਰ ਸ਼ੁਰੂ ਹੋ ਗਿਆ, ਪਰ ਜੀਜਾ ਹਾਲੇ ਤੱਕ ਤੁਹਾਨੂੰ ਆਡੀਆਂ ਗਜ਼ਲਾਂ ਵਾਲੀਆਂ ਹੀ ਸੁਣਨੀਆਂ।
0: ਕੇਟਰ ਟੂ ਬੋਇਜ਼ ਐਂਡ ਮੈਨ ਹਨਾ, ਉਹਦੇ ਤੇ ਜ਼ਿਆਦਾ ਕਿ ਵਿੰਟਰ ਆਰਕ ਸ਼ੁਰੂ ਹੋ ਗਈ ਆ ਆਸਟ੍ਰੇਲੀਆ ਦੇ ਅੰਦਰ। ਚਲੋ ਅਸੀਂ ਵੱਖਰੇ ਹੀ ਅੱਡ ਹਨਾ ਸਾਰੀ ਦੁਨੀਆ ਤੋਂ ਕਿ ਇੱਥੇ ਗਰਮੀ ਹੁੰਦੀ ਹੈ ਪਰ ਬਾਕੀ ਸਾਰੀ ਦੁਨੀਆ 'ਚ ਵਿੰਟਰ ਹੁੰਦੀ ਆ। ਸੋ ਕਹਿੰਦੇ ਕਿ ਸਪਟੈਂਬਰ ਤੋਂ ਦਸੰਬਰ 4 ਮਹੀਨੇ ਨਾ ਵਿੰਟਰ ਆਰਕ ਹੁੰਦੀ ਹੈ, ਤੁਸੀਂ ਆਪਣੀ ਲਾਈਫ ਚੇਂਜ ਕਰੋ।
1: ਅੱਛਾ ਜੀ,
0: ਸਵੇਰੇ 3:30 ਉੱਠ ਜਾਓ, ਸਾਰੇ ਕੰਮ ਸਵੇਰ ਦੇ 10 ਤੱਕ ਮੁਕਾ ਦਿਓ, ਡਿਨਰ ਆਪਣਾ ਦੁਪਹਿਰ ਦੇ 12 ਤੱਕ ਖਤਮ ਕਰ ਦਿਓ,
1: ਓਕੇ, ਫਿਰ
0: 400 ਦੀ ਬੈਂਚ ਪ੍ਰੈਸ ਕਰੋ,
1: ਫਿਰ
0: 40,000 ਸਟੈਪ ਤੁਰੋ,
1: ਫਿਰ
0: ਇੱਦਾਂ ਤੁਸੀਂ ਲਾਈਫ 'ਚ ਅੱਗੇ ਵਧੋਗੇ।
1: ਅੱਗੇ ਕਿਹੜੇ ਪਾਸੇ ਨੂੰ
0: ਪਤਾ ਨਹੀਂ ਭਰਾ, ਉਹਨਾਂ ਨੂੰ ਪੁੱਛਣਾ ਪੈਣਾ, ਆਈ ਡੋਨਟ ਨੋ,
1: ਪਾਸਾ ਨਹੀਂ ਦੱਸਿਆ।
0: ਮੈਂ ਤਾਂ ਜਜ਼ਬਾਤੀ ਨਹੀਂ ਦੇਖੋ ਕਿ ਦੇਖੋ ਅਸੀਂ ਰਹਿੰਦੇ ਆਸਟ੍ਰੇਲੀਆ,
1: ਸਾਡਾ ਤਾਂ ਹੈ ਡਿਫਰੈਂਟ।
0: ਇੱਥੇ ਤਾਂ ਸਪਰਿੰਗ ਆਰਕ ਹੋ ਗਈ ਨਾ, ਸਪਰਿੰਗ ਸ਼ੁਰੂ ਹੋ ਗਈ, ਬਾਅਦ ਚੋਂ ਸਮਰ ਆਰਕ ਹੈ। ਆਪਾਂ ਤਾਂ ਚਿਲ ਕਰਨਾ, ਉਹਨੇ ਚਿਲ ਹੈ, 4 ਮਹੀਨੇ ਚਿਲ ਟਾਈਮ।
1: ਸਾਡਾ ਤਾਂ ਆ ਉੱਠੋ ਆਰਾਮ ਨਾਲ 9-10
0: ਆਏ ਹਾਏ ਹਾਏ,
1: ਉੱਠ ਕੇ ਮਜੇ ਨਾਲ ਬ੍ਰੇਕਫਾਸਟ ਕਰੋ, ਬ੍ਰੇਕਫਾਸਟ ਕਰਕੇ ਇੱਧਰ ਉੱਧਰ ਬਾਹਰ ਮਾੜਾ ਮੋਟਾ ਵੇਖੋ ਵੈਦਰ ਕਿੱਦਾਂ ਦਾ, ਇੰਜੋਇਮੈਂਟ ਕਰੋ ਆਪਣੀ। ਜੇ ਕੰਮ ਹੈਗਾ ਤੇ 2-4 ਘੰਟੇ ਕਰ ਆਓ, ਨਹੀਂ ਹੈਗਾ ਤੇ ਰਿਲੈਕਸ ਕਰੋ।
0: ਨਹੀਂ ਹੈਗਾ ਤਾਂ ਲੋਕਾਂ ਨੇ ਫੋਨ ਕਰਿਆ, ਕੰਮ ਨਹੀਂ ਹੈ,
1: ਦੁਪਹਿਰੇ ਫਿਰ ਮਾੜਾ ਮੋਟਾ ਇੱਧਰ ਉੱਧਰ ਕੁਛ ਖਾਓ, ਜੇ ਬਾਹਰੋਂ ਜੀ ਕਰਨ ਡਿਆ ਤੇ ਕੌਫੀ ਪੀ ਆਓ।
0: ਹਾਏ ਹਾਏ ਹਾਏ, ਕੀ ਬਾਤ।
1: ਕਿਉਂਕਿ ਤੜਕੇ ਤੇ ਉੱਠੇ ਨੀ, ਕਾਫੀ ਦੁਪਹਿਰੇ ਪੀਣੀ ਪੈਣੀ ਆ,
0: ਤੇ
1: ਸ਼ਾਮ ਨੂੰ ਕੋਸ਼ਿਸ਼ ਕਰਦੇ ਆ ਕਿ ਇੱਧਰ ਉੱਧਰ ਵੇਖੀਏ ਕੁਛ ਹੋਰ, ਕੋਈ ਪੂਜਾ ਪੂਜਾ ਕੁਛ ਲੱਭ ਜੇ ਖਾਣ ਲਈ,
0: ਕੰਮ ਮਿਲੇ ਕੰਮ ਨੀ ਕਰਨਾ ਫਿਰ
1: ਉਹ ਬਾਅਦ ਚ ਕਰੀਦਾ ਰਾਤ ਨੂੰ,
0: ਰਾਤ ਨੂੰ
1: 7-8 ਵਜੇ ਤੋਂ ਬਾਅਦ ਸੋਚੀਦਾ ਵੀ ਯਾਰ ਅੱਜ ਸਾਰੀ ਦਿਹਾੜੀ ਖਰਾਬ ਕੱਢਦੀ,
0: ਖਰਾਬ ਨੀ ਹੋ ਗਿਆ,
1: ਕੁਛ ਕਰ ਲਈਏ ਯਾਰ, ਪੈਸੇ ਵੀ ਚਾਹੀਦੇ ਆ, ਫਿਰ ਉਦੋਂ ਸੋਚੀਦਾ ਕਿ ਕੁਛ ਕਰ ਲਈਏ, 2-4 ਘੰਟੇ ਕਰ ਲਈਦਾ।
0: ਇਹ ਗੱਲ ਬਹੁਤ ਸਹੀ ਹੈ ਤੇਰੀ,
1: ਇਦਾਂ ਹੀ
0: ਐਬਸੋਲੂਟਲੀ ਰਾਈਟ ਬ੍ਰੋ, ਐਬਸੋਲੂਟਲੀ ਰਾਈਟ।
1: ਨਹੀਂ ਪਰ ਕਈ ਬਿਲਕੁਲ ਡਿਫਰੈਂਟ ਹੋਣਗੇ, ਪਰਸਨਲੀ ਨਹੀਂ ਲੈਣੀ,
0: ਇਹ ਗੱਲ ਤੇ ਹੈ ਵੀ ਹਰ ਆਪਣਾ ਆਪਣਾ, ਦੇਖੋ ਜੀ ਆਪਾਂ ਤਾਂ ਕਹਿਤਾ ਅਸੀਂ ਕਹਿ ਕੇ ਨਿਕਲ ਗਏ,
1: ਸਾਡੀ ਸਾਡਾ ਹੋ ਸਕਦਾ ਕਿ 7 ਦਿਨਾਂ ਦੇ ਵਿੱਚ ਕੋਈ 1-2 ਦਿਨ ਇੱਦਾਂ ਦੇ ਹੋਣ ਜਿਹੜੇ ਪ੍ਰੋਡਕਟਿਵ ਹੋਣ, ਪਰ ਉਹਨਾਂ ਤੋਂ ਇਲਾਵਾ ਜਿਹੜੇ 4-5 ਦਿਨ ਨੇ ਉਹ ਸਾਡੇ ਵੇਸਟ ਹੀ ਨੇ।
0: ਅੱਛਾ ਵੈਸੇ ਨਾ ਇੱਕ ਮੈਂ ਉਦਾਂ ਇੱਕ ਮਿਥ ਹੈ ਬਹੁਤ ਤਗੜੀ ਜੋ ਹੌਲੀ ਹੌਲੀ ਉਹੀ ਨਾ ਹਿਊਮਨ ਸਾਈਕੋਲੋਜੀ ਹਰ ਵਕਤ ਇਵੋਲਵ ਕਰਦੀ ਪਈ ਹੈ ਹੌਲੀ ਹੌਲੀ, ਹੈ ਨਾ,
1: ਕੀ
0: ਸੋ ਉਹਦੇ ਅੰਦਰ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਮਿਥ ਸੀਗੀ ਕਿ ਬੰਦਾ ਕੰਮ ਕਰੇ ਹਾਰਡ ਵਰਕ, ਪੈਸਾ ਹਾਰਡ ਵਰਕ ਨਾਲ ਆਉਂਦਾ ਡੋਲ, ਹੈ ਨਾ। ਹੁਣ ਗੋਰਿਆਂ ਤੱਕ ਤੇ ਚੀਜ਼ ਪਹੁੰਚ ਗਈ ਸੀ, ਹੁਣ ਸਾਡੇ ਤੱਕ ਵੀ ਪਹੁੰਚ ਗਿਆ, ਜ਼ਰੂਰੀ ਵੀ ਸੀ ਕਿ ਸਮਾਰਟ ਵਰਕ।
1: ਹਾਂ ਇਹ ਤਾਂ ਯਾਰ ਬਿਲਕੁਲ
0: ਸਮਾਰਟ ਵਰਕ, ਕਿ ਬੇਸਿਕਲੀ ਤੁਸੀਂ ਲਾਈਫ ਦੇ ਅੰਦਰ ਕੁਛ ਗਿਣਤੀ ਚੁਣਤੀ ਰਹੀ ਤੁਹਾਡੇ ਕੋਲ ਓਪਰਚੁਨਿਟੀਜ਼ ਹੁੰਦੀਆਂ ਜਿਹਨਾਂ ਦਾ ਤੁਸੀਂ ਬਹੁਤ ਜ਼ਿਆਦਾ ਸਕਸੀਡ ਕਰ ਸਕਦੇ ਹੋ, ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਖੁਦ ਦਾ ਜੇ ਕੋਈ ਕੰਮ ਹੈ ਤੇ ਉਹਦੇ ਅੰਦਰ ਵੀ ਤੁਸੀਂ ਦਿਨ ਦੇ ਅੰਦਰ ਜੇ ਤੁਸੀਂ 8 ਘੰਟੇ ਕਿਤੇ ਬੈਠੋ 8 ਘੰਟੇ ਪ੍ਰੋਡਕਟੀਵਿਟੀ ਨਹੀਂ ਦਿੰਦੇ, ਪਰ ਹਾਂ ਉਹ 8 ਘੰਟੇ ਇੱਕ ਨੇਮ ਬਣਿਆ, ਤੁਸੀਂ ਉੱਥੇ ਬੈਠੇ ਹੋ, ਉਹਦੇ ਅੰਦਰ ਤੁਸੀਂ ਕੁਛ 80-90 ਮਿੰਟ ਇੱਦਾਂ ਦਾ ਕੰਮ ਕਰ ਲੈਂਦੇ ਹੋ ਕਿ ਜੇ ਤੁਹਾਡਾ ਕੋਈ ਬੌਸ ਹੈ ਤਾਂ ਉਹ ਕਹਿੰਦਾ ਬਈ ਤੂੰ ਅੱਜ ਕੱਲ੍ਹ ਦੁਬਾਰਾ ਹੀ ਤੂੰ ਕੰਮ ਠੀਕ ਕਰ ਰਿਹਾ, ਹੈ ਨਾ, ਜਾਂ ਫਿਰ ਜੇ ਤੁਹਾਡਾ ਖੁਦ ਦਾ ਕੰਮ ਹੈ ਤਾਂ ਤੁਹਾਡਾ ਗੱਲਾ ਇੰਨਾ ਕੁ ਭਰ ਜਾਂਦਾ ਹੈ ਕਿ ਤੁਸੀਂ ਅਗਲੇ ਦਿਨ ਦੁਬਾਰਾ ਕੰਮ ਕਰ ਸਕਦੇ ਹੋ। ਪ੍ਰੋਡਕਟੀਵਿਟੀ ਜਿਹੜੀ ਆ ਉਹ ਘੰਟੇ 1.5 ਘੰਟੇ ਦੀ ਆਦਮੀ ਦੀ।
1: ਵੇਖੋ ਕਿ ਜਦੋਂ ਤੁਸੀਂ ਗੱਲ ਕੀਤੀ ਸਮਾਰਟ ਵਰਕ ਦੀ, ਕਿੰਨਾ ਜ਼ਿਆਦਾ ਫੇਰ ਬਦਲ ਹੋ ਗਿਆ, ਹਾਲੇ ਥੋੜ੍ਹੇ ਸਾਲ ਪਿੱਛੇ ਚਲ ਜਾਓ ਅਤੇ ਸਾਨੂੰ ਵੀ ਇਹੋ ਸੀ ਵੀ ਜਿਹੜਾ ਕੰਮ ਕਰਨ ਡੇ ਆ ਉਹਨੂੰ ਸਿਰਫ ਆਪਾਂ ਕਰੀ ਜਾਣਾ ਕਰੀ ਜਾਣਾ ਅਤੇ ਉਹੀ ਸਾਡਾ ਹਾਰਡ ਵਰਕ ਹੈ ਅਤੇ ਉੱਥੋਂ ਹੀ ਸਾਨੂੰ ਪੈਸੇ ਆਉਣੇ, ਪਰ ਇੱਦਾਂ ਦਾ ਵੀਰ ਕੁਛ ਨਹੀਂ ਆ।
0: ਐਬਸੋਲੂਟਲੀ ਰਾਈਟ,
1: ਸਾਨੂੰ ਪਹਿਲਾਂ ਜੇ ਹੱਥ ਨਾਲ ਕਰਨਾ ਵੀ ਆ ਤੇ ਪਹਿਲਾਂ ਦਿਮਾਗ ਨਾਲ ਸੋਚਣਾ ਪੈਣਾ ਕਿ ਕਰਨਾ ਕੀ ਆ, ਕੋਈ ਫਾਇਦਾ ਹੈਗਾ ਇਹ ਕਰਨ ਦਾ ਕਿ ਨਹੀਂ, ਐਵੇਂ ਜ਼ੋਰ ਲਈ ਜਾਓ ਸਾਰੀ ਦਿਹਾੜੀ ਤੇ ਨਿਕਲ ਪਾਉਣ ਨੂੰ ਕੁਛ ਨਾ ਹੋਵੇ ਵਿੱਚੋਂ ਤੇ ਉਹ ਵੀ ਨੁਕਸਾਨ ਆ। ਇਹ ਤੇ ਸਾਰਾ ਚੇਂਜ ਹੋ ਗਿਆ ਵੀਰ। ਹੁਣ ਜੇ ਮੈਂ ਕਹਾਂ ਨਾ ਵੀ ਮੈਂ ਬੜਾ ਹਾਰਡ ਵਰਕਿੰਗ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਮੰਨ ਲਓ ਬਹੁਤ ਕੰਮ ਕਰ ਲੂੰਗਾ, ਮੈਨੂੰ ਪਹਿਲਾਂ ਵੀਰ ਸਮਾਰਟ ਹੋਣਾ ਪੈਣਾ।
0: ਐਬਸੋਲੂਟ,
1: ਜੇ ਮੈਂ ਸਮਾਰਟ ਆ ਹਾਂ ਉਹਦੇ ਟੋਪ ਆਫ ਮੈਂ ਹਾਰਡ ਵਰਕ ਵੀ ਕਰ ਲੈਂਦਾ ਵਾ, ਮਤਲਬ ਮੈਂ ਹੱਥੀਂ ਕੰਮ ਕਰਕੇ ਵੀ ਖੁਸ਼ ਹਾਂ ਅਤੇ ਫਿਰ ਸੋਨੇ 'ਤੇ ਸੁਹਾਗਾ, ਪਰ ਇਹ ਨਹੀਂ ਕਿ ਮੈਂ ਹੱਥੀਂ ਕੰਮ ਕਰ ਸਕਦਾ ਜਾਂ ਮੈਂ ਹਾਰਡ ਵਰਕਿੰਗ ਹਾਂ ਅਤੇ ਮੇਰਾ ਕੁਛ ਬਣ ਜਾਊ ਜ਼ਿੰਦਗੀ ਦੇ ਵਿੱਚ, ਨਾ ਇਹ ਸਵਾਲ ਨਹੀਂ ਪੈਦਾ ਹੁੰਦਾ। ਮਤਲਬ ਅੱਜ ਦੇ ਟਾਈਮ 'ਚ ਜੇ ਨਹੀਂ ਤੁਸੀਂ ਕਰ ਸਕਦੇ ਸਮਾਰਟ ਵਰਕ ਤਾਂ ਯੂ ਵਿਲ ਬੀ ਬਿਹਾਈਂਡ ਬਾਈਟ।
0: ਹਾਂ ਇਹ ਗੱਲ ਸਹੀ ਹੈ। ਇਹਦੇ ਅੰਦਰ ਇੱਕ ਆਹ ਵੀ ਗੱਲ ਆ ਜਾਂਦੀ ਹੈ ਨਾ ਕਿ ਤੁਸੀਂ ਕਿਹੜੇ ਤੁਹਾਡਾ ਪਲੇਗਰਾਊਂਡ ਕੀ ਆ, ਜਿਸ ਗਰਾਊਂਡ 'ਚ ਤੁਸੀਂ ਖੇਡਦੇ ਪਏ ਹੋ, ਜੇ ਆਪਾਂ ਪੈਸਿਆਂ ਵੱਲੋਂ ਕਹਿ ਲਈਏ, ਆਪਣੇ ਕਿੱਤੇ ਵੱਲੋਂ ਕਹਿ ਲਈਏ, ਜਾਂ ਫਿਰ ਆਪਾਂ ਕਹਿ ਲਈਏ ਇੱਕ ਸੋਸ਼ੋ ਇਕਨੋਮਿਕ ਸਟਰਕਚਰ 'ਚੋਂ ਕਿ ਤੁਹਾਡੀ ਇੱਕ ਨੈਟਵਰਕਿੰਗ ਇੱਦਾਂ ਦੇ ਲੋਕਾਂ ਦੇ ਅੰਦਰ ਹੈ ਕਿ ਹੈ ਨਾ ਮਿਲਣਾ ਗਿਲਣਾ ਵੀ ਜ਼ਰੂਰੀ ਹੈ, ਆਲ ਦੈਟ, ਤੁਹਾਨੂੰ ਇਹ ਵੀ ਦੇਖਣਾ ਪੈਂਦਾ ਕਿ ਤੁਸੀਂ ਜਿਸ ਪਲੇਗਰਾਊਂਡ 'ਚ ਹੈਗੇ ਹੋ ਉੱਥੇ ਦੇ ਖਿਡਾਰੀ ਕੀ ਕਰਦੇ ਪਏ ਆ, ਹੈ ਨਾ। ਹੁਣ ਲੈਟ ਸਪੋਜ਼ ਆਪਾਂ ਕੰਮ ਇਸ ਤਰ੍ਹਾਂ ਦਾ ਕਰਦੇ ਪਏ ਹਾਂ, ਲੈਟ ਸਪੋਜ਼ ਵੀ ਆਰ ਨਰਸਿਸ, ਫਿਰ ਤਾਂ ਇਹ ਵਾਲੀ ਗੱਲ ਹੈ ਨਾ, ਨਹੀਂ ਉਹ ਤਾਂ ਹੈ ਕਿ ਫਿਰ ਜੇ ਤੁਸੀਂ ਹੈ ਨਾ 7-3 ਕਰਦੇ ਪਏ ਹੋ, 3-11 ਕਰਦੇ ਪਏ ਹੋ, ਵਟ ਐਵਰ ਟਾਈਮ ਯੂ ਆਰ ਡੂਇੰਗ, ਹੈ ਨਾ, ਅਤੇ ਉਹਦੇ ਅੰਦਰ ਤੁਹਾਨੂੰ ਪੂਰਾ ਮੁਸਤੈਦ ਰਹਿਣਾ ਪੈਂਦਾ, ਹੈ ਨਾ। ਸਿਕਿਉਰਿਟੀ ਕੋਈ ਬੰਦਾ ਕਰਦਾ ਪਿਆ, ਜੋਬ ਹੀ ਸਟੈਟਿਕ ਹੈ, ਤਾਂ 8 ਘੰਟਾ ਜੇ ਖਲੋਣਾ ਪੈਣਾ ਤਾਂ ਖਲੋਣਾ ਪੈਣਾ, ਹੈ ਨਾ। ਅਤੇ ਪਰ ਸਮਝੋ ਜੇ ਆਹ ਆਹ ਵਾਲੇ ਕੰਮ ਨਹੀਂ ਆ ਆਪਣੇ, ਪਰ ਆਪਣੇ ਕੰਮ ਇਸ ਤਰ੍ਹਾਂ ਦੇ ਜੋ ਇੱਕ ਯੂਜੁਅਲ ਆ, ਜਿਸ ਤਰ੍ਹਾਂ ਸਮਝੋ ਕੋਈ ਕੈਫੇ ਓਨਰ ਆ, ਹੁਣ ਕੈਫੇ ਓਨਰ ਦਾ ਕਿੰਨਾ ਜ਼ਿਆਦਾ ਟਾਈਮ ਬੈਕਐਂਡ 'ਤੇ ਕਿੰਨਾ ਨਿਕਲਦਾ ਹੋਏਗਾ। ਕੈਫੇ ਸਟਾਰਟ, ਮਤਲਬ ਜੇ ਸਮਝੋ ਤੁਹਾਡਾ ਕੈਫੇ ਸਵੇਰੇ 7 ਵਜੇ ਸਟਾਰਟ ਹੁੰਦਾ, ਤਾਂ ਉਹਦੀ ਉਸਦੀ ਤਿਆਰੀ ਸਵੇਰੇ, ਅਤੇ ਉਹ ਜਿਹੜੇ 3 ਵਜੇ ਜੇ ਉਹਨੇ ਵਧਾ ਦਿੱਤਾ, ਅਤੇ ਉਸ ਤੋਂ ਬਾਅਦ ਦੀ ਤਿਆਰੀ ਕਿ ਕੱਲ ਦੁਬਾਰਾ ਆਉਣਾ ਤੇ ਸਭ ਸਮੇਟਾ ਸਮੇਟੀ
1: ਪਹਿਲਾਂ ਕਲੀਨਿੰਗ ਵਗੈਰਾ ਸਾਰਾ ਜੇ ਦੱਸ ਦਈਏ ਥੋੜਾ ਖੁੱਲ ਕੇ, ਪੈਕੇਜਿੰਗ ਕਰਨੀ ਜਾਂ ਨੈਕਸਟ ਡੇਲੀ ਸਟਾਕ ਅਵੇਲੇਬਲ ਕਰਨਾ,
0: ਬੈਚ ਅਵੇਲੇਬਲ ਕਰਨੇ, ਸਮਝੋ ਪੇਸਟਰੀਜ਼ ਵਗੈਰਾ ਰੱਖਦੇ ਹੋ, ਕਰੋਸਾਂਟ ਵਗੈਰਾ ਰੱਖਦੇ ਹੋ, ਤਾਂ ਉਹਦਾ ਨਾ ਸਭ ਕੁਛ A-Z। ਸੋ ਉਹ ਹੈ ਕਿ ਹਾਂ ਕਿ ਤੁਸੀਂ ਕਿਸ ਪਲੇਗਰਾਊਂਡ 'ਚੋਂ, ਉਸ ਪਲੇਗਰਾਊਂਡ ਦੇ ਹਿਸਾਬ ਨਾਲ ਹੀ ਬੰਦੇ ਨੂੰ ਖੇਡਣਾ ਪੈਂਦਾ। ਪਰ ਹਾਂ ਇਹ ਗੱਲ ਹੈ ਕਿ ਫਿਜ਼ੀਕਲ ਟੋਲ, ਆਪਣੇ ਆਪ ਨੂੰ ਫਿਜ਼ੀਕਲੀ ਓਵਰ ਚੈਲੰਜ ਕਰਨਾ, ਆਪਣੇ ਆਪ ਨੂੰ ਮੈਂਟਲੀ ਓਵਰ ਚੈਲੰਜ ਕਰਨਾ, ਕਿ ਇਹ ਕਹਿ ਕੇ ਕਿ ਬਈ ਇਸ ਤਰ੍ਹਾਂ ਹੀ ਤੁਸੀਂ ਪੈਸਾ ਕਮਾਉਂਦੇ ਹੋ ਜਾਂ ਫਿਰ ਤੁਹਾਡੀ ਮਿਹਨਤ ਦੀ ਜਿਹੜੀ ਕਮਾਈ ਉਹ ਖੂਨ ਪਸੀਨੇ ਦੀ, ਕਿਉਂ ਖੂਨ ਤੇ ਪਸੀਨੇ ਨਾਲ ਹੀ ਆਉਣੀ, ਉਹ ਹੁਣ ਨਹੀਂ ਰਿਹਾ। ਇਹ ਮੈਂ ਇਸ ਕਰਕੇ ਪੁਆਇੰਟ ਜ਼ਿਆਦਾ ਰੱਖ ਰਿਹਾ ਕਿਉਂਕਿ ਹਜੇ ਵੀ ਸਾਡੇ ਕਲਚਰ ਦੇ ਅੰਦਰ, ਸਾਡੇ ਲੋਕਾਂ ਦੇ ਅੰਦਰ ਨਾ ਇਸ ਚੀਜ਼ ਤੋਂ ਰਿਲੇਟਡ ਨਾ ਹਲਕਾ ਜਿਹਾ ਗਿਲਟ ਆ, ਹੈ ਨਾ, ਇੱਕ ਹਲਕਾ ਜਿਹਾ ਗਿਲਟ ਆ ਜਾਂਦਾ ਕਿ ਯਾਰ ਇਸ ਨੂੰ ਇਹ ਵੀ ਕਹਿੰਦੇ ਆ, ਇਹਨੂੰ ਪਤਾ ਹੀ ਕਹਿੰਦੇ ਆ, ਇਹਨੂੰ ਕਹਿੰਦੇ ਆ ਇੰਪੋਸਚਰ ਸਿੰਡਰੋਮ।
2: ਓਕੇ,
0: ਇਟਸ ਅ ਵੈਰੀ ਬਿਗ ਡੀਲ। ਇਹ 'ਚ ਕੀ ਹੁੰਦਾ, ਇਹਦੇ 'ਚ ਹੁੰਦਾ ਕਿ ਸਮਝੋ ਤੁਸੀਂ ਕੋਈ ਇੱਦਾਂ ਦਾ ਕੰਮ ਕਰ ਰਹੇ ਹੋ ਜੋ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਕਿੱਦਾਂ ਮਿਲ ਗਿਆ ਹੈ ਕੰਮ, ਹੈ ਨਾ, ਜਾਂ ਫਿਰ ਤੁਸੀਂ ਇੱਦਾਂ ਦੀ ਕਮਾਈ ਕਰਨੀ ਸ਼ੁਰੂ ਕਰਤੀ ਕਿ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਯਾਰ ਮੈਨੂੰ ਇਸ ਕੰਮ ਲਈ ਇੰਨੇ ਪੈਸੇ ਮਿਲਦੇ ਪਏ ਆ, ਜਾਂ ਮੇਰਾ ਬਿਜ਼ਨਸ ਇੰਨਾ ਚੱਲ ਪਿਆ, ਮੇਰਾ ਕੈਫੇ ਇੰਨਾ ਚੱਲ ਪਿਆ, ਮੈਨੂੰ ਤਾਂ ਨਹੀਂ ਲੱਗਦਾ ਕਿ ਇੰਨੀ ਘੈਂਟ ਕੌਫੀ ਬਣਾਉਂਦਾ ਮੈਂ, ਹੈ ਨਾ। ਉਹ ਓਬਵੀਅਸ ਜੀ ਗੱਲ ਹੈ, ਤੁਹਾਡੇ ਇੱਕ ਐਕਸਪੈਕਟਰ ਹੁੰਦਾ ਜਿਹਨੂੰ ਆਪਾਂ ਲੱਕ ਕਹਿ ਦਿੰਦੇ ਹਾਂ, ਐਨਰਜੀ ਕਹਿ ਦਿੰਦੇ ਹਾਂ, ਔਰਾ ਕਹਿ ਦਿੰਦੇ, ਵੋਟ ਐਵਰ, ਹੈ ਨਾ, ਯੂ ਵਾਂਟ ਟੂ ਗਿਵ ਦੈਟ ਟਰਮ। ਪਰ ਉਹ ਇੱਕ ਐਕਸਪੈਕਟਰ ਤੋਂ ਅਲਾਇਦਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਤੁਹਾਡੇ ਕੰਮ ਤੋਂ ਰਿਲੇਟਡ, ਤੁਹਾਡੇ ਜੋਬ ਤੋਂ ਰਿਲੇਟਡ, ਜੋ ਉਸ ਬੈਟਰਮੈਂਟ ਦੇ ਅੰਦਰ ਡਾਇਰੈਕਟਲੀ ਅਤੇ ਇਨਡਾਇਰੈਕਟਲੀ ਆਪਣੀ ਕੰਟਰੀਬਿਊਸ਼ਨ ਪਾਉਂਦੀ ਆ। ਪਰ ਇੰਪੋਸਟਰ ਸਿੰਡਰੋਮ ਦੇ ਅੰਦਰ ਬੰਦੇ ਨੂੰ ਹੁੰਦਾ, ਬੰਦਾ ਯਕੀਨ ਨਹੀਂ ਕਰਦਾ ਅਤੇ ਬੰਦਾ ਨਾ ਇਸ ਚੀਜ਼ ਤੋਂ ਨਾ ਫਿਰ ਗਿਲਟੀ ਫੀਲ ਕਰਦਾ ਰਹਿੰਦਾ ਕਿ ਯਾਰ ਜਿਹੜਾ ਮੈਂ ਪੈਸਾ ਕਮਾ ਰਿਹਾ ਜਾਂ ਜਿਹੜੀ ਇੱਜ਼ਤ ਮੈਨੂੰ ਮਿਲਦੀ ਹੈ, ਸ਼ੋਹਰਤ ਮਿਲਦੀ ਪਈ ਹੈ, ਮੈਂ ਸ਼ਾਇਦ ਡਿਜ਼ਰਵ ਨਹੀਂ ਕਰਦਾ, ਕਿਉਂਕਿ ਦੁਨੀਆਂ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਰੇ ਤੋਂ ਬੈਟਰ ਬੰਦਾ ਬੈਠਾ ਜਿਹਦੇ ਕੋਲ ਸ਼ਾਇਦ ਉਹ ਵਾਲੀ ਓਪਰਚੁਨਿਟੀਜ਼ ਨਹੀਂ ਹੈਗੀਆਂ, ਜਾਂ ਫਿਰ ਉਹਦਾ ਹੀ ਕਿਸਮਤ ਇਸ ਤਰ੍ਹਾਂ ਦੀ ਹੈ, ਜਾਂ ਫਿਰ ਉਹਦਾ ਜਿਸ ਸਟਰਕਚਰ 'ਚ ਉਹ ਰਹਿੰਦਾ ਉੱਥੇ ਇਸ ਹਿਸਾਬ ਦੀ ਤਰੱਕੀ ਨਹੀਂ ਹੈ। ਸੋ ਬੰਦਾ ਕਈ ਵਾਰੀ ਆਪਣੇ ਆਪ ਨੂੰ ਉੱਥੇ ਵੀ ਬਹੁਤ ਜ਼ਿਆਦਾ ਗਿਲਟੀ ਫੀਲ ਕਰਕੇ ਨਾ ਡਾਊਨ ਫੀਲ ਕਰਨਾ ਸ਼ੁਰੂ ਕਰਦਾ,
2: ਕਿਉਂਕਿ ਉਹਨੂੰ ਸ਼ਾਇਦ ਲੱਗਣ ਲੱਗ ਪੈਂਦਾ ਵੀ ਯਾਰ ਮੇਰੇ ਵਾਸ ਦੀ ਨਹੀਂ ਗੱਲ ਹੈਗੀ, ਜਾਂ ਮੇਰੇ ਤੋਂ ਇਹ ਨਹੀਂ ਹੋਣਾ,
0: ਹਾਂ
2: ਬਣਿਆ ਨਹੀਂ ਹੈ ਚੀਜ਼ ਲਈ, ਲੈਟ ਡਾਊਨ ਹੋ ਜਾਂਦਾ।
0: ਹਾਂ, ਬੰਦਾ ਬਿਨਾਂ ਗੱਲੋਂ ਲੈਟ ਡਾਊਨ ਹੋ ਜਾਂਦਾ, ਐਂਡ ਉਹ ਫਿਰ ਪਰਫੋਰਮੈਂਸ ਆਉਂਦੀ ਹੈ ਤੁਹਾਡੀ।
2: ਪਰ ਤੁਹਾਨੂੰ ਪਤਾ ਕ੍ਰਿਸ਼ਨਾ ਜੀ,
0: ਯੋ ਬ੍ਰੋ,
2: ਆਸਟ੍ਰੇਲੀਆ ਦੀ ਹੀ ਜੇ ਆਪਾਂ ਗੱਲ ਕਰ ਲਈਏ, ਇੰਨੀ ਸੋਹਣੀ ਧਰਤੀ ਦੇ ਆਪਾਂ ਰਹਿੰਦੇ ਹਾਂ, ਮੈਲਬਰਨ ਸ਼ਹਿਰ ਦੇ ਵਿੱਚ,
0: ਬਿਊਟੀਫੁਲ
2: ਸੈਂਟ ਆਲਬਨ ਸਵਰਬ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਰ ਗੱਲ ਤੁਹਾਨੂੰ ਪਤਾ ਕਿ ਆਪਾਂ ਨਿੱਕੀ ਨਹੀਂ ਕਰਦੇ, ਆਪਾਂ ਕਰਦੇ ਕੰਟਰੀ ਵਾਈਡ।
0: ਹਾਂਜੀ ਹਾਂਜੀ,
2: ਕੰਟਰੀ ਵਾਈਡ ਹੀ ਵੇਖੀ ਆਸਟ੍ਰੇਲੀਆ ABS।
0: ਜੀ ਜੀ ਜੀ,
2: ਅਤੇ ਕਹਿੰਦੇ ਨੇ ਕਿ ਪਿਛਲੇ ਸਾਲਾਂ ਤੋਂ ਜੇ ਗੱਲ ਕਰੀਏ, ਪਿਛਲੇ ਕੋਈ 4-5 ਸਾਲਾਂ ਤੋਂ ਜੇ ਵੇਖੀਏ, ਅਤੇ ਉਹਦੇ ਵਿੱਚੋਂ ਹੁਣ ਤੱਕ ਪਹਿਲਾਂ ਐਵਰੇਜ ਕੰਮ ਜਿਹੜਾ ਸੀਗਾ ਉਹ ਕਹਿੰਦੇ ਕਿ 35 ਘੰਟੇ ਇੱਕ ਬੰਦਾ ਕਰਦਾ ਸੀ।
0: ਓਕੇ,
2: ਦੇ 2023-24 ਤੱਕ ਦੀ ਗੱਲ ਕਰੀਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇਨਕਰੀਜ਼ ਆਇਆ, ਕੰਮ ਘੰਟੇ ਵਧੇ ਆ। ਮੇ ਬੀ ਦ ਰੀਜ਼ਨ ਕਿ ਕੋਵਿਡ ਤੋਂ ਬਾਅਦ 'ਚ ਲੋਕੀ ਉਦੋਂ ਔਨਲਾਈਨ ਕਰਨ ਲੱਗ ਗਏ ਸੀ, ਫਿਰ ਬਾਅਦ 'ਚ ਉੱਥੇ ਗਏ, ਹੈ ਨਾ, ਕੁਝ ਵੀ ਰੀਜ਼ਨ ਹੋ ਸਕਦੇ ਆ, ਜਾਂ ਇਕੋਨੋਮੀ ਇੱਧਰ ਉੱਧਰ ਹੋਈ ਆ ਅਤੇ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਣ ਡਿਆ, ਮਹਿੰਗਾਈ ਵੱਧ ਗਈ, ਤੇਲ ਦੀਆਂ ਕੀਮਤਾਂ ਵੱਧ ਗਈਆਂ, ਉਹਦੇ ਦਰਮਿਆਨ ਲੜਾਈਆਂ ਲੱਗ ਗਈਆਂ, ਹੈ ਨਾ, ਕਾਫੀ ਕੁਛ ਹੋਇਆ, ਜਿਹਦੇ ਕਰਕੇ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਕਿ ਜਿਹੜੇ 35 ਸੀ ਉਹ 40 ਹੋ ਗਏ ਨੇ ਐਵਰੇਜ ਬੰਦੇ ਦੇ।
0: ਅੱਛਾ,
2: ABS ਦੇ ਡਾਟੇ ਦੇ ਹਿਸਾਬ ਨਾਲ ਗੱਲ ਕਰਦੇ ਹਾਂ, ਤਰਕ ਦੇ ਹਿਸਾਬ ਨਾਲ, ਤੁਹਾਨੂੰ ਪਤਾ ਆਪਾਂ, ਅਤੇ ਉਹਦੇ ਲਈ ਉਹ ਕਹਿੰਦੇ ਨੇ ਕਿ ਜ਼ਿਆਦਾ ਘੰਟੇ ਤਾਂ ਵੱਧ ਗਏ ਆ ਹਰ ਇੱਕ ਬੰਦੇ ਦੇ, ਪਰ ਨਾਲ ਹੀ ਵੇਖੀਏ ਤਾਂ ਪ੍ਰੋਡਕਟੀਵਿਟੀ ਜਿਹੜੀ ਸੀ ਉਹ ਘੱਟ ਗਈ ਆ।
0: ਓਕੇ,
2: ਹਾਂ, 35 ਘੰਟੇ ਕੰਮ ਕਰਕੇ ਜਿੰਨੀ ਪ੍ਰੋਡਕਟੀਵਿਟੀ ਸੀਗੀ ਉੱਤੋਂ 6% ਪ੍ਰੋਡਕਟੀਵਿਟੀ ਘੱਟ ਗਈ ਆ, ਯਾਨੀ ਕਿ ਘੰਟੇ ਦੇ 5 ਵੱਧ ਗਏ ਆ ਪ੍ਰਤੀ ਬੰਦਾ, ਅਤੇ ਫਿਰ ਪ੍ਰੋਡਕਟੀਵਿਟੀ ਕਿੱਦਾਂ ਘੱਟ ਸਕਦੀ ਆ? ਉਹ ਇੱਦਾਂ ਘੱਟ ਗਈ ਆ ਜੀ, ਕਿਉਂਕਿ ਬੰਦੇ ਜਿਹੜੇ ਸੀਗੇ ਉਹ ਸਿਰਫ ਇੱਕ ਆਵਰ ਹੀ ਵਧਾ ਦਿੱਤੇ ਗਏ, ਨੰਬਰਸ ਵੱਧ ਗਏ। ਜਿੱਦਾਂ ਮੰਨ ਲਓ ਮੇਰੀ ਜਿਹੜੀ ਸ਼ਿਫਟ 6 ਘੰਟੇ ਦੀ ਸੀ ਉਹ 8 ਘੰਟੇ ਦੀ ਹੋ ਗਈ, 7 ਘੰਟੇ ਦੀ ਹੋ ਗਈ, ਪਰ ਉਹ ਜਿਹੜਾ 1-1.5 ਘੰਟਾ ਵਧਿਆ ਵਾ ਉਹਦੇ ਵਿੱਚ ਮੈਂ ਕੁਛ ਪ੍ਰੋਡਕਟਿਵ ਨਹੀਂ ਕਰਕੇ ਦੇ ਪਾ ਰਿਹਾ। ਸਿੱਧਾ ਸਿੱਧਾ ਜਿਹਾ ਉਹਦੇ ਵਿੱਚ ਇਹੀ ਆ ਕਿ ਮੈਂ, ਹੋ ਸਕਦਾ ਉੱਥੇ ਫਿਜ਼ੀਕਲੀ ਵੇਖਣ ਨੂੰ ਮੈਂ ਬਹੁਤ ਹਾਰਡਵਰਕ ਕਰਨ ਡਿਆ, ਡੱਬੇ ਇੱਧਰ ਚੁੱਕ ਕੇ ਰੱਖਤਾ ਜੀ, ਇਹਨੂੰ ਉੱਧਰ ਕਰਤਾ ਜੀ, ਹੱਥ ਮਾਰੀ ਜਾਣ ਡਿਆ ਕੰਪਿਊਟਰ 'ਤੇ, ਪਰ ਐਕਚੁਅਲ ਦੇ ਵਿੱਚ ਹੋ ਸਕਦਾ ਕਿ ਸਮਾਰਟਨੈਸ ਨਾਲ ਨਹੀਂ ਕਰ ਰਿਹਾ ਮੈਂ।
0: ਯੈਸ,
2: ਕਿਉਂਕਿ ਪ੍ਰੋਡਕਟੀਵਿਟੀ, ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਟੋਟਲੀ ਤੁਹਾਡੇ ਫਿਜ਼ੀਕਲ ਦੇ ਉੱਤੇ ਬੇਸ ਆ, ਪਰ ਕਿਤੇ ਨਾ ਕਿਤੇ ਇਨਕਲੂਡ ਹੋਊਗੀ, ਚਲੋ ਤੁਹਾਡੀ ਫਿਜ਼ੀਕਲ ਪ੍ਰੈਜੈਂਸ ਜਾਂ ਤੁਹਾਡੇ ਹੱਥ ਪੈਰ ਮਾਰਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਰਡਵਰਕ ਕਹਿ ਲਓ, ਪਰ ਸਮਾਰਟਨੈਸ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਯੋਗਦਾਨ ਆ ਉਹ ਪ੍ਰੋਡਕਟੀਵਿਟੀ ਦੇ ਵਿੱਚ, ਅਤੇ ਉਹ ਘਟੀ ਆ, ਇਹਦਾ ਮਤਲਬ ਵੀ ਸਮਾਰਟਨੈਸ ਨਾਲ ਆਪਾਂ ਨਹੀਂ ਉੱਥੇ ਕੰਮ ਕਰ ਰਹੇ।
0: ਦੈਟ ਇਜ਼ ਸੋ ਰਾਈਟ,
2: ਘੰਟੇ ਵੱਧ ਕੇ ਅਤੇ ਕੰਮ ਪ੍ਰੋਡਕਟੀਵਿਟੀ ਆਪਣੀ ਫਿਰ ਵੀ ਨਹੀਂ ਨਿਕਲ ਪਾ ਰਹੀ।
0: ਯਾਰ ਫਿਰ ਇਹ ਵੀ ਗੱਲ ਆ ਜਾਂਦੀ ਨਾ ਇਹਦੇ ਅੰਦਰ ਦੇ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਲੈਟ ਸਪੋਜ਼ ਆਪਾਂ ਸਪੋਰਟਸ ਨੂੰ ਐਜ਼ ਐਨ ਐਗਜ਼ਾਮਪਲ ਲੈ ਲੈਂਦੇ
2: ਹਾਂ,
0: ਹੈ, ਜੇ ਤੁਸੀਂ ਪਰਸੈਂਟੇਜ ਵਾਈਜ਼ ਵੇਖੋ ਤੇ ਸਚਿਨ ਤੇਂਦੁਲਕਰ ਨੇ ਕੁਛ ਤਕਰੀਬਨ 500-600 ਇਨਿੰਗਸ ਖੇਡੀਆਂ, ਹੈ ਨਾ, ਦੇਖਣ ਵਾਲਾ ਇਹ ਵੀ ਕਹਿ ਸਕਦਾ ਕਿ 500 ਇਨਿੰਗਸ ਦੇ ਅੰਦਰ ਬੀਇੰਗ ਓਪਨਿੰਗ ਬੈਟਸਮੈਨ ਉਹ ਬੰਦੇ ਨੇ ਸੈਂਚਰੀ ਨਹੀਂ ਮਾਰੀ। 100 ਸੈਂਚਰੀਆਂ ਤਾਂ ਮਾਰੀਆਂ ਨਾ ਪਰ ਉਹਨੇ, ਆਪਾਂ ਦੂਜੇ ਪਾਸੇ ਮੈਸੀ ਜਾਂ ਰੋਨਾਲਡੋ ਦੀ ਗੱਲ ਕਰ ਲਈਏ, 90 ਮਿੰਟ ਦਾ ਮੈਚ ਹੁੰਦਾ, ਚਲੋ ਉਹਦੇ ਅੰਦਰ ਤੁਸੀਂ ਓਵਰ ਟਾਈਮ ਜਿਹੜਾ ਹੁੰਦਾ ਐਕਸਟਰਾ ਟਾਈਮ ਜਾਂ ਵਾੜ ਲਓ, 100 ਮਿੰਟ ਦਾ ਮੈਚ ਹੁੰਦਾ, ਇਹ ਖਿਡਾਰੀਆਂ ਕੋਲ 100 ਮਿੰਟ ਮਗਰ 40 ਮਿੰਟ ਥੋੜ੍ਹਾ ਨਾ ਬਾਲ ਹੁੰਦੀ ਆ, ਕੁੱਲ ਮਿਲਾ ਕੇ 3.5 ਪੰਜ ਮਿੰਟ, ਚਲੋ 7 ਮਿੰਟ ਮੈਚ ਦੇ ਅੰਦਰ ਬਾਲ ਆਉਂਦੀ ਹੋਊਗੀ, ਇਹਨਾਂ ਦੇ ਪੈਰ ਨੂੰ ਛੂੰਦੀ ਹੋਊਗੀ। ਗੱਲ ਇਹ ਹੈ,
1: ਉਹ ਵੀ ਡਿਪੈਂਡ ਕਰਦਾ ਤੁਸੀਂ ਕਿੱਥੇ ਖੇਡ ਰਹੇ ਹੋ,
0: ਕਿਸ ਹਿਸਾਬ ਨਾਲ ਖੇਡਦੇ ਪਏ ਹੋ, ਹੈ ਨਾ। ਅਤੇ ਬਟ ਰਿਜ਼ਲਟਸ ਆਰ ਡਿਫਰੈਂਟ। ਰੋਜਰ ਫੈਡਰਰ, ਵਨ ਆਫ ਦਾ ਗ੍ਰੇਟੈਸਟ ਆਫ ਆਲ ਟਾਈਮ ਟੈਨਿਸ ਦੇ ਅੰਦਰ, ਉਹਦੀ ਇੱਕ ਬਹੁਤ ਪਿਆਰੀ ਸਪੀਚ ਹੈ, ਜੇ ਜਦੋਂ ਤੁਸੀਂ ਇਹ ਸੁਣੋ ਅਤੇ ਤੁਹਾਨੂੰ ਜੇ ਅੱਜ ਮਜ਼ਾ ਆਇਆ ਹੋਵੇ, ਤੁਸੀਂ ਉਸ ਸਪੀਚ ਵੱਲ ਵੀ ਜ਼ਰੂਰ ਜਾਣਾ। ਉਹ ਸਪੀਚ ਦੇ ਅੰਦਰ ਨਾ ਉਹ ਗੱਲ ਕਰਦਾ 54% ਮੈਂਟੈਲਿਟੀ ਕਰਕੇ ਨਾਮ ਹੈ, ਉਹ ਕਹਿੰਦਾ ਮੈਂ ਆਪਣੀ ਲਾਈਫ ਦੇ ਅੰਦਰ ਨਾ ਆਪਣੇ ਜਿੰਨੇ ਵੀ ਟੈਨਿਸ ਮੈਚਸ ਖੇਡੇ ਆ, ਐਂਡ ਉਹ ਬੰਦੇ ਨੇ 20 ਗ੍ਰੈਂਡ ਸਲੈਮ ਜਿੱਤੇ ਨੇ, ਇਟਸ ਅ ਹਿਊਜ ਥਿੰਗ। ਜਦ ਤੱਕ ਉਹ ਖੇਡਿਆ ਉਹਦੇ ਬਰਾਬਰ ਦਾ ਕੋਈ ਨਹੀਂ ਸੀ। ਕਹਿੰਦਾ ਮੈਂ ਸਿਰਫ 54% ਪੁਆਇੰਟ ਜਿੱਤੇ ਆਪਣੀ ਲਾਈਫ 'ਚ, 46% ਪੁਆਇੰਟ ਹਾਰਿਆ ਮੈਂ, ਪਰ ਉਹ ਜਿਹੜੇ 54% ਮੈਂ ਪੁਆਇੰਟ ਜਦੋਂ ਜਦੋਂ ਜਿੱਤੇ ਆ, ਉਹ ਬਹੁਤ ਜ਼ਿਆਦਾ ਮੇਜਰ ਸੀਗੇ ਉਸ ਮੈਚਸ ਦੇ ਮੋੜ 'ਚ ਜਿਨ੍ਹਾਂ ਨੇ ਮੈਨੂੰ ਇੰਨੇ ਸਾਰੇ ਮੈਚਸ ਜਿਤਾਏ। ਕਿ ਅਲਟੀਮੇਟ ਪੁਆਇੰਟ ਇਹ ਹੈ, ਕਿਉਂਕਿ ਆਪਾਂ ਸਪੋਰਟਸ ਨੂੰ ਇਸ ਕਰਕੇ ਐਗਜ਼ਾਮਪਲ ਲੈ ਲੈਂਦੇ ਕਿ ਸਪੋਰਟਸ ਦੇ ਅੰਦਰ ਸਬਜੈਕਟਿਵਿਟੀ ਬਹੁਤ ਹੀ ਨਹੀਂ ਹੁੰਦੀ, ਹੈ ਨਾ, ਓਬਜੈਕਟਿਵਿਟੀ ਹੈ। ਹੁਣ ਜੇ ਕਿਸੇ ਟੀਮ ਨੇ 350 ਮਾਰਿਆ, ਅਗਲੀ ਨੇ ਜੇ 351 ਮਾਰਤਾ, ਗੱਲ ਖਤਮ। ਤੁਸੀਂ ਇਹ ਨਹੀਂ ਕਹਿ ਸਕਦੇ 350 ਵਾਲਾ ਤਾਂ ਬਹੁਤ ਵਧੀਆ ਖੇਡਿਆ, ਹਾਰ ਗਏ, ਯੂ ਕਾਂਟ ਹੈਲਪ ਇਟ। ਸਪੋਰਟਸ ਨੂੰ ਇਸੇ ਕਰਕੇ ਆਪਾਂ ਇੱਧਰ ਐਗਜ਼ਾਮਪਲਸ 'ਚ ਲੈਂਦੇ ਕਿ ਜਸਟ ਟੂ ਸ਼ੋ ਕਿ ਜੋ ਪ੍ਰੋਡਕਟਿਵਿਟੀ ਨਾ ਬੰਦੇ ਦੀ, ਉਹ ਉਹਦੇ ਕੁੱਲ ਮਿਲਾ ਕੇ ਜੋ ਟਾਈਮ ਆਪਣੇ ਦਿੰਦਾ ਪਿਆ ਆਪਣੇ ਕੰਮ ਨੂੰ, ਐਂਡ ਕੰਮ ਨੂੰ ਮੈਂ ਇਹੀ ਨਹੀਂ, ਚਲੋ ਜੋ ਇੱਕ ਤਾਂ ਕਿੱਤਾ ਹੁੰਦਾ, ਇੱਕ ਹੋਰ ਕੰਮ ਹੁੰਦਾ ਨਾ, ਤੁਹਾਡੀ ਫੈਮਿਲੀ ਲਾਈਫ ਹੈ, ਹੈ ਨਾ, ਮੇ ਬੀ ਯੂ ਗੋ ਟੂ ਜਿਮ, ਹੈ ਨਾ, ਤੁਹਾਨੂੰ ਜਿਮ ਕਰਨ ਦਾ ਸ਼ੌਕ ਹੈ, ਤੁਹਾਡੀ ਕੋਈ ਹੋਬੀ ਹੈ ਗਾਣੇ ਗਾਉਣ ਦਾ, ਗਿਟਾਰ ਸਿੱਖ ਰਹੇ ਹੋ, ਵਟ ਐਵਰ ਯੋਰ, ਹੈ ਨਾ, ਆਪਣਾ ਤੁਹਾਡਾ ਹੈ ਨਾ ਹੋ ਸਕਦਾ, ਰੁਚੀ ਹੋ ਸਕਦੀ, ਹੋਬੀ ਹੋ ਸਕਦੀ, ਹੈ ਨਾ, ਉਹਦੇ ਅੰਦਰ ਤੁਸੀਂ ਪ੍ਰੋਡਕਟਿਵ ਨਾ ਕੁਛ ਮਿੰਟਾਂ ਲਈ ਹੁੰਦੇ ਹੋ ਜਾਂ ਕੁਛ ਘੰਟਿਆਂ ਲਈ ਹੁੰਦੇ ਹੋ, ਬਟ ਇੱਕ ਮੀਡੀਓਕਰ ਅਤੇ ਇੱਕ ਐਕਸੀਲੈਂਟ, ਇਹ ਵਾਲੀ ਬੰਦਿਆਂ ਦੇ ਅੰਦਰ ਨਾ ਉਸ ਚੀਜ਼ ਨੂੰ ਲੈ ਕੇ ਇੱਕੋ ਹੀ ਫਰਕ ਹੁੰਦਾ ਕਿ ਉਹ ਜਿਹੜੇ ਉਹ 20-25 ਮਿੰਟ ਦਾ ਫੋਕਸ ਹੁੰਦਾ ਨਾ ਉਹਦਾ, ਉਹ ਬਹੁਤ ਇੰਟੈਂਸਿਟੀ ਵਾਲਾ ਹੁੰਦਾ, ਉਹਦੀ ਇੰਟੈਂਸਿਟੀ ਬਹੁਤ ਹਾਈ ਹੁੰਦੀ ਹੈ,
1: ਇੱਦਾਂ ਹੀ ਆ, ਹੈ ਨਾ, ਕਿਉਂਕਿ ਪੀਕ ਕਹਿ ਸਕਦੇ ਹੋ ਪੀਕ ਤੇ। ਹੁਣ ਤੁਸੀਂ ਵਧੀਆ ਐਗਜ਼ਾਮਪਲ ਦਿੱਤੀ ਸਪੋਰਟਸ ਦੀ, ਕਿਉਂਕਿ ਜੇ ਆਪਾਂ ਸਪੋਰਟਸ ਵਾਲੀ ਵੇਖ ਲਈਏ, ਕ੍ਰਿਕਟ ਦੀ ਐਗਜ਼ਾਮਪਲ ਲੈ ਲਓ ਕਿ ਇੱਕ, ਜਾਂ ਜੇ ਪਹਿਲੇ ਬੈਟਸਮੈਨ ਦੀ ਗੱਲ ਕਰੀਏ, ਜਾਂ ਗਰਾਊਂਡਾਂ ਆਪਾਂ ਨੂੰ ਪਤਾ ਹੀ ਆ ਵੀ ਦੂਰ ਦੂਰ ਲੌਂਗ ਔਨ ਲੌਂਗ ਆਫ, ਏਡੀ ਏਡੀ ਲੰਮੀਆਂ ਜਿਹਦੀਆਂ ਨੇ ਸਟ੍ਰੇਟ, ਮੰਨ ਲਓ ਵੀ ਬਾਉਂਡਰੀਜ਼ ਵੱਡੀਆਂ ਨੇ। ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਨਵੇਂ ਬੈਟਸਮੈਨ ਹੀ ਮੈਂ ਕਹੂੰਗਾ ਕਿ ਜਿਹੜੇ ਹੁਣ ਆਏ ਨੇ, ਉਹਨਾਂ ਦਾ ਤੁਸੀਂ ਵੇਖਿਆ ਹੋਊਗਾ ਸ਼ਾਰਟ ਸਿਲੈਕਸ਼ਨ ਜਿਹੜੀ ਕਿ ਉਹ ਬੈਕ ਸਾਈਡ 'ਤੇ ਖੇਡਦੇ ਨੇ, ਜਿੱਦਾਂ ਮੰਨ ਲਓ ਕੀਪਰ ਦੇ ਲਾਗੋ ਕੱਢਤੀ, ਹੈ ਨਾ, ਚੌਕਾ ਮਾਰਤਾ, ਜਾਂ ਪਿੱਛੇ ਨੂੰ ਸ਼ਾਰਟ ਖੇਡੇ,
0: ਪੈਡਲ ਸਵੀਪ
1: ਜਿਹਨੂੰ ਕਹਿ ਦਿੰਦੇ ਹਾਂ, ਉਹਦੇ 'ਚ ਇਹ ਹੈ ਕਿ ਸਮਾਰਟ ਵਰਕ ਹੋ ਗਿਆ ਉਹ, ਕਿ ਤੁਸੀਂ ਸ਼ਾਰਟ ਮਾਰਨਾ ਟੈਕਨੀਕ ਆ, ਪਰ ਉਹਨੂੰ ਯੂਜ਼ ਕਿੱਦਾਂ ਕਰਨਾ ਵਾ ਸਮਾਰਟਲੀ, ਕਿ ਨਾ ਜ਼ਿਆਦਾ ਜ਼ੋਰ ਵੀ ਨਾ ਲਾਉਣਾ ਪਵੇ, ਅਤੇ ਟਾਈਮਿੰਗ ਵੀ ਥੋੜ੍ਹੀ ਬਹੁਤੀ ਉੱਤੇ ਥੱਲੇ ਹੋ ਜਾਵੇ ਅਤੇ ਉਹ ਚੱਲ ਜਾਂਦੀ ਆ, ਕਿਉਂਕਿ ਉਹਦੇ ਲਾਗੇ ਬਾਉਂਡਰੀ ਵੀ ਬਹੁਤ ਜ਼ਿਆਦਾ ਨੇੜੇ ਆ, ਅਤੇ ਜਿਹੜਾ ਫੀਲਡਰ ਆ ਉਹ ਵੀ ਉੱਥੇ ਘੱਟ ਚਾਂਸ ਹੁੰਦੇ ਜਾਂ ਉੱਥੇ ਜ਼ਿਆਦਾਤਰ ਨਹੀਂ ਹੁੰਦਾ, ਕਿਉਂਕਿ ਮਿਨੀਮਮ ਚਾਂਸ ਕਿ ਕੋਈ ਪਿੱਛੇ ਮਾਰੂ, ਹੈ ਨਾ।
0: ਐਬਸੋਲੂਟਲੀ ਰਾਈਟ।
1: ਪਰ ਉਹਦੇ ਵਿੱਚ ਤੁਸੀਂ ਇਹ ਵੇਖੋ ਕਿ ਕਜਾ ਮੈਂ ਉੱਥੇ ਖਲੋਤੇ ਸਿੱਧਾ ਟਰਾਈ ਕਰਦੇ ਰਹਿਣਾ ਵੀ ਕਿਹੜੇ ਵੇਲੇ ਲੌਗ ਆਫ ਪਾਰ ਕਰੂਗੀ ਅਤੇ ਫਿਰ ਮੇਰਾ ਛੱਕਾ ਜਾ ਕੇ ਵੱਜੂਗਾ, ਅਤੇ ਕਿਹੜੇ ਵੇਲੇ ਮੈਂ ਹੌਲੀ ਜਿਹੀ ਪਿੱਛੇ ਨੂੰ ਛੱਕਾ ਮਾਰ ਦੇਣਾ। ਮਤਲਬ ਉਹ ਇੱਕ ਨਿੱਕੀ ਜਿਹੀ ਚੀਜ਼ ਹੈ। ਹੁਣ ਤੁਸੀਂ ਵੇਖਿਓ ਰਿਸ਼ਭ ਪੰਤ ਕਿੰਨਾ ਜ਼ਿਆਦਾ ਸਮਾਰਟਲੀ ਖੇਡਦਾ, ਸੂਰਿਆ ਕੁਮਾਰ ਯਾਦਵ ਸਮਾਰਟਲੀ ਖੇਡਦਾ ਵਾ ਪਿੱਛੇ ਨੂੰ, ਕਈ ਵਾਰ ਆ ਵੀ ਆਪਣੇ ਅਭਿਸ਼ੇਕ ਹੁਣੀ
0: ਬਹੁਤ ਸੋਹਣਾ ਖੇਡਦੇ,
1: ਉਸ ਟੈਕਨੀਕ ਯੂਜ਼ ਕਰਦੇ ਨੇ, ਏਬੀ ਡਿਵੀਲੀਅਰਸ ਕੀ ਲਾ ਲਓ, ਹਾਂ, ਏਬੀ ਡਿਵੀਲੀਅਰਸ ਇਜ਼ ਵਨ ਆਫ ਦਾ ਬੈਸਟ, ਜਿਹਨੂੰ 360 ਡਿਗਰੀ ਪਲੇਅਰ ਕਿਹਾ ਜਾਂਦਾ ਸੀ, ਕਿ ਗਰਾਊਂਡ ਦੇ ਵਿੱਚ ਕਿਸੇ ਵੀ ਕੋਨੇ ਤੇ ਮਾਰਨੀ ਆ ਤੇ ਹੀ ਕੈਨ ਡੂ ਇਟ। ਉਹ ਵੀ ਇੱਕ ਸਮਾਰਟ ਸੀਗਾ, ਜਿੱਧਰ ਨੂੰ ਲੱਗ ਜਿੱਧਰ ਨਹੀਂ ਫਿਲਡਰ ਹੈਗਾ, ਹੌਲੀ ਜਿਹੀ ਪਿੱਛੇ ਨੂੰ ਮਾਰਤੀ,
0: 31-32 ਬਾਲਾਂ 'ਚ ਸੈਂਚਰੀ ਮਾਰੀ ਹੋਈ ਹੈ ਉਹਨੇ, ਫਾਸਟੈਸਟ ਸੈਂਚਰੀ ODI ਕ੍ਰਿਕਟ ਦੀ ਦੇਖਣ ਵਾਲੀ ਇਨਿੰਗ ਹੈ, ਹੈ ਨਾ। ਮੈਂ ਨਾ ਏਬੀ ਡਿਵੀਲੀਅਰਸ ਦੀ ਪੂਰੀ ਜੀਵਨੀ ਪੜ੍ਹੀ ਆ, ਅਤੇ ਨਾ ਉਹ ਕੁਛ 450 ਪੰਨੇ ਦੀ ਜੇ ਕਿਤਾਬ ਹੈ ਨਾ, ਉਹਦੇ ਅੰਦਰ ਉਹਨੇ ਨਾ 250 ਤੋਂ 300 ਪੰਨੇ ਨਾ ਉਹਨੇ ਬਸ ਇਹ ਦੱਸਿਆ ਕਿ ਉਹਦੇ ਅੰਦਰ ਗ੍ਰੈਟੀਟਿਊਡ ਕਿਉਂ ਹੈ ਇੰਨਾ ਜ਼ਿਆਦਾ, ਉਹ ਗ੍ਰੇਟਫੁਲ ਬਹੁਤ ਹੈ ਚੀਜ਼ਾਂ ਨੂੰ ਲੈ ਕੇ। ਐਂਡ ਇੱਕ ਉਹਦੀ ਜਿਹੜੀ ਜਿਸ ਚੀਜ਼ ਕਰਕੇ ਉਹ ਬਿਲਕੁਲ ਵੱਖਰਾ ਬਾਕੀਆਂ ਨਾਲੋਂ, ਐਂਡ ਆਪਾਂ ਉਹਦੇ 'ਤੇ ਹੀ ਆ ਜਾਂਦੇ ਕਿ ਉਹ ਬੰਦੇ ਦਾ ਜਿਹੜਾ ਫੋਕਸ ਟਾਈਮ ਆ ਉਹ ਕਿਸ ਤਰ੍ਹਾਂ ਹਾਈ ਇੰਟੈਂਸਿਟੀ ਕਿੱਦਾਂ ਜਾਂਦਾ। ਉਹ ਕਹਿੰਦਾ ਮੈਂ ਜਦੋਂ ਬੈਟਿੰਗ ਸਟਾਂਸ ਲੈਂਦਾ ਨਾ, ਕੋਚ ਨੇ ਕੀ ਸਿਖਾਇਆ, ਕੋਚ ਨੇ ਸਿਖਾਇਆ ਬਾਲ ਬਾਹਰ ਆਉਂਦੀ ਪਈ ਆਫ ਸਾਈਡ ਵੱਲ ਨੂੰ ਆਉਂਦੀ ਪਈ ਹੈ ਤੇ ਆਫ ਨੂੰ ਮਾਰੋ, ਲੈਗ ਨੂੰ ਆਉਂਦੀ ਪਈ ਲੈਗ ਨੂੰ ਮਾਰੋ
1: ਜੀ,
0: ਹੈ ਨਾ। ਤੇ ਫਿਰ ਦੂਸਰਾ ਕੀ ਹੈ, ਦੂਸਰਾ ਇਹ ਕਿ ਬਾਲ ਜੇ ਪਿੱਛੇ ਨੂੰ ਟੱਪਾ ਲੈਂਦੇ ਪਈ ਤਾਂ ਪਿਛਲਾ ਪੈਰ ਪਿੱਛੇ ਕਰੋ, ਬੈਕਫੁੱਟ ਤੇ ਮਾਰੋ, ਅੱਗੇ ਨੂੰ ਆ ਰਹੀ ਤਾਂ ਅਗਲਾ ਪੈਰ ਅੱਗੇ ਕਰੋ, ਫਰੰਟ ਫੁੱਟ ਤੇ ਡਰਾਈਵ ਕਰੋ
1: ਜੀ।
0: ਐਬਸੋਲੂਟਲੀ ਰਾਈਟ, ਇੱਦਾਂ ਹੀ ਹੈ ਨਾ।
1: ਰਾਈਟ,
0: ਕਹਿੰਦਾ ਮੈਂ ਸ਼ੁਰੂਆਤੀ ਕਰੀਅਰ ਚ ਨਾ ਇਹ ਚੀਜ਼ਾਂ ਕਰਦਾ ਰਿਹਾ ਐਂਡ ਆਈ ਵਾਸ ਗੁੱਡ ਤਾਂ ਇੰਟਰਨੈਸ਼ਨਲ ਚ ਆ ਗਿਆ ਮੈਂ ਹਨਾ ਪਰ ਮੈਨੂੰ ਨਾ ਮੈਨੂੰ ਜੋ ਮੇਰੇ ਅੰਦਰ ਕੀੜਾ ਸੀ ਨਾ ਕਿ ਯਾਰ ਕੁਛ ਅਲੱਗ ਕਰਕੇ ਦਿਖਾਣਾ ਕਹਿੰਦਾ ਮੈਂ ਉਹ ਚੀਜ਼ ਹੀ ਹਟਾ ਦਿੱਤੀ ਕਹਿੰਦਾ ਹੁਣ ਜਦੋਂ ਵੀ ਬੋਲਰ ਆਉਂਦਾ ਨਾ ਮੇਰੇ ਅੱਗੇ ਤਾਂ ਹੀ ਉਹ ਸਾਰੇ ਸ਼ਾਟ ਮਾਰ ਪਾਇਆ ਕਹਿੰਦਾ ਜਦੋਂ ਬੋਲਰ ਬੋਲਿੰਗ ਕਰਨ ਆ ਰਿਹਾ ਨਾ ਉਹਨੇ ਰਨਅਪ ਨਹੀਂ ਲਿੱਤਾ ਮੈਂ ਮੰਨ ਲਿਆ ਆਪਣੇ ਮਾਇੰਡ ਦੇ ਅੰਦਰ ਕਿ ਮੈਂ ਲੈਗ ਤੇ ਹੀ ਮਾਰਨਾ ਸ਼ਾਟ ਬਾਲ ਜਿੱਥੇ ਮਰਜ਼ੀ ਆਏ ਕਹਿੰਦਾ ਮੈਂ ਲੈਗ ਤੇ ਹੀ ਮਾਰਨਾ ਦੈਟ ਇਜ਼ ਵਾਈ ਉਹ ਕਦੀ ਮਤਲਬ ਉਹ ਵਾਈਡ ਵਾਲੇ ਪਾਸੇ ਵੀ ਚੱਲ ਜਾਂਦਾ ਸੀ ਕਿਉਂਕਿ ਮਾਇੰਡ ਆ ਹੁਣ ਉਹ ਬੰਦਾ ਚੇਸ ਕਰ ਰਿਹਾ ਬਾਲ ਨੂੰ ਕਿ ਮੈਂ ਤੈਨੂੰ ਇੱਧਰ ਨੂੰ ਮਾਰਨਾ ਫਿਰ ਕਹਿੰਦਾ ਮੈਂ ਆਪਣੀ ਕਲਾਈ ਤੇ ਇੰਨਾ ਜ਼ਿਆਦਾ ਕੰਮ ਕੀਤਾ ਆਪਣੀ ਹੈਂਡ ਤੇ ਆਈ ਕੋਆਰਡੀਨੇਸ਼ਨ ਤੇ ਇੰਨਾ ਕੰਮ ਕੀਤਾ ਪਾਵਰ ਹਿਟਿੰਗ ਤੇ ਇੰਨਾ ਕੰਮ ਕੀਤਾ ਕਿ ਹੁਣ ਜੇ ਮੈਨੂੰ ਪਤਾ ਕਿ ਮੈਂ ਲੈਗ ਤੇ ਮਾਰਨਾ ਤੇ ਮੈਂ ਇੱਥੋਂ ਨਹੀਂ ਮਾਤ ਖਾ ਸਕਦਾ ਕਿ ਉੱਥੇ ਪੰਜ ਫੀਲਡਰ ਖੜੇ ਸੀਗੇ ਫਿਰ ਮੈਂ ਖੇਡਣਾ ਇਸ ਹਿਸਾਬ ਨਾਲ ਕਿ ਮੇਰੀ 65-70 meters ਪਾਰ ਜਾਣੀ ਚਾਹੀਦੀ ਬਾਲ
3: ਫੀਲਡਰ ਦਾ ਪਤਾ ਨਾ ਲੱਗੇ
0: ਕਿ ਫੀਲਡਰ ਦਾ ਤਾਂ ਰੋਲ ਹੀ ਨਹੀਂ ਨਾ ਕੋਈ ਫੀਲਡਰ ਆ 6 feet ਦਾ ਹੱਥ ਮਿਲਾ ਕੇ ਹੋ ਜਾਏਗਾ 7 feet ਦਾ ਮੇਰੀ ਹਾਈਟ 10 feet ਉੱਪਰ ਹੋਣੀ ਚਾਹੀਦੀ ਹੈ ਐਂਡ 65 meters ਪਲੱਸ ਜਾਣਾ ਚਾਹੀਦਾ ਐਂਡ ਦੈਟ ਗਾਏ ਮੇਡ ਵਾਟ 18,000-19,000 ਇੰਟਰਨੈਸ਼ਨਲ ਰਨਸ ਕਿਊਮੂਲੇਟਿਵਲੀ ਅੱਛਾ ਉਹੀ ਬੰਦਾ ਜਿਹੜਾ ਜਦੋਂ ਟੈਸਟ ਮੈਚ ਖੇਡਣ ਆਉਂਦਾ ਇੰਡੀਆ ਤੇ ਉਹ 300 balls 4 runs ਮਾਰਦਾ ਕਿਉਂਕਿ ਉਹ ਤਦ ਕਰਨਾ ਚਾਹੁੰਦਾ ਪਿਆ ਹਨਾ ਮੈਚ ਡਰਾ ਕਰਨ ਦੀ ਕੋਸ਼ਿਸ਼ ਹੈ ਬਟ ਉਹਦੇ ਅੰਦਰ ਵੀ ਸ਼ੈਲੀ ਉਹੀ ਹੈ ਕਿ ਮਾਇੰਡ 'ਚ ਬਣਾ ਲਿਆ ਮੈਂ ਤਾਂ ਇੱਦਾਂ ਹੀ ਖੇਡੂੰਗਾ ਸੋ ਸਮਟਾਈਮਸ ਥੈਂਕਸ ਫੋਰ ਦਿਸ ਐਗਜ਼ਾਮਪਲ ਨਾਈਸ ਬਲਕਿਰਤ ਸਮਟਾਈਮਸ ਲਾਈਫ ਦੇ ਅੰਦਰ ਸਾਨੂੰ ਨਾ ਪਹਿਲੀ ਇੱਕ ਚੀਜ਼ ਨਜਿੱਠ ਲੈਣੀ ਚਾਹੀਦੀ ਆ ਕਿ ਇਹਨੂੰ ਤਾਂ ਮੈਂ ਇੱਦਾਂ ਹੀ ਕਰੂੰ
3: ਸਹੀ ਆ ਆਪਣੇ ਤਰੀਕੇ ਨਾਲ
0: ਹਾਂ ਚੀਜ਼ ਨੂੰ ਚੀਜ਼ ਦਾ ਤਰੀਕਾ ਨਾ ਫੋਲੋ ਕਰੋ ਆਪਣੇ ਤਰੀਕੇ ਦੇ ਨਾਲ ਚੀਜ਼ ਨੂੰ ਢਾਲੋ
3: ਹਾਂ ਤੇ ਸ਼ਾਇਦ ਗੱਲ ਦੱਸਾਂ ਜੇ ਇਦਾਂ ਕਰਨ ਲੱਗੋ ਨਾ ਤੇ ਅਸਲੀ ਪ੍ਰੋਡਕਟੀਵਿਟੀ ਫਿਰ ਹੀ ਆਉਣੀ ਜੇ
0: ਫੈਕਟ ਆ ਫੈਕਟ ਆ ਫੈਕਟ ਆ ਐਬਸੋਲੂਟਲੀ ਰਾਈਟ
3: ਤੁਸੀਂ ਕਿਸੇ ਦੀਆਂ ਪੈੜਾਂ ਤੇ ਤੁਰ ਸਕਦੇ ਹੋ ਪਰ ਜੇ ਤੁਸੀਂ ਆਪਣਾ ਕੋਈ ਰਾਹ ਬਣਾਉਣਾ ਤੇ ਤੁਹਾਨੂੰ ਆਪਣੀਆਂ ਪੈੜਾਂ ਵੱਖਰੀਆਂ ਕਰਨੀਆਂ ਪੈਣੀਆਂ ਜੇ ਤੁਸੀਂ ਉਹਦੇ ਮਗਰ ਮਗਰ ਤੁਰੋ ਤੇ ਇਹਦਾ ਮਤਲਬ ਕਿ ਤੁਸੀਂ ਉੱਥੇ ਹੀ ਪਹੁੰਚਣਾ ਜਿੱਥੇ ਉਹ ਪਹੁੰਚਿਆ ਜੇ ਤੁਸੀਂ ਆਪਣਾ ਵੱਖਰਾ ਰਾਹ ਕਿਤੇ ਬਣਾਉਣਾ ਪਹੁੰਚਣ ਲਈ ਤੇ ਤੁਹਾਨੂੰ ਫਿਰ ਥੋੜ੍ਹਾ ਜਿਹਾ ਇੱਧਰ ਉੱਧਰ ਕਰਨਾ ਪੈਣਾ
0: ਕਿਆ ਬਾਤ ਹੈ ਮੇਰੇ ਖਿਆਲ ਨਾਲ ਨਾ ਸਾਡੀ ਗੱਲ ਨੂੰ ਨਾ ਹਾਮੀ ਪਤਾ ਹੋਰ ਕੌਣ ਭਰੇਗਾ
3: ਕੋਈ ਸਿੰਗਰ ਹੀ ਭਰੂਗਾ
0: ਸਾਡੀ ਬੜੀ ਜਾਣ ਪਛਾਣ ਆ ਜੀ ਇਸ ਕਰਕੇ ਆਪਾਂ ਨਾ ਥੋੜ੍ਹਾ ਜਿਹਾ ਪਾਣੀ ਪੂਣੀ ਪੀ ਲਈਏ ਜੇ ਤੁਹਾਨੂੰ ਗੱਲ ਹਜੇ ਵੀ ਨਹੀਂ ਸਮਝ ਆ ਰਹੀ ਨਾ ਹਜਮ ਹੋ ਰਹੀ ਤਾਂ ਫਿਰ ਮੈਨੂੰ ਲਾ
3: ਕੇ ਸਮਝਾਉਂਦੇ ਸਾਨੂੰ
0: ਨਹੀਂ ਨਹੀਂ ਤੁਹਾਨੂੰ ਆ ਬਾਈ ਜੀ ਸਮਝਾ ਦੇਣਗੇ ਆਪਣੇ ਅਰਜਨ ਬਾਈ ਜੀ
3: ਅਰਜਨ
0: ਹਾਂ ਸੁਣੋ ਕੀ ਕਹਿੰਦੇ ਆ

0: ਕਿੱਦਾਂ ਕੀ ਹਾਲ ਚਾਲ ਨੇ ਸਾਰਿਆਂ ਦੇ ਰੇਡੀਓ ਹਾਂਜੀ 1674 AM ਤੇ ਤੁਸੀਂ ਸੁਣ ਰਹੇ ਹੋ ਬੋਇਜ਼ ਮੀਟਅਪ ਦਾ ਵਧੀਆ ਜਿਹਾ ਘੈਂਟ ਜਿਹਾ ਐਪੀਸੋਡ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ ਉਰਫ ਬਨੀ, ਇਹ ਜਵਾਨੀ ਹੈ ਦਵਾਨੀ ਵਾਲਾ ਬਨੀ ਨਹੀਂ, ਜਿਹੜਾ ਉੱਡਣਾ ਚਾਹਤਾ ਗਿਰਨਾ ਚਾਹਤਾ ਬਸ ਰੁਕਣਾ ਨਹੀਂ ਚਾਹਤਾ।
1: ਨਹੀਂ ਰੁਕੇਂਗੇ, ਨਹੀਂ ਝੁਕੇਂਗੇ,
0: ਕਿਆ ਬਾਤ ਜੀ, ਮੇਰੇ ਫੈਜ਼
1: ਤਭੀ ਰੁਕੇਂਗੇ ਜਬ ਮੁਕੇਂਗੇ।
0: ਨਹੀਂ ਨਹੀਂ, ਸਾਨੂੰ ਰੋਕਣ ਵਾਲੇ ਬਹੁਤ ਨੇ,
1: ਬਾਰਿਸ਼ ਕਾ ਮੌਸਮ ਹੈ, ਹਮ ਬਾਹਰ ਨਹੀਂ ਸੁਕੇਂਗੇ।
2: ਭਰਾਵਾ ਸੱਚੀ ਮੀਂਹ ਪੈਣ ਡਿਆ।
0: ਅੱਛਾ ਵਾਹ, ਕਿਆ ਬਾਤ ਹੈ। ਹਾਂ ਅੱਜ ਮੈਂ ਹੀ ਸਗੋਂ ਸਵੇਰੇ ਕੀਤਾ ਸੀਗਾ ਵੈਦਰ, ਤਾਂ ਕਹਿੰਦਾ ਕਿ ਅੱਜ ਸਾਰੇ ਪਾਸੇ ਮੀਂਹ ਓ ਮੀਂਹ ਆ। ਪਰ ਹਾਂ ਬਈ, ਤੁਸੀਂ ਪਤਾ ਨਹੀਂ ਕਦੋਂ ਸੁਣ ਰਹੇ ਹੋ, ਇਹ ਨਾ ਸੋਚੋ ਕਿ ਬੇਵਕੂਫ ਆ। ਹਾਂ ਮੀਂਹ ਹਰ ਵਕਤ ਹੀ ਰਹਿੰਦਾ।
2: ਹਾਂ, ਕੀਪ ਕਾਮ, ਸਟੇ ਹੈਪੀ।
0: ਵਾਹ,
2: ਇਫ ਦ ਵੈਦਰ ਇਜ਼ ਪ੍ਰੀਟੀ ਰੇਨ, ਗੈਟ ਅ ਕਾਫੀ ਐਂਡ ਹੈਵ ਅ ਕੁਕੀ ਵਿਦ ਦੈਟ।
0: ਨਾਈਸ
2: ਭਰਾਵਾ, ਮੈਂ ਕਹਿਣ ਡਿਆ ਵਾਂ ਕਿ ਜੇ ਮੀਂਹ ਪੈਣ ਡਿਆ ਤਾਂ ਕਾਫੀ ਲਓ, ਬਿਸਕੁਟ ਖਾਓ ਨਾਲ,
0: ਠੀਕ ਹੈ? ਤੁਹਾਨੂੰ
2: ਪੰਜਾਬੀ ਦੱਸਣਾ ਪੈਂਦੀ ਹੈ।
0: ਨਹੀਂ, ਥੈਂਕ ਯੂ, ਥੈਂਕ ਯੂ। ਆਈਲੈਟਸ
2: ਬਹੁਤ
0: ਵੀਅਰਡ ਨਹੀਂ ਆ, ਤੁਹਾਨੂੰ ਕਮਰੇ ਜਿਹੇ ਚ ਲੈ ਜਾਂਦੇ ਤੇ ਸਾਹਮਣੇ ਬੰਦਾ ਕੋਈ ਨੀ ਬੈਠਾ, ਮਤਲਬ ਜਦੋਂ ਮੈਂ ਕੀਤਾ ਸੀ ਤੇ ਸਾਹਮਣੇ ਕੰਪਿਊਟਰ ਚ ਪ੍ਰਧਾਨ ਜੀ ਬੈਠੇ ਪਏ ਆ।
2: ਉਹ ਫਿਰ ਵੀਰ ਤੁਸੀਂ ਪੀਟੀ ਕੀਤੀ ਆ?
0: ਨਹੀਂ, ਮੈਂ ਆਇਲਸ ਕੀਤਾ।
2: ਉਹ ਫਿਰ ਕੰਪਿਊਟਰ ਤੇ ਕਿਹੜੇ ਪ੍ਰਧਾਨ ਜੀ? ਉਹ ਤੁਸੀਂ
0: ਜਦੋਂ ਸਪੀਕਿੰਗ ਦਾ ਟੈਸਟ ਸੀਗਾ। ਹਾਂ, ਸਪੀਕਿੰਗ ਦਾ ਟੈਸਟ। ਹਾਂ, ਸੌਰੀ ਸੌਰੀ, ਸਪੀਕਿੰਗ ਦਾ ਟੈਸਟ ਜਦੋਂ ਸੀਗਾ।
2: ਹਾਂ,
0: ਮੈਂ ਕਿਹਾ ਯਾਰ ਇਹ ਤਾਂ ਕਨੈਕਸ਼ਨ ਨਹੀਂ ਬਣਿਆ ਬੰਦੇ ਦੇ ਨਾਲ। ਕੈਨ ਟੈਲ ਮੀ ਅਬਾਊਟ ਯੂਅਰ ਬੈਸਟ ਫਰੈਂਡ।
2: ਤੁਹਾਨੂੰ ਕਿਸੇ ਦਿਨ ਮੈਂ ਗੱਲ ਦੱਸੂੰਗਾ ਫਿਰ ਨਾ ਕੀ ਹੋਇਆ।
0: ਅੱਛਾ ਅੱਛਾ, ਆਫ ਦਾ ਰਿਕਾਰਡ, ਆਫ ਦਾ ਰਿਕਾਰਡ।
2: ਨਹੀਂ, ਆਨ ਦਾ ਵੀ ਦੱਸ ਸਕਦੇ ਹਾਂ, ਕਿਉਂਕਿ ਇੱਕ ਕਈ ਚੀਜ਼ਾਂ ਹੋ ਜਾਂਦੀਆਂ ਨੇ ਯਾਰ, ਬੰਦਾ ਜਾਣ ਕੇ ਥੋੜ੍ਹਾ ਕਰਦਾ।
0: ਹਾਂਜੀ, ਦੱਸੋ ਦੱਸੋ ਦੱਸੋ।
2: ਕਿਸਮਤ 'ਚ ਕਈ ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਹੋ ਜਾਂਦੀਆਂ। ਚਲੋ ਦੱਸਦਾ ਕੁਇਕਲੀ, ਆਇਲਸ ਦੀ ਸਪੀਕਿੰਗ ਦਾ ਟੈਸਟ ਦੇਣਗੇ। ਇੱਦਾਂ ਬੇਸਿਕਲੀ ਹੁੰਦਾ ਕਿ ਸਪੀਕਿੰਗ ਵੱਖਰੇ ਥਾਂ 'ਤੇ ਹੁੰਦੀ ਆ ਅਤੇ ਬਾਕੀ ਤਿੰਨ ਟੈਸਟ ਜਿਹੜੇ ਉਹ ਸੇਮ ਜਗ੍ਹਾ 'ਤੇ ਹੋ ਜਾਂਦੇ ਹਨ।
0: ਠੀਕ ਠੀਕ ਠੀਕ।
2: ਜਦੋਂ ਉੱਥੇ ਪਹੁੰਚੇ ਹੋਟਲ ਦੇ ਵਿੱਚ ਹੀ, ਇੱਕ ਰਣਜੀਤ ਐਵਨਿਊ ਹੋਟਲ ਹੀ, ਇੱਕ ਉੱਥੇ ਬਾਹਰ ਆਪਾਂ ਲਾਈਨ ਬਣਾ ਕੇ ਨਾ, ਕੁਰਸੀਆਂ ਲੱਗੀਆਂ ਹੁੰਦੀਆਂ ਸੀ ਆਊਟਸਾਈਡ ਹੀ, ਤਾਂ ਉੱਥੇ ਲਾਈਨ ਬਣਾ ਕੇ ਬੈਠੇ ਕੋਈ 10-15 ਜਾਣੇ ਬੈਠੇ, ਜਿਨ੍ਹਾਂ ਦੀ ਉੱਦਣ ਸਪੀਕਿੰਗ ਸੀ ਵੱਖਰੇ ਵੱਖਰੇ ਸਲੋਟਸ ਦੇ ਹਿਸਾਬ ਨਾਲ। ਕਾਫੀ ਬੰਦੇ ਉੱਥੇ ਆਉਂਦੇ ਆ ਜਿਹੜੇ ਸਪੀਕਿੰਗ ਲੈਂਦੇ, ਘੱਟੋ ਘੱਟ 5-7 ਬੰਦੇ ਉੱਥੇ ਆਏ ਹੋਣੇ। ਉਹਨਾਂ ਦੇ ਵਿੱਚੋਂ ਕੀ ਕਿ ਇੱਕ ਨਾ ਬੜਾ, ਜਿੱਦਾਂ ਹੁਣ ਜੇ ਮੈਂ ਅੱਜ ਤਾਂ ਤੁਹਾਨੂੰ 7-8 ਸਾਲ ਪੁਰਾਣੀ ਗੱਲ ਦੱਸਣ ਡਿਆ ਕਿ ਉਦੋਂ ਸਾਊਥ ਇੰਡੀਅਨ ਜਿਹੜੇ ਸੀਗੇ ਉਹ, ਮਤਲਬ ਇੱਕ ਤਾਂ ਹੁੰਦਾ ਨਾ ਕਿ ਥੋੜ੍ਹਾ ਮਤਲਬ ਐਕਸਪੈਂਸਿਵ ਕਹਿੰਦੇ ਆ ਕਿ ਥੋੜ੍ਹਾ ਲਗਜ਼ਰੀ ਜਿਹਾ ਸਾਊਥ ਇੰਡੀਅਨ, ਕਿ ਜਿਹੜਾ ਬੜੀ ਟੋਰ ਸ਼ੋਰ ਲਾ ਕੇ, ਹਨਾ, ਵੀ ਐਂ ਗਲੇ 'ਚ ਸਮਾਨ ਪਾਇਆ ਵਾ, ਹੱਥ 'ਚ ਸਮਾਨ ਪਾਇਆ, ਵਾਲ ਵੂਲ ਜੇ ਸੈੱਟ ਕੀਤੇ, ਮਤਲਬ ਇੱਕ ਹੀਰੋ ਜੇ ਟਾਈਪ ਸਾਊਥ ਇੰਡੀਅਨ ਆਉਂਦਾ। ਉਹ ਗੱਡੀ 'ਚ ਉਤਰਦਾ ਬਿਲਕੁਲ ਦੇ ਬੂਹੇ ਦੇ ਸਾਹਮਣੇ ਮੇਨ ਦਰਵਾਜ਼ੇ 'ਤੇ, ਅਤੇ ਅਸੀਂ ਵੀ ਬੈਠੇ ਮੇਨ ਦਰਵਾਜ਼ੇ 'ਤੇ, ਕਿਉਂਕਿ ਵੈਸੇ ਜਾਂਦੇ ਰਹੀਦਾ ਸੀ ਅਤੇ ਉਹਦਾ ਜਿਹੜਾ ਸਿਕਿਉਰਿਟੀ ਗਾਰਡ ਹੀ ਹੋਟਲ ਦਾ, ਉਹ ਆਪਣਾ ਵਾਕ ਵੀ, ਅਤੇ ਉਹ ਕਹਿੰਦਾ ਤੁਸੀਂ ਆਹ ਵਾਲੀਆਂ ਕੁਰਸੀਆਂ 'ਤੇ ਬਹੁਤ ਯਾਰ, ਅਤੇ ਉੱਥੇ ਮਤਲਬ ਮੈਂ ਇਕੱਲਾ ਨਹੀਂ ਗਿਆ, 7 ਜਣੇ ਅਸੀਂ ਮੇਰੀ ਸਪੀਕਿੰਗ ਦੇਣਗੇ। ਪੂਰੀ ਉੱਥੇ ਬਾਹਰ ਹੈ ਨਾ ਮਾਹੌਲ ਬਣਾਇਆ ਅਤੇ ਬੈਠੇ, ਉਹ ਆਇਆ ਅਤੇ ਅਸੀਂ ਸਾਰੇ ਉਹਦੇ ਵੱਲ ਵੇਖ ਕੇ ਉੱਚੀ ਉੱਚੀ ਹੱਸਣ ਲੱਗ ਪਏ ਵੀ ਹੈ ਨਾ ਪਰ ਹਾਸਾ ਨਿਕਲ ਗਿਆ ਸਾਡਾ ਸਾਰਿਆਂ ਦਾ। ਉੱਥੋਂ ਜੇ ਇਕੱਲਾ ਹੁੰਦਾ ਤਾਂ ਚੁੱਪ ਕਰਕੇ ਬੈਠਾ ਰਹਿੰਦਾ, ਜਦੋਂ 5-7 ਜਣੇ ਗਏ, ਇੱਕ ਨੇ ਵੀ ਚੁੱਕ ਕਹਿਤਾ ਵੀ ਆਹ ਵੇ ਹੋਏ ਕੌਣ ਆ, ਬਸ
0: ਫਿਰ
2: ਅੱਛਾ ਬੜਾ ਉੱਥੇ ਮਤਲਬ 15 ਮਿੰਟ ਵੀ ਉਹਨੇ ਨਾ ਵੇਖਿਆ ਭੈੜੀ ਜੀ ਨਿਗਾਹ ਨਾਲ ਸਾਡੇ ਵੱਲ ਤੇ ਅੰਦਰ ਚਲ ਗਿਆ। ਮੈਂ ਸੋਚਿਆ ਵੇਖੋ ਕਿੱਦਾਂ ਕਿੱਦਾਂ ਦੇ ਬੰਦੇ ਆਏ ਹਨਾ ਇੱਥੇ ਹੋਟਲ 'ਚ। ਅਸੀਂ ਅੰਦਰ ਗਏ, ਚਲੋ ਮੇਰੀ ਵਾਰੀ ਆ ਗਈ, ਆਵਾਜ਼ ਪੈ ਗਈ, ਉਹਨਾਂ ਨੇ ਫੋਨ ਫਾਨ ਜਿਹਾ ਮੇਰਾ ਰੱਖਿਆ ਵੀ ਆਹ ਚੀਜ਼ਾਂ ਹਨਾ, ਤੁਸੀਂ ਰੂਮ ਨੰਬਰ 12 ਚੋਂ ਚੱਲ ਜਾਓ ਵੀ ਤੁਹਾਡੀ ਸਪੀਕਿੰਗ ਆ। ਉੱਥੇ ਉਹ ਵੇਟ ਕਰ ਰਿਹਾ, ਪਤਾ ਨਹੀਂ ਕੀ ਨਾਮ ਲਿਆ, ਮੈਂ ਤਾਂ ਨਾਮ ਵੀ ਨਹੀਂ ਸੁਣਿਆ ਚੰਗੀ ਤਰ੍ਹਾਂ, ਕੌਣ ਵੇਟ ਕਰਦੇ ਆ। ਆਪਣਾ ਤੇ ਮੋਟਿਵ ਹੀ ਬਸ ਜਾ ਕੇ 10 ਦਿਨਾਂ ਸਾਰਾ ਅੰਗਰੇਜ਼ੀ
0: ਚਿੰਨ ਸਵਾਮੀ ਮੁੱਤੂ ਸਾਹਮਣੇ ਗੋਪਾਲ ਅਈਅਰ,
2: ਹਾਂ ਬੂਹਾ ਖੜਕਾਇਆ, ਇੱਦਾਂ ਦਾ ਕੁਛ ਦੱਸਿਆ ਹੈ ਨਾ, ਮੈਂ ਨਹੀਂ ਕੇਅਰ ਕੀਤੀ ਕੌਣ, ਮੈਂ ਬੂਹਾ ਖੜਕਾਇਆ। ਤੇ ਉਹਨਾਂ ਨੇ ਸਿਖਾਇਆ ਹੁੰਦਾ ਸੀਗਾ ਕਿ ਇੱਦਾਂ ਨਹੀਂ ਕਿ ਐਵੇਂ ਮੂੰਹ ਚੁੱਕ ਕੇ ਅੰਦਰ ਚਲ ਜਾਣਾ, ਯੂ ਹੈਵ ਟੂ ਵੇਟ ਅੰਟਿਲ ਦੇ ਅਕਨੋਲੇਜ ਯੂ ਐਂਡ ਦੇ ਆਸਕ ਫੋਰ ਯੂ ਟੂ ਕਮ ਇਨ।
0: ਓਏ, ਸਾਡੇ ਨਾਲ ਬੈਂਡ ਤੇ ਇੱਥੇ ਹੀ ਹੋ ਗਿਆ,
2: ਉੱਟ ਕੇ ਆਇਆ ਤੇ ਉਹਨੇ ਬੂਹਾ ਖੋਲਿਆ, ਤੇ ਭਰਾਵਾ ਬੂਹਾ ਖੋਲਿਆ, ਮੈਂ ਵੇਖਿਆ ਉਹਨੇ ਮੇਰੇ ਵੱਲ ਵੇਖਿਆ, ਉਹ ਵੀ ਬੰਦਾ ਹੀ, ਮੈਂ ਤੇ ਸਮਝ ਗਿਆ ਉੱਤੇ ਮੈਂ ਵੀ
0: ਔਖਾ,
2: ਮੈਂ ਮਿੱਤਰਾ ਰੈਡੀ ਹੋ ਜਾ ਨੈਕਸਟ ਸਪੀਕਿੰਗ ਆਹ ਵਾਲਾ ਤੇ ਗਿਆ, ਮੈਂ ਬਾਬੂ ਨੂੰ ਕਹਿਣਾ ਪੈਣਾ ਵੀ ਨਹੀਂ ਚਲੋ ਹਨਾ ਉਹ ਜੇ ਵੋ ਓਹਨੇ ਆਪਣੀ ਸਪੀਕਿੰਗ ਓਹਨੇ ਕੀਤੀ ਹੈਨਾ, ਮਗਰ ਕ੍ਰਿਕਟ ਖੇਡਣ ਡੇ ਨਿਆਣੇ ਥੱਲੇ ਗਰਾਉਂਡ ਚ, ਮੈਨੂੰ ਤਾਂ ਤੈਨੂੰ ਕੀ ਵਧੀਆ ਲੱਗਦਾ, ਮੈਂ ਬਸ ਦਾ ਸੇਮ ਥਿੰਗ ਵਿਚ ਦੇ ਆਰ ਡੂਇੰਗ, ਮਤਲਬ ਏਦਾਂ ਦੀ ਗੱਲਾਂ ਬਾਤਾਂ ਹੋਈਆਂ, ਕਲੋਜ਼ ਅਪ ਹੋਇਆ ਜਾਣ ਲੱਗਾ, ਉਹ ਮੈਨੂੰ ਕਹਿੰਦਾ ਯੇ ਗੁੱਡ ਮੈਨ ਨਾਈਸ ਹੈਨਾ, ਮੈਂ ਸੋਚਿਆ ਵੀ ਯਾਰ ਇਹਦੀ ਇੰਨੀ ਥੱਲੇ ਆਪਾਂ ਕੀਤੀ ਜਿਹਨੇ ਜਮਾਂ ਮਾਇੰਡ ਨਹੀਂ ਕੀਤਾ
3: ਅਸੀਂ ਰੱਜ ਕੇ ਜ਼ਲੀਲ ਕੀਤਾ,
2: ਪਰ ਮੈਂ ਤੂੰ ਪਾਸ ਨਹੀਂ ਹੁੰਦਾ ਤੂੰ ਰੈਡੀ ਹੋ ਜਾ, ਮੈਂ ਭਰਾਵਾ ਸ਼ਾਮ ਨੂੰ ਜਾ ਕੇ ਅਗਲਾ ਟੈਸਟ ਭਰਤਾ, ਕਿਉਂਕਿ ਉਹ ਵੇਟਿੰਗ ਵੀ ਹੁੰਦੀ ਹੈ ਨਾ ਇੱਦਾਂ ਥੋੜ੍ਹਾ ਜਿੱਦਣ ਮਰਜ਼ੀ ਟੈਸਟ,
3: ਹਾਂ ਠੀਕ ਠੀਕ ਠੀਕ,
2: ਅਤੇ ਪਰ ਮੈਂ ਜਦੋਂ ਰਿਜ਼ਲਟ ਆਇਆ ਅਤੇ ਸ਼ੋਕਿੰਗਲੀ ਵਧੀਆ ਨੰਬਰ ਦੇ
3: ਥੋੜਾ ਹੁੰਦਾ ਵੀ, ਮੈਂ ਯੂਜੁਅਲੀ ਦੇਖਿਆ ਜਿਹੜੇ ਜਿੰਨਾ ਤੁਸੀਂ ਇੰਡੀਆ ਦੇ ਸਾਊਥ ਪਾਰਟ ਚ ਚਲ ਜਾਓ ਓਨੇ ਕੁ ਬੰਦੇ ਥੋੜੇ ਕਹਿ ਲੋ ਰਿਜ਼ਰਵ ਜੇ ਹੰਬਲ ਜੇ,
2: ਵੈਸੇ ਉਹ ਤੇ ਪਰਸਨ ਟੂ ਪਰਸਨ ਡਿਪੈਂਡ ਆ, ਵੀ ਗੋਟ ਸਮ ਹੰਬਲ ਇਨ ਆਰ ਪੰਜਾਬ ਐਸ ਵੈਲ,
3: ਸਮ ਹੰਬਲ ਸੀ ਹੰਬਲ ਪ੍ਰੋਡਕਸ਼ਨ,
2: ਓ ਯੈਸ ਸੌਰੀ ਮਾਈ ਵੀ ਡਿਡਨਟ ਮੀਨ ਇਟ,
3: ਪਰ ਹਾਂ ਗੱਲਬਾਤ ਹੋ ਰਹੀ ਸੀ ਜੀ
2: ਆਪਣੀ ਸਮਾਰਟ,
3: ਹਾਂਜੀ ਹਾਂਜੀ ਹਾਂਜੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਬਈ ਕੰਮ ਕਾਰ ਕਰੋ ਪਰ ਫੁੱਲੀ ਫੋਕਸ ਕਰੋ, ਜਿਸ ਚ ਪੈ ਗਏ ਹੋ ਉਹਦੇ ਅੰਦਰ ਇਸ ਤਰੀਕੇ ਨਾਲ ਪਾਓ ਕਿ ਬਈ ਦੇਖੀ ਜਾਊਗੀ, ਜਾਂ ਤੇ ਮੈਂ ਨਹੀਂ ਜਾਂ ਤੇ ਕੰਮ ਨਹੀਂ, ਸਹੀ ਕਿ ਨਹੀਂ ਚੱਲ ਰਿਹਾ,
2: ਕਿਉਂਕਿ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਕਿ ਯਾਰ ਜਿਹੜਾ ਸਮਾਰਟ ਵਰਕ ਆ ਨਾ ਇਹ ਸ਼ਾਇਦ ਇਹਦਾ ਮਤਲਬ ਇਹ ਆ ਕਿ ਘੱਟ ਕੰਮ ਕਰੋ ਤੁਸੀਂ ਕੰਮ ਨਹੀਂ ਕਰਨਾ, ਸਮਾਰਟ ਵਰਕ ਨੂੰ ਕੀ ਆ ਡਿਫਾਈਨ ਕੀ ਆ ਸਮਾਰਟ ਵਰਕ ਹੈ ਕੀ, ਉਹ ਤੁਹਾਨੂੰ ਅਸੀਂ ਦੱਸ ਦੇ ਕਿ ਸਮਾਰਟ ਵਰਕ ਇਹ ਆ ਕਿ ਕਿਹੜੀ ਚੀਜ਼ ਨੂੰ ਪ੍ਰਾਇਓਰਿਟੀ ਦੇਣੀ ਆ, ਕਿੱਥੇ ਦੇਣੀ ਆ, ਪਲੈਨਿੰਗ ਕੀ ਆ ਤੁਹਾਡੀ ਉਸ ਨੂੰ ਲੈ ਕੇ, ਟੈਕਨੋਲੋਜੀ ਕਿਹੜੀ ਯੂਜ਼ ਕਰਨੀ ਉਹਦੇ ਵਿੱਚ ਜਿਹੜਾ ਕਿ ਅੱਜ ਕੱਲ੍ਹ ਮਸਟ ਹੋਇਆ ਪਿਆ, ਸਭ ਤੋਂ ਮੇਨ ਚੀਜ਼ ਕਿ ਤੁਸੀਂ ਉਹਦੇ ਉੱਤੇ ਫੋਕਸ ਹੋ, ਜੋ ਤੁਸੀਂ ਕਰ ਰਹੇ ਹੋ ਜਿਹੜਾ ਤੁਸੀਂ ਪਲਾਨ ਬਣਾਇਆ ਜਿਹੜੀ ਤੁਸੀਂ ਸਟ੍ਰੈਟਜੀ ਬਣਾਈ ਆ ਉਹਦੇ 'ਤੇ ਫੋਕਸ ਹੋ ਕੇ ਨਹੀਂ ਹੋ, ਇਹ ਨਹੀਂ ਕਿ ਤੁਸੀਂ ਇੱਕ ਵਾਰੀ ਸੋਚਦੇ ਹੋ ਵੀ ਹਾਂ ਮੈਂ ਕਰੂੰਗਾ ਫਿਰ ਦੂਜਾ ਥੋਟ ਤੁਹਾਡਾ ਇਹ ਹੁੰਦਾ ਕਿ ਨਹੀਂ ਨਹੀਂ ਯਾਰ ਸ਼ਾਇਦ ਇਹ ਨਹੀਂ ਕਰਨੀ, ਅਤੇ ਇੱਕ ਮੇਨ ਚੀਜ਼ ਜਿਹੜੀ ਆ ਕਿ ਉਹਨੂੰ ਰਾਈਟ ਪ੍ਰੋਸੈਸ ਦੇ ਵਿੱਚ ਕਰਨਾ, ਇਹ ਨਹੀਂ ਕਿ ਜੇ ਦੋ ਨੰਬਰ ਵਾਲੀ ਚੀਜ਼ ਚਾਰ 'ਤੇ ਕਰ ਦੇਣੀ ਤਾਂ ਚਾਰ ਨੰਬਰ ਵਾਲੀ ਦੋ 'ਤੇ, ਇਹ ਚੀਜ਼ਾਂ ਨੂੰ ਜੇ ਤੁਸੀਂ ਇੱਕ ਡੈਲੀਗੇਸ਼ਨ ਕਹਿ ਦਿੰਦੇ ਇਹ ਚੀਜ਼ ਨੂੰ, ਜੇ ਤੁਸੀਂ ਉਹ ਪ੍ਰੋਪਰ ਵੇ 'ਚ ਵਿੱਚ ਕਰਦੇ ਹੋ ਤੇ ਉਹਨੂੰ ਕਹਿੰਦੇ ਨੇ ਸਮਾਰਟ, ਕਰਨਾ ਵਰਕ ਹੈਗਾ ਹੀ ਆ
3: ਹਾਂ,
2: ਪਰ ਉਹ ਸਮਾਰਟਲੀ ਕਰਨਾ,
3: ਦੈਟ ਇਜ਼ ਸੋ ਰਾਈਟ, ਵਧੀਆ। ਮੇਰੇ ਨਾ ਐਕਚੁਅਲੀ ਅਚਾਨਕ ਮਾਇੰਡ 'ਚ ਨਾ ਮੈਂ ਇੱਕ ਦੌਰ ਸੀ, ਵੈਸੇ ਮੈਨੂੰ ਫਿਕਸ਼ਨ ਪੜ੍ਹਨ ਦਾ ਬਹੁਤ ਸ਼ੌਂਕ ਹੈ, ਪਰ ਮੇਰੇ ਖਿਆਲ ਨਾਲ ਇੱਕ ਟਾਈਮ ਆ ਗਿਆ ਜਦੋਂ ਇੱਦਾਂ ਦੀ ਮੇਰੇ ਕੋਲ ਬੁੱਕ ਰਿਕਮੈਂਡੇਸ਼ਨਸ ਨਹੀਂ ਕਦੀ ਆਈਆਂ ਅੱਗੋਂ, ਮੈਨੂੰ ਲੱਗਦਾ ਸੀ ਕਿ ਮੈਂ ਆਲਮੋਸਟ ਸਭ ਪੜ੍ਹ ਚੁੱਕਾ, ਓਬਵੀਅਸਲੀ ਗੱਲ ਨਹੀਂ, ਪਰ ਮੈਂ ਨੋਨ ਫਿਕਸ਼ਨ ਵੱਲ ਧਿਆਨ ਦਿੱਤਾ।
2: ਓਕੇ,
3: ਫਿਰ ਉਹਦੇ ਅੰਦਰ ਮੈਂ ਕਾਫੀ ਸੈਲਫ ਹੈਲਪ ਬੁੱਕਸ ਵਗੈਰਾ ਹੁੰਦੀਆਂ ਹਨਾ, ਜੋ ਜੋ ਮਸ਼ਹੂਰ ਆ ਬੈਸਟ ਸੈਲਰ ਹੈ ਜੀ ਹਨਾ, ਪੜ੍ਹ ਲਈਆਂ, ਜਿੰਨੀਆਂ ਵੀ ਪੜ੍ਹੀਆਂ ਉਹ ਸਾਰੀਆਂ ਵਿੱਚੋਂ ਤਿੰਨ ਕਿਤਾਬਾਂ ਇੱਦਾਂ ਦੀਆਂ ਨੇ ਕਿ ਇਹ ਤਿੰਨ ਪੜ੍ਹ ਲਓ ਜੇ ਤੁਹਾਨੂੰ ਸ਼ੌਂਕ ਹੈ ਮੋਟੀਵੇਸ਼ਨਲ ਜਾਂ ਫਿਰ ਸੈਲਫ ਹੈਲਪ ਬੁੱਕਸ ਪੜ੍ਹਨ ਦਾ, ਅਤੇ ਇੱਕ ਹੈ 80-20 ਪ੍ਰਿੰਸੀਪਲ, ਇੱਕ ਹੈ ਐਟੋਮਿਕ ਹੈਬਿਟਸ, ਅਤੇ ਇੱਕ ਹੈ ਕੰਪਾਊਂਡ ਇਫੈਕਟ, ਆ ਤਿੰਨ ਕਿਤਾਬਾਂ ਨੇ। ਜੇ ਉਹ ਵੀ ਨਹੀਂ ਪੜ੍ਹਨੀਆਂ ਮੈਂ ਤੁਹਾਨੂੰ ਤਿੰਨਾਂ ਦਾ ਸਾਰ ਦੱਸ ਦਿੰਦਾ, ਅਤੇ ਦੁਨੀਆਂ ਦੀ ਹਰ ਸੈਲਫ ਹੈਲਪ ਬੁੱਕ ਨਾ ਬੇਸਿਕਲੀ ਇਹਦੇ 'ਤੇ ਹੀ ਬੇਸਡ ਆ। ਸਭ ਤੋਂ ਪਹਿਲੇ ਕੰਪਾਊਂਡ ਇਫੈਕਟ, ਉਹਦੇ ਅੰਦਰ ਬੇਸਿਕ ਪੁਆਇੰਟ ਬੰਦੇ ਨੇ ਇਹ ਦੱਸਿਆ ਸੀ ਕਿ ਲਾਈਫ ਦੇ ਅੰਦਰ ਜੋ ਵੀ ਚੀਜ਼ਾਂ ਤੁਹਾਨੂੰ ਪਤਾ ਕਿ ਕਰਨੀਆਂ ਚਾਹੀਦੀਆਂ, ਸਾਨੂੰ ਸਭ ਨੂੰ ਪਤਾ ਕਿ ਟਾਈਮ ਸਿਰ ਉੱਠਣਾ ਚਾਹੀਦਾ, ਸਭ ਨੂੰ ਪਤਾ 1.5 ਘੰਟਾ ਹਨਾ, ਜਿਮ ਜਾਣਾ ਚਾਹੀਦਾ, ਚੰਗਾ ਖਾਣਾ ਚਾਹੀਦਾ, ਸ਼ਰਾਬ ਨਹੀਂ ਪੀਣੀ ਚਾਹੀਦੀ, ਲੋਕਾਂ ਨਾਲ ਮਿਲਣਾ ਚਾਹੀਦਾ, ਵਿਚਰਨਾ ਚਾਹੀਦਾ, ਹੈਲਪ ਕਰਨੀ ਚਾਹੀਦੀ ਆ, ਆਪਣੇ ਜੋ ਵੀ ਪੈਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਬਲਾ ਬਲਾ ਬਲਾ ਐਟਸੈਟਰਾ ਐਟਸੈਟਰਾ, ਬੀਬਾ ਬੱਚਾ ਪਿਆਰਾ ਬੱਚਾ, ਇਹ ਸਭ ਪਤਾ। ਉਹ ਕਹਿੰਦਾ ਸੀ ਕਿ ਤੁਸੀਂ ਨਾ ਹੌਲੀ ਹੌਲੀ ਹਰ ਚੀਜ਼ ਨੂੰ ਹੱਥ ਪਾ ਲਓ ਐਂਡ ਉਹ ਕਰੋ ਹਨਾ, ਐਂਡ ਫਿਰ ਦੇਖੋ ਉਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ ਪੂਰਨ ਹੋ ਪੈਂਦੀ ਆ। ਕਈ ਵਾਰੀ ਤੁਹਾਡਾ ਸਿਰਫ ਪਹੁੰਚਣਾ ਅਤੇ ਤੁਹਾਡਾ ਨਾ ਪਹੁੰਚਣਾ, ਇਹ ਦੋਨਾਂ ਦੇ ਅੰਦਰ ਹੀ ਬੜਾ ਕੰਪਾਊਂਡ ਇਫੈਕਟ ਦਾ ਫਰਕ ਹੁੰਦਾ, ਐਂਡ ਕੰਪਾਊਂਡ ਇਫੈਕਟ ਦਾ ਮਤਲਬ ਹੁੰਦਾ ਕਿ 2-4, 4 ਤੋਂ ਫਿਰ 8, 8 ਤੋਂ 16, 16, 32, 32, 64, 64, 128, ਫਿਰ 256, 512, 1024, 2048, 4096, ਅਤੇ ਉਸ ਤੋਂ ਅੱਗੇ ਵਾਲਾ ਮੈਨੂੰ ਨਹੀਂ ਪਤਾ, 8192, ਆਈ ਐਮ ਪ੍ਰੀਟੀ ਮਚ ਸ਼ੋਰ ਇਹੀ ਹੁੰਦਾ। ਪਰ ਬੇਸਿਕ ਪੁਆਇੰਟ ਹੁੰਦਾ ਕਿ ਲਾਈਫ ਡਬਲ ਕਰਦੀ ਰਹਿੰਦੀ ਚੀਜ਼ਾਂ, ਸੋ ਹਰ ਚੀਜ਼ ਜੋ ਤੁਹਾਨੂੰ ਸਹੀ ਕਰਨੀ ਚਾਹੀਦੀ ਹੈ, ਜੋ ਅਨਕੰਫਰਟੇਬਲ ਆ ਉਹ ਕਰਨ ਦੀ ਕੋਸ਼ਿਸ਼ ਕਰਨ ਲਈ ਤਾਂ ਨਿਕਲੋ, ਕਿਉਂਕਿ ਤੁਹਾਨੂੰ ਨਹੀਂ ਪਤਾ ਲਾਈਫ ਦੇ ਅੰਦਰ ਕਿਹੜੇ ਦਰਵਾਜ਼ੇ ਨੇ ਤੁਹਾਨੂੰ ਕੰਪਾਊਂਡਲੀ ਵਾਪਸੀ ਬਹੁਤ ਦੇ ਦੇਣੀ ਆ। ਸੋ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਜੋ ਮੈਂ ਅਪਲਾਈ, ਇਹ ਉਹ ਵਾਲੀ ਗੱਲਾਂ ਜੋ ਅਪਲਾਈ ਵੀ ਕੀਤੀਆਂ ਬਾਕੀ, ਹੈ ਨਾ, ਕਾਫੀ ਹੁੰਦਾ। ਫਿਰ ਆ ਜਾਂਦੀ ਹੈ ਐਟੋਮਿਕ ਹੈਬਿਟਸ। ਹੁਣ ਇਹ ਕਿਤਾਬ ਜਿਹੜੀ ਦੱਸੀ ਮੈਂ ਤੁਹਾਨੂੰ, ਕੰਪਾਊਂਡ ਇਫੈਕਟ ਐਟੋਮਿਕ ਹੈਬਿਟਸ, ਇਸ ਤਰ੍ਹਾਂ ਕਹਿ ਲਓ ਤਾਏ ਚਾਚੇ ਦੇ ਮੁੰਡੇ,
2: ਓਕੇ,
3: ਬੇਸਿਕਲੀ ਸਿਮਿਲਰ ਗੱਲਾਂ ਨੇ
2: ਕੁਛ ਤਰੀਕੇ ਚੋਂ,
3: ਹਾਂ। ਪਰ ਉਹਦੇ ਅੰਦਰ ਵੀ ਜਿਸ ਕੰਪਾਊਂਡ ਇਫੈਕਟ ਦੇ ਅੰਦਰ ਕਾਫੀ ਕੇਸ ਸਟੱਡੀਜ਼ ਬੰਦੇ ਨੇ ਯੂਜ਼ ਕੀਤੀਆਂ, ਕਿਉਂਕਿ ਉਹ ਸਾਈਕੋਲੋਜਿਸਟ ਹੈ, ਉਹਨੇ ਆਪਣੇ ਪਰਸਨਲ, ਹੈ ਨਾ, ਬੰਦਿਆਂ ਜਿਨ੍ਹਾਂ ਨਾਲ ਕੰਮ ਕੀਤਾ ਓਵਰ ਅ ਪੀਰੀਅਡ ਆਫ ਟਾਈਮ, ਉਹਨਾਂ ਬਾਰੇ ਦੱਸਿਆ ਹੋਇਆ। ਐਟੋਮਿਕ ਹੈਬਿਟਸ ਦੇ ਅੰਦਰ ਵੀ ਸਿਮਿਲਰ ਆ, ਕੇਸ ਸਟੱਡੀਜ਼ ਬਹੁਤ ਯੂਜ਼ ਕੀਤੀ, ਪਰ ਐਟੋਮਿਕ ਹੈਬਿਟਸ ਦਾ ਬੜਾ ਬੇਸਿਕ ਪੁਆਇੰਟ ਆ। ਉਹ ਕਹਿੰਦਾ ਕਿ ਜੋ ਵੀ ਤੁਹਾਡੀ ਆਦਤ ਆ ਨਾ, ਜੋ ਮਾੜੀਆਂ ਜਾਂ ਜੋ ਚੰਗੀਆਂ, ਮਾੜੀਆਂ ਨੂੰ ਕਰੋ ਪਰੇ,
2: ਓਕੇ,
3: ਦਫਾ ਮਾਰੋ, ਸੋਚੋ ਹੀ ਨਾ, ਹੈ ਤੇ ਹੈ,
2: ਲਟਕੋ,
3: ਉਹਨੂੰ ਇੱਦਾਂ ਹੀ ਕਰੀ ਜਾਓ ਜੋ ਕਰ ਰਹੇ ਹੋ। ਪਰ ਜੋ ਚੰਗੀਆਂ ਨਾ, ਜਾਂ ਫਿਰ ਜਿਹੜੀਆਂ ਚੰਗੀਆਂ ਸ਼ੁਰੂ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਸ਼ੁਰੂ ਕਰੋ, ਐਂਡ ਹਰ ਰੋਜ਼ ਨਾ, ਸਮਝੋ ਤੁਹਾਡੇ ਦਿਨ 'ਚ 20 ਟਾਸਕ ਹੁੰਦੇ ਆ, ਹੈ ਨਾ, ਤੁਸੀਂ ਇੱਕ ਟਾਸਕ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਰ ਰੋਜ਼ ਆਪਣੀ ਲਾਈਫ ਦੇ ਅੰਦਰ ਜੋ ਕੁਛ ਕਰ ਰਹੇ ਹੋ ਉਹਦਾ ਇੱਕ ਸਮ ਟੋਟਲ 1% ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ ਹਰ ਰੋਜ਼। ਲੈਟ ਸਪੋਜ਼ ਤੁਹਾਨੂੰ ਸ਼ੌਂਕ ਹੈ ਵੀਡੀਓਜ਼ ਬਣਾਉਣ ਦਾ, ਓਕੇ, ਤੁਸੀਂ ਰੀਲਾਂ ਬਣਾਉਣਾ ਚਾਹੁੰਦੇ ਹੋ, ਹੈ ਨਾ, ਹਰ ਰੋਜ਼ ਜਿਹੜੀ ਹਰ ਰੋਜ਼ ਰੀਲ ਪਾਣੀ ਹੈ, ਐਂਡ ਅਗਲੇ ਦਿਨ ਜਿਹੜੀ ਤੁਹਾਡੀ ਰੀਲ ਪਵੇ ਉਹ ਪਿਛਲੀ ਵਾਰ ਨਾਲੋਂ ਬੈਟਰ ਹੋਣੀ ਚਾਹੀਦੀ ਹੈ,
2: ਓਕੇ।
3: ਜੇ ਤੁਹਾਨੂੰ ਰਨਿੰਗ ਦਾ ਸ਼ੌਂਕ ਹੈ, ਜੇ ਤੁਹਾਨੂੰ ਜਿਮ ਦਾ ਸ਼ੌਂਕ ਹੈ, ਤਾਂ ਹਰ ਰੋਜ਼ ਵਰਕਆਊਟ ਕਰਨਾ, ਪਰ ਅਗਲੇ ਦਿਨ ਉਸ ਤੋਂ ਬੈਟਰ ਕਰਨਾ, ਬੈਟਰ ਫਾਰਮ, ਬੈਟਰ ਇਹ। ਕਹਿੰਦਾ ਅਲਟੀਮੇਟਲੀ ਜੋ ਤੁਸੀਂ ਇਸ ਤਰ੍ਹਾਂ ਕਰਦੇ ਹੋ, ਇਟ ਇਜ਼ ਸਾਇੰਟੀਫਿਕਲੀ ਪ੍ਰੂਵਨ ਕਿ ਉਹ ਕੁਛ ਸਾਡੇ 28-30% ਇਨ ਰਿਐਲਿਟੀ, ਸਾਡੇ 28-30% ਗਰੋਥ ਤੁਹਾਡੀ ਲਾਈਫ ਦੇ ਅੰਦਰ ਔਨ ਈਅਰਲੀ ਬੇਸਿਸ ਲੈ ਕੇ ਆਉਂਦੀ ਹੈ, ਤੁਹਾਡੀ ਪਰਸਨੈਲਿਟੀ, ਤੁਹਾਡੇ ਕੰਮ ਕਾਰ, ਜਾਂ ਫਿਰ ਤੁਹਾਡਾ ਜੋ ਵੀ ਪੈਸ਼ਨ ਉਹਦੇ ਅੰਦਰ। ਸੋ ਆਈ ਲਵ ਦੈਟ। ਐਂਡ ਤੀਸਰੀ ਕਿਤਾਬ, ਕਿਉਂਕਿ ਹੁਣ ਤੁਹਾਡੇ ਲਈ ਤਿੰਨੋਂ ਕਿਤਾਬਾਂ ਆਪਾਂ ਫ੍ਰੀ ਕਰਤੀਆਂ, ਵਿਹਲੇ ਕਰਤੇ ਨਾ ਪੜਿਓ ਭਾਵੇਂ, ਉਹਦੇ ਆ 80-20 ਪ੍ਰਿੰਸੀਪਲ। ਇਹ ਮੈਨੂੰ ਸਭ ਤੋਂ ਘੈਂਟ ਲੱਗਦਾ। ਇਹ ਪਤਾ ਕੀ ਕਹਿੰਦਾ? ਇਹ ਕਹਿੰਦਾ ਲਾਈਫ ਦੇ ਅੰਦਰ ਜਿੰਨੇ ਕੰਮ ਫਸੇ ਪਏ ਆ ਨਾ, ਹੈ ਨਾ, ਉਹ ਸਾਰੇ ਲਿਖ ਲਓ, 5 ਤਾਂ ਹੋਣਗੇ, ਇਹ ਫੈਕਟ ਆ,
2: ਹੋਣਗੇ।
3: ਹੁਣ ਜਦੋਂ ਤੁਸੀਂ 5 ਲਿਖ ਲਿਆ ਨਾ, ਹੈ ਨਾ, ਹੁਣ ਇਹਨਾਂ ਨੂੰ ਰੈਂਕ ਕਰੋ ਪ੍ਰਾਇਓਰਿਟੀ ਵਾਈਜ਼, ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਰਨੀ, ਹੈ ਨਾ, ਉਹ ਲਿਖ ਲਿਆ। ਫਿਰ ਜਿਹੜੀ ਸਭ ਤੋਂ ਟੌਪ 'ਤੇ ਹੋਏਗੀ ਉਹ ਹਮੇਸ਼ਾ ਉਹ ਵਾਲੀ ਪ੍ਰੋਬਲਮ ਹੋਏਗੀ ਜਿਹੜੀ ਤੁਸੀਂ ਕਰਨਾ ਨਹੀਂ ਚਾਹੁੰਦੇ, ਤੁਸੀਂ ਹਮੇਸ਼ਾ ਠੰਡੇ ਵਾਸਤੇ ਪਾ ਲੈਣਾ, ਕਿਉਂਕਿ ਉਹਨੇ ਬਹੁਤ ਟਾਈਮ ਜਾਂ ਬਹੁਤ ਹਿੰਮਤ ਜਾਂ ਫਿਰ ਤੁਹਾਨੂੰ ਬਹੁਤ ਅਨਕੰਫਰਟੇਬਲ ਫੀਲ ਕਰਾਉਣਾ। ਮੇ ਵੀ ਹੋ ਸਕਦਾ ਕਿ ਜੇ ਕੋਈ ਬੰਦਾ ਬਹੁਤ ਇੰਟਰੋਵਰਟ ਹੈ ਕਿ 4 ਬੰਦਿਆਂ 'ਚ ਵਿਚਰਨਾ, ਹੋ ਸਕਦਾ ਤੁਹਾਡੇ ਘਰੇ ਗੰਦ ਬਹੁਤ ਪਿਆ ਅਤੇ ਤੁਸੀਂ ਮੇਰੇ ਵਰਗੇ ਪ੍ਰੋਕਰੈਸਟੀਨੇਸ਼ਨ ਵਾਲੇ ਆਦਮੀ ਹੋ, ਲੇਜ਼ੀ ਆਦਮੀ ਹੋ, ਕਿ ਕੋਈ ਨਹੀਂ ਕੱਲ੍ਹ ਕਰਾਂਗੇ ਕੱਲ੍ਹ ਕਰਾਂਗੇ, ਹੈ ਨਾ। ਸੇਮ ਗੋਜ਼ ਵਿਦ ਜਿਮਿੰਗ, ਹੈ ਨਾ, ਕੀ ਪਤਾ ਤੁਸੀਂ ਬਹੁਤ ਭਾਰ ਰਹੇ ਹੋ, ਤੁਹਾਨੂੰ ਸ਼ਰਮ ਆਉਂਦੀ ਆ, ਝਿਜਕ ਹੁੰਦੀ ਹੈ ਕਿ ਯਾਰ ਮੈਂ ਜਿਮ ਜਾਊਂਗਾ, ਉੱਥੇ ਲੋਕ ਫਿੱਟ ਵਗੈਰਾ ਹੁੰਦੇ, ਹੈ ਨਾ, ਮੈਂ ਕਿਸ ਤਰ੍ਹਾਂ, ਉਹ ਲਿਖ ਲਓ, ਹੈ ਨਾ। ਤੁਹਾਡੇ ਕੋਲ ਜਿੰਨੀ ਵੀ ਐਨਰਜੀ ਹੈ ਨਾ, ਉਹ 5 ਪ੍ਰੋਬਲਮਸ ਨੂੰ ਲੈ ਕੇ, ਜਿਹੜੀ ਟੌਪ ਵਾਲੀ ਹੈ ਉਹਨੂੰ ਤੁਸੀਂ 80% ਆਪਣਾ ਦੇਣਾ, ਬਾਕੀਆਂ ਨੂੰ ਤੁਸੀਂ 20 ਦੇਣਾ, ਜਦ ਤੱਕ ਉਹ ਖਤਮ ਨਹੀਂ ਹੋ ਜਾਂਦੀ। ਫਿਰ ਨੰਬਰ 2 ਵਾਲੀ ਨੂੰ 80 ਦਿਓ, ਫਿਰ 3 ਨੂੰ ਦਿਓ, 4 ਨੂੰ ਦਿਓ। ਸੋ ਦੀਜ਼ ਆਰ ਫਿਊ ਐਗਜ਼ਾਮਪਲਸ ਜੋ ਮਤਲਬ ਜਿੰਨਾ ਕੁਛ ਪੜਿਆ ਹੈ ਨਾ, ਉਹਨਾਂ ਵਿੱਚੋਂ ਮੈਨੂੰ ਪ੍ਰੈਕਟੀਕਲੀ ਬਹੁਤ ਵਧੀਆ ਲੱਗੀਆਂ, ਐਂਡ 1-2 ਚੀਜ਼ਾਂ 'ਚ ਮੈਨੂੰ ਪਰਸਨਲੀ ਫਾਇਦਾ ਵੀ ਕੀਤਾ ਉਹਨਾਂ ਚੀਜ਼ਾਂ,
2: ਕਿਉਂਕਿ ਫਿਰ ਵੀ ਕੀ ਕੀਤਾ, ਇੱਕ ਪਲੈਨਿੰਗ ਕਰ ਲਈ ਨਾ, ਉਹੀ ਤੇ ਆਪਾਂ ਗੱਲ ਕਰ ਲਈ ਸਮਾਰਟ ਵਰਕ ਕੀ ਆ। ਪਲੈਨਿੰਗ ਹੋ ਗਈ, ਉਹਦੇ ਵਿੱਚ ਫੋਕਸ ਤੁਹਾਡਾ ਕਲੀਅਰ ਹੋ ਗਿਆ, ਰਾਈਟ ਪ੍ਰੋਸੈਸ ਕੀਤਾ ਤੁਸੀਂ ਜੋ ਸੋਚਿਆ ਸੀ, ਇਹੀ 5-7 ਚੀਜ਼ਾਂ ਨੂੰ ਮਿਲਾ ਕੇ ਹੀ ਤੇ ਕਹਿੰਦੇ ਆ ਸਮਾਰਟ ਵਰਕ। ਤੇ ਉਹ ਸਮਾਰਟ ਵਰਕ ਦੇ ਨਾਲ ਹੀ ਚੀਜ਼ਾਂ ਹੱਲ ਹੋਈਆਂ। ਹੁਣ ਮੰਨ ਲਓ ਤੁਸੀਂ ਰੋਜ਼ ਕਿਤੇ, ਮੰਨ ਲਓ ਕਿਸੇ ਦੇ ਨਾਲ ਹੀ ਮੰਨ ਲਓ ਪ੍ਰੋਬਲਮ ਆ, ਉੱਥੇ ਜਾ ਕੇ ਤੁਸੀਂ ਬੈਠੇ ਰਹੋ ਉਹਦੇ ਲੱਗ ਗਈ ਵੀ ਹਾਂ ਯਾਰ ਇਹਨੂੰ ਸੋਲਟ ਕਰ ਲਾ, ਇਹਨੂੰ ਸੋਲਟ ਕਰ ਲਾ, ਉਹ ਹੋਣੀ ਨਹੀਂ, ਰੋਜ਼ ਜਾਈ ਜਾਓ ਭਾਵੇਂ।
3: ਹਾਂ,
2: ਬਹਿ ਕੇ ਉਹਨੂੰ ਸੋਚੋ ਕਿ ਵੀ ਆਈ ਕਿੱਥੋਂ ਹੀ ਪ੍ਰੋਬਲਮ, ਕਿੱਧਰ ਪਾਸੇ ਜਾ ਰਹੀ ਆ ਪ੍ਰੋਬਲਮ, ਕਿਹਦਾ ਕਿਹਦਾ ਨੁਕਸਾਨ ਕਰ ਰਹੀ ਆ ਪ੍ਰੋਬਲਮ, ਕਿੱਦਾਂ ਮੈਨੂੰ ਫਿਰ ਉਹਨੂੰ ਪ੍ਰੋਸੈਸ ਰਾਈਟ ਦੇ ਥਰੂ ਜਾਓਗੇ ਤੇ ਇਟ ਵਿਲ ਬੀ ਈਜ਼ੀਅਰ ਐਂਡ ਇਟ ਵਿਲ ਬੀ ਸੋਲਵ ਬਾਏ ਐਸ ਸੂਨ ਐਸ ਪੋਸੀਬਲ।
3: ਆ ਬਿਲਕੁਲ ਸਹੀ ਗੱਲ ਆ। ਅੱਛਾ, ਆਪਾਂ ਨਾ ਇਹਨਾਂ ਚੀਜ਼ਾਂ 'ਚ ਬੜਾ ਮਾਤ ਖਾਂਦੇ, ਮੈਨੂੰ ਬਹੁਤ ਇਹ ਲੇਟ ਚੀਜ਼ ਸਮਝ ਆਈ, ਮੇਰੇ ਬਹੁਤ ਖਾਸ ਕਹਿ ਲਓ ਮੈਂਟਰ ਹੀ ਕਹਿ ਲਓ, ਹੈ ਨਾ, ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਅੰਦਰ ਤਵੱਜੋ ਇਸ ਤਰੀਕੇ ਨਾਲ ਦੇਣੀ ਸ਼ੁਰੂ ਕੀਤੀ ਕਿ ਵਾਈ ਡੋਂਟ ਯੂ ਸੀ ਵੋਟ ਯੂ ਆਰ ਟਰਾਇੰਗ ਟੂ ਸੀ। ਮਤਲਬ ਤੂੰ ਆ ਕੇ ਕਹਿੰਦਾ ਕਿ ਯਾਰ ਖਾਂਸੀ ਆ, ਜ਼ੁਕਾਮ ਆ, ਇਹ ਤਾਂ ਕੌਨਸੀਕੁਐਂਸ ਆ, ਇਹ ਡਾਇਗਨੋਸ ਥੋੜ੍ਹੀ ਆ,
2: ਹੋਇਆ ਕੀ ਆ,
3: ਇਹ ਤਾਂ ਕਾਰਨ ਆ, ਹੈ ਨਾ, ਇਹ ਕਿਸੇ ਚੀਜ਼ ਦਾ ਕਾਰਨ ਇਹ ਸਭ ਹੋ ਰਿਹਾ। ਪਰ ਇਹ ਕੀ, ਆਪਾਂ ਕਈ ਵਾਰੀ ਕੀ ਹੁੰਦਾ ਕਿ ਉਹੀ ਵਾਲੀ ਗੱਲ ਕਿ ਆਪਾਂ ਕਈ ਵਾਰੀ ਇੰਪੋਸਚਰ ਬਣ ਜਾਂਦੇ ਆਪਣੇ ਮਾਇੰਡ ਦੇ ਅੰਦਰ ਕਿ ਯਾਰ ਇਹ ਸਭ ਤੋਂ ਮੈਂ ਡਿਜ਼ਰਵ ਨਹੀਂ ਕਰਦਾ, ਪਤਾ ਨਹੀਂ ਕਿਸ ਤਰ੍ਹਾਂ ਕਰ ਰਿਹਾ। ਇੱਕ ਹੋਰ ਬਹੁਤ ਚੱਲਦਾ, ਇਹ ਮੈਨੂੰ ਨਹੀਂ ਪਤਾ ਸੀਗਾ ਇਹਦੇ ਬਾਰੇ, ਪਰ ਇਹ ਇੱਕ ਇੱਥੇ ਦੀ ਜਿਹੜੀ ਬਹੁਤ ਮਸ਼ਹੂਰ ਆਹ ਵੈਬਸਾਈਟ ਹੈ ਜਿਹਦੇ ਤੁਸੀਂ ਜੋਬਸ ਲੱਭ ਸਕਦੇ ਹੋ, ਕੀ ਕਹਿੰਦੇ ਆ,
2: ਸੀਕ,
3: ਯਾ ਸੀਕ, ਹਾਂ ਸੀਕ, ਸੀਕ ਦਾ ਨਾ ਇੱਕ ਬਹੁਤ ਬਹੁਤ ਐਡ ਚੱਲਦੀ ਹੈ ਉਹਨਾਂ ਦੇ ਇੱਕ ਕੇਸ ਸਟੱਡੀ ਦੀ, ਟੋਲ ਪੋਪੀ ਸਿੰਡਰੋਮ ਨਾਮ ਦੀ, ਪਤਾ ਨਹੀਂ ਤੁਹਾਡੇ ਸਾਹਮਣੇ ਵੀ ਕਦੀ ਐਡ ਆਈ ਹੈ ਕਿ ਨਹੀਂ ਆਈ ਹੈ, ਉਹ ਉਹਨਾਂ ਨੇ ਬਹੁਤ ਵਧੀਆ ਆਰਟੀਕਲ ਲਿਖਿਆ ਹੋਇਆ। ਐਂਡ ਅਗੇਨ ਉਹ ਜਿਹੜਾ ਤੁਸੀਂ ਕਿਹਾ ਸੀਗਾ ਨਾ ਡੇਟਾ ਪਹਿਲੇ ਦਿੱਤਾ ਸੀਗਾ ਆਹ ABS, ਉਹਨਾਂ ਦਾ ਡੇਟਾ ਹੀ ਹੈ ਕਿ ਟੋਲ ਪੋਪੀ ਸਿੰਡਰੋਮ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਇੱਕ ਕਿੱਤੇ 'ਚ ਇੱਕ ਨੌਕਰੀ 'ਚ ਕੰਮ ਕਰ ਰਿਹਾ ਅਤੇ ਆਸੇ ਪਾਸੇ ਉਹਦੇ ਲੋਕ ਨੇ ਜੋ ਉਹਦੇ ਸੇਮ ਲੈਵਲ 'ਤੇ ਕੰਮ ਕਰ ਰਹੇ ਨੇ ਜਾਂ ਫਿਰ ਅਲੱਗ ਡਿਪਾਰਟਮੈਂਟ 'ਚ ਕੰਮ ਕਰ ਰਹੇ ਨੇ, ਬਟ ਦੇ ਆਰ ਕਹਿ ਲਓ ਹੈ ਨਾ ਡੈਜ਼ਿਗਨੇਸ਼ਨ ਵਾਈਜ਼ ਸਿਮਿਲਰ ਨੇ, ਅਤੇ ਜੇ ਬੰਦਾ ਥੋੜ੍ਹਾ ਐਕਸਟਰਾ ਐਫਰਟ ਦਿਖਾਉਂਦਾ ਜਾਂ ਫਿਰ ਥੋੜ੍ਹਾ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਅਤੇ ਸਾਰੇ ਆ ਕੇ ਉਹਦਾ ਉਹਨੂੰ ਹੌਸਲਾ ਅਫਜਾਈ ਕਰਨ ਲਈ ਜਾਂ ਫਿਰ ਉਹਨੂੰ ਕਹਿ ਲਓ ਪ੍ਰੇਜ਼ ਜਾਂ ਫਿਰ ਉਹਦੇ ਤੋਂ ਇੰਸਪਾਇਰ ਹੋਣ ਦੀ ਥਾਂ ਉਹਨੂੰ ਇਸ ਤਰ੍ਹਾਂ ਚੜਾਉਂਦੇ ਆ ਕਿ ਲੈ ਤੂੰ ਬੜਾ ਕੰਮ ਕਰਦਾ ਯਾਰ, ਕੰਮ ਤਾਂ ਤੂੰ ਹੀ ਕਰਦਾ, ਕਿ ਉਹਨੂੰ ਥੋੜ੍ਹਾ ਬੰਦੇ ਨੂੰ ਕੰਪਲੈਕਸ ਜਿਹਾ ਪਾਉਣਾ, ਅਤੇ ਜਿਸ ਕਾਰਨ ਕਿਉਂਕਿ ਉਹ ਬੰਦਾ ਓਬਵੀਅਸਲੀ ਬੰਦਾ ਚਾਹ ਨਾਲ ਤਾਂ ਹੀ ਕੰਮ ਕਰਦਾ ਬਹੁਤਾ, ਇਹ ਮੈਂ ਉਹ ਨਹੀਂ ਕਹਿ ਰਿਹਾ ਜਿਹੜਾ ਬੰਦਾ ਹਫ਼ਤੇ ਪੁਰਾਣੀ ਜੋਬ ਲੱਗੀ ਉਹ ਵਾਲਾ ਨਹੀਂ, ਮਤਲਬ ਕਹਿ ਲਓ ਕਿ ਬੰਦਾ ਜੋਬ ਦੇ ਅੰਦਰ ਹੈ ਐਂਡ ਪ੍ਰੋਪਰਲੀ ਪੈਸ਼ਨੇਟਲੀ, ਕਿ ਸ਼ਾਇਦ ਉਸ ਕਿੱਤੇ ਨੂੰ ਲੈ ਕੇ ਪੈਸ਼ਨੇਟ ਹੋਏਗਾ, ਮੇ ਬੀ ਅ ਸੋਫਟਵੇਅਰ ਡਿਵੈਲਪਰ ਹੈ ਨਾ, ਮੇ ਬੀ ਅ ਕ੍ਰਿਕਟ ਕੋਚ, ਮੇ ਬੀ ਅ ਮਿਊਜ਼ੀਸ਼ੀਅਨ, ਵਟ ਐਵਰ, ਹੈ ਨਾ, ਅਤੇ ਉਹ ਬੰਦੇ ਦਾ ਹੌਲੀ ਹੌਲੀ ਕਿਉਂਕਿ ਆਸੇ ਪਾਸੇ ਉਹਨੂੰ ਇੰਨੀ ਨੈਗੇਟਿਵਿਟੀ ਮਿਲਦੀ ਹੈ, ਆਪਾਂ ਚਾਹੀਏ ਨਾ ਚਾਹੀਏ ਕਿਉਂਕਿ ਆਪਾਂ ਹੈਗੇ ਸੋਸ਼ਲ ਐਨੀਮਲ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੁੜ ਜਾਈਏ ਜਿਸ ਸਮਾਜ 'ਤੇ ਜਿੰਨਾ ਲੋਕਾਂ, ਉਹੀ ਵਾਲੀ ਗੱਲ ਕਿ ਜਿਸ ਦਾਇਰੇ 'ਚ ਹੈ ਉਹਨਾਂ ਵਰਗੇ ਹੀ ਆਪਾਂ ਮੀਡੀਓਕਰ ਹੋ ਜਾਈਏ, ਅਤੇ ਜਦੋਂ ਬੰਦਾ ਖੁਦ ਮੀਡੀਓਕਰ ਹੋ ਜਾਂਦਾ ਉਹਦਾ ਮਨ ਉੱਠ ਜਾਂਦਾ ਕੰਮ ਤੋਂ। ਸੋ ਇਹ ਵੀ ਸਮਾਰਟ ਵਰਕ ਦਾ ਹਿੱਸਾ ਨਹੀਂ ਹੈ, ਕਈ ਵਾਰੀ ਆਪਾਂ ਕਹਿੰਦੇ ਕਿ ਐਕਸਟਰਾ ਕੰਮ ਨਾ ਕਰੋ, ਆਪਣੇ ਮਨ ਦਾ ਕਰੋ, ਦੈਟ ਇਜ਼ ਸਮਾਰਟ ਵਰਕ।
2: ਅਤੇ ਉਹੀ ਹੈ ਨਾ, ਕਿਉਂਕਿ ਹੁਣ ਇਹਦੇ ਵਿੱਚ ਇਹ ਵੀ ਆ ਜਾਂਦਾ ਵਾ ਕਿ ਜੇ ਤੁਸੀਂ ਸਮਾਰਟ ਵਰਕ ਕਰ ਰਹੇ ਹੋ ਤਾਂ ਤੁਸੀਂ ਤਾਂ ਹੀ ਗਰੋਅ ਕਰ ਰਹੇ ਹੋ, ਹੈ ਨਾ, ਜੇ ਤੁਸੀਂ ਗਰੋਅ ਕਰ ਰਹੇ ਹੋ ਤਾਂ ਉਹਦੇ ਨਾਲ ਨਾਲ ਲੋਕਾਂ ਨੇ ਉਹ ਗੱਲਾਂ ਤਾਂ ਹੋਣੀਆਂ ਹੀ ਨੇ, ਆ ਕੇ ਤੁਹਾਨੂੰ ਡੀਮੋਟੀਵੇਸ਼ਨ ਮਿਲਣੀ ਹੀ ਮਿਲਣੀ ਆ। ਹਾਂ, ਇਹ ਹੋ ਸਕਦਾ ਕਿ ਕਈਆਂ ਨੂੰ ਦੋ ਜਣਿਆਂ ਦੀ ਮਿਲਣੀ, ਕਈਆਂ ਨੂੰ ਚਾਰ ਦੀ ਅਤੇ ਕਈਆਂ ਨੂੰ ਛੇ ਦੀ, ਕੁਆਂਟਿਟੀ ਦਾ ਡਿਫਰੈਂਸ ਹੋ ਸਕਦਾ ਪਰ ਮਿਲਣੀ ਜ਼ਰੂਰ ਹੈਗੀ ਆ, ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਆ। ਪਰ ਉਹ ਜੇ ਤੁਹਾਨੂੰ ਮਿਲਦੀ ਦੇ ਉੱਤੇ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੰਟਰੋਲ ਕਰਕੇ ਕੰਟੀਨਿਊ ਕਰ ਰਹੇ ਹੋ, ਉਹ ਵੀ ਇੱਕ ਆਪ ਦੇ ਵਿੱਚ ਚੈਲੰਜ ਆ,
3: ਕਿਉਂਕਿ
2: ਕਿਤੇ ਨਾ ਕਿਤੇ ਆਪਾਂ ਉੱਥੇ ਵੀ ਪੈਰ ਪਿੱਛੇ ਪੁੱਟਦੇ ਵੀ ਛੱਡ ਆਪਾਂ ਕੀ ਲੈਣਾ, ਹੈ ਨਾ, ਪਰ ਨਹੀਂ, ਕਿਉਂਕਿ ਨਾਲ ਨਾਲ ਹੀ ਚੱਲਣੀਆਂ ਦੋਵੇਂ ਚੀਜ਼ਾਂ। ਜੇ ਤੁਹਾਨੂੰ ਆ ਕੇ ਕੋਈ ਕਹੂਗਾ ਇਹਦਾ ਮਤਲਬ ਸਮਝ ਜਾਓ ਕਿ ਤੁਸੀਂ ਗੁੱਡ ਕਰ ਰਹੇ ਹੋ ਕੁਛ,
3: ਹਾਂ
2: ਉੱਦਾਂ ਕਿਹਨੂੰ ਕਹੂਗਾ ਕੋਈ ਜਾ ਕੇ, ਜੇ ਤੂੰ ਕੁਛ ਕਰੋਗੇ ਤਾਂ ਕੋਈ ਕਹੂਗਾ ਨਾ ਆ ਕੇ, ਉਹ ਵੀ ਕੋਈ ਕਹਿ ਰਿਹਾ ਤੇ ਇਟ ਮੀਨਸ ਕਿ ਤੁਸੀਂ ਉਹਦੀ ਚੀਜ਼ ਦੇ ਵਿੱਚ ਵੀ ਪੋਜ਼ਿਟਿਵ ਹੋਵੋ, ਖੁਸ਼ ਹੋਵੋ ਕਿ ਚੱਲ ਮੈਂ ਇੰਨਾ ਕੁ ਤਾਂ ਕਰਨ ਦਿਆਂ ਨਾ ਵੀ ਕੋਈ ਆ ਕੇ ਐਟਲੀਸਟ ਭਾਵੇਂ ਮੈਨੂੰ ਗਲਤੀ ਕਹਿ ਰਿਹਾ ਯਾਰ, ਪਰ ਕਹਿ ਤੇ ਤਾਂ ਹੀ ਰਿਹਾ ਨਾ ਜੇ ਤੁਸੀਂ ਕਰਨ ਦੇ ਹੋ, ਤੇ ਬਿਨਾਂ ਕਰਦੇ ਕੌਣ ਤੁਹਾਨੂੰ ਗਲਤ ਕਹਿ ਦੂਗਾ, ਪਰ ਤੁਸੀਂ ਉਹ ਕੰਟੀਨਿਊ ਰੱਖੋ। ਜੇ ਤੁਸੀਂ ਆਪਣੇ ਮਨ ਨਾ ਕਰਨ ਡੇ ਹੋ ਨਾ, ਤੁਸੀਂ ਗਲਤ ਨਹੀਂ ਕਰ ਰਹੇ ਹੋਗੇ, ਇਹ ਗੱਲ ਪੱਕੀ, ਕਿਉਂਕਿ ਕਦੀ ਵੀ ਕਿਸੇ ਦਾ ਮਨ ਕਿਸੇ ਕੋਲ ਗਲਤ ਨਹੀਂ ਕਰਾਉਂਦਾ, ਤੁਹਾਡਾ ਮਨ ਜੇ ਤੁਸੀਂ ਗਲਤ ਕਰ ਵੀ ਹੋਗੇ ਤੇ ਮਨ ਇਦਾਂ ਦਾ ਕਿ ਉਹ ਤੁਹਾਨੂੰ ਸਹੀ ਦੱਸ ਦੂਗਾ ਕਿ ਇਹ ਤੂੰ ਗਲਤੀ ਸਹੀ ਕਰ ਲਾ, ਉਹ ਵੱਖਰੀ ਗੱਲ ਆਪਾਂ ਗਲਤ ਕਰ ਦੇਈਦਾ, ਪਰ ਮਨ ਤੁਹਾਡਾ ਕਹਿ ਦੂਗਾ ਵੀ ਗਲਤੀ ਹੋ,
3: ਅਚਨਚੇਤ ਦਾ ਦੱਸ ਦਿੰਦਾ ਰੱਬ,
2: ਹਾਂ ਅਚਨਚੇਤ ਨਾ ਆਇਆ ਕਰ, ਬੰਦਾ ਮਰ ਵੀ ਸਕਦਾ,
3: ਮਰ ਵੀ ਸਕਦਾ,
2: ਇਦਾਂ ਦੀ ਗੱਲ ਨਹੀਂ ਆ, ਹਰ ਕੋਈ ਕੁਛ ਨਾ ਕੁਛ ਕਰ ਵੀ ਸਕਦਾ ਹੈ, ਕਰੋ ਯਾਰ,
3: ਸੋਰੀ ਬੁਸ਼ਰਾ ਨਾਜ਼ ਜੀ, ਵਧੀਆ ਵਧੀਆ, ਕਿਆ ਕਿਆ ਮਤਲਬ ਕੇ ਸਾਹਿਬ ਮਤਲਬ ਜੋੜਾ ਆਪਨੇ, ਬਹੁਤ ਖੂਬ ਬਹੁਤ ਖੂਬ,
2: ਐਸਾ ਹੀ ਬਾਈ, ਆਪ ਜੈਸੇ ਡੀਮੋਟੀਵੇਟ ਕਰਦੇ ਰਹਿੰਦੇ।
3: ਹੋਰ ਕੋਈ ਜਾਂਦਾ ਜਾਂਦਾ ਥੋਟ ਕੋਈ ਵਧੀਆ ਜਾ
2: ਯਾਰ, ਥੋਟ ਇਹੋ ਹੀ ਆ ਵੀ ਗੱਲ ਆਪਣੀ ਪਿਆਰ ਨਾਲ ਜੋ ਵੀ ਕਰਨਾ,
3: ਆਪਣੇ ਤੇ ਮਾਣ ਕਰੋ, ਤੇ ਆਪਣਾ ਸਤਿਕਾਰ ਕਰੋ, ਆਪਣੇ ਤੋਂ ਉੱਪਰ ਕੋਈ ਨਹੀਂ,
2: ਵੱਡਿਆਂ ਦਾ ਸਤਿਕਾਰ
3: ਕਰੋ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ, ਮੈਨੂੰ ਪਤਾ
2: ਨੰਨੀ ਸ਼ਾਂ ਦੀ ਐਡ ਨਹੀਂ ਚਲਾਉਣੀ, ਬੋਸ ਨੂੰ ਨਰਾਜ਼ ਕਰ
3: ਦੇਣਾ, ਕੁਛ ਨਾ ਕੁਛ ਪੁੱਠਾ ਹੋ ਹੀ ਜਾਂਦਾ,
2: ਆਪਣੀ ਕਰਦੀ ਹੈ ਨਾ,
3: ਨਹੀਂ ਚਲੋ ਇਹ ਤਾਂ ਇੱਕ ਤਾਂ ਸਲੋਗਨ
2: ਛੋਟੇ ਹੁੰਦੇ ਸੁਣਦੇ ਹੋ ਦੇ 5-6 ਸਾਲ ਪਹਿਲੇ ਕਿ ਇਹ ਐਡ ਚਲਦੀ ਸੀ।
3: ਅੱਛਾ ਚੱਲ ਯਾਰ, ਮੈਂ ਉਹਨੂੰ ਕਰ ਦਿੰਦਾ ਬੈਲੈਂਸ ਕਰ ਦਿੰਦਾ, ਬੇਟੀ ਪੜ੍ਹਾਓ ਬੇਟੀ ਬਚਾਓ, ਠੀਕ ਹੈ, ਹੋ ਗਿਆ ਬੈਲੈਂਸ ਹੋ ਗਿਆ ਨਾ ਹੁਣ, ਬਸ ਠੀਕ ਆ, ਫਿਰ ਸਹੀ ਆ।
2: ਇਸ ਤੋਂ ਪਹਿਲਾਂ ਕਿ ਕ੍ਰਿਸ਼ਨਾ ਜੀ ਕੋਈ ਹੋਰ ਐਡ ਕਰ ਦੇਣਾ ਭਰਾਵਾ, ਮੈਂ ਕਹਿੰਦਾ ਆਪਾਂ ਛੁੱਟੀ ਲਈਏ
3: ਚਲੀਏ,
2: ਐਵੇਂ ਉਹਦੇ ਚੱਕਰ ਦੇ ਵਿੱਚ ਨਾ ਟਾਈਮ ਵੱਧ ਲੱਗਣ ਡਿਆ, ਤੇ ਇਹਨਾਂ ਨੂੰ ਲੱਗਦਾ ਵੀ ਕੋਈ ਨੀ ਫਿਰ ਆਪੇ ਹਟਾਉਣਗੇ, ਆਪੇ ਕਹਿਣਗੇ ਕਿ ਭਾਜੀ ਬਚ ਕਰੋ ਹੁਣ ਟਾਈਮ ਹੋ ਗਿਆ,
3: ਚਲੀਏ ਫਿਰ, ਟਾਈਮ ਹੋ ਗਿਆ,
2: ਹਾਂ ਚੱਲੀਏ ਬਸ ਕੇ,
3: ਚਲੀਏ ਓਕੇ ਆ,
2: ਹਾਂ
3: ਟਾਟਾ ਬਾਏ ਬਾਏ ਕਰਦੇ
2: ਹਾਂ, ਪਰ ਨਿਕਲੀਏ,
3: ਹਾਂਜੀ ਬੋਲ ਭਾਵੇਂ ਨਾ ਬੋਲ ਲੱਗ ਚੁੱਕੀ ਹੈ ਥੀਏਟਰਾਂ 'ਚ,
2: ਬੱਲੇ
3: ਤੁਸੀਂ ਜਾ ਕੇ ਜ਼ਰੂਰ ਦੇਖਣਾ,
2: ਸੱਚ ਦੱਸੋ ਤੁਹਾਨੂੰ ਹਾਲ ਲੱਗੀ ਨਹੀਂ ਆ, ਪਰ ਜਦੋਂ ਦੀ ਸੁਣ,
3: ਹਾਂ ਜਦੋਂ ਤੁਸੀਂ ਸੁਣ ਰਹੇ ਹੋਗੇ ਉਹੀ ਯਾਰ, ਜਦੋਂ ਤੁਸੀਂ ਸੁਣ ਰਹੇ ਹੋਗੇ ਤਦ ਤੱਕ ਲੱਗ ਚੁੱਕੀ ਹੋਏਗੀ
2: ਯਾਰ। ਸੱਚ ਦੱਸਿਆ ਕਰੋ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਆਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ $54,990 BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਆਨ ਰੋਡਸ ਆਨਰਸ Conditions apply.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਜਾਤੀ ਮਾਰਨ ਦਾ ਅੱਜ 7 ਤਰੀਕ ਹੈ ਸਤੰਬਰ ਦਾ ਮਹੀਨਾ ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ ਗੌਤਮ ਜੀ ਤੁਸੀਂ ਆਉਂਦੇ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਹਾਂਜੀ ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਆਵਾਂਗੇ ਪਰ ਪਹਿਲਾਂ ਇੱਕ ਖਬਰ ਭਾਰਤ ਦੇ ਨਾਲ ਹੀ ਜੁੜੀ ਹੋਈ ਹੈ ਯੂਨਾਈਟਿਡ ਨੇਸ਼ਨ ਤੋਂ ਇਹ ਖਬਰ ਹੈ ਅਹਿਮ ਖਬਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਭਾਰਤ ਦੇ ਸਮਾਜਿਕ ਢਾਂਚੇ ਦੇ ਉੱਤੇ ਅਸਰ ਵੀ ਪਾਏਗੀ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਸੈਸ਼ਨ ਦੇ 27 ਨਵੰਬਰ ਬਾਲ ਵਿਆਹ ਦੀ ਉਮਰ ਘੱਟ ਕਰਨ ਤੇ ਜਬਰਨ ਵਿਆਹ ਦੇ ਖਿਲਾਫ ਇੱਕ ਕੌਮਾਂਤਰੀ ਦਿਹਾੜਾ ਐਲਾਨਣ ਦਾ ਜਿਹੜਾ ਪ੍ਰਸਤਾਵ ਸੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰਸਤਾਵ ਭਾਰਤ ਸਮੇਤ 67 ਦੇਸ਼ਾਂ ਦੀ ਹਮਾਇਤ ਦੇ ਨਾਲ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਪੇਸ਼ ਕੀਤਾ ਗਿਆ ਸੀ 4 ਸਤੰਬਰ ਨੂੰ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਦਰਅਸਲ 27 ਨਵੰਬਰ ਦੀ ਤਰੀਕ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸੇ ਦਿਨ 2024 ਨੂੰ ਭਾਰਤ ਸਰਕਾਰ ਨੇ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਦੀ ਇੱਕ ਸ਼ੁਰੂਆਤ ਕੀਤੀ ਸੀ ਬਾਲ ਵਿਆਹ ਬਾਲ ਵਿਆਹ ਦੇ ਅਧਿਕਾਰਾਂ ਦੇ ਨਾਲ ਜਿਹੜੇ ਜੁੜੇ ਹੋਏ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸੰਗਠਨ ਨੇ ਉਹਨਾਂ ਦੇ ਵਿੱਚੋਂ ਇੱਕ ਜਸਟ ਰਾਈਟ ਫਾਰ ਚਿਲਡਰਨ JRC ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਹੁਣ ਸਰਕਾਰਾਂ ਨੂੰ 2030 ਤੱਕ ਬਾਲ ਵਿਆਹ ਨੂੰ ਖਤਮ ਕਰਨ ਦੇ ਲਈ ਪ੍ਰਭਾਵੀ ਕਦਮ ਚੁੱਕਣ ਦੀ ਲੋੜ ਪਏਗੀ ਜ਼ਿਕਰਯੋਗ ਹੈ ਕਿ ਭਾਰਤ ਦੇ ਹੀ ਪਰਿਵਾਰ ਭਲਾਈ ਅੰਕੜੇ ਦੇ ਮੁਤਾਬਕ 18 ਸਾਲ ਤੋਂ ਪਹਿਲਾਂ ਵਿਆਹ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਜਿਹੜੀ ਹੈ ਹੁਣ ਕਾਫੀ ਪਿਛਲੇ ਕੁਝ ਸਮੇਂ ਦੇ ਵਿੱਚ ਘਟੀ ਹੈ ਪਰ ਫਿਰ ਵੀ ਇਹ ਚਿੰਤਾਜਨਕ ਇੱਕ ਅੰਕੜਾ ਭਾਰਤ ਦੇ ਕੌਮੀ ਪਰਿਵਾਰ ਰਜਿਸਟਰ ਦੇ ਮੁਤਾਬਕ ਸਾਲ 2019 ਤੋਂ 2021 ਦੇ ਦਰਮਿਆਨ ਇਹ ਅੰਕੜਾ 23% ਸੀ ਜਦਕਿ 2023-24 ਦੇ ਵਿੱਚ ਇਹ ਘੱਟ ਕੇ 20% ਰਹਿ ਗਿਆ ਸੋ ਭਾਰਤ ਹੀ ਨਹੀਂ ਬਲਕਿ ਬਹੁਤ ਸਾਰੇ ਅਫਰੀਕੀ ਲਾਤੀਨੀ ਦੇਸ਼ ਨੇ ਜਿੱਥੇ ਲੜਕੀਆਂ ਦਾ ਨਿੱਕੀ ਉਮਰ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਜਦਕਿ ਇਹ ਉਹਨਾਂ ਦੀ ਸਿਹਤ ਦੇ ਲਈ ਲੰਮੇ ਸਮੇਂ ਦੇ ਵਿੱਚ ਚੱਲ ਕੇ ਸਹੀ ਨਹੀਂ ਹੁੰਦਾ ਉਹਨਾਂ ਦੀ ਸਿਹਤ ਦੇ ਉੱਤੇ ਮਾੜੇ ਅਸਰ ਇਸ ਦੇ ਦਿਖਾਈ ਪੈਂਦੇ ਨੇ ਖੈਰ ਇਸ ਤੋਂ ਇਲਾਵਾ ਹੁਣ ਦੁਨੀਆਂ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲਿਬਾਫ ਨੇ ਐਤਵਾਰ ਦੇ ਦਿਨ ਕਿਹਾ ਕਿ ਇਰਾਨ ਦੇ ਖਿਲਾਫ਼ ਕਾਰਵਾਈ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਤੇ ਦਰਦਨਾਕ ਜਵਾਬ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਸੀਮਤ ਜਵਾਬ ਦਾ ਦੌਰ ਖਤਮ ਹੋ ਚੁੱਕਿਆ ਤੇ ਖੇਡ ਦੇ ਨਿਯਮ ਹੁਣ ਬਦਲ ਗਏ ਨੇ ਸੰਸਦ ਦੇ ਵਿੱਚ ਆਪਣੇ ਸੰਬੋਧਨ ਦੇ ਦਰਮਿਆਨ ਗਲਿਬਾਫ ਨੇ ਕਿਹਾ ਕਿ ਇਰਾਨੀ ਫੌਜੀ ਤਾਕਤਾਂ ਨੂੰ ਅਮਰੀਕੀ ਟਿਕਾਣਿਆਂ ਦੇ ਉੱਤੇ ਕੀਤੇ ਗਏ ਜ਼ੋਰਦਾਰ ਹਮਲਿਆਂ ਤੋਂ ਬਾਅਦ ਅਮਰੀਕਾ ਤੇ ਉਹਨਾਂ ਦੇ ਸਹਿਯੋਗੀ ਦੇਸ਼ਾਂ ਦੇ ਵਿੱਚ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਹੈ ਗਲਿਬਾਫ ਨੇ ਕਿਹਾ ਕਿ ਵਿਰੋਧੀ ਧਿਰ ਖਾਲੀ ਸ਼ਬਦਾਂ ਤੇ ਨਾਅਰਿਆਂ ਦਾ ਸਹਾਰਾ ਲੈ ਕੇ ਜੰਗ ਦੇ ਖੇਤਰ ਦੀਆਂ ਐਸੀਆਂ ਤਸਵੀਰਾਂ ਤੇ ਵੀਡੀਓ ਦਾ ਇਸਤੇਮਾਲ ਕਰ ਰਿਹਾ ਹੈ ਜਿਨ੍ਹਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਣਾਇਆ ਜਾ ਰਿਹਾ ਗਲਿਬਾਫ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੀਮਤ ਜਵਾਬ ਦਾ ਦੌਰ ਹੁਣ ਖਤਮ ਹੋ ਚੁੱਕਿਆ ਹੈ ਔਰ ਇਰਾਨ ਨੇ ਤਾਂ ਹਾਲੇ ਸਿਰਫ ਹਮਲਿਆਂ ਦੀ ਸ਼ੁਰੂਆਤ ਕੀਤੀ ਹੈ ਹੁਣ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਹੁਣ ਸਥਿਤੀ ਨੂੰ ਨਹੀਂ ਸਮਝਿਆ ਤਾਂ ਬਹੁਤ ਦੇਰ ਹੋਣ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਖੇਡ ਹੁਣ ਪੂਰੀ ਤਰੀਕੇ ਦੇ ਨਾਲ ਬਦਲ ਚੁੱਕੀ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਰਾਨ ਨੇ ਸ਼ਨੀਵਾਰ ਦੇ ਦਿਨ ਵੀ ਜਹਾਜ਼ਾਂ ਦੇ ਉੱਤੇ ਇੱਕ ਦੂਸਰੇ ਦੇ ਖਿਲਾਫ ਜਵਾਬੀ ਹਮਲੇ ਕੀਤੇ ਸੀ ਇਹ ਇੱਕ ਹਫ਼ਤੇ ਪਹਿਲਾਂ ਹੋਈ ਲੜਾਈ ਜਿਹੜੀ ਦੁਬਾਰਾ ਤੋਂ ਸ਼ੁਰੂ ਹੋਈ ਹੈ ਉਸ ਦੇ ਵਿੱਚ ਹਮਲਿਆਂ ਦਾ ਹੁਣ ਤਾਜ਼ਾ ਦੌਰ ਹੈ ਉਧਰ ਇਰਾਨ ਦੇ ਸਦੰਜ ਹਮਦਾਨ ਹਾਈਵੇ ਦੇ ਉੱਤੇ ਇੱਕ ਫਿਊਲ ਟੈਂਕਰ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 11 ਲੋਕਾਂ ਦੀ ਮੌਤ ਹੋ ਗਈ 7 ਹੋਰ ਲੋਕ ਜ਼ਖਮੀ ਹੋ ਗਏ ਇਸ ਘਟਨਾ ਤੋਂ ਬਾਅਦ ਕੁਰਦਿਸਤਾਨ ਦੇ ਗਵਰਨਰ ਨੇ ਪੂਰੇ ਸੂਬੇ ਦੇ ਵਿੱਚ 2 ਦਿਨਾਂ ਦੇ ਲਈ ਜਨਤਕ ਸੋਗ ਦਾ ਐਲਾਨ ਕਰ ਦਿੱਤਾ ਖਬਰ ਏਜੰਸੀ IRNA ਦੇ ਮੁਤਾਬਕ ਕੁਰਦਿਸਤਾਨ ਨਿਆਂ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਘਟਨਾ ਸ਼ਨੀਵਾਰ ਸ਼ਾਮ 5:30 ਦੇ ਆਸ ਪਾਸ ਸੰਦੰਜ ਸ਼ਹਿਰ ਦੀ ਐਂਟਰੀ ਦੇ ਕੋਲ ਹੋਈ ਜਿੱਥੇ 20,000 ਲੀਟਰ ਗੈਸੋਲੀਨ ਲਿਜਾ ਰਹੇ ਇੱਕ ਫਿਊਲ ਟੈਂਕਰ ਨੇ ਪਿੱਛੋਂ ਆ ਰਹੀ ਇੱਕ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ ਵਿਸਫੋਟ ਹੋਇਆ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ ਬਾਕੀ ਜਿਹੜੇ ਲੋਕ ਬੱਸ ਦੇ ਵਿੱਚ ਮੌਜੂਦ ਸੀ ਉਹਨਾਂ ਦੀ ਵੀ ਮੌਤ ਹੋਈ ਦੱਸੀ ਗਈ ਹੈ 1 ਦਰਜਨ ਦੇ ਕਰੀਬ ਮੌਤਾਂ ਤੋਂ ਬਾਅਦ ਕੁਰਦਿਸਤਾਨ ਦੇ ਚੀਫ ਜਸਟਿਸ ਮੁਹੰਮਦ ਜਬਾਰੀ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਉੱਚ ਪੱਧਰੀ ਤਰੀਕੇ ਦੇ ਨਾਲ ਕਰਵਾਈ ਜਾਏਗੀ ਫਿਲਹਾਲ ਸ਼ੁਰੂਆਤੀ ਤੌਰ ਦੇ ਉੱਤੇ ਲੱਗਦਾ ਹੈ ਕਿ ਦੁਰਘਟਨਾ ਦਾ ਕਾਰਨ ਫਿਊਲ ਟੈਂਕਰ ਦੇ ਵਿੱਚ ਬ੍ਰੇਕ ਤੇ ਤਕਨੀਕੀ ਖਰਾਬੀ ਦੇ ਚੱਲਦਿਆਂ ਆਇਆ ਹੋ ਸਕਦਾ ਹੈ ਉੱਥੇ ਯੂਕਰੇਨ ਦੇ ਨਾਲ ਜੁੜੀ ਹੋਈ ਵੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਹੁਣ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਉਹਨਾਂ ਦੇ ਦਾਮਾਦ ਜੈਰਿਡ ਕੁਸ਼ਨਰ ਤੇ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਐਤਵਾਰ ਦੇ ਦਿਨ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਵੋਲਦੀਮੀਰ ਜ਼ੇਲੈਂਸਕੀ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ। ਇਸ ਗੱਲਬਾਤ ਦੇ ਦਰਮਿਆਨ ਯੂਕਰੇਨ ਰੂਸ ਜੰਗ ਨੂੰ ਖਤਮ ਕਰਨ ਦੇ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਕੀ ਹੋਣ, ਇਹ ਮਸਲੇ ਵਿਚਾਰੇ ਗਏ। ਅਮਰੀਕੀ ਵਫਦ ਨੇ ਇੱਕ ਦਿਨ ਪਹਿਲਾਂ ਮਾਸਕੋ ਦੇ ਵਿੱਚ ਵੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਸੀ। ਉਧਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹਨਾਂ ਦਾ ਟੀਚਾ ਤਾਂ ਹੁਣ ਪੂਰੀ ਤਰ੍ਹਾਂ ਦੇ ਨਾਲ ਪੱਕੇ ਤੌਰ ਦੇ ਉੱਤੇ ਸ਼ਾਂਤੀ ਯਕੀਨੀ ਬਣਾਉਣਾ। ਥੋੜੇ ਸਮੇਂ ਦੇ ਲਈ ਜੰਗਬੰਦੀ ਸਮਝੌਤੇ ਉਹਨਾਂ ਦੇ ਇਸ ਵਕਤ ਏਜੰਡੇ ਦੇ ਵਿੱਚ ਹੀ ਨਹੀਂ ਨੇ। ਵਿਟਕੋਫ ਨੇ ਗੱਲਬਾਤ ਨੂੰ ਅਰਥਪੂਰਨ ਤੇ ਮਹੱਤਵਪੂਰਨ ਦੱਸਿਆ। ਉਹਨਾਂ ਕਿਹਾ ਕਿ ਉਹ ਉਤਸ਼ਾਹਤ ਨੇ, ਹੁਣ ਅੱਗੇ ਚੱਲ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੱਲ ਕਰਨਗੇ। ਉਹਦਾ ਕੁਸ਼ਨਰ ਨੇ ਕਿਹਾ ਕਿ ਟਰੰਪ ਮੌਜੂਦਾ ਜੰਗ ਖਤਮ ਕਰਨ ਦੇ ਨਾਲ ਨਾਲ ਸਥਾਈ ਸ਼ਾਂਤੀ ਦੇ ਹੱਲ ਦੇ ਲਈ ਅਹਿਮੀਅਤ ਪਹਿਲਾਂ ਤੋਂ ਹੀ ਦਿੰਦੇ ਆ ਰਹੇ ਨੇ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਗੱਲਬਾਤ ਦੇ ਵਿੱਚ ਸਰਦੀਆਂ ਦੇ ਨਾਲ ਨਜਿੱਠਣ ਦੇ ਲਈ ਤੇ ਉਸ ਤੋਂ ਪਹਿਲਾਂ ਕੀਤੇ ਜਾਣ ਵਾਲੇ ਉਪਾਅ ਦੇ ਉੱਤੇ ਚਰਚਾ ਕੀਤੀ ਗਈ। ਅਮਰੀਕੀ ਦੂਤ ਸਟੀਵ ਵਿਟਕੋਫ ਤੇ ਜੈਰਿਡ ਕੁਸ਼ਨਰ ਯੂਕਰੇਨ ਦੇ ਉੱਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਇੱਥੇ ਪਹੁੰਚੇ ਸੀ। ਅੱਜ ਤੱਕ ਦੋਵੇਂ ਜਿਹੜੇ ਕਿ ਟਰੰਪ ਦੇ ਖਾਸਮ ਖਾਸ ਨੇ, ਯੂਕਰੇਨ ਕਦੇ ਨਹੀਂ ਸੀ ਗਏ। ਉਹਨਾਂ ਦੀ ਇਹ ਫੇਰੀ ਦੋਹਾਂ ਧਿਰਾਂ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਦਾ ਇੱਕ ਹਿੱਸਾ ਵੀ ਮੰਨੀ ਜਾ ਰਹੀ ਹੈ। ਪਿਛਲੇ ਕਈ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਤੱਕ ਲਗਾਤਾਰ ਯੂਕਰੇਨ ਰੂਸ ਦੇ ਨਾਲ ਜੁੜੀਆਂ ਖਬਰਾਂ ਸਾਂਝੀਆਂ ਕੀਤੀਆਂ ਨੇ ਤੇ ਦੱਸਿਆ ਹੈ ਕਿ ਉੱਥੇ ਕਿਸ ਕਿਸਮ ਦਾ ਮਾਹੌਲ ਬਣਿਆ ਹੈ, ਕਿੱਦਾਂ ਯੂਕਰੇਨ ਤੇ ਰੂਸ ਦੇ ਵਿੱਚ ਲਗਾਤਾਰ ਹਮਲੇ ਹੋ ਰਹੇ ਨੇ। ਉੱਥੇ ਇੱਕ ਖਬਰ ਮਿਸਰ ਤੋਂ ਵੀ ਸਾਹਮਣੇ ਆ ਰਹੀ ਹੈ, ਜਿੱਥੇ ਮਿਸਰ ਦੀ ਟੀਵੀ ਪ੍ਰੈਜ਼ੈਂਟਰ ਸਾਰਾ ਖਲੀਫਾ ਤੇ 11 ਹੋਰਨਾਂ ਲੋਕਾਂ ਨੂੰ ਡਰੱਗਸ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਅਖਬਾਰ ਅਲ ਅਕਰਮ ਦੀ ਖਬਰ ਦੇ ਮੁਤਾਬਕ ਇਹ ਇੱਕ ਅਪਰਾਧਕ ਗੈਂਗ ਦਾ ਹਿੱਸਾ ਸੀ। ਗੈਂਗ ਦੇ ਉੱਤੇ ਦੋਸ਼ ਇਹ ਹੈ ਕਿ ਇਹ ਡਰੱਗਸ ਬਣਾਉਣ ਦੇ ਇਸਤੇਮਾਲ ਦੇ ਵਿੱਚ ਹੋਣ ਵਾਲਾ ਕੱਚਾ ਮਾਲ ਵਿਦੇਸ਼ਾਂ ਤੋਂ ਮੰਗਵਾਉਂਦੇ ਸੀ। ਉਸ ਦਾ ਇਸਤੇਮਾਲ ਨਸ਼ੀਲੇ ਪਦਾਰਥ ਤਿਆਰ ਕਰਕੇ ਵੇਚਣ ਦੇ ਲਈ ਕਰਦੇ ਸੀ ਔਰ ਇਹਨਾਂ ਦੇ ਕੋਲ ਗੈਰ ਕਾਨੂੰਨੀ ਹਥਿਆਰ ਤੇ ਗੋਲਾ ਬਰੂਦ ਵੀ ਬਰਾਮਦ ਹੋਏ ਨੇ। ਹਾਲਾਂਕਿ ਇੱਧਰ 39 ਸਾਲ ਦੀ ਸਾਰਾ ਖਲੀਫਾ ਆਪਣੇ ਟੀਵੀ ਪ੍ਰੋਗਰਾਮ ਮਿਸ਼ਨ ਇੰਪੋਸੀਬਲ ਦੇ ਜ਼ਰੀਏ ਜਾਣੀ ਜਾਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਪਰਾਧ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਦਿਖਾਇਆ ਜਾਂਦਾ ਹੈ। ਭਾਰਤ ਦੇ ਕ੍ਰਾਈਮ ਪੈਟਰੋਲ ਵਰਗੇ ਸੀਰੀਅਲਸ ਦੇ ਨਾਲ ਇਸ ਦੀ ਤੁਲਨਾ ਕੀਤੀ ਜਾ ਸਕਦੀ ਹੈ। ਖਲੀਫਾ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਮਾਮਲੇ ਦੇ ਵਿੱਚ ਫੈਸਲਾ ਪਹਿਲੀ ਵਾਰ ਪਿਛਲੇ ਮਹੀਨੇ ਸੁਣਾਇਆ ਗਿਆ ਸੀ। ਹਾਲਾਂਕਿ ਇਸੇ ਮਹੀਨੇ ਇੱਕ ਹੋਰ ਫੈਸਲਾ ਵੀ ਪੱਕਾ ਕੀਤਾ ਗਿਆ, ਕਿਉਂਕਿ ਅਦਾਲਤ ਨੂੰ ਮਿਸਰ ਦੇ ਗ੍ਰੈਂਡ ਮੁਫਤੀ ਦੀ ਧਾਰਮਿਕ ਰਾਏ ਵੀ ਲੈਣੀ ਹੁੰਦੀ ਹੈ। ਮਿਸਰ ਦੇ ਵਿੱਚ ਮੌਤ ਦੀ ਸਜ਼ਾ ਦੇ ਮਾਮਲਿਆਂ 'ਚ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਔਰ ਇਸ ਫੈਸਲੇ ਦੇ ਖਿਲਾਫ ਵੈਸੇ ਅਪੀਲ ਕੀਤੀ ਜਾ ਸਕਦੀ ਹੈ। ਮੰਨਿਆ ਗਿਆ ਹੈ ਕਿ 750 ਕਿਲੋ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ, ਜਿਸ ਦੇ ਵਿੱਚ 20 ਗਵਾਹਾਂ ਨੇ ਆਪਣੀ ਸੁਣਵਾਈ ਦੇ ਦਰਮਿਆਨ ਜਾਣਕਾਰੀ ਦਿੱਤੀ। ਐਮਨੈਸਟੀ ਇੰਟਰਨੈਸ਼ਨਲ ਦੀ 2025 ਦੀ ਰਿਪੋਰਟ ਦੇ ਮੁਤਾਬਕ 492 ਲੋਕਾਂ ਨੂੰ ਮਿਸਰ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਦੇ ਵਿੱਚੋਂ 23 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ ਔਰ ਇਸ ਦੇ ਵਿੱਚ ਜ਼ਿਆਦਾਤਰ ਡਰੱਗ ਤਸਕਰੀ ਤੇ ਬਲਾਤਕਾਰ ਦੇ ਦੋਸ਼ੀ ਹੀ ਸੀ। ਮਿਸਰ ਦੇ ਵਿੱਚ ਇਸ ਕਿਸਮ ਦੇ ਕਾਨੂੰਨਾਂ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ ਤੇ ਪਹਿਲੀ ਖਬਰ ਜਿਹੜੀ ਉਹ ਪਾਕਿਸਤਾਨ ਤੋਂ ਹੈ। ਅਸਲ ਦੇ ਵਿੱਚ ਦੋਵੇਂ ਖਬਰਾਂ ਪਾਕਿਸਤਾਨ ਦੇ ਨਾਲ ਜੁੜੀਆਂ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਮਹਿਲਾ ਮਿੱਤਰ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਗੈਰ ਜਿਹੜੇ ਦੋਸਤ ਪੁਰਸ਼ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਥੈਂਕ ਯੂ ਕਿਹਾ। ਸਮਝ ਲੱਗੇਗੀ ਕਹਾਣੀ ਜਦੋਂ ਹੁਣ ਤੁਹਾਨੂੰ ਦੱਸ ਦਈਏ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੂਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਇਤਿਹਾਸ ਦੇ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਦੇ ਉੱਤੇ ਵਧਾਈ ਦਿੱਤੀ ਤੇ ਨਾਲ ਹੀ ਧੰਨਵਾਦ ਵੀ ਕਿਹਾ। ਸ਼ਹਿਬਾਜ਼ ਸ਼ਰੀਫ ਨੇ ਸ਼ੁੱਕਰਵਾਰ ਦੇ ਦਿਨ ਐਕਸ ਦੇ ਉੱਤੇ ਪੋਸਟ ਕਰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਜੋਰਜੀਆ ਮੈਲੂਨੀ ਨੂੰ ਇਟਲੀ ਦੀ ਜੰਗ ਤੋਂ ਬਾਅਦ ਇਤਿਹਾਸ ਦੇ ਵਿੱਚ ਲਗਾਤਾਰ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੀ ਨੇਤਾ ਦੇ ਤੌਰ ਦੇ ਉੱਤੇ ਵਧਾਈ। ਤੁਹਾਡੀ ਅਗਵਾਈ ਦੇ ਵਿੱਚ ਇਟਲੀ ਨੇ ਤਰੱਕੀ ਕੀਤੀ ਹੈ। ਦੁਨੀਆ ਦੇ ਵਿੱਚ ਉਹਦੀ ਪਛਾਣ ਲਗਾਤਾਰ ਵੱਧ ਰਹੀ ਹੈ ਔਰ ਮੈਂ ਪਾਕਿਸਤਾਨ ਇਟਲੀ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੇ ਅੱਗੇ ਵੀ ਕੰਮ ਕਰਨ ਦੇ ਲਈ ਉਮੀਦ ਕਰਦਾ ਰਹਾਂਗਾ। ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਡੀ ਸਫਲਤਾ ਦੇ ਲਈ ਸ਼ੁਭਕਾਮਨਾਵਾਂ। ਇਸੇ ਦੇ ਜਵਾਬ ਚ ਜਾਰਜੀਆ ਮੈਲੋਨੀ ਨੇ ਐਤਵਾਰ ਦੇ ਦਿਨ ਉਹਨਾਂ ਨੂੰ ਧੰਨਵਾਦ ਕਹਿੰਦਿਆਂ ਹੋਇਆ ਕਿਹਾ ਕਿ ਇਟਲੀ ਤੇ ਪਾਕਿਸਤਾਨ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼ਾਬਾਸ਼ ਸ਼ਰੀਫ ਦਾ ਧੰਨਵਾਦ। ਇਹਨਾਂ ਸ਼ਬਦਾਂ ਦੇ ਨਾਲ ਦੋਹਾਂ ਦੇਸ਼ਾਂ ਦੀ ਅਹਿਮੀਅਤ ਤੁਸੀਂ ਬਿਆਨੀ ਆ ਔਰ ਕਈ ਖੇਤਰਾਂ ਦੇ ਵਿੱਚ ਸਹਿਯੋਗ ਮਜ਼ਬੂਤ ਕੀਤਾ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੇ ਨਵੇਂ ਮੌਕੇ ਤਲਾਸ਼ਣ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਖੈਰ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਹੁਣ ਪ੍ਰਧਾਨ ਮੰਤਰੀ ਤਾਂ ਨਹੀਂ ਕਹਿ ਸਕਦੇ ਪਰ ਪਾਕਿਸਤਾਨ ਦੀ ਸਰਕਾਰ ਦੀ ਤਰਫ ਤੋਂ ਹੁਣ ਭਾਰਤ ਵਾਲੇ ਪਾਸੇ ਇੱਕ ਮਸਜਿਦ ਢਾਏ ਜਾਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਗਏ। ਦੱਸ ਦਈਏ ਕਿ ਦੋਵੇਂ ਦੇਸ਼ ਲਗਾਤਾਰ ਇੱਕ ਦੂਸਰੇ ਦੇ ਖਿਲਾਫ ਇਸ ਕਿਸਮ ਦੇ ਹਥਕੰਡੇ ਵਰਤ ਰਹੇ ਨੇ। ਭਾਰਤ ਨੇ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਨਰਵਾਲ ਦੇ ਕੋਲ ਜਿਹੜਾ 125 ਸਾਲ ਪੁਰਾਣਾ ਇੱਕ ਮੰਦਿਰ ਹੈ ਉਸਨੂੰ ਢਾਏ ਜਾਣ ਦੀ ਖ਼ਬਰ ਦੀ ਨਿੰਦਾ ਕੀਤੀ ਸੀ ਜਦਕਿ ਪਾਕਿਸਤਾਨ ਨੇ ਬਾਅਦ ਵਿੱਚ ਦੱਸਿਆ ਕਿ ਉਹ ਬਾਰਿਸ਼ ਦੇ ਵਿੱਚ ਇੱਕ ਹਿੱਸਾ ਢਹਿ ਤੇ ਭਾਰਤ ਇਸ ਕਿਸਮ ਦੀਆਂ ਝੂਠੀਆਂ ਖ਼ਬਰਾਂ ਫੈਲਾ ਰਿਹਾ। ਹੁਣ ਪਾਕਿਸਤਾਨ ਵਾਲੇ ਪਾਸਿਓਂ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਵਿੱਚ ਇੱਕ ਮਸਜਿਦ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਢਾਏ ਜਾਣ ਦੇ ਉੱਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਜਾਦ ਹੈਦਰ ਖਾਨ ਨੇ ਕਿਹਾ ਹੈ ਕਿ ਇਸ ਇਤਿਹਾਸਕ ਇਸਲਾਮੀ ਮਸਜਿਦ ਦੇ ਖਿਲਾਫ਼ ਕੀਤੀ ਗਈ ਹੈ ਕਾਰਵਾਈ ਨਿੰਦਣਯੋਗ ਹੈ। ਇਸਲਾਮੀ ਵਿਰਾਸਤ ਨੂੰ ਮਿਟਾਉਣ ਦੇ ਲਈ ਭਾਰਤ ਦੇ ਵਿੱਚ ਲਗਾਤਾਰ ਮੁਹਿੰਮਾਂ ਚੱਲ ਰਹੀਆਂ ਨੇ ਜੋ ਕਿ ਇਸਲਾਮੋਫੋਬਿਕ ਤੇ ਹਿੰਦੂਤਵ ਦੀ ਸੋਚ ਤੋਂ ਪ੍ਰੇਰਿਤ ਨੇ। 1992 ਦੇ ਵਿੱਚ ਇਤਿਹਾਸਕ ਬਾਬਰੀ ਮਸਜਿਦ ਦਾ ਢਾਇਆ ਜਾਣਾ ਅੱਜ ਵੀ ਇੱਕ ਭੇਦਭਾਵ ਤੇ ਨਫ਼ਰਤ ਵਾਲੀ ਇੱਕ ਸੋਚ ਦਾ ਹਿੱਸਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਨਾਲ ਹੋ ਰਹੇ ਧੱਕਿਆਂ ਦੇ ਬਾਰੇ ਘਟਨਾਵਾਂ ਦੇ ਵੱਲ ਤੁਰੰਤ ਧਿਆਨ ਦੇਵੇ। ਖਾਸ ਤੌਰ ਦੇ ਉੱਤੇ ਮਸਜਿਦਾਂ ਨੂੰ ਤੋੜਨ ਦੀਆਂ ਜਿਹੜੀਆਂ ਘਟਨਾਵਾਂ ਭਾਰਤ ਦੇ ਵਿੱਚ ਵੱਧ ਰਹੀਆਂ ਨੇ। ਪਾਕਿਸਤਾਨ ਨੇ ਕਿਹਾ ਹੈ ਕਿ ਸਾਰੇ ਘੱਟ ਗਿਣਤੀ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਆਪਣੀ ਸੱਭਿਆਚਾਰਕ ਵਿਰਾਸਤ ਸੰਭਾਲਣ ਦੇ ਲਈ ਹਰ ਇੱਕ ਅਧਿਕਾਰ ਹੋਣੇ ਚਾਹੀਦੇ ਨੇ ਔਰ ਇਸ ਦੇ ਖਿਲਾਫ਼ ਜਿਹੜੀਆਂ ਕਾਰਵਾਈਆਂ ਭਾਰਤੀ ਅਧਿਕਾਰੀ ਕਰ ਰਹੇ ਨੇ ਉਸਦੇ ਲਈ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਦਰਅਸਲ ਸਹਾਰਨਪੁਰ ਦੇ ਵਿੱਚ ਕਲੈਕਟਰੇਟ ਦਫ਼ਤਰ ਦੇ ਕੈਂਪਸ ਦੇ ਅੰਦਰ ਮੌਜੂਦ ਇੱਕ ਮਸਜਿਦ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਢਾਣ ਦਾ ਸਿਲਸਿਲਾ ਸ਼ਨੀਵਾਰ ਸਵੇਰ ਵੇਲੇ ਸ਼ੁਰੂ ਹੋਇਆ ਸੀ। ਇਹ ਪ੍ਰਸ਼ਾਸਨਿਕ ਕਾਰਵਾਈ 4 ਸਤੰਬਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਸਾਹਮਣੇ ਆਈ ਜਿਸ ਦੇ ਵਿੱਚ ਮਸਜਿਦ ਪ੍ਰਬੰਧਨ ਕਮੇਟੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ ਤੇ ਪਹਿਲਾਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ। ਪਹਿਲਾਂ ਦਾ ਫੈਸਲਾ ਇਸ ਨੂੰ ਢਾਣ ਦਾ ਜ਼ਿਕਰਯੋਗ ਹੈ ਕਿ ਧਾਰਮਿਕ ਢਾਂਚੇ ਨੂੰ ਸਰਕਾਰੀ ਜ਼ਮੀਨ ਦੇ ਉੱਤੇ ਗੈਰ ਕਾਨੂੰਨੀ ਜਾਂ ਕਬਜ਼ੇ ਵਾਲੀ ਜ਼ਮੀਨ ਮੰਨ ਲਿਆ ਜਾਂਦਾ। ਸਿਟੀ ਮੈਜਿਸਟ੍ਰੇਟ ਨੇ ਜੁਲਾਈ ਮਹੀਨੇ ਦੇ ਵਿੱਚ ਇਸ ਮਸਜਿਦ ਨੂੰ ਗੈਰ ਕਾਨੂੰਨੀ ਐਲਾਨਦਿਆਂ ਹੋਇਆ ਇਸ ਨੂੰ ਢਾਣ ਦੇ ਹੁਕਮ ਦੇ ਦਿੱਤੇ ਸੀ। ਉੱਥੇ ਹੀ ਜਦੋਂ ਭਾਰਤ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ ਤਾਂ ਸਭ ਤੋਂ ਪਹਿਲੀ ਔਰ ਸਭ ਤੋਂ ਵੱਡੀ ਖ਼ਬਰ ਦਿੱਲੀ ਤੋਂ ਹੀ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਸਤਿਆਨਿਕੇਤਨ ਮਾਰਕੀਟ ਇਲਾਕੇ ਦੇ ਵਿੱਚ ਐਤਵਾਰ ਦੁਪਹਿਰੇ ਇੱਕ 5 ਮੰਜ਼ਿਲਾ PG ਇਮਾਰਤ ਡਿੱਗ ਪਈ ਜਿਸ ਦੇ ਚੱਲਦਿਆਂ ਕਈ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹਾਲੇ ਤੱਕ ਹੈ ਔਰ ਦਿੱਲੀ ਦੇ ਐਡੀਸ਼ਨਲ DCP ਦੀ ਤਰਫ ਤੋਂ ਦੱਸਿਆ ਗਿਆ ਕਿ 9 ਬੱਚਿਆਂ ਨੂੰ ਹੁਣ ਤੱਕ ਬਾਹਰ ਕੱਢ ਲਿਆ ਗਿਆ ਪਰ ਮੰਦਭਾਗੀ ਗੱਲ ਇਹ ਹੈ ਕਿ ਹੁਣ ਤੱਕ 3 ਬੱਚਿਆਂ ਦੀ ਮੌਤ ਦੀ ਵੀ ਖ਼ਬਰ ਸਾਹਮਣੇ ਆਈ ਹੈ। ਇਮਾਰਤ ਦੇ ਮਾਲਕ ਤੋਂ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ ਅਰੈਸਟ ਕਰਨ ਦਾ ਕੰਮ ਵੀ ਕੀਤਾ ਜਾਏਗਾ ਪਰ ਇਸ ਦੇ ਦਰਮਿਆਨ ਇੱਕ ਲਾਪਰਵਾਹੀ ਵਾਲਾ ਮਾਮਲਾ ਦਰਜ ਕਰ ਲਿਆ ਗਿਆ। ਬਚਾਏ ਗਏ ਬੱਚਿਆਂ ਦੇ ਵਿੱਚੋਂ ਇੱਕ ਨੇ ਦੱਸਿਆ ਹੈ ਕਿ ਇਮਾਰਤ ਦੇ ਅੰਦਰ 15 ਤੋਂ 16 ਦੇ ਕਰੀਬ ਬੱਚੇ ਮੌਜੂਦ ਸੀ। ਹਾਲੇ ਜਾਣਕਾਰੀ ਪੱਕੀ ਨਹੀਂ ਹੈ ਪਰ NDRF ਦੀ ਟੀਮਾਂ ਮੌਕੇ ਦੇ ਉੱਤੇ ਮੌਜੂਦ ਹੋਈਆਂ ਸੀ ਆ ਗਈਆਂ ਸੀ ਔਰ ਦੱਸਿਆ ਗਿਆ ਕਿ ਇਹ 40 ਤੋਂ 50 ਸਾਲ ਪੁਰਾਣੀ ਇੱਕ ਇਮਾਰਤ ਸੀ ਜਿਸ ਦੇ ਇੱਕ ਬੇਸਮੈਂਟ ਤੇ 5 ਮੰਜ਼ਰਾਂ ਉੱਪਰ ਸੀ ਔਰ ਇਸਦਾ ਇਸਤੇਮਾਲ PG ਹੋਸਟਲ ਦੇ ਤੌਰ ਦੇ ਉੱਤੇ ਕੀਤਾ ਜਾ ਰਿਹਾ ਸੀ। ਘਟਨਾ ਦੇ ਸਮੇਂ ਬੇਸਮੈਂਟ ਦੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹਾਦਸਾ ਮੋਤੀਬਾਗ 2 ਸਥਿਤ ਸ਼ਿਵ ਮੰਦਿਰ ਦੇ ਕੋਲ ਹੋਇਆ। ਗਵਾਹਾਂ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਸਟੂਡੈਂਟ ਇਸੇ ਇਮਾਰਤ ਦੇ ਵਿੱਚ ਦਿਨ ਰਾਤ ਰਹਿ ਕੇ ਪੜ੍ਹਦੇ ਸੀ ਔਰ ਇੱਥੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਨੇ ਜਿੱਥੇ PG ਹੋਸਟਲ ਜਿਹੜੇ ਚਲਾਏ ਜਾਂਦੇ ਨੇ। ਇਸ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੰਵੇਦਨਾ ਜ਼ਾਹਰ ਕਰਦੇ ਹੋਏ ਰਾਹਤ ਤੇ ਬਚਾਅ ਦੇ ਕੰਮਾਂ ਦੇ ਵਿੱਚ ਹੋਰ ਤੇਜ਼ੀ ਲਿਆਉਣ ਦੀ ਵਾਅਦਾ ਕੀਤਾ ਹੈ। ਜਦਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ, ਕਾਂਗਰਸ ਨੇਤਾ ਮਲਿਕਾਰਜੁਨ ਖੜਗੇ, ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ, ਪੱਪੂ ਯਾਦਵ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਸਨੇ, ਆਮ ਆਦਮੀ ਪਾਰਟੀ ਦੇ ਵੀ ਕਈ ਨੇਤਾਵਾਂ ਨੇ ਇਸ ਮਾਮਲੇ ਦੇ ਉੱਤੇ ਚਿੰਤਾ ਜਤਾਉਂਦਿਆਂ ਹੋਇਆਂ ਜ਼ਿੰਮੇਦਾਰ ਲੋਕਾਂ ਨੂੰ ਜਿਹੜੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ਼ ਮੰਗ ਕੀਤੀ ਹੈ। ਦੱਸ ਦਈਏ ਕਿ ਦੁਪਹਿਰ ਵੇਲੇ ਇਸ ਵੀਕਐਂਡ ਦੇ ਦਰਮਿਆਨ 1:30 ਵਜੇ ਇਸ ਇਮਾਰਤ ਦੇ ਡਿੱਗਣ ਦੀ ਸੂਚਨਾ ਹਾਸਲ ਹੋਈ ਸੀ। ਇਮਾਰਤ ਡਿੱਗਦੇ ਇਲਾਕੇ ਦੇ ਵਿੱਚ ਜ਼ੋਰਦਾਰ ਧਮਾਕਾ ਵੀ ਸੁਣਾਈ ਦਿੱਤਾ। ਉਸ ਤੋਂ ਬਾਅਦ ਧੂੜ ਤੇ ਮਲਬੇ ਦਾ ਇੱਕ ਢੇਰ ਬਣ ਗਿਆ। ਕਿਹਾ ਜਾ ਰਿਹਾ ਸੀ ਕਿ 25 ਤੋਂ 30 ਬੱਚੇ ਜਿਹੜੇ ਇਸ ਇਮਾਰਤ ਦੇ ਅੰਦਰ ਉਸ ਵਕਤ ਜਦੋਂ ਇਹ ਹਾਦਸਾ ਹੋਇਆ ਮੌਜੂਦ ਹੋਣਗੇ, ਜਿਨ੍ਹਾਂ ਨੂੰ ਨਿਕਲਣ ਦਾ ਕੋਈ ਸਮਾਂ ਹੀ ਨਹੀਂ ਲੱਗ ਸਕਿਆ। ਫਿਲਹਾਲ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਤਿਆਨਿਕੇਤਨ ਦਿੱਲੀ ਦੇ ਇਸ ਇਲਾਕੇ ਦੇ ਵਿੱਚ ਇਮਾਰਤ ਡਿੱਗਣ ਦੀ ਘਟਨਾ ਦੇ ਉੱਤੇ ਬੇਹੱਦ ਦੁੱਖ, ਇਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੋਇਆ ਉਹਨਾਂ ਦੇ ਪ੍ਰਤੀ ਮੇਰੀ ਸੰਵੇਦਨਾ ਔਰ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਉਮੀਦ ਵੀ ਕਰਦਾ। ਉੱਥੇ ਕਾਕਰੇਜ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਇਸ ਦੇ ਬਾਰੇ ਸਰਕਾਰ ਨੂੰ ਘੇਰਿਆ। ਉਹਨਾਂ ਲਿਖਿਆ ਕਿ ਸਟੂਡੈਂਟਸ ਮਲਬੇ ਦੇ ਥੱਲੇ ਦਬੇ ਨੇ, ਸਥਾਨਕ ਲੋਕ ਆਪਣੇ ਹੱਥਾਂ ਦੇ ਨਾਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪ੍ਰਸ਼ਾਸਨ ਦਾ ਇੱਕ ਵੀ ਵਿਅਕਤੀ ਨਜ਼ਰ ਨਹੀਂ ਸੀ ਆਇਆ ਸ਼ੁਰੂਆਤੀ ਕੁਝ ਘੰਟਿਆਂ ਦੇ ਵਿੱਚ, ਜਦਕਿ ਜ਼ਿੰਦਗੀ ਬਚਾਉਣ ਦੇ ਲਈ ਹਰ ਮਿੰਟ ਕੀਮਤੀ ਹੁੰਦਾ ਹੈ। ਪ੍ਰਧਾਨ ਮੰਤਰੀ ਨੇ DU ਦਾ ਦੌਰਾ ਕੀਤਾ, ਸਿਆਸੀ ਭਾਸ਼ਣ ਦਿੱਤੇ, ਦਿਮਾਗੀ ਨਕਸਲ ਸ਼ਬਦ ਦਾ ਇਸਤੇਮਾਲ ਇੱਕ ਵਾਰ ਫਿਰ ਤੋਂ ਕੀਤਾ, ਜਦਕਿ ਉਹਨਾਂ ਨੇ ਸਾਡੀ ਸਿੱਖਿਆ ਵਿਵਸਥਾ ਦੇ ਖਰਾਬ ਹਾਲਾਤ ਦੇ ਉੱਤੇ ਹਾਲੇ ਤੱਕ ਕੋਈ ਵੀ ਗੱਲ ਨਹੀਂ ਕੀਤੀ। ਸਾਊਥ ਕੈਂਪਸ ਦੇ ਵਿੱਚ ਇੱਕ ਹੋਸਟਲ ਦੀ ਇਮਾਰਤ ਡਿੱਗ ਪਈ, ਉਸ ਦੇ ਉੱਤੇ ਕੋਈ ਗੱਲ ਨਹੀਂ ਕੀਤੀ। ਸ਼ੰਕਾ ਹੈ ਕਿ ਹੁਣ ਇਸ ਮਲਬੇ ਦੇ ਥੱਲੇ ਵੀ ਕਈ ਫਸੇ ਹੋਏ ਸਟੂਡੈਂਟ ਨੇ ਔਰ ਕਿੰਨਿਆਂ ਦੀ ਜਾਨ ਚਲੀ ਗਈ ਹੈ, ਇਸ ਦੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਆਖਿਰਕਾਰ ਕਦੋਂ ਤੱਕ ਇਸ ਦੇਸ਼ ਦੇ ਸਟੂਡੈਂਟ ਖਰਾਬ ਵਿਵਸਥਾ ਲਾਪਰਵਾਹੀ ਦੀ ਕੀਮਤ ਚੁਕਾਉਂਦੇ ਰਹਿਣਗੇ? ਆਦਿਵਾਸ ਇਲਾਕਿਆਂ ਦੇ ਵਿੱਚ ਦੇਖਭਾਲ ਤੇ ਮਦਦ ਦੀ ਕਮੀ ਦੇ ਕਾਰਨ ਆਦਿਵਾਸੀ ਸਟੂਡੈਂਟਸ ਦੀ ਵੀ ਜਾਨ ਜਾ ਰਹੀ ਹੈ। ਉਧਰ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੇ ਵੀ ਇਹੀ ਲਿਖਿਆ ਕਿ ਹਾਦਸੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਹੋਸਟਲ ਨੂੰ ਸਹੀ ਢੰਗ ਦੇ ਨਾਲ ਚਲਾਇਆ ਜਾ ਰਿਹਾ ਸੀ, ਤੇ ਜੇਕਰ ਨਹੀਂ ਤਾਂ ਕਿਹੜੇ ਅਧਿਕਾਰੀ ਇਸ ਦੀ ਜਿਹੜੀ ਪ੍ਰਵਾਨਗੀ ਸੀ ਉਸ ਦੇ ਲਈ ਜ਼ਿੰਮੇਦਾਰ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਭਾਰਤ ਦੇ ਵਿੱਚ ਚੀਨ ਦੇ ਨਾਲ ਜਿਹੜੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਹੋਣੀ ਹੈ, ਮੀਟਿੰਗ ਉਸ ਦੇ ਦਰਮਿਆਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਸਲ ਕੰਟਰੋਲ ਰੇਖਾ ਯਾਨੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਸ਼ਾਂਤੀ ਬਰਕਰਾਰ ਰੱਖੇ ਜਾਣ ਦੇ ਮਸਲੇ ਦੇ ਉੱਤੇ ਹੁਣ ਦੋਵੇਂ ਦੇਸ਼ ਲਗਾਤਾਰ ਬੈਠਕਾਂ ਦਾ ਦੌਰ ਅੱਗੇ ਵਧਾ ਰਹੇ ਨੇ। ਚੀਨ ਦੇ ਸਦਰ ਸੀ ਜਿਨਪਿੰਗ ਨੇ ਭਾਰਤ ਦੇ ਸੰਭਾਵੀ ਦੌਰੇ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨੇੜੇ ਆਪਣਾ ਇੱਕ ਵਫਦ ਭੇਜਿਆ ਤਾਂ ਕਿ ਉਹ ਭਾਰਤ ਦੇ ਸੀਨੀਅਰ ਫੌਜੀ ਕਮਾਂਡਰਾਂ ਦੇ ਨਾਲ ਮੀਟਿੰਗ ਕਰ ਸਕੇ। ਖ਼ਬਰਾਂ ਇਹ ਵੀ ਨੇ ਕਿ ਇਸ ਮੀਟਿੰਗ ਦੇ ਚੱਲਦਿਆਂ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕ ਬਾਰਡਰ ਪਰਸੋਨਲ ਮੀਟਿੰਗ ਪੁਆਇੰਟ ਹੈ ਉਸ ਦੇ ਵਿੱਚ ਇਹ ਗੱਲਬਾਤ ਹੋਈ ਹੈ। ਅਰੁਣਾਚਲ ਪ੍ਰਦੇਸ਼ ਨੂੰ ਜਾਂ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ਨੂੰ ਚੀਨ ਕਈ ਵਾਰ ਆਪਣਾ ਦੱਸਦਾ ਰਿਹਾ, ਜਦਕਿ ਭਾਰਤ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਇੱਕ ਅਨਿੱਖੜ ਵਾਂਗ ਦੱਸਦਾ ਰਿਹਾ ਹੈ। ਉੱਥੇ ਚੰਡੀਗੜ੍ਹ ਦੀ ਹੱਦ ਦੇ ਉੱਤੇ 1 ਸਤੰਬਰ ਤੋਂ ਧਰਨਾ ਲਗਾਈ ਬੈਠੀਆਂ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਦੇ ਵਿਚਕਾਰ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਕੱਲ ਦੇ ਦਿਨ ਸ਼ਾਮ 6 ਵਜੇ ਤੋਂ 8:30 ਵਜੇ ਤੱਕ ਮੀਟਿੰਗ ਚੱਲੀ। ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਵੱਖ ਵੱਖ ਮੰਗਾਂ ਦੇ ਬਾਰੇ ਸਹਿਮਤੀ ਬਣੀ ਹੈ। ਮੀਟਿੰਗ ਬੇਹੱਦ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ ਔਰ ਮੀਟਿੰਗ ਦੇ ਵਿੱਚ ਸਹਿਮਤੀ ਦੇ ਅਨੁਸਾਰ ਪੰਜਾਬ ਦੇ ਵਿੱਚ ਪਾਣੀਆਂ ਦੇ ਨਾਲ ਸੰਬੰਧਿਤ ਕੋਈ ਗੈਰ ਸੰਵਿਧਾਨਕ ਸਮਝੌਤੇ ਰੱਦ ਕਰਨ ਦੀ ਧਾਰਾ 78, 79 ਤੇ 80 ਰੱਦ ਕਰਨ, ਬੀਜ ਸੋਧ ਬਿੱਲ ਤੇ ਬਿਜਲੀ ਬਿੱਲਾਂ ਨੂੰ ਰੱਦ ਕਰਨ ਸੰਬੰਧੀ ਪੰਜਾਬ ਸਰਕਾਰ ਵੱਲੋਂ ਸਤੰਬਰ 'ਚ ਹੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਏਗਾ, ਇਸ ਦੇ ਬਾਰੇ ਵੀ ਸਹਿਮਤੀ ਬਣੀ ਹੈ। ਹਾਲਾਂਕਿ ਪੰਜਾਬ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੇ ਨਾਲ ਤਾਂ ਤੁਰੰਤ ਮੀਟਿੰਗ ਕਰ ਲਈ ਗਈ ਹੈ, ਪਰ ਮੁਲਾਜ਼ਮ ਜਥੇਬੰਦੀਆਂ ਹਾਲੇ ਵੀ DA ਮਸਲੇ ਦੇ ਉੱਤੇ ਪੰਜਾਬ ਸਰਕਾਰ ਦੀ ਮੀਟਿੰਗ ਦੀ ਉਮੀਦ ਕਰ ਰਹੀਆਂ ਨੇ। ਬੇਸ਼ੱਕ ਪੰਜਾਬ ਸਰਕਾਰ ਇਹ ਕਹਿ ਚੁੱਕੀ ਹੈ ਕਿ ਮਾਹੌਲ ਜਿਹੜਾ ਇਸ ਕਿਸਮ ਦਾ ਹੋਣਾ ਚਾਹੀਦਾ ਜਿੱਥੇ ਗੱਲਬਾਤ ਹੋਵੇ, ਪਰ ਪੰਜਾਬ ਸਰਕਾਰ ਵੱਲੋਂ ਖੁਦ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਹੁਣ ਲਿਜਾ ਕੇ ਇਸ ਜਿਹੜਾ DA ਦੇ ਉੱਤੇ ਫਿਲਹਾਲ ਕੋਈ ਵੀ ਗੱਲਬਾਤ ਅੱਗੇ ਨਹੀਂ ਤੋਰੀ ਗਈ ਹੈ। ਉਧਰ ਪੰਜਾਬ ਸਕੇਲ ਪੁਰਾਣੀ ਪੈਨਸ਼ਨ ਤੇ ਭੱਤਿਆਂ ਦੀ ਬਹਾਲੀ ਦੇ ਲਈ ਸੰਘਰਸ਼ ਕਰ ਰਹੇ ਅਲੱਗ ਅਲੱਗ ਮੋਰਚਿਆਂ ਦੀ ਤਰਫ ਤੋਂ ਅਲੱਗ ਅਲੱਗ ਮੰਗਾਂ ਕੀਤੀਆਂ ਗਈਆਂ ਨੇ। ਕੱਲ ਦੇ ਦਿਨ ਵੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਮੁਲਾਜ਼ਮ ਆਗੂਆਂ ਦੀ ਤਰਫ ਤੋਂ ਉਹਨਾਂ ਦੇ ਅਲੱਗ ਅਲੱਗ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ। ਕਿਹਾ ਗਿਆ ਕਿ ਪੰਜਾਬ ਦੇ 6 ਤਨਖਾਹ ਕਮਿਸ਼ਨਾਂ ਦੇ ਵੱਲੋਂ ਦੇਸ਼ ਦੇ ਫੈਡਰਲ ਢਾਂਚੇ ਤੇ ਸੂਬੇ ਦੀ ਵਿਲੱਖਣ ਸਥਿਤੀ ਦੇ ਮੁਤਾਬਕ ਪਿਛਲੇ 60 ਸਾਲਾਂ ਦੇ ਦਰਮਿਆਨ ਸੰਵਿਧਾਨਕ ਤਰੀਕੇ ਦੇ ਨਾਲ ਮਿਲੇ ਜਿਹੜੇ ਤਨਖਾਹ ਸਕੇਲ ਨੇ ਉਹਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ DA ਦਾ ਭੱਤਾ ਜਿਹੜਾ ਹੈ ਮੁਲਾਜ਼ਮਾਂ ਦਾ ਉਹ ਰੋਕ ਕੇ ਰੱਖਿਆ ਹੋਵੇ। ਮੁਲਾਜ਼ਮਾਂ ਦੀ ਤਰਫ ਤੋਂ ਅਲੱਗ ਅਲੱਗ ਜਥੇਬੰਦੀਆਂ ਜਿਹੜੀਆਂ ਨੇ ਉਹ ਮੋਹਾਲੀ ਦੇ ਵਿੱਚ ਇੱਕ ਭੁੱਖ ਹੜਤਾਲ ਵੀ ਸ਼ੁਰੂ ਕਰ ਰਹੀਆਂ ਨੇ। ਇਸ ਦੇ ਵਿੱਚ ਜਿਹੜੀ ਸਿੱਖਿਆ ਮਹਿਕਮਾ ਜਾਂ ਟਰਾਂਸਪੋਰਟ ਮਹਿਕਮਾ ਜਾਂ ਬਿਜਲੀ ਮਹਿਕਮਾ ਇਸ ਦੇ ਕਰਮਚਾਰੀ ਇਹ ਸ਼ਾਮਲ ਨੇ ਜਿਹੜੇ ਅਲੱਗ ਅਲੱਗ ਜਥੇਬੰਦੀਆਂ ਦੇ ਝੰਡੇ ਦੇ ਹੇਠ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਨੇ। ਹਾਲਾਂਕਿ ਪੰਜਾਬ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਇਸ ਮਸਲੇ ਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਸਭ ਤੋਂ ਪਹਿਲੀ ਖਬਰ ਤਾਂ ਵਨ ਨੇਸ਼ਨ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ, ਜਿਨ੍ਹਾਂ ਦੀ ਤਰਫ ਤੋਂ ਚੁਣਾਵੀ ਵਾਅਦਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਵੈਸੇ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਤੁਸੀਂ ਗੁਜ਼ਰ ਰਹੇ ਹੋਵੋਗੇ, ਸ਼ਹਿਰੀ ਗੈਰ ਸ਼ਹਿਰੀ ਇਲਾਕਿਆਂ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਜਿਹੜੇ ਅਲੱਗ ਅਲੱਗ ਹਲਕਿਆਂ ਤੋਂ ਉਮੀਦਵਾਰ ਨੇ ਉਹਨਾਂ ਦੇ ਬੋਰਡ ਹੋਲਡਿੰਗਸ ਦਿਖਣੇ ਸ਼ੁਰੂ ਹੋ ਗਏ ਨੇ, ਇੰਡੀਪੈਂਡੈਂਟਸ ਦੇ ਵੀ ਦਿਖਣੇ ਸ਼ੁਰੂ ਹੋ ਗਏ ਨੇ। ਯਾਨੀ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਫੈਡਰਲ ਚੋਣਾਂ ਦਾ ਮਾਹੌਲ ਹੁਣੇ ਤੋਂ ਹੀ ਬਣ ਗਿਆ ਹੈ। ਹਾਲਾਂਕਿ ਸਟੇਟ ਇਲੈਕਸ਼ਨ ਦੇ ਕਰਕੇ ਵਿਕਟੋਰੀਆ ਦੇ ਵਿੱਚ ਤੁਹਾਨੂੰ ਬੜੀ ਥਾਵਾਂ ਦੇ ਉੱਤੇ ਬੋਰਡ ਵੀ ਦਿਖ ਰਹੇ ਹੋਣਗੇ, ਪਰ ਉਹ ਇੱਕ ਵੱਖਰੀ ਗੱਲ ਹੈ। ਖੈਰ, ਬੋਰਡਾਂ ਤੋਂ ਜਾਂ ਇਸ਼ਤਿਹਾਰਬਾਜ਼ੀ ਤੋਂ ਹਟ ਕੇ ਇੱਕ ਖਬਰ ਇਹ ਸਾਹਮਣੇ ਆਈ ਹੈ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਸੁਪਰ ਐਨੂਏਸ਼ਨ ਮਸਲੇ ਨੂੰ ਲੈ ਕੇ ਆਪਣੀ ਇੱਕ ਪਾਲਿਸੀ ਦਾ ਇਜ਼ਹਾਰ ਕੀਤਾ ਗਿਆ। ਕਿਹਾ ਗਿਆ ਹੈ ਕਿ ਸੁਪਰ ਐਨੂਏਸ਼ਨ ਭੱਤਾ ਜਿਹੜਾ ਉਹ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਪੌਲਿਨ ਹੈਂਸਨ ਇੱਕ ਵਿਸ਼ੇਸ਼ ਰਣਨੀਤੀ ਲੈ ਕੇ ਆਏ ਨੇ, ਖਾਸ ਤੌਰ ਦੇ ਉੱਤੇ ਰੈਂਟਰਸ ਤੇ ਮੌਰਗੇਜ ਹੋਲਡਰਸ ਲਈ, ਯਾਨੀ ਕਿ ਜਿਹੜੇ ਘਰਾਂ ਦੇ ਕਰਜ਼ੇ ਲਈ ਬੈਠੇ ਨੇ ਉਹਨਾਂ ਲੋਕਾਂ ਦੇ ਲਈ ਤੇ ਜਿਹੜੇ ਕਿਰਾਏ ਦੇ ਉੱਤੇ ਘਰ ਲਈ ਬੈਠੇ ਨੇ ਉਹਨਾਂ ਲੋਕਾਂ ਦੀ ਰਾਹਤ ਦੇ ਲਈ ਇਸ ਕਿਸਮ ਦੇ ਜਿਹੜੇ ਸਕੀਮਾਂ ਜਿਹੜੀਆਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਐਲਾਨੀਆਂ ਗਈਆਂ, ਤਾਂ ਕਿ ਉਹਨਾਂ ਦੇ ਸੁਪਰ ਐਨੂਏਸ਼ਨ ਦੇ ਵਿੱਚੋਂ ਕੁਝ ਪੈਸਾ ਉਹਨਾਂ ਲੋਕਾਂ ਦੀ ਆਪਣੀ ਮਦਦ ਦੇ ਲਈ ਵਰਤਿਆ ਜਾ ਸਕੇ। ਹੁਣ ਤੱਕ ਮੌਜੂਦਾ ਲੇਬਰ ਪਾਰਟੀ ਸਰਕਾਰ ਕਹਿੰਦੀ ਰਹੀ ਹੈ ਕਿ ਸੁਪਰ ਐਨੂਏਸ਼ਨ ਇੰਡਸਟਰੀ ਆਸਟ੍ਰੇਲੀਆ ਦੀ ਰੀੜ੍ਹ ਦੀ ਹੱਡੀ ਹੈ, ਇਸ ਦੇ ਵਿੱਚ ਛੇੜਛਾੜ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਆ ਦੇ ਨਿਯਮ ਦੇ ਮੁਤਾਬਕ ਰਿਟਾਇਰ ਹੋਣ ਦੇ ਉੱਤੇ ਹੀ ਕੋਈ ਵਿਅਕਤੀ ਸੁਪਰ ਐਨੂਏਸ਼ਨ ਦੀ ਵਰਤੋਂ ਕਰਦੇ ਨੇ ਜਾਂ ਫਿਰ ਉਹ ਨੌਕਰੀ ਖਤਮ ਹੋਣ ਦੇ ਹਾਲਾਤਾਂ ਦੇ ਵਿੱਚ ਜਾਂ ਦੇਸ਼ ਛੱਡ ਜਾਣ ਤੋਂ ਦੇ ਹਾਲਾਤਾਂ ਦੇ ਵਿੱਚ ਇਸ ਕਿਸਮ ਦੇ ਸੂਰਤ ਹਾਲ ਆ। ਕੁਝ ਇੱਕ ਐਕਸੈਪਸ਼ਨਸ ਹੁੰਦੀਆਂ ਨੇ ਜਿੱਥੇ ਸੁਪਰ ਐਨੂਏਸ਼ਨ ਦੀ ਵਰਤੋਂ ਕਰ ਲਈ ਜਾਂਦੀ ਹੈ, ਪਰ ਹੁਣ ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਉਹ ਜੋੜੇ ਜਿਹੜੇ ਸਾਲਾਨਾ ਰਲ ਕੇ $1,68,000 ਜਾਂ ਇਸ ਤੋਂ ਘੱਟ ਕਮਾਈ ਕਰਦੇ ਨੇ ਉਹਨਾਂ ਨੂੰ ਸਾਲ ਦੇ ਵਿੱਚ $4,300 ਤੱਕ ਦਾ ਸੁਪਰ ਐਨੂਏਸ਼ਨ ਵਰਤਣ ਦੀ ਇਜਾਜ਼ਤ ਦਿੱਤੀ ਜਾਏਗੀ, ਯਾਨੀ ਕਿ $82 ਹਰ ਹਫਤੇ ਦਾ। ਤੇ ਜੇ ਕੋਈ ਕਹਿਰਾ ਵਿਅਕਤੀ $90,000 ਸਾਲਾਨਾ ਦੀ ਕਮਾਈ ਕਰਦਾ ਜਾਂ ਇਸ ਤੋਂ ਘੱਟ ਤਾਂ ਉਹਨੂੰ $2,300 ਆਪਣੇ ਸੁਪਰ ਐਨੂਏਸ਼ਨ ਦੇ ਵਿੱਚੋਂ ਵਰਤਣ ਦੀ ਇਜਾਜ਼ਤ ਮਿਲ ਸਕੇਗੀ, ਯਾਨੀ ਕਿ ਸਾਲਾਨਾ ਔਰ $44 ਹਫਤੇ ਦੇ ਹੋ ਗਏ। ਪਾਲਿਸੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੁਪਰ ਐਨੂਏਸ਼ਨ ਦੀ ਸਕੀਮ ਨੂੰ ਕੁਝ ਇੱਕ ਹਾਲਾਤਾਂ ਦੇ ਵਿੱਚ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਕਿਉਂਕਿ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਬਿਜਲੀ ਦੇ ਬਿੱਲ ਜ਼ਿਆਦਾ ਵੱਧ ਰਹੇ ਨੇ, ਹੋਰਨਾਂ ਖਰਚਿਆਂ ਨੂੰ ਵੀ ਚੁਕਾਉਣ ਦੇ ਲਈ ਇਹੋ ਜਿਹੇ ਕਾਰਨ ਦੇ ਕੇ ਆਪਣੇ ਸੁਪਰ ਐਨੂਏਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੇਬਰ ਸਰਕਾਰ ਦਾ ਕਹਿਣਾ ਹੈ ਕਿ ਰਿਟਾਇਰਮੈਂਟ ਉਮਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੁਪਰ ਐਨੂਏਸ਼ਨ ਦੀ ਜ਼ਰੂਰਤ ਪੈਂਦੀ ਹੈ, ਜੇਕਰ ਇਸ ਤਰੀਕੇ ਦੇ ਨਾਲ ਬਾਰ ਬਾਰ ਛੇੜਛਾੜ ਹੁੰਦੀ ਹੈ ਤਾਂ ਰਿਟਾਇਰਮੈਂਟ ਉਮਰ ਦੇ ਵਿੱਚ ਇੱਕ ਘੱਟ ਰਕਮ ਦੇ ਉੱਤੇ ਆਸਟ੍ਰੇਲੀਅਨ ਲੋਕ ਆਪਣਾ ਜੀਵਨ ਬਸਰ ਨਹੀਂ ਕਰ ਸਕਦੇ, ਇਸ ਕਰਕੇ ਇਸ ਰਕਮ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਵਨ ਨੇਸ਼ਨ ਪਾਰਟੀ ਨੇ ਇਹ ਵੀ ਕਿਹਾ ਕਿ ਹਰ ਇੱਕ ਕਰਮਚਾਰੀ ਨੂੰ ਘੱਟੋ ਘੱਟ 12% ਤੱਕ ਸੁਪਰ ਐਨੂਏਸ਼ਨ ਜਿਹੜਾ ਦਿੱਤਾ ਜਾ ਰਿਹਾ ਹੈ, ਔਰ ਉਹ ਲੇਬਰ ਸਰਕਾਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਉਹ ਕੰਪਲਸਰੀ ਹਰ ਇੱਕ ਰੁਜ਼ਗਾਰਦਾਤਾ ਦੇ ਲਈ ਆਪਣੇ ਕਰਮਚਾਰੀ ਨੂੰ ਦੇਣ ਔਰ ਬੜੀ ਛੇਤੀ ਉਸ ਤੇ ਜਿਹੜੇ ਉਹਦੇ ਨਿਯਮ ਵੀ ਜਿਹੜੇ ਤਬਦੀਲੀਆਂ ਕੀਤੀਆਂ ਗਈਆਂ ਨੇ ਕਿ ਉਹਨਾਂ ਨੂੰ ਇੱਕ ਕਰਮਚਾਰੀ ਦੇ ਬੈਂਕ ਖਾਤੇ ਦੇ ਵਿੱਚ ਉਸੇ ਹਫ਼ਤਿਆਂ ਦੇ ਦਰਮਿਆਨ ਟਰਾਂਜੈਕਟ ਕਰਨਾ ਜਿਹਨਾਂ ਹਫ਼ਤਿਆਂ ਦੇ ਵਿੱਚ ਉਸਦੀ ਤਨਖਾਹ ਗਈ ਹੈ। ਹੁਣ ਵਨ ਨੇਸ਼ਨ ਪਾਰਟੀ ਇਸ ਪ੍ਰਪੋਜ਼ਲ ਦੇ ਉੱਤੇ ਵੀ ਨਿਗਾਹ ਟਿਕਾਈ ਬੈਠੀ ਹੈ। ਕਹਿਣਾ ਹੈ ਕਿ ਜੇਕਰ ਉਹ ਸੱਤਾ ਦੇ ਵਿੱਚ ਜਿੱਤ ਕੇ ਆਉਂਦੇ ਨੇ ਤਾਂ ਇਸ ਪ੍ਰਪੋਜ਼ਲ ਦੇ ਵਿੱਚ ਵੀ ਤਬਦੀਲੀ ਕਰਨ ਦੇ ਉੱਤੇ ਵਿਚਾਰ ਕਰ ਰਹੇ ਨੇ। ਖੈਰ ਮਾਈਗ੍ਰੇਸ਼ਨ ਨੂੰ ਲੈ ਕੇ ਬੜੀਆਂ ਸਾਰੀਆਂ ਖਬਰਾਂ ਵਨ ਨੇਸ਼ਨ ਨੇ ਆਪਣੀਆਂ ਪਿਛਲੇ ਦਿਨਾਂ ਦੇ ਦਰਮਿਆਨ ਸਾਂਝੀਆਂ ਕੀਤੀਆਂ ਨੇ, ਪਰ ਉਸ ਦੇ ਅਸਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਦਿਖਣਗੇ। ਜਦੋਂ ਪ੍ਰਵਾਸ ਆਸਟ੍ਰੇਲੀਆ ਚ ਘੱਟ ਹੋਏਗਾ ਉਸਦਾ ਇੱਕ ਸਭ ਤੋਂ ਵੱਡਾ ਅੰਦਾਜ਼ਾ ਜਾਂ ਉਸਦੀ ਇੱਕ ਮਿਸਾਲ ਤਾਂ ਇਹ ਅਗਲੀ ਖਬਰ ਹੈ। ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਚ ਸਾਲ 2035 ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ 9,35,000 ਤੋਂ ਵਧੇਰੇ ਕੰਸਟਰਕਸ਼ਨ ਵਰਕਰ ਦੇ ਨਾਲ ਜੁੜੇ ਹੋਏ ਜਿਹੜੇ ਕਾਮੇ ਨੇ ਅਲੱਗ ਅਲੱਗ ਖੇਤਰਾਂ ਚ ਕੰਮ ਕਰਦੇ ਉਹਨਾਂ ਦੀ ਕਮੀ ਮਹਿਸੂਸ ਹੋਏਗੀ ਔਰ ਇੰਨੇ ਵਿਅਕਤੀਆਂ ਦੀ ਲੋੜ ਹੋਏਗੀ ਅਲੱਗ ਅਲੱਗ। ਜੇਕਰ ਸਪਲਾਈ ਲੈਵਲ ਦੇ ਉੱਤੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਾਲਾਨਾ ਕੰਸਟਰਕਸ਼ਨ ਵਰਕਰ ਦੀ ਗਿਣਤੀ ਜਿਹੜੀ ਹੈ ਘਟਦੀ ਜਾ ਰਹੀ ਹੈ ਕੁਝ ਇੱਕ ਖਿੱਤਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮਾਸਟਰ ਬਿਲਡਰਸ ਫਿਊਚਰ ਵਰਕਫੋਰਸ ਬਲੂ ਪ੍ਰਿੰਟ ਇਹ ਅੱਜ ਦੇ ਦਿਨ ਰਿਲੀਜ਼ ਕੀਤਾ ਜਾਣਾ, ਜਿਸ ਦੇ ਵਿੱਚ ਦੱਸਿਆ ਜਾਏਗਾ ਕਿ ਦੇਸ਼ ਦੇ ਅੰਦਰ 242 ਬਿਲੀਅਨ ਡਾਲਰ ਦੇ ਜਿਹੜੇ ਵੱਡੇ ਪਬਲਿਕ ਇਨਫਰਾਸਟ੍ਰਕਚਰ ਪ੍ਰੋਜੈਕਟ ਚੱਲ ਰਹੇ ਨੇ, 12 ਮਿਲੀਅਨ ਘਰ ਬਣਨੇ ਨੇ ਆਸਟ੍ਰੇਲੀਆ ਦੇ ਵਿੱਚ, ਔਰ ਫਿਰ ਵੱਡੇ ਵੱਡੇ ਡੇਟਾ ਸੈਂਟਰਸ ਵੀ ਬਣ ਰਹੇ ਨੇ। ਕੰਸਟਰਕਸ਼ਨ ਵਰਕਰ ਕਿੱਥੋਂ ਆਣਗੇ? ਹਰ ਸਾਲ ਜੇਕਰ 1,16,000 ਵਰਕਰਸ ਦੀ ਸ਼ਾਰਟੇਜ ਕਾਊਂਟ ਕੀਤੀ ਜਾਵੇ ਤੇ 2027 ਦੇ ਮੱਧ ਤੱਕ ਜਾਂਦਿਆਂ ਜਾਂਦਿਆਂ ਹੀ 3,00,000 ਕਾਮਿਆਂ ਦੀ ਕਮੀ ਸਿੱਧੇ ਤੌਰ ਦੇ ਉੱਤੇ ਪੈਦਾ ਹੋ ਰਹੀ ਹੈ ਕੰਸਟਰਕਸ਼ਨ ਖੇਤਰ ਦੇ ਵਿੱਚ। ਔਰ ਇਸ ਦੇ ਲਈ ਇੱਕ ਵੱਡੀ ਪਾਲਿਸੀ ਜਿਹੜੀ ਐਲਾਨਣ ਦੀ ਲੋੜ ਹੈ। ਹਾਲਾਂਕਿ ਮੌਜੂਦਾ ਲੇਬਰ ਪਾਰਟੀ ਸਰਕਾਰ ਦੀ ਤਰਫੋਂ ਅਪ੍ਰੈਂਟਿਸ਼ਿਪ ਪ੍ਰੋਗਰਾਮ ਐਲਾਨੇ ਗਏ ਸੀ, ਪਰ ਜਿਹੜਾ ਮਾਸਟਰ ਬਿਲਡਰਸ ਨਾਂ ਦਾ ਅਦਾਰਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਾਸਤੇ ਇੱਕ ਕੀ ਅਪ੍ਰੈਂਟਿਸ਼ਿਪ ਪ੍ਰੋਗਰਾਮ ਐਲਾਨਣਾ ਹੋਏਗਾ। ਵੈਸੇ 32 ਦੇ ਕਰੀਬ ਮਸ਼ਵਰੇ ਦਿੱਤੇ ਗਏ ਨੇ ਕਿ ਅਪ੍ਰੈਂਟਿਸ਼ਿਪ ਪ੍ਰੋਗਰਾਮ ਦੇ ਤਹਿਤ ਅਪ੍ਰੈਂਟਿਸ ਨੂੰ $10,000 ਤੱਕ ਦਾ ਜਿਹੜਾ ਉਹ ਹਰ ਜਾ ਭੱਤਾ ਜਿਹੜਾ ਇੱਕ ਤਰ੍ਹਾਂ ਦਾ ਮਿਲੇ ਤਾਂ ਹੀ ਫਿਰ ਉਹ ਇਸ ਇੰਡਸਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਨਗੇ। ਪਰ ਇਹ ਕਾਫੀ ਨਹੀਂ ਹੈ, ਆਸਟ੍ਰੇਲੀਆ ਨੂੰ ਆਪਣੀ ਪਾਲਿਸੀ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਹੋਣਗੀਆਂ, ਖਾਸ ਤੌਰ ਦੇ ਉੱਤੇ ਫਾਈਨੈਂਸ਼ੀਅਲ ਈਅਰ 2031 ਤੋਂ ਪਹਿਲਾਂ ਪਹਿਲਾਂ, ਨਹੀਂ ਤੇ ਫਿਰ 2035 ਤੱਕ ਜਾਂਦਿਆਂ ਜਾਂਦਿਆਂ ਹਾਲਾਤ ਅਜਿਹੇ ਹੋਣਗੇ ਕਿ ਦੇਸ਼ ਦੇ ਵਿੱਚ ਕੰਸਟਰਕਸ਼ਨ ਸੈਕਟਰ ਦੇ ਅੰਦਰ ਕਾਮਿਆਂ ਦੀ ਭਾਰੀ ਕਮੀ ਮਹਿਸੂਸ ਹੋਏਗੀ ਔਰ ਇਸ ਦੇ ਅਸਰ ਇੱਕ ਦੂਸਰੇ ਤਰੀਕੇ ਦੇ ਨਾਲ ਜਿਹੜਾ ਜਿਹੜੀ ਦੇਸ਼ ਦੀ ਆਰਥਿਕਤਾ ਦੇ ਉੱਤੇ ਵੀ ਦੇਖਣ ਨੂੰ ਮਿਲਣਗੇ। ਵੈਸੇ ਵਨ ਨੇਸ਼ਨ ਪਾਰਟੀ ਨੇ ਪਿੱਛੇ ਜੇ ਇਹ ਗੱਲ ਕਹੀ ਜ਼ਰੂਰ ਸੀ ਕਿ 67,000 ਪਾਮ ਵਰਕਰਸ ਨੂੰ ਆਸਟ੍ਰੇਲੀਆ ਦੇ ਵਿੱਚ ਸੱਦਿਆ ਜਾਣਾ, ਪਰ ਇਹ ਗਿਣਤੀ ਇਸ ਅੱਜ ਦੇ ਦਿਨ ਦੱਸੀ ਜਾਣ ਵਾਲੀ ਗਿਣਤੀ ਦੇ ਨਾਲ ਰਲਦੀ ਮਿਲਦੀ ਨਹੀਂ ਹੈ। ਯਾਨੀ ਕਿ ਇੱਕ ਵੱਡੇ ਪੱਧਰ ਦੇ ਉੱਤੇ ਦੇਸ਼ ਨੂੰ ਇਲੈਕਟ੍ਰੀਸ਼ੀਅਨ, ਕਾਰਪੈਂਟਰ, ਬ੍ਰਿਕਲੇਅਰਸ, ਹਰ ਇੱਕ ਟ੍ਰੇਡ ਸੈਕਟਰ ਦੇ ਨਾਲ ਜੁੜੇ ਹੋਏ, ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਕਾਮਿਆਂ ਦੀ ਜ਼ਰੂਰਤ ਮਹਿਸੂਸ ਹੋਏਗੀ। ਆਸਟ੍ਰੇਲੀਆ ਸਰਕਾਰ ਵੱਡੀਆਂ ਜਿਹੜੀਆਂ ਟੈਕ ਕੰਪਨੀਜ਼ ਨੇ, ਮੀਡੀਆ ਜਾਇੰਟਸ ਨੇ, ਉਹਨਾਂ ਦੇ ਉੱਤੇ ਆਪਣਾ ਦਬਦਬਾ ਬਣਾਉਣਾ ਚਾਹੇਗੀ। ਸੋਸ਼ਲ ਮੀਡੀਆ ਕੰਪਨੀਜ਼ ਨੂੰ ਹੁਣ ਆਸਟ੍ਰੇਲੀਆ ਦੇ ਵਿੱਚ $100 ਮਿਲੀਅਨ ਦੇ ਹਰਜਾਨੇ ਚੁਕਾਣੇ ਪੈ ਸਕਦੇ ਨੇ ਜੇਕਰ ਅਲਗੋਰਿਥਮ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਤਾਂ। ਦੱਸ ਦਈਏ ਕਿ ਅਲਗੋਰਿਥਮ ਦੇ ਵਿੱਚ ਤਬਦੀਲੀਆਂ ਨਹੀਂ ਕਰਦੀਆਂ ਇਹ ਕੰਪਨੀਆਂ ਤਾਂ। ਫੈਡਰਲ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਆਨਲਾਈਨ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬੇਹੱਦ ਜ਼ਰੂਰੀ ਹੈ। ਇਹ ਇੱਕ ਡਿਜੀਟਲ ਡਿਊਟੀ ਆਫ ਕੇਅਰ ਲਾਅ ਦੇ ਤਹਿਤ ਜਿਹੜੀਆਂ ਇਹ ਟੈਕ ਕੰਪਨੀਆਂ ਨੇ ਆਪਣੇ ਅਲਗੋਰਿਥਮ ਚ ਬਦਲਾਅ ਕਰ ਲੈਣ। ਇੱਥੇ ਇਹ ਗੱਲ ਬੜੀ ਖਾਸ ਹੈ ਕਿਉਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਬੜੀ ਜਲਦ, ਜਾਂ ਇੰਝ ਕਹਿ ਲਈਏ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤੇ ਆਸਟ੍ਰੇਲੀਆ ਪਹਿਲਾਂ ਹੀ ਉਹ ਕਾਨੂੰਨ ਲੈ ਕੇ ਆਇਆ ਜੋ ਕਿ ਅਮਰੀਕੀ ਕੰਪਨੀਆਂ ਨੂੰ ਜਾਂ ਅਮਰੀਕਾ ਦੇ ਵਿੱਚ ਆਧਾਰਿਤ ਜਿਹੜੀਆਂ ਵੱਡੀਆਂ ਟੈਕ ਕੰਪਨੀਆਂ ਨੇ, ਚਾਹੇ ਗੂਗਲ ਹੈ, ਚਾਹੇ ਫੇਸਬੁੱਕ ਹੈ, ਹੋਰ ਜਿੰਨੀਆਂ ਵੀ ਕੰਪਨੀਆਂ ਨੇ, ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਕਿਸਮ ਦੀ ਮੁਹਿੰਮ ਜਿਹੜੀ ਸ਼ੁਰੂ ਹੋਈ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਉਹਨਾਂ ਦੇ ਖਾਤੇ ਨਹੀਂ ਹੋਣੇ ਚਾਹੀਦੇ, ਤੇ ਹੁਣ ਐਲਗੋਰਿਦਮ ਦੇ ਵਿੱਚ ਤਬਦੀਲੀਆਂ ਕਰਨ ਵਾਲਾ ਇੱਕ ਕਾਨੂੰਨ ਕਿ ਜੇਕਰ ਇਹ ਤਬਦੀਲੀਆਂ ਨਾ ਕੀਤੀਆਂ ਤਾਂ ਆਸਟ੍ਰੇਲੀਆ ਚ $100 ਮਿਲੀਅਨ ਦੇ ਜੁਰਮਾਨੇ ਤੱਕ ਤੁਹਾਨੂੰ ਝੱਲਣੇ ਪੈ ਸਕਦੇ ਨੇ। ਐਸੀਆਂ ਗੱਲਾਂ ਜਿਹੜੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਨਾਰਾਜ਼ ਜ਼ਰੂਰ ਕਰਨਗੀਆਂ, ਕਿਉਂਕਿ ਉਹ ਚਾਹੁੰਦੇ ਨੇ ਅਕਸਰ ਕਿ ਉੱਥੋਂ ਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਰੈਵਨਿਊ ਦੇ ਅੰਦਰ ਹਿੱਸਾ ਪਾ ਰਹੀਆਂ ਨੇ ਟੈਕ ਕੰਪਨੀਜ਼, ਉਹ ਅਮਰੀਕਾ ਨੂੰ ਛੱਡ ਕੇ ਬਾਕੀ ਦੁਨੀਆਂ ਭਰ ਦੇ ਵਿੱਚ ਜੋ ਮਰਜ਼ੀ ਕੰਮ ਕਰਨ, ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ ਸਿਰਦਰਦੀ ਦਾ ਵਿਸ਼ਾ ਨਹੀਂ ਹੈ, ਪਰ ਉਹਨਾਂ ਕੰਪਨੀਆਂ ਦੇ ਰੈਵਨਿਊ ਦੇ ਵਿੱਚ ਕਿਸੇ ਕਿਸਮ ਦੇ ਨਾਲ ਕਟੌਤੀ ਨਹੀਂ ਹੋਣੀ ਚਾਹੀਦੀ। ਉਧਰ ਇਸ ਦਰਮਿਆਨ ਐਲਗੋਰਿਦਮ ਦੇ ਮਸਲੇ ਦੇ ਉੱਤੇ ਗ੍ਰੀਨਸ ਪਾਰਟੀ ਦੀ ਕਮਿਊਨੀਕੇਸ਼ਨ ਮਹਿਕਮੇ ਦੀ ਬੁਲਾਰਾ ਸਾਰਾ ਹੈਂਸਨ ਯੰਗ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਪਹਿਲਾਂ ਹੀ ਲੇਬਰ ਪਾਰਟੀ ਦੇ ਨਾਲ ਕਈ ਵਾਰ ਗੱਲ ਕਰ ਚੁੱਕੇ ਨੇ, ਬਲਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਉੱਤੇ ਦਬਾਅ ਪਾਉਣਗੇ ਕਿ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਦੇ ਉੱਤੇ ਇੱਕ ਫਰੇਮਵਰਕ ਲਿਆਂਦਾ ਜਾਵੇ ਤਾਂ ਕਿ ਸਾਰੀਆਂ ਹੀ ਕੰਪਨੀਆਂ ਨੂੰ ਇੱਕ ਦਾਇਰੇ ਦੇ ਵਿੱਚ ਬੰਨਿਆ ਜਾ ਸਕੇ, ਇੱਕ ਪੈਨਲਟੀ ਕਿੰਨੀ ਹੈ ਉਹ ਤੈਅ ਕੀਤੀ ਜਾ ਸਕੇ। ਈ ਸੇਫਟੀ ਕਮਿਸ਼ਨਰ ਦੀ ਤਰਫੋਂ ਪਿਛਲੇ ਦਿਨਾਂ ਦੇ ਦਰਮਿਆਨ ਕੁਝ ਇੱਕ ਦਸਤਾਵੇਜ਼ ਜਿਹੜੇ ਉਹ ਜਾਰੀ ਕੀਤੇ ਗਏ ਸੀ, ਹਾਲਾਂਕਿ ਇਹਨਾਂ ਨੂੰ ਜਨਤਕ ਹਾਲੇ ਤੱਕ ਨਹੀਂ ਕੀਤਾ ਗਿਆ। ਕੀ ਜਾਣਕਾਰੀਆਂ ਨੇ, ਕੀ ਮਸ਼ਵਰੇ ਨੇ ਜਿਹੜੇ ਉਹ ਸਰਕਾਰ ਨੂੰ ਦਿੱਤੇ ਜਾ ਰਹੇ ਨੇ, ਇਹ ਹਾਲੇ ਸਾਂਝੇ ਨਹੀਂ ਕੀਤੇ ਗਏ ਨੇ, ਪਰ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਗਲੇ 2 ਮਹੀਨਿਆਂ ਦੇ ਵਿੱਚ ਸਰਕਾਰ ਵੱਡੇ ਫੈਸਲੇ ਜਿਹੜੇ ਨੇ ਉਹ ਚੁੱਕਣ ਜਾ ਰਹੀ ਹੈ ਤਾਂ ਕਿ ਆਸਟ੍ਰੇਲੀਅਨ ਬੱਚੇ ਤੇ ਮਾਪੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਨੁਕਸਾਨ ਤੋਂ ਬਚੇ ਰਹਿ ਸਕਣ। ਉੱਥੇ ਹੀ ਮੈਲਬਨ ਦੇ ਨਾਲ ਜੁੜੀ ਹੋਈ ਇੱਕ ਖਬਰ, ਤਰੱਕੀ ਦੇ ਨਾਲ ਜੁੜੀ ਹੋਈ ਇੱਕ ਖਬਰ, ਸਿਡਨੀ ਦੇ ਨਾਲ ਜੁੜੀ ਹੋਈ ਵੀ ਹੈ, ਤਰੱਕੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ। ਸਭ ਤੋਂ ਪਹਿਲਾਂ ਮੈਲਬਨ ਹਵਾਈ ਅੱਡੇ ਦੇ ਨਾਲ ਜੁੜੀ ਇੱਕ ਖਬਰ ਸੁਣ ਲਵੋ। ਮੈਲਬਨ ਦੇ ਏਅਰਪੋਰਟ ਦੇ ਉੱਤੇ ਹੁਣ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਪਿਕਅਪ ਤੇ ਡ੍ਰੌਪ ਆਫ ਜ਼ੋਨ ਦੇ ਵਿੱਚ ਜਾਣਾ ਚਾਹੁੰਦੇ ਹੋ। ਮੈਲਬਨ ਏਅਰਪੋਰਟ ਦੇ ਮੁੱਖ ਰਸਤੇ ਦੇ ਵਿੱਚ ਪਿਛਲੇ 50 ਤੋਂ ਵੀ ਵੱਧ ਸਾਲਾਂ ਤੋਂ ਇਹ ਸਭ ਤੋਂ ਵੱਡਾ ਬਦਲਾਅ ਕਿਹਾ ਜਾ ਰਿਹਾ। ਹੁਣ 6 ਅਕਤੂਬਰ ਤੋਂ ਇੱਥੇ ਨਵੇਂ ਡ੍ਰੌਪ ਆਫ ਤੇ ਪਿਕਅਪ ਜ਼ੋਨ ਖੁੱਲਣਗੇ। ਇਹ ਨਵੀਆਂ ਮੁਫ਼ਤ ਸਹੂਲਤਾਂ ਏਅਰਪੋਰਟ ਦੇ ਮੌਜੂਦਾ ਮਲਟੀ ਲੈਵਲ ਕਾਰ ਪਾਰਕ ਦੇ ਦੋ ਅਲੱਗ ਅਲੱਗ ਮੰਜ਼ਿਲਾਂ ਵਾਲਾ, ਜਿਹੜਾ ਇੱਕ ਡਿਪਾਰਚਰ ਹੈ ਤੇ ਇੱਕ ਅਰਾਈਵਲ ਹੈ, ਉਹਨੂੰ ਦੋ ਅਲੱਗ ਅਲੱਗ ਮੰਜ਼ਿਲਾਂ ਚ ਬਣਦੇ ਨੇ ਹੁਣ, ਜਿੱਥੋਂ ਯਾਤਰੀ ਹੁਣ 19 ਮੀਟਰ ਚੌੜੇ ਪੈਦਲ ਪੁਲ ਦੇ ਰਾਹੀਂ ਟਰਮੀਨਲ ਤੱਕ ਆ ਜਾ ਸਕਣਗੇ। 6 ਅਕਤੂਬਰ ਤੋਂ ਟੁਲਾ ਮਰੀਨ ਫ੍ਰੀ ਵੇ ਦੇ ਉੱਤੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਨੌ ਵੇ ਦੇ ਰਾਹੀਂ ਇੱਕ ਨਵਾਂ ਤੇ ਪਹਿਲਾਂ ਵਾਲਾ ਐਗਜ਼ਿਟ ਜਿਹੜਾ ਉਹ ਲੈਣਾ ਹੋਏਗਾ। ਇਹ ਰਸਤਾ ਇੱਕ ਉੱਚੀ ਸੜਕ ਦੇ ਵਿੱਚ ਬਦਲ ਜਾਂਦਾ ਜੋ ਕਿ ਮੌਜੂਦਾ ਡਿਪਾਰਚਰ ਲੇਨਸ ਦੇ ਉੱਪਰੋਂ ਲੰਘਦੀ ਹੈ ਤੇ ਟਰਮੀਨਲ 1, 2 ਤੇ 3 ਇਹ ਕਾਰ ਪਾਰਕ ਦੇ ਨਾਲ ਸਿੱਧੇ ਇਹਨੂੰ ਜੋੜਦੇ ਨੇ। ਸੋ ਜਿਹੜੇ ਲੋਕ ਆਪਣੀ ਕਾਰ ਉਸ ਕਾਰ ਪਾਰਕ ਦੇ ਵਿੱਚ ਖੜੀ ਕਰਕੇ ਜਾਣਾ ਚਾਹੁੰਦੇ ਨੇ ਉਹ ਮੌਜੂਦਾ ਡਿਪਾਰਚਰ ਡਰਾਈਵ ਦੀ ਵਰਤੋਂ ਜਾਰੀ ਰੱਖ ਸਕਦੇ ਨੇ, ਪਰ ਏਅਰਪੋਰਟ ਦੇ ਉੱਤੇ ਆਪਣੇ ਪਰਿਵਾਰ ਨੂੰ ਛੱਡ ਕੇ ਆਉਣ ਵਾਲੇ, ਆਪਣੇ ਦੋਸਤਾਂ ਨੂੰ ਛੱਡਣ ਵਾਲੇ, ਡਿਪਾਰਚਰ ਕਰਨ ਵਾਲੇ ਜਿਹੜੇ ਡਰਾਈਵਰ ਨੇ ਉਹ 9 ਵੇ ਦੇ ਨਾਲ ਨਾਲ ਚੱਲਣਗੇ। ਲੈਵਲ 3 ਦੇ ਉੱਤੇ ਬਣੇ ਨਵੇਂ ਡ੍ਰੌਪ ਆਫ ਪੁਆਇੰਟ ਤੇ ਜਾ ਸਕਣਗੇ। ਯਾਤਰੀਆਂ ਨੂੰ ਪਿਕਅਪ ਕਰਨ ਦੇ ਲਈ ਡਰਾਈਵਰਸ ਨੂੰ ਲੈਵਲ 2 ਦੇ ਉੱਤੇ ਜਾਣਾ ਪਏਗਾ ਜਿੱਥੇ 100 ਤੋਂ ਵੱਧ ਕਾਰਾਂ ਦੀ ਜਗ੍ਹਾ ਬਣੀ ਹੋਈ ਹੈ। ਵੈਸੇ ਇੱਥੇ ਟੋਇਲਟਸ ਦੀ ਸਹੂਲਤ ਵੀ ਹੁਣ ਦਿੱਤੀ ਗਈ ਹੈ ਤੇ ਮਰਸਲ ਡਰਾਈਵ ਦੇ ਕੋਲ ਮੌਜੂਦਾ 60 ਮਿੰਟ ਦਾ ਜਿਹੜਾ ਮੁਫ਼ਤ ਵੇਟਿੰਗ ਜ਼ੋਨ ਹੈ ਉਹ ਚਾਲੂ ਰਹੇਗਾ। ਡ੍ਰੌਪ ਆਫ ਤੇ ਪਿਕਅਪ ਜ਼ੋਨਾਂ ਦੇ ਵਿੱਚ ਇਹ ਬਦਲਾਅ ਦਾ ਮਤਲਬ ਇਹ ਹੈ ਕਿ ਕਾਰਾਂ ਨੂੰ ਹੁਣ ਕਈ ਪੈਦਲ ਯਾਤਰੀ ਕਰੋਸਿੰਗਾਂ ਦੇ ਉੱਤੇ ਨਹੀਂ ਰੁਕਣਾ ਪਏਗਾ। ਇਸ ਕਰਕੇ ਏਅਰਪੋਰਟ ਦੇ ਜਿਹੜਾ ਮੌਜੂਦਾ ਫੋਰਕੋਰਟ, ਜਿਹੜਾ ਮੂਹਰਲਾ ਵਿਹੜਾ ਜਿਹਨੂੰ ਕਿਹਾ ਜਾਂਦਾ ਹੈ, ਉਹਦੀ ਕਾਰ ਪਾਰਕਿੰਗ ਜਿਹੜੀ ਉਹ ਬੰਦ ਕਰਨ ਦੀ ਇਜਾਜ਼ਤ ਮਿਲ ਸਕੇਗੀ। ਵੈਸੇ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਮੈਲਬਨ ਹਵਾਈ ਅੱਡੇ ਦਾ ਕਾਇਆ ਕਲਪ ਹੋਣਾ ਹੈ। $4.5 ਅਰਬ ਦੇ ਵੱਡੇ ਪ੍ਰੋਜੈਕਟ ਨੇ ਜਿਸ ਦੇ ਚੱਲਦਿਆਂ ਇਸ ਇੰਟਰਨੈਸ਼ਨਲ ਏਅਰਪੋਰਟ ਦਾ ਵਿਸਤਾਰ ਕਹਿ ਲਵੋ, ਰੀਵੈਂਪ ਕਹਿ ਲਵੋ, ਬੜੇ ਸਾਰੇ ਅੱਖਰ ਵਰਤੇ ਜਾ ਰਹੇ ਨੇ। ਹਾਲਾਂਕਿ ਦੂਜਾ ਹਵਾਈ ਅੱਡਾ ਤਾਂ ਸਿਡਨੀ ਦੀ ਤਰ੍ਹਾਂ ਮਿਲਦਾ ਨਜ਼ਰ ਨਹੀਂ ਆਉਂਦਾ ਮੈਲਬਨ ਨੂੰ, ਪਰ ਇਸੇ ਹਵਾਈ ਅੱਡੇ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਜਿਹੜਾ ਇਸ ਹਵਾਈ ਅੱਡੇ ਦੇ ਉੱਤੇ ਹਵਾਈ ਪੱਟੀਆਂ ਨੇ ਉਹਨਾਂ ਨੂੰ ਚੌੜਾ ਕੀਤਾ ਜਾਣਾ। ਦੱਸਿਆ ਜਾ ਰਿਹਾ ਹੈ ਕਿ ਹਰ ਸਾਲ 1 ਲੱਖ ਦੇ ਆਸ ਪਾਸ ਨਵੇਂ ਲੋਕ ਜੁੜ ਜਾਂਦੇ ਨੇ ਜਦੋਂ ਮੈਲਬਨ ਹਵਾਈ ਅੱਡੇ ਦਾ ਜਿਹੜੇ ਇਸਤੇਮਾਲ ਕਰ ਰਹੇ ਨੇ। ਵੈਸੇ 1970 ਤੋਂ ਕਾਰ ਪਾਰਕਿੰਗ ਦੇ ਹੀ ਤਰੀਕੇ ਮੈਲਬਨ ਹਵਾਈ ਅੱਡੇ ਦੇ ਉੱਤੇ ਵਰਤੇ ਜਾ ਰਹੇ ਸੀ ਔਰ ਅੰਦਾਜ਼ਾ ਇਹ ਲੱਗ ਰਿਹਾ ਕਿ ਸਾਲ 2047 ਤੱਕ ਜਾਂਦਿਆਂ 75 ਮਿਲੀਅਨ ਲੋਕ ਜਿਹੜੇ ਨੇ ਉਹ ਮੈਲਬਨ ਹਵਾਈ ਅੱਡੇ ਦਾ ਇਸਤੇਮਾਲ ਕਰਨਗੇ ਆਉਣ ਜਾਣ ਦੇ ਲਈ, ਆਪਣੇ ਸਫ਼ਰ ਦੇ ਲਈ। ਔਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਮੈਲਬਨ ਹਵਾਈ ਅੱਡੇ ਦੇ ਕਾਇਆ ਕਲਪ ਕੀਤਾ ਜਾਵੇ ਔਰ ਇਸ ਦੀ ਸ਼ੁਰੂਆਤ ਪਾਰਕਿੰਗ ਸਹੂਲਤਾਂ ਤੋਂ ਹੀ ਕੀਤੀ ਜਾ ਰਹੀ ਹੈ। ਵੈਸੇ ਦੱਸ ਦਈਏ ਕਿ 2 ਸਟੇਜਿਸ ਦੇ ਵਿੱਚ ਬਣਾਇਆ ਗਿਆ ਇਹ ਨਾਰਮ ਵੇ ਪ੍ਰੋਜੈਕਟ ਜਿਹੜਾ, ਪਹਿਲਾਂ ਇਹਦੀ 2023 ਦੇ ਵਿੱਚ ਓਪਨਿੰਗ ਕੀਤੀ ਗਈ ਸੀ ਤੇ $500 ਮਿਲੀਅਨ ਦਾ ਇਸ ਦੇ ਉੱਤੇ ਖਰਚਾ ਆ ਚੁੱਕਿਆ ਹੈ। ਦੂਜੀ ਖਬਰ ਸਿਡਨੀ ਦੀ ਤਰੱਕੀ ਦੇ ਨਾਲ ਜੁੜੀ ਹੋਈ। ਅਸਲ ਦੇ ਵਿੱਚ ਇਹਨੂੰ ਤਰੱਕੀ ਕਹਿ ਲਓ ਜਾਂ ਪਿੱਛੇ ਨੂੰ ਜਾਣ ਵਾਲਾ ਇੱਕ ਫੈਸਲਾ ਕਹਿ ਲਓ, ਹੁਣ ਆਖਿਰਕਾਰ ਉਸ ਮਾਮਲੇ ਦੇ ਵਿੱਚ ਉਮੀਦ ਬੱਝੀ ਹੈ ਜਿੱਥੇ ਸਿਡਨੀ ਦੀ ਜਿਹੜੀ ਸਿਟੀ ਆਫ ਸਿਡਨੀ ਦੀ ਕੌਂਸਲਰ ਨੇ ਕਲੋਵਰ ਮੋਰੇ, ਆਪ ਤਾਂ ਉਹ ਰਿਟਾਇਰ ਹੋ ਕੇ ਬੜੀ ਛੇਤੀ ਘਰੇ ਬੈਠਣਗੇ, ਪਰ ਉਹ ਸਿਟੀ ਦਾ ਇੱਕ ਐਸਾ ਪ੍ਰੋਜੈਕਟ ਜਿਸ ਦੇ ਲਈ ਬੜੇ ਚਿਰ ਤੋਂ ਜੋੜ ਲਗਾ ਰਹੇ ਨੇ, ਜਿਸ ਦੇ ਵਿੱਚ 7 ਇਮਾਰਤਾਂ ਢਾ ਦਿੱਤੀਆਂ ਜਾਣੀਆਂ ਨੇ ਤੇ ਇੱਕ 15 ਮੈਦਾਨ ਤਿਆਰ ਕਰ ਦਿੱਤਾ ਜਾਣਾ ਟਾਊਨ ਹਾਲ ਸਕੇਅਰ ਦੇ ਸਾਹਮਣੇ। ਉਸ ਮਸਲੇ ਨੂੰ ਲੈ ਕੇ ਹੁਣ NSW ਸਰਕਾਰ ਦੇ 2 ਮੰਤਰੀ ਇਸ ਮਾਮਲੇ ਦੇ ਵਿੱਚ ਕੁੱਦ ਪਏ ਨੇ। ਅਸਲ ਦੇ ਵਿੱਚ ਇੰਡਸਟਰੀ ਗਰੁੱਪਸ ਦੀ ਤਰਫ ਤੋਂ NSW ਦੀ ਜਿਹੜੀ ਪੁਲਿਸ ਮਿਨਿਸਟਰ ਨੇ ਯਾਸਮਿਨ ਕੇਤਲੀ, ਇਹਨਾਂ ਨੂੰ ਖੱਤ ਲਿਖਿਆ ਗਿਆ। ਇਹਨਾਂ ਦੇ ਸੰਦਰਭ ਦੇ ਵਿੱਚ, ਇਹਨਾਂ ਦੇ ਕੰਟੈਕਸਟ ਦੇ ਵਿੱਚ ਇਹ ਗੱਲ ਲਿਆਂਦੀ ਗਈ ਹੈ ਜਾਂ ਨਜ਼ਰ ਦੇ ਵਿੱਚ ਕਿ ਜਿਹੜਾ $150 million ਦਾ ਸਿਡਨੀ ਸਿਟੀ ਪਲਾਨ ਕਿਹਾ ਜਾ ਰਿਹਾ, ਜਿਹਨੂੰ ਕਲੋਵਰ ਮੁਰੇ ਆਪਣਾ ਰਿਟਾਇਰਮੈਂਟ ਪ੍ਰੋਜੈਕਟ ਤੱਕ ਦੱਸ ਚੁੱਕੇ ਨੇ, ਉਸ ਪ੍ਰੋਜੈਕਟ ਦੀਆਂ ਖਾਮੀਆਂ ਕੀ ਨੇ ਔਰ ਇਸ ਦੇ ਨਾਲ ਸਾਲਾਂ ਬੱਧੀ ਕੰਸਟਰਕਸ਼ਨ ਚੱਲਦੀ ਰਹੇਗੀ, ਜਿਹਦੇ ਚੱਲਦਿਆਂ ਟਰਾਂਸਪੋਰਟੇਸ਼ਨ ਤੇ ਸ਼ਹਿਰ ਦੇ ਜਿਹੜੀ ਹੋਰ ਵਪਾਰਕ ਗਤੀਵਿਧੀਆਂ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੀਆਂ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਪ੍ਰੋਜੈਕਟ ਪੂਰਾ ਹੋ ਵੀ ਗਿਆ, ਯਾਨੀ ਇਮਾਰਤਾਂ ਢਾਹ ਕੇ ਇੱਕ 15 ਮੈਦਾਨ ਤਿਆਰ ਵੀ ਕਰ ਦਿੱਤਾ ਗਿਆ, ਤਾਂ ਵੀ ਇੱਥੇ ਜਿਹੜੇ ਅਪਰਾਧ ਨੇ ਉਹ ਹੋਰ ਜ਼ਿਆਦਾ ਵਧਣਗੇ। ਠੀਕ ਧੁਰ ਵਿਚਕਾਰ ਸ਼ਹਿਰ ਦੇ ਬਿਲਕੁਲ ਮੱਧ ਦੇ ਵਿੱਚ, ਜੋ ਕਿ ਪੁਲਿਸ ਤਾਂ ਘੱਟੋ ਘੱਟ ਅਜਿਹਾ ਨਹੀਂ ਦੇਖਣਾ ਚਾਹੇਗੀ। ਦੱਸ ਦਈਏ ਕਿ ਅੰਦਾਜ਼ਾ ਇਹ ਲੱਗ ਰਿਹਾ ਹੈ ਕਿ 1,90,000 ਦੇ ਆਸ ਪਾਸ ਲੋਕ ਨੇ ਜਿਹੜੇ ਟਾਊਨ ਹਾਲ ਨੂੰ ਹਰ ਰੋਜ਼ ਪਬਲਿਕ ਟਰਾਂਸਪੋਰਟੇਸ਼ਨ ਨੂੰ ਵਰਤਦੇ ਨੇ, ਉੱਥੇ ਟ੍ਰੇਨ ਜਾਂ ਲਾਈਟ ਰੇਲ ਇਹਨਾਂ ਦਾ ਇਸਤੇਮਾਲ ਕਰਦੇ ਨੇ ਰੋਜ਼ਾਨਾ, ਔਰ ਇਹ ਗਿਣਤੀ ਜਿਹੜੀ ਇਸ ਦੇ ਉੱਤੇ ਅਸਰ ਪਏਗਾ। ਇਸ ਦੇ ਨਾਲ ਸਥਾਨਕ ਵਪਾਰ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ, ਪਰ ਜੇਕਰ ਇਸ ਇਹਨਾਂ ਇਮਾਰਤਾਂ ਨੂੰ ਢਾ ਦਿੱਤਾ ਜਾਂਦਾ ਤਾਂ ਸਥਾਨਕ ਵਪਾਰ ਜਿਹੜੇ ਪਹਿਲਾਂ ਲਾਈਟ ਰੇਲ ਦੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਪ੍ਰਭਾਵਿਤ ਰਹੇ, ਹੁਣ ਇਸ ਪ੍ਰੋਜੈਕਟ ਦੇ ਚੱਲਦਿਆਂ, ਕਿਉਂਕਿ ਜੌਰਜ ਸਟਰੀਟ ਸਿਡਨੀ ਦੀ ਇੱਕ ਕਿਸਮ ਦੀ ਦਿਲ ਮੰਨ ਲਿਆ ਜਾਂਦਾ ਸਿਟੀ ਇਲਾਕੇ ਦੀ, ਤੇ ਉਸ ਦਿਲ ਦੇ ਉੱਤੇ ਇਹ ਬਹੁਤ ਵੱਡਾ ਅਸਰ ਪਏਗਾ ਜੇਕਰ ਇਹ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਤਾਂ। ਸਾਊਥ ਆਸਟ੍ਰੇਲੀਆ ਦੇ ਵਿੱਚ ਬਿੱਲੀਆਂ ਦੇ ਮਾਲਕਾਂ ਦੇ ਲਈ ਜੁੜੀ ਇੱਕ ਖਬਰ ਹੈ ਜਿੱਥੇ ਘੱਟੋ ਘੱਟ 21 ਦੇ ਆਸ ਪਾਸ ਅਲੱਗ ਅਲੱਗ ਵਾਲੰਟੀਅਰ ਐਨਵਾਇਰਮੈਂਟਲ ਗਰੁੱਪਸ ਜਿਹੜੇ ਨੇ ਉਹਨਾਂ ਨੇ ਐਡੀਲੇਡ ਹਿਲਸ ਦੇ ਇੱਕ ਵੱਡੇ ਇਲਾਕੇ ਦੇ ਵਿੱਚ, ਜਾਂ ਇੰਜ ਕਹਿ ਲਈਏ ਕਿ ਸਾਊਥ ਆਸਟ੍ਰੇਲੀਆ ਦੇ ਰਾਜਧਾਨੀ ਖੇਤਰ ਦੇ ਵੱਡੇ ਇਲਾਕੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਮਕਾਨ ਮਾਲਕ ਜਿਨ੍ਹਾਂ ਨੇ ਬਿੱਲੀਆਂ ਰੱਖੀਆਂ ਹੋਈਆਂ ਨੇ ਉਹ ਸੰਭਾਲ ਕੇ ਰੱਖਣ, ਕਿਉਂਕਿ ਜਿਹੜਾ ਬਰਡ ਫਲੂ ਦਾ ਖਤਰਾ ਉਹ ਹੁਣ ਬਿੱਲੀਆਂ ਤੱਕ ਜਾਂਦਾ ਜਾ ਰਿਹਾ। ਬਿੱਲੀਆਂ ਬਹੁਤ ਛੇਤੀ ਜਿਹੜੀ ਇਨਫੈਕਟਿਡ ਐਨੀਮਲਸ ਨੇ ਉਹਨਾਂ ਨੂੰ ਫੜ ਲੈਂਦੀਆਂ ਨੇ, ਮਾਰ ਦਿੰਦੀਆਂ ਨੇ, ਖਾ ਜਾਂਦੀਆਂ ਨੇ, ਔਰ ਇੱਥੋਂ ਇਹ ਜਿਹੜਾ ਜਾਨਵਰਾਂ ਦੇ ਵਿੱਚ ਵੱਧ ਫੁੱਲ ਰਿਹਾ ਏਵੀਅਨ ਇਨਫਲੂਐਂਜ਼ਾ, ਇਸ ਦੇ ਅਸਰ ਘੱਟ ਕਰਨ ਦੇ ਲਈ ਇਹ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਜਾਣ। ਹਾਲਾਂਕਿ ਐਡੀਲੇਡ ਦੀ ਕਿਸੇ ਵੀ ਕੌਂਸਲ ਦੀ ਤਰਫ ਤੋਂ ਇਹਨਾਂ ਹਦਾਇਤਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ, ਪਰ ਫਿਰ ਵੀ ਇਸ ਕਿਸਮ ਦੇ ਸਲਾਹ ਮਸ਼ਵਰੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕਿ H5 ਇਨਫਲੂਐਂਜ਼ਾ ਲਗਾਤਾਰ ਆਪਣਾ ਪ੍ਰਕੋਪ ਬਣਾ ਰਿਹਾ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 ਚਾਰ।
2: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ, ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ, ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: इस हफ्ते की एक बेहतरीन कहानी।
1: रेडियो हांजी 1674 आस करते हैं दिन तुहाड़ा वधिया जा रहा होएगा, चढ़दी कला दे विच होगे कर रहे होगे शुकराना उस रब दा जिन्हें अज दा दिन दिता, चेहरे दे उत्ते एक मुस्कुराहट आओ लैके आईए, बिल्कुल इसे तरह दे नाले समाइल नूं बरकरार रखियो, सारा दिन तुहाड़ी बड़ी मदद करूगी। समा हो चुका अज दी कहानी दा, अज दे विचार दा। कहिंदे ने एक वारी एक चिड़िया घर दे विच ऊठ दा बच्चा ऊठ नूं सवाल करदा, ਕਹਿੰਦਾ ਕਿ ਸਾਡੇ ਪੈਰ ਇੱਦਾਂ ਦੇ ਕਿਉਂ ਨੇ, ਮੈਂ ਬਾਕੀ ਸਾਰਿਆਂ ਨੂੰ ਵੇਖਦਾ, ਬਾਕੀ ਜਾਨਵਰਾਂ ਦੇ ਤਾਂ ਪੈਰ ਇੱਦਾਂ ਦੇ ਨਹੀਂ ਗੇ, ਸਾਡੇ ਪੈਰ ਬੜੇ ਚੌੜੇ ਜਿਹੇ ਨੇ ਚਪਟੇ ਜਿਹੇ ਨੇ, ਸਾਡੇ ਦੂਜਿਆਂ ਦੇ ਨਾਲ ਕਿਉਂ ਨਹੀਂ ਮੈਚ ਖਾਂਦੇ, ਕਿਉਂ ਨਹੀਂ ਉਹਨਾਂ ਵਰਗੇ ਸਾਡੇ ਪੈਰ, ਤਾਂ ਪਿਓ ਨੇ ਜਵਾਬ ਦਿੱਤਾ, ਪੁੱਤ ਅਸੀਂ ਊਠ ਪ੍ਰਜਾਤੀ ਦੇ ਹਾਂ ਤੇ ਜ਼ਿਆਦਾਤਰ ਰੇਤਲੇ ਇਲਾਕਿਆਂ ਦੇ ਲਈ ਸਾਡੇ ਪੈਰ ਬਣੇ ਨੇ, ਰੇਤਲੇ ਇਲਾਕਿਆਂ ਦੇ ਵਿੱਚ ਇਦਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਨਹੀਂ ਗੇ, ਇਸ ਕਰਕੇ ਸਾਡੀ ਮੁਹਾਰਤ ਰੇਤਲੇ ਇਲਾਕਿਆਂ ਦੀ ਆ, ਉੱਥੇ ਜਦੋਂ ਆਪਾਂ ਰੇਤ 'ਤੇ ਚੱਲਦੇ ਹਾਂ ਤੇ ਸਾਡੀ ਬਾਦਸ਼ਾਹਤ ਹੈ। ਆ ਬਾਕੀ ਜਿਨ੍ਹਾਂ ਦੇ ਪੈਰਾਂ ਦੀ ਤੂੰ ਗੱਲ ਕਰਦਾ ਇਹ ਮੈਦਾਨੀ ਇਲਾਕਿਆਂ 'ਚ ਤਾਂ ਭੱਜ ਨੱਠ ਕਰ ਸਕਦੇ, ਪਰ ਰੇਤਲੇ ਇਲਾਕਿਆਂ ਦੇ ਵਿੱਚ ਇਹਨਾਂ ਦਾ ਗੁਜ਼ਾਰਾ ਨਹੀਂ, ਇਹਨਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਆ। ਬੱਚੇ ਨੇ ਅਗਲਾ ਸਵਾਲ ਕੀਤਾ, ਇਹ ਸਾਡਾ ਲੱਕ ਤਾਂ ਨੂੰ ਕਿਉਂ ਉਭਰਿਆ, ਬਾਕੀ ਤਾਂ ਕਿਸੇ ਜਾਨਵਰ ਦਾ ਇੱਦਾਂ ਦਾ ਨਹੀਂ, ਇਹ ਹੰਪ ਜਿਹਾ ਕਿਉਂ ਬਣਿਆ? ਤਾਂ ਊਠ ਨੇ ਖੁਸ਼ ਹੋ ਕੇ ਫਿਰ ਜਵਾਬ ਦਿੱਤਾ, ਵੇਖ ਮੇਰਾ ਪੁੱਤ, ਰੇਤਲੇ ਇਲਾਕਿਆਂ ਦੇ ਵਿੱਚ ਰੇਗਿਸਤਾਨ ਦੇ ਵਿੱਚ ਕਈ ਕਈ ਸਮਾਂ ਪਾਣੀ ਨਹੀਂ ਮਿਲਦਾ, ਰਿਜਕ ਨਹੀਂ ਮਿਲਦਾ, ਇਸ ਕਰਕੇ ਕੁਦਰਤ ਨੇ ਸਾਨੂੰ ਇੱਦਾਂ ਦਾ ਬਣਾਇਆ ਕਿ ਇਹਦੇ ਵਿੱਚ ਸਾਡਾ ਪਾਣੀ ਤਾਂ ਨਹੀਂ ਸਟੋਰ ਰਹਿੰਦਾ, ਆਪਾਂ ਕਈ ਕਈ ਦਿਨ ਪਾਣੀ ਨਾ ਵੀ ਪੀਏ ਨਾ ਵੀ ਮਿਲੇ, ਖਾਣਾ ਦਾਣਾ ਨਾ ਵੀ ਮਿਲੇ, ਤਾਂ ਵੀ ਆਪਾਂ ਗੁਜ਼ਾਰਾ ਕਰ ਸਕਦੇ ਹਾਂ, ਇਹ ਬਾਕੀ ਜਿਨ੍ਹਾਂ ਦੇ ਨਾਲ ਤੂੰ ਮੇਲ ਖਾ ਕੇ ਆਪਾਂ ਨੂੰ ਸਵਾਲ ਪੁੱਛ ਰਿਹਾ ਜਾਂ ਜਿਨ੍ਹਾਂ ਦੇ ਬਾਰੇ ਤੈਨੂੰ ਲੱਗਦਾ ਕਿ ਉਹਨਾਂ ਦੇ ਲੱਕ ਪੱਧਰੇ ਨੇ, ਉਹ ਇੰਨੇ ਦਿਨ ਗੁਜ਼ਾਰਾ ਨਹੀਂ ਕਰ ਸਕਦੇ ਪਾਣੀ ਤੋਂ ਬਿਨਾਂ ਜਿੰਨੇ ਦਿਨ ਆਪਾਂ ਕਰ ਸਕਦੇ, ਜ਼ਿਆਦਾ ਦੇਰ ਤੱਕ ਭੁੱਖੇ ਰਹਿਣਾ ਅਤੇ ਜ਼ਿਆਦਾ ਦੇਰ ਤੱਕ ਪਿਆਸੇ ਰਹਿਣਾ ਇਹ ਵੀ ਸਾਡੀ ਖਾਸੀਅਤ ਹੈ, ਇਹਨੂੰ ਤੂੰ ਕਿਸੇ ਤਰ੍ਹਾਂ ਦੀ ਕੋਈ ਹੀਣ ਭਾਵਨਾ ਦੇ ਵਿੱਚ ਨਾ ਲਵੀਂ, ਇਹ ਸਾਡੀ ਖਾਸੀਅਤ ਹੈ। ਊਠ ਦੱਸ ਰਿਹਾ ਅਤੇ ਨਾਲੇ ਫਖਰ ਮਹਿਸੂਸ ਕਰ ਰਿਹਾ ਅਤੇ ਪੁੱਤ ਨੂੰ ਵੀ ਵਧੀਆ ਲੱਗ ਰਿਹਾ। ਇੱਕ ਸਵਾਲ ਹੋਰ, ਇਹ ਸਾਡੀਆਂ ਪਲਕਾਂ ਦੇ ਉੱਤੇ ਇੱਦਾਂ ਦੇ ਵਾਲ ਕਿਉਂ ਨੇ? ਬਾਕੀ ਤਾਂ ਕਿਸੇ ਦੇ ਨਹੀਂ ਮੈਂ ਵੇਖੇ, ਮੈਨੂੰ ਇਹ ਬੜੇ ਭੱਦੇ ਲੱਗਦੇ ਨੇ, ਕਈ ਵਾਰੀ ਭੱਜਣ ਲੱਗਿਆ ਮੈਨੂੰ ਝੋਲੇ ਜਿਹੇ ਪੈਂਦੇ ਆ, ਅਤੇ ਮੈਨੂੰ ਦੂਸਰੇ ਜਾਨਵਰਾਂ ਦੇ ਬੱਚੇ ਛੇੜਦੇ ਆ ਕਿ ਤੇਰੀਆਂ ਅੱਖਾਂ ਕਿੱਦਾਂ ਦੀਆਂ, ਤੇਰੀਆਂ ਪਲਕਾਂ ਕਿੱਦਾਂ ਦੀਆਂ, ਤੇਰੀਆਂ ਝਿਮਣੀਆਂ ਦੂਸਰਿਆਂ ਦੇ ਨਾਲ ਮੈਚ ਹੀ ਨਹੀਂ ਖਾਂਦੀਆਂ। ਅਤੇ ਊਠ ਨੇ ਹੱਸ ਕੇ ਕਿਹਾ, ਵੇਖ ਮੇਰਾ ਪੁੱਤ, ਤੈਨੂੰ ਮੈਂ ਕਿਹਾ ਨਾ ਕਿ ਆਪਾਂ ਰੇਗਿਸਤਾਨ ਦੇ ਲਈ ਬਣੇ ਹਾਂ, ਰੇਤਲੇ ਇਲਾਕਿਆਂ ਦੇ ਵਿੱਚ ਜਦੋਂ ਹਵਾ ਵਗਦੀ ਆ ਤਾਂ ਰੇਤ ਬਹੁਤ ਉੱਡਦੀ ਹੈ, ਰੇਤ ਉੱਡ ਕੇ ਤਾਂ ਅੱਖਾਂ ਦੇ ਵਿੱਚ ਪੈਂਦੀ ਹੈ, ਕੁਦਰਤ ਨੇ ਸਾਨੂੰ ਇਸ ਤਰੀਕੇ ਦੇ ਨਾਲ ਬਣਾਇਆ ਕਿ ਜਦੋਂ ਰੇਤ ਉੱਡਦੀ ਆ ਤਾਂ ਅੱਖਾਂ ਦੇ ਵਿੱਚ ਨਾ ਪਵੇ। ਅਤੇ ਨਾਲੇ ਇੱਕ ਵਾਰੀ ਫਿਰ ਤੈਨੂੰ ਦੱਸਾਂ, ਅਸੀਂ ਬਣੇ ਹੀ ਰੇਤਲੇ ਇਲਾਕਿਆਂ ਦੇ ਲਈ ਹਾਂ, ਅਤੇ ਉੱਥੋਂ ਦੇ ਹਿਸਾਬ ਦੇ ਨਾਲ ਸਾਡੀ ਸਾਰੀ ਸਰੀਰ ਦੀ ਬਣਤਰ ਹੈ। ਜੇਕਰ ਸਾਡੇ ਵਿੱਚ ਹੋਰ ਵੀ ਤੈਨੂੰ ਕੋਈ ਅਲੱਗ ਚੀਜ਼ ਲੱਗ ਰਹੀ ਹੈ, ਕੱਦ ਕਾਠ ਦੇ ਪੱਖੋਂ, ਲੱਤਾਂ ਦੇ ਪੱਖੋਂ, ਪੈਰਾਂ ਦੇ ਪੱਖੋਂ, ਸਾਡੇ ਸਰੀਰ ਦੀ ਬਣਤਰ ਦੇ ਪੱਖੋਂ, ਅੱਖਾਂ, ਕੰਨ, ਹਰ ਇੱਕ ਚੀਜ਼ ਜਿਹੜੀ ਆ ਸਾਡੀ ਉਸ ਹਿਸਾਬ ਦੇ ਨਾਲ ਬਣਾਈ ਗਈ ਹੈ ਕਿ ਅਸੀਂ ਰੇਤਲੇ ਇਲਾਕਿਆਂ ਦੇ ਵਿੱਚ ਬਾਕੀਆਂ ਦੇ ਨਾਲੋਂ ਵੱਧ ਅਤੇ ਸੋਹਣੇ ਤਰੀਕੇ ਦੇ ਨਾਲ ਸਰਵਾਈਵ ਕਰ ਸਕੀਏ। ਸੋ ਇਹ ਸਭ ਕੁਦਰਤ ਨੇ ਸਾਨੂੰ ਉਸ ਤਰੀਕੇ ਦੇ ਨਾਲ ਡਿਜ਼ਾਇਨ ਕਰਕੇ ਬਣਾਇਆ। ਅਤੇ ਅਗਲਾ ਸਵਾਲ ਹੁਣ ਜੋ ਊਠ ਦੇ ਬੱਚੇ ਨੇ ਕੀਤਾ ਉਹਦਾ ਜਵਾਬ ਸ਼ਾਇਦ ਊਠ ਦੇ ਕੋਲ ਵੀ ਨਹੀਂ ਸੀ। ਸਵਾਲ ਕੀ ਸੀ? ਅਤੇ ਫਿਰ ਆਪਾਂ ਇਸ ਚਿੜੀਆ ਘਰ ਦੇ ਵਿੱਚ ਕੀ ਕਰ ਰਹੇ ਹਾਂ? ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਤਾਂ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ?

ਇੱਥੇ ਤੇ ਨਾ ਸਾਡੇ ਇਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਤੇ ਨਾ ਹੀ ਪਲਕਾਂ ਦੇ ਉੱਤੇ ਇਹਨਾਂ ਝਿਮਣੀਆਂ ਦੀ ਜ਼ਰੂਰਤ। ਅਸੀਂ ਇੱਥੇ ਕਰ ਕੀ ਰਹੇ ਹਾਂ ਫਿਰ? ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤਾਂ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋਅ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਅਤੇ ਨਾ ਊਠ ਨੇ ਜਵਾਬ ਦੇਣਾ। ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਅਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾਂ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰ ਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ, ਢੇਰਾਂ ਹੀ ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ, ਅਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਅਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ 'ਤੇ ਹੋਣੇ ਚਾਹੀਦੇ ਹੋ, ਅਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤਾਂ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ, ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ, ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ, ਉੱਥੇ ਤਾਂ ਸਾਰੇ ਇੱਕੋ ਜਿਹੇ, ਉੱਥੇ ਕੋਈ ਲੋੜ ਹੀ ਨਹੀਂ ਉਹਦੇ ਇਹੋ ਜਿਹੇ ਪੈਰਾਂ ਦੀ, ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਹੈ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਆ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤਾਂ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖ਼ਬਰਾਂ, ਸਭ ਤੋਂ ਪਹਿਲਾਂ ਇਹ ਕਿ ਪੰਜਾਬ ਸਰਕਾਰ ਨੇ ਜਿਹੜਾ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਦੀ ਨਿਯੁਕਤੀ ਦੇ ਖਿਲਾਫ ਮਤਾ ਪਾਸ ਕੀਤਾ ਤੇ ਸਰਕਾਰ ਨੇ ਕਿਹਾ ਕਿ ਇਸ ਬਾਰੇ ਜਿਹੜਾ ਹੈ ਕੇਂਦਰ ਸਰਕਾਰ ਨੇ ਉਹਨਾਂ ਦੀ ਕੋਈ ਰਾਏ ਨਹੀਂ ਲਈ, ਜਦਕਿ ਸੂਬੇ ਦੀ ਰਾਏ ਲਈ ਜਾਂਦੀ ਹੈ। ਦੂਜੀ ਖ਼ਬਰ, ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਹੁਣ ਪੰਜਾਬ ਸਰਕਾਰ ਵਿਸ਼ੇਸ਼ ਅਜਲਾਸ ਲਾਊਗੀ। ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਤੇ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕਰਦਿਆਂ ਕਿਸਾਨਾਂ ਨਾਲ ਕੱਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ ਹੈ। ਤੇ ਉਧਰ ਇੱਕ ਮੰਡੀ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ IIT ਦੇ ਵਿੱਚ ਇੱਕ ਪੋਸਟਰ ਲਾਇਆ ਗਿਆ ਜਿਹਦੇ ਚ ਕਿਹਾ ਗਿਆ ਕਿ ਸ਼ੂਦਰ ਜਿਹੜੇ ਉੱਚੇ ਵਰਗਾਂ ਦੀ ਸੇਵਾ ਕਰਨੀ ਜ਼ਰੂਰੀ ਹੈ ਤੇ ਭਾਗਵਤ ਗੀਤਾ ਦੇ ਹਵਾਲੇ ਦੇ ਨਾਲ ਇਹ ਪੋਸਟਰ ਲਾਇਆ ਗਿਆ। ਇਹਦੇ ਨਾਲ ਇੱਕ ਵਿਵਾਦ ਜਿਹੜਾ ਹੈਗਾ ਉਹ ਖੜਾ ਹੋ ਗਿਆ। ਤੇ ਇਸ ਤੋਂ ਅਗਲੀ ਖ਼ਬਰ, ਮੁੱਖ ਮੰਤਰੀ ਦੇ ਜੋ ਹੈ ਸੰਗਰੂਰ ਜ਼ਿਲ੍ਹੇ ਚ ਇੱਕ ਸਮਾਗਮ ਦੌਰਾਨ ਇੱਕ ਝੰਡਾ ਵਿਖਾਉਣ ਵਾਲੇ ਬੰਦੇ ਦੀ ਕੁੱਟਮਾਰ ਸੰਬੰਧੀ ਹੁਣ ਮੋਹਨਜੀਤ ਕਮੇਟੀ ਬਣ ਗਈ ਹੈ, ਜਿਹਦੇ ਚ ਕੱਲ ਵੱਖ ਵੱਖ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇੱਕ ਉੱਥੇ ਰੈਲੀ ਕੀਤੀ ਹੈ ਤੇ ਜਿੱਥੇ ਕਹਿ ਕੇ ਇਸ ਮਾਮਲੇ ਨੂੰ ਜਿਹੜਾ ਹੈ ਉਹ ਅੱਗੇ ਲਿਜਾਇਆ ਜਾਏਗਾ ਤੇ ਨਾਲ ਹੀ ਇਹ ਕਿਹਾ ਗਿਆ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਜਾਵੇ ਜਿਹਨਾਂ ਨੇ ਕੁੱਟਮਾਰ ਜਿਹੜੀ ਹੈ ਇਹ ਕੀਤੀ ਹੈ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਨਵੇਂ ਚੀਫ ਜਸਟਿਸ ਦੀ ਨਿਯੁਕਤੀ ਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ, ਸੋ ਇਹ ਕੀ ਕਹਿੰਦਾ ਕਾਨੂੰਨ, ਕੀ ਕਹਿੰਦੀ ਪ੍ਰਕਿਰਿਆ, ਜਿਹੜੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਹੁਣ ਰਿਐਕਟ ਕਰ ਰਹੀ ਹੈ ਇਸ ਚੀਜ਼ ਦੇ ਉੱਤੇ, ਅਤੇ ਕੀ ਸਹੀ ਕੀ ਗਲਤ ਅਤੇ ਅੱਗੇ ਕੀ ਹੋਣ ਦੇ ਚਾਂਸ, ਜਾਂ ਫਿਰ ਇਹਨਾਂ ਦੇ ਹੱਥ ਫਿਰ ਕੀ ਅਧਿਕਾਰ ਨੇ?
1: ਨਹੀਂ, ਅਸਲ ਦੇ ਵਿੱਚ ਇਹਦੇ ਚ ਰਣਜੋਤ ਜੀ ਜਿਹੜੀਆਂ ਦੋ ਗੱਲਾਂ ਬਹੁਤ ਮਹੱਤਵਪੂਰਨ ਨੇ। ਇੱਕ ਤਾਂ ਇਹ ਕਿ ਜਦੋਂ ਵੀ ਜਿਹੜੇ ਕੋਈ ਵੀ ਜਿਹੜੀਆਂ ਹਾਈ ਕੋਰਟਸ ਨੇ, ਭਾਵੇਂ ਜਿਵੇਂ ਪੰਜਾਬ ਹਰਿਆਣਾ ਹਾਈ ਕੋਰਟ ਹੈ ਜਾਂ ਹੋਰ ਦਿੱਲੀ ਹਾਈ ਕੋਰਟ ਹੈ, ਉਹਨਾਂ ਦੇ ਜਦੋਂ ਚੀਫ ਜਸਟਿਸ ਚੁਣੇ ਜਾਂਦੇ ਆ ਤੇ ਉਹ ਇੱਕ ਕੋਲੀਜੀਅਮ ਜਿਹੜਾ ਬਣਦਾ ਹੈ ਤੇ ਉਹਦੀ ਰਿਕਮੈਂਡੇਸ਼ਨ ਦੇ ਨਾਲ ਉਹ ਸਾਰਾ ਕੁਛ ਹੁੰਦਾ ਹੈ। ਤੇ ਪਰ ਇੱਕ ਗੱਲ ਇਹ ਹੈ ਕਿ ਜਿਹੜੀ ਸਟੇਟ ਦੇ ਵਿੱਚ ਲਾਉਣਾ ਹੁੰਦਾ ਤੇ ਉਸ ਸਟੇਟ ਦਾ ਵੀ ਜਿਹੜਾ ਹੈ ਉਹਦੇ ਚ ਇੱਕ ਤਰੀਕੇ ਦੀ ਸਹਿਮਤੀ ਕਹਿ ਲਓ ਜਾਂ ਉਹਨਾਂ ਦੇ ਕਾਨੂੰਨ ਵਿਭਾਗ ਦੀ ਤੇ ਉਹਨਾਂ ਨਾਲ ਜਿਹੜੀ ਆ ਉਹ ਗੱਲ ਰਹਿ ਕਰਕੇ ਜਿਹੜੇ ਲਾਏ ਜਾਂਦੇ ਆ। ਤੇ ਇਹ ਹੁਣ ਥੋੜੀ ਜਿਹੀ ਇੱਕ ਜਿਹੜੀ ਆਰਬਿਟਰੇਰੀਨੈਸ, ਆਪ ਖੁਦਰਾਪਣ ਕੇਂਦਰ ਸਰਕਾਰ ਦਾ ਜ਼ਿਆਦਾ ਵੱਧ ਗਿਆ ਤੇ ਜ਼ਿਆਦਾ ਸੈਂਟਰਲਾਈਜ਼ ਕੀਤੇ ਜਾ ਰਿਹਾ ਪਾਵਰ ਨੂੰ, ਗੱਲ ਅਸਲ ਚ ਇਹ ਉਹਦੇ ਨਾਲ ਸੰਬੰਧਿਤ ਹੈ। ਜਸਟਿਸ ਕਿਹਨੂੰ ਲਾਇਆ ਕਿਹਨੂੰ ਨਹੀਂ ਲਾਇਆ, ਮੇਰਾ ਖਿਆਲ ਸਟੇਟ ਗਵਰਨਮੈਂਟ ਦਾ ਇਹਦੇ ਲਈ ਕੋਈ ਬਹੁਤਾ ਕੰਸਰਨ ਜਿਹੜਾ ਹੈ ਉਹ ਨਹੀਂ ਹੁੰਦਾ, ਕਿਉਂਕਿ ਅਸ਼ਵਨੀ ਕੁਮਾਰ ਮਿਸ਼ਰਾ ਪਹਿਲਾਂ ਵੀ ਜਿਹੜੇ ਹੈ ਉਹ ਕਾਰਜਕਾਰੀ ਜਿਹੜੇ ਚੀਫ ਜਸਟਿਸ ਜਿਹੜੇ ਆ ਉਹ ਲਾਏ ਗਏ ਸੀਗੇ। ਤੇ ਇਹ ਮਸਲਾ ਅਸਲ ਦੇ ਵਿੱਚ ਕਾਨੂੰਨੀ ਵੀ ਹੈ ਤੇ ਪੋਲੀਟੀਕਲ ਵੀ ਹੈ, ਦੋਨੇ ਜਿਹੜੀਆਂ ਉਹ ਗੱਲਾਂ ਨੇ। ਤੇ ਉਧਰੋਂ ਜਿਹੜੇ ਖਜ਼ਾਨਾ ਮੰਤਰੀ ਆ ਉਹਨਾਂ ਨੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੀ ਹੈ ਨਿਯੁਕਤੀ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਇਹ ਸੰਵਿਧਾਨਕ ਜਿਹੜੀ ਨੇਮ ਨੇ ਤੇ ਜਾਂ ਜਿਹੜਾ ਪ੍ਰੋਸੈਸ ਹੈ ਉਹਨੂੰ ਅਣਦੇਖੀ ਕਰਕੇ ਸਿੱਧਾ ਹੀ ਜਿਹੜਾ ਹੈ ਉਹ ਚੀਫ ਜਸਟਿਸ ਦੀ ਜਿਹੜੀ ਹੈ ਉਹ ਨਿਯੁਕਤੀ ਕਰ ਦਿੱਤੀ ਹੈ। ਤੇ ਨਾਲ ਹੀ ਜਿਹੜਾ ਹੈ ਮੁੱਖ ਮੰਤਰੀ ਦਾ ਵੀ ਬਿਆਨ ਆਇਆ ਕਿ ਇਹ ਕੇਂਦਰ ਦਾ ਜਿਹੜਾ ਹੈਗਾ ਸਿੱਧਾ ਸਿੱਧਾ ਦਖਲ ਹੈ, ਹੁਣ ਕਾਨੂੰਨ ਦੇ ਮਾਮਲੇ ਵਿੱਚ ਵੀ ਕੇਂਦਰ ਜਿਹੜਾ ਹੈ ਉਹ ਪੰਜਾਬ ਦੇ ਨਾਲ ਬੇਇਨਸਾਫੀ ਕਰ ਰਿਹਾ ਤੇ ਏਦਾਂ ਦਾ ਜਿਹੜਾ ਇਹ ਬਿਆਨ ਆਇਆ। ਤੇ ਜਦਕਿ ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਇਹਦੇ ਤੇ ਜਿਹੜਾ ਸੀ ਉਹ ਇਤਰਾਜ਼ ਕਰਨਾ ਚਾਹੀਦਾ ਸੀ, ਕਿਉਂਕਿ ਬਹੁਤ ਸਮਾਂ ਪਹਿਲਾਂ ਜਿਹੜੇ ਕੁਲਜਿੰਦ ਨੇ ਜਿਹੜੇ ਇਹ ਨਾਂ ਸੀ ਜਿਹੜੇ ਉਹ ਰਿਕਮੈਂਡ ਕਰ ਦਿੱਤੇ ਸੀ, ਤੇ ਵੀ ਜਦੋਂ ਹੁਣ ਫਾਈਨਲ ਅਪੁਆਇੰਟਮੈਂਟ ਹੋ ਗਈ ਹੈ ਉਦੋਂ ਸਰਕਾਰ ਕਿਉਂ ਉਹ ਕਰ ਰਹੀ ਹੈ। ਹੁਣ ਦੋਵੇਂ ਗੱਲਾਂ ਨੇ, ਇਹਦੇ ਚ ਰਾਜਨੀਤੀ ਵੀ ਹੈ, ਇਹਦੇ ਚ ਇਹ ਹੈ ਕਿ ਜਿਹੜਾ ਹੈ ਨਿਯੁਕਤੀ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਸੀ ਜਿਹੜਾ ਨਹੀਂ ਪੁੱਛਿਆ ਗਿਆ। ਤੇ ਦੂਜਾ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਕਿ ਜੇ ਅਸ਼ਵਨੀ ਕੁਮਾਰ ਸ਼ਰਮਾ ਚੀਫ ਜਸਟਿਸ ਹੁਣ ਬਣਦੇ ਆ ਤਾਂ ਕੱਲ ਨੂੰ ਪੰਜਾਬ ਗਵਰਨਮੈਂਟ ਦੇ ਮੁਲਾਜ਼ਮਾਂ ਵਾਲੇ ਹੋਰ ਕਿੰਨੇ ਜਿਹੜੇ ਇਸ਼ੂ ਨੇ ਤੇ ਉਹ ਉੱਥੇ ਪੈਂਡਿੰਗ ਪਏ ਨੇ ਜਿਹਦੇ ਬਾਰੇ, ਜਿਸ ਤਰ੍ਹਾਂ ਐਟੀਚੂਡ ਇੱਕ ਹੁੰਦਾ ਹੈ ਕਾਨੂੰਨ ਦਾ ਜਾਂ ਇੱਕ ਜੱਜਾਂ ਦਾ, ਇੱਕ ਉਹਦੇ ਮੁਤਾਬਕ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਇਹ ਜਿਹੜਾ ਇਹ ਸੂਟ ਨਹੀਂ ਕਰਦੇ, ਤੇ ਇਸ ਤਰੀਕੇ ਦਾ ਇਹਨੂੰ ਪੋਲੀਟੀਕਲ ਜਿਹੜੀ ਹੈ ਪੋਲੀਟੀਕਲੀ ਲਿਆ ਜਾਵੇ ਜਾਂ ਪੋਲੀਟੀਕਲ ਇੱਕ ਰੰਗਤ ਜਿਹੜੀ ਆ ਉਹ ਦਿੱਤੀ ਜਾਵੇ। ਤੇ ਪਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਕੇਂਦਰ ਸਰਕਾਰ ਜਿਵੇਂ ਸਾਰੇ ਸੂਬਿਆਂ ਚ ਹੀ ਕਰ ਰਹੀ ਹੈ ਉਵੇਂ ਪੰਜਾਬ ਚ ਕਰ ਰਹੀ ਹੈ। ਪੰਜਾਬ ਚ ਇਸ ਕਰਕੇ ਵੱਧ ਹੋ ਰਿਹਾ ਕਿ ਇੱਥੇ ਹੋਰ ਪਾਰਟੀ ਦੀ ਸਰਕਾਰ ਹੈ, ਤੇ ਜਿੱਥੇ ਉਹਦੀਆਂ ਜਿਹੜੀਆਂ ਉਹਦੇ ਨਾਲ ਇਤਫਾਕ ਨਾ ਰੱਖਣ ਵਾਲੀਆਂ ਪਾਰਟੀਆਂ ਸਰਕਾਰਾਂ ਨੇ ਉੱਥੇ ਹਰ ਹੀਲਾ ਜਿਹੜਾ ਹੈ ਉਹ ਬੀਜੇਪੀ ਦੀ ਸਰਕਾਰ ਉਹ ਵਰਤ ਰਹੀ ਹੈ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ, ਜਿੰਨੀ ਇਹਨਾਂ ਦੀ ਬਾਂਹ ਮਰੋੜੀ ਜਾਵੇ ਉਨੀ ਘੱਟ ਹੈ। ਇਹੀ ਸਾਰਾ ਕੁਛ ਜਿਹੜਾ ਹੈ ਪੰਜਾਬ ਦੇ ਨਾਲ ਹੋ ਰਿਹਾ। ਹੁਣ ਦੁਬਾਰਾ ਫੇਰ ਇਹਦਾ ਜਿਹੜਾ ਰੈਫਰੈਂਸ ਮੁੱਖ ਮੰਤਰੀ ਨੇ ਵੀ ਦਿੱਤਾ, ਖਜ਼ਾਨਾ ਮੰਤਰੀ ਨੇ ਵੀ, ਕਿ ਜਿਹੜਾ RDF ਹੈ ਤੇ ਉਹਦਾ ਜਿਹੜਾ 9,000 ਕਰੋੜ ਰੁਪਇਆ ਉਹ ਰੋਕ ਕੇ ਰੱਖਿਆ ਹੋਇਆ। ਤੇ ਜਦੋਂ ਆਪਾਂ ਪਿੰਡਾਂ ਜਾਂਦੇ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਤੇ ਨਾ ਉਹ ਕੱਚੇ ਰਸਤੇ ਰਹੇ ਨੇ ਨਾ ਉਹ ਸੜਕਾਂ ਰਹੀਆਂ ਨੇ, ਤੇ ਉਹ ਸਾਰੀਆਂ ਸੜਕਾਂ ਉਸੇ ਫੰਡ ਚੋਂ ਬਣਨੀਆਂ ਹੁੰਦੀਆਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਉਹ ਕੇਂਦਰ ਨੇ ਰੋਕਿਆ ਹੋਇਆ। ਤੇ ਇਹਦੇ ਨਾਲ ਹੀ ਜਿਹੜੇ ਪਿਛਲੇ ਸਾਲ ਹੜ੍ਹ ਆਏ ਸੀ ਜਦੋਂ ਪ੍ਰਧਾਨ ਮੰਤਰੀ ਪਠਾਨਕੋਟ ਆਏ ਸੀ, ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿ 1600 ਕਰੋੜ ਰੁਪਇਆ ਜਿਹੜਾ ਹੈਗਾ ਉਹ ਕੇਂਦਰੀ ਫੰਡ ਚੋਂ ਹੜ੍ਹ ਰਾਹਤ ਵਾਸਤੇ ਦਿੱਤਾ ਜਾਏਗਾ। ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੈਸਾ ਵੀ ਨਹੀਂ ਦਿੱਤਾ ਗਿਆ ਜਿਹੜੀ ਅਸੀਂ ਇੱਥੇ ਪ੍ਰਬੰਧ ਕੀਤਾ ਹੁਣ ਹੜ੍ਹਾਂ ਦੀ ਰੋਕਥਾਮ ਵਾਸਤੇ, ਉਹ ਸਰਕਾਰ ਨੇ ਆਪਣੀ ਪੱਧਰ ਤੇ ਜਿਹੜਾ ਹੈ ਉਹ ਕੀਤਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਜਿਹੜਾ ਹੈ ਇਸ਼ੂ ਚੱਲ ਰਿਹਾ। ਤੇ ਜੋ ਬੀਜੇਪੀ ਦੇ ਲੀਡਰ ਨੇ ਪੰਜਾਬ ਤੋਂ ਸਤਿਆਪਾਲ ਜੈਨ, ਉਹ MP ਵੀ ਰਹੇ ਨੇ ਪੰਜਾਬ ਤੋਂ, ਤੇ ਅੱਜ ਕੱਲ ਉਹ ਅਡੀਸ਼ਨਲ ਸੋਲਿਸਿਟਰ ਜਨਰਲ ਨੇ, ਤੇ ਉਹ ਕਹਿੰਦਾ ਵੀ ਐਵੇਂ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਬਿਨਾਂ ਮਤਲਬ ਦਾ ਵਿਵਾਦ ਖੜਾ ਕਰ ਰਹੀ ਹੈ, ਇਹ ਕੋਈ ਗੱਲ ਇਸ਼ੂ ਹੈ ਨਹੀਂ ਗਾ ਅਸਲ ਦੇ ਵਿੱਚ। ਤੇ ਕਿਉਂਕਿ ਬਹੁਤ ਸਮਾਂ ਪਹਿਲਾਂ, ਲਗਭਗ ਮਹੀਨਾ ਪਹਿਲਾਂ ਜਿਹੜਾ ਹੈ ਇਹ ਨਿਯੁਕਤੀ ਨੂੰ ਲੈ ਕੇ ਨਾਵਾਂ ਦੀ ਸਿਫਾਰਿਸ਼ ਜਦੋਂ ਕੋਲਜੀਅਮ ਨੇ ਕੀਤੀ ਸੀ, ਤੇ ਉਦੋਂ ਜਿਹੜਾ ਸੀ ਉਹ ਸਰਕਾਰ ਨੂੰ ਕਹਿਣਾ ਚਾਹੀਦਾ ਸੀ। ਤੇ ਪਰ ਹੁਣ ਅੱਗੋਂ ਇਹਦੇ ਤੇ ਕੀ ਬਣਦਾ, ਮੇਰਾ ਖਿਆਲ ਅਜੇ ਤੱਕ ਤਾਂ ਕਦੇ ਇਹ ਹੋਇਆ ਨਹੀਂ ਕਿ ਸਰਕਾਰ ਨੇ, ਕੇਂਦਰ ਨੇ ਜੋ ਕੀਤਾ ਉਹ ਤੋਂ ਪਿੱਛੇ ਹਟੀ ਹੋਵੇ ਸਿਰਫ ਖੇਤੀ ਕਾਨੂੰਨਾਂ ਨੂੰ ਛੱਡ ਕੇ, ਜਾਂ ਹੁਣ ਕਾਕਰੋਚ ਪਾਰਟੀ ਵਾਲੇ ਇਸ਼ੂ ਨੂੰ ਜਿਹੜਾ ਹੈ ਉਹ ਨੀਟ ਵਾਲੇ ਇਸ਼ੂ ਨੂੰ, ਅਸਲ ਦੇ ਵਿੱਚ ਪਾਰਟੀ ਦਾ ਇਸ਼ੂ ਤਾਂ ਨਹੀਂ ਸੀ, ਨੀਟ ਵਾਲੇ ਇਸ਼ੂ ਨੂੰ ਛੱਡ ਕੇ, ਤੇ ਹੁਣ ਦੇਖੋ ਅੱਗੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਚੱਲਦਾ।
0: ਜੀ ਬਿਲਕੁਲ, ਕੋਈ ਨਾ ਕੋਈ ਰੀੜਕਾ ਜਿਹੜਾ ਆਪਾਂ ਵੇਖਦੇ ਹਾਂ ਕਿ ਪਿਆ ਹੀ ਰਹਿੰਦਾ ਵਾ। ਇੱਧਰ ਕਿਸਾਨ ਮੋਰਚੇ ਵਾਲੀ ਖਬਰ ਤੁਸੀਂ ਸਾਂਝੀ ਕੀਤੀ ਹੈ ਕਿ ਹੁਣ ਪੰਜਾਬ ਸਰਕਾਰ ਨੇ ਗੱਲਬਾਤ ਉੱਧਰ ਸ਼ੁਰੂ ਕੀਤੀ ਹੈ, ਕੀ ਹੱਲ ਹੋਣ ਦੇ ਆਸਾਰ ਨੇ, ਅਤੇ ਇਸ ਟਾਈਮ ਕੀ ਰਿਸਪੋਂਸ ਆ, ਕਿੱਥੋਂ ਕੁ ਤੱਕ ਤਿੱਖਾ ਰਵੱਈਆ ਇਸ ਟਾਈਮ ਦੇ ਉੱਤੇ, ਕਿੰਨਾ ਕੁ ਇਕੱਠ?
1: ਅਸਲ ਦੇ ਵਿੱਚ ਰਣਜੋਤ ਜੀ, ਪੰਜਾਬ ਦੇ ਨਾ ਕਿਸਾਨੀ ਦੇ ਵਿੱਚ ਖਾਸ ਕਰਕੇ ਜਿਹੜੀਆਂ ਕਿਸਾਨ ਦਾ ਜਿਹੜਾ ਇੱਕ ਟ੍ਰੇਡ ਯੂਨੀਅਨ ਸਿਸਟਮ ਹੈ ਜਾਂ ਕਿਸਾਨ ਯੂਨੀਅਨਾਂ ਨੇ, ਤੇ ਉੱਥੇ ਹੁਣ ਇੱਕ ਸਮੱਸਿਆ ਲੀਡਰਸ਼ਿਪ ਦੀ ਆ ਗਈ, ਤੇ ਫਿਰ ਅੱਗੇ ਉਹਦੇ ਕੇਡਰ ਦੀ, ਕੇਡਰ ਨੂੰ ਕੰਸੋਲੀਡੇਟ ਕਰਕੇ ਰੱਖਣ ਦੀ, ਇਹ ਮਸਲੇ ਕਈ ਨੇ। ਹੁਣ ਤਿੰਨ ਇਹਦੇ ਚ ਗਰੁੱਪ ਜਿਹੜੇ, ਤਿੰਨ ਧੜੇ ਜਿਹੜੇ ਆ ਉਹ ਬਿਲਕੁਲ ਇਹ ਸਾਹਮਣੇ ਆ ਗਏ ਨੇ ਹੁਣ। ਜਿਹਦਾ ਇੱਕ ਤਾਂ ਇਹ ਧੜਾ ਹੈ ਰਾਜੇਵਾਲ ਲੱਖੋਵਾਲ ਜੀ ਚ ਇਕੱਠੇ ਨੇ, ਤੇ ਜਿਹਦੇ ਚ ਹੋਰ ਜਿਹੜੀਆਂ ਕਾਫੀ ਕਿਸਾਨ ਜਥੇਬੰਦੀਆਂ ਨੇ, ਘੱਟੋ ਘੱਟ ਜਿਹੜੀਆਂ ਹੈ ਉਹ 15-20 ਜਿਹੜੀਆਂ ਜਥੇਬੰਦੀਆਂ ਛੋਟੀਆਂ ਵੱਡੀਆਂ ਲਾ ਕੇ ਹੋਣਗੀਆਂ, ਜਿਹਨਾਂ ਨੇ ਹੁਣ ਮੋਹਾਲੀ ਜਿਹੜਾ ਮੋਰਚਾ ਲਾਇਆ ਹੋਇਆ, ਮੋਹਾਲੀ ਤੇ ਚੰਡੀਗੜ੍ਹ 48 ਸੈਕਟਰ ਦੇ ਵਿੱਚ। ਤੇ ਕੁਛ ਮੰਗਾਂ ਇਹਨਾਂ ਦੀਆਂ ਕੇਂਦਰ ਨਾਲ ਸੰਬੰਧਤ ਨੇ, ਜ਼ਿਆਦਾ ਤਾਂ ਕੇਂਦਰ ਨਾਲ ਸੰਬੰਧਿਤ ਹੀ ਨੇ, ਤੇ ਕੁਛ ਪੰਜਾਬ ਨਾਲ ਸੰਬੰਧਿਤ ਮੰਗਾਂ ਵੀ ਨੇ, ਤੇ ਜਿਸ ਨੂੰ ਲੈ ਕੇ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਪਹਿਲੀ ਤਾਂ ਪਹਿਲਾਂ ਤਾਂ ਜਦੋਂ ਮੋਰਚਾ ਲੱਗਿਆ ਇਹਨਾਂ ਨੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਦੇਖੋ ਸਾਨੂੰ UT ਵਾਲੇ ਪੂਰੀਆਂ ਸਹੂਲਤਾਂ ਦੇ ਰਹੇ ਨੇ, ਤੇ ਪੰਜਾਬ ਦਾ ਜਿਹੜਾ ਮੋਹਾਲੀ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰ ਰਿਹਾ। ਫਿਰ ਦੂਜੇ ਦਿਨ ਇਹਨਾਂ ਨੇ ਕੀਤਾ ਕਿ ਕੋਈ ਨੁਮਾਇੰਦਾ ਸਾਡੇ ਨਾਲ ਗੱਲਬਾਤ ਕਰਨ ਨਹੀਂ ਆਇਆ, ਤੇ ਇਸ ਤਰੀਕੇ ਦੀ ਵੀ ਜਿਹੜੀ ਗੱਲ ਚੱਲੀ। ਤੇ ਚਲੋ ਹੁਣ ਕਿਉਂਕਿ ਅੱਜ ਇਹਨਾਂ ਦਾ ਲਾਸਟ ਦਿਨ ਸੀ ਧਰਨੇ ਦਾ, ਤੇ ਇੱਕ ਦਿਨ ਪਹਿਲਾਂ ਜਿਹੜਾ ਹੈ ਪੰਜਾਬ ਸਰਕਾਰ ਦੇ 2 ਮੰਤਰੀ ਤੇ ਕੁਛ ਅਧਿਕਾਰੀਆਂ ਨੇ 25 ਨੁਮਾਇੰਦਿਆਂ ਦੇ ਨਾਲ ਜਿਹੜੀ ਉਹ ਚੰਡੀਗੜ੍ਹ ਚ ਗੱਲਬਾਤ ਕੀਤੀ, ਜਿਹਦੇ ਚ ਇਹ ਫਿਰ ਸਾਰਾ ਕੁਛ ਜਿਹੜਾ ਹੋਇਆ ਕਿ ਇਹਦੇ ਤੇ ਵਿਸ਼ੇਸ਼ ਇਜਲਾਸ ਬੁਲਾ ਕੇ ਪਾਣੀਆਂ ਦੇ ਸਮਝੌਤਿਆਂ ਬਾਰੇ ਕੁਛ ਜਿਹੜੀਆਂ ਧਾਰਾਵਾਂ ਨੇ ਜਿਹੜੀਆਂ ਪਿੱਛੇ ਪਹਿਲਾਂ ਦੀਆਂ ਪੈਂਡਿੰਗ ਪਈਆਂ ਨੇ ਤੇ ਉਹ ਰੱਦ ਕੀਤੀਆਂ ਜਾਣਗੀਆਂ। ਤੇ ਇਹੋ ਜਿਹਾ ਕੁਛ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਹੋਇਆ ਸੀ, ਤੇ ਪਰ ਗੱਲ ਤਾਂ ਉੱਥੇ ਦੀ ਉੱਥੇ ਜਿਹੜੀ ਆ ਉਹ ਖੜੀ ਆ ਸਾਰੀ। ਤੇ ਦੂਜੀ ਗੱਲ ਇਹ ਕਿ ਕਿਸਾਨਾਂ ਦਾ ਜਿਹੜਾ ਦੂਜਾ ਇੱਕ ਧਿਰ ਹੈ ਜਿਹੜੀ ਹੈ ਜੋਗਿੰਦਰ ਸਿੰਘ ਅਗਰਾਹਾਂ ਵਾਲਾ ਧੜਾ, ਉਹ ਵੀ ਵੱਡਾ ਧੜਾ ਹੈ, ਤੇ ਉਹ ਪਰ ਇੰਡੀਪੈਂਡੈਂਟ ਉਹ ਇਕੱਲਾ ਹੀ ਆ ਉੱਥੇ, ਇਹ ਨੀ ਗੇ ਕੋਈ ਨਾਲ ਉਹਦੇ ਹੋਰ ਕਿਸਾਨ ਜਥੇਬੰਦੀਆਂ ਜਾਂ ਗੁੱਜਾ ਗਰੁੱਪ ਨਹੀਂ ਹੈਗੇ। ਤੇ ਤੀਜਾ ਜਿਹੜਾ ਇੱਕ ਹੋਰ ਧੜਾ ਜਿਹਦੇ ਚ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ, ਤੇ ਜਿਹਦੇ ਚੋਂ ਪਹਿਲਾਂ ਵੀ ਉਹਨਾਂ ਨੇ ਸ਼ੰਭੂ ਵੀ ਉੱਥੇ ਡੱਲੇਵਾਲ ਐਂਡ ਪਾਰਟੀ ਉਹਨਾਂ ਨੇ ਮੋਰਚਾ ਲਾਈ ਰੱਖਿਆ, ਤੇ ਮਰਨ ਵਰਤ ਵੀ ਰੱਖਿਆ ਡੱਲੇਵਾਲ ਨੇ, ਪਰ ਉਹ ਵੀ ਫਿਰ ਕਾਫੀ ਦਿਨਾਂ ਬਾਅਦ ਜਿਹੜਾ ਹੈ ਖਲਵਾ ਖਲਵੂ ਦਿੱਤਾ ਗਿਆ, ਤੇ ਉੱਥੇ ਕਾਫੀ ਦੋਸ਼ ਫਿਰ ਸਰਕਾਰ ਤੇ ਲਾਏ ਕਿ ਉੱਥੋਂ ਟਰਾਲੀਆਂ ਚੋਰੀ ਹੋ ਗਈਆਂ, ਏਦਾਂ ਦੀ ਗੱਲ ਇੱਕ ਉਹ ਧੜਾ। ਤੇ ਉਹ ਧੜੇ ਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਇਹ ਬੀਜੇਪੀ ਦੇ ਨਾਲ ਮਿਲ ਕੇ ਚੱਲ ਰਿਹਾ ਜਾਂ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਿਹਾ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਚੱਲ ਰਿਹਾ, ਏਦਾਂ ਦਾ ਇਲਜ਼ਾਮ ਵੀ ਜਿਹੜਾ ਹੈ ਉਹ ਲੱਗਦਾ। ਤੇ ਹੁਣ ਇਹ ਦੋ ਮਸਲੇ ਨੇ ਕਿਸਾਨਾਂ ਦੇ, ਜਿਹੜੇ ਮਸਲੇ ਆ ਉਹ ਤਾਂ ਹੈ ਹੀ ਹੈ, ਉਹ ਖੜੇ ਆ ਉਵੇਂ ਖੜੇ ਆ। ਤਿੰਨ ਖੇਤੀ ਕਾਨੂੰਨ ਵਾਪਸ ਕਰਨ ਦੇ ਬਾਵਜੂਦ ਵੀ MSP ਤੇ ਕੋਈ ਸਿਸਟਮ ਬਣਿਆ ਨੀ, ਉਹ ਮਸਲਾ ਉਵੇਂ ਹੀ ਖੜਾ। ਤੇ ਬਾਕੀ ਜਿਹੜੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਉੱਥੇ ਫਿਰ ਥੋੜੀ ਜਿਹੀ ਸਮੱਸਿਆ ਆ ਜਾਂਦੀ ਹੈ ਕਿ ਉਹ ਜਿਹੜੀ ਪੰਜਾਬ ਦੀ ਕਿਸਾਨੀ ਉਹ ਫਿਰ ਹਰਿਆਣਾ ਹੋਰ ਸੂਬਿਆਂ ਦੇ ਨਾਲ ਕਿਸ ਤਰ੍ਹਾਂ ਜਿਹੜਾ ਹੈ ਉਹਨੂੰ ਲੈ ਕੇ ਚੱਲੇਗੀ। ਤੇ ਇਹ ਕਿਉਂਕਿ ਪਿਛਲੇ ਵਾਰੀ ਜਦੋਂ ਦਿੱਲੀ ਵਾਲਾ ਮੋਰਚਾ ਲੱਗਿਆ ਸੀ ਉਦੋਂ ਵੀ ਹਰਿਆਣਾ ਸਰਕਾਰ ਨੇ, ਖਾਸ ਕਰਕੇ ਮਨੋਹਰ ਲਾਲ ਦਾ ਉਦੋਂ ਬਿਆਨ ਆਇਆ, ਮਨੋਹਰ ਲਾਲ ਉਦੋਂ ਮੁੱਖ ਮੰਤਰੀ ਸੀ, ਤੇ ਕਿ ਦੇਖੋ ਜੀ ਇਹ ਜਿਹੜਾ ਹੁਣ ਕਿਸਾਨਾਂ ਨੂੰ, ਜਿਹੜਾ ਹਰਿਆਣਾ ਦੇ ਕਿਸਾਨ ਨਾਲ ਲੱਗੇ ਹੋਏ ਆ ਉਹਨਾਂ ਨੂੰ SYL ਦਾ ਮੁੱਦਾ ਵੀ ਉਠਾਉਣਾ ਚਾਹੀਦਾ, ਏਦਾਂ ਦੀਆਂ ਗੱਲਾਂ, ਪਰ ਉਹ ਨਹੀਂ ਗੱਲ ਉਹਨਾਂ ਦੀ ਜਿਹੜੀ ਉਹ ਬਣੀ। ਤੇ ਹੁਣ ਇੱਥੇ MSP ਦਾ ਇਸ਼ੂ ਹੈ ਜਾਂ ਸਟੇਟ ਗਵਰਨਮੈਂਟ ਨਾਲ ਕੁਛ ਇਸ਼ੂਜ ਨੇ ਜਿਹੜੇ ਕੋਪਰੇਟਿਵ ਬੈਂਕਸ ਦੇ ਕਰਜ਼ਿਆਂ ਨੂੰ ਲੈ ਕੇ, ਤੇ ਕੁਛ ਕਿਸਾਨੀ ਦੇ ਛੋਟੇ ਕਰਜ਼ੇ ਨੂੰ ਲੈ ਕੇ ਜਿਹਦੇ ਵੀ ਸਰਕਾਰ ਨੇ ਕਿਹਾ ਵੀ ਅਸੀਂ ਵਿਚਾਰ ਕਰਾਂਗੇ ਇਹਨੂੰ ਮਾਫ਼ ਕਰਨ ਵਾਸਤੇ, ਇੱਦਾਂ ਦੇ ਜਿਹੜੇ ਹੈਗੇ ਆ ਇਸ਼ੂਜ ਜਿਹੜੇ ਹੈਗੇ ਆ। ਉਧਰੋਂ ਜਿਹੜਾ ਉਗਰਾਹਾਂ ਧੜਾ ਹੈ ਉਹ ਪੈਰਲਲ ਉਹਨਾਂ ਨੇ ਜ਼ਿਲ੍ਹਿਆਂ ਦੇ ਉੱਤੇ ਧਰਨੇ ਦਿੱਤੇ ਹੋਏ ਨੇ, ਉੱਥੇ ਲਗਾਤਾਰ ਉਹਨਾਂ ਦੇ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ਼, ਉਸ ਮੰਗਾਂ ਨੂੰ ਲੈ ਕੇ ਕਿਹਾ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਹੁਣ ਇੱਕ ਉਧਰੋਂ ਇਹ ਮਸਲਾ ਕਿ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਹਨੂੰ ਦੇਖ ਕੇ ਵੀ ਥੋੜੇ ਜਿਹੇ ਕਿਸਾਨ ਜਥੇਬੰਦ ਹੋ ਰਹੇ ਨੇ ਤੇ ਜਾਂ ਇਕੱਠੇ ਹੋਣ ਦੀ ਕੋਸ਼ਿਸ਼ ਹੋ ਰਹੇ ਨੇ, ਪਰ ਧੜੇਬੰਦੀ ਜਿਹੜੀ ਆ ਉਵੇਂ ਹੀ ਜਿਹੜੀ ਕਾਇਮ ਹੈ। ਤੇ ਭਾਵੇਂ ਕਹਿਣ ਨੂੰ ਇਹ ਹੈ ਕਿ ਉਹ ਵਿਚਾਰਧਾਰਕ ਕੁਛ ਮਤਭੇਦ ਨੇ, ਤੇ ਪਰ ਉੱਥੇ ਜਿਹੜਾ ਹੈਗਾ ਲੀਡਰਸ਼ਿਪ ਦਾ ਮਸਲਾ ਵੀ ਹੈ। ਬਲਵੀਰ ਸਿੰਘ ਰਾਜੇਵਾਲ ਜੋ ਇਸ ਇਹਦੇ ਦੌਰਾਨ ਆਉਂਦੇ ਰਹੇ ਨੇ, ਜਾਂ ਲੱਖੋਵਾਲ ਦਾ ਬੇਟਾ ਹਰਿੰਦਰ ਸਿੰਘ ਲੱਖੋਵਾਲ ਜੋ ਹੁਣ ਉਹਨਾਂ ਦੀ ਧੜੇ ਦੀ ਅਗਵਾਈ ਕਰ ਰਿਹਾ, ਤੇ ਜਾਂ ਜਿਹੜਾ ਹੈਗਾ ਕਾਦੀਆਂ ਧੜਾ ਉਹ ਹੈ, ਤੇ ਨਾਲ ਹੋਰ ਯੂਨੀਅਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਡਕੌਂਦਾ ਗਰੁੱਪ ਹੈ, ਤੇ ਹੁਣ ਉਹ ਜਿਹੜੇ ਹੈਗੇ ਆ ਇਹ ਰਾਜੇਵਾਲ ਸਾਹਿਬ ਇਹ ਗੱਲ ਧੋਣੀ ਚਾਹੁੰਦੇ ਆ ਜਿਹੜੀ, ਕਿਉਂਕਿ ਪਿੱਛੇ ਉਹਨਾਂ ਨੇ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਸੀ, ਤੇ 2022 ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਜਾਂ ਉਹਨਾਂ ਦੇ ਹੋਰ ਗਰੁੱਪ ਨੇ ਲੜੀ ਸੀ, ਤੇ ਬਹੁਤ ਬੁਰੀ ਤਰ੍ਹਾਂ ਹਾਰੇ ਸੀ ਉਹ, ਤੇ ਇਸ ਕਰਕੇ ਉਹ ਵੀ ਇਸ ਗੱਲ ਨੂੰ ਵੀ ਹੁਣ ਉਹ ਕਰਨਾ ਚਾਹੁੰਦੇ, ਹੁਣ ਸ਼ਾਇਦ ਚੋਣ ਲੜਨ ਵਾਲਾ ਪੰਗਾ ਤਾਂ ਉਹ ਭਾਵੇਂ ਨਾ ਲੈਣ, ਤੇ ਪਰ ਇਹ ਕਿ ਇਹ ਆਪਣੇ ਆਪ ਨੂੰ ਕਿਸਾਨੀ ਦੇ ਵਿੱਚ ਜਾਂ ਹੋਰ ਉਹ ਲੀਡਰ ਬਣੇ ਰਹਿਣਾ ਚਾਹੁੰਦੇ ਆ, ਇਹ ਵੀ ਇੱਕ ਮਸਲਾ ਹੈ। ਕਿਉਂਕਿ ਇੱਥੇ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਇੱਕ ਤਾਂ ਮਸਲਾ ਹੈਗਾ ਲੀਡਰਸ਼ਿਪ ਦਾ, ਕਿ ਵੱਡਾ ਲੀਡਰ ਕਿਸਾਨਾਂ ਦਾ ਕੌਣ ਹੋਵੇ, ਉਗਰਾਹਾਂ ਹੋਵੇ, ਰਾਜੇਵਾਲ ਹੋਵੇ, ਲੱਖੋਵਾਲ ਹੋਵੇ, ਤੇ ਜਾਂ ਜਿਹੜੇ ਹੋਰ ਕੁਛ ਧੜੇ ਨੇ, ਤੇ ਉਹ ਹੋਣ। ਦੂਜੀ ਗੱਲ ਕਿਸਾਨਾਂ ਦੀਆਂ ਜਿਹੜੀਆਂ ਜੈਨੂਨ ਮੰਗਾਂ ਦਾ, ਉੱਥੇ ਸਾਰਿਆਂ ਨੇ ਮਿਲ ਕੇ ਮੋਰਚਾ ਲਾਇਆ ਸੀ, ਤੇ ਭਾਵੇਂ ਚਲੋ ਅਗਰਾਹਾਂ ਧੜੇ ਨੇ ਆਪਣਾ ਅਲੱਗ ਜਿਹੜਾ ਮੋਰਚਾ ਉਸ ਸਾਈਡ ਤੇ, ਰੋਹਤਕ ਵਾਲੀ ਸਾਈਡ ਜਿਹੜਾ ਬਾਰਡਰ ਪੈਂਦਾ, ਤੇ ਉਸ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਲਾਇਆ ਸੀ, ਪਰ ਇਹ ਸੀ ਕਿ ਲਗਾਤਾਰ ਚੱਲਿਆ, ਇਕੱਠਾ ਚੱਲਿਆ ਉੱਥੇ, ਇਕੱਠੇ ਇਕੱਠੀਆਂ ਇਹ ਰੈਲੀਆਂ ਵੀ ਕਰਦੇ ਰਹੇ, ਸਾਰਾ ਕੁਛ ਕਰਦੇ ਰਹੇ, ਤੇ ਪਰ ਮਸਲਾ ਇਹੀ ਹੈ ਕਿ ਜਿਹੜਾ ਹੈ ਉਹ ਇਕੱਠੇ ਨਹੀਂ ਹੁੰਦੇ, ਇਹ ਇਕੱਠੇ ਨਹੀਂ ਹੁੰਦੇ ਕਿਸੇ ਇਸ਼ੂ ਤੇ। ਹੁਣ ਇੱਥੇ ਵੀ ਮੋਰਚੇ ਦਾ ਤਾਂ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਵਧੀਆ ਰਿਸਪੋਂਸ ਸੀ, ਬੜਾ ਚੜ੍ਹਦੀ ਕਲਾ ਸੀਗੇ, ਕਿਸਾਨ ਆਏ ਬੈਠੇ ਸੀ, ਮੈਂ 2 ਵਾਰ ਵਿਜਿਟ ਕੀਤਾ, ਤੇ ਬੜੀਆਂ ਜਿਹੜੀਆਂ ਗੱਲਾਂ ਪੋਲੀਟੀਕਲ ਸਾਰਾ ਕੁਛ ਉਹ ਗੱਲਾਂ ਉੱਥੇ ਬੈਠ ਕੇ ਕਰਦੇ ਸੀ, ਤੇ ਉਹਨਾਂ ਚ ਕੋਈ ਇਹ ਨਹੀਂ ਸੀ ਕਿ ਅਸੀਂ ਇੱਥੇ ਕਿੱਥੇ ਫਸੇ ਬੈਠੇ ਹਾਂ ਜਾਂ ਇਹ, ਤੇ ਉਹ ਪੂਰੇ ਚੜ੍ਹਦੀ ਕਲਾ ਸੀ, ਜੇ ਉਹਨਾਂ ਨੂੰ ਇਹ ਵੀ ਮੋਰਚਾ ਹੋਰ ਵਧਾ ਦੇ ਤਾਂ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਤੇ ਪਰ ਗੱਲ ਇਹ ਹੈ ਕਿ ਕੋਈ ਕੀ ਇੱਕ ਲੀਡਰ ਮਰਜ ਹੋ ਸਕਦਾ ਜਾਂ 2 ਲੀਡਰ ਮਰਜ ਹੋ ਸਕਦੇ ਆ, 3 ਕੋਈ ਪ੍ਰੀਡੀਅਮ ਏਦਾਂ ਦਾ ਬਣ ਸਕਦਾ ਜਿਹੜੇ ਸਾਰੇ ਕਿਸਾਨਾਂ ਨੂੰ ਇਕੱਠੇ ਕਰ ਸਕਣ, ਕਿਤੇ ਡੇਢ। ਇਹ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ ਸਮੱਸਿਆ ਆਪਸ ਦੇ ਵਿੱਚ ਵੰਡੇ ਹੋਣ ਦੀ, ਇਸੇ ਕਰਕੇ ਜਿਹੜੀਆਂ ਨੇ ਉਹ ਸਰਕਾਰਾਂ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ, ਤੇ ਉਹ ਫਿਰ ਉਹਦਾ ਫਾਇਦਾ ਉਠਾ ਲੈਂਦੀਆਂ ਨੇ ਕੁਛ ਆਪਣੇ ਜਿਹੜਾ ਹੈ ਫੀਲਰਾਂ ਦੇ ਰਾਹੀਂ ਜਾਂ ਹੋਰ ਕਿਸੇ ਇੱਕ ਜਿਹੇ ਬੰਦੇ ਨਾਲ ਗੱਲ ਕਰ ਲਈ, ਇੱਕ ਨੂੰ ਛੱਡਤਾ, ਤੇ ਏਦਾਂ ਦਾ ਹੈ ਕਿ ਫਿਰ ਕਿਸਾਨਾਂ ਚ ਇਹ ਲੱਗੇ ਕਿ ਨਹੀਂ ਇਹਦੀਆਂ ਗੱਲਾਂ ਜ਼ਿਆਦਾ ਮੰਨੀਆਂ ਜਾਂਦੀਆਂ ਨੇ, ਉਧਰ ਜਾਓ, ਤੇ ਏਦਾਂ ਦਾ ਭੰਨ ਤੋੜ ਵੀ ਜਿਹੜਾ ਹੁੰਦਾ। ਤੇ ਪਰ ਹੁਣ ਕੁੱਲ ਮਿਲਾ ਕੇ ਇਹ ਹੈ ਕਿ ਦੁਬਾਰਾ ਜਿਹੜਾ ਹੈ ਕਿਸਾਨਾਂ ਦੇ ਵਿੱਚ ਉਤਸ਼ਾਹ ਜ਼ਰੂਰ ਜਾਗ ਹੈਗਾ ਇਸ ਮੋਰਚੇ ਨੂੰ ਲੈ ਕੇ
0: ਜੀ। ਇੱਧਰ ਜਿਹੜਾ ਤੁਸੀਂ ਆਈ ਆਈ ਟੀ ਮੰਡੀ ਦਾ ਮਾਮਲਾ ਤੁਸੀਂ ਦੱਸਿਆ ਵਾ, ਪੋਸਟਰ ਲਾਏ ਗਏ ਨੇ ਇਤਰਾਜ਼ਯੋਗ ਇਸ ਤਰੀਕੇ ਦੇ ਨਾਲ, ਜਿਹੜੇ ਸ਼ੂਦਰ ਵਰਗ ਦੇ ਬਾਰੇ ਲਿਖਿਆ ਗਿਆ, ਗਲਤ ਕਹਿ ਰਹੇ ਨੇ ਕਿ ਕਿਤੇ ਅੱਗੇ ਆ ਇਹਦੀ ਟਰਾਂਸਲੇਸ਼ਨ। ਸੋ ਇਹਦੇ ਬਾਰੇ ਕੀ ਆਪਾਂ ਵਧੇਰੇ ਦੱਸ ਸਕਦੇ ਹਾਂ ਆਪਣੇ ਸਰੋਤਿਆਂ ਨੂੰ, ਕਿੱਥੋਂ ਤੱਕ ਪਹੁੰਚਿਆ ਮਸਲਾ?
1: ਨਹੀਂ, ਉਹਦੇ 'ਚ ਇੱਕ ਗੱਲ ਬੜੀ ਸਾਫ਼ ਹੈ ਜੀ ਕਿ ਜਿੰਨੀਆਂ ਵੀ ਇੱਦਾਂ ਦੀਆਂ ਸੰਸਥਾਵਾਂ ਨੇ, ਭਾਵੇਂ ਉਹ ਯੂਨੀਵਰਸਿਟੀ ਦੇ ਕੋਈ ਡਾਇਰੈਕਟਰ ਨੇ, ਜਿਹੜੇ ਵਾਈਸ ਚਾਂਸਲਰ ਲਾਏ ਜਾਣੇ ਨੇ, ਭਾਵੇਂ ਕੋਈ ਡੀਨ ਲਾਏ ਜਾਣੇ ਨੇ, ਭਾਵੇਂ ਜਿਹੜੀਆਂ ਆਈ ਆਈ ਟੀ ਜਾਂ ਆਈ ਆਈ ਐਮ ਨੇ ਇਹਨਾਂ ਦੇ ਡਾਇਰੈਕਟਰ ਲਾਏ ਜਾਣੇ ਨੇ, ਉਹ ਹੁਣ ਇੱਕ ਇਹ ਕੰਮ ਸ਼ੁਰੂ ਹੋ ਗਿਆ ਕਿ ਉਹ ਆਰ ਐਸ ਐਸ ਦੇ ਵਿੱਚੋਂ ਬੰਦੇ ਲਾਏ ਜਾਂਦੇ ਆ, ਆਰ ਐਸ ਐਸ ਬੈਕਗਰਾਉਂਡ ਵਾਲੇ ਬੰਦੇ ਲਾਏ ਜਾਂਦੇ ਆ, ਤੇ ਹੁਣ ਉੱਥੇ ਉਹਨਾਂ ਨੇ ਇਹ ਪੋਸਟਰ ਜਿਹੜੇ ਆ ਉਹ ਲਾਏ, ਤੇ ਜਿਹੜੀ ਹੈਗੀ ਸ਼੍ਰੀਮਦ ਭਾਗਵਤ ਗੀਤਾ ਜਿਹੜੀ ਹੈ ਤੇ ਉਹਦੇ ਵਿੱਚੋਂ ਲੈ ਕੇ, ਹਾਲਾਂਕਿ ਉਹ ਜਿਹੜੀ ਗੀਤਾ ਉਹ ਸਾਰਾ ਜਿਹੜਾ ਮਹਾਭਾਰਤ ਦਾ ਜਿਹੜਾ ਇਸ਼ੂ ਹੈ ਉਹਦੇ ਨਾਲ ਸੰਬੰਧਿਤ ਇੱਕ ਤਰ੍ਹਾਂ ਉਪਦੇਸ਼ ਹੀ ਆ ਉਹ, ਜਿਹੜਾ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਦਿੱਤਾ ਹੈਗਾ ਜੇ ਦੇਖਿਆ ਜਾਵੇ, ਪਰ ਉਹਦੇ ਚ ਥੋਟ ਲੈਵਲ ਤੇ ਫਿਲੋਸਫੀ ਦੇ ਲੈਵਲ ਤੇ ਕਾਫੀ ਜਿਹੜੀਆਂ ਗੱਲਾਂ ਹੈਗੀਆਂ ਨੇ। ਤੇ ਹੁਣ ਜਿਹੜਾ ਇਹ ਉੱਥੇ ਹੈਗੇ ਨੇ ਡਾਇਰੈਕਟਰ ਜਿਹੜੇ ਹੈਗੇ ਆ, ਕਿਉਂਕਿ ਉਹ ਪਿਓਰਲੀ ਆਰ ਐਸ ਐਸ ਦੀ ਬੈਕਗਰਾਉਂਡ ਚੋਂ ਉਧਰੋਂ ਆਏ ਹੋਏ ਨੇਗੇ, ਤੇ ਉਹ ਮਿਸਟਰ ਲਕਸ਼ਮੀਧਰ ਬੇਹਰਾ, ਤੇ ਬੇਹਰਾ ਜਾਂ ਬੇਹੜਾ ਕੀ ਬੇਹੜਾ ਵੀ ਕਹਿੰਦੇ ਆ, ਤੇ ਇਹ ਹੁਣ ਜਿਹੜਾ ਇੱਕ ਸੰਸਥਾ ਹੋਰ ਆ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ, ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ, ਤੇ ਜਿਹਨੂੰ ਇਸਕੋਨ ਕਹਿੰਦੇ ਆ, ਤੇ ਇਹ ਹੁਣ ਜਦੋਂ ਹੁਣੇ ਅਜੇ ਜਨਮ ਅਸ਼ਟਮੀ ਲੰਘ ਕੇ ਗਈ ਹੈ, ਜਿਹਨੂੰ ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮੰਨਿਆ ਜਾਂਦਾ ਹੈ ਤੇ ਜਨਮ ਵਰੇਗੰਢ, ਤੇ ਉਦੋਂ ਇਹ ਉੱਥੇ ਸਾਰਾ ਕੁਛ ਜਿਹੜਾ ਹੋਇਆ। ਤੇ ਦੇਖੋ ਪਹਿਲਾਂ ਵੀ ਭਾਵੇਂ ਸਾਡੇ ਸੰਵਿਧਾਨ ਦੇ ਵਿੱਚ ਜਾਂ ਹੋਰ ਸਾਰੀਆਂ ਗੱਲਾਂ ਨੇ, ਪਰ ਪਹਿਲਾਂ ਵਿਦਿਅਕ ਸੰਸਥਾਵਾਂ ਦੇ ਵਿੱਚ ਇਹ ਏਦਾਂ ਦਾ ਕੁਛ ਨਹੀਂ ਸੀ ਹੁੰਦਾ, ਨਾ ਹਵਨ ਹੁੰਦੇ ਸੀ, ਨਾ ਯੱਗ ਹੁੰਦੇ ਸੀ, ਨਾ ਏਦਾਂ ਦਾ, ਠੀਕ ਹੈ ਕੋਈ ਧਾਰਮਿਕ ਸਮਾਗਮ ਕਿਸੇ ਨੇ ਕਰ ਲਿਆ, ਸਾਰੇ ਉਸ ਵਿੱਚ ਸ਼ਾਮਿਲ ਹੁੰਦੇ ਸੀ, ਤੇ ਉਹ ਭਾਵੇਂ ਕਿਸੇ ਭਾਈਚਾਰੇ ਨੇ ਜਿਹੜਾ ਹੈ ਉਹ ਕਰ ਲਿਆ, ਤੇ ਪਰ ਇਸ ਲੈਵਲ ਤੇ ਜਿਹੜਾ ਸੀ ਉਹਨੂੰ ਇੱਕ ਪ੍ਰਦਰਸ਼ਨ ਦੇ ਪੱਧਰ ਤੇ ਜਾਂ ਕਿਤੇ ਉਹਨੂੰ ਏਦਾਂ ਪੇਸ਼ ਕੀਤਾ ਜਾਵੇ ਉੱਥੇ, ਤੇ ਮੀਡੀਆ ਵੀ ਉਹਦੇ ਵੱਲ ਆਕਰਸ਼ਿਤ ਹੋਵੇ, ਏਦਾਂ ਨੀ ਸੁਣਦਾ, ਪਰ ਹੁਣ ਬੜਾ ਇਹ ਸ਼ੁਰੂ ਹੋ ਗਿਆ, ਬਹੁਤ ਥਾਵਾਂ ਤੇ ਹੋ ਗਿਆ। ਤੇ ਇੱਥੇ ਵੀ ਜਿਹੜਾ ਹੁਣ ਇਹ ਪੋਸਟਰ ਜਿਹੜਾ ਇਹ ਲਾਇਆ ਗਿਆ, ਤੇ ਉਹ ਤਾਂ ਮਿਸਟਰ ਬੇਹੜਾ ਨੇ ਤਾਂ ਕਿਹਾ ਕਿ ਉਹ ਆਪਣੇ ਲੈਵਲ ਤੇ ਵਿਦਿਆਰਥੀਆਂ ਨੇ ਲਾਇਆ, ਹੁਣ ਜਿਹੜੇ ਆਈ ਆਈ ਟੀ ਦੇ ਵਿਦਿਆਰਥੀ ਨੇ, ਜਿਹੜੇ ਪੜ੍ਹੀ ਸਾਇੰਸ ਰਹੇ ਨੇ, ਜਿਹਨਾਂ ਦਾ ਇੱਕ ਟੈਂਪਰਾਮੈਂਟ ਬਿਲਕੁਲ ਅਲੱਗ ਹੁੰਦਾ, ਤੇ ਉਹ ਇਸ ਪਾਸੇ ਨੂੰ ਪੁੱਠੇ ਕਿਉਂ ਮੁੜਨਗੇ, ਇਹ ਗੱਲ ਜਿਹੜੀ ਹੈਗੀ ਉਹ ਸਮਝ ਤੋਂ ਬਾਹਰ ਹੈ। ਤੇ ਦੂਜੀ ਗੱਲ ਉਹ ਜਿਹੜੇ ਕਹਿੰਦੇ ਕਿ ਉਹ ਸ਼੍ਰੀ ਕ੍ਰਿਸ਼ਨ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਲੈ ਕੇ ਸਾਰਾ ਕੁਛ ਕੀਤਾ ਗਿਆ, ਤੇ ਜਿਹੜੇ ਉਹ ਡਾਇਰੈਕਟਰ ਨੇ ਉਹ ਖੁਦ ਉੱਥੇ ਜਿਹੜੇ ਹੈਗੇ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗੀ ਤਾਂ ਪੜ੍ਹਾਉਂਦੇ ਨੇ, ਕਿਉਂਕਿ ਇਹ ਵੀ ਹੁਣ ਸ਼ੁਰੂ ਕਰ ਦਿੱਤਾ ਗਿਆ ਨਾ, ਕਿਤੇ ਜੋਤਿਸ਼ ਸ਼ੁਰੂ ਕਰਤਾ, ਕਿਤੇ ਸਾਰਾ, ਮਤਲਬ ਕਿ ਵਿਦਿਅਕ ਸੰਸਥਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਇੰਟਰਵਿਊਸ਼ਨ ਹੋਣੀ, ਇਸ ਤਰ੍ਹਾਂ ਦੇ ਇੱਕ ਪਰਟੀਕੁਲਰ ਇੱਕ ਥੋਟ ਨੂੰ, ਦੇਖੋ ਥੋਟ ਜਿਹੜਾ ਹੈਗਾ, ਦੇਖੋ ਜਿੱਥੇ ਤਾਂ ਰਿਲੀਜਨ ਦਾ ਮਸਲਾ ਹੈ, ਧਰਮ ਦਾ ਮਸਲਾ ਹੈ, ਕਿਸੇ ਆਸਥਾ ਦਾ ਮਸਲਾ ਹੈ, ਉੱਥੇ ਕੋਈ ਮਤਭੇਦ ਨਹੀਂ, ਕਦੇ ਹੁੰਦੇ ਵੀ ਨਹੀਂ, ਤੇ ਪਰ ਜੇ ਤੁਸੀਂ ਇਹ ਮਿੱਥ ਕੇ ਕਹੋ ਕਿ ਬਾਕੀ ਸਾਰਾ ਕੁਛ ਗਲਤ ਹੈ, ਸਾਇੰਸ ਗਲਤ ਹੈ, ਵਿਗਿਆਨ ਗਲਤ ਹੈ, ਇਹਦੇ ਵਿੱਚ ਹੀ ਸਾਰਾ ਕੁਛ ਹੈ, ਤੇ ਇਹ ਬੜਾ ਇੰਪੋਰਟੈਂਟ ਹੈ, ਜ਼ਰੂਰ ਪੜ੍ਹਨਾ ਚਾਹੀਦਾ, ਇਹ ਬਿਲਕੁਲ ਇੱਕ ਗਲਤ ਤਰੀਕੇ ਨਾਲ ਚੱਲ ਰਿਹਾ। ਜਿਵੇਂ ਹੁਣ ਜੋਤਿਸ਼ ਵਿੱਦਿਆ, ਤੇ ਇਹ ਕਹਿੰਦੇ ਜੀ ਇਹ ਤਾਂ ਗਣਿਤ ਹੈ ਜੀ, ਇਹ ਤਾਂ ਇਹ ਹੈ ਜੀ, ਵਾਹ ਜੀ, ਤੇ ਹੈ ਕੀ ਸਾਰਾ ਜੋਤਿਸ਼ ਵਿੱਦਿਆ, ਸਾਨੂੰ ਪਤਾ ਹੀ ਹੈ ਸਾਡਾ ਦੇਸ਼ ਇਹ ਜੋਤਿਸ਼ ਵਿੱਦਿਆ ਨੇ ਜਾਂ ਜੋਤਿਸ਼ੀਆਂ ਨੇ ਕਿੱਥੋਂ ਤੱਕ ਪਹੁੰਚਾਇਆ ਹੋਇਆ, ਤੇ ਤੁਸੀਂ ਜਿਹੜਾ ਕੋਈ ਵੀ ਜਿੰਨੇ ਵੀ ਜਿਹੜੇ ਹੈਗੇ ਆ ਵਹਿਮ ਭਰਮ ਜਾਂ ਵੀ ਕਹਿ ਲਓ, ਜਾਂ ਮਨੁੱਖ ਨੂੰ ਇੱਕ ਮਾਨਸਿਕ ਗੁਲਾਮੀ ਵੱਲ ਲੈ ਕੇ ਜਾਣਾ ਕਿ ਨਹੀਂ ਇਹ ਤਾਂ ਐ ਨੀ, ਐ ਹੋ ਜੂਗਾ, ਆਹ ਦੱਸਿਆ ਏਦਾਂ ਹੋ ਜੂਗਾ, ਤੇ ਸਿਰਫ ਤੇ ਸਿਰਫ ਜਿਹੜਾ ਕਿਸਮਤ ਵਾਲੇ ਪਾਸੇ ਲੈ ਕੇ ਜਾਣਾ, ਇਹ ਹੁਣ ਸਗੋਂ ਵੱਧ ਰਿਹਾ। ਤੇ ਇਹ ਕਿੰਨੀਆਂ ਇਹ ਯੂਨੀਵਰਸਿਟੀ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ, ਹੁਣ ਜਿਹੜਾ ਨਵਾਂ ਇਹਨਾਂ ਦੀ ਐਜੂਕੇਸ਼ਨ ਪਾਲਿਸੀ ਹੈ, ਉਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਜਿਹੜੀਆਂ ਇਹ ਚੀਜ਼ਾਂ ਆ ਗਈਆਂ ਨੇ, ਹੁਣ ਉਹ ਤਾਂ ਇੱਕ ਲਾਂਭੇ ਨਿਕਲ ਗਏ ਇਹ ਕਹਿ ਕੇ ਕਿ ਨਹੀਂ ਇਹ ਤਾਂ ਵਿਦਿਆਰਥੀਆਂ ਨੇ ਆਪਣੇ ਪੱਧਰ ਤੇ ਪੋਸਟਰ ਬਣਾਇਆ, ਤੇ ਉਹਨਾਂ ਨੂੰ ਹੋ ਸਕਦਾ ਸਮਝ ਨਾ ਹੋਵੇ ਜਾਂ ਇਸ ਗੱਲ ਦੀ, ਇਹਦੀ ਅਸੀਂ ਜਾਂਚ ਕਰ ਰਹੇ ਹਾਂ। ਤੇ ਪਰ ਇੱਕ ਵਾਰੀ ਇੱਕ ਜਿਹੜੀ ਸੀ ਇੱਕ ਚਿਣਗ ਜਿਹੜੀ ਸੀ ਉਹ ਜ਼ਰੂਰ ਲਾਤੀ, ਤੇ ਇਹ ਦੱਸਣ ਵਾਸਤੇ ਕਿ ਇਸ ਦੇਸ਼ ਦੇ ਵਿੱਚ ਜਿਹੜੀ ਆਹ ਚੀਜ਼ ਹੈ ਇਹ ਏਦਾਂ, ਕਿਉਂਕਿ ਅਜੇ ਤੱਕ ਵੀ ਜਿਹੜੀ ਆਰ ਐਸ ਐਸ ਉਹ ਤਾਂ ਮਨੁਸਮ੍ਰਿਤੀ ਨੂੰ ਮੰਨਦੀ ਹੈ, ਤੇ ਇਹਨਾਂ ਦੇ ਜਿਹੜੇ ਪਹਿਲੇ ਬੰਦੇ ਸੀ ਉਹ ਤਾਂ ਉਹ ਕਹਿੰਦੇ ਇੰਡੀਅਨ ਕੰਸਟੀਟਿਊਸ਼ਨ ਨੂੰ ਤੁਸੀਂ ਛੱਡੋ ਪਰੇ, ਮਨੁਸਮ੍ਰਿਤੀ ਸਾਡਾ ਸੰਵਿਧਾਨ ਹੈ, ਉਹ ਇਹ ਕਹਿੰਦੇ ਰਹੇ। ਤੁਸੀਂ ਪਿਛਲੀਆਂ ਲਿਖਤਾਂ ਉਹਨਾਂ ਦੀਆਂ ਪੜ੍ਹ ਕੇ ਦੇਖ ਲਓ, ਭਾਵੇਂ ਗੋਵਲਕਰ ਹੋਣ, ਭਾਵੇਂ ਜਿਹੜੇ ਸੀ ਇਹ ਜਿਹਨਾਂ ਨੂੰ ਇਹ ਸਭ ਤੋਂ ਵੱਡਾ ਆਪਣਾ ਇਹ ਮੰਨਦੇ ਆ ਦੇਸ਼ ਭਗਤ ਜਿਹੜਾ ਮੰਨਦੇ ਆ ਉਹ ਹੋਣ, ਤੇ ਇਹ ਜਿਹੜੀਆਂ ਨੇ ਹੁਣ ਇਸ ਪਾਸੇ ਨੂੰ ਜਿਹੜੀ ਆ ਸਾਰੀ ਗੱਲ ਜਿਹੜੀ ਆ ਉਹ ਇਹ ਤੋਰੀ ਜਾ ਰਹੀ ਹੈ, ਤੇ ਇਹ ਖਤਰਨਾਕ ਬਹੁਤ ਹੈ ਕਿਉਂਕਿ ਜਿਹੜਾ ਵਰਨ ਵੰਡ ਹੈ ਤੇ ਖੈਰ ਸਾਨੂੰ ਖੈਰ ਪੰਜਾਬ ਦੀ ਧਰਤੀ ਤੇ ਤਾਂ ਗੁਰੂ ਸਾਹਿਬਾਨ ਹੋਏ, ਸਿੱਖ ਧਰਮ ਪੈਦਾ ਹੋਇਆ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੀਗਾ ਵਰਨ ਵੰਡ ਦੇ ਖਿਲਾਫ ਬਹੁਤ ਵੱਡਾ ਮੈਸੇਜ ਦਿੱਤਾ ਸੀ ਉਹਦੇ, ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਜਿਹੜੇ ਸਭ ਤੋਂ ਨੀਚ ਲੋਕਾਂ ਨੂੰ ਕਹਿੰਦੇ ਉਹਨਾਂ ਦੇ ਨਾਲ ਆ ਮੈਂ ਤਾਂ, ਜਦੋਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕੀਤੀ, ਤੇ ਹੁਣ ਪਰ ਫਿਰ ਦੁਬਾਰਾ ਇਹ ਗੱਲ ਆਉਣੀ ਕਿ ਜਿਹੜੇ ਸ਼ੂਦਰ ਨੇ ਤੇ ਉਹਨਾਂ ਨੂੰ ਉੱਚੇ ਵਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ, ਤੇ ਇਹ ਬਹੁਤ ਖਤਰਨਾਕ ਹੈ ਕਿਉਂਕਿ ਇਹਨਾਂ ਦੀਆਂ ਸੰਸਥਾਵਾਂ ਦੇ ਵਿੱਚ ਉਹ ਵਿਦਿਆਰਥੀ ਵੀ ਨੇ ਜਿਹੜੇ SC ਕਮਿਊਨਿਟੀ ਦੇ ਨਾਲ ਸੰਬੰਧਿਤ ਨੇ, ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਿਤ ਨੇ, ਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੇ ਕੀ ਫਿਰ ਬੀਤਦੀ ਹੈ ਕਿਉਂਕਿ ਪਹਿਲਾਂ ਇਹ ਖਮਿਆਜਾ ਭੁਗਤ ਚੁੱਕੇ ਹੈ, ਤੇ ਇੱਕ ਵਿਦਿਆਰਥੀ ਨੇ ਸੁਸਾਈਡ ਕਰ ਲਿਆ ਸੀ ਬੜਾ ਪਹਿਲਾਂ ਇਸੇ ਕਰਕੇ ਕਿ ਉਹਨੂੰ ਸਿਰਫ ਇਸ ਕਰਕੇ ਪਰੇਸ਼ਾਨ ਯੂਨੀਵਰਸਿਟੀ ਦੇ ਵਿੱਚ ਕੀਤਾ ਜਾਂਦਾ ਸੀ ਕਿ ਉਹਦੀ ਕਾਸਟ ਜਿਹੜੀ ਹੈਗੀ ਆ ਉਹ ਕੀ ਹੈ, ਤੇ ਜਾਂ ਸੋ ਕਾਲਡ ਜਿਵੇਂ ਕਹਿੰਦੇ ਆ ਕਿ ਉਹ ਉਹਨੂੰ ਇਹ ਕਿ ਉਹ ਛੋਟੀ ਕਾਸਟ ਦਾ, ਤੇ ਭਾਵੇਂ ਠੀਕ ਆ ਉਹਨਾਂ ਦੀਆਂ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਵੀ ਬਣੀਆਂ ਹੋਈਆਂ ਨੇ, ਅੰਬੇਡਕਰ ਜਿਹੜੀ ਹੈ ਸੁਸਾਇਟੀ ਹੈ, ਅੰਬੇਡਕਰ ਕੌਨਸ਼ੀਅਸਨੈਸ, ਇਦਾਂ ਦੀਆਂ ਯੂਨੀਅਨ ਵੀ ਹੈਗੀਆਂ ਨੇ, ਤੇ ਪਰ ਜਦੋਂ ਤੁਸੀਂ ਇੱਕ ਜਿਹੜਾ ਹੈ ਓਫੀਸ਼ੀਅਲ ਤੌਰ ਤੇ ਕਿਸੇ ਚੀਜ਼ ਨੂੰ ਮਾਨਤਾ ਦੇਣੀ ਸ਼ੁਰੂ ਕਰਤੀ ਫਿਰ ਉਹਨਾਂ ਦੀ ਗੱਲ ਪਿੱਛੇ ਰਹਿ ਜਾਂਦੀ ਹੈ, ਫਿਰ ਉਹ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਤਕਰਾ ਸ਼ੁਰੂ ਹੋ ਜਾਂਦਾ, ਫਿਰ ਵਿਦਿਆਰਥੀ ਵੀ ਉਸ ਤਰੀਕੇ ਦੇ ਨਾਲ ਉਹ ਲੈਂਦੇ ਆ, ਤੇ ਉਹ ਹੁਣ ਉਹਨੇ ਤਾਂ ਕਹਿਤਾ ਕਿ ਕੁਛ ਵਿਦਿਆਰਥੀਆਂ ਨੇ ਗਲਤ ਵਿਆਖਿਆ ਕੀਤੀ ਹੈ, ਪਰ ਜਿਹੜੀ ਆ ਉਸ ਵਿਆਖਿਆ ਦੀ ਜ਼ਰੂਰਤ ਕੀ ਹੈ, ਗਲਤ ਇਹ ਹੈ, ਤੇ ਇਹ ਇਹ ਸੋਚਣ ਵਾਲਾ ਸਭ ਤੋਂ ਵੱਡਾ ਮਸਲਾ ਹੈ ਵੀ ਉੱਥੇ ਕੀ ਟੈਕਨੋਲੋਜੀ ਪੜ੍ਹਾਈ ਜਾਣੀ ਵੱਧ ਜ਼ਰੂਰੀ ਹੈ ਨਾ ਬੱਚਿਆਂ ਨੂੰ ਅੱਗੋਂ ਸਾਡੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ। ਗੱਲਾਂ ਤਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਹਾਂ ਕਿ ਅਸੀਂ ਤੀਜੀ ਤਾਕਤ ਬਣ ਗਏ ਤੇ ਚੌਥੀ ਤਾਕਤ ਬਣ ਗਏ, ਇਹ ਹੁਣ ਜੋਤਿਸ਼ ਵਿੱਦਿਆ ਦੇ ਨਾਲ ਤਾਂ ਅਸੀਂ ਤੀਜੀ ਚੌਥੀ ਤਾਕਤ ਬਣ ਨੂੰ ਰਹੇ, ਤੇ ਉਹ ਵੱਧ ਜ਼ਰੂਰੀ ਹੈ ਜਾਂ ਉੱਥੇ ਬੱਚਿਆਂ ਨੂੰ ਇੱਦਾਂ ਦੀਆਂ ਜਿਹੜੀਆਂ ਕਿਤਾਂ ਸਿਖਾਉਣੀਆਂ ਵੱਧ ਜ਼ਰੂਰੀ ਨੇ ਕਿ ਇਹ ਸ਼ੂਦਰ ਨੇ ਜੀ, ਇਹ ਵੈਸ਼ ਨੇ ਜੀ, ਇਹ ਛੱਤਰੀ ਨੇ ਜੀ, ਇਹ ਬ੍ਰਾਹਮਣ ਨੇ ਜੀ, ਇਹ ਜਾਣ ਬੁੱਝ ਕੇ ਜਿਹੜਾ ਹੈਗਾ ਇਸ ਪਾਸੇ ਨੂੰ ਸਾਡੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਹੈਗਾ ਤੋੜਿਆ ਜਾ ਰਿਹਾ ਹੈ, ਇਹੀ ਕਾਰਨ ਹੈ। ਹੁਣ ਦੇਖੋ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ, ਭਾਸ਼ਾ ਸਿੱਖਣੀ ਚਾਹੀਦੀ ਜਿੰਨੀਆਂ ਵੀ ਵੱਧ ਤੋਂ ਵੱਧ ਬੰਦੇ ਸਮਰੱਥਾ ਸਿੱਖ ਲਏ, ਤੇ ਪਰ ਹੁਣ ਉਹ ਧੱਕੇ ਦੇ ਨਾਲ ਕਿ ਸੰਸਕ੍ਰਿਤ ਸਾਡੀ ਜੀ ਏਂਸ਼ੀਅੰਟ ਲੈਂਗੁਏਜ ਹੈ, ਤੇ ਕਿਉਂਕਿ ਉਹ ਭਾਸ਼ਾ ਪ੍ਰੈਕਟੀਕਲ ਨਹੀਂ ਹੈ, ਪ੍ਰੈਕਟੀਕਲ ਤਾਂ ਨੀ ਉਹ ਲੋਕਾਂ ਦੀ ਭਾਸ਼ਾ ਨੀ, ਨਾ ਹੀ ਉਹ ਲੋਕਾਂ ਦੀ ਸ਼ਬਦਾਵਲੀ ਹੈ ਉਸ ਭਾਸ਼ਾ ਦੇ ਵਿੱਚ, ਤੇ ਸਕੂਲ ਖੋਲ ਤੇ ਹਰਿਆਣਾ ਦੇ ਵਿੱਚ ਹੁਣ ਬੁਰਾ ਹਾਲ ਹੈ, ਉਹਨਾਂ ਨੇ ਸਪੈਸ਼ਲ ਸਕੂਲ ਖੋਲੇ, ਤੇ ਹੁਣ ਇੱਕ ਇਹਨੂੰ ਅਲੱਗ ਭਾਸ਼ਾ ਦੇ ਤੌਰ ਤੇ ਵਿੱਚ ਨਾਲ ਲਾਗੂ ਕਰਤਾ ਨਵੀਂ ਸਿੱਖਿਆ ਨੀਤੀ ਦੇ ਵਿੱਚ, ਤੇ ਹੁਣ ਉਹ ਚੱਲਣੀ ਕਿੱਥੇ ਹੈ ਜਾਂ ਪੜ੍ਹਾਉਣੀ ਕਿਹਨੇ ਜਾਂ ਪੜ੍ਹਨੀ ਕਿਹਨੇ, ਖੁਦ ਜਿਹੜੇ ਸ਼ਾਸਤਰੀ ਨੇ ਜਿਹੜੇ ਇਹਦੇ ਮਾਸਟਰ ਨੇ ਜਿਹਨਾਂ ਨੇ ਇਹਦੇ ਚ MA PhD ਵਗੈਰਾ ਵੀ ਕੀਤੀ ਹੈ, ਉਹ ਆਪ ਖੁਦ ਮੰਨਦੇ ਆ, ਉਹ ਕਹਿੰਦੇ ਵੀ ਪ੍ਰੈਕਟੀਕਲ ਹੈ ਨੀ ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਸਿੰਟੈਕਸ ਆ ਸੈਂਟੈਂਸ ਦਾ ਉਹ ਪੋਇਟਿਕ ਹੈ, ਤੇ ਕਿਉਂਕਿ ਪੁਰਾਣੇ ਗ੍ਰੰਥਾਂ ਦੇ ਵਿੱਚ ਸਾਰੇ ਉਹ ਪੋਇਟਰੀ ਦੇ ਵਿੱਚ ਨੇ, ਕਵਿਤਾ ਦੇ ਵਿੱਚ ਨੇ, ਤੇ ਸਿੱਧਾ ਸੈਂਟੈਂਸ ਜਿਹੜਾ ਹੈਗਾ ਉਹ ਉਹਨੂੰ ਬਣਾਉਣਾ, ਉਹਨੂੰ ਸਮਝਾਉਣਾ, ਤੇ ਫਿਰ ਇਹ ਕਿ ਲੋਕ ਆਪਣਾ ਐਕਸਪ੍ਰੈਸ਼ਨ ਨਹੀਂ ਇਹ ਚ ਦੱਸ ਸਕਦੇ, ਠੀਕ ਹੈ ਜਿਹੜੇ ਉਸ ਲੈਵਲ ਤੇ ਜਿਹੜਾ ਹੈਗਾ ਅਕਾਡੈਮਿਕ ਲੈਵਲ ਤੇ ਆਪਾਂ ਇੱਕ ਦੂਜੇ ਨਾਲ ਵਾਰਤਾਲਾਪ ਜਾਂ ਉਦਾਂ ਇਹ ਕਰ ਸਕਦੇ ਹਾਂ, ਤੇ ਹਾਂ ਇਹ ਬਣ ਸਕਦੀ ਸੀ ਜੇ ਕਿਸੇ ਵੇਲੇ ਇਹਦੇ ਤੇ ਕਬਜ਼ਾ ਨਾ ਕਰਦੇ, ਉਸ ਵੇਲੇ ਦੇ ਹਾਲਾਤ ਇਦਾਂ ਦੇ ਨਾ ਹੁੰਦੇ, ਸੰਸਕ੍ਰਿਤ ਰਾਜਾ ਮਹਾਰਾਜਾ ਨੂੰ ਵੀ ਨਹੀਂ ਸੀ ਆਉਂਦੀ, ਸਿਰਫ ਬ੍ਰਾਹਮਣਾ ਪੁਜਾਰੀਆਂ ਨੂੰ ਜਿਹੜੀ ਇਹ ਭਾਸ਼ਾ ਆਉਂਦੀ ਸੀ ਉੱਥੇ ਤੱਕ ਹੀ ਸੀਮਿਤ ਰਹਿ ਗਈ, ਤੇ ਪਰ ਹੁਣ ਇਹਨੂੰ ਧੱਕੇ ਨਾਲ ਜੇ ਇੱਥੇ BJP ਦੀ ਸਰਕਾਰ ਬਣ ਗਈ ਹੈ ਕੇਂਦਰ ਦੇ ਵਿੱਚ, ਤੇ ਇਸ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ, ਤੇ ਜਿਹੜਾ ਇਹ ਥੋਟ ਲੈ ਕੇ ਦੁਬਾਰਾ ਆ ਰਹੇ ਨੇ ਵਰਨ ਵੰਡ ਵਾਲਾ, ਇਹ ਤਾਂ ਉਸ ਤੋਂ ਵੀ ਵੱਧ ਖਤਰਨਾਕ ਹੈ, ਭਾਵੇਂ ਨਾ ਉਹ ਕਿਸੇ ਦਾ ਲੈਣ, ਭਾਵੇਂ ਸ੍ਰੀ ਕ੍ਰਿਸ਼ਨ ਦਾ ਲੈਣ, ਭਾਵੇਂ ਭਗਵਾਨ ਰਾਮ ਦਾ ਲੈਣ, ਭਾਵੇਂ ਹੋਰ ਜਿਹੜੇ ਕਿੰਨੇ ਦੇਵੀ ਦੇਵਤੇ ਉਹਨਾਂ ਦਾ ਨਾਂ ਲੈ ਕੇ ਇਹ ਕਹਿਣ ਕਿ ਹਾਂ ਇਹ ਸ਼ੂਦਰ ਹੁੰਦੇ ਆ ਇਹਦਾ, ਪਰ ਇਹ ਮੰਨਣ ਵਾਲੀ ਗੱਲ ਜਿਹੜੀ ਆ ਉਹ ਕਿਤੇ ਮੰਨੀ ਜਾ ਵੀ ਨਹੀਂ ਸਕਦੀ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au। ਆਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਆਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਹਾਂਜੀ ਰੇਡੀਓ,
4: ਤੈਨੂੰ ਪਤਾ ਦੁਨੀਆ ਦੀ ਸਭ ਤੋਂ ਸੋਹਣੀ ਥਾਂ ਕਿਹੜੀ ਹੈ? ਆਹ ਵਾਲੀ ਜਿੱਥੇ ਤੂੰ ਬੈਠੀ ਹੁੰਦੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ?
4: ਭਰੋਸਾ ਚਾਹੀਦਾ?
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ। ਹਾਂਜੀ ਹਾਂ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
1: ਮੈਂ ਜਦੋਂ ਵੀ ਤੈਨੂੰ ਲਵ ਯੂ ਕਹਿਣਾ ਨਾ, ਤਿੰਨ ਵਾਰੀ ਤੇਰਾ ਹੱਥ ਪ੍ਰੈਸ ਕਰਿਆ ਕਰੂੰ, ਤੇ ਤੂੰ ਇੱਕ ਵਾਰੀ ਹੱਥ ਪ੍ਰੈਸ ਕਰਕੇ ਲਵ ਯੂ ਦਾ ਜਵਾਬ ਦਿਆ ਕਰੀ। ਆਈ ਲਵ ਯੂ। ਜਵਾਬ
2: ਰੁਕ ਜਾ, ਬਾਅਦ ਚ ਦੱਸਾਂਗੀ।
1: ਉੱਪਰ ਕਦੋਂ?
2: ਥੋੜੇ ਦਿਨ ਤਾਂ ਮਗਰ ਘੁੰਮ, ਮੇਰੇ ਕੁੜੀਆਂ ਨੂੰ ਚੰਗਾ ਲੱਗਦਾ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸੋਮਵਾਰ ਤੇ 7 ਸਤੰਬਰ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਪਹਿਲੀ ਖਬਰ ਪੈਟਰੋਲ ਦੇ ਖਪਤਕਾਰਾਂ ਦੇ ਨਾਲ ਜੁੜੀ ਹੋਈ, ਯਾਨੀ ਕਿ ਦੁਨੀਆ ਭਰ ਦੇ ਨਾਲ ਜੁੜੀ ਹੋਈ। ਦੁਨੀਆ ਦੇ ਵਿੱਚ ਸਭ ਤੋਂ ਸਸਤਾ ਪੈਟਰੋਲ ਦੇਣ ਵਾਲੇ ਦੇਸ਼ ਈਰਾਨ ਦੀ ਤਰਫ ਤੋਂ ਹੁਣ ਆਪਣੀ ਤੇਲ ਨੀਤੀ ਦੇ ਵਿੱਚ ਇੱਕ ਵੱਡਾ ਤੇ ਅਹਿਮ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ। ਮੰਗਲਵਾਰ ਦੇ ਦਿਨ ਤੋਂ, ਯਾਨੀ ਕਿ ਭਲਕੇ, ਦੇਸ਼ ਦੇ ਵਿੱਚ ਅਜਿਹੇ ਖਪਤਕਾਰਾਂ ਦੇ ਲਈ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਣਗੀਆਂ, ਜੋ ਕਿ ਮਹੀਨੇ ਦੇ ਵਿੱਚ 110 ਲੀਟਰ ਤੋਂ ਵੱਧ ਪੈਟਰੋਲ ਖਰਚ ਕਰਨਗੇ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪਹਿਲੇ 110 ਲੀਟਰ ਤੱਕ ਪੁਰਾਣੀ ਸਬਸਿਡੀ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਅਮਰੀਕਾ ਦੇ ਨਾਲ ਜਾਰੀ ਜੰਗ ਤੇ ਟਰੰਪ ਵੱਲੋਂ ਲਗਾਈਆਂ ਗਈਆਂ ਕਮਰਤੋੜ ਆਰਥਿਕ ਪਾਬੰਦੀਆਂ ਦੇ ਵਿਚਕਾਰ ਆਪਣੀ ਲੜਖੜਾਉਂਦੀ ਹੋਈ ਆਰਥਿਕਤਾ ਨੂੰ ਬਚਾਉਣ ਦੇ ਲਈ ਈਰਾਨ ਸਰਕਾਰ ਦੀ ਤਰਫ ਤੋਂ ਇਹ ਨਵਾਂ ਫਾਰਮੂਲਾ ਲਿਆਂਦਾ ਗਿਆ। ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਹਵਾਲੇ ਦੇ ਨਾਲ ਬੁਲਾਰੇ ਫਾਤਿਮਾ ਮੇ ਮੁਹਰਜਰਾਨੀ ਨੇ ਦੱਸਿਆ ਹੈ ਕਿ ਇਹ ਕਦਮ ਇਸ ਕਰਕੇ ਚੁੱਕਿਆ ਗਿਆ ਤਾਂ ਕਿ ਈਰਾਨ ਇਹਨਾਂ ਮੁਸ਼ਕਲਾਂ ਦੇ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕੇ। ਓਪੈਕ ਦਾ ਮੈਂਬਰ ਹੋਣ ਦੇ ਬਾਵਜੂਦ ਈਰਾਨ ਇਸ ਵਕਤ ਆਰਥਿਕ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ। ਪਹਿਲਾ ਕੋਟਾ ਹਰ ਆਮ ਗੱਡੀ ਚਾਲਕ ਨੂੰ ਮਹੀਨੇ ਦਾ ਪਹਿਲਾ 60 ਲੀਟਰ ਪੈਟਰੋਲ ਪੁਰਾਣੀ ਰਿਆਇਤਾਂ ਯਾਨੀ ਪੁਰਾਣੀ ਸਬਸਿਡੀ ਦੇ ਉੱਤੇ ਯਾਨੀ 15,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਮਿਲੇਗਾ। ਜੇਕਰ ਸਫ਼ਰ ਲੰਬਾ ਹੈ ਤਾਂ ਅਗਲਾ 50 ਲੀਟਰ ਪੈਟਰੋਲ 30,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਭਾਅ ਦੇ ਉੱਤੇ ਮਿਲੇਗਾ, ਯਾਨੀ ਕਿ 110 ਲੀਟਰ ਤੱਕ ਪੁਰਾਣੇ ਭਾਅ ਹੀ ਚੱਲਣਗੇ। ਪਰ ਜਿਵੇਂ ਹੀ ਮਹੀਨਾਵਾਰ ਖਪਤ 110 ਲੀਟਰ ਨੂੰ ਪਾਰ ਕਰੇਗੀ, ਤੀਜੇ ਕੋਟੇ ਦੀ ਸ਼ੁਰੂਆਤ ਹੋਏਗੀ। ਈਰਾਨ ਦੇ ਵਿੱਚ ਇਸ ਵਕਤ ਤੇਲ ਬਹੁਤ ਹੈ, ਪਰ ਤੇਲ ਨੂੰ ਰਿਫਾਈਨ ਕਰਨ ਦੇ ਲਈ ਰਿਫਾਈਨਰੀਆਂ ਉਸ ਪੱਧਰ ਦੇ ਉੱਤੇ ਕੰਮ ਨਹੀਂ ਚੱਲ ਰਹੀਆਂ। ਪੈਟਰੋਲ ਦੇ ਰੇਟ ਵਧਾਉਣ ਦਾ ਫੈਸਲਾ ਈਰਾਨ ਸਰਕਾਰ ਦੇ ਲਈ ਆਸਾਨ ਨਹੀਂ ਹੈ। ਇਹ ਸਾਲ 2019 ਦੇ ਉਸ ਕੌੜੇ ਤਜਰਬੇ ਤੋਂ ਵੀ ਜ਼ਿਆਦਾ ਭਾਰੀ ਪੈ ਸਕਦਾ ਹੈ, ਜਦੋਂ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਈਰਾਨ ਦੇ ਵਿੱਚ ਦੇਸ਼ ਭਰ ਦੇ ਅੰਦਰ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ। ਉੱਥੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਐਤਵਾਰ ਦੇ ਦਿਨ ਇੱਕ ਕਾਰਗੋ ਜਹਾਜ਼ ਰਨਵੇ ਤੋਂ ਬਾਹਰ ਨਿਕਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, 5 ਹੋਰ ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ। ਐਮਾਜ਼ਨ ਏਅਰ ਦਾ ਇਹ ਕਾਰਗੋ ਜਹਾਜ਼ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਦੁਪਹਿਰ 2 ਵਜੇ ਉਤਰਨ ਤੋਂ ਬਾਅਦ ਰਨਵੇ ਤੋਂ ਵੀ ਅੱਗੇ ਨਿਕਲ ਗਿਆ ਅਤੇ ਕਰੈਸ਼ ਹੋ ਗਿਆ। ਜਹਾਜ਼ ਕਰੀਬ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਰਨਵੇ ਤੋਂ ਬਾਹਰ ਨਿਕਲ ਗਿਆ। ਬੋਇੰਗ 767-300 ਜਹਾਜ਼ ਨੇ ਕਈ ਖੜੇ ਵਾਹਨਾਂ ਨੂੰ ਟੱਕਰ ਵੀ ਮਾਰੀ, ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਅੱਗ ਵੀ ਲੱਗ ਗਈ। ਹਾਦਸੇ ਦੀ ਸ਼ੁਰੂਆਤੀ ਸੂਚਨਾ ਮਿਲਣ ਤੋਂ ਬਾਅਦ ਕਰੀਬ 200 ਦਮਕਲ ਕਰਮੀ ਮੌਕੇ ਦੇ ਉੱਤੇ ਪਹੁੰਚੇ। ਅਧਿਕਾਰੀਆਂ ਦੇ ਮੁਤਾਬਕ ਜ਼ਖਮੀਆਂ ਦੇ ਵਿੱਚੋਂ 3 ਨੂੰ ਸਥਾਨਕ ਟਰਾਮਾ ਸੈਂਟਰ ਵੀ ਲਿਜਾਇਆ ਗਿਆ, ਜਦਕਿ 2 ਦਾ ਇਲਾਜ ਹਸਪਤਾਲ ਦੇ ਆਮ ਵਾਰਡ ਦੇ ਵਿੱਚ ਹੀ ਚੱਲ ਰਿਹਾ। 3 ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ। ਉੱਥੇ ਇੰਡੋਨੇਸ਼ੀਆ ਤੋਂ ਅਗਲੀ ਖਬਰ, ਜਿੱਥੇ ਆਸਟ੍ਰੇਲੀਅਨ ਲੋਕਾਂ ਨੂੰ ਵੀ ਇਹ ਪ੍ਰਭਾਵਿਤ ਕਰ ਰਹੀ ਹੈ। ਇੰਡੋਨੇਸ਼ੀਆ ਦੇ ਵਿੱਚ ਜਵਾਲਾਮੁਖੀ ਫਟਣ ਦੇ ਚੱਲਦਿਆਂ ਇੱਥੋਂ ਦੇ 8 ਹਵਾਈ ਅੱਡਿਆਂ ਦੇ ਉੱਤੇ ਕਰੀਬ 1,70,000 ਯਾਤਰੀ ਫਸ ਕੇ ਰਹਿ ਗਏ ਨੇ। ਇਹਨਾਂ ਹਵਾਈ ਅੱਡਿਆਂ ਤੋਂ ਫਿਲਹਾਲ ਉਡਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਗਿਆ। ਐਤਵਾਰ ਦੀ ਸਵੇਰ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਨੂੰ ਸਭ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਕੋਲ ਏਅਰ ਸਪੇਸ ਦੇ ਵਿੱਚ ਅਨਾਕ ਕ੍ਰਾਕਾਟੋਆ ਜਿਹੜਾ ਜਵਾਲਾਮੁਖੀ ਹੈ ਉਸ ਦੀ ਰਾਖ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮਹਿਕਮੇ ਦੇ ਮੁਤਾਬਕ 1,558 ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਾਂ ਕਈਆਂ ਨੂੰ ਰੱਦ ਵੀ ਕਰ ਦਿੱਤਾ ਗਿਆ। ਹਵਾਈ ਅੱਡਿਆਂ ਦੇ ਮੁਤਾਬਕ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਸੋਮਵਾਰ 9 ਵਜੇ ਤੋਂ ਹੀ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਅਧਿਕਾਰੀਆਂ ਦੇ ਮੁਤਾਬਕ ਜਵਾਲਾਮੁਖੀ ਵਿਸਫੋਟ ਸ਼ੁੱਕਰਵਾਰ ਦੇਰ ਰਾਤ ਹਾਲਾਂਕਿ ਸ਼ੁਰੂ ਹੋਇਆ ਸੀ, ਪਰ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭੂਚਾਲ ਵਰਗੇ ਹਾਲਾਤ ਬਣਨ ਲੱਗ ਪਏ। ਲਾਵੇ ਦੇ ਫਵਾਰੇ ਆਉਣ ਲੱਗ ਪਏ, ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈਆਂ ਔਰ ਐਤਵਾਰ ਤੜਕੇ ਹੁੰਦਿਆਂ ਤੱਕ ਵਿਸਫੋਟ ਵੀ ਹੋਏ। ਟਰਾਂਸਪੋਰਟ ਮਹਿਕਮੇ ਨੇ ਇਹ ਵੀ ਦੱਸਿਆ ਕਿ ਉਡਾਨਾਂ ਦਾ ਸੰਚਾਲਨ ਕਰਨਾ ਰੋਕਣਾ ਮੁੱਖ ਤੌਰ ਦੇ ਉੱਤੇ ਸਿੰਗਾਪੁਰ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਇਲਾਵਾ ਸਿਡਨੀ, ਕੁਆਲਾਲੰਪੁਰ, ਦੋਹਾ ਸਣੇ ਕਈ ਕੌਮਾਂਤਰੀ ਮਾਰਗਾਂ ਦੇ ਉੱਤੇ ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਜੇਕਰ ਤੁਹਾਡੇ ਜਾਣ ਵਾਲੇ ਇੰਡੋਨੇਸ਼ੀਆ ਦੇ ਵਿੱਚ ਫਸ ਕੇ ਰਹਿ ਗਏ ਨੇ ਤਾਂ ਇੰਡੋਨੇਸ਼ੀਆ ਦੀ ਸਰਕਾਰ ਦੀ ਤਰਫ ਤੋਂ ਇਸ ਦੀ ਵੱਖਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਪਰ ਫਿਲਹਾਲ ਇਸ ਜਵਾਲਾਮੁਖੀ ਦੇ ਫਟਣ ਦੇ ਨਾਲ ਕਿਸੇ ਵੱਡੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉੱਥੇ ਜਰਮਨੀ ਤੋਂ ਅਗਲੀ ਖਬਰ, ਜਿੱਥੇ ਜਰਮਨੀ ਦੇ ਵਿੱਚ ਧੁਰ ਦੱਖਣ ਪੰਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ ਯਾਨੀ ਕਿ AFD ਪੂਰਬੀ ਸੂਬੇ ਸੈਕਸੋਨੀ ਆਨਹਾਲਟ ਦੇ ਵਿੱਚ ਵੱਡੀ ਜਿੱਤ ਦੇ ਵੱਲ ਵੱਧ ਰਹੀ ਹੈ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਕਾਫੀ ਅੱਡ ਹੈ। ਦੁਨੀਆ ਭਰ ਦੇ ਵਿੱਚ ਇੱਕ ਨਵਾਂ ਨਿਜ਼ਾਮ ਸੈੱਟ ਹੋ ਸਕਦਾ ਹੈ, ਜਰਮਨੀ ਤੋਂ ਹੀ ਸੱਤਾ ਦਾ ਇਹ ਤਰੀਕਾ
ਦੁਨੀਆ ਭਰ ਦੇ ਦੇਸ਼ਾਂ ਨੂੰ ਮਿਲ ਸਕਦਾ। ਵੈਸੇ ਜੇਕਰ ਸਾਦੀ ਤੇ ਸੁਖਾਲੀ ਭਾਸ਼ਾ ਚ ਤੁਹਾਨੂੰ ਸਮਝਾਈਏ ਤੇ ਇਹ ਪਾਰਟੀ ਅੱਜ ਤੱਕ ਜਰਮਨੀ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਨਹੀਂ ਸੀ ਹੋਈ ਔਰ ਆਸਟ੍ਰੇਲੀਆ ਦੀ ਵਨ ਨੇਸ਼ਨ ਪਾਰਟੀ ਵਰਗੀ ਇਸ ਨੂੰ ਧੁਰ ਦੱਖਣ ਪੰਥੀ ਪਾਰਟੀ ਮੰਨ ਲਿਆ ਜਾਂਦਾ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਹਾਲਾਂਕਿ ਅੰਦਾਜ਼ਾ ਇਹ ਹੈ ਕਿ ਉਹ ਬਹੁਮਤ ਫਿਰ ਵੀ ਹਾਸਲ ਨਹੀਂ ਕਰ ਸਕਣਗੇ, ਪਰ ਫਿਰ ਵੀ ਅਲਟਰਨੇਟਿਵ ਫਾਰ ਜਰਮਨੀ ਦਾ ਕਹਿਣਾ ਹੈ ਕਿ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਆਮ ਲੋਕਾਂ ਦੀ ਹਮਾਇਤ ਕਾਫੀ ਮਿਲੀ ਹੈ। ਧੁਰ ਦੱਖਣਪੰਥੀ ਪਾਰਟੀ ਮੰਨੀ ਜਾਣ ਵਾਲੀ AFD ਨੂੰ ਰਿਕਾਰਡ 44% ਵੋਟ ਮਿਲਣ ਦਾ ਜਿਹੜੀ ਖਬਰਾਂ ਸਾਹਮਣੇ ਆਈਆਂ ਨੇ ਹੁਣ ਤੱਕ ਆਈਆਂ, ਜ਼ਿਆਦਾਤਰ ਨਤੀਜਿਆਂ ਦੇ ਵਿੱਚ ਉਹ ਕੰਜ਼ਰਵੇਟਿਵ CDU ਤੋਂ ਕਾਫੀ ਅੱਗੇ ਨੇ, ਜਿਸ ਦੇ ਵਿੱਚ ਕਰੀਬ 17% ਵੋਟ ਮਿਲਣ ਦਾ ਅੰਦਾਜ਼ ਹੈ। ਸੂਬੇ ਦੇ ਵਿੱਚ ਪਾਰਟੀ ਨੇ ਕ੍ਰਿਸ਼ਮਾਈ ਨੇਤਾ ਉਲਰਿਕ ਜ਼ਿਗਮੁੰਡ ਦੀ ਅਗਵਾਈ ਦੇ ਵਿੱਚ ਇਸ ਜਿੱਤ ਨੂੰ ਇੱਕ ਸਨਸਨੀਖੇਜ਼ ਜਿੱਤ ਕਰਾਰ ਦਿੱਤਾ। ਦੂਸਰੀ ਆਲਮੀ ਜੰਗ ਤੋਂ ਬਾਅਦ ਜਰਮਨੀ ਦੇ ਵਿੱਚ ਕਿਸੇ ਵੀ ਧੁਰ ਦੱਖਣਪੰਥੀ ਪਾਰਟੀ ਨੇ, ਦੇਸ਼ ਦੇ ਵਿੱਚ ਤਾਂ ਦੂਰ ਦੀ ਗੱਲ ਹੈ, ਸੂਬੇ ਦੇ ਵਿੱਚ ਕਿਸੇ ਦੇ ਅੰਦਰ ਕਿਸੇ ਵੀ ਸਟੇਟ ਦੇ ਅੰਦਰ ਵੀ ਸੱਤਾ ਨਹੀਂ ਸੀ ਸੰਭਾਲੀ। ਸੂਬਾਈ ਪੱਧਰ ਦੇ ਉੱਤੇ ਸਰਕਾਰ ਬਣਨ ਦਾ ਮਤਲਬ ਪੁਲਿਸ ਵਿਵਸਥਾ, ਸਥਾਨਕ ਸਿੱਖਿਆ ਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਅਧਿਕਾਰ ਮਿਲਣਾ ਹੁੰਦਾ ਹੈ। ਲਗਭਗ ਫੈਡਰਲ ਸਿਸਟਮ ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਜਿੱਦਾਂ ਆਸਟ੍ਰੇਲੀਆ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਇਹ ਕੰਮ ਕਰਦਾ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ। ਸਭ ਤੋਂ ਪਹਿਲਾਂ ਦਿੱਲੀ ਹੋਸਟਲ ਦੇ ਨਾਲ ਜੁੜੀ ਹੋਈ ਸਤਿਆਨਿਕੇਤਨ ਹੋਸਟਲ ਦੀ 5 ਮੰਜ਼ਿਲਾ ਇਮਾਰਤ ਐਤਵਾਰ ਦੇ ਦਿਨ ਢਹਿ ਜਾਣ ਤੋਂ ਬਾਅਦ ਰਾਤ ਭਰ ਮਲਬੇ ਦੇ ਵਿੱਚੋਂ ਲੋਕਾਂ ਦੀ ਤਲਾਸ਼ ਜਾਰੀ ਰਹੀ। ਖਬਰ ਏਜੰਸੀ ANI ਦੇ ਹਵਾਲੇ ਦੇ ਨਾਲ ਏਮਜ਼ ਹਸਪਤਾਲ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੁਣ ਵੱਧ ਕੇ 6 ਹੋ ਗਈ ਹੈ। ਏਮਜ਼ ਦੇ ਮੁਤਾਬਕ ਟਰਾਮਾ ਸੈਂਟਰ ਦੇ ਵਿੱਚ 10 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਸ ਦੇ ਵਿੱਚੋਂ 5 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਦੇ ਵਿੱਚ ਜ਼ਖਮੀ ਇੱਕ ਹੋਰ ਲੜਕੇ ਦੀ ਬਾਅਦ ਦੇ ਵਿੱਚ ਮੌਤ ਹੋ ਗਈ। 3 ਲੋਕਾਂ ਦਾ ਇਲਾਜ ਚੱਲ ਰਿਹਾ। 1 ਜ਼ਖਮੀ ਨੂੰ ਤਾਂ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ। ਜਿਹੜੀ ਇਮਾਰਤ ਡਿੱਗੀ ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਹੀ ਰਹਿ ਰਹੇ ਸੀ। ਦਿੱਲੀ ਪੁਲਿਸ ਦੇ ਮੁਤਾਬਕ ਪੁਲਿਸ, NDRF, ਦਿੱਲੀ ਫਾਇਰ ਸਰਵਿਸ ਤੇ DDMA ਦੀਆਂ ਟੀਮਾਂ ਰਲ ਕੇ ਬਚਾਅ ਮੁਹਿੰਮ ਨੂੰ ਅੰਜਾਮ ਦੇ ਰਹੀਆਂ ਨੇ। PTI ਖਬਰ ਏਜੰਸੀ ਦੀ ਖਬਰ ਦੇ ਮੁਤਾਬਕ NDRF ਦੀਆਂ 2 ਟੀਮਾਂ ਮੁਹਿੰਮ ਦੇ ਵਿੱਚ ਲੱਗੀਆਂ ਹੋਈਆਂ। ਹਾਲੇ ਵੀ ਮਲਬੇ ਦੇ ਥੱਲਿਓਂ ਫਸੇ ਲੋਕਾਂ ਨੂੰ ਆਕਸੀਜਨ ਪਹੁੰਚਾਉਣ ਦੇ ਲਈ ਸਿਲੰਡਰ ਭੇਜੇ ਜਾ ਰਹੇ ਨੇ ਔਰ ਇਸ ਵਕਤ ਆਮ ਲੋਕਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਐਤਵਾਰ ਸ਼ਾਮ ਨੂੰ ਇਹ ਦੱਸ ਚੁੱਕੇ ਨੇ ਕਿ 11 ਲੋਕਾਂ ਨੂੰ ਮਲਬੇ ਚੋਂ ਬਾਹਰ ਕੱਢਿਆ ਜਾ ਚੁੱਕਿਆ। 25 ਤੋਂ 30 ਲੋਕਾਂ ਦੇ ਉਸ ਵਕਤ ਇਸ ਇਮਾਰਤ ਦੇ ਅੰਦਰ ਮੌਜੂਦ ਹੋਣ ਦੀ ਗੱਲ ਕਹੀ ਗਈ ਹੈ, ਪਰ ਕਿਉਂਕਿ ਇਹ ਰਿਹਾਇਸ਼ੀ ਇਲਾਕਾ ਸੀ, ਦਿਨ ਦਿਹਾੜੇ ਇਹ ਇਮਾਰਤ ਡਿੱਗੀ ਔਰ ਇਸ ਦਰਮਿਆਨ ਉਸ ਭੀੜ ਭਾੜ ਭਰੇ ਇਲਾਕੇ ਦੇ ਵਿੱਚ ਹੋਰ ਵੀ ਕਿਹੜੇ ਲੋਕ ਸੀ ਜਿਹੜੇ ਇਸ ਇਮਾਰਤ ਦੇ ਮਲਬੇ ਥੱਲੇ ਆ ਡਿੱਗੇ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਾਂ ਭਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਸਤਿਆਨਿਕੇਤਨ ਮਾਰਕੀਟ ਇਲਾਕੇ 'ਚ ਐਤਵਾਰ ਦੁਪਹਿਰ ਵੇਲੇ ਇਹ 5 ਮੰਜ਼ਿਲਾ PG ਇਮਾਰਤ ਡਿੱਗ ਪਈ ਸੀ ਔਰ ਫਿਲਹਾਲ ਪੁਲਿਸ ਦੀ ਤਰਫ ਤੋਂ ਉੱਥੇ ਬਚਾਅ ਮੁਹਿੰਮਾਂ ਜਿਹੜੀਆਂ ਅੱਗੇ ਚਲਾਈਆਂ ਜਾ ਰਹੀਆਂ ਨੇ। ਵੈਸੇ ਇਸੇ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ ਭਾਰਤ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। ਹੁਣ ਸਤਿਆਨਿਕੇਤਨ ਬਿਲਡਿੰਗ ਢਹਿਣ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ ਰੂਲ ਲਿਆਉਣ ਦੀ ਗੱਲ ਕੀਤੀ ਹੈ। ਅੱਜ ਸੋਮਵਾਰ ਦੀ ਸਵੇਰ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਡਰਾਫਟ ਰੂਲ ਬਣਾਉਣ ਦੀ ਤਿਆਰੀ ਦੇ ਵਿੱਚ ਹੈ। ਰਾਜਧਾਨੀ ਦੇ ਅੰਦਰ ਪੁਰਾਣੀਆਂ ਇਮਾਰਤਾਂ ਦੇ ਸਟਰਕਚਰਲ ਆਡਿਟ ਦਾ ਪਰਫਾਰਮਾ ਦੇਣਾ ਹੋਏਗਾ। ਉਹਨਾਂ ਨੂੰ ਦੱਸਣਾ ਹੋਏਗਾ ਕਿ ਬਿਲਡਿੰਗ ਸੇਫ ਹੈ ਜਾਂ ਨਹੀਂ, ਨਹੀਂ ਤਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਯੂਟੀਲਿਟੀ ਦੀ ਕੋਈ ਸਰਵਿਸ ਉੱਥੇ ਸ਼ੁਰੂ ਕਰ ਸਕਣ, ਚਾਹੇ ਉਹ PG ਹੋਵੇ, ਨਰਸਿੰਗ ਹੋਮ ਹੋਵੇ, ਸਕੂਲ ਹੋਵੇ, ਕੋਈ ਬੈਂਕਿੰਗ ਸੇਵਾ ਹੋਵੇ। ਇਸ ਦੇ ਉੱਤੇ ਸਖ਼ਤ ਨਿਯਮ ਲਿਆਂਦੇ ਜਾਣਗੇ। ਸਤਿਆਨਿਕੇਤਨ ਹਾਦਸੇ ਦੇ ਲਈ ਜਿਹੜੇ ਵੀ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਹੁਣ ਇਹ ਵੀ ਕਿਹਾ ਕਿ ਹਾਦਸੇ ਦੇ ਜ਼ਿੰਮੇਦਾਰ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਲਈ ਅੱਜ ਹੀ ਆਰਡਰ ਕੱਢਿਆ ਜਾ ਰਿਹਾ। ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਜਿਨ੍ਹਾਂ ਸਟੂਡੈਂਟਸ ਨੂੰ ਰਹਿਣ ਦੇ ਵਿੱਚ ਦਿੱਕਤ ਹੋ ਰਹੀ ਹੈ ਉਹਨਾਂ ਦੇ ਲਈ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ। ਕਾਲਜਾਂ ਦੇ ਹੋਸਟਲਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਸਕਦਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਮਦਦ ਲਈ ਜਾ ਸਕਦੀ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ, ਜਿੱਥੇ ਹਰਿਆਣੇ ਤੋਂ ਇਹ ਖਬਰ। ਪੰਜਾਬ ਦੇ ਵਿੱਚ ਤਾਂ ਬੇਸ਼ੱਕ ਪੰਜਾਬ ਸਰਕਾਰ DA ਜਿਹੜਾ ਉਹ ਮੁਲਾਜ਼ਮਾਂ ਦਾ ਜਾਂ ਪੈਨਸ਼ਨਰਸ ਦਾ ਦੇਣਾ ਨਹੀਂ ਚਾਹੁੰਦੀ, ਪਰ ਉੱਧਰ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ 10 ਸਾਲ ਤੋਂ ਵੀ ਵੱਧ ਸਮੇਂ ਤੋਂ
ਨਗਰ ਨਿਗਮ ਸੂਚੀ ਦੇ ਵਿੱਚ ਸ਼ਾਮਲ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਚੁੱਕੇ ਨੇ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਤੇ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਉਹਨਾਂ ਦਾ ਮਹੀਨਾਵਾਰ ਬਕਾਇਆ 25,560 ਰੁਪਏ ਦੇਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਤੇ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਕਿਹਾ ਹੈ ਕਿ ਸਰਕਾਰ ਉਹਨਾਂ ਲੋਕਾਂ ਦੇ ਅਧਿਕਾਰਾਂ ਤੇ ਭਵਿੱਖ ਦੇ ਲਈ ਜ਼ਿੰਮੇਵਾਰ ਹੈ ਜੋ ਸੂਬੇ ਨੂੰ ਸਾਫ਼ ਰੱਖਦੇ ਨੇ, ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਲੋਕਾਂ ਦੇ ਸਨਮਾਨ ਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨਗਰ ਨਿਗਮ ਦੇ ਵਿੱਚ 13,093 ਨਗਰ ਪਾਲਿਕਾ ਰੋਲ ਦੇ ਉੱਤੇ ਸਫਾਈ ਕਰਮਚਾਰੀ ਕੰਮ ਕਰਦੇ ਨੇ, ਯਾਨੀ ਕਿ ਤਨਖਾਹ ਦੇ ਉੱਤੇ। ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ 20,590 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਹੁਣ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਹਰਿਆਣਾ ਠੇਕਾ ਕਰਮਚਾਰੀ ਐਕਟ 2024 ਦੇ ਦਾਇਰੇ ਦੇ ਵਿੱਚ ਲਿਆਉਣ ਦੇ ਲਈ ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਇਸ ਦੇ ਨਾਲ ਕਰਮਚਾਰੀਆਂ ਦੀ ਸੇਵਾ 60 ਸਾਲ ਦੀ ਉਮਰ ਯਕੀਨੀ ਵੀ ਬਣਾ ਸਕੇਗੀ ਤੇ ਇਸ ਦੇ ਇਲਾਵਾ 2,000 ਰੁਪਏ ਮਹੀਨਾਵਾਰ ਜੋਖਮ ਭੱਤਾ ਵੀ ਉਹਨਾਂ ਨੂੰ ਅਲੱਗ ਤੋਂ ਦਿੱਤਾ ਜਾਏਗਾ। ਸਰਕਾਰ ਨੇ ਇੱਕ ਹੋਰ ਕਦਮ ਅੱਗੇ ਵਧਾਇਆ। ਐਕਟ ਦੇ ਅਧੀਨ ਯੋਗਤਾ ਦੇ ਇਲਾਵਾ ਮਾਸਿਕ ਤਨਖਾਹ ਦੇ ਵਿੱਚ 15% ਹੋਰ ਦੇਣ ਦੀ ਵੀ ਸਹਿਮਤੀ ਦਿੱਤੀ ਹੈ। ਰਾਮ ਮੰਦਿਰ ਦਾ ਵਿਵਾਦ ਸਾਰੇ ਹੀ ਜਾਣਦੇ ਆ, ਜਿਸ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਨਵੀਂ ਕਾਰਜਕਾਰਨੀ ਬਣਾਈ ਗਈ ਹੈ ਔਰ ਨਵ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ CEO ਏਅਰ ਮਾਰਸ਼ਲ ਜਿਹੜੇ ਕਿ ਸੇਵਾ ਮੁਕਤ ਨੇ ਜਤਿੰਦਰ ਮਿਸ਼ਰ, ਉਹ ਕੱਲ੍ਹ ਤੋਂ ਯਾਨੀ 8 ਸਤੰਬਰ ਤੋਂ ਬਾਕਾਇਦਾ ਆਪਣਾ ਅਹੁਦਾ ਸੰਭਾਲ ਲੈਣਗੇ। ਵੈਦਹੀ ਭਵਨ ਦੇ ਵਿੱਚ ਟਰੱਸਟੀਆਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਕਾਰਜ ਪ੍ਰਣਾਲੀ ਅਧਿਕਾਰਾਂ ਅਤੇ ਜ਼ਿੰਮੇਦਾਰੀਆਂ ਦੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਦੇ ਵਿੱਚ ਤਨਖਾਹ ਭੱਤੇ ਜ਼ਰੂਰੀ ਸਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ। ਦੱਸ ਦਈਏ ਕਿ ਰਾਮ ਮੰਦਿਰ ਦੀ ਸਾਖ ਸੁਧਾਰਨ ਦੀ ਜ਼ਿੰਮੇਦਾਰੀ ਵੀ ਨਵੇਂ CEO ਦੀ ਹੀ ਹੋਏਗੀ। ਇਸ ਵਕਤ ਰਾਮ ਮੰਦਿਰ ਦੇ ਵਿੱਚ ਜਿਹੜਾ ਦਾਨ ਜਾ ਰਿਹਾ ਉਸ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ। ਆਮ ਲੋਕਾਂ ਦੇ ਵਿੱਚ ਉਹਨਾਂ ਰੁਝਾਨ ਰਾਮ ਮੰਦਿਰ ਦੇ ਵਿੱਚ, ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਆਉਣ ਵਾਲਾ ਰੁਝਾਨ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਪਹਿਲਾਂ ਇੰਡੋਨੇਸ਼ੀਆ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੰਡੋਨੇਸ਼ੀਆ ਦੀ ਖਬਰ ਹੁਣ ਆਸਟ੍ਰੇਲੀਆ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਪਤਾ ਚੱਲਿਆ ਹੈ ਕਿ ਸਿਡਨੀ ਤੋਂ ਇੰਡੋਨੇਸ਼ੀਆ ਦੇ ਅਲੱਗ ਅਲੱਗ 8 ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਉਸ ਦੇ ਵਿੱਚ 2.25 ਲੱਖ ਯਾਤਰੀ ਜਿਹੜੇ ਖੱਜਲ ਹੋ ਰਹੇ ਨੇ, ਉਹਨਾਂ 'ਚ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਯਾਤਰੀ ਵੀ ਨੇ, ਆਸਟ੍ਰੇਲੀਅਨ ਨਾਗਰਿਕ ਵੀ ਨੇ। ਜਵਾਲਾਮੁਖੀ ਫਟਣ ਤੋਂ ਬਾਅਦ ਜਕਾਰਤਾ ਅਤੇ ਹੋਰਨਾਂ ਦੂਸਰੇ ਇਲਾਕਿਆਂ ਦੇ ਵਿੱਚ ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਖਾਸ ਤੌਰ ਦੇ ਉੱਤੇ 6 ਹਵਾਈ ਅੱਡੇ ਜਿੱਥੋਂ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਸ਼ਹਿਰਾਂ ਦੇ ਨਾਲ ਸੰਪਰਕ ਸਾਧਿਆ ਜਾਂਦਾ ਸੀ, ਉਸ ਤੋਂ ਬਾਅਦ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਲੋਕਾਂ ਦੇ ਪ੍ਰਭਾਵਿਤ ਹੋਣ, ਖੱਜਲ ਖੁਆਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਫਿਲਹਾਲ ਅਗਲੇ ਹੁਕਮ ਤੱਕ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਉੱਥੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਰਫਾਰਮਿੰਗ ਆਰਟਸ ਸੈਂਟਰ ਮੈਲਬਰਨ ਦੀ ਤਰਫ ਤੋਂ ਹੁਣ ਇੰਡਸਟਰੀ ਇਲੈਕਸ਼ਨ ਕੀਤਾ ਗਿਆ, ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਆਰਟ ਸੈਂਟਰ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੋਵੇ, ਔਰ ਮਲਟੀਪਲ ਜਿਹੜੇ ਵਰਕ ਸਟੋਪੇਜ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ। ਦੱਸ ਦਈਏ ਕਿ ਇਸ ਦਰਮਿਆਨ ਇਸ ਆਰਟ ਸੈਂਟਰ ਦੇ ਵਿੱਚ ਕੰਮ ਕਰਦੇ ਫੂਡ ਬੈਵਰੇਜ ਅਟੈਂਡੈਂਟਸ, ਸਟੇਜ ਮੈਨੇਜਰ, ਟਿਕਟਿੰਗ ਸਟਾਫ, ਪ੍ਰੋਗਰਾਮਰ, ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ ਅਤੇ ਹੋਰ ਦੂਸਰੇ ਕਰਮਚਾਰੀ ਸਰਕਾਰ ਦੇ ਖਿਲਾਫ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਖੜ੍ਹੇ ਹੋ ਗਏ ਨੇ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹ ਦੇ ਵਿੱਚ ਸਾਲਾਨਾ 7% ਦਾ ਤਨਖਾਹ ਵਾਧਾ ਮਿਲਣਾ ਚਾਹੀਦਾ, ਜਦਕਿ ਉਹਨਾਂ ਨੂੰ 2022 ਤੋਂ ਬਾਅਦ 1% ਤਨਖਾਹ ਵਾਧਾ ਹੀ ਹਾਸਲ ਹੋ ਰਿਹਾ। MEAA ਦੇ ਮੈਂਬਰ ਯਾਨੀ ਕਿ ਮੀਡੀਆ ਅਤੇ ਆਰਟਸ ਦੇ ਨਾਲ ਜੁੜੀ ਹੋਈ ਇੱਕ ਯੂਨੀਅਨ ਦੇ ਮੈਂਬਰ ਦੀ ਤਰਫ ਤੋਂ ਸਰਕਾਰ ਦੇ ਨਾਲ ਇਸ ਮਾਮਲੇ ਨੂੰ ਛੇਤੀ ਸੁਲਝਾ ਲਏ ਜਾਣ ਦੀ ਅਪੀਲ ਕੀਤੀ ਹੈ। ਮੀਡੀਆ ਐਂਟਰਟੇਨਮੈਂਟ ਅਤੇ ਆਰਟਸ ਅਲਾਇੰਸ ਯਾਨੀ MEAA ਨੇ ਇਸ ਤੋਂ ਪਹਿਲਾਂ ਵੀ ਕਿਹਾ ਕਿ ਦਰਸ਼ਕਾਂ ਦੇ ਮਨੋਰੰਜਨ ਦੇ ਵਿੱਚ ਵਿਘਨ ਨਾ ਪਵੇ, ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣਾ ਹੋਏਗਾ। ਮਾਫ ਕਰਨਾ। ਉੱਥੇ ਅਗਲੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਤੇ ਜਿੱਥੇ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟਰੀ ਕਾਰਵਾਈ ਚੱਲ ਰਹੀ ਹੈ, ਉੱਥੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ
ਟਬੈਕੋ ਐਕਸਾਈਜ਼ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਇਹ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਆਰਗਨਾਈਜ਼ਡ ਕ੍ਰਾਈਮ ਗੈਂਗਸ ਨੂੰ ਖਤਮ ਕਰਨ ਦੇ ਲਈ ਆਸਟ੍ਰੇਲੀਆ 'ਚ ਬੇਹੱਦ ਜ਼ਰੂਰੀ ਹੈ ਕਿ ਉਹ ਤੰਬਾਕੂ ਐਕਸਾਈਜ਼ ਦੇ ਵਿੱਚ ਕਟੌਤੀ ਕਰ ਸਕਣ, ਔਰ ਜੇਕਰ ਮੌਜੂਦਾ ਸਰਕਾਰ ਇਹ ਨਹੀਂ ਕਰਦੀ ਤਾਂ ਉਹਨਾਂ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਫੈਡਰਲ ਸਰਕਾਰ ਦੇ ਵਿੱਚ ਸਥਾਪਿਤ ਹੁੰਦਿਆਂ ਇਹ ਕਦਮ ਸਭ ਤੋਂ ਪਹਿਲਾਂ ਚੱਕੇਗੀ। ਉਧਰ ਲੀਡਰ ਆਫ ਹਾਊਸ ਟੌਨੀ ਬਰਕ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਇਸ ਕਿਸਮ ਦੀ ਪਾਲਿਸੀ ਨੂੰ ਲੈ ਕੇ ਆਉਣਾ ਸਭ ਤੋਂ ਨੁਕਸਾਨਦੇਹ ਹੋਏਗਾ ਕਿਉਂਕਿ ਇੰਨਾ ਆਸਾਨ ਨਹੀਂ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਟਬੈਕੋ ਐਕਸਾਈਜ਼ ਡਿਊਟੀ ਘੱਟ ਕਰਕੇ ਤੁਸੀਂ ਸਿਗਰਟਾਂ ਨੂੰ ਸਸਤੀ ਕਰ ਦਿਓਗੇ, ਹਰ ਇੱਕ ਦੇ ਲਈ ਇਸ ਦੀ ਪਹੁੰਚ ਸੌਖੀ ਕਰ ਦਿਓਗੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੁਪਰੈਨੂਏਸ਼ਨ ਨੂੰ ਛੇਤੀ ਕਢਾਏ ਜਾਣ ਔਰ ਆਪਣੀ ਮਨਮਰਜ਼ੀ ਦੇ ਨਾਲ ਕਢਾਏ ਜਾਣ ਦੀ ਪਾਲਿਸੀ ਜਾਂ ਰਣਨੀਤੀ ਜਿਹੜੀ ਜ਼ਾਹਰ ਕੀਤੀ ਗਈ ਹੈ ਉਸ ਦੇ ਉੱਤੇ ਵੀ ਹੁਣ ਬੈਕਲੈਸ਼ ਹਾਸਲ ਹੋ ਰਿਹਾ। ਇਸ ਪ੍ਰਸਤਾਵ ਦੇ ਤਹਿਤ ਆਸਟ੍ਰੇਲੀਅਨ ਲੋਕ ਜਿਹੜੇ ਰੈਂਟ ਦੇ ਉੱਤੇ ਜਾਂ ਮੌਡਗੇਜ ਦੇ ਉੱਤੇ ਰਹਿ ਰਹੇ ਨੇ ਉਹਨਾਂ ਨੂੰ ਆਪਣੇ ਸੁਪਰੈਨੂਏਸ਼ਨ ਦੇ ਵਿੱਚੋਂ ਆਪਣੇ ਘਰਾਂ ਦੇ ਕਿਰਾਏ ਜਾਂ ਕਿਸ਼ਤਾਂ ਦੇਣ ਦੇ ਲਈ ਇੱਕ ਸੁਵਿਧਾ ਦਿੱਤੀ ਜਾ ਸਕੇਗੀ। ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ 12% ਸੁਪਰੈਨੂਏਸ਼ਨ ਕੰਟਰੀਬਿਊਟ ਕਰਨਾ ਰੁਜ਼ਗਾਰਦਾਤਿਆਂ ਦੇ ਲਈ ਜ਼ਰੂਰੀ ਹੈ ਆਪਣੇ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦਾ ਬਣੇ ਰਹਿਣਾ ਇਸ ਕਰਕੇ ਜ਼ਰੂਰੀ ਹੁੰਦਾ ਤਾਂ ਕਿ ਇਸ ਦੇ ਵਿੱਚ ਛੇੜਛਾੜ ਨਾ ਕੀਤੀ ਜਾਵੇ ਅਤੇ ਰਿਟਾਇਰਮੈਂਟ ਦੇ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਆਸਟ੍ਰੇਲੀਅਨ ਲੋਕ ਨੇ ਜਦੋਂ ਐਕਟਿਵਲੀ ਕਮਾਈ ਨਹੀਂ ਕਰ ਸਕਦੇ ਤਾਂ ਇਹੀ ਰਕਮ ਕੰਮ ਆਏਗੀ। ਪਰ ਜੇਕਰ ਇਸ ਰਕਮ ਦੇ ਨਾਲ ਸੈਨੇਟਰ ਹੈਨਸਨ ਛੇੜਛਾੜ ਕਰਦੇ ਨੇ ਤਾਂ ਨਾ ਸਿਰਫ ਆਸਟ੍ਰੇਲੀਆ ਦੀ ਸੁਪਰੈਨੂਏਸ਼ਨ ਦੀ ਰਕਮ ਦੇ ਉੱਤੇ ਟਿੱਕੀ ਹੋਈ ਇੰਡਸਟਰੀ ਲੜਖੜਾ ਜਾਏਗੀ ਬਲਕਿ ਇਸ ਦੇ ਨਾਲ ਆਮ ਆਸਟ੍ਰੇਲੀਅਨ ਲੋਕਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਏਗਾ। ਵਨ ਨੇਸ਼ਨ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਕਹਿਰਾ ਵਿਅਕਤੀ $90,500 ਸਾਲਾਨਾ ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ $2,300 ਸਾਲਾਨਾ ਆਪਣੀ ਸੁਪਰੈਨੂਏਸ਼ਨ ਦੇ ਵਿੱਚੋਂ ਕਢਾ ਲਏ ਜਾਣ ਦਾ ਇੱਕ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ, ਲਗਭਗ $44 ਹਫ਼ਤੇ ਦੇ। ਜੇਕਰ ਕੋਈ ਕਪਲ $1,68,000 ਜਾਂ ਇਸ ਤੋਂ ਘੱਟ ਕਮਾਉਂਦਾ ਤਾਂ ਉਹਨਾਂ ਨੂੰ ਹਫ਼ਤੇ ਦੇ $82 ਆਪਣੀ ਸੁਪਰੈਨੂਏਸ਼ਨ ਦੇ ਵਿੱਚੋਂ ਵਰਤੇ ਜਾਣ ਦੀ ਇਜਾਜ਼ਤ ਦਿੱਤੀ ਜਾਈ ਜਾਣੀ ਚਾਹੀਦੀ ਹੈ। ਉੱਥੇ ਬਾਠਲਾ ਕੰਸਟਰਕਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਬਾਠਲਾ ਗਰੁੱਪ ਦੀ ਤਰਫ ਤੋਂ ਹੁਣ ਐਡਮਿਨਿਸਟ੍ਰੇਟਰ ਇਸ ਡਿੱਗੀ ਹੋਈ ਢਹਿ ਰਹੀ ਕੰਪਨੀ ਦੀ ਬਾਗਡੋਰ ਸੰਭਾਲ ਰਹੇ ਨੇ। ਪਰ ਐਡਮਿਨਿਸਟ੍ਰੇਟਰ ਓਨੀ ਤਨਦੇਹੀ ਅਤੇ ਜ਼ਿੰਮੇਦਾਰੀ ਦੇ ਨਾਲ ਇਸ ਕੰਪਨੀ ਨੂੰ ਚੱਲਦਾ ਨਹੀਂ ਰੱਖਣਾ ਚਾਹੁੰਦੇ। ਐਡਮਿਨਿਸਟ੍ਰੇਟਰ ਦੇ ਅੱਗੇ ਟੀਚਾ ਇਹੀ ਹੈ ਕਿ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਅਤੇ ਦੇਣਦਾਰਾਂ ਦਾ ਜਿਹੜਾ ਪੈਸਾ ਹੈ ਉਸ ਨੂੰ ਛੇਤੀ ਤੋਂ ਛੇਤੀ ਕਿਵੇਂ ਚੁਕਤਾ ਕੀਤਾ ਜਾ ਸਕੇ। ਹਾਲਾਂਕਿ ਐਡਮਿਨਿਸਟ੍ਰੇਟਰ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਵਿੱਚ ਯਾਨੀ ਸ਼ੁੱਕਰਵਾਰ ਦੇ ਦਿਨ ਐਲਾਨ ਕਰ ਚੁੱਕੇ ਸੀ ਕਿ ਉਹਨਾਂ ਦੇ ਲਈ ਇਹ ਸੰਭਵ ਨਹੀਂ ਹੋਏਗਾ ਕਿ ਸਾਰੇ ਪ੍ਰੋਜੈਕਟ ਮੁਕਾਏ ਜਾ ਸਕਣ ਔਰ ਸਾਰੇ ਹੀ ਕ੍ਰੈਡੀਟਰਸ ਦਾ ਪੈਸਾ ਵਾਪਸ ਮੁੜ ਸਕੇ। ਪਰ ਇਸ ਦਰਮਿਆਨ ਅੱਜ ਦੇ ਦਿਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਬਾਠਲਾ ਗਰੁੱਪ ਦੇ ਨਾਲ ਜੁੜੇ ਹੋਏ 213 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਕੰਪਨੀ ਦੇ ਵਿੱਚ 350 ਦੇ ਆਸ ਪਾਸ ਕਰਮਚਾਰੀ ਕੰਮ ਕਰਦੇ ਸੀ, ਯਾਨੀ ਕਿ 1/4 ਤੋਂ ਜ਼ਿਆਦਾ ਜਿਹੜੀ ਸਫਾਈ ਕਰ ਦਿੱਤੀ ਜਾਏਗੀ ਇਸ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ। ਔਰ ਇਸ ਦੇ ਲਈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖਾਸੀਆਂ ਖ਼ਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਦਾਰੇ ABC ਦੀ ਤਰਫ ਤੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ 5 ਲੈਂਡਰ ਜਿਨ੍ਹਾਂ ਦੇ ਵਿੱਚ ਲਾ ਟੌਰਬੇ, PAG, ਸੈਂਚੇਰੀਆ ਬਾਸ ਅਤੇ ਰੇ ਵਾਈਟ ਕੈਪੀਟਲ ਸ਼ਾਮਲ ਨੇ, ਇਹਨਾਂ ਦਾ ਹੀ ਲਗਭਗ $3-5 million ਜਿਹੜਾ ਇਹ ਦੇਣਾ ਬਾਕੀ ਹੈ। ਵੈਸੇ ਲਗਭਗ $3.5 billion ਦੀ ਰਕਮ ਜਿਹੜੀ ਹੈ ਉਹ ਬਾਠਲਾ ਦੇ ਗਰੁੱਪ ਦੇ ਸਿਰ ਦੇ ਉੱਤੇ ਚੜ੍ਹੀ ਹੋਈ ਹੈ। ਅਦਾਰੇ ABC ਦੇ ਮੁਤਾਬਕ ਖ਼ਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ PAG ਉਹ ਕੰਪਨੀ ਹੈ ਜਿਹੜੀ ਸਿਡਨੀ ਦੇ ਪੱਛਮੀ ਇਲਾਕੇ ਪੈਮਲਵੇ ਦੇ ਵਿੱਚ ਬਾਠਲਾ ਗਰੁੱਪ ਦੀਆਂ 312 ਅਪਾਰਟਮੈਂਟ ਬਲੋਕਸ ਦਾ ਜਿਹੜਾ ਇੱਕ ਐਸਟੇਟ ਹੈ ਉਸਨੂੰ ਤਿਆਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ 82 ਅਪਾਰਟਮੈਂਟ ਬਲੋਕ ਜਿਹੜੇ ਰਿਚਮੰਡ 'ਚ ਤਿਆਰ ਹੋ ਰਹੇ ਨੇ ਅਤੇ ਵਾਈਨੀਆਰਡ ਦੇ ਵਿੱਚ ਵੀ ਇੱਕ ਐਸਟੇਟ ਤਿਆਰ ਕੀਤੀ ਜਾ ਰਹੀ ਹੈ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਅਤੇ ਬ੍ਰਿਸਬੇਨ ਤੋਂ ਇਹ ਖ਼ਬਰ ਹੈ ਜਿੱਥੇ ਬ੍ਰਿਸਬੇਨ ਦੇ ਵਿੱਚ ਲੋਕੀਅਰ ਵੈਲੀ ਦੇ ਵਿੱਚ ਇਸ ਵਕਤ ਮੌਸਮ ਦੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਸਪਤੰਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਹੀ ਸ਼ਹਿਰ ਦਾ ਮੌਸਮ ਜਿਹੜਾ ਉਹ ਵਿਗੜ ਗਿਆ, ਏਅਰ ਕੁਆਲਿਟੀ ਦੇ ਵਿੱਚ ਨਿਘਾਰ ਆਇਆ, ਇਸ ਨੂੰ ਪੂਅਰ ਕੁਆਲਿਟੀ ਦਾ ਕਿਹਾ ਜਾ ਸਕਦਾ। ਕੈਨਨ ਹਿੱਲ ਦੇ ਵਿੱਚ ਤਾਂ ਇਹ ਵੈਰੀ ਪੂਅਰ ਕੁਆਲਿਟੀ ਦੇ ਵਿੱਚ ਵੀ ਚਲੀ ਗਈ ਹੈ। ਜੰਗਲਾਂ ਝਾੜੀਆਂ ਦੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਜਿਸ ਦੇ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ।
ਬ੍ਰਿਸਬੇਨ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਮੌਸਮ ਮਹਿਕਮੇ ਦੇ ਹਵਾਲੇ ਦੇ ਨਾਲ ਜਾਰੀ ਕੀਤੀਆਂ ਗਈਆਂ। ਮੌਸਮ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਮਹੀਨੇ ਇਸੇ ਕਿਸਮ ਦਾ ਮੌਸਮ ਬਣਿਆ ਰਹਿ ਸਕਦਾ। 35 to 36 ਡਿਗਰੀ ਦੇ ਆਸ ਪਾਸ ਤਾਂ ਪਾਰਾ ਜਿਹੜਾ ਸਪਤੰਬਰ ਮਹੀਨੇ ਦੇ ਵਿੱਚ ਸਾਲ 2019 ਦੇ ਦਰਮਿਆਨ ਵੀ ਰਿਕਾਰਡ ਕੀਤਾ ਗਿਆ ਸੀ। ਚੇਤੇ ਕਰਵਾ ਦਈਏ ਕਿ 2019 ਉਹ ਵੜਾ ਸੀ ਜਿਸ ਨੂੰ ਬਲੈਕ ਸਮਰ ਦੇ ਨਾਲ ਜਾਣਿਆ ਜਾਂਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਬੇਹੱਦ ਭਿਆਨਕ ਅੱਗਾਂ ਲੱਗੀਆਂ ਸੀ ਔਰ ਉਹਨਾਂ ਅੱਗਾਂ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਆਸਟ੍ਰੇਲੀਆ ਅੱਜ ਤੱਕ ਭਰਪਾਈ ਨਹੀਂ ਕਰ ਸਕਿਆ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹਨਾਂ ਅੱਗਾਂ ਦੇ ਵਿੱਚ ਜ਼ਿਆਦਾਤਰ ਨੁਕਸਾਨ ਜਿਹੜਾ ਉਹ NSW ਸੂਬੇ ਦਾ ਹੋਇਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

ਭਾਵੇਂ ਨਾ ਬੋਲ, ਸਿਨਮਿਆਂ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਤੇ ਤੁਸੀਂ ਦੇਖ ਵੀ ਲਈ ਹੋਏਗੀ। ਨਹੀਂ ਦੇਖੀ ਫਿਰ ਤਾਂ ਮਾੜੀ ਗੱਲ ਹੈ ਜੀ। ਦੇਖ ਕੇ ਆਓ ਇਹ ਫਿਲਮ, ਕਿਉਂਕਿ ਇਹ ਫਿਲਮ ਜੇ ਜੋੜਿਆਂ ਦੇ ਵਿੱਚ ਦੇਖਣ ਜਾ ਸਕਦੇ ਹੋ, ਯਾਨੀ ਹਸਬੈਂਡ ਵਾਈਫ, ਗਰਲਫ੍ਰੈਂਡ ਬੋਏਫ੍ਰੈਂਡ, ਤਾਂ ਵਧੀਆ ਰਹੂਗਾ, ਕਿਉਂਕਿ ਰੋਮਾਂਸ ਦੀ ਇੱਕ ਨਵੀਂ ਮਿਸਾਲ ਜਿਹੜੀ ਇਹ ਫਿਲਮ ਕਾਇਮ ਕਰ ਰਹੀ ਹੈਗੀ ਹੈ। ਵੈਸੇ ਫਿਲਮ ਦੇ ਵਿੱਚ ਡਾਇਲੋਗਸ, ਆ ਹੁਣ ਗਾਣੇ ਦੀ ਸ਼ੁਰੂਆਤ 'ਚ ਤੁਸੀਂ ਸੁਣਿਆ ਸੀ, ਡਾਇਲੋਗਸ ਬੜੇ ਅਹਿਸਾਸ ਵਾਲੇ ਹੈਗੇ ਨੇ। ਜਿਵੇਂ ਸ਼ੁਰੂਆਤ ਦੇ ਵਿੱਚ ਇਹ ਡਾਇਲੋਗ ਹੈ ਕਿ ਗਾਣੇ ਦੇ ਕਿ ਤੈਨੂੰ ਪਤਾ ਦੁਨੀਆ ਦੀ ਸਭ ਤੋਂ ਸੋਹਣੀ ਥਾਂ ਕਿਹੜੀ ਹੈ, ਆ ਜਿੱਥੇ ਤੂੰ ਬੈਠੀ ਹੈ। ਇਹ ਕਹਿਣ ਨੂੰ ਇੱਕ ਡਾਇਲੋਗ ਹੈ, ਬਟ ਇਹਦੇ 'ਚ ਇੱਕ ਅਹਿਸਾਸ ਹੈ ਕਿ ਜਿੱਥੇ ਵੀ ਤੁਹਾਡਾ ਪ੍ਰੇਮੀ, ਜਿੱਥੇ ਵੀ ਤੁਹਾਡਾ ਲਵਰ, ਜਿੱਥੇ ਤੁਹਾਡਾ ਸਾਥੀ ਹੈਗਾ, ਉਹ ਚਾਹੇ ਦੁਨੀਆ ਦੀ ਕੋਈ ਵੀ ਥਾਂ ਹੈਗੀ ਹੈ, ਚਾਹੇ ਤੁਸੀਂ ਇੰਡੀਆ ਬੈਠੇ ਹੋ, ਆਸਟ੍ਰੇਲੀਆ ਬੈਠੇ ਹੋ, ਸਮਾਂ ਔਖਾ ਮਾੜਾ ਚੱਲਦਾ ਰਹਿੰਦਾ ਹੈਗਾ, ਚੰਗਾ ਭਲਾ ਸਾਰੇ ਧੁੱਪ ਛਾਂਦੇ ਰਹਿੰਦੇ ਹੈਗੇ ਨੇ, ਜਿਵੇਂ ਗਾਣੇ 'ਚ ਵੀ ਕਹਿੰਦੇ ਨੇ। ਪਰ ਜਦੋਂ ਇੱਕ ਚੰਗਾ ਸਾਥੀ ਨਾਲ ਹੈ ਤੇ ਫਿਰ ਟਾਈਮ ਕਿਵੇਂ ਲੰਘਦਾ ਹੈਗਾ ਤੇ ਕਿੰਨੀ ਖੂਬਸੂਰਤੀ ਦੇ ਨਾਲ ਲੰਘਦਾ ਹੈ, ਉਹਦਾ ਅੰਦਾਜ਼ਾ ਇਹ ਫਿਲਮ ਤੁਹਾਨੂੰ ਕਰਵਾ ਜਾਂਦੀ ਹੈ। ਔਰ ਉੱਪਰੋਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਸੁਣਨ ਨੂੰ ਮਿਲਣਗੇ, ਜਿਵੇਂ ਦਾ ਆਹ ਗਾਣਾ ਹੈਗਾ, ਰਾਜ ਰਣਜੋਤ ਦਾ ਲਿਖਿਆ ਹੋਇਆ ਅਮਰਿੰਦਰ ਗਿੱਲ ਦੀ ਆਵਾਜ਼ 'ਚ ਦੁਆ ਗਾਣਾ। ਫਿਲਮ ਦੇ ਵਿੱਚ ਸਿਟੀ ਇੱਕ ਪ੍ਰਤੀਕ ਦੇ ਤੌਰ 'ਤੇ ਵਰਤੀ ਗਈ ਹੈ। ਵੈਸੇ ਜਿਨ੍ਹਾਂ ਨੇ ਨਹੀਂ ਦੇਖੀ ਫਿਲਮ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ, ਪਰ ਬੜੀਆਂ ਸਾਰੀਆਂ ਚੀਜ਼ਾਂ ਇੱਕ ਪ੍ਰਤੀਕ ਦੇ ਤੌਰ 'ਤੇ ਵਰਤੀਆਂ ਗਈਆਂ। ਜਿਵੇਂ ਫਿਲਮ ਦੇ ਵਿੱਚ ਲਵ ਲੈਂਗੁਏਜ ਨੂੰ ਲੈ ਕੇ ਫਿਲਮ ਦਾ ਹੀਰੋ ਸਿਰਕ ਦਿਲ, ਯਾਨੀ ਕਿ ਫਿਲਮ ਦਾ ਕਰੈਕਟਰ ਜੋਬਨ, ਹੀਰੋਇਨ ਨੂੰ ਕਹਿੰਦਾ ਹੈ ਕਿ ਹੁਣ ਪਿਆਰ ਦੇ ਉੱਤੇ ਇੰਨੀਆਂ ਗੱਲਾਂ ਕਹੀਆਂ ਗਈਆਂ, ਇੰਨਾ ਕੁਛ ਲਿਖਿਆ ਗਿਆ, ਇੰਨਾ ਕੁਛ ਸੁਣ ਲਿਆ ਗਿਆ, ਕੁਛ ਵੱਖਰਾ ਕੀ ਕਰੀਏ। ਕੋਸ਼ਿਸ਼ ਵੱਖਰੇ ਕਰਨ ਦੀ ਨਹੀਂ ਹੈਗੀ, ਕਿਉਂਕਿ ਸਟੋਰੀ ਵੱਖਰੀ ਹੈਗੀ ਹੈ, ਤਾਂ ਉਹਦੀ ਡਿਮਾਂਡ ਦੇ ਮੁਤਾਬਕ ਇੱਕ ਨਵਾਂ ਡਿਫਰੈਂਟ ਲਵ ਜੈਸਚਰ ਜਿਹੜਾ ਫਿਲਮ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ। ਜਿੱਥੇ ਫਿਲਮ ਐਂਡ ਹੁੰਦੀ ਹੈ, ਜ਼ਿਆਦਾ ਰਵੀਲ ਨਾ ਕਰਦਾ ਹੋਇਆ ਗਾਣੇ

ਇੱਕ ਹੋਰ ਗਾਣਾ ਇਹ ਗਾਣੇ ਨੇ ਤਾਂ ਬਲਕਿ ਸਰਪ੍ਰਾਈਜ਼ ਵੀ ਕੀਤਾ ਹੈਗਾ ਐਂ ਲੱਗਦਾ ਹੈ ਕਿ ਹੰਸਰਾਜ ਹੰਸ ਸਾਹਿਬ ਇਹ ਗਾਣਾ ਗਾ ਰਹੇ ਨੇ ਜਦਕਿ ਉਹਨਾਂ ਦੇ ਫਰਜੰਦ ਯੁਵਰਾਜ ਹੰਸ ਨੇ ਇਹ ਗਾਣਾ ਗਾਇਆ ਹੈਗਾ ਬੜੇ ਡਿਫਰੈਂਟ ਜੀ ਟੋਨ ਦਾ ਇਹ ਗਾਣਾ ਹੈਗਾ ਗੁਰਮੋਹ ਦਾ ਮਿਊਜ਼ਿਕ ਹੈ ਮੰਨਾ ਮੰਡ ਨੇ ਗਾਣੇ ਨੂੰ ਲਿਖਿਆ ਹੈਗਾ ਚੰਗੇ ਗੀਤਕਾਰਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ

ਸੋਹਣਾ 뮤직 ਇਸ ਗਾਣੇ ਦੇ ਵਿੱਚ ਐਡਵਿਕ ਦਾ ਔਰ ਹਰਸ਼ ਤੁਸੀਂ ਸੁਣ ਹੀ ਲਿਆ ਹਰਸ਼ ਵਿਰਦੀ ਨੇ ਇਹ ਗਾਣਾ ਲਿਖਿਆ ਹੈਗਾ ਔਰ ਗਾਇਆ ਬੜੀ ਡਿਫਰੈਂਟ ਆਵਾਜ਼ ਹੈਗੀ ਹੈ ਔਰ ਇਹ ਆਵਾਜ਼ਾਂ ਬਹੁਤ ਜ਼ਰੂਰੀ ਵੀ ਨੇ ਕਿਉਂਕਿ ਇੱਕ ਫਰੈਸ਼ ਰਿਕੁਆਇਰਮੈਂਟ ਸੀਗੀ ਇਸ ਫਿਲਮ ਦੀ ਇੱਕ ਫਰੈਸ਼ ਲੁੱਕ ਦੇਣ ਦੀ ਸੋ ਇਸ ਕਰਕੇ ਫਰੈਸ਼ ਆਵਾਜ਼ਾਂ ਨੇ ਫਰੈਸ਼ ਗਾਣੇ ਨੇ ਹੁਣ ਆ ਅਬੀਰ ਦਾ ਲਿਖਿਆ ਹੋਇਆ ਗਾਣਾ ਤਾਂ ਫਿਲਮ ਦਾ ਇੱਕ ਤਰ੍ਹਾਂ ਦੇ ਨਾਲ ਥੀਮ 뮤직 ਹੈਗਾ ਇਹਨੂੰ ਥੀਮ 뮤직 ਦੇ ਤੌਰ ਤੇ ਵੀ ਵਰਤਿਆ ਗਿਆ ਔਰ ਇਹ ਥੀਮ ਸੌਂਗ ਵੀ ਹੈਗਾ ਥੀਮ ਸੌਂਗ ਹਰ ਇੱਕ ਫਿਲਮ ਦਾ ਹੁੰਦਾ ਹੁੰਦਾ ਜਿਹਨੂੰ ਅੱਗੇ ਪਿੱਛੇ ਵਿੱਚ ਵਿੱਚ ਇਮੋਸ਼ਨਸ ਜਗਾਉਣ ਦੇ ਲਈ ਵਰਤਿਆ ਜਾਂਦਾ ਇਹ ਗਾਣਾ ਵੱਖ ਨਹੀਂ ਹੋ ਸਕਦਾ ਅਮਰਿੰਦਰ ਗਿੱਲ ਦੀ ਆਵਾਜ਼ ਦਾ

ਇੱਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ। ਵੈਸੇ ਫਿਲਮ ਦੇ ਬਾਰੇ ਹੁਣ ਕਿੰਨਾ ਕੁ ਦੱਸ ਦਈਏ, ਇੰਨੀ ਕੁ ਗੱਲ ਹੈਗੀ ਹੈ ਕਿ ਫਿਲਮ ਦੇਖੋਗੇ ਨਹੀਂ ਤੇ ਪਤਾ ਨਹੀਂ ਚੱਲੇਗਾ। ਬੋਲ ਭਾਵੇਂ ਨਾ ਬੋਲ, ਬੜੇ ਚਿਰ ਦੇ ਬਾਅਦ ਪੰਜਾਬੀ ਸਿਨੇਮਿਆਂ ਨੂੰ ਇੱਕ ਵਰਦਾਨ ਦੀ ਤਰ੍ਹਾਂ ਮਿਲੀ ਹੋਈ ਫਿਲਮ ਤੁਸੀਂ ਕਹਿ ਸਕਦੇ ਹੋ। ਔਰ ਜਾ ਕੇ ਇੰਜੋਏ ਕਰੋ ਇਸ ਲਵ ਇਨ ਦੀ ਏਅਰ ਨੂੰ। ਪਰ ਹਾਂ, ਉਹਦੇ 'ਚ ਇਮੋਸ਼ਨਸ ਭਰ ਭਰ ਕੇ ਹੈਗੇ ਨੇ। ਪਹਿਲਾ ਹਾਫ ਪੂਰੀ ਤਰ੍ਹਾਂ ਦੇ ਨਾਲ ਲਾਈਟ ਕਾਮੇਡੀ, ਜਿੱਦਾਂ ਦੀ ਪੰਜਾਬੀਆਂ ਨੂੰ ਫਿਲਮਾਂ ਚਾਹੀਦੀਆਂ ਹੁੰਦੀਆਂ ਨੇ, ਹਾਸਾ ਠੱਠਾ। ਦੂਜਾ ਹਾਫ ਕੁਛ ਐਸੇ ਇਮੋਸ਼ਨਸ ਜਿਹਦੇ ਲਈ ਤੁਸੀਂ ਸ਼ਾਇਦ ਤਿਆਰ ਵੀ ਨਹੀਂ ਹੋਵੋਗੇ। ਇੱਕ ਰੋਲਰ ਕੋਸਟਰ ਜਰਨੀ ਦੀ ਤਰ੍ਹਾਂ ਇਹ ਫਿਲਮ ਲੱਗਦੀ ਹੈਗੀ ਹੈ ਜਦੋਂ ਤੁਸੀਂ ਦੇਖ ਕੇ ਪੂਰੀ ਦੀ ਪੂਰੀ ਬਾਹਰ ਨਿਕਲਦੇ ਹੈਗੇ ਹੋ। ਔਰ ਉਸ ਰੋਲਰ ਕੋਸਟਰ ਜਰਨੀ ਦੇ ਵਿੱਚ ਜਿਹੜੇ ਐਂ ਨਹੀਂ ਕਹਿੰਦੇ ਹੁੰਦੇ ਨਾ ਜਿਵੇਂ ਕਮਜ਼ੋਰ ਦਿਲ ਵਾਲੇ ਨੇ ਉਹ ਨਾ ਜਾਣ, ਉੱਦਾਂ ਹੀ ਜਿਹੜੇ ਕਮਜ਼ੋਰ ਇਮੋਸ਼ਨਸ ਵਾਲੇ ਨੇ ਉਹ ਤਾਂ ਜ਼ਰੂਰ ਜਾਣ, ਕਿਉਂਕਿ ਇਮੋਸ਼ਨਸ ਦਬਾਉਣ ਦੇ ਨਾਲ ਨਹੀਂ ਬਲਕਿ ਇਜ਼ਹਾਰ ਕਰਨ ਦੇ ਨਾਲ ਬਾਹਰ ਆਉਂਦੇ ਹੈਗੇ ਨੇ। ਇੱਕ ਫਿਲਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਫਿਲਮ ਨੂੰ ਸਾਰੇ ਲਵ ਸਟੋਰੀ ਕਹਿ ਰਹੇ ਹੈਗੇ ਨੇ। ਲਵ ਸਿਰਫ ਮੁੰਡੇ ਅਤੇ ਕੁੜੀ ਦਾ ਹੀ ਨਹੀਂ, ਇਨਫੈਕਟ ਇਹਦੇ 'ਚ ਮੈਨੂੰ ਇੱਕ ਬੜੀ ਖੂਬਸੂਰਤ ਲਵ ਸਟੋਰੀ ਜਿਹੜੀ ਹੈ ਉਹ ਪਿਓ ਅਤੇ ਪੁੱਤ ਦੀ ਵੀ ਲੱਗੀ ਹੈਗੀ ਹੈ। ਇੱਕ ਬੜਾ ਸੋਹਣਾ, ਬੜਾ ਡਿਫਰੈਂਟ ਐਂਗਲ ਜਿਹੜਾ ਹੈਗਾ ਪਿਓ ਅਤੇ ਪੁੱਤ ਦੀ, ਜਿਹੜੀ ਇੱਕ ਲੜਾਈਆਂ ਨੇ ਜਾਂ ਉਹਨਾਂ ਦਾ ਪਿਆਰ ਹੈ, ਜਾਂ ਇੱਕ ਪਿਓ ਦੀ ਬਿਨਾਂ ਕਿਹਾ ਜ਼ੁਬਾਨ ਕਿਸ ਤਰੀਕੇ ਦੇ ਨਾਲ ਜਾਂ ਉਹਦੇ ਇਮੋਸ਼ਨਸ ਕੰਮ ਕਰਦੇ ਨੇ ਪੁੱਤਰ ਦੇ ਤੱਕ, ਉਹ ਇਮੋਟ ਹੁੰਦੇ। ਹੋਪਫੁਲੀ ਅੱਜ ਕੱਲ੍ਹ ਦੀ ਜਨਰੇਸ਼ਨ ਇੰਨੀ ਚੰਗੀ ਤਰ੍ਹਾਂ ਗ੍ਰੈਸਪ ਕਰ ਲਵੇ ਜਿਵੇਂ ਇਸ ਫਿਲਮ ਦੇ ਵਿੱਚ ਜੋਬਨ ਨੇ ਗ੍ਰੈਸਪ ਕੀਤੀਆਂ ਨੇ ਆਪਣੇ ਫਾਦਰ ਦੀਆਂ ਫੀਲਿੰਗਸ। ਅਸਲ ਲਾਈਫ ਦੇ ਵਿੱਚ ਜਿਹੜੇ ਅੱਜ ਕੱਲ੍ਹ ਦੇ ਟੀਨੇਜਰ ਹੈਗੇ ਨੇ ਉਹ ਆਪਣੇ ਪਿਓ ਨੂੰ ਓਨਾ ਸਮਝ ਨਹੀਂ ਪਾਉਂਦੇ ਹੈਗੇ ਜਦੋਂ ਤੱਕ ਉਮਰ ਲੰਘ ਜਾਂਦੀ ਹੈ। ਕਹਿੰਦੇ ਪਿਓ ਪਿਓ ਕਹਿੰਦੇ ਸੀ, ਬੜਾ ਸੁਖੀ ਰਹਿੰਦੇ ਸੀ, ਪਿਓ ਪਿਓ ਕਹਾਇਆ ਬੜਾ ਦੁੱਖ ਪਾਇਆ। ਪਰ ਇਸ ਫਿਲਮ ਦੇ ਦੇਖ ਕੇ ਦੁੱਖ ਨਹੀਂ ਪਾਓਗੇ, ਇੱਕ ਗੁੱਡ ਐਕਸਪੀਰੀਅੰਸ ਲੈ ਕੇ ਨਿਕਲੋਗੇ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ।

ਚੱਕਰ ਪਤਾ ਕੀ ਹੋ ਗਿਆ, ਫਿਲਮ ਦੀ ਐਲਬਮ ਦਾ ਖਾਸ ਤੌਰ ਦੇ ਉੱਤੇ ਰੋਮਾਂਟਿਕ ਗਾਣਿਆਂ ਦਾ ਜਿਹੜਾ ਇੱਕ ਲੈਵਲ ਹੀ ਉਹਨੇ ਸੈੱਟ ਕਰਤਾ, ਬੋਲ ਭਾਵੇਂ ਨਾ ਬੋਲਣੇ, ਉਹ ਸ਼ਾਇਦ ਰੋਮਾਂਟਿਕ ਗਾਣਿਆਂ ਦਾ ਲੈਵਲ ਇਹ ਫਿਲਮਾਂ ਜਾਂ ਇਸ ਕਿਸਮ ਦੇ ਟ੍ਰੈਡੀਸ਼ਨਲ ਮਿਊਜ਼ਿਕ ਸੈੱਟ ਨਾ ਕਰ ਸਕਣ, ਸੋ ਮੁਸ਼ਕਲ ਜਿਹਾ ਲੱਗਦਾ ਹੈਗਾ ਕਿ ਨਹੀਂ ਉਹ ਗੱਲ ਨਹੀਂ ਬਣੀ ਹੈਗੀ, ਪਰ ਇੱਕ ਲੈਵਲ ਤੋੜਦਾ ਹੈਗਾ ਬੰਦਾ, ਇੱਕ ਜਿਵੇਂ ਡੀਲ ਬ੍ਰੇਕਰ ਹੈ ਨਾ, ਜਿਵੇਂ ਅਰਜਨ ਢਿੱਲੋਂ ਹੈ, ਉਵੇਂ ਦਾ ਹੀ ਮੈਨੂੰ ਲੱਗਦਾ ਇੱਕ ਡੀਲ ਬ੍ਰੇਕਰ ਜਾਂ ਇੱਕ ਰਿਵਾਜ਼ ਤੋਂ ਉਲਟਾ ਚੱਲਦਾ ਇੱਕ ਕਲਾਕਾਰ ਦੁੱਲਾ। ਪਿਛਲੇ ਹਫ਼ਤੇ ਆਪਾਂ ਗਾਣਾ ਸੁਣ ਲਿਆ ਸੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਦੀ ਹੁਣ ਆਦਤ ਪੈ ਜਾਣੀ ਹੈ ਮੈਨੂੰ ਗਾਣੇ ਦੀ, ਕਿਉਂਕਿ ਦੁੱਲੇ ਦੇ ਸਾਰੀ ਐਲਬਮ ਮੈਂ ਸੁਣਤੀ ਹੈ ਵੈਸੇ ਅਪੋਲੋ, ਪਰ ਆਹ ਗਾਣੇ ਵਰਗਾ ਗਾਣਾ ਨਹੀਂ ਬਣਿਆ ਹੈਗਾ, ਘੈਂਟ ਗਾਣਾ।

ਹਰ ਵਾਰ ਮਾਈਕ ਚੱਕਦਾ ਤੇ ਸੋਚਦਾ ਮੈਂ ਕੋਈ ਗੱਲ ਕਹਿਣੀ ਸੀ, ਮੈਂ ਕੋਈ ਗੱਲ ਕਹਿਣੀ ਸੀ, ਉਹ ਗੱਲ ਭੁੱਲੀ ਜਾਂਦੀ ਹੈ ਹਰ ਵਾਰ। ਗੱਲ ਇਹ ਹੈ ਕਿ ਅੱਜ ਲਾਈਵ ਤੁਸੀਂ ਜੇ ਜੁੜੇ ਹੋਏ ਹੋ ਸਾਡੇ ਨਾਲ, ਉਹ ਤਾਂ ਅਨਾਊਂਸਮੈਂਟ ਪੁਰਾਣੀ ਹੋਇਆ ਕਿ 5 ਵਜੇ ਸਿਡਨੀ ਤੋਂ ਸਿਡਨੀ ਦੇ ਸ਼ੋਅ ਚੱਲਣਗੇ, ਮੈਲਬਨ ਤੋਂ ਸਵਿੱਚ ਹੋ ਜਾਣਾ। ਹੁਣ ਤਾਂ ਤੁਸੀਂ ਦੋਵੇਂ ਸਟੇਸ਼ਨ ਦੇ ਉੱਤੇ ਸੇਮ।

ਤੇ ਕੁਛ ਟੈਕਨੀਕਲ ਰੀਜ਼ਨਸ ਕਰਕੇ, ਪਰ ਉਹਦੀ ਬਜਾਏ ਗੱਲ ਫਿਰ ਵੀ ਕੰਮ ਦੀ ਹੋ ਅੱਜ ਵੀ। ਅੱਜ ਸਾਇੰਸ ਦੀ ਗੱਲ ਨਹੀਂ ਹੈਗੀ, ਪਰ ਅੱਜ ਗੱਲ ਫਾਈਨੈਂਸ ਦੀ ਜ਼ਰੂਰ ਹੈਗੀ ਹੈ। ਸੋ ਪ੍ਰੋਪਰਟੀ ਰੀਅਲ ਇਸਟੇਟ ਦੇ ਨਾਲ ਜਿਹੜੀਆਂ ਇਹ ਗੱਲਾਂ, ਪਰ ਉਹਦੇ 'ਚ ਇਹ ਨਹੀਂ ਹੈ ਕਿ ਕਿੱਥੇ ਪ੍ਰੋਪਰਟੀ ਲੈਣੀ ਹੈ, ਕਿਵੇਂ ਲੈਣੀ ਹੈ, ਇਹ ਉਹ ਪ੍ਰੋਗਰਾਮ ਨਹੀਂ ਹੈ। ਇਹ ਪ੍ਰੋਗਰਾਮ ਹੈਗਾ ਪੋਲੀਟੀਕਲ ਸਮਝ, ਕਿਸ ਤਰੀਕੇ ਦੇ ਨਾਲ ਰੀਅਲ ਇਸਟੇਟ ਮਾਰਕੀਟ ਜਿਹੜੀ ਹੈਗੀ ਆਸਟ੍ਰੇਲੀਆ ਦੇ ਵਿੱਚ, ਸਿਆਸਤਦਾਨ ਜਿਹੜੇ ਨੇ ਉਸ ਦੇ ਉੱਤੇ ਕਿੱਦਾਂ ਕਬਜ਼ਾ ਲੈਂਦੇ ਹੈਗੇ ਨੇ, ਔਰ ਕਿਵੇਂ ਉਹ ਆਸਟ੍ਰੇਲੀਆ ਦੀ ਇਕਨੋਮਿਕ ਸੋਸ਼ਲ ਗਰੋਥ ਦੇ ਲਈ ਨੈਗੇਟਿਵ ਵੀ ਹੋ ਸਕਦੀ ਹੈਗੀ, ਉਹਦੇ 'ਤੇ ਆਪਾਂ ਗੱਲ ਕਰਾਂਗੇ ਅਗਲੇ ਸੈਕਸ਼ਨ ਦੇ ਵਿੱਚ ਚੱਲ ਕੇ। ਫਿਲਹਾਲ ਤੁਸੀਂ ਗਾਣੇ ਸੁਣ ਲਓ, ਕਿਉਂਕਿ ਡਰਾਈਵ ਬੈਕ ਸ਼ੋਅ ਚੱਲ ਹੀ ਰਿਹਾ।

ਨਹੀਂ ਇਹ ਤਾਂ ਸੱਚਾ ਪਾ ਸੁਣਿਆ ਸੀ ਕੁਲਬੀਰ ਝੰਜਰ ਦਾ ਗਾਣਾ ਠੀਕ ਠੀਕ ਹੀ ਹੈ ਇਹਦੀ ਵੀ ਐਲਬਮ ਆਈ ਹੈਗੀ ਮੁੰਡੇ ਦੀ ਨਵੀਂ ਪਰ ਹਸਤਿੰਦਰ ਦੇ ਵੀ ਨਵੇਂ ਗਾਣੇ ਕੁਛ ਆਏ ਹੈਗੇ ਨੇ ਸੋ ਆਖਰੀ 3-4 ਮਿੰਟ ਹੈਗੇ ਨੇ ਤੇ ਮੈਂ ਚਾਹੁੰਦਾ ਕਿ ਤੁਸੀਂ ਇੰਜੋਏ ਕਰਦੇ ਹੋਏ ਆਪਣੇ ਘਰਾਂ ਨੂੰ ਵਾਪਸ ਜਾਓ ਜਾਂ ਘਰ ਤੋਂ ਕੰਮਾਂ ਨੂੰ ਜਾਓ ਕੰਮ ਤੋਂ ਘਰਾਂ ਨੂੰ ਆਓ ਹਸਤਿੰਦਰ ਦਾ ਨਵਾਂ ਗਾਣਾ ਫੋਟੋ ਵੀ ਸੁਣ ਲਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਹਾਂਜੀ ਹਾਂਜੀ
3: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਪੋਡਕਾਸਟ, ਇੱਕ ਬ੍ਰੌਡਕਾਸਟ, ਇੱਕ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹੈਗੇ। ਇਨਫੋਰਮੇਟਿਵ ਸੈਸ਼ਨ ਕਹਿ ਸਕਦੇ ਹੈਗੇ। ਅਗਲੇ 15-20-25-30 ਮਿੰਟ ਸਾਨੂੰ ਨਹੀਂ ਪਤਾ ਕਿੰਨੀ ਦੇਰ ਗੱਲਬਾਤ ਚੱਲਣੀ ਹੈ, ਪਰ ਜਿੰਨੀ ਦੇਰ ਵੀ ਚੱਲੇਗੀ ਉਹ ਗੱਲਬਾਤ ਜੇ ਤੁਸੀਂ ਸੁਣ ਲਉਂਗੇ ਤੇ ਇੱਕ ਤਰ੍ਹਾਂ ਦਾ ਤੁਹਾਡਾ ਰਿਫਰੈਸ਼ਿੰਗ ਕੋਰਸ ਹੋ ਜਾਏਗਾ। ਕਿਉਂ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਹੋ, ਕਈ ਸਾਲਾਂ ਤੋਂ ਰਹਿ ਰਹੇ ਹੋ, ਕਿਰਾਏ ਦੇ ਉੱਤੇ ਰਹਿ ਰਹੇ ਹੋ, ਆਪਣੀ ਪ੍ਰੋਪਰਟੀ ਹੈ, 2 ਨੇ 4 ਨੇ 5 ਨੇ 10 ਨੇ, ਕਈ ਵਾਰ ਕੁਝ ਗਲਤੀਆਂ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੈਗੀਆਂ ਨੇ। ਰੀਅਲ ਅਸਟੇਟ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੇ ਇੰਡਸਟਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ, ਜਿੱਥੇ ਇਹ ਦੇਖਿਆ ਜਾਂਦਾ ਕਿ ਰੀਅਲ ਅਸਟੇਟ ਦੀ ਇੰਡਸਟਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਇਕੋਨਮੀ ਦੀ ਇੱਕ ਬੈਕਬੋਨ ਤੱਕ ਬਣ ਗਈ ਹੈ। ਔਰ ਇਹੀ ਬੈਕਬੋਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਰਿਬਸ, ਬਹੁਤ ਸਾਰੀਆਂ ਬੋਨਸ ਅਸੀਂ ਟੁੱਟਦੇ ਹੋਏ ਦੇਖ ਵੀ ਰਹੇ ਹਾਂ, ਸਪੈਸ਼ਲੀ ਆਫਟਰ ਕੋਵਿਡ। ਉਹ ਜਿਹੜੇ ਆਫਟਰ ਸ਼ੌਕਸ ਉਹ ਕਿਉਂ ਲੱਗੇ ਹੈਗੇ ਨੇ, ਆਸਟ੍ਰੇਲੀਆ 'ਚ ਇਨਵੈਸਟ ਕਰਨ ਦਾ ਸਹੀ ਮੌਕਾ ਕਿਹੜਾ ਹੈ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਆਸਟ੍ਰੇਲੀਆ ਤੋਂ ਬਾਹਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਜ਼ਿਹਨ ਦੇ ਵਿੱਚ ਆ ਰਹੇ ਨੇ। ਔਰ ਇਹ ਯਕੀਨ ਮੰਨਿਓ ਕਿ ਸਵਾਲ ਪਹਿਲਾਂ ਤੋਂ ਬਣਾਏ ਗਏ ਨਹੀਂ ਹੈਗੇ, ਇਹ ਮੌਕੇ ਦੇ ਉੱਤੇ ਹੀ ਸਵਾਲ ਜਿਹੜੇ ਨੇ ਸਾਡੇ ਜ਼ਿਹਨ 'ਚ ਆਉਣਗੇ, ਉਹੀ ਪੁੱਛਾਂਗੇ। ਪੁੱਛਣੇ ਕਿਹਦੇ ਤੋਂ ਹੈ ਉਹ ਬੜਾ ਇੰਪੋਰਟੈਂਟ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਨਿੰਦਰ ਸਿੱਧੂ ਭਾਈ। ਭਾਈ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਭਾਈ, ਗੁਡਾਏ ਆਪਣੇ ਸਾਰੇ ਸਰੋਤਿਆਂ ਨੂੰ।
3: ਥੈਂਕ ਯੂ ਸੋ ਮਚ ਭਾਈ ਜੀ। ਤੁਸੀਂ ਅੱਜ ਉਹ ਪੋਕਿਟ ਜਿਹੜਾ ਹੈਗਾ ਉਹ ਵੀ ਏਦਾਂ ਦਾ ਟੰਗਿਆ ਕਿ ਆਸਟ੍ਰੇਲੀਆ ਨੂੰ ਰਿਪ੍ਰੈਜੈਂਟ ਕਰਦੇ ਨੇ ਦੋ ਕਲਰ, ਗ੍ਰੀਨ ਔਰ ਗੋਲਡਨ।
4: ਹਾਂਜੀ ਹਾਂਜੀ।
3: ਔਰ ਉਹ ਤੁਹਾਡੇ ਮੇਰੇ ਖਿਆਲ ਨਾਲ ਬ੍ਰਾਂਡ ਦਾ ਵੀ ਕਲਰ ਹੈਗਾ,
4: ਬ੍ਰਾਂਡ ਦਾ ਵੀ ਕਲਰ ਗ੍ਰੀਨ ਨਾਲੇ ਡਿਨੋਟ ਕਰਦਾ ਆ ਟਰਸਟ ਤੇ ਨਾਲੇ ਖੁਸ਼ਹਾਲੀ।
3: ਅਰੇ ਵਾਹ ਵਾਹ। ਸੋ ਨਿੰਦਰ ਸਿੱਧੂ ਭਾਜੀ, ਵੈਸੇ ਤਾਂ ਬਹੁਤ ਸਾਰੇ ਇੰਗਲਿਸ਼ ਪੋਡਕਾਸਟ ਦੇ ਉੱਤੇ ਆਉਂਦੇ ਰਹਿੰਦੇ ਹੈਗੇ ਨੇ, ਮੈਂ ਕਿਹਾ ਅੱਜ ਪੰਜਾਬੀ ਵੀ ਦਿਖਾ ਦਈਏ। ਭਾਜੀ ਦੀ ਪੰਜਾਬੀ ਬੜੀ ਸੋਹਣੀ ਹੈਗੀ ਹੈ। $5,00,000 ਦੀ ਗੱਡੀ 'ਚ ਘੁੰਮਦੇ ਹੈਗੇ ਭਾਈ ਤੁਸੀਂ, ਤੇ ਆਪਣਾ $20-22 million ਦਾ ਤੁਹਾਡਾ ਆਪਣਾ ਵੀ ਪੋਰਟਫੋਲੀਓ ਹੈਗਾ, ਆਪਣੀਆਂ ਪ੍ਰੋਪਰਟੀਜ਼ ਹੈਗੀਆਂ, ਪਰ ਸੁੱਖ ਨਾਲ ਇੱਕ ਚੰਗਾ ਪਰਿਵਾਰ ਹੈਗਾ, ਘਰ ਹੈਗਾ, ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਪਰ ਮੈਂ ਇੱਥੋਂ ਗੱਲ ਕਰਨਾ ਚਾਹੁੰਦਾ ਆਸਟ੍ਰੇਲੀਆ ਔਰ ਰੀਅਲ ਅਸਟੇਟ, ਇਹ ਦੋ ਅਲੱਗ ਅਲੱਗ ਅੱਖਰ ਕਰਕੇ ਨਹੀਂ ਦੇਖੇ ਜਾ ਸਕਦੇ। ਹੁਣ ਤੋਂ ਕਈ ਸਾਲ ਪਹਿਲਾਂ ਤੱਕ ਅਮੈਰੀਕਾ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੱਲਾਂ ਹੋਣ ਲੱਗ ਪਈਆਂ ਹੈਗੀਆਂ ਨੇ। ਇੱਕ ਸਵਾਲ ਇਹ ਆਉਂਦਾ ਹੈਗਾ ਕਿ ਆਸਟ੍ਰੇਲੀਆ 'ਚ ਰੀਅਲ ਅਸਟੇਟ ਜਿਹੜਾ ਉਹ ਇੱਕ ਬਬਲ ਹੈ, ਅਤੇ ਕਹਿੰਦੇ ਜਿੱਦਣ ਇਹ ਬਸਟ ਹੋਇਆ ਆਸਟ੍ਰੇਲੀਆ ਦੀ ਪੂਰੀ ਇਕੋਨਮੀ ਕਲੈਪਸ ਹੋ ਜਾਏਗੀ। ਇਜ਼ ਇਟ ਟਰੂ
4: ਭਾਈ? ਇਹ ਜਿਹੜਾ ਬਬਲ ਆ, ਇੱਕ ਤਾਂ ਆਸਟ੍ਰੇਲੀਆ ਦੀ ਜਿਹੜੀ ਸਾਰੀ ਦੀ ਸਾਰੀ ਰੀਅਲ ਅਸਟੇਟ ਮਾਰਕੀਟ ਆ ਇੱਕੋ ਜਿਹੀ ਨਹੀਂ ਹੈਗੀ, ਤੇ ਕੁਛ ਪੋਕਿਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਕਈ ਬਬਲ ਵਾਂਗੂ ਇਨਫਲੇਟ ਹੋਈ ਜਾ ਰਹੀਆਂ ਆ। ਕੁਛ ਮਾਰਕੀਟਸ ਇਹੋ ਜਿਹੀਆਂ ਜਿੱਥੇ ਐਕਸਟ੍ਰੀਮ ਸ਼ੋਰਟੇਜ ਆ ਘਰਾਂ ਦੀ। ਇਨਫੈਕਟ ਕੁਛ ਇਹੋ ਜਿਹੇ ਸਬਰਬਸ ਆ, ਜੇ ਤੁਸੀਂ ਅੱਜ ਉਹਨੂੰ ਆਨਲਾਈਨ ਸਰਚ ਕਰੋਗੇ, ਮੈਂ ਉੱਥੇ ਰੈਂਟ ਤੇ ਘਰ ਲੈਣਾ ਤਾਂ ਤੁਹਾਨੂੰ ਇੱਕ ਹੀ ਘਰ ਮਿਲੂਗਾ ਪੂਰੇ ਸਬਰਬ 'ਚ, ਰੈਂਟ ਤੇ ਇੱਕ ਹੀ ਘਰ ਹੋਊਗਾ, ਕਈ ਵਾਰੀ ਉਹ ਵੀ ਨਹੀਂ ਹੁੰਦਾ। ਤੇ ਇਹ ਪੈਰਲਲ ਮਾਰਕੀਟਸ ਆ ਬਹੁਤ ਡਿਫਰੈਂਟ ਤਰ੍ਹਾਂ ਦੀਆਂ, ਤੇ ਸਾਨੂੰ ਐਜ਼ ਅ ਇਨਵੈਸਟਰ ਧਿਆਨ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਅਸੀਂ ਕਿਹੜੀ ਮਾਰਕੀਟ 'ਚ ਜਾ ਰਹੇ ਸੀ। ਅੱਖਾਂ ਬੰਦ ਕਰਕੇ ਕਿਤੇ ਵੀ ਨਹੀਂ ਲਾ ਸਕਦੇ, ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ। ਕੋਵਿਡ ਦੇ ਟਾਈਮ ਤੁਸੀਂ ਅੱਖਾਂ ਬੰਦ ਕਰਕੇ ਉਂਗਲ ਕਿਤੇ ਵੀ ਮੈਪ ਤੇ ਰੱਖ ਦਿਓ ਤੇ ਤੁਸੀਂ ਕਿਤੇ ਨਾ ਕਿਤੇ 5%, 10%, 20% ਗਰੋਥ ਲਈ ਲੈਣੀ ਆ। ਹੁਣ ਤੁਹਾਨੂੰ ਬਹੁਤ ਸਟ੍ਰੈਟੇਜਿਕ ਹੋਣ ਦੀ ਲੋੜ ਆ। ਇਨਫੈਕਟ ਮੈਂ 12 ਮਹੀਨੇ ਪਹਿਲਾਂ ਹੀ ਆਪਣੀ ਪੋਡਕਾਸਟ ਤੇ ਔਰ ਮੈਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀਗੀ, ਮੈਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਵੇਅਰ ਕਰ ਰਿਹਾ ਸੀਗਾ ਕਿ ਓਲਡ ਇਨਵੈਸਟਮੈਂਟ ਸਟ੍ਰੈਟੇਜੀਜ਼ ਆਰ ਨਾਓ ਡੈਡ। ਉਹ ਤਰੀਕਾ ਕਿ ਕਿਤੇ ਵੀ ਬਾਏ ਕਰ ਲਓ ਫਿਰ ਹੋਪ ਫੋਰ ਦਾ ਬੈਸਟ ਆ, ਉਹ ਨਹੀਂ ਚੱਲਣਾ।
3: ਓਕੇ,
4: ਹੁਣ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਪੈਸੇ ਔਖੇ ਬਣਾਉਣੇ ਪੈਣੇ, ਜਿੱਦਾਂ ਕਿ ਰੀਅਲ ਸਟੇਟ 'ਚ ਮੈਜੋਰਲੀ ਟਾਈਮ ਤੇ ਹੁੰਦਾ ਰਿਹਾ ਆ।
3: ਰਾਈਟ,
4: ਪਰ ਪਿਛਲੇ 7 ਸਾਲਾਂ 'ਚ ਸੌਖਾ ਸੀਗਾ ਤਾਂ ਲੋਕਾਂ ਦੀ ਨਾ ਉਹ ਜਿਹੜੀ ਮੈਮਰੀ ਆ ਉਹ ਚਲੇ ਗਈ ਕਿ 7 ਸਾਲ ਪਹਿਲਾਂ ਕਿੱਦਾਂ ਹੁੰਦਾ ਸੀ। ਥੋੜੀ ਭੱਜ ਦੌੜ ਆਪਾਂ ਨੂੰ ਕਰਨੀ ਪੈਣੀ ਆ, ਸਹੀ ਏਰੀਆ ਲੱਭਣੇ ਪੈਣੇ ਆ, ਉੱਥੇ ਜਾ ਕੇ ਵਧੀਆ ਵੈਲਿਊ ਐਡ ਕਰੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨਾ ਆ।
3: ਓਕੇ,
4: ਫਿਰ ਉਹ ਬਬਲ ਨਹੀਂ ਹੈਗਾ। ਠੀਕ ਆ, ਓਵਰਆਲ ਜੇ ਇਕੋਨਮੀ ਤੇ ਕੋਈ ਇੰਪੈਕਟ ਪੈਂਦਾ ਆ, ਟੈਕਸ ਚੇਂਜਸ ਆਉਂਦੇ ਆ, ਦੈਨ ਜ਼ਰੂਰ ਉਹਨਾਂ ਦਾ ਇੰਪੈਕਟ ਪੈਂਦਾ ਇਨਵੈਸਟਮੈਂਟ ਤੇ, ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ।
3: ਓਕੇ,
4: ਜੇ ਗਵਰਨਮੈਂਟ ਡਿਸਕਰੇਜ ਕਰਦੀ ਆ ਜਾਂ ਗਵਰਨਮੈਂਟ ਇਨਕਰੇਜ ਕਰਦੀ ਆ, ਉਹਦਾ ਇੰਪੈਕਟ ਰੀਅਲ ਸਟੇਟ ਮਾਰਕੀਟ ਤੇ ਹੁੰਦਾ ਆ, ਬਟ ਬਬਲ ਇਹਨੂੰ ਅਸੀਂ ਨਹੀਂ ਕਹਿ ਸਕਦੇ।
3: ਓਕੇ,
4: ਕਿਉਂਕਿ ਇੱਥੇ ਲੋਕਲ ਡਿਮਾਂਡ ਬਹੁਤ ਜ਼ਿਆਦਾ ਆ।
3: ਓਕੇ,
4: ਜੇ ਤੁਸੀਂ ਸਟੈਟਿਸਟਿਕਸ ਦੇਖੋ, ਆਸਟ੍ਰੇਲੀਆ ਨੂੰ ਜਿੰਨੇ ਘਰ ਹਰ ਸਾਲ ਚਾਹੀਦੇ ਆ, ਆਪਾਂ ਉਹਦੇ 'ਚ 15-25% ਸ਼ੋਰਟ ਹੀ ਰਹਿੰਦੇ ਹਰ ਸਾਲ।
3: ਓਕੇ,
4: ਤੇ ਜਦੋਂ ਵੀ ਇਹੋ ਜਿਹਾ ਟਰਬੁਲੈਂਟ ਟਾਈਮ ਆਉਂਦਾ ਹੈ, ਜਿੱਦਾਂ ਹੁਣ ਤੁਸੀਂ ਸੁਣਨ ਚਾਹ ਰਹੇ ਹੋਣਾ ਕਿ ਡਿਵੈਲਪਰ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਆ, ਕਿਤੇ 2,500 ਕਿਤੇ 15,000 ਘਰ ਪਾਈਪ ਲਾਈਨ ਦੇ ਵਿੱਚ ਫਸ ਗਏ ਆ, ਹੁਣ ਉਨੇ ਘਰ ਹੋਰ ਸਪਲਾਈ ਤੋਂ ਘੱਟ ਗਏ ਆ, ਤੇ ਆਸਟ੍ਰੇਲੀਆ ਵਰਲਡ ਦਾ ਕ੍ਰੈਡਲ ਆ ਜਿੱਥੇ ਤੁਸੀਂ ਗ੍ਰੇਟ ਫੈਮਿਲੀ ਇਨਵਾਇਰਮੈਂਟ ਚ ਰਹਿ ਸਕਦੇ ਆ, ਗੁੱਡ ਫੈਮਿਲੀ ਰੇਸ ਕਰ ਸਕਦੇ ਆ. ਇਹ ਵਰਲਡ ਵਾਈਡ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਹੈ ਇਸ ਚੀਜ਼ ਲਈ, ਜਿਹਦੇ ਲਈ ਯੂਰੋਪੀਅਨਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ, ਬ੍ਰਿਟਿਸ਼ਰਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਰਹਿਣ ਲਈ, ਅਮੈਰੀਕਨਸ ਵੀ ਕਈ ਇੱਥੇ ਮੂਵ ਹੁੰਦੇ ਜਿਨ੍ਹਾਂ ਨੂੰ ਸਲੋ ਪੇਸ ਇਨਵਾਇਰਮੈਂਟ ਚਾਹੀਦਾ ਆ, ਲਾਈਫ ਚਾਹੀਦੀ ਆ. ਜਿਹੜੇ ਆਸਟ੍ਰੇਲੀਅਨਸ ਆ ਜਦੋਂ ਬਾਹਰ ਕੰਮ ਕਰਨ ਜਾਂਦੇ, ਚਾਹੇ ਇੱਥੇ ਦੇ ਹਾਲੀਵੁੱਡ ਸਟਾਰ ਹੋਣ ਕੋਈ ਵੀ ਹੋਵੇ, ਵਾਪਸ ਆ ਕੇ ਇੱਥੇ ਘਰ ਬਣਾ ਕੇ ਆਪਣੇ ਨਿਆਣੇ ਇੱਥੇ ਰੇਸ ਕਰਦੇ ਮੈਜੋਰਟੀ ਲੋਕ, ਕਿਉਂਕਿ ਦੇ ਨੋ ਦਿਸ ਇਜ਼ ਅ ਗ੍ਰੇਟ ਫੈਮਿਲੀ ਇਨਵਾਇਰਮੈਂਟ. ਫਿਟਨੈਸ ਆਪਾਂ ਨੰਬਰ ਇੱਕ ਆ, ਦੁਨੀਆ ਫਿਟਨੈਸ ਵੱਲ ਜਾ ਰਹੀ ਹੈ, ਅਪਰ ਕੈਪੀਟਾ ਵੱਧ ਤੋਂ ਵੱਧ ਮੈਡਲ ਲੈਂਦੇ ਆ ਹਮੇਸ਼ਾ ਜਦੋਂ ਓਲੰਪਿਕਸ ਜਾਂਦੇ ਕਿਤੇ ਵੀ ਜਾਂਦੇ, ਤੇ ਆਪਣੇ ਕੋਲ ਵਨ ਆਫ ਦਾ ਲੋਵੈਸਟ ਡਾਇਬਟੀਜ਼ ਤੇ ਉਹਦਾ ਓਬੇਸਿਟੀ ਦੇ ਕੇਸਿਸ ਹੈਗੇ ਆ ਵਰਲਡ ਵਾਈਡ,
3: ਹੈਲਥ ਇਨਫਰਾਸਟ੍ਰਕਚਰ.
4: ਹਾਂਜੀ, ਤੇ ਕਿੰਨੇ ਸੋਹਣੇ ਆਪਣੇ ਪਾਰਕਸ ਹੈਗੇ ਆ, ਸਪੋਰਟਸ ਗਰਾਊਂਡਸ ਹੈਗੇ. ਦਿਸ ਇਜ਼ ਅ ਪਲੇਸ ਟੂ ਰੇਜ਼ ਫੈਮਿਲੀ, ਦਿਸ ਵਿਲ ਆਲਵੇਜ਼ ਅਟਰੈਕਟ ਫੋਰਨ ਬਾਇਰਸ ਐਂਡ ਫੋਰਨ ਫੈਮਿਲੀਜ਼ ਲੁਕਿੰਗ ਫੋਰ ਮਾਈਗ੍ਰੇਟਿੰਗ ਟੂ ਗ੍ਰੀਨਰ ਪਾਸਚਰਸ.
3: ਕਰੈਕਟ,
4: ਤੇ ਇਹਨੂੰ ਅਸੀਂ ਬਬਲ ਨਹੀਂ ਕਹਿ ਸਕਦੇ. ਬਬਲ ਇਹੋ ਜਿਹੀ ਚੀਜ਼ ਹੁੰਦੀ ਜਿਹਨੂੰ ਆਰਟੀਫਿਸ਼ਲੀ ਸਪਰੂਕ ਕਰ ਦਿੱਤਾ ਜਾਂਦਾ ਆ, ਹੋਰ ਉਹ ਜਦੋਂ ਤੁਸੀਂ ਚੀਜ਼ ਕੱਢ ਦੋ ਥੱਲੇ ਉਹਨੇ ਥੱਲੇ ਡਿੱਗ ਜਾਣਾ. ਇਹੋ ਜਿਹੀਆਂ ਕਈ ਇਨਵਾਇਰਮੈਂਟ ਹੈਗੇ ਜਿੱਥੇ ਟੈਕਸ ਸਟਰਕਚਰਸ ਬਹੁਤ ਲੋਅ ਆ, ਲੋਕੀ ਜਾ ਰਹੇ ਟੈਕਸ ਸੇਵਿੰਗ ਲਈ, ਕੱਲ ਨੂੰ ਉਹ ਟੈਕਸ ਜੇ ਵਧਾ ਦਿੱਤਾ ਗਵਰਨਮੈਂਟ ਨੇ, ਉਹ ਕੋਲੈਪਸ ਕਰ ਜਾਣਾ, ਕਿਉਂਕਿ ਲੋਕਲ ਡਿਮਾਂਡ ਹੀ ਹੈ ਨਹੀਂ ਗੀ. ਜਿੱਥੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਫੋਰਨਰਸ ਨੂੰ ਵੇਚਣ ਲਈ, ਲੋਕਲ ਕੌਣ ਰਹੂਗਾ ਉੱਥੇ? ਸਾਨੂੰ ਲੋਕਲ ਡਿਮਾਂਡ ਹਮੇਸ਼ਾ ਦੇਖਣੀ ਚਾਹੀਦੀ ਹੈ. ਹੁਣ ਇਹੋ ਜਿਹੇ ਕੁਝ ਏਰੀਆ ਸੀਗੇ ਜਿੱਦਾਂ ਕਿ ਮੈਲਬਨ ਦੀ ਸੀਬੀਡੀ ਚ ਅਪਾਰਟਮੈਂਟ ਦੀਆਂ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸੀ. ਲੋਕੀ ਕਹਿੰਦੇ ਸੀ ਇੰਟਰਨੈਸ਼ਨਲ ਸਟੂਡੈਂਟ ਆਊਗੇ, ਇੱਥੇ ਰਹੂਗੇ ਰੈਂਟ ਤੇ ਉੱਤੇ, ਉਹਨਾਂ ਲਈ ਇੱਥੇ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਬਹੁਤ ਜ਼ਿਆਦਾ ਬੂਮ ਕਰ ਰਹੀ ਆ, ਤੇ ਲੋਕਾਂ ਨੇ ਅਪਾਰਟਮੈਂਟ ਤੇ ਅਪਾਰਟਮੈਂਟ ਖਰੀਦੀ ਗਏ ਕਿ ਸ਼ਹਿਰ ਦੇ ਵਿੱਚ ਰਹੂਗੇ. ਉਹ ਵਨ ਆਫ ਦਾ ਵਰਸਟ ਪਰਫਾਰਮਿੰਗ ਐਸੈਟਸ ਬਣ ਗਏ ਪਿਛਲੇ 4-5 ਸਾਲ ਚ. ਮੇਰੇ ਇਹੋ ਜਿਹੇ ਕਲਾਇੰਟਸ ਹੈਗੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਨਵੇਂ ਅਪਾਰਟਮੈਂਟ ਲਏ ਸੀਗੇ, ਹੁਣ ਵੀ ਉਸ ਪ੍ਰਾਈਸ ਤੇ ਨਹੀਂ ਵਿਕ ਰਹੇ ਜਿੰਨੇ ਤੇ ਲਏ ਸੀਗੇ, ਕਿਉਂਕਿ ਇੰਨੇ ਅਪਾਰਟਮੈਂਟ ਬਣ ਗਏ, ਉਨੀ ਡਿਮਾਂਡ ਨਹੀਂ ਬਣੀ. ਗਵਰਨਮੈਂਟ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਨੂੰ ਥੋੜਾ ਡਿਸਕਰੇਜ ਕਰ ਦਿੱਤਾ, ਉਹਨੇ ਸਟੂਡੈਂਟ ਵੀ ਆਉਣੇ ਘੱਟ ਗਏ ਤਾਂ ਡਿਮਾਂਡ ਵੀ ਘੱਟ ਗਈ ਉਸ ਪ੍ਰੋਡਕਟ ਦੀ. ਲੋਕਲ ਇਕਨੋਮੀ ਚ ਉਹਦੀ ਇੰਨੀ ਡਿਮਾਂਡ ਸੀ ਨਹੀਂ, ਕਿਉਂਕਿ ਜੇ ਉੱਥੇ ਸ਼ਹਿਰ ਚੋਂ 20 ਮਿੰਟ ਦੀ ਦੂਰੀ ਤੇ 7 ਲੱਖ ਦਾ ਘਰ ਮਿਲਦਾ ਆ, ਤਾਂ 20 ਮਿੰਟ ਸ਼ਹਿਰ ਦੇ ਵਿੱਚ ਕੌਣ ਉਨੇ ਦੇ ਅਪਾਰਟਮੈਂਟ ਲਊਗਾ?
3: ਕਰੈਕਟ,
4: ਲਊਗੇ ਲੋਕ ਜਿਨ੍ਹਾਂ ਨੂੰ ਬੈਕਯਾਰਡ ਤੋਂ ਮਤਲਬ ਨਹੀਂ ਆ. ਪਰ ਦੈਨ ਯੂ ਹੈਵ ਰਿਡਿਊਸਡ ਯੋਰ ਪੂਲ ਆਫ ਬਾਇਰਸ, ਘੱਟ ਹੀ ਰਹਿ ਗਈ ਤੁਹਾਡੀ ਡਿਮਾਂਡ, ਘੱਟ ਲੋਕ ਆਊਗੇ, ਸਿੰਗਲ ਆਊਗੇ, ਰਿਟਾਇਰੀ ਆਊਗੇ, ਜਾਂ ਉਹ ਲੋਕ ਆਊਗੇ ਜਿਹੜੇ ਸਿਟੀ ਚ ਹੀ ਰਹਿ ਸਕਦੇ ਆ. ਸੋ ਵੀ ਨੀਡ ਟੂ ਲੁੱਕ ਐਟ ਵੇ ਵੀ ਇਨਵੈਸਟਿੰਗ.
3: ਰਾਈਟ, ਤੁਸੀਂ ਨਾ ਇੰਟਰੋਡਕਸ਼ਨ ਚ ਬਹੁਤ ਸਾਰੇ ਟੋਪਿਕ ਅਲੱਗ ਤੋਂ ਰੇਜ਼ ਕਰਦੇ, ਮੈਂ ਪਹਿਲਾਂ ਕਿਹਾ ਸੀ
4: ਬਬਲ ਸਾਰਿਆਂ ਨੇ ਪੜਦਾ ਮਿਲ ਕੇ,
3: ਮੈਂ ਪਹਿਲਾਂ ਹੀ ਸੋਚਿਆ ਸੀਗਾ ਕਿ ਭਾਜੀ ਨੇ ਜਿਹੜੀ ਇੰਟਰੋਡਕਸ਼ਨ ਦੇਣੀ ਉਹਦੇ ਚ ਹੀ ਕੁਐਸਚਨ, ਹੁਣ ਮੇਰੇ ਬਹੁਤ ਸਾਰੇ ਸਵਾਲ ਨੇ. ਬਟ ਉਹ ਸਾਰੇ ਤੋਂ ਇਲਾਵਾ ਮੈਂ ਇਹਨੂੰ ਸਿਰਫ ਅੱਜ ਦੀ ਇਸ ਇਨਫੋਰਮੇਸ਼ਨ ਸੈਸ਼ਨ ਨੂੰ ਇਸ ਕਰਕੇ ਇਨਫੋਰਮੇਟਿਵ ਕਹਿ ਰਹੇ ਹਾਂ ਕਿਉਂਕਿ ਅਸੀਂ ਨਿੰਦਰ ਸਿੱਧੂ ਐਜ਼ ਅ ਕੋਈ ਬ੍ਰਾਂਡ ਪ੍ਰਮੋਟ ਨਹੀਂ ਕਰ ਰਹੇ ਹੈਗੇ, ਜਸਟ ਟੂ ਲੈਟ ਆਪਣੇ ਵਿਊਅਰਸ ਨੂੰ ਜਾਂ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਦੱਸ ਦਈਏ, ਇਹ ਅਸੀਂ ਇਹਦੇ ਚ ਇੱਕ ਬਹੁਤ ਜ਼ਿਆਦਾ ਸੋਸ਼ਲ ਅਵੇਅਰਨੈਸ ਦੀ ਗੱਲ ਜਿਹੜੀ ਉਹ ਕਰਨੀ ਹੈਗੀ ਹੈ. ਸੋਸ਼ਲ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਚਾਹੇ ਇਨਵੈਸਟਰ ਹੋ ਨਹੀਂ ਹੋ, ਤੁਸੀਂ ਓਨਰ ਆਕੂਪਾਇਰ ਹੋ ਨਹੀਂ ਹੋ, ਤੁਸੀਂ ਟੈਨੈਂਟ ਹੋ ਜਾਂ ਜੋ ਵੀ ਤੁਹਾਡਾ ਸਟੇਟਸ ਹੈਗਾ, ਇਟ ਡਜ਼ਨਟ ਮੈਟਰ. ਬਟ ਇਸ ਗੱਲਬਾਤ ਨੂੰ ਸੁਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਵਨ ਸਟੋਪ ਸ਼ੋਪ ਵੀ ਹੋ. ਤੁਸੀਂ ਅਕਾਊਂਟਿੰਗ ਦੀ ਵੀ ਗੱਲ ਜਦੋਂ ਆਉਂਦੀ ਹੈ, ਇੱਕ ਘਰ ਦੇ ਲਈ ਸਾਰੀਆਂ ਜ਼ਰੂਰੀ ਚੀਜ਼ਾਂ, ਇੱਕ ਮੋਰਟਗੇਜ ਦੀ ਗੱਲ ਆਉਂਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਜਦੋਂ ਆਉਂਦੀ ਹੈ, ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਬਿਲਡਿੰਗ ਦੀ ਗੱਲ ਆਉਂਦੀ ਹੈ, ਹਨਾ? ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਜਗ੍ਹਾ ਤੇ ਆਪ ਕਰ ਦਿੰਦੇ ਹੋ, ਤਾਂ ਮੈਂ ਉਸ ਨਜ਼ਰੀਏ ਤੋਂ ਵੀ ਇਹ ਆਸਟ੍ਰੇਲੀਆ ਦੀ ਤਸਵੀਰ ਨੂੰ ਸਮਝੂੰਗਾ. ਪਰ ਇੱਕ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਤੇ ਇਹਦੇ ਤੇ ਗੱਲਬਾਤ ਕੀਤੀ ਜਾਣੀ ਚਾਹੀਦੀ. ਉਹ ਇਹ ਹੈ ਕਿ ਆਸਟ੍ਰੇਲੀਆ ਦੀ ਕਰੰਟ ਗਵਰਨਮੈਂਟ ਔਰ ਆਸਟ੍ਰੇਲੀਆ ਦਾ ਕਰੰਟ ਸੋਸ਼ੋ ਇਕਨੋਮਿਕ ਸਟਰਕਚਰ, ਇਜ਼ ਇਟ ਕੋਲੈਪਸਿੰਗ, ਤੇ ਇਹਦਾ ਫਿਊਚਰ ਕਿਸ ਪਾਸੇ ਨੂੰ ਜਾ ਰਿਹਾ?
4: ਦੇਖੋ, ਦ ਵੇ ਇਟ ਇਜ਼ ਗੋਇੰਗ, ਇਟ ਇਜ਼ ਕੋਲੈਪਸਿੰਗ, ਕਿਉਂਕਿ ਜਿਹੜੇ ਇਸ ਟਾਈਮ ਸਾਡੇ ਲੀਡਰ ਆ ਉਹਨਾਂ ਨੂੰ ਆਪ ਕਿਸੇ ਬਿਜ਼ਨਸ ਦੀ ਇਕਨੋਮੀ ਦੀ ਕੋਈ ਖਾਸ ਨੌਲੇਜ ਹੈ ਨਹੀਂ ਗੀ.
3: ਓਕੇ,
4: ਜੇ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਹੀ ਦੇਖਿਆ ਜਾਵੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਫਿਰ ਵੀ ਚਾਹ ਦੀ ਸਟਾਲ ਲਾਈ ਆ, ਇਹਨੇ ਉਹ ਵੀ ਨਹੀਂ ਕੀਤਾ ਹੋਇਆ ਜ਼ਿੰਦਗੀ ਚ.
3: ਓਕੇ,
4: ਯੂਨੀਵਰਸਿਟੀ ਦੇ ਵਿੱਚ ਧਰਨੇ ਦਿੰਦੇ ਹੁੰਦੇ ਸੀਗੇ, ਲੌਬੀ ਗਰੁੱਪ ਨਾ ਹੁੰਦੇ ਸੀਗੇ, ਯੂਨੀਅਨਸ ਨਾ ਹੁੰਦੇ ਸੀ, ਜਿਹਨੂੰ ਕਹਿੰਦੇ ਯੂਨੀਅਨ ਬਾਜੀ ਕਹਿੰਦੇ ਆ, ਉਹ ਕੀਤੀ ਇਹਨਾਂ ਨੇ. ਕੁਛ ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ ਸੀ ਉਹ ਗਾਹ ਜਾ ਕੇ ਇੰਡਸਟਰੀ ਯੂਨੀਅਨ ਦੇ ਉਹ ਬਣ ਗਏ, ਹੈੱਡ ਬਣ ਗਏ, ਹੁਣ ਉਹਨਾਂ ਨੇ ਯੂਨੀਅਨ ਦੇ ਗਾਹ ਜਾ ਕੇ ਸੁਪਰ ਐਨੂਏਸ਼ਨ ਸੈਟਅਪ ਕਰ ਲਿਆ, ਹੁਣ ਬਿਲੀਅਨਸ ਆਫ ਫੰਡ ਮੈਨੇਜ ਕਰ ਰਿਹਾ, ਉੱਪਰ ਬਹਿ ਗਏ ਉਹ ਯੂਨੀਅਨ ਦੇ ਮੈਂਬਰ ਹੀ ਆ ਪਾਸਟ ਚ। ਇਹਨਾਂ ਨੇ ਯੂਨੀਅਨ ਤੋਂ ਨਿਕਲ ਕੇ ਜਾ ਕੇ ਲੇਬਰ ਪਾਰਟੀ ਦੇ ਆਫਿਸ ਚ ਜਾ ਕੇ ਕਲਰਕ ਦੀ ਇਹੋ ਜਿਹੀਆਂ ਜੋਬਾਂ ਸਟਾਰਟ ਕਰ ਲਈਆਂ, ਉਹ ਤੋਂ ਗਾਹ ਜਾ ਕੇ ਇਹ ਪੋਲੀਟਿਕਸ ਦੇ ਵਿੱਚ ਆ ਗਏ। ਇਹਨਾਂ ਨੂੰ ਪਤਾ ਹੀ ਨਹੀਂ ਆ ਪੈਸੇ ਬਣਦੇ ਕਿੱਦਾਂ, ਇਹਨਾਂ ਨੂੰ ਪਤਾ ਕਿ ਪੈਸੇ ਆ ਜਾਂਦੇ ਆ
3: ਜਿਹੜੇ ਟ੍ਰੈਜਰ।
4: ਹਾਂ, ਉਹ ਪੜ੍ਹੇ ਲਿਖੇ ਆ ਜ਼ਰੂਰ ਡਾਕਟਰ ਚਾਰਮਸ, ਬਟ ਉਹਨਾਂ ਨੇ ਪ੍ਰੈਕਟਿਸ ਕਿੱਥੇ ਕੀਤੀ ਆ, ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਪਰਸਨਲ ਅਚੀਵਮੈਂਟਸ ਹੈਗੀਆਂ ਆ, ਕਿਹੜੇ ਉਹਨਾਂ ਨੇ ਬਿਜ਼ਨਸਿਸ ਸੈਟਅਪ ਕੀਤੇ ਆ, ਗਰੋ ਕੀਤੇ, ਕਿਉਂਕਿ ਕੰਟਰੀ ਨੂੰ ਰਨ ਕਰਨਾ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਬਰਾਬਰ ਆ, ਜਿਹਦੇ ਚ ਤੁਹਾਡੇ ਮਲਟੀਪਲ ਸਟੇਕ ਹੋਲਡਰਸ ਆ ਇੱਕ ਕੰਟਰੀ ਦੇ ਵਿੱਚ, ਜਿਹਨਾਂ ਤੁਸੀਂ ਹੈਪੀ ਰੱਖਣਾ ਆ। ਤਾਂ ਜੇ ਤੁਸੀਂ ਸਿਰਫ ਇੱਕ ਜੋਬ ਹੀ ਕੀਤੀ ਹੋਊਗੀ ਉੱਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਸਿਰਫ ਬੋਸ ਨੂੰ ਹੈਪੀ ਰੱਖਣਾ ਤੇ ਕਲਾਇੰਟਸ ਨੂੰ ਵੱਧ ਤੋਂ ਵੱਧ ਹੈਪੀ ਰੱਖਣਾ ਆ ਤੇ ਤੁਹਾਨੂੰ ਪੈਸੇ ਮਿਲ ਜੂਗੇ। ਵੈਨ ਯੂ ਰਨ ਅ ਬਿਜ਼ਨਸ ਯੂ ਹੈਵ ਮਲਟੀਪਲ ਸਟੇਕ ਹੋਲਡਰਸ, ਯੂ ਹੈਵ ATO, ਠੀਕ ਆ, ਤੁਹਾਡੇ ਆਪਣੇ ਕਲਾਇੰਟਸ ਵੀ ਹੈਗੇ ਆ, ਤੁਹਾਡੀ ਜਿਹਦੇ ਲਈ ਤੁਸੀਂ ਕੰਮ ਕਰ ਰਹੇ ਜਿੱਥੇ ਤੁਹਾਡਾ ਬਿਜ਼ਨਸ ਆ, ਤੁਹਾਡਾ ਇੱਕ ਲੈਂਡਲੋਰਡ ਵੀ ਹੈਗਾ ਆ, ਫਿਰ ਤੁਸੀਂ ਮਲਟੀਪਲ ਡਿਫਰੈਂਟ ਬਿਜ਼ਨਸਿਸ ਨਾਲ ਕੰਮ ਕਰ ਰਹੇ ਆ। ਸਿਮਿਲਰਲੀ ਜੋ ਤੁਸੀਂ ਇੱਕ ਦੇਸ਼ ਨੂੰ ਚਲਾ ਰਹੇ ਆ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਵੀ ਡੀਲ ਕਰ ਰਹੇ ਆ, ਤੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਕਮਿਊਨਿਟੀ ਉਹਦੇ ਨਾਲ ਵੀ ਡੀਲ ਕਰ ਰਹੇ ਆ, ਫਿਰ ਤੁਸੀਂ ਕੰਟਰੀ ਨੂੰ ਗਰੋਥ ਵੀ ਲੈ ਕੇ ਦੇਣੀ ਆ, ਪਰ ਤੁਸੀਂ ਗਰੀਬਾਂ ਦਾ ਵੀ ਧਿਆਨ ਰੱਖਣਾ ਆ, ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਬਿਜ਼ਨਸਿਸ ਆ ਉਹ ਸਸਟੇਨੇਬਲ ਹੋਣ, ਜਿਹੜਾ ਕਿ ਉਹ ਸਸਟੇਨੇਬਲ ਟੈਕਸ ਤੁਸੀਂ ਲੈ ਕੇ ਗਰੀਬਾਂ ਚ ਵੰਡ ਕੇ ਵੈਲਫੇਅਰ ਕਰ ਸਕੋ, ਕਿਉਂਕਿ ਉਹ ਇਕਾਨਮੀਆਂ ਵੀ ਡਿੱਗ ਜਾਂਦੀਆਂ ਜਿਹੜੀਆਂ ਸਿਰਫ ਅਮੀਰਾਂ ਵਾਲੇ ਸੋਚਦੀਆਂ, ਪਰ ਉਹ ਵੀ ਡਿੱਗ ਜਾਂਦੀਆਂ ਜਿਹੜੇ ਸਿਰਫ ਗਰੀਬਾਂ ਵੱਲ ਸੋਚਦੀਆਂ। ਜੇ ਤੁਸੀਂ ਅਮੀਰਾਂ ਤੋਂ ਲਈ ਜਾਓਗੇ ਇੱਕ ਦਿਨ ਉਹ ਪੈਸੇ ਮੁੱਕ ਜਾਣੇ ਆ, ਅਮੀਰਾਂ ਨੇ ਕੰਟਰੀ ਛੱਡ ਕੇ ਚੱਲ ਜਾਣਾ ਆ। ਦੇਖਿਆ ਹੋਣਾ ਆ ਰੀਸੈਂਟਲੀ ਬਹੁਤ ਸਾਰੇ ਮਿਲੀਨੀਅਰ ਛੱਡ ਕੇ ਜਾ ਰਹੇ ਆ, ਇਨਫੈਕਟ ਆ ਮੁੰਡਾ ਬਹੁਤ ਫੇਮਸ ਹੈ ਐਡਰੀਅਨ ਪੋਰਟੇਲੀ ਜਿਹੜਾ LMCT ਚਲਾਉਂਦਾ, ਉਹ ਦੁਬਈ ਚਲੇ ਗਿਆ, ਪੈਸੇ ਵੰਡਦਾ ਰਹਿੰਦਾ, ਉਹ ਵੀ ਦੁਬਈ ਚਲੇ ਗਿਆ ਤੰਗ ਆ ਕੇ ਆਸਟ੍ਰੇਲੀਅਨ ਇਨਵਾਇਰਮੈਂਟ ਤੋਂ। ਸੋ ਵਟਸ ਹੈਪਨਿੰਗ ਰਾਈਟ ਨਾਓ ਇਜ਼ ਦ ਗਵਰਨਮੈਂਟ ਇਜ਼ ਵੈਰੀ ਪ੍ਰੋ ਕਮਿਊਨਿਸਟ ਰਿਜੀਮ, ਦੇ ਡੋਂਟ ਨੋ ਹਾਊ ਟੂ ਕ੍ਰੀਏਟ ਐਕਚੁਅਲ ਬਿਜ਼ਨਸ, ਕ੍ਰੀਏਟ ਵੈਲਥ ਐਂਡ ਇਕੋਨਮੀ ਕਿੱਦਾਂ ਬੈਟਰ ਕਰ ਸਕਦੀ ਆ। ਜੇ ਤੁਸੀਂ ਸਟੈਟਿਸਟਿਕਸ ਦੇਖੋ ਪਿਛਲੇ 4 ਸਾਲਾਂ ਦੇ ਵਿੱਚ ਆਸਟ੍ਰੇਲੀਅਨ ਇਕੋਨਮੀ ਨੇ OECD ਜਿਹੜੀਆਂ ਕੰਟਰੀਜ਼ ਆ ਜਿਹੜੇ ਡਿਵੈਲਪਡ ਹੋਰ ਨੇਸ਼ਨਸ ਆ ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਰੀਅਲ ਇਨਕਮ ਗਰੋ ਕੀਤੀ ਆ, ਬਟ ਬਹੁਤ ਸਲੋ ਰੇਟ ਤੇ, ਓਬਵੀਅਸਲੀ ਪ੍ਰੀਵੀਅਸ ਨਾਲੋਂ
3: ਕਰੈਕਟ,
4: ਬਟ ਆਸਟ੍ਰੇਲੀਆ ਦੀ ਡਿਕਲਾਈਨ ਹੋਈ ਆ, ਅਸੀਂ ਰੈੱਡ ਲਾਈਨ 'ਚ ਆ।
3: ਓਕੇ,
4: ਉਹਨਾਂ ਦੀ ਐਵਰੇਜ ਸਾਡੇ ਤੋਂ ਥੱਲੇ, ਆਪਾਂ ਉਹਨਾਂ ਦੀ ਐਵਰੇਜ ਤੋਂ ਬਹੁਤ ਥੱਲੇ ਆ,
3: ਰਾਈਟ,
4: ਜਬਕਿ ਅਸੀਂ ਰਿਸੋਰਸਿਸ ਦੇ ਉੱਤੇ ਬੈਠੇ ਆ, ਅਸੀਂ ਬਹੁਤ ਰਈਸ ਆ, ਦੇਖਿਆ ਅਸੀਂ ਵੈਲਦੀ ਆ ਲੋਕ, ਸਾਡੇ ਕੋਲ ਆਇਰਨ ਓਰ ਹੈਗੀ ਆ, LNG ਹੈਗੀ, ਹਾਂਜੀ, ਸਾਡੇ ਕੋਲ ਪੜ੍ਹੇ ਲਿਖੇ ਲੋਕ ਆ ਜਿਹੜੇ ਕੰਮ ਕਰਨ ਨੂੰ ਵੀ ਤਿਆਰ ਆ, ਬਟ ਫਿਰ ਵੀ ਅਸੀਂ ਇੰਨੇ ਬੈਕਵਰਡਸ ਕਿਉਂ ਜਾ ਰਹੇ ਹਾਂ?
3: ਕਰੈਕਟ,
4: ਕਿਉਂਕਿ ਇੱਥੇ ਹਾਰਡ ਵਰਕ ਨੂੰ, ਐਂਬੀਸ਼ਨ ਨੂੰ ਹੈਵਲੀ ਟੈਕਸ ਕੀਤਾ ਜਾਂਦਾ ਆ।
3: ਓਕੇ,
4: ਐਨਕਰੇਜ ਕਰਿਆ ਕੀਤਾ ਜਾ ਰਿਹਾ ਆ ਫ੍ਰੀ ਬੀਜ਼ ਨੂੰ। ਬੜੇ ਕਲਾਸਿਕ ਐਗਜ਼ਾਮਪਲ ਦਿੰਦਾ ਤੁਹਾਨੂੰ, ਜਦੋਂ ਗ੍ਰੀਨਸ ਨੇ ਸਪੋਰਟ ਕੀਤੀ ਐਂਥਨੀ ਐਲਬਨੀਜ਼ੀ ਦੀ SMSF ਜਿਹੜੇ ਬਜਟ ਦੇ ਵਿੱਚ ਪ੍ਰਪੋਜ਼ਲ ਸੀਗੇ ਕਿ SMSF ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ, ਰੈਜ਼ੀਡੈਂਸ਼ੀਅਲ ਪ੍ਰੋਪਰਟੀ
3: ਸੈਲਫ ਮੈਨੇਜ
4: ਸੁਪਰ ਫੰਡ ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਫਿਊਚਰ 'ਚ। ਗ੍ਰੀਨਸ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਉੱਤੇ, ਤੁਸੀਂ ਕਰ ਦਿਓ, ਬਟ ਸਾਡੀ ਆ ਸ਼ਰਤਾਂ। ਉਹ ਸ਼ਰਤ ਕੀ ਸੀ? ਉਹ ਕਹਿੰਦੇ ਜਿਹੜੀ NDIS ਤੇ ਸਕੈਮ ਹੋ ਰਹੇ ਉਹਦੇ ਜਿਹੜੀ ਤੁਸੀਂ ਇਨਕੁਆਇਰੀ ਬਿਠਾਉਣੀ ਆ ਇਹਨੂੰ ਚੈੱਕ ਕਰਨ ਲਈ, ਉਹਨੂੰ ਨਾ ਐਕਸਟੈਂਡਡ ਇਨਕੁਆਇਰੀ ਕਰ ਦਿਓ। ਔਰ ਸਾਨੂੰ ਵੀ ਪਤਾ ਇੰਡੀਆ ਜਿਹੜੀ CBI ਜਾਂਚ 10 ਸਾਲ ਚੱਲ ਗਈ ਉਹਦਾ ਰਿਜ਼ਲਟ ਨਹੀਂ ਆਉਂਦਾ, ਉਹੀ ਇਹ ਕਰ ਰਹੇ ਇੱਥੇ, ਕਿਉਂਕਿ ਇਹਨਾਂ ਦੇ ਵੋਟਰ ਬੈਠੇ ਕਿੱਥੇ ਆ? ਗ੍ਰੀਨਸ ਤੇ ਕਿੱਥੇ ਮੈਂਬਰ ਆ? ਜੇ ਆਪਾਂ ਸਿਡਨੀ ਦੀ ਗੱਲ ਕੀਤੀ ਜਾਵੇ, ਸਿਡਨੀ
3: CBD ਦੇ ਆਲੇ ਦੁਆਲੇ
4: ਹੈ ਨਾ, ਜਿਹੜਾ ਲਕੇਂਬਾ ਆ ਉੱਥੇ ਉਨੀਆਂ ਕਾਫੀ ਸ਼ਾਪਸ ਨਹੀਂ ਹੈਗੀਆਂ ਜਿੰਨੇ NDIS ਦੇ ਬਿਜ਼ਨਸ ਆ, ਤੇ ਉੱਥੇ ਗ੍ਰੀਨਸ ਦੇ ਉਹ ਮੈਂਬਰ ਆਫ ਪਾਰਲੀਮੈਂਟ ਬੈਠੇ ਹੋਏ ਆ, ਤਾਂ ਉਹ ਵੀ ਆਪਣੇ ਵੋਟ ਬੈਂਕ ਨੂੰ ਲੁੱਕ ਆਫਟਰ ਕਰ ਰਹੇ ਆ, ਬਟ ਉਹ NDIS ਦੀ ਫੰਡਿੰਗ ਕਿੱਥੋਂ ਆ ਰਹੀ ਹੈ? ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਲੋਕ ਹੈਗੇ ਆ, ਜਿਹੜੇ ਬਿਜ਼ਨਸਿਸ ਹੈਗੇ ਆ, ਉਹ ਟੈਕਸ ਪੇ ਕਰ ਰਹੇ ਆ, NDIS ਜਾ ਰਹੇ ਆ, ਹੁਣ ਅਸੀਂ ਪਾਈ ਜਾਵਾਂਗੇ ਇੱਕ ਦਿਨ ਤਾਂ ਉਹਨਾਂ ਦੇ ਪੈਸੇ ਮੁੱਕ ਜਾਣੇ ਆ।
3: ਕਰੈਕਟ, ਫਿਰ ਆਲਰੇਡੀ $30-40 billion ਦਾ ਬਜਟ ਹੈਗਾ ਸਾਡਾ।
4: ਐਗਜ਼ੈਕਟਲੀ, ਆਪਣਾ ਮਾੜੀ ਕੰਟਰੀ ਦੇ ਡਿਫੈਂਸ ਜਿੰਨਾ ਬਜਟ ਤਾਂ ਅਸੀਂ NDIS ਦਾ ਲਈ ਬੈਠੇ ਹਾਂ। ਸੋ ਵੀ ਨੀਡ ਟੂ ਲੁੱਕ ਐਟ ਇਟ, ਐਵਰੀਥਿੰਗ ਹੈਜ਼ ਟੂ ਬੀ ਸਸਟੇਨੇਬਲ। ਮੈਂ ਨਹੀਂ ਕਹਿੰਦਾ NDIS ਬੰਦ ਕਰ ਦਿਓ, ਠੀਕ ਆ, ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦੈਟ, ਇਨਫੈਕਟ ਵਨ ਆਫ ਮਾਈ ਸਿਸਟਰ ਇਜ਼ ਦਿਸ ਆਈ ਵੁੱਡ, ਬਟ ਸ਼ੀ ਇਜ਼ ਅ ਸਿੰਗਲ ਮਮ, ਆਪਣੀ ਫੈਮਿਲੀ ਬਹੁਤ ਵਧੀਆ ਤਰ੍ਹਾਂ ਰਨ ਕਰਦੇ ਆ, ਟੀਚਰ ਆ, ਖੁਦ ਕਾਰ ਡਰਾਈਵ ਕਰਦੇ, ਸਭ ਕੁਛ ਕਰਦੇ ਆ, ਸ਼ੀ ਇਜ਼ ਨੋਟ ਇਨ ਆਸਟ੍ਰੇਲੀਆ, ਇੰਡੀਆ 'ਚ ਜਿੱਥੇ ਸਪੋਰਟ ਵੀ ਨਹੀਂ ਹੈਗੀ, ਬਟ ਮੈਂ ਬਹੁਤ ਕੰਪੈਸ਼ਨੇਟ ਆ ਉਹਨਾਂ ਲਈ, ਬਟ ਇਹੋ ਜਿਹਾ ਵੀ ਨਾ ਹੋਵੇ ਕਿ ਅਸੀਂ ਡੇਢ ਡੇਢ ਮਿਲੀਅਨ ਉਹਨਾਂ ਲੋਕਾਂ ਤੇ ਖਰਚ ਰਹੇ ਹਾਂ ਪਰ ਪਰਸਨ ਜਿਨ੍ਹਾਂ ਦੀ ਕੋਈ ਇਕਨੋਮੀ ਚ ਕੰਟਰੀਬਿਊਸ਼ਨ ਨਹੀਂ ਹੈ, ਜਿਹਦੀ ਆਪਾਂ ਕੋਸਟ ਘੱਟ ਕਰ ਸਕਦੇ ਹਾਂ, ਉਹ ਡੇਢ ਮਿਲੀਅਨ ਮੈਂ ਤੁਹਾਨੂੰ ਦੱਸ ਰਿਹਾ ਪਰ ਪਰਸਨ ਇੰਨਾ ਗਵਰਨਮੈਂਟ ਵੰਡਦੀ ਆ ਪਰ ਪਰਸਨ, ਜਿਹਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ 7-8 ਲੱਖ ਤੇ ਲਿਆ ਸਕਦੇ ਹਾਂ। ਆਈ ਨੋ ਕਈ ਆਪਣੇ ਸਰੋਤੇ ਲੀਕੇਜ ਜ਼ਿਆਦਾ ਹੈ, ਉਹਨਾਂ ਨੂੰ ਮੇਰੀ ਗੱਲ ਵਧੀਆ ਵੀ ਨੀ ਲੱਗੂਗੀ,
3: ਇਸ ਇਜ਼ ਰਿਐਲਿਟੀ ਹੋਣੀ ਚਾਹੀਦੀ ਹੈ। ਇਹਨੂੰ ਥੋੜਾ ਜਿਹਾ ਹਿਊਮਨ ਐਂਗਲ ਤੋਂ ਵੀ ਬਹੁਤ ਲੋਕ ਲੈ ਲੈਣਗੇ ਇਹਦੇ ਤੇ ਟ੍ਰਸਟ ਹੋਵੇ, ਮੈਂ ਦੱਸ ਦਵਾਂ ਕਿ ਇਟਸ ਨੋਟ ਅਬਾਊਟ ਕਿ ਉਹ ਪਰ ਕੈਪੀਟਾ ਜਾਂ ਹਰ ਇੱਕ ਇਨਸਾਨ ਦੇ ਉੱਤੇ ਕਿੰਨਾ ਖਰਚ ਹੋ ਰਿਹਾ, ਉਹਦੇ 'ਚ ਇਹ ਹੈ ਕਿ ਉਹ ਇਨਸਾਨ ਦੇ ਉੱਤੇ ਕਿ ਵਾਕਈ ਉਨਾ ਖਰਚ ਹੋ ਰਿਹਾ ਜਿੰਨਾ ਸਰਕਾਰ ਦੇ ਰਹੀ। ਜਿਵੇਂ ਇੱਕ ਬੜੀ ਪੁਰਾਣੀ ਵਾਜਪੇਈ ਸਾਹਿਬ ਦੀ ਇੱਕ ਵੀਡੀਓ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ, ਕਹਿੰਦੇ ਮੈਂ ਰਾਜੀਵ ਗਾਂਧੀ ਨੂੰ ਪੁੱਛਿਆ ਕਿ ਇੰਨੀ ਕਰਪਸ਼ਨ ਕਿਉਂ ਹੈ, ਤੁਸੀਂ ਤਾਂ ਇੰਨੇ ਚੰਗੇ ਲੀਡਰ ਹੈਗੇ ਹੋ, ਤੇ ਰਾਜੀਵ ਗਾਂਧੀ ਕਹਿੰਦੇ ਕਿ ਮੈਂ 1 ਰੁਪਈਆ ਦਿੰਦਾ ਪਰ ਜਦੋਂ ਇਨਸਾਨ ਤੱਕ ਪਹੁੰਚਦਾ ਤਾਂ ਉਹਦੇ ਤੱਕ ਪਹੁੰਚਦੇ ਪਹੁੰਚਦੇ 10 ਪੈਸੇ ਰਹਿ ਜਾਂਦੇ ਨੇ, 90 ਪੈਸੇ ਰਾਹ ਚ ਹੀ ਗਾਇਬ ਹੋ ਜਾਂਦੇ ਨੇ। ਸੇਮ ਵਿਦ ਦੀ NDIS ਕਿ ਸਰਵਿਸ ਪ੍ਰੋਵਾਈਡਰ ਜਾਂ ਹੋਰ ਜਿਹੜੇ ਹੈਗੇ ਨੇ ਉਹ ਲੀਕੇਜ ਕਰ ਰਹੇ ਹੈਗੇ।
4: ਕਈ ਲੋਕੀ ਝੂਠ ਬੋਲ ਰਹੇ ਆ, ਇੱਥੇ ਲੋਕੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਯਾਰ ਡਾਕਟਰ ਕੋਲ ਚੱਲੋ ਸਰਟੀਫਿਕੇਟ ਲੈ ਲਓ, ਤੁਸੀਂ NDIS ਤੇ ਤੁਹਾਨੂੰ $500 ਹਫ਼ਤੇ ਦਾ ਲੱਗ ਜਾਣਾ ਆ, ਆਪਾਂ ਅੱਧੇ ਅੱਧੇ ਗੱਲ ਲਾਂਗੇ। ਇਹੋ ਜਿਹੇ ਸਕੈਮ ਬਹੁਤ ਹੋ ਰਹੇ ਆ ਜਿਹੜੀ ਗਵਰਨਮੈਂਟ ਨੇ ਜਿਹਦੀ ਜਾਂਚ ਕਰਨੀ ਸੀ।
3: ਕਰੈਕਟ, ਔਰ ਉਹਦੀ ਬਹੁਤ ਡਿਲੇਡ ਚੱਲ ਰਹੀ।
4: ਹਾਂਜੀ, ਇਹ ਸਿਰਫ ਇੱਕ ਏਰੀਆ ਜਿੱਥੇ ਇਹ ਆ,
3: ਓਕੇ।
4: ਫਿਰ ਇਹੋ ਜਿਹੇ ਹੋਰ ਬੜੇ ਏਰੀਆਜ਼ ਹੈਗੇ ਆ। ਸੈਕੰਡਲੀ, ਗਵਰਨਮੈਂਟ ਨੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਖਿਲਾਰ ਲਏ ਆ, ਉੱਤੇ ਸਪੈਂਡ ਕਰੀ ਜਾ ਰਹੇ ਆ। ਹੁਣ ਉਹਦੇ ਨਾਲ ਕੀ ਆ, ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਆਮ ਬੰਦੇ ਦੇ ਐਕਸਪੈਂਡੀਚਰ ਤਾਂ ਘਟਾ ਸਕਦੇ ਆ, ਤੇ ਤੁਸੀਂ ਇੱਕ ਸਾਈਡ ਆਫ ਇਕਨੋਮੀ ਨੂੰ ਸਲੋ ਕਰ ਲਿਆ ਜਿਹਦੇ ਨਾਲ ਇਨਫਲੇਸ਼ਨ ਸਲੋ ਹੁੰਦੀ ਆ। ਪਰ ਦੂਜੇ ਪਾਸੇ ਜੇ ਗਵਰਨਮੈਂਟ ਨੇ ਆਪਦੀ ਸਪੈਂਡਿੰਗ ਕੰਟਰੋਲ ਨਹੀਂ ਕੀਤੀ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ, ਇੱਕ ਪਾਸੇ ਤੁਸੀਂ ਹੈਂਡਬ੍ਰੇਕ ਖਿੱਚਤੀ, ਇੱਕ ਪਾਸੇ ਰੇਸ ਦੇ ਦਿੱਤੀ, ਉਹ ਗੱਡੀ ਨੇ ਨਾ ਗਾਂਹ ਜਾਣਾ ਨਾ ਰੁਕਣਾ, ਉਹਦਾ ਜ਼ੋਰ ਲੱਗੀ ਜਾਣਾ, ਉਹ ਸਾਡਾ ਇਕਨੋਮੀ ਦਾ ਹੋ ਰਿਹਾ ਰਾਈਟ ਨਾਊ। ਆਪਾਂ ਐਵਰੀ ਡੇ ਔਨ ਐਨ ਐਵਰੇਜ, ਆ ਕੱਲ ਪਰਸੋਂ ਹੀ ਸਟੱਡੀ ਸੀਗੀ, 28 ਬਿਊਰੋਕਰੈਟ ਐਵਰੀ ਡੇ ਐਡ ਕਰ ਰਹੇ ਹਾਂ ਗਵਰਨਮੈਂਟ ਦੇ ਵਿੱਚ, 28 ਦੀਆਂ ਸੈਲਰੀਆਂ ਟੈਕਸ ਪੇਅਰ ਪੇ ਕਰ ਰਹੇ ਆ
3: ਮਿਲੀਅਨਸ ਆਫ ਡਾਲਰਸ।
4: ਅਸੀਂ ਪਿਛਲੇ 20 ਸਾਲਾਂ ਤੋਂ ਹੁਣ ਤੱਕ ਕਿੰਨੇ ਹੀ ਜ਼ਿਆਦਾ ਬਿਊਰੋਕਰੇਸੀ ਵਧਾ ਦਿੱਤੀ, ਪਹਿਲਾਂ ਪਰ ਪਰਸਨ ਜੇ 0.2 ਬਿਊਰੋਕਰੈਟ ਇੱਕ ਬੰਦੇ ਲੁੱਕ ਆਫਟਰ ਕਰਦਾ ਸੀ, ਹੁਣ ਆਲਮੋਸਟ ਹਾਫ ਤੇ ਪਹੁੰਚ ਚੁੱਕਿਆ ਹੋਣਾ ਆ। ਯਾਨੀ ਕਿ ਦੀਸ ਆਰ ਨੋ ਐਗਜ਼ੈਕਟ ਬਟ ਦੀਸ ਆਰ ਨੰਬਰਸ ਅਰਾਊਂਡ ਦੈਟ, ਕਿ ਬਹੁਤ ਜ਼ਿਆਦਾ ਬਿਊਰੋਕਰੈਟਸ ਵੱਧ ਚੁੱਕੇ ਇੱਕ ਬੰਦੇ ਨੂੰ ਮੋਨੀਟਰ ਕਰਨ ਲਈ। ਸੋ ਦੈਟ ਇਜ਼ ਟੂ ਮੱਚ।
3: ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਭਾਜੀ ਅਗਲਾ ਕੁਐਸਚਨ, ਆਈ ਨੋ ਮੈਂ ਤੁਹਾਡੀ ਇਨ ਐਂਡ ਆਊਟ ਬੈਕਗਰਾਉਂਡ ਜਾਣਦਾ, ਪਰ ਫਿਰ ਵੀ ਜਿਹੜੇ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ, ਡਾਊਟ ਨਾ ਕਿਤੇ ਆਵੇ।
4: ਹਾਂਜੀ,
3: ਆਰ ਯੂ ਬਲੇਮਿੰਗ ਆਲ ਦੀ ਪੋਲਿਸੀਜ਼, ਆਰ ਯੂ ਟਿਲਟਿਡ ਟੂਵਰਡਸ ਲਿਬਰਲ ਨੈਸ਼ਨਲ, ਔਰ ਯੂ ਟਿਲਟਿਡ ਟੂਵਰਡਸ ਵਨ ਨੇਸ਼ਨ, ਤੁਹਾਡੀ ਕੋਈ ਪੋਲੀਟੀਕਲ ਆਈਡੀਓਲੋਜੀ ਹੈ?
4: ਭਾਈ ਮੇਰੀ ਪੋਲੀਟੀਕਲ ਆਈਡੀਓਲੋਜੀ ਇਹ ਆ ਕਿ ਤੁਸੀਂ ਪ੍ਰੋਗਰੈਸਿਵ ਗਵਰਨਮੈਂਟ ਹੋਣੀ ਚਾਹੀਦੀ ਆ।
3: ਸੋ ਤੁਸੀਂ ਕਿਸੇ ਪਾਰਟੀ ਵੱਲ?
4: ਮੈਂ ਕਿਸੇ ਪਾਰਟੀ ਵੱਲ ਨਹੀਂ ਹੈਗਾ। ਪ੍ਰੋਗਰੈਸਿਵ ਤੁਹਾਡੀ ਗਰੋਥ ਹੋਣੀ ਚਾਹੀਦੀ ਆ, ਜਿਹਦੇ ਵਿੱਚ ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਕਿ ਅਸੀਂ ਸਹੀ ਇਨਵਾਇਰਮੈਂਟ ਕ੍ਰੀਏਟ ਕਰੀਏ ਫੋਰ ਬਿਜ਼ਨਸਿਸ ਟੂ ਫਲੋਰਿਸ਼, tax them sustainably and pay the lower socio-economic people who are not so lucky. ਜਿਹੜੇ ਕਿ ਸਾਰੇ ਸਹੀ ਇਨਵਾਇਰਮੈਂਟ ਖੁਸ਼ਹਾਲੀ ਨਾਲ ਰਹਿ ਸਕਣ।
3: ਰਾਈਟ,
4: ਉਹਦੇ ਵਿੱਚ ਕੀ ਹੁੰਦਾ, ਕਈ ਵਾਰੀ ਲਿਬਰਲਸ ਆਉਂਦੇ ਆ ਜਿਨ੍ਹਾਂ ਨੂੰ ਇਸ ਟਾਈਮ ਮੈਂ ਸਪੋਰਟ ਕਰ ਰਿਹਾ ਬਿਕੋਜ਼ ਉਹਨਾਂ ਦੀ ਇਹ ਆਈਡੀਓਲੋਜੀ ਆ, ਉਹ ਦੋ ਵਾਰੀ ਲਗਾਤਾਰ ਆ ਜਾਂਦੇ ਆ ਤਾਂ ਉਹ ਪਾਵਰ ਟ੍ਰਿਪ ਤੇ ਚੱਲ ਜਾਂਦੇ, ਉਹ ਆਪਣੇ ਕੋਰ ਵੈਲਿਊਸ ਭੁੱਲ ਜਾਂਦੇ ਆ, ਜਿੱਦਾਂ ਪਿਛਲੀ ਵਾਰੀ ਹੋਇਆ ਸੀ ਇਹਨਾਂ ਦੇ ਨਾਲ।
3: ਕਰੈਕਟ,
4: ਦੋ ਵਾਰੀ ਲਗਾਤਾਰ ਦੀ ਗਵਰਨਮੈਂਟ ਬਣੀ, ਬਾਅਦ ਵਿੱਚ ਬੜੇ ਰਿਲੈਕਸ ਜਿਹੀ ਹੋ ਗਏ, ਕੁਛ ਇਹਨਾਂ ਨੇ ਵਧੀਆ ਕੰਟਰੀਬਿਊਟਰੀ ਕੀਤਾ ਨਹੀਂ, ਤਾਂ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਰੋਸ ਸੀਗਾ ਤਾਂ ਫਿਰ ਲੇਬਰ ਆ ਗਈ, ਤੇ ਲੇਬਰ ਵੀ ਆਉਣੀ ਚਾਹੀਦੀ ਹੈ, ਬੁਸ਼ ਫਾਇਰ ਵਾਂਗੂ ਆ ਮਾੜੀ ਜਿਹੀ ਅੱਗ ਲੱਗਣੀ ਚਾਹੀਦੀ ਆ ਜਿਹੜਾ ਕਿ ਨਵੇਂ ਫਿਰ ਗਰੋਥ ਆ ਸਕੇ। ਪਰ ਇਸ ਵਾਰੀ ਜਿਹੜੀ ਅੱਗ ਆ ਕੋਈ ਜ਼ਿਆਦਾ ਹੀ ਲੱਗ ਚੁੱਕੀ ਆ, ਬੀਜ ਵੀ ਸੜ ਕੇ ਹੁਣ ਨਵੀਂ ਜਿਹੜੀ ਪਨੀਰੀ ਆ ਉੱਗਣ ਲਈ ਬਹੁਤ ਮਿਹਨਤ ਕਰਨੀ ਪੈਣੀ ਸਾਡੇ ਦੇਸ਼ ਨੂੰ।
3: ਰਾਈਟ, ਅੱਛਾ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਮਿੰਗ ਬੈਕ ਟੂ ਆਵਰ ਟੋਪਿਕ, ਬਹੁਤ ਸਾਰੇ ਲੋਕ ਜਿਹੜੇ ਜਦੋਂ ਇੰਡੀਆ ਤੋਂ ਕੋਈ ਆਉਂਦਾ ਹੈਗਾ, ਪਾਕਿਸਤਾਨ ਤੋਂ ਆਉਂਦਾ, ਸਭ ਕੰਟੀਨੈਂਟ ਚੋਂ ਆਉਂਦੇ ਹੈਗੇ ਨੇ ਆਸਟ੍ਰੇਲੀਆ ਚ ਆ ਕੇ, ਸਾਡਾ ਇੱਕ ਮਾਈਂਡ ਸੈਟ ਹੈਗਾ ਉਸ ਸਭ ਕੰਟੀਨੈਂਟ ਦਾ ਕਿ ਘਰ ਲੈ ਲਿਓ ਭਾਈ ਪੱਕੇ ਹੋਣ ਤੋਂ ਬਾਅਦ, ਹਨਾ। ਬਤੌਰ ਮਾਈਗ੍ਰੈਂਟ ਤੁਹਾਡੀ ਵੀ ਇਹ ਜਰਨੀ ਰਹੀ ਸੀਗੀ, ਹਨਾ।
4: ਹਾਂਜੀ,
3: ਬਟ ਯੂ ਟੁੱਕ ਯੂਰ ਟਾਈਮ, ਤੁਹਾਡਾ ਇੱਕ ਹੋਰ ਸਿਨਾਰੀਓ ਸੀਗਾ, ਇੱਕ ਮਾਈਂਡ ਸੈਟ ਹੋਰ ਸੀਗਾ, ਬਟ ਮੈਂ ਉਹ ਸਮਝਣਾ ਚਾਹੁੰਦਾ ਕਿ ਤੁਹਾਡਾ ਮਾਈਂਡ ਸੈਟ ਕੀ ਹੈਗਾ, ਤੁਸੀਂ ਕੀ ਕਹਿੰਦੇ ਹੈ ਰਹੇ ਹੋ, ਕੀ ਸੁਜੈਸਟ ਕਰਦੇ ਹੋ। ਪਲੱਸ ਔਨ ਟੋਪ ਆਫ ਦੈਟ, ਇੱਕ ਜਦੋਂ ਬੰਦਾ ਇੱਥੇ ਇਸ ਕੰਟਰੀ 'ਚ ਆਉਂਦਾ, ਮੋਰਗੇਜ ਹੋ ਗਈ, ਹੋਰ ਬੜੇ ਸਾਰੇ ਮੋਰਗੇਜ, ਬ੍ਰੋਕਰ ਲੈਣਾ ਹੈ ਜੀ, ਕਨਵਿੰਸਰ ਲੈਣਾ ਹੈ ਜੀ, ਇਹ ਉਹ, ਇੱਕ ਘਬਰਾਹਟ ਹੈਗੀ ਹੈ ਇੱਕ ਫਸਟ ਟਾਈਮ ਇਨਵੈਸਟਰ ਨੂੰ।
4: ਹਾਂਜੀ,
3: ਕੀ ਕਿਵੇਂ, ਮਤਲਬ ਇੱਕ ਲੇਮੈਨ ਦੇ ਤੌਰ ਦੇ ਉੱਤੇ ਉਹਦਾ ਸਾਦਾ ਸਿੰਪਲ ਜਿਹਾ ਆਨਸਰ ਕੀ?
4: ਹਾਂਜੀ, ਦੇਖੋ ਇਹਦੇ ਲਈ ਆਪਾਂ ਨੂੰ ਪਹਿਲਾਂ ਇਹਦੇ ਪਿੱਛੇ ਸਮਝਣਾ ਜ਼ਰੂਰੀ ਹੈ, ਆਪਾਂ ਦੂਸਰੇ ਦੇਸ਼ 'ਚ ਆ ਰਹੇ ਹਾਂ, ਉਹਦੇ ਸਾਰੇ ਰੂਲਸ ਰੈਗੂਲੇਸ਼ਨਸ ਡਿਫਰੈਂਟ ਹੋਣੇ ਆ, ਸਾਨੂੰ ਸਮਝਣਾ ਜ਼ਰੂਰੀ ਆ ਪਹਿਲਾਂ। ਮੈਂ ਕਿਉਂ ਇਸ ਬਾਰੇ ਸਮਝਦਾ, ਮੈਨੂੰ ਕਿਉਂ ਅਥਾਰਟੀ ਇਸ ਚੀਜ਼ ਟੋਪਿਕ ਤੇ ਗੱਲ ਕਰਨ ਦੀ, ਮੈਂ ਉਹਦਾ ਮਾੜਾ ਬੈਕਗ੍ਰਾਉਂਡ ਟੱਚ ਬੇਸ ਕਰ ਲੈਣਾ। ਮੈਂ ਇੱਕ ਕੁਆਲੀਫਾਈਡ ਐਂਡ ਲਾਇਸੈਂਸਡ ਵੈਲਥ ਐਡਵਾਈਜ਼ਰ ਰਿਹਾ ਹਾਂ। ਆਈ ਹੈਵ ਬੀਨ ਅ ਕੁਆਲੀਫਾਈਡ ਲਾਇਸੈਂਸਡ SMSF ਐਡਵਾਈਜ਼ਰ ਐਂਡ ਟੈਕਸ ਐਡਵਾਈਜ਼ਰ। ਉਸ ਤੋਂ ਬਾਅਦ ਆਈ ਐਮ ਅ ਪ੍ਰੋਪਰਟੀ ਡਿਵੈਲਪਰ, ਬਿਲਡਿੰਗ ਕੰਪਨੀ ਓਨਰ, ਰੀਅਲ ਅਸਟੇਟ ਏਜੰਟ ਐਂਡ ਮੇ ਬੀ ਅ ਫਿਊ ਅਦਰ ਥਿੰਗਸ ਇਨ ਬਿਟਵੀਨ। ਹੁਣ ਮੈਂ ਸਾਰੇ ਏਰੀਆ 'ਚ ਪ੍ਰੈਕਟਿਸ ਆਪ ਕੀਤੀ ਆ, ਜਿਹੜਾ ਕਿ ਮੈਂ ਸਾਰੀਆਂ ਚੀਜ਼ਾਂ ਨੂੰ ਸਮਝ ਸਕਾਂ ਔਰ ਮੈਂ ਫਿਰ ਇੱਕ ਇਹੋ ਜਿਹਾ ਵਧੀਆ ਸੋਲੂਸ਼ਨ ਪ੍ਰੋਵਾਈਡ ਕਰ ਸਕਾਂ ਜਿਹਦੇ ਵਿੱਚ ਵੇਸਟੇਜ ਘੱਟ ਹੋਏ ਔਰ ਹਰ ਇੱਕ ਬੰਦਾ ਫਾਈਨੈਂਸ਼ੀਅਲ ਫਰੀਡਮ ਕੋਲ ਪਹੁੰਚ ਸਕੇ।
3: ਠੀਕ ਹੈ।
4: ਉਹਦੀ ਸ਼ੁਰੂਆਤ ਘਰ ਨਾਲ ਪ੍ਰੋਪਰਟੀ ਨਾਲ ਹੁੰਦੀ ਹੈ ਆਸਟ੍ਰੇਲੀਆ 'ਚ, ਕਿਉਂਕਿ ਰੀਅਲ ਵੈਲਥ ਪ੍ਰੋਪਰਟੀ 'ਚ, ਗੋਲਡ 'ਚ, ਸਟੋਕਸ 'ਚ ਤੁਸੀਂ ਸਟੋਰ ਕਰ ਸਕਦੇ ਆ। ਠੀਕ ਆ। ਪ੍ਰੋਪਰਟੀ ਸੌਖਾ ਆ ਕਿਉਂਕਿ ਉਹ ਤੁਸੀਂ ਦੇਖ ਸਕਦੇ ਆ, ਬੈਂਕਸ ਉਹਨੂੰ ਸੇਫ ਇਨਵੈਸਟਮੈਂਟ ਸਮਝਦੇ, ਤਾਂ ਹੀ 80% ਲੋਨ ਮਿਲ ਜਾਂਦਾ। ਜੇ ਸੋਨਾ ਲੈਣ ਜਾਓਗੇ 80% ਲੋਨ ਨਹੀਂ ਮਿਲਣਾ ਉੱਥੇ ਤੁਹਾਨੂੰ। ਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਕਰਕੇ ਰੀਅਲ ਸਟੇਟ ਥੋੜਾ ਸੇਫ ਇਨਵੈਸਟਮੈਂਟ ਆ। ਹੁਣ ਜਦੋਂ ਅਸੀਂ ਆਸਟ੍ਰੇਲੀਆ ਆਉਂਦੇ ਇੰਡੀਆ ਤੋਂ, ਵੀ ਨੀਡ ਟੂ ਥਿੰਕ ਅਬਾਊਟ ਅ ਲੋਟ ਆਫ ਥਿੰਗਸ ਬਿਫੋਰ ਇਨਵੈਸਟਿੰਗ ਇਨ ਟੂ ਅ ਹਾਊਸ। ਪਹਿਲਾਂ ਤਾਂ ਮੈਜੋਰਟੀ ਲੋਕ ਆਪਣੇ ਇੱਥੇ ਜਿੱਦਾਂ ਆਉਂਦੇ ਆ, ਆਪਾਂ ਹੁਣ ਤਾਂ ਮੈਂ ਫਾਰਮਿੰਗ ਬੈਕਗ੍ਰਾਉਂਡ ਤੋਂ, ਸਾਨੂੰ ਤਾਂ ਇਨਕਮ ਟੈਕਸ ਪਤਾ ਹੀ ਨਹੀਂ ਕੀ ਹੁੰਦਾ ਉੱਥੇ। ਮੈਜੋਰਟੀ ਲੋਕ ਕਿੱਥੇ ਕਿੰਨੇ ਕੁ ਟੈਕਸ, ਹੁਣ ਪਿਛਲੇ 10 ਸਾਲਾਂ ਚ ਹੁਣ ਬਹੁਤ ਸਾਰੇ ਜਿਹੜੇ ਇਨਕਮ ਟੈਕਸ ਵਗੈਰਾ ਤੇ ਲੋਕ ਇਸ ਚੀਜ਼ਾਂ ਚ ਪੈ ਰਹੇ, ਉਹ ਲੋਕ ਆ ਜਿਹੜੇ ਜੋਬ ਕਰ ਰਹੇ, ਬਿਜ਼ਨਸ ਕਰ ਰਹੇ ਇੰਡੀਆ, ਤਾਂ ਉਹਨਾਂ ਦਾ ਐਕਸਪੋਜ਼ਰ, ਉਹਨਾਂ ਨੇ ਆਪਣੇ ਮਾਂ ਪਿਓ ਨੂੰ ਇਹ ਕਰਦੇ ਹੋਏ ਸੁਣਦੇ ਹੋਏ ਦੇਖਿਆ। ਜਿਹੜੇ ਆਪਾਂ ਫਾਰਮਿੰਗ ਬੈਕਗ੍ਰਾਉਂਡ ਤੋਂ ਆਏ ਹਾਂ, ਪਿੰਡਾਂ ਚੋਂ ਆਏ ਹਾਂ, ਸਾਨੂੰ ਤਾਂ ਪਤਾ ਨਹੀਂ ਇਨਕਮ ਟੈਕਸ ਕਿੱਦਾਂ ਵਰਕ ਕਰਦਾ ਆ, ਕਿੰਨਾ ਪੈਣਾ ਕਿੰਨਾ ਨਹੀਂ ਪੈਣਾ, ਆਪਾਂ ਐਕਸਪੋਜ਼ਰ ਨਹੀਂ ਦੇਖਿਆ। ਇੱਥੇ ਸਟੂਡੈਂਟ ਆ ਗਏ 20-22-25 ਸਾਲ ਦੇ ਵਿੱਚ, ਤੇ ਸਾਨੂੰ ਇੱਥੇ ਆ ਕੇ ਇਨਕਮ ਟੈਕਸ ਸਾਰਾ ਕੁਛ, ਕਿਸ GST ਪੇ ਕਰਨੀ ਆ, ਚੀਜ਼ ਵਿਦਹੈਲਡ ਹੋਣਾ ਟੈਕਸ, ਆਪਾਂ ਇੱਥੇ ਆ ਕੇ ਐਕਸਪੋਜ਼ਰ ਲਿਆ।
3: ਬਿਲਕੁਲ।
4: ਉਹ ਸਾਰੀਆਂ ਚੀਜ਼ਾਂ ਪ੍ਰੋਪਰਟੀ ਨੂੰ ਇੰਪੈਕਟ ਕਰਦੀਆਂ। ਆਪਾਂ ਆਸਟ੍ਰੇਲੀਆ ਦੇ ਆ ਕੇ ਬੇਸ ਆ, ਇਹ ਸਾਡਾ ਗੋਲ ਕੀ ਆ। ਮੈਡੀਕਲ ਸਟੋਰ ਤੋਂ ਦਵਾਈ ਲਾਇਆ, ਉਹਨੇ ਪਹਿਲਾਂ ਡਾਇਗਨੋਸਿਸ ਕਰਨਾ ਕਿ ਤੂੰ ਚਾਹੁੰਦਾ ਕੀ ਆ, ਹੋਰ ਫਿਰ ਉਹਨੇ ਦੇਖਣਾ ਕਿ ਜੋ ਇਹ ਚਾਹੁੰਦਾ ਹੈ ਉਹਦੀ ਬੋਡੀ 'ਚ ਆਹ ਪ੍ਰੋਬਲਮ ਆ, ਆ ਇਹਨੂੰ ਰੋਕਰੀ ਉੱਤੇ ਪਹੁੰਚਣ 'ਚ। ਤਾਂ ਫਿਰ ਉਹਦੇ ਲਈ ਉਹਨੇ ਉਹਦਾ ਟ੍ਰੀਟਮੈਂਟ ਪਲਾਨ ਕ੍ਰੀਏਟ ਕਰਨਾ, ਫਿਰ ਉਹ ਪਰਚਾ ਲਿਖ ਕੇ ਦਊਗਾ, ਫਿਰ ਉਹ ਜਾਊਗਾ ਡਿਸਪੈਂਸਰੀ ਉੱਤੋਂ ਦਵਾਈ ਲੈਣ। ਉਹ ਜਿਹੜੀ ਡਿਸਪੈਂਸਰੀ ਨਾ, ਉਹ ਰੀਅਲ ਸਟੇਟ ਏਜੰਟ ਆ, ਉਹਨਾਂ ਨੇ ਕੋਈ ਇੱਕ ਬੰਦੇ ਨੇ ਅਕੋਰਡਿੰਗ ਚੀਜ਼ ਕਿਊਰੇਟ ਨਹੀਂ ਕਰਨੀ, ਉਹਨਾਂ ਕੋਈ ਇੱਥੇ ਲਿਸਟ ਲੱਗੀ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਲਓ,
3: ਪਸੰਦ ਆ ਲਓ।
4: ਪਰ ਤੁਹਾਨੂੰ ਇਹ ਡਿਸਾਈਡ ਕਰਨਾ ਹੈ ਕਿ ਮੈਂ ਲੈਣਾ ਕੀ ਹੈ, ਜਾਂ ਤਾਂ ਖੁਦ ਸਾਰੀ ਪੜ੍ਹਾਈ ਕਰੋ
3: ਤੁਸੀਂ, ਦੇਖੋ
4: ਐਗਜ਼ੈਕਟਲੀ, ਜਾਂ ਤਾਂ ਸਾਰੀ ਪੜ੍ਹਾਈ ਕਰੋ ਤਾਂ ਫਿਰ ਸਮਝੋ ਤੁਹਾਨੂੰ ਕਿਹੜੀ ਸੂਟ ਕਰੂਗੀ, ਜਾਂ ਜੇ ਕਿਸੇ ਬੰਦੇ ਨੇ ਇਹ ਪੜ੍ਹਾਈ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਲੰਘਿਆ, ਉਹਦੀ ਐਡਵਾਈਸ ਲੈ ਕੇ ਜਾ ਕੇ ਉਹ ਸਰਟਨ ਚੀਜ਼ ਬਾਏ ਕਰੋ।
3: ਠੀਕ ਹੈ।
4: ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਂਦਾ, ਲੈਟਸ ਸੇ ਆਪਾਂ ਵਾਪਸ ਜਾਂਦੇ ਤੁਹਾਡੀ ਜਰਨੀ 'ਚ, ਜਾਂ ਤੁਹਾਡਾ ਕੋਈ ਕਜ਼ਨ ਨਵਾਂ ਆਸਟ੍ਰੇਲੀਆ ਇੱਥੇ ਆਇਆ, ਹੁਣ ਤੁਹਾਡਾ ਕੀ ਗੋਲ ਅਗਲੇ 20 ਸਾਲਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ, ਆਪਾਂ ਰੀਅਲ ਟਾਈਮ ਸਿਨਾਰੀਓ ਕਰ ਲੈਂਦੇ ਹਾਂ।
3: ਫਸਟ ਤਾਂ ਇਹੀ ਹੁੰਦਾ ਕਿ ਉਹ ਮੇਰਾ ਕਜ਼ਨ ਆਇਆ, ਉਹ ਪੱਕਾ ਹੋਵੇ, ਪੱਕਾ ਹੋਣ ਤੋਂ ਬਾਅਦ ਉਹ ਘਰ ਦੇਖੇ,
4: ਹਾਂਜੀ,
3: ਘਰ ਦਾ ਲੋਨ ਛੇਤੀ ਛੇਤੀ
4: ਪੇ ਆਫ ਹੋ ਜਾਏ। ਠੀਕ ਆ। ਇਹ ਜਿਹੜਾ ਤੁਹਾਡਾ ਗੋਲ ਹੈ ਅਚੀਵ ਹੋ ਜਾਊਗਾ, ਇਹ 10 ਸਾਲ ਤੋਂ ਵੀ ਘੱਟ 'ਚ ਅਚੀਵ ਹੋ ਸਕਦਾ ਹੈ।
3: ਰਾਈਟ।
4: ਠੀਕ ਆ। ਜੋ ਤੁਸੀਂ PR ਲੈ ਲਿਆ ਉਹ ਤੋਂ ਲੈਸ ਦੈਨ 10 ਈਅਰਸ।
3: ਓਕੇ।
4: ਪਰ ਇਹਦਾ ਰਸਤਾ ਉੱਥੋਂ ਹੋ ਕੇ ਨਹੀਂ ਜਾਊਗਾ ਜਿੱਥੋਂ ਤੁਸੀਂ ਚਾਹੁੰਦੇ ਆ, ਮੇ ਵੀ, ਕਿਉਂਕਿ ਮੈਂ ਉੱਥੇ ਪਹੁੰਚ ਚੁੱਕਾ, ਮੈਨੂੰ ਪਤਾ ਉਹ ਰਸਤੇ ਕਿੱਦਾਂ ਲੰਘਦੇ ਆ।
3: ਰਾਈਟ।
4: 10 ਸਾਲ ਪਹਿਲਾਂ ਮੇਰੇ ਕੋਲ 1 ਵੀ ਘਰ ਨਹੀਂ ਸੀਗਾ।
3: ਓਕੇ।
4: ਹੁਣ 10 ਸਾਲ ਫਾਸਟ ਫਾਰਵਰਡ ਕਰ ਲਓ, 40 ਤੋਂ ਵੱਧ ਆ, ਪਰ ਉਹਦਾ ਰਸਤਾ ਇੱਦਾਂ ਨਹੀਂ ਗਿਆ ਕਿ ਮੈਂ ਪਹਿਲਾਂ ਹੀ ਆਪਣੇ ਲਈ ਅੱਡੀਆਂ ਚੱਕ ਕੇ ਸਭ ਤੋਂ ਮਹਿੰਗਾ ਘਰ ਲੈ ਕੇ ਬਹਿ ਗਿਆ, ਤਾਂ ਫਿਰ ਹੁਣ ਸੋਚ ਰਿਹਾ ਕਿ ਯਾਰ ਮੈਂ ਇਹਦੀ ਕਿਸ਼ਤਾਂ ਕਿੱਥੋਂ ਦੇਣੀ ਆ, ਇਹਨੂੰ ਛੇਤੀ ਪੇ ਆਫ ਕਿੱਦਾਂ ਕਰਨਾ।
3: ਰਾਈਟ।
4: ਉਹ ਫਾਈਨੈਂਸ਼ੀਅਲ ਸੁਸਾਈਡ ਆ, ਕਿਉਂਕਿ ਤੁਸੀਂ ਆਪਣੇ ਜਦੋਂ ਆਪਦੇ ਲਈ ਘਰ ਲੈ ਲੈਂਦੇ ਆਸਟ੍ਰੇਲੀਆ ਦੇ ਵਿੱਚ, ਪਹਿਲਾਂ ਘਰ ਆਪਦਾ ਲੈ ਲਿਆ, ਤੁਹਾਨੂੰ ਉਸ ਤੋਂ ਤੁਹਾਡੀ ਬੋਰਿੰਗ ਕਪੈਸਿਟੀ ਬਹੁਤ ਜ਼ਿਆਦਾ ਡਰੋਪ ਕਰ ਜਾਂਦੀ ਹੈ, ਬੇਸਡ ਔਨ ਯੋਰ ਇਨਕਮ ਯੂ ਮੇ ਨੋਟ ਈਵਨ ਹੈਵ ਅਨਦਰ ਬੋਰਿੰਗ ਕਪੈਸਿਟੀ ਟੂ ਬਾਏ ਅਨਦਰ ਪ੍ਰੋਪਰਟੀ।
3: ਓਕੇ।
4: ਫਿਰ ਤੁਹਾਨੂੰ ਫਿਰ ਵੇਟ ਕਰਨੀ ਪੈਂਦੀ ਆ, ਥੋੜਾ ਚਿਰ ਇਨਕਮ ਗਰੋ ਹੋਊਗੀ, ਸਭ ਕੁਛ ਹੋਊਗਾ, ਬੋਰਿੰਗ ਕਪੈਸਿਟੀ ਬਣੂਗੀ, ਫਿਰ ਅਗਲੀ ਲਾਉਂਗੇ, ਤਾਂ ਉਨਾ ਚਿਰ ਤੁਸੀਂ ਗਰੋਥ ਤੋਂ ਬਾਹਰ ਰਹਿ ਗਏ ਮਾਰਕੀਟ ਚੋਂ।
3: ਓਕੇ। ਉਨੀ ਦੇਰ ਚ ਪ੍ਰੋਪਰਟੀ ਵਧ ਗਈ।
4: ਹਾਂਜੀ, ਉਨੀ ਦੇਰ ਚ ਪ੍ਰੋਪਰਟੀ ਵਧ ਗਈ। ਸੋ ਦ ਬੈਸਟ ਥਿੰਗ ਟੂ ਡੂ ਇਜ਼, ਮੇਰੇ ਹਿਸਾਬ ਨਾਲ ਜੋ ਜਿੱਦਾਂ ਮੈਂ ਵੀ ਅਚੀਵ ਕੀਤਾ, ਔਰ ਇਹ ਫੁੱਲ ਪਰੂਫ ਸੋਲੂਸ਼ਨ ਆ, ਬਹੁਤ ਲੋਕ ਇਹਨੂੰ ਰੈਂਟ ਵੈਸਟਿੰਗ ਵੀ ਕਹਿੰਦੇ ਆ, ਪਹਿਲਾਂ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਓ।
3: ਓਕੇ।
4: ਠੀਕ ਆ। ਫਿਰ ਉਹ ਜਦੋਂ ਕੰਪਲੀਟ ਹੋਵੇ, ਉਹ 'ਚ ਕੋਈ ਵੈਲਿਊ ਐਡ ਕਰੋ ਲੈ ਕੇ, ਬਣੀ ਬਣਾਈ ਕਦੀ ਨਹੀਂ ਲੈਣੀ, ਜੋ ਕਿਉਂਕਿ ਉਹ ਰੈਡੀ ਆ।
3: ਓਕੇ।
4: ਉਹ 'ਚ ਤੁਸੀਂ ਕੁਛ ਨਹੀਂ ਲੈ ਸਕਦੇ। ਹਾਂਜੀ, ਇਹਨੂੰ ਬਿਜ਼ਨਸ ਵਾਂਗੂ ਕਰੋ, ਜੇ ਤੁਸੀਂ ਪ੍ਰੋਪਰਟੀ ਦਾ ਬਿਜ਼ਨਸ ਕਰਨਾ, ਇਹਨੂੰ ਬਿਜ਼ਨਸ ਵਾਂਗੂ ਕਰੋ, ਇਹਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਗੁਲਾਬੀ ਰੰਗ ਦੀ ਮੈਨੂੰ ਸੋਹਣੀ ਲੱਗਦੀ ਆ, ਲੈ ਲਓ। ਜੇ 4 ਪੈਸੇ ਬਣਨੇ, ਫਿਰ ਭਾਵੇਂ ਕਾਲੀ ਵੀ ਆ, ਲੈ ਲਓ। ਠੀਕ ਆ। ਹੁਣ ਤੁਸੀਂ ਪਹਿਲਾਂ ਇਨਵੈਸਟਮੈਂਟ ਪ੍ਰੋਪਰਟੀ ਲਓ, ਉਹਦੀ ਜਿਹੜੀ ਵੈਲਿਊ ਐਡ ਤੁਸੀਂ ਕੀਤੀ ਆ, ਜਾਂ ਬਣਾਈ ਆ, ਰੈਨੋਵੇਟ ਕੀਤੀ ਆ, ਉਹਦੀ ਵੈਲਿਊ ਵੱਧ ਗਈ ਹੋਣੀ ਆ, ਕੁਛ ਮਾਰਕੀਟ ਗਰੋਥ ਹੋਈ ਹੋਗੀ, ਉਹਨੂੰ ਰੀਫਾਈਨੈਂਸ ਕਰੋ, ਫਿਰ ਅਗਲੀ ਲਓ, ਫਿਰ ਅਗਲੀ ਲਓ, ਇੱਦਾਂ ਕਰਕੇ।
3: ਓਕੇ।
4: ਸੋ 3-4 ਪ੍ਰੋਪਰਟੀਜ਼ ਲੈ ਲਓ ਇੱਕ ਵਾਰੀ ਸਾਈਡ ਤੇ, ਉਸ ਤੋਂ ਬਾਅਦ ਜਿਹੜੀ ਉਹਨਾਂ 'ਚ ਗਰੋਥ ਹੋਈ ਆ, ਉਹਨੂੰ ਰੀਫਾਈਨੈਂਸ ਕਰਕੇ ਆਪਣੇ ਘਰ ਲਈ ਵੱਡਾ ਜਾਂ ਤੁਸੀਂ ਉਸ ਏਰੀਏ ਚ ਮੂਵ ਹੋ ਜਾਓ ਇੱਕ ਦੋ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਜਿੱਥੇ ਤੁਸੀਂ ਨਵਾਂ ਘਰ ਬਣਾ ਸਕਦੇ ਆ ਜਾਂ ਫਿਰ ਜਿੱਥੇ ਤੁਸੀਂ ਰੈਨੋਵੇਟ ਕਰਕੇ ਵੈਲਿਊ ਐਡ ਕਰ ਸਕਦੇ ਜਿੱਥੇ ਗਰੋਥ ਹੈ
3: ਜਿੱਥੇ ਗਰੋਥ
4: ਜੇ ਤੁਸੀਂ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰ ਸਕਦੇ ਆ ਜੇ ਨਹੀਂ ਸੈਕਰੀਫਾਈਸ ਕਰ ਸਕਦੇ ਫਿਰ ਜਿੱਥੇ ਰਹਿ ਰਹੇ ਉੱਥੇ ਰਹਿ ਕੇ ਰੈਂਟ ਵੈਸਟਿੰਗ ਕਰੀ ਜਾਓ
3: ਓਕੇ
4: ਬਟ I believe in sacrifices. ਉਹ ਕਰਨਾ ਚਾਹੀਦਾ ਮੈਂ ਆਸਟ੍ਰੇਲੀਆ ਇੱਥੇ ਨਾਰਦਰਨ ਬੀਚਸ ਰਹਿੰਦਾ ਹੁੰਦਾ ਸੀਗਾ ਇਟਸ ਅ ਪੈਰਾਡਾਈਜ਼ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ ਇਨ ਆਸਟ੍ਰੇਲੀਆ ਮੈਂ ਉੱਥੋਂ ਮੂਵ ਹੋ ਕੇ ਨਾਰਥ ਵੈਸਟ ਸਿਡਨੀ ਮੂਵ ਹੋਇਆ ਜਦੋਂ ਮੈਂ ਆਪਣੀ ਵੈਲਥ ਬਣਾਉਣੀ ਸੀ ਬਿਕੋਜ਼ ਵੀ ਹੈਵ ਟੂ ਮੇਕ ਸਮ ਸੈਕਰੀਫਾਈਸਿਸ ਜਦੋਂ ਕੁਛ ਵਧੀਆ ਅਚੀਵ ਕਰਨਾ ਹੈ ਸੋ ਦੈਟਸ ਹਾਊ ਯੂ ਗੈਟ ਸਟਾਰਟਡ ਫਿਰ ਤੁਸੀਂ ਪਹਿਲਾਂ ਮੋਰਗੇਜ ਬ੍ਰੋਕਰ ਨਾਲ ਆਪਣੀ ਬੋਰਿੰਗ ਕਪੈਸਿਟੀ ਦਾ ਅਸੈਸਮੈਂਟ ਕਰਾਓ ਤੇ ਤੁਸੀਂ ਆਹ ਪਾਥਵੇ ਤੇ ਚੱਲ ਸਕਦੇ ਆ ਹੁਣ ਆਈ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਿਆ ਸੀ ਕਿ ਲੋਕਾਂ ਥੋੜੀ ਘਬਰਾਹਟ ਹੁੰਦੀ ਮਾਈਗ੍ਰੈਂਟਸ ਨੂੰ ਜਦੋਂ ਆਸਟ੍ਰੇਲੀਆ ਆਉਂਦੇ ਆ ਤੇ ਆਪਾਂ ਉਹ ਜਿਹੜੀ ਇੱਕ ਡਿਫਰੈਂਟ ਜੀ ਸੈਂਸ ਆਫ ਸਿਕਿਉਰਿਟੀ ਆ ਜਦੋਂ ਆਪਾਂ ਇੰਡੀਆ ਲੈਂਡ ਕਰਦੇ ਆ ਸਾਨੂੰ ਉਹ ਫੀਲ ਹੁੰਦੀ ਆ ਪਰ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ ਉਹ ਵਾਰ ਸਟ੍ਰੈਸ ਇਹ ਚੀਜ਼ਾਂ ਦਿਮਾਗ 'ਚ ਪੈ ਜਾਂਦੀਆਂ ਇੱਕ ਕਲਾਊਡੀਨੈਸ ਜਿਹਾ ਫੀਲ ਹੁੰਦਾ ਆ ਕਿ ਸਾਨੂੰ ਕੋਈ ਸਟ੍ਰੇਟ ਫਾਰਵਰਡ ਪਾਥਵੇ ਨਜ਼ਰ ਨਹੀਂ ਆ ਰਿਹਾ ਇਹ ਨੋਰਮਲ ਆ ਇੱਕ ਮਾਈਗ੍ਰੈਂਟਸ ਲਈ ਜਦੋਂ ਮੈਂ ਵੈਲਥ ਐਡਵਾਈਜ਼ਿੰਗ ਕਰਦਾ ਹੁੰਦਾ ਸੀਗਾ ਮੇਰਾ ਕੰਮ ਹੀ ਮਨੀ ਦੀ ਸਾਈਕੋਲੋਜੀ ਦੇ ਉੱਤੇ ਹੁੰਦਾ ਸੀਗਾ ਵਟਸ ਯੋਰ ਰਿਲੇਸ਼ਨਸ਼ਿਪ ਵਿਦ ਮਨੀ ਠੀਕ ਆ ਹੁਣ ਉਹਦੇ ਵਿੱਚ ਕੀ ਸੀ ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਦੇ ਹਾਂ ਨਾ ਸਾਡੇ ਕੋਲ ਬਹੁਤ ਸਾਰੇ ਸੇਫਟੀ ਰਿਸੋਰਸਿਸ ਹੈਗੇ ਸੇਫਟੀ ਨੈਟ ਆ ਸਾਡੇ ਰਿਸ਼ਤੇਦਾਰ ਆ ਭੈਣ ਭਰਾ ਆ ਅੜੀ ਫਸੀ ਸਾਡੇ ਕੰਮ ਆਜੂ
3: ਰਾਈਟ
4: ਇੱਥੇ ਸਾਨੂੰ ਲੱਗਦਾ ਸੀ ਇਕੱਲੇ ਹੀ ਆ ਕੋਈ ਹੈ ਨਹੀਂ ਗਾ
3: ਰਾਈਟ
4: ਸੈਕੰਡਲੀ ਮੈਜੋਰਟੀ ਉੱਥੇ ਕਿਸੇ ਘਰਾਂ ਦੀ ਮੋਰਗੇਜ ਨਹੀਂ ਹੁੰਦੀ ਬਹੁਤ ਘੱਟ ਲੋਕਾਂ ਦੀ ਹੁੰਦੀ ਸੀ ਸਾਨੂੰ ਕਦੀ ਐਕਸਪੋਜ਼ਰ ਵੀ ਨਹੀਂ ਸੀ ਇਸ ਚੀਜ਼ ਦਾ ਇੱਥੇ ਆ ਕੇ ਲੱਗਿਆ ਕਿ ਜੇ ਇੱਕਦਮ ਕੰਮ ਤੇ ਨਹੀਂ ਗਏ ਤਾਂ ਕਿਰਾਇਆ ਕਿੱਥੋਂ ਨਿਕਲਣਾ ਠੀਕ ਆ ਤਾਂ ਉਹ ਇੱਕ ਐਂਗਜ਼ਾਇਟੀ ਬੈਕ ਆਫ ਦਾ ਮਾਈਂਡ ਹਮੇਸ਼ਾ ਰਹਿੰਦੀ ਆ ਮੈਂ ਉਹਨੂੰ ਮਾਈਗ੍ਰੇਸ਼ਨ ਐਂਗਜ਼ਾਇਟੀ ਕਹਿੰਦਾ ਆ
3: ਓਕੇ
4: ਉਹਦਾ ਵੀ ਇੱਕ ਟਾਈਮ ਪੀਰੀਅਡ ਆ ਜਦੋਂ ਤੁਸੀਂ ਇੱਕ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਲੈਂਦੇ ਆ ਤੁਸੀਂ ਉਹ ਮਾਈਗ੍ਰੇਸ਼ਨ ਐਂਗਜ਼ਾਇਟੀ ਨੂੰ ਕਿਲ ਕਰ ਸਕਦੇ ਆ
3: ਰਾਈਟ
4: ਹੋਰ ਉਹਦਾ ਪਾਥਵੇ ਵੀ ਇਹੀ ਆ ਆਪਣੇ ਲਈ ਵੈਲਥ ਬਿਲਡ ਕਰਨਾ ਇਸ ਲੈਵਲ ਤੱਕ ਪਹੁੰਚ ਜਾਣਾ ਕਿ ਤੁਹਾਡੇ ਜਿਹੜੇ ਬੇਸਿਕ ਐਕਸਪੈਂਸਿਸ ਆ ਉਹ ਇੱਕ ਤੁਹਾਡੀ ਸੈਕੰਡਰੀ ਇਨਕਮ ਤੋਂ ਕਵਰ ਹੋ ਸਕਣ ਜਿਹੜੀ ਰੀਅਲ ਸਟੇਟ ਤੋਂ ਬਣ ਸਕਦੀ ਆ ਜਾਂ ਬਿਜ਼ਨਸ ਤੋਂ ਬਣ ਸਕਦੀ ਆ ਤੁਹਾਡੀ ਮੋਰਗੇਜ ਛੇਤੀ ਤੋਂ ਛੇਤੀ ਪੇ ਆਫ ਹੋ ਜਾਵੇ 5 to 10 years ਦੇ ਅੰਦਰ ਅੰਦਰ ਪ੍ਰੋਪਰਟੀ ਬਾਏ ਕਰਕੇ ਐਂਡ ਦੈਟਸ ਇਟ ਦੈਨ ਯੂ ਗੋ ਟੂ ਵਰਕ ਬੇਸਡ ਔਨ ਯੋਰ ਚੋਇਸਿਸ ਕਿ ਅੱਜ ਦਿਲ ਕਰ ਰਿਹਾ ਕੰਮ ਕਰਨ ਦਾ
3: ਰਾਈਟ
4: ਨਾ ਕਿ ਸਾਨੂੰ ਫੋਰਸ ਆ
3: ਇਹਨੂੰ ਫਾਈਨੈਂਸ਼ੀਅਲ ਫਰੀਡਮ ਕਹਿੰਦੇ
4: ਦੈਟਸ ਇਟ ਹਾਂਜੀ
3: ਮੈਂ ਇੱਥੇ ਇਹਦੇ ਚੋਂ ਇੱਕ ਅਗਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ ਆਈ ਵੁੱਡ ਸੇ ਕਿ ਇਹਦਾ ਥੋੜਾ ਜਿਹਾ ਜੇ ਤੁਸੀਂ ਪਾਣੀ ਧਾਣੀ ਪੀਓ ਉਹਦਾ ਥੋੜਾ ਮੇਰਾ ਸਵਾਲ ਥੋੜਾ ਵੱਡਾ ਹੋ ਸਕਦਾ ਪਰ ਉਹਦਾ ਜਵਾਬ ਥੋੜਾ ਜਿਹਾ ਛੋਟਾ ਰੱਖਿਓ ਕਿ ਇਹ ਹੈ ਕਿ ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਪੱਕੇ ਹੋਣ ਤੋਂ ਬਾਅਦ ਦੀ ਜਰਨੀ ਤੁਸੀਂ ਦੱਸੀ ਪਰ ਜਿਹੜੇ ਆਲਰੇਡੀ ਆਪਣਾ ਘਰ ਲਈ ਬੈਠੇ ਸੀ ਤੇ ਉਹਨਾਂ ਨੂੰ ਫਿਰ ਬੜੇ ਸਿਆਣੇ ਏਜੰਟਾਂ ਨੇ ਕਿਹਾ ਕਿ ਆਹ ਭਾਈ ਇੱਥੇ ਪਰਥ ਚ ਲੈ ਲਓ
4: ਹਾਂਜੀ
3: ਗੋਲਡ ਕੋਸਟ ਚ ਲੈ ਲਓ ਇੱਥੇ ਲੈ ਲਓ ਉੱਥੇ ਲੈ ਲਓ ਹੁਣ ਉਹ 5-5, 10-10 ਪ੍ਰੋਪਰਟੀਆਂ ਜਾਂ 6-7 ਜਿੰਨੀਆਂ ਵੀ ਨੰਬਰ ਆਫ ਪ੍ਰੋਪਰਟੀਜ਼ ਲਈ ਬੈਠੇ ਨੇ ਔਰ ਆਰ ਬੀ ਆਪਣੀ ਅਨਾਊਂਸਮੈਂਟ ਕਰੀ ਜਾ ਰਿਹਾ ਹੈਗਾ ਕੈਸ਼ ਰੇਟ ਅੱਗੇ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਨਵਰਟ ਹੋ ਰਹੇ ਨੇ ਇੰਟਰਸਟ ਰੇਟ ਵੱਧ ਰਹੇ ਨੇ ਔਰ ਕੋਟੈਲਿਟੀ ਜਾਂ ਡੋਮੇਨ ਵਰਗੇ ਐਸੇ ਵੀ ਪਲੈਟਫਾਰਮਸ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਐਵਰੇਜ ਮੇਡਨ ਵੈਲਿਊਜ਼ ਜਿਹੜੀਆਂ ਨੇ ਥੱਲੇ ਜਾ ਰਹੀਆਂ ਹੈਗੀਆਂ
4: ਯੈਸ ਮੋਸਟ ਰੀਸੈਂਟਲੀ
3: ਹੁਣ ਉਸ ਇੱਕ ਤਾਂ ਉਹ ਘਬਰਾਹਟ ਨਵੇਂ ਬੰਦੇ ਦੀ ਸੀ ਉਹ ਵੀ ਘਬਰਾਹਟ ਹੈਗੀ ਜਿਹੜੇ ਆਲਰੇਡੀ ਐਸਟੈਬਲਿਸ਼ ਨੇ ਜਿਹਨਾਂ ਕੋਲ ਆਪਣੇ ਘਰ ਹੈਗੇ ਨੇ ਬਟ ਉਹ ਪੇ ਆਫ ਨਹੀਂ ਕਰ ਪਾ ਰਹੇ ਹੈਗੇ ਜਿਹੜੀਆਂ ਐਡਿਡ ਪ੍ਰੋਪਰਟੀਜ਼ ਹੈ
4: ਹਾਂਜੀ
3: ਪੋਰਟਫੋਲੀਓ ਬਣਾਉਂਦੇ ਚੱਕਰ
4: ਹਾਂਜੀ
3: ਇਜ਼ ਇਟ ਅ ਰਾਈਟ ਟ੍ਰੈਂਡ ਕਿ ਬਣਾਈ ਚਲੋ ਲਈ ਚਲੋ ਇੱਕ ਤੋਂ ਬਾਅਦ ਇੱਕ ਦੋ ਤੋਂ ਬਾਅਦ ਤਿੰਨ ਤਿੰਨ ਤੋਂ ਬਾਅਦ ਚਾਰ ਐਦਾਂ ਔਰ ਇਹਦੇ ਬਹੁਤ ਸਾਰੇ ਐਡਵਾਈਸ ਮੈਂ ਇਹ ਨਹੀਂ ਹਲੇ ਉਹਦੇ ਚ ਨਹੀਂ ਜਾਊਂਗਾ ਕਿ ਬੜੇ ਸਾਰੇ ਇਸ ਕਿਸਮ ਦੇ ਲੋਕ ਵੀ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਹੀ ਐਡਵਾਈਸ ਕਰੀ ਜਾਂਦੇ ਨੇ ਟਿਕਟੋਕ ਤੋਂ ਹੀ ਦੱਸੀ ਜਾਂਦੇ ਨੇ ਕਿ ਇੱਥੋਂ ਲੈ ਲਓ ਉੱਥੇ ਲੈ ਲਓ ਤੇ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਸਰਜਨ ਵਾਲਾ ਕੰਮ ਜਿਹੜਾ ਉਹ ਆਪ ਹੀ ਘਰੇ ਬੈਠ ਕੇ ਕਰੀ ਜਾ ਰਹੇ ਨੇ
4: ਹਾਂਜੀ ਹਾਂਜੀ
3: ਇਜ਼ ਇਟ ਰਾਈਟ ਡਿਸੀਜਨ ਔਰ ਹੁਣ ਜੇ ਉਹ ਜਾ ਚੁੱਕੇ ਨੇ ਉਸ ਗਰਕ ਦੇ ਵਿੱਚ ਹੁਣ ਉਹ ਬਾਹਰ ਆਉਣ ਦਾ ਕੋਈ ਤਰੀਕਾ ਹੈ
4: ਹਾਂਜੀ ਜ਼ਰੂਰ ਹੈਗਾ ਦੇਖੋ ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜਾ ਪੋਰਟਫੋਲੀਓ ਆਪਣਾ ਬਣਾਉਂਦੇ ਆ ਉਹ ਬੈਲੈਂਸਡ ਹੋਣਾ ਚਾਹੀਦਾ ਆ ਉਹ ਆਪਣੇ ਆਪ ਨੂੰ ਸੈਲਫ ਸਸਟੇਨ ਕਰਨਾ ਚਾਹੀਦਾ ਉਸ ਪੋਰਟਫੋਲੀਓ ਨੂੰ ਜਦੋਂ ਤੁਸੀਂ ਜੇਬ ਚੋਂ ਪੈਸੇ ਪਾ ਰਹੇ ਹੋ ਪ੍ਰੋਪਰਟੀਆਂ ਨੂੰ ਪੇ ਆਫ ਕਰਨ ਲਈ ਉਹ ਉਨੇ ਹੋਣ ਤੁਹਾਡੀ ਸਰਪਲਸ ਇਨਕਮ ਕਵਰ ਕਰਦੀ ਰਹੇ
3: ਓਕੇ
4: ਨਹੀਂ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਰੀਸ਼ਫਲ ਕਰਨ ਦੀ ਲੋੜ ਆ
3: ਓਕੇ
4: ਹੁਣ ਅਸੀਂ ਕੀ ਕਰਦੇ ਹਾਂ ਅਸੀਂ ਜਦੋਂ ਵੀ ਕਿਸੇ ਕਲਾਇੰਟ ਦਾ ਪੋਰਟਫੋਲੀਓ ਬਣਾਉਂਦੇ ਹਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਉਹ ਪ੍ਰੋਪਰਟੀ ਵਿੱਚ ਉਹਨਾਂ ਦੀ ਜਦ ਤੱਕ ਕੰਪਲੀਟ ਹੁੰਦੀ ਆ 30% ਤੋਂ ਵੱਧ ਇਕੁਇਟੀ ਹੋਵੇ ਸਾਡੀ ਡੇ 1 ਤੇ 20% ਪ੍ਰੋਪਰਟੀ ਮਾਰਕੀਟ ਤੋਂ ਥੱਲੇ ਹੁੰਦੀ ਆ
3: ਠੀਕ ਹੈ
4: ਨੰਬਰ 2 ਉਹ ਮਿਨੀਮਮ 5.3% ਰੈਂਟਲ ਯੀਲਡ ਦਿੰਦੀ ਆ
3: ਓਕੇ
4: ਲੌਂਗ ਟਰਮ ਰੈਂਟਲ ਜਿਹੜੇ ਇੰਟਰਸਟ ਰੇਟ ਆ 5% ਦੇ ਅਰਾਊਂਡ ਹੀ ਆ ਪਿਛਲੇ 10 years ਦੀ
3: ਐਵਰੇਜ ਚ
4: ਰਾਈਟ ਹੁਣ ਅੱਜ ਕੱਲ ਵਧੇ ਹੋਏ ਪਹਿਲਾਂ
3: 3-4
4: ਬਟ ਜੇ ਤੁਹਾਡਾ ਰੈਂਟਲ ਯੀਲਡ 5% ਪਲੱਸ ਹੈਗਾ ਆ ਹੋਰ ਤੁਸੀਂ ਆਲਰੇਡੀ 30% ਦੀ ਉਹਦੇ ਤੇ ਆ ਐਲ ਵੀ ਆਰ ਦੇ ਉੱਤੇ ਬੈਠੇ ਡਿਪੋਜ਼ਿਟ ਤੇ ਬੈਠੇ ਯਾਨੀ ਕਿ ਤੁਹਾਡਾ ਲੋਨ ਸਿਰਫ 70% ਹੀ ਆ ਪ੍ਰੋਪਰਟੀ ਦੀ ਵੈਲਿਊ ਦਾ ਤੁਸੀਂ ਬੜੇ ਹੈਲਦੀ ਪੋਰਟਫੋਲੀਓ ਲੈਵਲ ਤੇ ਜਿੱਥੇ ਤੁਹਾਡੀ ਜੇਬ ਚੋਂ ਬਾਹਲੇ ਪੈਸੇ ਪੈਣੇ ਨਹੀਂ ਉਹ ਪ੍ਰੋਪਰਟੀ ਨੂੰ ਹੋਲਡ ਕਰ ਲਈ
3: ਓਕੇ
4: ਜਦੋਂ ਇਹੋ ਜਿਹਾ ਔਖਾ ਟਾਈਮ ਆਉਂਦਾ ਤੁਸੀਂ ਸਸਟੇਨ ਅਸੀਂ ਵੱਡੇ ਪੋਰਟਫੋਲੀਓ ਬਣਾ ਸਕਦੇ ਹਾਂ, ਜਿਹੜਾ ਮਾੜਾ ਟਾਈਮ ਲੰਘਾ ਗਿਆ ਉਹੀ ਚੰਗੇ ਟਾਈਮ ਚ ਹਨੇਰੀਆਂ ਲਿਆਉਂਦਾ ਫਿਰ
3: ਸਕਦਾ।
4: ਹਾਂਜੀ, ਜਿਹੜੇ ਮਾੜੇ ਟਾਈਮ ਚ ਜਿਹਨਾਂ ਨੂੰ ਹੁਣ ਪ੍ਰੋਪਰਟੀਆਂ ਵੇਚਣੀਆਂ ਪੈ ਗਈਆਂ, ਇਹ ਹੁਣ ਇਹਨੂੰ ਸਸਤੀਆਂ ਵੇਚਣੀਆਂ ਪੈ ਜਾਣੀਆਂ, ਕੱਲ ਨੂੰ ਜਦੋਂ ਬੂਮ ਆਇਆ ਇਹ ਫਿਰ ਇਹਨਾਂ ਦੀ ਗਰੋਥ ਤੇ ਮਿਸ ਆਊਟ ਕਰ ਜੂਗਾ। ਇਹ ਇਹਨਾਂ ਨੂੰ ਅਕਵਾਇਰ ਕਰਨ ਵੇਲੇ ਦੇਖਣਾ ਚਾਹੀਦਾ ਸੀਗਾ ਕਿ ਇਹਦਾ ਰੈਂਟਲ ਯੀਲਡ ਕਿੰਨੀ ਆ, ਅਸੀਂ ਕਿੰਨਾ ਚਿਰ ਇਹਨੂੰ ਹੋਲਡ ਕਰ ਸਕਦੇ ਹਾਂ ਤੇ ਅਸੀਂ ਇਹਨੂੰ ਹੈਲਦੀ ਕਿੱਦਾਂ ਰੱਖੀਏ ਪੋਰਟਫੋਲੀਓ ਨੂੰ। ਤੇ ਇਹਦੇ ਵਿੱਚ ਮਿਕਸ ਆਫ ਪ੍ਰੋਪਰਟੀਜ਼ ਹੁੰਦਾ ਆ, ਕੁਝ ਕੈਪੀਟਲ ਸਿਟੀਜ਼ ਚ ਹੋਣ, ਕੁਝ ਸੈਟੇਲਾਈਟ ਸਿਟੀਜ਼ ਚ ਹੋਣ, ਜਿੱਦਾਂ ਨਿਊ ਕਾਸਲ, ਵਲੋਂਗੋਂਗ ਹੋ ਗਿਆ, ਜਲੋਂਗ ਹੋ ਗਿਆ, ਇਹਨਾਂ ਏਰੀਆਜ਼ ਚ ਰੈਂਟ ਥੋੜੇ ਜਿਹੇ ਵੱਧ ਹੁੰਦੇ ਆ।
3: ਓਕੇ,
4: ਤੇ ਆਪਾਂ ਨੂੰ ਉਹ ਉਹ ਮਿਕਸਚਰ ਇੱਕ ਗੁੱਡ ਬਾਇਰਸ ਏਜੰਟ ਕ੍ਰੀਏਟ ਕਰ ਸਕਦਾ, ਇੱਕ ਖੁਦ ਵੀ ਬੰਦਾ ਘਰੇ ਬੈਠ ਕੇ ਵੀ ਇਹਦੀ ਰਿਸਰਚ ਕਰ ਸਕਦਾ, ਜੇ ਪੜ੍ਹਿਆ ਲਿਖਿਆ ਸਮਝਦਾ ਆ ਬੇਸਿਕ ਵੈਲਿਊਸ, ਉਹਨੂੰ ਬਾਇਰਸ ਏਜੰਟ ਦੀ ਵੀ ਲੋੜ ਨਹੀਂ, ਖੁਦ ਵੀ ਇਹਨਾਂ ਦੇ ਉੱਤੇ ਕੰਮ ਕਰ ਸਕਦੇ। ਬਹੁਤ ਸਾਰੇ ਆਨਲਾਈਨ ਪਲੈਟਫਾਰਮ ਹੈਗੇ ਜਿਹਨਾਂ ਤੋਂ ਰਿਸਰਚ ਲੈ ਸਕਦੇ ਆ।
3: ਰਾਈਟ, ਠੀਕ ਹੈ। ਇਹ ਜਿਹੜੀ ਜਾਣਕਾਰੀ ਇਹ ਹੋਣੀ ਬਹੁਤ ਜ਼ਰੂਰੀ ਹੈ, ਇਹ ਤਾਂ ਠੀਕ ਹੈ ਗੱਲ, ਇਹ ਮੈਂ ਸਮਝ ਗਿਆ ਹੈਗੇ, ਪਰ ਹੁਣ ਇੱਥੇ ਇੱਕ ਇੱਕ ਹੋਰ ਵੀ ਸਵਾਲ ਆਉਂਦਾ ਹੈ। ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਇੰਟਰੋਡਕਸ਼ਨ 'ਚ ਗੱਲ ਕੀਤੀ ਸੀਗੀ ਕਿ ਬੜੇ ਸਾਰੇ ਲੋਕ ਇੱਥੇ ਦਾ ਲਾਈਫ ਸਟੈਂਡਰਡ ਅੱਛਾ ਹੈਗਾ, ਹੈਲਥ ਸਟੈਂਡਰਡ ਅੱਛੇ ਨੇ, ਪੌਣ ਪਾਣੀ ਠੀਕ ਹੈ, ਹਵਾ ਜਿਹਨੂੰ ਕਹਿੰਦੇ ਆ ਸਾਫ਼ ਹੈ, ਇਹ ਸਾਰਾ ਕੁਝ ਦੇਖ ਕੇ ਆਸਟ੍ਰੇਲੀਆ ਆਉਂਦੇ ਨੇ।
4: ਯੈਸ,
3: ਕੁਐਸਚਨ ਇਹ ਹੈਗਾ ਕਿ ਇਹੀ ਸਾਰਾ ਕੁਝ ਦੇਖ ਕੇ ਬਾਹਰਲੇ ਏਜੰਟ ਵੀ ਆਸਟ੍ਰੇਲੀਆ ਆ ਰਹੇ ਨੇ ਕਿ ਦੇਖੋ ਜੀ ਆਸਟ੍ਰੇਲੀਆ ਵਾਲੇ ਤਾਂ ਰੱਜੇ ਪੁੱਜੇ ਨੇ, ਸ਼ਾਇਦ ਹੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਕੰਟਰੀਜ਼, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲੋਕ ਆਪਣੀ ਪ੍ਰੋਪਰਟੀ ਲੈਣ ਤੋਂ ਵੀ ਸਟਰਗਲ ਕਰ ਰਹੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਪਿਛਲੇ 5-10 ਸਾਲਾਂ ਚ ਆ ਕੇ ਲੋਕ ਇੱਕ ਇੱਕ 2-2-3-3 ਪੋਰਟਫੋਲੀਓ ਕ੍ਰੀਏਟ ਕਰੀ ਬੈਠੇ।
4: ਹਾਂਜੀ,
3: ਸੋ ਜੇ ਉਹ ਜੇ ਰੱਜੇ ਪੁੱਜੇ ਬੈਠੇ ਨੇ ਤਾਂ ਉਹਨਾਂ ਤੋਂ ਫਿਰ ਇਨਵੈਸਟ ਕਰਾਈਏ। ਹੁਣ ਉਹ ਦੁਬਈ ਇਨਵੈਸਟਮੈਂਟ, ਬਾਲੀ ਇਨਵੈਸਟਮੈਂਟ, ਇਹ ਬਹੁਤ ਜ਼ਿਆਦਾ ਟ੍ਰੈਂਡ ਭਾਜੀ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ।
4: ਹਾਂਜੀ,
3: ਡੂ ਯੂ ਸੁਜੈਸਟ ਕਿ ਇਹ ਹੋਣਾ ਚਾਹੀਦਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਥੇ 2-4 ਪ੍ਰੋਪਰਟੀਜ਼ ਲੈਣ ਤੋਂ ਬਾਅਦ ਦੁਬਈ ਜਾਂ ਬਾਲੀ 'ਚ ਵੀ ਇਨਵੈਸਟ ਕਰਨਾ ਚਾਹੀਦਾ?
4: ਹਾਂਜੀ ਭਾਈ, ਇਹਦੇ ਉੱਤੇ ਇੱਦਾਂ ਆ, ਦੇਖੋ ਜੇ ਤਾਂ ਕੋਈ ਵੀ ਕੰਮ ਆ ਤੁਹਾਨੂੰ ਆਪ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਆ, ਉਸ ਕੰਮ 'ਚ ਪੈਣਾ ਚਾਹੀਦਾ, ਸਮਝਣਾ ਚਾਹੀਦਾ ਆ, ਫਿਰ ਉਹ ਚੀਜ਼ ਕਰਨੀ ਚਾਹੀਦੀ ਆ। ਸੈਕੰਡਲੀ, ਇਹਦੇ ਹੈਵੀ ਟੈਕਸ ਇੰਪਲੀਕੇਸ਼ਨਸ ਹੈਗੇ ਆ। ਹਾਂਜੀ, ਜੇ ਤੁਸੀਂ ਆਸਟ੍ਰੇਲੀਆ, ਜੇ ਤੁਸੀਂ ਕੋਈ ਪ੍ਰੋਪਰਟੀ, ਲੈਟਸ ਸੇ ਮੈਂ ਅੱਜ ਦੁਬਈ ਜਾ ਕੇ ਪ੍ਰੋਪਰਟੀ ਲੈ ਲੈਣਾ ਆ, ਨਵੀਂ ਪ੍ਰੋਪਰਟੀ
3: $5,00,000 ਦੀ ਲੈ,
4: ਹਾਂਜੀ, ਹੁਣ ਉਹਦੀਆਂ ਜਿਹੜੀਆਂ ਉਹ ਖਾਲੀ ਪਈ ਆ, ਉਹ ਤੇ ਰੈਂਟ ਤੇ ਨੀ ਚੜ ਰਹੀ, ਕਿਉਂਕਿ ਉੱਥੇ ਬਹੁਤ ਹੁੰਦਾ ਹੈ, ਜਦੋਂ ਨਵੇਂ ਅਪਾਰਟਮੈਂਟ ਬਣਦੇ ਆ ਹਰ ਇੱਕ ਬੰਦਾ ਉਹਨੂੰ ਜਾਂਦਾ ਆ, ਜਦੋਂ ਸੋਹਣਾ ਇੱਕ ਹੋਰ ਨਵਾਂ ਬਣ ਜਾਂਦਾ ਉੱਥੇ ਤਾਂ ਆਈਫੋਨ ਵਾਂਗੂ ਅਪਾਰਟਮੈਂਟ ਬਣਦੇ ਆ, ਹਰ ਇੱਕ ਟੈਕਨੋਲੋਜੀ ਆ। ਤੁਸੀਂ ਗੂਗਲ ਕਰ ਸਕਦੇ ਹੋ, ਚਾਹੇ ਸਰਚ ਕਰ ਲਓ, ਪਹਿਲਾਂ ਉੱਥੇ ਅਸੀਂ ਮਰਸਡੀਜ਼ ਦੀ ਡਿਜ਼ਾਈਨਡ ਬਿਲਡਿੰਗ, ਸਾਰੇ ਮਰਸਡੀਜ਼ ਵੱਲ ਨੂੰ ਹੋ ਗਏ, ਅਸੀਂ ਬੇਚ ਦਿੱਤਾ, ਮਹਿੰਗਾ ਹੋ ਗਿਆ ਹੋ ਗਿਆ ਹੋ ਗਿਆ, ਉਦੋਂ ਬਾਅਦ ਬੁਗਾਟੀ ਦਾ ਅਪਾਰਟਮੈਂਟ ਆ ਗਿਆ,
3: ਡਿਜ਼ਾਈਨ
4: ਸਾਰਾ ਮੂੰਹ ਬੁਗਾਟੀ ਵੱਲ ਨੂੰ, ਜਿਹਦੇ ਨਾਲ ਬੁਗਾਟੀ ਖੜੀ ਆ, ਲੋਕੀ ਮਰਸਡੀਜ਼ ਨੂੰ ਥੋੜੀ ਹੱਥ ਪਾਉਗੇ, ਉਹੀ ਕੰਮ ਉੱਥੇ ਅਪਾਰਟਮੈਂਟਸ ਦਾ ਹੋਇਆ ਹੋਇਆ, ਨਵੇਂ ਅਪਾਰਟਮੈਂਟ ਵਿਕਦੇ ਆ, ਫਿਰ ਉਹ ਜਦੋਂ ਉੱਤੋਂ ਵੀ ਨਵੀਂ ਕੋਈ ਬਿਲਡਿੰਗ ਆ ਜਾਂਦੀ ਆ, ਉੱਥੇ ਕੋਈ ਨੀ ਜਾਂਦਾ, ਠੀਕ ਆ, ਤੇ ਜਿਹੜਾ ਬੰਦਾ ਲੋਕਲ ਮਾਰਕੀਟ ਚ ਜਾਊਗਾ ਸਮਝੂਗਾ। ਸੈਕੰਡਲੀ, ਦੁਬਈ ਚ ਬਹੁਤ ਸਾਰੇ ਏਰੀਆਜ਼ ਆ ਜਿੱਥੇ ਸਿਰਫ ਫੋਰਨ, ਜਿੱਥੇ ਫੋਰਨ ਬਾਹਰ ਬਾਏ ਕਰ ਸਕਦੇ ਆ, ਅਲਾਊਡ ਆ। ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਨੂੰ ਅਲਾਊਡ ਨਹੀਂ ਹੈਗਾ।
3: ਆਲਰਾਈਟ,
4: ਤੇ ਜਿਹੜੀ ਗਰੋਥ ਸਾਨੂੰ ਦਿਖਾਈ ਜਾਂਦੀ ਹੈ ਦੁਬਈ ਇੰਨਾ ਗਰੋ ਕਰ ਗਿਆ, ਉਹਦੇ ਵਿੱਚ ਤਾਂ ਉਹ ਏਰੀਆ ਵੀ ਇਨਕਲੂਡ ਕਰ ਦਿੰਦੇ ਆ, ਕਿਉਂਕਿ ਉੱਥੇ ਤਾਂ ਲੋਕਲ ਡਿਮਾਂਡ ਆ।
3: ਰਾਈਟ,
4: ਹੁਣ ਜਿੱਥੇ ਫੋਰਨ ਬਾਇਰ
3: ਜਾਣਬੁੱਝ ਕੇ ਦਿੱਤਾ ਹੋਇਆ ਨਾ,
4: ਐਗਜ਼ੈਕਟਲੀ,
3: ਕਿਉਂਕਿ ਸਿਟੀਜ਼ਨਸ ਨੂੰ
4: ਦੇਖੋ, ਉੱਥੇ ਬਾਲੇ ਰਾਈਟਸ ਨਹੀਂ ਹੈਗੇ, ਉੱਥੇ ਦੀ ਗਵਰਨਮੈਂਟ ਡੰਡੇ ਦੇ ਸਿਰ ਤੇ ਹੀ ਚੱਲਦੀ ਆ।
3: ਆਫ ਕੋਰਸ,
4: ਉਹਨਾਂ ਨੇ ਆਪਣਾ ਸ਼ਹਿਰ ਆਬਾਦ ਕਰਨਾ ਆ, ਜਿੱਥੇ ਸ਼ੇਖ ਰਹਿੰਦੇ ਆ ਉੱਥੇ ਆਲਰੇਡੀ ਸੜਕਾਂ ਬਣ ਗਈਆਂ, ਸਭ ਕੁਝ ਹੋ ਗਿਆ, ਘਰ ਬਣ ਗਏ ਆ, ਉਹਨਾਂ ਨੂੰ ਨਹੀਂ ਚਾਹੀਦੀ ਤੁਹਾਡੀ ਡਿਵੈਲਪਮੈਂਟ ਲਈ ਕੈਪੀਟਲ। ਜਿੱਥੇ ਰੇਗਿਸਤਾਨ ਪਿਆ ਚਾਹੁੰਦੇ ਸੀ, ਇੱਥੇ 20 ਬਿਲਡਿੰਗਾਂ ਬਣਾ ਦਈਏ, ਤੇ ਤੁਹਾਨੂੰ ਉੱਥੇ ਇਨਸੈਂਟਿਵ ਦਊਗੇ ਨਾ, ਤੁਸੀਂ ਬਾਏ ਕਰ ਸਕਦੇ ਆ। ਹੁਣ ਅੱਜ ਤਾਂ ਰੇਗਿਸਤਾਨ ਚ ਜਾ ਕੇ ਤੁਸੀਂ ਘਰ ਬਣਾ ਦਿੱਤੇ, ਉੱਥੇ ਕੋਈ ਸ਼ੇਖ ਨੇ ਜਾ ਕੇ ਰਹਿਣਾ ਹੀ ਨਹੀਂ ਆ, ਕਿਸੇ ਬਾਹਰੋਂ ਆਏ ਹੋਏ ਬੰਦੇ ਨੇ ਜੋਬ ਕਰਨ ਵਾਲੇ ਨੇ ਇੰਨੀ ਦੂਰ ਨਹੀਂ ਰਹਿਣਾ, ਤਾਂ ਫਿਰ ਉਹ ਅਪਾਰਟਮੈਂਟ ਕਿੱਦਾਂ ਗਰੋ ਕਰੂਗਾ?
3: ਕਰੈਕਟ।
4: ਫਿਰ ਸੈਕਿੰਡ ਚੀਜ਼, ਜਿਹੜੇ ਦੁਬਈ ਵਾਲੇ ਇਨਵੈਸਟਰ ਆ ਜਿਹੜੇ ਫਲੂਕ ਕਰਦੇ, ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ, ਇਹ 70-80% ਲੋਕਾਂ ਦੀ ਗੱਲ ਆ, 20-30% ਪੈਸੇ ਬਣਦੇ ਆ, ਬਟ ਉਹਦੇ ਲਈ ਤੁਹਾਨੂੰ ਉੱਥੇ ਹੋਣਾ ਚਾਹੀਦਾ। ਯੂ ਹੈਵ ਟੂ ਹੈਵ ਅ ਸਕਿਨ ਇਨ ਦ ਗੇਮ, ਤੁਹਾਨੂੰ ਪਤਾ ਲੋਕਲ ਕਿੱਥੇ ਬਾਏ ਕਰ ਰਹੇ, ਮੈਂ ਉੱਥੇ ਬਾਏ ਕਰਾਂ।
3: ਓਕੇ,
4: ਦੈਟਸ ਹਾਊ ਯੂ ਪਲੇ ਦ ਗੇਮ। ਇਹ ਆਸਟ੍ਰੇਲੀਆ ਚ ਵੀ ਸਿਮਿਲਰ ਹੀ ਆ।
3: ਰਾਈਟ,
4: ਇੱਥੋਂ ਬੈਠ ਕੇ ਲੋਕੀ ਮੈਲਬਨ ਦੀ ਪ੍ਰੋਪਰਟੀ ਲੈ ਲੈਂਦੇ ਆ, ਹੁਣ ਇੱਥੇ ਬਹੁਤ ਸਾਰੇ ਬਾਇਰਸ ਏਜੰਟ ਕੁਝ ਸਾਲ ਪਹਿਲਾਂ ਕਹਿੰਦੇ ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਵਾਲੇ ਆਪ ਸਿਰ ਤੇ ਹੱਥ ਰੱਖ ਕੇ ਬੈਠੇ ਆ, ਸਾਡੀ ਗਰੋ ਨਹੀਂ ਕਰ ਰਹੀ,
3: ਗਰੋ ਨਹੀਂ ਹੋ ਰਹੀ।
4: ਪਰ ਜਦ ਉੱਥੇ ਜਾਊਗਾ ਬੰਦਾ ਗੱਲਬਾਤ ਕਰੂਗਾ, ਦੇਖੋ ਸਮਝੋ, ਪਤਾ ਲੱਗੂਗਾ ਕਿ ਹਮ ਸਾਨੂੰ ਦਿਖਾਉਂਦੇ ਸੀ ਮੈਲਬਰਨ ਇੰਨਾ ਗਰੋ ਕਰ ਗਿਆ, ਉਹ ਕਿਹੜਾ ਸੀ ਸੈਂਟ ਕਿਲਡਾ ਗਰੋ ਕਰ ਰਿਹਾ ਆ, ਜਾਂ ਉੱਧਰ ਜਿਹੜੇ ਈਸਟ ਡੋਂਕਾਸਟਰ ਆ ਜਿਹੜੇ ਵਧੀਆ ਏਰੀਆਜ਼ ਆ ਉਹ ਗਰੋ ਕਰ ਰਹੇ ਆ, ਵੈਸਟ ਜਿੱਥੇ ਸਪਲਾਈ ਆਈ ਜਾ ਰਹੀ ਆਈ ਜਾ ਰਹੀ, ਉਹ ਪਿਆ ਹੋਇਆ ਸੀਗਾ ਉਹਨਾਂ ਦਿਨਾਂ ਚ, ਤੇ ਹੁਣ ਤਾਂ ਸਾਰੇ ਕਿਤੇ ਸਲੋ ਆ।
3: ਰਾਈਟ,
4: ਤੇ ਵੀ ਯੂ ਨੀਡ ਟੂ ਬੀ ਦੇਅਰ ਟੂ ਅੰਡਰਸਟੈਂਡ ਵਿਚ
3: ਮਾਰਕੀਟ,
4: ਸਮਾਲ ਪਾਕਿਟਸ ਆਫ ਮਾਰਕੀਟ ਕਿਹੜੀ ਗਰੋ ਕਰ ਰਹੀ ਕਿਹੜੀ ਨਹੀਂ, ਜਿਹੜੇ ਆ ਸਾਨੂੰ ਫਲੋਕ ਕਰੇ ਜਾ ਰਹੇ ਆ ਅਪਾਰਟਮੈਂਟਸ, ਇਹ ਮਾਸ ਪ੍ਰੋਡਿਊਸ ਇੱਥੇ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਾਰਟਮੈਂਟ ਬਾਏ ਕਰੋ, ਉਹਦੀ ਕਿਸ਼ਤ ਕਿਸ਼ਤ 50,000 ਆ, ਪਰ ਕਿਰਾਇਆ 60,000 ਆਉਂਦਾ ਸਾਲ ਦਾ, ਤੁਹਾਡੀ 10,000 ਇਨਕਮ ਚੱਲ ਪਈ। ਤੁਸੀਂ ਅੱਜ ਕੋਈ ਮਾਰਕੀਟਿੰਗ ਖੋਲ ਕੇ ਦੇਖ ਲਓ ਦੁਬਈ ਵਾਲਿਆਂ ਦੀ, ਇਹੀ ਦੱਸ ਰਿਹਾ। ਉਹ ਜਿਹੜੇ ਲੋਕਲ ਆ ਉਹ ਬੇਵਕੂਫ ਆ, ਉਹ ਜਿਹੜੇ 60,000 ਕਿਰਾਇਆ ਦੇ ਰਹੇ ਹੋ, 50,000 ਮੋਰਗੇਜ ਕਿਉਂ ਨੀ ਲੈ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਇਹੀ ਬਿਲਡਿੰਗ 50,000 ਸਸਤੀ ਹੋ ਜਾਣੀ ਆ। ਇਹਨਾਂ ਚੰਗਾ 10,000 ਕਿਰਾਇਆ ਦਿੱਤਾ ਚੰਗਾ ਆ, ਤੇ ਮੈਂ ਇਹ ਨੀ ਕੰਮ ਕਰਨਾ ਭਾਈ। ਜੇ ਸਿਡਨੀ ਚ ਵੀ ਹੁੰਦਾ ਹੁੰਦਾ, ਮੈਲਬਰਨ ਚ ਹੁੰਦਾ ਹੁੰਦਾ, ਤੁਹਾਡਾ ਘਰ ਜਿਹੜਾ ਆ ਉਹਦਾ ਕਿਰਾਇਆ 60,000 ਹੁੰਦਾ ਔਰ ਕਿਸ਼ਤ 50,000 ਹੁੰਦੀ, ਤਾਂ ਤੁਸੀਂ ਸਾਰੇ ਜਣੇ ਆਪਣਾ ਘਰ ਨਾ ਲੈ ਲੈਂਦੇ, ਲੋਕੀ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ। ਸੋ ਦੈਟਸ ਨੋਟ ਦ ਕੇਸ, ਵੀ ਨੀਡ ਟੂ ਅੰਡਰਸਟੈਂਡ ਵਟ ਦੇ ਆਰ ਸੈਲਿੰਗ। ਹੁਣ ਮੈਂ ਇੱਕ ਕੁਇਕ ਐਨਾਲੋਜੀ ਦੇਣਾ ਚਾਹੂੰਗਾ ਇਸ ਪਾਸੇ, ਉਹਨਾਂ ਨੂੰ ਪਤਾ ਟਾਈਮ ਬਹੁਤ ਘੱਟ ਆ। 1700-1800 ਦੇ ਵਿੱਚ ਆਸਟ੍ਰੇਲੀਆ ਚ ਸੋਨਾ ਨਿਕਲਦਾ ਹੁੰਦਾ ਸੀਗਾ, ਸਾਰੀ ਦੁਨੀਆ ਇੱਥੇ ਭੱਜ ਕੇ ਆਉਂਦੀ ਹੁੰਦੀ ਸੀ, ਗੋਲਡ ਰਸ਼ ਆ। ਰਾਈਟ ਨਾਓ ਉਹੀ ਗੋਲਡ ਰਸ਼ ਦੁਬਈ ਚ ਬਣਿਆ ਹੋਇਆ, ਠੀਕ ਆ, ਕਿ ਜਾਓ ਪ੍ਰੋਪਰਟੀ ਬਾਏ ਕਰੋ ਤੁਸੀਂ ਮਿਲੀਨੇਅਰ ਬਣ ਜਾਓਗੇ। ਹੁਣ ਗੋਲਡ ਰਸ਼ ਚ ਆਸਟ੍ਰੇਲੀਆ ਕੀ ਹੋਇਆ, ਲੋਕੀ ਦੂਰੋਂ ਦੂਰੋਂ ਆਏ, ਉੱਥੇ ਕਿਲੋਮੀਟਰਾਂ ਦੀਆਂ ਦੁਕਾਨਾਂ ਬਣ ਗਈਆਂ ਸ਼ਵਲ ਵੇਚਣ ਵਾਲਿਆਂ ਦੀਆਂ, ਕਿ ਸਾਡੇ ਤੋਂ ਸ਼ਵਲ ਖਰੀਦੋ, ਜਾ ਕੇ ਪੱਟੋ, ਸੋਨਾ ਨਿਕਲ ਜਾਊਗਾ। ਫੋਟੋਆਂ ਲਾਤੀਆਂ ਜਿਹਨਾਂ ਦੇ ਸੋਨੇ ਨਿਕਲੇ ਆ ਪਿੱਛੇ, ਕਿਆ ਬੰਦੇ ਨੂੰ ਕਿਲੋ ਮਿਲੇ, ਇਹਨੂੰ ਅੱਧਾ ਕਿਲੋ ਮਿਲਿਆ, ਇਹਨੂੰ ਇੰਨਾ ਮਿਲਿਆ, ਇਹ ਰੀਅਲ ਸਟੇਟ ਵਾਲੇ ਉੱਥੇ ਕਰ ਰਹੇ ਆ। ਲੋਕੀ ਗਏ ਸ਼ਵਲ ਖਰੀਦੀ ਗਏ ਖਰੀਦੇ ਗਏ, ਸਾਲ ਬਾਅਦ ਕੀ ਹੋਇਆ, ਜਿਹੜੇ ਸ਼ਵਲ ਵੇਚ ਆਉਣਾ ਤਾਂ ਪੈਸੇ ਬਣ ਗਏ, ਪਰ ਜਿਹੜੇ ਸੋਨਾ ਨਿਕਲੇ, ਜਿਹੜੇ ਮਿੱਟੀ ਪਾ ਰਹੇ ਸੀ, ਉਹਨਾਂ ਨੂੰ ਜੇਬੋਂ ਪੈਸੇ ਦੇ ਕੇ ਸ਼ਵਲ ਦੇ ਕਰਜ਼ੇ ਉਤਾਰਨੇ ਪਏ, ਠੀਕ ਆ। ਤਾਂ ਸਾਨੂੰ ਸਮਝਣ ਦੀ ਲੋੜ ਆ, ਜੇ ਸੋਨਾ, ਇਹੋ ਜਿਹੀ ਗੱਲ ਨੀ, ਉਸ ਟਾਈਮ ਇੱਥੇ ਸੋਨਾ ਨਹੀਂ ਸੀਗਾ, ਸੋਨਾ ਸੀਗਾ, ਪਰ ਪਹਿਲਾਂ ਜਾਓ ਮਾਈਨਿੰਗ ਚ ਕੰਮ ਕਰੋ, ਪਤਾ ਕਰੋ ਸੋਨਾ ਨਿਕਲਦਾ ਕਿੱਦਾਂ ਆ, ਕਿਹੜੀ ਜਗ੍ਹਾ ਹੋਊਗਾ, ਕਿੱਥੇ ਨਹੀਂ ਹੋਊਗਾ। ਹੁਣ ਇੱਥੇ ਬੈਠੇ ਤੁਸੀਂ ਸ਼ਵਲ ਖਰੀਦੀ ਜਾਓਗੇ ਤਾਂ ਆਪਣਾ ਸੋਨਾ ਬਾਹਰ ਨਹੀਂ ਆ ਜਾਣਾ। ਸੋ ਨੀਡ ਟੂ ਬੀ ਸਪੈਸੀਫਿਕ ਅਬਾਊਟ ਇਟ।
3: ਆਰ ਯੂ ਕੰਸਰਨਡ ਅਬਾਊਟ ਦੀ ਕ੍ਰਾਈਸਿਸ ਦੈਟ ਇਜ਼ ਗੋਇੰਗ ਔਨ ਇਨ ਮਿਡਲ ਈਸਟ, ਸਪੈਸ਼ਲੀ ਦੈਟ ਇਰਾਨ, ਹਿਜ਼ਬੁੱਲਾ, ਹੂਤੀ,
4: ਡੈਫੀਨਿਟਲੀ
3: ਲੈਬਨਾਨ, ਉਹ ਤੁਹਾਨੂੰ ਲੱਗਦਾ ਕਿ ਦੁਬਈ ਦੇ ਪਰਦੇ ਚੱਕੇ ਗਏ ਨੇ, ਸਪੈਸ਼ਲੀ ਸਾਊਦੀ ਅਰਬ ਦੇ?
4: ਡੈਫੀਨਿਟਲੀ, ਜਦੋਂ ਵੀ ਦੇਖੋ ਆਪਾਂ ਕਿਤੇ ਵੀ ਇਨਵੈਸਟ ਕਰਨ ਜਾਂਦੇ ਆ ਨਾ, ਸਾਡੇ ਦਿਮਾਗ ਦੀ ਇੰਜੀਨੀਅਰਿੰਗ ਉੱਥੇ ਦੀ ਹੋ ਜਾਂਦੀ ਹੈ ਜਿੱਥੇ ਅਸੀਂ ਰਹਿ ਰਹੇ ਹੁੰਦੇ ਹਾਂ, ਠੀਕ ਆ। ਹੁਣ ਸਾਨੂੰ ਲੱਗਦਾ ਕਿ ਯਾਰ ਦੁਬਈ ਵੀ ਇੰਨਾ ਹੀ ਸੇਫ ਹੋਣਾ ਆ, ਪਰ ਦੁਬਈ ਦੀ ਜਿਹੜੀ ਟੈਕਸੇਸ਼ਨ ਆ, ਜਿਹੜੇ ਉੱਥੇ ਦੇ ਲਾਜ਼ ਐਂਡ ਆਰਡਰ, ਕਦੀ ਵੀ ਕੁਛ ਵੀ ਬਦਲ ਸਕਦਾ ਆ। ਓਵਰਨਾਈਟ ਕਿੰਨੇ ਇੰਡੀਅਨ ਸੀਗੇ ਜਿਹੜੇ ਬਿਲੀਨੀਅਰ ਬਣ ਗਏ ਸੀ, ਇੱਕ ਉੱਥੇ ਹੈਲਥ ਗਰੁੱਪ ਦਾ ਮੈਗਨੇਟ ਸੀ, ਬਹੁਤ ਵੱਡਾ ਬੰਦਾ, ਉਹਨੂੰ ਓਵਰਨਾਈਟ ਸਭ ਕੁਝ ਛੱਡ ਕੇ ਭੱਜਣਾ ਪਿਆ ਸੀ ਉੱਥੇ। ਉਹ ਜਿੰਨਾ ਚਿਰ ਚਾਹੁੰਦੇ ਗਰੋਥ ਹੋਵੇ ਹੁੰਦੀ ਆ, ਕਦੀ ਵੀ ਬਦਲ ਸਕਦੇ, ਕਿਉਂਕਿ ਵੋਲੇਟਿਲਿਟੀ ਹੈਗੀ ਆ। ਨੰਬਰ 2 ਦੇ ਆਲੇ ਦੁਆਲੇ ਜੰਗ ਲੱਗੀ ਹੋਈ ਆ, ਠੀਕ ਆ, ਇੱਧਰ ਪਾਕਿਸਤਾਨ ਵੀ ਲੜਨ ਨੂੰ ਫਿਰਦਾ ਆ, ਇਰਾਨ ਵੀ ਆ, ਤੇ ਉਧਰਲੇ ਪਾਸੇ ਹਿਜ਼ਬੁੱਲਾ, ਲਬਨਾਨ,
3: ਇਜ਼ਰਾਈਲ ਬੈਠਾ
4: ਹੈ। ਹਾਂਜੀ, ਵਿੱਚ ਉਹੀ ਇੱਕ ਛੋਟਾ ਜਿਹਾ ਓਇਸਿਸ ਆ ਜਿਹੜਾ ਠੀਕ ਆ ਰਾਈਟ ਨਾਓ।
3: ਰਾਈਟ,
4: ਜਦੋਂ ਹੁਣ ਵਾਰ ਹੋਈ ਸੀਗੀ ਉੱਥੇ ਲੋਕਾਂ ਦੀ ਫਲਾਈਟ ਦੇ ਆਉਣਾ ਜਾਣਾ ਹੀ ਮੁਸ਼ਕਿਲ ਹੋ ਗਈ ਸੀਗੀ।
3: ਹਾਂਜੀ,
4: ਤੇ ਤੁਸੀਂ ਕੀ ਵੀਡੀਓ ਪੋਸਟ ਕਰ ਸਕਦੇ ਕੀ ਨਹੀਂ ਕਰ ਸਕਦੇ, ਵੀ ਕੁਆਰੰਟੀਨ ਹੁੰਦਾ ਸੀ, ਤੁਸੀਂ ਉੱਥੇ ਨੈਗੇਟਿਵ ਨਿਊਜ਼ ਨਹੀਂ ਪਾਸਦੇ ਜੇ ਦੁਬਈ ਦੇ ਵਿੱਚ ਹੀ ਰਹਿੰਦੇ ਆ।
3: ਆਲ ਰਾਈਟ,
4: ਜਿਹਦਾ ਇੰਨਾ ਕੰਟਰੋਲ ਆ, ਤੁਹਾਨੂੰ ਕੀ ਸੱਚਾਈ ਦਾ ਪਤਾ ਗਰਾਊਂਡ ਤੇ ਕੀ ਚੱਲ ਰਿਹਾ ਆ। ਸੋ ਇਟਸ ਵੈਰੀ ਵੋਲਟਾਈਲ ਦੇਅਰ, ਫਿਊਚਰ ਵੀ ਉਹਦਾ ਹੁਣ ਵੋਲਟੀਲਿਟੀ ਦੇ ਵਿੱਚ ਹੀ ਆ। ਆਸਟ੍ਰੇਲੀਆ ਵਾਂਗੂ ਸੇਫ ਨਹੀਂ ਹੈਗਾ, ਜਸਟ ਬਿਕੋਜ਼ ਆਸਟ੍ਰੇਲੀਆ ਚ ਬੈਠੇ ਆ, ਇਹ ਨਾ ਸੋਚੋ ਕਿ ਇਹ ਬਹੁਤ ਸੇਫ ਆ ਤਾਂ ਉਹ ਵੀ ਇਦਾਂ ਹੀ ਹੋਊਗਾ।
3: ਰਾਈਟ,
4: ਸੋ ਵੀ ਨੀਡ ਟੂ ਅੰਡਰਸਟੈਂਡ ਆਲ ਡਿਫਰੈਂਟ ਐਸਪੈਕਟਸ ਆਫ ਇਨਵੈਸਟਮੈਂਟ।
3: ਰਾਈਟ, ਠੀਕ ਹੈ। ਇੱਕ ਅੱਜ ਕੱਲ੍ਹ ਇੱਥੋਂ ਮੈਲਬਰਨ ਤੋਂ, ਬ੍ਰਿਸਬਨ ਤੋਂ ਬੜੀਆਂ ਰੀਲਾਂ ਇੱਥੇ ਦੀਆਂ ਵੀ ਬਣਨ ਲੱਗ ਪਈਆਂ ਕਿ ਚਲੋ ਠੀਕ ਹੈ, ਜੇ ਦੁਬਈ ਬਾਲੀ ਦੇ ਵਿੱਚ ਤੁਸੀਂ ਏਅਰਬੀਐਨਬੀ ਜਾਂ ਅਪਾਰਟਮੈਂਟ ਨਹੀਂ ਰਹਿਣੇ ਤਾਂ ਇੰਡੀਆ 'ਚ ਲੈ ਲਓ। ਇੰਡੀਆ ਦਾ ਇੱਕ ਡ੍ਰੀਮ ਵੀ ਵੇਚਿਆ ਜਾ ਰਿਹਾ ਉਸ ਕੰਟਰੀ ਤੋਂ ਜਿੱਥੋਂ ਅਸੀਂ ਆਏ, ਉੱਥੇ ਕਿਹਾ ਜਾ ਰਿਹਾ ਕਿ ਆਉਣ ਵਾਲੀ ਜਿਹੜੀ ਹਾਫ ਸੈਂਚੁਰੀ ਹੈਗੀ ਉਹ ਇੰਡੀਆ ਦੀ ਹੈ।
4: ਹਾਂਜੀ,
3: ਇਹ ਸਹੀ ਹੈਗਾ ਤਰੀਕਾ, ਕਿਉਂਕਿ ਸਾਡੇ ਤੁਹਾਡੇ ਸਰਕਲ ਦੇ ਵਿੱਚ ਮੈਂ ਜਾਣਦਾ ਹੈਗਾ, ਆਪਣੇ ਸਰਕਲ 'ਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਇੰਡੀਆ ਵੱਲ ਨੂੰ ਭੱਜ ਰਹੇ ਨੇ ਤੇ ਬੜੀਆਂ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਨੇ।
4: ਹਾਂਜੀ, ਦੇਖੋ ਨੋ ਡਾਊਟ ਜਿਹੜੀ ਨੈਕਸਟ ਸੈਂਚੁਰੀ ਆ ਉਹ ਇੰਡੀਅਨ ਸੈਂਚੁਰੀ ਆ, ਆਪਾਂ ਬਹੁਤ ਜ਼ਿਆਦਾ ਗਰੋਥ ਹੋ ਰਹੀ ਆ ਉੱਥੇ ਤੇ ਇਕੋਨਮੀ ਵੱਧ ਰਹੀ ਆ, ਬਟ ਦੈਟ ਡਸ ਨੋਟ ਮੀਨ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ 100% ਠੀਕ ਹੀ ਹੋਊਗੀ। ਅਗੇਨ ਉੱਥੇ ਜਾ ਕੇ ਜਾਂਚ ਪੜਤਾਲ ਕਰਕੇ ਖੁਦ ਕੇ, ਹਾਂ ਜੇ ਸੇਮ ਲੋਕਲ ਏਰੀਏ ਦੇ ਵਿੱਚ ਉੱਥੇ ਲੋਕੀ ਰਹਿਣਾ ਚਾਹੁੰਦੇ ਹੋ ਸਟਰੀਟ ਤੇ, ਤੁਸੀਂ ਵੀ ਜਾ ਕੇ ਬਾਏ ਕਰ ਰਹੇ ਹੋ, ਤੁਸੀਂ ਉਹ ਜਿਹੜਾ ਘਰ ਲਾਗੇ ਵਿਕਿਆ ਉਹ ਤੋਂ ਬਿਲੋ ਮਾਰਕੀਟ ਵੈਲਿਊ ਖਰੀਦ ਲਓ ਪਹਿਲਾਂ ਤਾਂ। ਇਹ ਨਾ ਹੋਵੇ ਕਿ ਉਸੇ ਗਲੀ ਚ ਕਰੋੜ ਦਾ ਵਿਕਿਆ ਹੋਇਆ, ਤੁਸੀਂ 2-1.5 ਕਰੋੜ ਦੇ ਕੇ ਆ ਜਾਓ। ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਐਕੁਇਜ਼ੀਸ਼ਨ 'ਚ ਹੀ ਸਭ ਤੋਂ ਵੱਧ ਪੈਸੇ ਕਮਾਏ ਤੇ ਗਵਾਏ ਜਾਂਦੇ ਆ।
3: ਰਾਈਟ,
4: ਜੇ ਤੁਸੀਂ, ਇਹ ਪਹਿਲੀ ਚੀਜ਼ ਤਾਂ ਹੋਗੀ। ਦੂਜੀ, ਤੁਸੀਂ ਇਹ ਜ਼ਰੂਰ ਯਾਦ ਰੱਖੋ, 10% ਪ੍ਰੋਪਰਟੀ ਗਰੋਥ ਆਸਟ੍ਰੇਲੀਆ ਔਰ 10% ਪ੍ਰੋਪਰਟੀ ਗਰੋਥ ਇੰਡੀਆ ਬਰਾਬਰ ਨਹੀਂ ਆ। ਇਨਫੈਕਟ ਜੇ ਤੁਸੀਂ ਇੰਡੀਆ 'ਚ 20% ਪ੍ਰੋਪਰਟੀ ਦੀ ਗਰੋਥ ਹੋਈ ਹੈ, ਆਸਟ੍ਰੇਲੀਆ 'ਚ 10% ਹੋਈ ਹੈ, ਦੈਟ ਕੁਡ ਬੀ ਇਕੁਅਲ। ਕਰੰਸੀ ਤੁਸੀਂ ਕਨਵਰਟ ਕਰੋਗੇ, ਜਿਹੜਾ ਤੁਸੀਂ ਜੇ 5 ਸਾਲ 'ਚ ਤੁਸੀਂ ਉੱਥੇ 1,00,000 ਇਨਵੈਸਟ ਕੀਤਾ ਸੀ, 5 ਸਾਲ ਬਾਅਦ ਉਹ 1.5 ਲੱਖ ਬਣ ਗਿਆ, ਪਰ ਜਦੋਂ 1.5 ਲੱਖ ਨੂੰ ਇੱਥੇ ਮਿਲਾਓਗੇ ਵਾਪਸ 1,00,000 ਰਹਿ ਜਾਣਾ ਆ, ਕਿਉਂਕਿ ਡਾਲਰ ਇੰਨਾ ਐਪਰੀਸ਼ੀਏਟ ਹੋ ਚੁੱਕਿਆ ਹੋਣਾ ਔਰ ਰੁਪਈਆ ਇੰਨਾ ਡੀਵੈਲਿਊਡ ਹੋ ਚੁੱਕਿਆ ਹੋਣਾ। ਸੋ ਯੂ ਹੈਵ ਟੂ ਹੈਜ ਦ ਕਰੰਸੀ ਰਿਸਕ ਇਨ ਦਿਸ। ਦੂਜੀ ਗੱਲ ਜਦੋਂ ਤੁਸੀਂ ਉੱਥੇ ਇਨਵੈਸਟ ਕਰ ਰਹੇ ਹਾਂ ਮੇਕ ਸ਼ੋਰ ਤੁਸੀਂ ਪਲੈਨਡ ਏਰੀਆਜ਼ ਦੇ ਵਿੱਚ ਕਰੋ ਜਿੱਥੇ ਕੰਟਰੋਲਡ ਸਪਲਾਈ ਆ ਔਰ ਜਿੱਥੇ ਤੁਹਾਡੀ ਕਮਿਊਨਿਟੀ ਲੋਕੀ ਆ ਕੇ ਰਹਿਣਾ ਵੀ ਚਾਹੁਣ ਕਿਉਂਕਿ ਅਗਲੇ 50 ਸਾਲ 100 ਸਾਲ ਗਰੋਥ ਹੈਗੀ ਆ ਬਟ ਉੱਥੇ ਗਰੋਥ ਜਿਹੜੇ ਲੋ ਸੋਸ਼ੋ ਇਕਨੋਮਿਕ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਆ ਤੇ ਇਹ ਨਾ ਹੋ ਜਾਏ ਕਿ ਉੱਥੇ ਸਾਊਥ ਅਫਰੀਕਾ ਵਾਂਗੂ ਹੋ ਜਾਏ ਕਿ ਹਰ ਕਿਸੇ ਨੂੰ ਆਪਣੇ ਘਰ ਦੇ ਬਾਹਰ 4 ਦੀਵਾਰੀਆਂ ਕਰਨੀਆਂ ਪੈਣ ਤਾਰਾਂ ਲਾਉਣੀਆਂ ਪੈਣ ਚੋਰੀਆਂ ਚਕਾਰੀਆਂ ਵੱਧ ਜਾਣ ਜਿਹੜਾ ਗੈਪ ਆ ਅਮੀਰ ਦਾ ਔਰ ਗਰੀਬ ਦਾ ਬਹੁਤ ਜ਼ਿਆਦਾ ਨਾ ਪੈ ਜਾਏ ਕਿਉਂਕਿ ਜੋ ਜ਼ਿਆਦਾ ਪੈ ਗਿਆ ਫਿਰ ਗਰੀਬਾਂ ਨੇ ਅੱਜ ਉਹ ਇਕਨੋਮੀ ਚ ਪਾਰਟੀਸਪੇਟ ਕਰਕੇ ਕਮਾ ਕੇ ਅਮੀਰ ਬਣਨਾ ਚਾਹੁੰਦੇ ਆ ਕੱਲ ਨੂੰ ਲੱਗੂਗਾ ਇਹ ਡ੍ਰੀਮ ਤਾਂ ਟੂ ਫਾਰ ਹੋ ਗਿਆ ਹੁਣ ਖੋਣਾ ਸ਼ੁਰੂ ਕਰਦੀ ਹੈ ਇਹ ਵੀ ਇਕਨੋਮੀਜ ਦੇ ਵਿੱਚ ਹੁੰਦਾ ਹੈ ਇਹ ਇੱਕ ਇਕਨੋਮਿਕ ਪ੍ਰੋਬਲਮ ਅਰਾਈਜ਼ ਹੋ ਸਕਦੀ ਆ ਫਿਊਚਰ ਚ
3: ਲਾਸਟ ਇੱਕ ਦੋ ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦਾ ਇਹ ਵੀ ਬੜੇ ਫਟਾਫਟ ਸਵਾਲ ਨੇ ਇੱਕ ਤਾਂ ਸਰਕਾਰ ਨੇ 5% ਡਿਪੋਜ਼ਿਟ ਵਾਲਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਹੋਮ ਬਾਇਰ ਗਰੰਟੀ ਸਕੀਮ
4: ਹਾਂਜੀ
3: ਉਹ ਕਿੰਨੀ ਕੁ ਫਿਜ਼ੀਬਲ ਹੈਗੀ ਔਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਫਸਟ ਹੋਮ ਬਾਇਰ ਨੇ ਦੇ ਸ਼ੁੱਡ ਗੋ ਐਂਡ ਗ੍ਰੈਬ ਦੈਟ ਅਪੋਰਚੁਨਿਟੀ ਕਿਉਂਕਿ ਡਿਪੋਜ਼ਿਟ ਬਹੁਤ ਥੋੜਾ ਹੈਗਾ
4: ਹਾਂਜੀ
3: ਨੰਬਰ ਦੋ ਦੂਸਰਾ ਸਵਾਲ ਵੀ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨੂੰ ਸ਼ਾਇਦ ਤੁਸੀਂ ਜਵਾਬ ਨੂੰ ਕਿਤੇ ਜਾ ਕੇ ਰਲਾ ਲਓਗੇ ਮੇਰੇ ਤੋਂ ਕਿਸੇ ਨੇ ਸਹਿ ਸੁਭਾਅ ਪੁੱਛ ਲਿਆ ਇੰਡੀਆ ਦੇ ਵਿੱਚ ਬੈਠ ਕੇ ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ 12 ਲੱਖ ਘਰ ਬਣਾਉਣ ਦਾ ਟੀਚਾ ਉਹ ਮਿਥੀ ਬੈਠੇ ਨੇ 2029 ਤੱਕ ਸੋ ਜੇ ਉਹ 1.2 ਮਿਲੀਅਨ ਘਰ ਬਣਾਉਣੇ ਨੇ ਤੇ ਉਹਨਾਂ ਨੇ ਇਹ ਪੁੱਛਿਆ ਕਿ ਫਿਰ ਉਹ ਬਣਾ ਕੇ ਫਿਰ ਵੈਸੇ ਹੀ ਦੇ ਦੇਣ ਜੇ 5% ਦੇ ਉੱਤੇ ਦੇ ਰਹੇ ਨੇ ਸਟੈਂਪ ਡਿਊਟੀ ਆਫ ਹੀ ਕਰਕੇ ਦੇ ਦੇਣ ਜਿਹਨਾਂ ਨੇ ਲੈਣੇ ਨੇ ਆਪਣਾ ਲੋਨ ਪੇ ਕਰੋ ਤੇ ਲਈ ਚੱਲੋ ਇਜ਼ ਇਟ ਪੋਸੀਬਲ ਇਹ ਇਕਨੋਮੀ ਦੀ ਇਹ ਇੱਕ ਬੜੀ ਸਿੱਧੀ ਸਾਧੀ ਜੀ ਥਿਊਰੀ ਹੈਗੀ ਹੈ ਜਾਂ ਇਹ
4: ਕਿ ਉਹ ਆਪਣੇ ਕੋਲੋਂ ਗਵਰਨਮੈਂਟ ਘਰ ਬਣਾ ਕੇ ਦੇ ਦੇਵੇ ਲੋਕਾਂ ਨੂੰ ਦੇਖੋ ਜਿਹੜਾ ਗਵਰਨਮੈਂਟ ਦਾ ਫੰਕਸ਼ਨ ਆ ਬਹੁਤ ਇਨਐਫੀਸ਼ੀਐਂਟ ਫੰਕਸ਼ਨ ਆ ਕਿਉਂਕਿ ਇੰਨੇ ਬਿਊਰੋਕਰੈਟਸ ਇਨਵੋਲਵ ਹੋ ਜਾਂਦੇ ਰੈਡ ਟੇਪ ਇੰਨੀ ਆ ਜਾਂਦੀ ਆ ਵਿੱਚ ਕਰੰਟਲੀ ਵੀ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਰਿਸਰਚ ਕੀਤੀ ਸੀਗੀ ਇਹ ਬੜੀ ਹਾਸੇ ਵਾਲੀ ਗੱਲ ਆ 2 ਸਾਲ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰੋਡਕਟੀਵਿਟੀ ਕਮਿਸ਼ਨ ਬਿਠਾਈ ਚੈੱਕ ਕਰੋ ਕਿ ਘਰ ਇੰਨੇ ਮਹਿੰਗੇ ਕਿਉਂ ਆਸਟ੍ਰੇਲੀਆ ਚ ਉਹਨਾਂ ਨੇ ਪੂਰਾ ਰਿਜ਼ਲਟ ਕੱਢਿਆ ਐਂਥਨੀ ਐਲਬਰੀਜ਼ੀ ਨੂੰ ਫੜਾ ਦਿੱਤਾ ਕਿ ਇਸ ਕਰਕੇ ਘਰ ਮਹਿੰਗੇ ਕਿਉਂਕਿ 50% ਕੋਸਟ ਘਰਾਂ ਦੀ ਟੈਕਸਾਂ ਨਾਲ ਬਣੀ ਹੋਈ ਆ ਤੁਸੀਂ ਟੈਕਸ ਘਟਾ ਦੋਗੇ ਤਾਂ ਘਰ ਸਸਤੇ ਹੋ ਜਾਊਗੇ ਕਹਿੰਦੇ ਅੱਛਾ ਕਹਿੰਦੇ ਇਹ ਤਾਂ ਅਸੀਂ ਕਰ ਨਹੀਂ ਸਕਦੇ ਹੁਣ ਘਰਾਂ ਦੇ ਉੱਤੇ ਟੈਕਸ ਕੇ ਸਟੈਂਪ ਡਿਊਟੀ ਚੱਕ ਦੋ ਆਹ ਚੱਕ ਦੋ ਉਹ ਚੱਕ ਦੋ ਉਹ ਕਹਿੰਦੇ ਇਹ ਨਹੀਂ ਕਰ ਸਕਦੇ ਤੁਸੀਂ ਇਹਨੂੰ ਬੰਦ ਕਰੋ ਸਟੱਡੀ ਨੂੰ ਬੈਂਚ ਸਿੱਟੋ ਤੇ ਜਾਓ
3: ਓ ਮਾਈ ਗੋਡ
4: ਉਹ ਕਹਿੰਦੇ ਅੱਛਾ ਅਸੀਂ ਚੱਲੇ ਤਾਂ ਜਾਂਦੇ ਹਾਂ ਪਰ ਸਾਨੂੰ ਨਾ ਸਟੱਡੀ ਕਰਨ ਨੂੰ ਇੰਨੇ ਮਿਲੀਅਨ ਡਾਲਰ ਲੱਗ ਗਿਆ ਇਹਦੇ ਪੈਸੇ ਤਾਂ ਦੇ ਦਿਓ ਤੇ ਐਂਥਨੀ ਐਲਬਰੀਜ਼ ਕਹਿੰਦਾ ਕੋਈ ਗੱਲ ਨਹੀਂ ਇਹਦਾ ਵੀ ਟੈਕਸ ਲਾ ਦਿਓ ਉੱਤੇ ਹੁਣ ਅਸੀਂ ਪ੍ਰੋਡਕਟੀਵਿਟੀ ਕਮਿਸ਼ਨ ਦੀ ਲੈਵੀ ਪੇ ਕਰਦੇ ਹਾਂ ਨਵਾਂ ਘਰ ਬਣਾਉਣ ਲਈ ਹਰ ਇੱਕ ਡਿਵੈਲਪਰ ਪੇ ਕਰਦਾ ਹੈ ਨਹੀਂ ਸਮਝ ਜੋਕ ਇੱਥੇ ਚੱਲ ਰਹੀ ਇੱਥੇ ਦੀ ਗਵਰਨਮੈਂਟ ਬਹੁਤ ਇਨਕੰਪੀਟੈਂਟ ਆ ਅਗੇਨ ਗਵਰਨਮੈਂਟ ਕਿਤੇ ਦੀ ਵੀ ਹੋਵੇ ਇੰਡੀਆ ਦੀ ਵੀ ਹੋਊਗੀ ਜੋ ਕੰਮ ਸਰਕਾਰੀ ਹੁੰਦਾ ਬਹੁਤ ਮਹਿੰਗਾ ਪੈਂਦਾ ਆ ਸੋ ਜੋ ਕੰਮ ਇੱਕ ਕੈਪੀਟਲਿਸਟਿਕ ਇਕਨੋਮੀ ਦੇ ਵਿੱਚ ਇੱਕ ਕੰਜ਼ਿਊਮਰ ਇੱਕ ਲੈਂਡਰ ਤੇ ਇੱਕ ਪ੍ਰੋਡਿਊਸਰ ਇਕੱਠੇ ਹੋ ਕੇ ਕ੍ਰੀਏਟ ਕਰ ਸਕਦੇ ਗਵਰਨਮੈਂਟ ਨੂੰ ਉਹ ਚੀਜ਼ ਬਹੁਤ ਮਹਿੰਗੀ ਪੈਣੀ ਸੇਮ ਘਰ ਗਵਰਨਮੈਂਟ ਨੂੰ 5 ਲੱਖ ਦਾ ਪੈਣਾ ਜਿਹੜਾ ਘਰ ਅਸੀਂ ਆਪ 4 ਲੱਖ ਚ ਬਣਾ ਸਕਦੇ ਹਾਂ ਬਟ ਗਵਰਨਮੈਂਟਸ ਗੁੱਡ ਇਨਸੈਂਟਿਵਸ ਦੇ ਸਕਦੇ ਆ ਫੋਰ ਐਗਜ਼ਾਮਪਲ ਗਵਰਨਮੈਂਟ ਹੁਣ ਇਹਨਾਂ ਨੇ ਸਟੈਂਪ ਡਿਊਟੀ ਇਸ ਕਰਕੇ ਨਹੀਂ ਉਡਾ ਰਹੇ ਕਿਉਂਕਿ ਸਟੈਂਪ ਡਿਊਟੀ ਸਟੇਟ ਟੈਕਸ ਆ
3: ਰੈਵਨਿਊ ਬਹੁਤ ਜ਼ਿਆਦਾ
4: ਹਾਂਜੀ ਤੇ ਜਿਹੜੇ 5% ਦੀ ਗਾਰੰਟੀ ਸਕੀਮ ਆ ਉਹ ਫੈਡਰਲ ਗਵਰਨਮੈਂਟ ਦੀ ਆ
3: ਕਰੈਕਟ
4: ਫੈਡਰਲ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਵਿੱਚ ਲੱਤ ਨਹੀਂ ਫਸਾ ਸਕਦੀ ਇਹ ਤਾਂ ਸਟੇਟ ਗਵਰਨਮੈਂਟ ਦੇ ਉੱਤੇ ਕਿ ਉਹਨੇ ਸਟੈਂਪ ਡਿਊਟੀ ਚੱਕਣੀ ਜਾਂ ਨਹੀਂ ਚੱਕਣੀ
3: ਓਕੇ
4: ਬਟ ਇਹਨੂੰ ਇਹਦਾ ਬੈਟਰ ਵੇ ਸੀ ਇਹਨੂੰ ਮੈਨੇਜ ਕਰਨ ਦਾ ਇਹ ਕੀ ਆ ਇਨਵੈਸਟਰ ਦੇ ਉੱਤੇ ਇੱਕ ਫੈਡਰਲ ਲੈਵੀ ਲਾ ਸਕਦੇ ਸੀ 2% ਦੀ ਕਿ ਜਿਹੜਾ ਵੀ ਕੋਈ ਇਨਵੈਸਟਰ ਪ੍ਰੋਪਰਟੀ ਬਾਏ ਕਰ ਰਿਹਾ ਤੁਹਾਨੂੰ ਸਟੈਂਪ ਡਿਊਟੀ ਤੋਂ ਇਲਾਵਾ 2% ਆ ਲੈਵੀ ਪੇ ਕਰਨੀ ਆ
3: ਓਕੇ
4: ਜਿਹਨੂੰ ਤੁਸੀਂ ਹੋਮ ਓਨਰਸ਼ਿਪ ਲੈਵੀ ਕਰ ਸਕਦੇ ਸੀ ਨਾਮ ਫਿਰ ਜਿਹੜਾ ਬੰਦਾ ਆਪਦਾ ਘਰ ਖਰੀਦ ਰਿਹਾ ਰਹਿਣ ਲਈ ਉਹਨੂੰ 2% ਐਜ਼ ਅ ਡਿਪੋਜ਼ਿਟ ਹੈਲਪ ਮਿਲਣਾ ਚਾਹੀਦਾ ਸੀ
3: ਕਰੈਕਟ
4: ਤੇ ਇਹ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਇਨਵੈਸਟਰ ਥੋੜੇ ਡਿਸਕਰੇਜ ਹੋ ਜਾਂਦੇ ਇਨਵੈਸਟਰ ਥੋੜੇ ਆ ਜਾਂਦੇ ਰਦਰ ਦੈਨ ਇੱਕ ਮਾਰਕੀਟ ਥੱਲੇ ਰਗ ਪੁੱਲ ਕਰਨਾ ਜਿੰਨਾ ਇੱਕ ਇਕਨੋਮੀ ਠੱਲ ਪੈ ਜਾਵੇ ਬਿਲਡਰੀ ਡਿਵੈਲਪਰ ਬਸਟ ਹੋ ਜਾਣ ਉਹਦੇ ਨਾਲ ਆਹ ਥੋੜਾ ਸੌਖਾ ਤਰੀਕਾ ਵੀ ਹੈ ਮੈਨੇਜ ਕਰਨ ਦਾ ਪਰ ਐਸ ਅ ਸੈਡ ਕਿ ਜਿਹੜੀ ਸਾਡੀ ਇੱਥੇ ਇਸ ਟਾਈਮ ਬਾਂਦਰ ਬੈਠੇ ਹੋਏ ਆ ਕੁਰਸੀਆਂ ਤੇ ਚੜ੍ਹ ਕੇ ਉਹਨਾਂ ਨੂੰ ਪਤਾ ਨਹੀਂ ਹੈ ਬਿਜ਼ਨਸ ਕਿੱਦਾਂ ਰਨ ਕਰਨਾ ਤਾਂ ਦੇਸ਼ ਕਿੱਦਾਂ ਰਨ ਕਰੂਗੇ ਸੋ ਦੇ ਨਾਟ ਥਿੰਕਿੰਗ ਇਨ ਦ ਰਾਈਟ ਡਾਇਰੈਕਸ਼ਨ
3: ਲਾਸਟ ਕੁਐਸਚਨ ਬਿਲਕੁਲ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਭਾਜੀ ਕਿ ਇੱਕ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਬਹੁਤ ਸਾਰੀਆਂ ਕੰਪਨੀਜ਼ ਵਿਦਆਊਟ ਨੇਮਿੰਗ ਐਨੀ ਵਨ ਸਿਡਨੀ ਤੋਂ ਬੰਦ ਹੋ ਰਹੀਆਂ ਨੇ ਮੈਲਬਨ ਤੋਂ ਬੰਦ ਹੋ ਰਹੀਆਂ ਨੇ ਔਰ ਪਿੱਛੇ ਜੇ ਅਸੀਂ ਦੇਖਿਆ ਵੀ ਹੈ ਕਿ ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਬਿਲਡਰ ਸੀਗੇ ਵਿਕਟੋਰੀਆ ਚ ਆਫਟਰ ਕੋਵਿਡ ਵਾਲੰਟਰੀ ਐਡਮਿਨਿਸਟ੍ਰੇਸ਼ਨ ਚ ਜਾ ਚੁੱਕੇ ਨੇ ਇਹ ਕੰਪਨੀਆਂ ਦੀ ਗਲਤੀ ਹੈ ਜਾਂ ਸਿਸਟਮ ਦੀ ਕਮੀ ਹੈ ਜਾਂ ਉਹ ਬਚਾਅ ਹੋ ਸਕਦਾ ਸੀ ਕੀ ਤਰੀਕਾ ਹੈਗਾ ਹੈ ਕਿ ਵੱਡੇ ਵੱਡੇ ਬਿਲਡਰਸ ਜਿਹੜੇ
4: ਦੇਖੋ ਮੇਰੇ ਕੋਲ ਡਾਟਾ ਤੁਸੀਂ ਬੜਾ ਸਹੀ ਫੜ ਲਿਆ ਮੈਂ ਨਾ ਇੱਕ ਇਹਦੀ ਆਪਣੀ ਵੀਡੀਓ ਰਿਕਾਰਡ ਕਰਨ ਵਾਲਾ ਇਸ ਹਫਤੇ ਇਹਦੇ ਤੇ ਮੈਂ ਤੁਹਾਨੂੰ ਡਾਟਾ ਦੱਸਦਾ 2021-22 ਦੇ ਵਿੱਚ 1200 ਕੰਸਟਰਕਸ਼ਨ ਕੰਪਨੀਜ਼ ਲਿਕੁਇਡੇਸ਼ਨ ਚ ਗਈਆਂ ਜਦੋਂ ਕੋਲੀਸ਼ਨ ਦਾ ਲਾਸਟ ਡੇ ਸੀਗੇ ਹੁਣ ਪਿਛਲੇ 12 ਮਹੀਨੇ 2025-26 ਚ 3,472 ਲਿਕੁਇਡੇਸ਼ਨ ਚ ਜਾ ਚੁੱਕੀਆਂ ਆ
3: ਮੋਰ ਦੈਨ ਡਬਲ
4: 171% ਗਰੋਥ ਆ ਟ੍ਰਿਪਲ ਹੀ ਹੋਣ ਵਾਲਾ ਆਲਮੋਸਟ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਸ 750 ਲਿਕੁਇਡੇਸ਼ਨ ਚ ਗਈਆਂ ਸੀਗੀਆਂ ਹੁਣ 2,000 ਜਾ ਚੁੱਕੀਆਂ ਆ ਇਟਸ ਅ ਬੈਡ ਮੈਨੇਜਮੈਂਟ ਆਫ ਦਾ ਇਕੋਨਮੀ ਹਾਂ ਉਦੋਂ ਪੋਸਟ ਕੋਵਿਡ ਕੈਸ਼ ਇਨਫਲਕਸ ਸੀਗਾ ਇਕੋਨਮੀ ਦੇ ਵਿੱਚ ਤੇ ਹਰ ਇੱਕ ਬਿਜ਼ਨਸ ਬੂਮ ਕਰ ਰਿਹਾ ਸੀ ਪਰ ਹੁਣ ਇੰਨਾ ਮਾੜਾ ਵੀ ਨਹੀਂ ਆ ਇੰਟਰਨੈਸ਼ਨਲ ਇਕੋਨਮੀ ਵਧੀਆ ਕਰ ਰਹੀ ਆ OECD ਕੰਟਰੀਜ਼ ਦੀ ਗਰੋਥ ਹੋ ਰਹੀ ਆ ਪਰ ਕੈਪੀਟਲ ਇਨਕਮ ਦੀ ਸਾਡੀ ਡਿਕਲਾਈਨ ਜਾ ਰਹੀ ਆ ਅਸੀਂ ਬਾਕੀ ਦੇਸ਼ਾਂ ਤੋਂ ਇੰਨੇ ਪੁੱਠੇ ਕਿੱਦਾਂ ਜਾ ਸਕਦੇ ਜਬਕਿ ਸਾਡੇ ਕੋਲ ਰਿਸੋਰਸਿਸ ਵੀ ਆ ਹੁਣ ਉਹਨਾਂ ਲੋਕਾਂ ਨੇ ਵੀ ਤਾਂ ਆਪਣੀ ਗਰੋਥ ਨੂੰ ਫਿਊਲ ਕਰਨ ਲਈ ਚਾਈਨਾ ਨੇ ਸਾਰੇ ਸਾਡੇ ਤੋਂ ਇੰਨੇ ਸਾਰੇ ਰਿਸੋਰਸਿਸ ਮੰਗੇ ਇਨਫੈਕਟ ਜਦੋਂ ਆਹ ਵਾਰ ਲੱਗੀ ਸੀਗੀ ਯੂਕਰੇਨ ਦੀ ਰਸ਼ੀਆ ਦੀ ਪੋਸਟ ਕੋਵਿਡ ਪੋਸਟ ਕੋਵਿਡ ਦੇ ਵਿੱਚ ਅਸੀਂ ਫੋਰ ਅ ਸ਼ਾਰਟ ਪੀਰੀਅਡ ਟਾਈਮ ਵੀ ਬਿਕੇਮ ਵਰਲਡਸ ਨੰਬਰ 1 LNG ਐਕਸਪੋਰਟਰ ਅਹੈਡ ਆਫ ਕਤਾਰ ਕਿੰਨਾ ਉੱਚ ਟੈਕਸ ਰੈਵਨਿਊ ਆਇਆ ਹੋਊਗਾ ਪਰ ਕਿਹੜੀ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਸੋ ਦੇਰ ਆਰ ਪੋਟੈਂਸ਼ੀਅਲਸ ਵੀ ਦੈਟ ਆਰ ਕੰਟਰੀ ਹੈਜ਼ ਦੈਟ ਵੀ ਕੈਨ ਅਚੀਵ ਬਟ ਇਟਸ ਨਾਟ ਵਰਕਿੰਗ ਤਾਂ ਹੀ ਜਿਹੜੇ ਬਿਜ਼ਨਸਿਸ ਆ ਹੁਣ ਉਹ ਸਟਰਗਲ ਕਰ ਰਹੇ ਆ
3: ਰਾਈਟ
4: ਕਿਉਂਕਿ ਉਹਦਾ ਸਾਡੇ ਰਿਸੋਰਸਿਸ ਦਾ ਬੈਡ ਮੈਨੇਜਮੈਂਟ ਹੋ ਚੁੱਕਿਆ ਆ
3: ਓਕੇ ਠੀਕ ਹੈ ਲਾਸਟ ਦੇ ਵਿੱਚ ਕੁਇਕ ਰੈਪਿਡ ਫਾਇਰ ਕਰਨਾ ਚਾਹੁੰਦਾ ਤੁਹਾਡੇ ਨਾਲ
4: ਐਂਡ ਸੋਰੀ ਜੇ ਮੈਂ ਉਹ ਪੁਰਾਣੀ ਉੱਤੇ ਟੌਪਿਕ ਤੇ ਕਹਿਣਾ ਚਾਹੁੰਗਾ ਹਾਂ ਕੁਝ ਬਿਲਡਰਸ ਔਰ ਡਿਵੈਲਪਰ ਸੀਗੇ ਜਿਹੜੇ ਆਲਰੇਡੀ ਥਿਨਲੀ ਸਪਰੈਡ ਆਊਟ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਲੱਤਾਂ ਫਸਾ ਲਈਆਂ ਸੀ ਪ੍ਰੋਜੈਕਟਸ ਬਹੁਤ ਜ਼ਿਆਦਾ ਸਟਾਰਟ ਕਰ ਲਏ ਸੀਗੇ ਫਿਨਿਸ਼ ਪ੍ਰੋਡਕਟ ਉਹਨਾਂ ਵੇਚ ਨਹੀਂ ਸਕੇ ਤਾਂ ਆਪਣੀ ਬੁੱਕਸ ਤੇ ਬਹੁਤ ਜ਼ਿਆਦਾ ਪ੍ਰੋਡਕਟ ਕੈਰੀ ਕਰ ਰਹੇ ਸੀਗੇ
3: ਰਾਈਟ
4: ਤੇ ਉਹਨਾਂ ਕੋਲ ਕੈਸ਼ ਫਲੋ ਨਹੀਂ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਜਿਹੜੇ ਡਿਫੀਕਲਟ ਟਾਈਮ ਸੀਗੇ ਉਹਨੂੰ ਫੇਸ ਨਹੀਂ ਕਰ ਸਕੇ ਜੇ ਕੈਸ਼ ਆ ਚੁੱਕਿਆ ਹੁੰਦਾ ਤਾਂ ਔਖਾ ਟਾਈਮ ਲੰਘਾ ਸਕਦੇ ਸੀਗੇ
3: ਰਾਈਟ
4: ਹਾਂਜੀ
3: ਤੁਸੀਂ ਰੈਂਡਮਲੀ ਰੈਂਕ ਕਰ ਸਕਦੇ ਹੋ ਬਟ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਨੰਬਰ 1 ਤੋਂ ਨੰਬਰ ਜੋ ਵੀ ਨੰਬਰਸ ਹੋਣਗੇ ਜੇ ਆਪਾਂ ਰੈਂਕਿੰਗ ਕਰਨਾ ਚਾਹੋ ਸਿਟੀਜ਼ ਦੇ ਵਿੱਚ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ ਮੈਲਬਰਨ ਸਿਡਨੀ ਬ੍ਰਿਸਬੇਨ ਪਰਥ ਤੇ ਜੀਲੋਂਗ ਗੋਲਡ ਕੋਸਟ ਤੇ ਨਿਊਕਾਸਲ ਕਿੱਥੇ ਰੈਂਕ ਕਰਦੇ ਹੋ
4: ਰਾਈਟ ਨਾਓ ਜਿੱਥੇ ਆਸਟ੍ਰੇਲੀਆ ਦੀ ਪ੍ਰੋਪਰਟੀ ਕਲੌਕ ਹੈਗੀ ਆ ਆਈ ਵੁੱਡ ਸੇ ਏਰੀਆਜ਼ ਅਰਾਊਂਡ ਨਿਊਕਾਸਲ
3: ਓਕੇ ਨੰਬਰ 1
4: ਹਾਂਜੀ ਦੈਟਸ ਨੰਬਰ 1 ਨੰਬਰ 2 ਸਾਊਥ ਆਫ ਸਿਡਨੀ ਫਰ ਦਾ ਸਾਊਥ ਡੇਢ ਤੋਂ ਦੋ ਕੈਂਟ ਵੁਲੰਗੋਂਗ ਜਿਹੜਾ ਏਰੀਆ ਆ ਉਹ ਨੰਬਰ 2 ਹੋਣਾ ਚਾਹੀਦਾ ਕਿਉਂਕਿ ਉਹ ਇਸ ਟਾਈਮ ਨਿਊ ਸਾਊਥ ਵੇਲਸ ਦਾ ਸੈਕਿੰਡ ਬੈਸਟ ਪਲੇਸ ਟੂ ਲਿਵ ਆ
3: ਕਰੈਕਟ
4: ਹੋਰ ਬਹੁਤ ਸਾਰੀ ਮਾਈਗ੍ਰੇਸ਼ਨ ਹੋ ਰਹੀ ਆ ਲੋਕਾਂ ਦੀ ਉੱਥੇ ਆਪਣੀ ਮੌਰਗੇਜ ਘੱਟ ਕਰਨ ਲਈ ਜਾ ਰਹੇ ਆ
3: ਕਰੈਕਟ
4: ਤੇ ਇਹ ਰੀਜ਼ਨਸ ਆ ਉੱਥੇ ਜਾਣ ਦੇ ਨੰਬਰ 3 ਮੈਂ ਕਹੂੰਗਾ ਕੁਝ ਏਰੀਆਜ਼ ਆਫ ਬ੍ਰਿਸਬੇਨ ਬਿਕੋਜ਼ ਕੁਈਨਸਲੈਂਡ ਸਟਿਲ ਹੈਵ ਗੁੱਡ ਇਕਨੋਮੀ
3: ਐਂਡ
4: ਲੋਕੀ ਉੱਥੇ ਮੂਵ ਹੋਣਾ ਚਾਹੁੰਦੇ ਆ ਮਾਈਗ੍ਰੇਟ ਕਰਨਾ ਚਾਹੁੰਦੇ ਆ ਗਾਂ ਓਲੰਪਿਕਸ ਵਗੈਰਾ ਆਉਣੇ ਆ ਕੁਝ ਬਿਜ਼ਨਸ ਨੇ ਹਜੇ ਬੂਮ ਕਰਨਾ ਵੀ ਆ ਉੱਥੇ ਸੋ ਦੈਟਸ ਅ ਗੁੱਡ ਏਰੀਆ ਪਰਥ ਨੇ ਬਹੁਤ ਹੀ ਜ਼ਿਆਦਾ ਸਪੀਡ ਨਾਲ ਗਰੋ ਕੀਤਾ ਆ ਹੋਰ ਬਹੁਤ ਲੰਬੇ ਟਾਈਮ ਲਈ ਗਰੋ ਕੀਤਾ ਆ ਤਾਂ ਮੈਂ ਥੋੜਾ ਜਿਹਾ ਕੌਸ਼ੀਅਸ ਹੋਊਂਗਾ ਪਰਥ ਨੂੰ ਉਸ ਚੀਜ਼ ਨੂੰ ਲੈ ਕੇ ਪਰ ਜੇ ਕਿਤੇ ਵੀ ਇਨਵੈਸਟ ਕਰਨਾ ਆ ਮੇਕ ਸ਼ੋਰ ਤੁਸੀਂ ਅੱਜ ਦੀ ਹੀ ਮਾਰਕੀਟ ਵੈਲਿਊ ਤੋਂ ਬਿਲੋ ਕਰੋ ਜੇ ਉੱਥੇ ਕੋਈ ਚੀਜ਼ ਮਿਲੀਅਨ ਦੀ ਅੱਜ ਡੇਟ ਚ ਵਿਕ ਰਹੀ ਆ ਤੁਸੀਂ ਕਿੱਦਾਂ ਉਹਨੂੰ 8 ਤੋਂ 8.5 ਦੀ ਬਣਾ ਸਕਦੇ ਆ ਤਾਂ ਉੱਥੇ ਜਾਓ ਅਦਰਵਾਈਜ਼ ਤੁਸੀਂ ਅਗਲੇ 3 ਮਹੀਨੇ ਨਹੀਂ ਵੀ ਬਾਏ ਕਰੋਗੇ ਤੁਸੀਂ ਬਹੁਤ ਜ਼ਿਆਦਾ ਗਵਾਓਗੇ ਨਹੀਂ ਇਹ ਮਾਰਕੀਟ ਵੇਟ ਐਂਡ ਵਾਚ ਕਰਨ ਦੀ ਆ ਬਿਕੋਜ਼ ਨੋਬਡੀ ਵਾਂਟਸ ਟੂ ਕੈਚ ਅ ਫਾਲਿੰਗ ਨਾਈਫ ਰਾਈਟ ਨਾਓ
3: ਕਰੈਕਟ ਐਂਡ ਸਿਡਨੀ ਮੈਲਬਨ ਜੀਲੋਂਗ
4: ਤੇ ਮੈਲਬਨ ਆਈ ਵੁੱਡ ਰੈਂਕ ਔਨ ਵਨ ਆਫ ਦ ਲੋਵੈਸਟ
3: ਓਕੇ
4: ਬਿਕੋਜ਼ ਮੈਲਬਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਆ ਸਿਰਫ ਇਕਨੋਮੀ ਨਹੀਂ ਉੱਥੇ ਦੀ ਗਵਰਨਮੈਂਟ ਵੀ ਚੇਂਜ ਹੋਣੀ ਚਾਹੀਦੀ ਆ ਉੱਥੇ ਬਹੁਤ ਸਾਰੇ ਟੈਨੈਂਸੀ ਲਾਜ਼ ਆ ਜਿਹੜੇ ਇੰਨੇ ਸਾਲਾਂ ਦੀ ਇੱਕ ਕਮਿਊਨਿਸਟ ਪਾਰਟੀ ਦੇ ਲੇਬਰ ਨੂੰ ਕਮਿਊਨਿਸਟ ਹੀ ਕਹੂੰਗਾ ਕਿ ਉਹਨੂੰ ਇਹ ਪੁਸ਼ ਕਰਦੇ ਏਜੰਡਾ ਨੂੰ ਕਿਉਂਕਿ ਜਿਹੜੀ ਲੇਬਰ ਗਵਰਨਮੈਂਟ ਆ ਉਹਨਾਂ ਨੇ ਬਹੁਤ ਚਿਰ ਦੇ ਇਹ ਲਾਜ਼ ਪਾਸ ਕਰਕੇ ਉੱਥੇ ਦੀ ਟੈਨੈਂਸੀ ਨੂੰ ਪ੍ਰੋ ਟੈਨੈਂਟ ਬਣਾ ਦਿੱਤਾ ਆ ਤੁਸੀਂ ਆਪਣੇ ਟੈਨੈਂਟ ਨੂੰ ਜਿਹੜੇ ਰੈਂਟ ਨਹੀਂ ਦੇ ਰਹੇ ਉਹਨੂੰ ਕੱਢ ਨਹੀਂ ਸਕਦੇ ਉਹਨੂੰ ਤੁਸੀਂ ਕਿੰਨਾ ਨੋਟਿਸ ਦੇਣਾ ਹੈ ਵੇਚਣਾ ਕਿੱਦਾਂ ਆ ਕਦੋਂ ਦੇਣਾ ਹੈ ਟੈਕਸਿਸ ਬਹੁਤ ਦਾਤੇ ਆ ਲੈਂਡ ਟੈਕਸ ਵਨ ਆਫ ਦਾ ਹਾਈਐਸਟ ਹੋ ਗਏ ਆ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਿਵਰਸਲ ਜਾਂ ਚੇਂਜਸ ਹੋਊਗਾ ਫਿਰ ਇਕਨੋਮੀ ਬੈਟਰ ਹੋਊਗੀ ਫਿਰ ਪ੍ਰੋਪਰਟੀ ਮਾਰਕੀਟ ਗਰੋ ਕਰੂਗੀ
3: ਓਕੇ
4: ਤਾਂ ਦੇ ਹੈਵ ਟੂ ਫਿਕਸ ਅ ਕਪਲ ਆਫ ਪ੍ਰੋਬਲਮਸ ਟੂ ਗਰੋ
3: ਓਕੇ
4: ਰਦਰ ਦੈਨ ਸਿਡਨੀ ਐਂਡ ਨਿਊਕਾਸਲ ਵੁਲੰਗੋਂਗ ਦੇ ਹੈਵ ਲੈਸ ਟੂ ਫਿਕਸ
3: ਓਕੇ ਠੀਕ ਹੈ ਸੇਮ ਮੈਂ ਲੀਡਰਸ ਦੇ ਮਾਮਲੇ ਦੇ ਵਿੱਚ ਵੀ ਜਾਣਨਾ ਚਾਹੂੰਗਾ ਜੇ ਰੈਂਕਿੰਗ ਕਰਨੀ ਹੋਵੇ ਲੀਡਰਸ ਦੀ ਐਂਥਨੀ ਅਲਬਨੀਜ਼ ਲਰੀਜ਼ਾ ਵਾਟਰਸ ਗ੍ਰੀਨਸ ਤੋਂ ਕੋਲਿਨ ਹੈਂਸਨ ਵਨ ਨੇਸ਼ਨ ਪਾਰਟੀ ਤੋਂ ਕਲਾਈਵ ਪਾਲਮਰ ਜਾਂ ਐਂਗਸ ਟੇਲਰ ਕੋਲੀਸ਼ਨ
4: ਭਾਈ ਇਹ ਜਿਹੜੀ ਰੈਂਕਿੰਗ ਹੈ ਨਾ ਇਹ ਸਾਨੂੰ ਨਾ ਪੁੱਠੇ ਪਾਸਿਓਂ ਕਰਨੀ ਪੈਣੀ ਆ ਕਿਉਂਕਿ ਰਾਈਟ ਨਾਓ ਸਾਡੇ ਕੋਲ ਲੀਡਰਸ਼ਿਪ ਹੋਇਆ ਜਿਹਨੂੰ ਕਹਿ ਸਕਦੇ ਆ ਕਿ ਵੀ ਹੈਵ ਟੂ ਚੂਜ਼ ਆਰ ਪੋਇਜ਼ਨ ਇਸ ਟਾਈਮ ਕੋਈ ਇਹੋ ਜਿਹਾ ਸਟਰੋਂਗ ਲੀਡਰ ਹੈ ਨੀ ਜਿਹੜਾ ਸਾਨੂੰ ਇਸ ਸਟੋਰਮ ਚੋਂ ਬਾਹਰ ਕੱਢ ਸਕੇ ਪਰ ਇਸ ਟਾਈਮ ਮੈਂ ਉਹ ਚੂਜ਼ ਕਰੂੰਗਾ ਜਿਹੜਾ ਹੋਰ ਸਟੋਰਮ ਚ ਫਸਾ ਨਾ ਦੇਵੇ। ਹੁਣ ਐਂਥਨੀ ਐਲਬਨੀਜ਼ੀ ਤਾਂ ਦੇਖ ਲਿਆ ਤਾਂ ਸਟੋਰਮ ਵੱਲ ਨੂੰ ਜਾ ਰਹੇ ਆ, ਜਿਨ੍ਹਾਂ ਦਾ ਫਸਟ ਕੰਮ ਹੀ ਇਹ ਸੀਗਾ ਕਿ ਅਸੀਂ ਹੋਮ ਓਨਰਸ਼ਿਪ ਵਧਾਉਣੀ ਆ ਤਾਂ ਆਪਣੀ ਪੋਲਿਸੀਜ਼ ਲਿਆਂਦੀਆਂ, ਕੋਈ ਘਰ ਹੀ ਨਹੀਂ ਬਾਏ ਕਰ ਰਿਹਾ, ਫਸਟ ਹੋਮ ਬਾਇਰ ਦੇ ਵੀ ਲੋਨ ਡ੍ਰੌਪ ਹੋ ਚੁੱਕੇ ਆ, ਤਾਂ ਇਹ ਤਾਂ ਜਾਣ ਬੁੱਝ ਕੇ ਸਟੋਰਮ ਵੱਲ ਨੂੰ ਜਾ ਰਹੇ ਆ। ਸੋ ਆਈ ਵੁਡਨਟ ਚੂਜ਼ ਦੈਮ। ਸੋ ਰਾਈਟ ਐਟ ਦ ਬੋਟਮ ਵੁੱਡ ਬੀ ਐਂਥਨੀ ਐਲਬਨੀਜ਼ੀ, ਠੀਕ ਹੈ, ਉਹਨਾਂ ਦੇ ਨਾਲ ਹੀ ਉਹਨਾਂ ਤੋਂ ਥੱਲੇ ਪ੍ਰੋਬਲੀ ਗ੍ਰੀਨਸ ਹੋਊਗੇ, ਫਿਰ ਐਂਥਨੀ ਐਲਬਨੀਜ਼ੀ, ਤੇ ਉਸ ਤੋਂ ਬਾਅਦ ਜਿਹੜਾ ਆਪਣੇ ਐਂਗਸ ਟੇਲਰ ਹੋ ਗਏ ਜਾਂ ਪੋਲੀਨ ਹੈਂਸਨ, ਇਹ ਦੋਨਾਂ ਦੇ ਵਿੱਚ ਟਾਈ ਆ। ਹੁਣ ਆਪਣੇ ਮੈਜੋਰਟੀ ਸਰੋਤੇ ਜਿਹੜੇ ਆ ਉਹ ਮਾਈਗ੍ਰੈਂਟਸ ਆ, ਉਹ ਕਹੂਗੇ ਮੈਂ ਪੋਲੀਨ ਹੈਂਸਨ ਨੂੰ ਕਾਹਤੋਂ ਬਰਾਬਰ ਕਰ ਰਿਹਾ ਆ, ਉਹਦੇ ਉਹ ਤਾਂ ਮਾੜੀ ਆ, ਉਹ ਇਮੀਗ੍ਰੇਸ਼ਨ ਨੂੰ ਇਮੀਗ੍ਰੈਂਟਸ ਨੂੰ ਗਲਤ ਕਹਿੰਦੀ ਆ ਸਭ ਕੁਛ ਆ, ਦੇਖੋ ਗੁਰਦੁਆਰੇ ਵੀ ਜਾਂਦੀ ਆ ਸਿਰ ਤੇ ਪਟਕਾ ਬੰਨ ਕੇ, ਉਹਦੇ ਸਿੱਖਾਂ ਨਾਲ ਵੀ ਬਥੇਰੀਆਂ ਫੋਟੋਆਂ ਆ, ਉਹਦੇ ਕਈ ਸਿੱਖ ਉਹ ਵੀ ਬਣੇ ਆ, ਕੀ ਕਹਿੰਦੇ ਆ ਦੋਸਤ ਵੀ ਬਣੇ ਆ, ਤੇ ਉਹਦੇ ਕਈ ਕੈਂਡੀਡੇਟ ਵੀ ਬਣੇ ਆ, ਕੈਂਡੀਡੇਟ ਵੀ ਬਣੇ, ਕੱਢ ਵੀ ਦਿੱਤੇ। ਇਹਨਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਲਈ,
3: ਰਾਈਟ,
4: ਠੀਕ ਆ। ਐਟ ਦੀ ਐਂਡ ਆਫ ਦ ਡੇ ਇਹਨਾਂ ਨੇ ਕਰਨਾ ਕੀ, ਇਹਨਾਂ ਦੀ ਉੱਠਣੀ ਪੈਣੀ ਹੈ ਬਿਜ਼ਨਸ ਓਨਰਸ ਦੇ ਨਾਲ, ਇਹਨਾਂ ਨੇ ਇੱਕ ਬਿਜ਼ਨਸ ਨੂੰ ਗਰੋ ਕਰਨਾ ਆ। ਹੁਣ ਇਹ ਪਰਫੈਕਟ ਨਹੀਂ ਹੈਗੀ, ਮੈਂ ਕਹਿੰਦਾ ਸਾਨੂੰ ਆਪਣਾ ਜ਼ਹਿਰ ਚੂਜ਼ ਕਰਨਾ ਆ, ਹੁਣ ਇਹ ਉਹ ਜ਼ਹਿਰ ਆ ਜਿਹਦੇ ਨਾਲ ਅਸੀਂ ਮਰਾਂਗੇ ਨਹੀਂ, ਐਟਲੀਸਟ ਬਚ ਜਾਂਗੇ। ਉਦਾਂ ਦੇ ਐਂਗਸ ਟੇਲਰ ਆ, ਉਹ ਗਲਤ ਨਹੀਂ ਹੈਗੇ, ਹਾਂ ਉਹ ਵੀ ਮਾਈਗ੍ਰੈਂਟ ਮਾਈਗ੍ਰੈਂਟ ਐਂਟੀ ਮਾਈਗ੍ਰੈਂਟ ਰਿਟੋਰਿਕ ਯੂਜ਼ ਕਰ ਰਹੇ ਆ ਵੋਟਾਂ ਲੈਣ ਲਈ, ਬਟ ਐਟਲੀਸਟ ਉਹਦੀ ਲੀਡਰਸ਼ਿਪ ਥੋੜੀ ਵੀਕ ਹੈ, ਬਟ ਐਟਲੀਸਟ ਉਹ ਇੰਨੇ ਨੈਗੇਟਿਵ ਨਹੀਂ ਹੈਗੇ ਬਿਜ਼ਨਸ ਨੂੰ ਤੇ ਇਕਨੋਮੀ ਨੂੰ ਲੈ ਕੇ, ਠੀਕ ਹੈ। ਤੇ ਉਹਨਾਂ ਦੇ ਅੰਡਰ ਆਸਟ੍ਰੇਲੀਆ ਫਿਰ ਵੀ ਇੱਕ ਬੈਟਰ ਡਾਇਰੈਕਸ਼ਨ ਚ ਜਾ ਸਕਦਾ। ਸਾਨੂੰ ਇੱਕ ਸਟਰੋਂਗ ਆਪਣੀ ਬੈਕਬੋਨ ਚਾਹੀਦੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਕੰਪਨੀਜ਼ ਨੂੰ ਕਹਿ ਸਕੀਏ ਕਿ ਤੁਸੀਂ ਆਪਣਾ ਇੱਥੇ ਫੇਅਰ ਸ਼ੇਅਰ ਆਫ ਟੈਕਸ ਦੇ ਕੇ ਜਾਣਾ ਆ, ਜਿੱਦਾਂ ਕਿ ਬਹੁਤ ਸਾਰੀਆਂ ਟੈਕਸ ਇਵੇਸ਼ਨ ਕਰ ਰਹੀਆਂ ਆ,
3: ਰਾਈਟ।
4: ਤੇ ਯੂਨੀਅਨ ਬਾਜੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ, ਵੇਸਟੇਜ ਘੱਟ ਕਰੀਏ, ਬਿਊਰੋਕਰੈਟਸ ਘੱਟ ਕਰੀਏ, ਗਵਰਨਮੈਂਟ ਸਪੈਂਡਿੰਗ ਘੱਟ ਕਰੀਏ, ਜਿਹੜਾ ਕਿ ਇਕਨੋਮੀ ਵਾਪਸ ਬਾਹਰ ਆ ਸਕੇ। ਤਾਂ ਉਹਦੇ ਲਈ ਮੇਰੇ ਹਿਸਾਬ ਨਾਲ ਤਾਂ ਐਂਗਸ ਟੇਲਰ ਹੀ ਸੂਟੇਬਲ ਆ ਰਾਈਟ ਨਾਓ, ਤੇ ਕਲੋਜ਼ਲੀ ਬਾਏ ਪੋਲੀਨ ਹੈਂਸਨ,
3: ਰਾਈਟ। ਵੈਰੀ ਵੈਲ, ਜਿਹੜਾ ਤੁਸੀਂ ਐਂਡ ਦੇ ਉੱਤੇ ਜਿਹੜਾ ਕੰਕਲੂਜਨ ਕੀਤਾ ਹੈਗਾ, ਬਹੁਤ ਸ਼ੁਕਰੀਆ ਨਿੰਦਰ ਭਾਜੀ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢਿਆ ਹੈਗਾ ਆਪਣਾ,
4: ਥੈਂਕ ਯੂ,
3: ਤੇ ਬੜੀ ਵਧੀਆ ਜਰਨੀ ਵੀ ਸ਼ੇਅਰ ਕੀਤੀ ਆਪਣੀ ਨਾਲ ਤੇ ਨਾਲ ਤੁਸੀਂ ਬਹੁਤ ਅੱਛੀਆਂ ਐਡਵਾਈਸ ਵੀ ਦਿੱਤੀਆਂ ਹੈਗੀਆਂ ਨੇ। ਆਈ ਹੋਪ ਕਿ ਇਹਦੇ ਤੇ ਜੋ ਵੀ ਸਾਨੂੰ ਫੀਡਬੈਕ ਆਏਗੀ, ਕੰਸਟਰਕਟਿਵ ਫੀਡਬੈਕ ਜੋ ਵੀ ਹੋਏਗੀ, ਚੰਗੀ ਮਾੜੀ, ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ, ਮੈਨੂੰ ਇਹ ਲੱਗਦਾ ਹਰ ਇੱਕ ਇੰਡੀਪੈਂਡੈਂਟ ਹੈਗਾ ਆਪਣੇ ਨਜ਼ਰੀਏ ਦੇ ਨਾਲ ਸੋਚਣ ਦੇ ਲਈ, ਭੰਡਣ ਦੇ ਲਈ, ਔਰ ਕੰਸਟਰਕਟਿਵ ਫੀਡਬੈਕ ਸ਼ੇਅਰ ਕਰਨ ਦੇ ਲਈ, ਬਟ ਉਹਦੇ ਵਿੱਚੋਂ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਆਪਾਂ ਅੱਗੇ ਨੂੰ ਫੇਰ ਜ਼ਰੂਰ ਇੱਕ ਵਾਰ ਫੇਰ ਤੁਹਾਡਾ ਟਾਈਮ ਲੈ ਕੇ ਫੇਰ ਤੋਂ ਇੱਕ ਵਾਰ ਗੱਲਬਾਤ ਕਰਾਂਗੇ।
4: ਜ਼ਰੂਰ,
3: ਥੈਂਕ ਯੂ ਸੋ ਮਚ, ਹੋਪਫੁਲੀ ਤੁਸੀਂ ਵੀ ਚੰਗੀ ਗੱਲਬਾਤ ਇੰਜੋਏ ਕੀਤੀ।
4: ਥੈਂਕ ਯੂ ਫੋਰ ਹੈਵਿੰਗ ਮੀ,
3: ਥੈਂਕ ਯੂ ਸੋ ਮਚ। ਸੋ ਇਹ ਸੀਗੇ ਨਿੰਦਰ ਸਿੱਧੂ ਭਾਜੀ ਸਾਡੇ ਨਾਲ, ਔਰ ਸਿਡਨੀ ਦੇ ਵਿੱਚ ਬੜੇ ਐਕਟਿਵਲੀ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ। ਕਿੱਦਾਂ ਦਾ ਲੱਗਿਆ? ਇੱਕ ਵਾਰ ਫਿਰ ਤੋਂ ਉਹੀ ਗੱਲ ਕਹਿਣਾ ਚਾਹਾਂਗੇ ਕਿ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ, ਜੋ ਵੀ ਤੁਹਾਡੇ ਮਨਾਂ ਦੇ ਵਿੱਚ ਵਿਚਾਰ ਹੋਣ, ਤੇ ਹੋਰ ਵੀ ਇਸ ਕਿਸਮ ਦੇ ਜਿਹੜੀਆਂ ਖਾਸ ਮੁਲਾਕਾਤਾਂ ਨੇ ਉਹ ਤੁਸੀਂ ਚਾਹੁੰਦੇ ਹੋ, ਕਿਸ ਸੈਕਟਰ ਦੇ ਨਾਲ, ਕਿਸ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ ਕਰੀਏ, ਉਹਦੇ ਬਾਰੇ ਵੀ ਦੱਸਿਓ। ਫਿਲਹਾਲ ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੰਮ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: टेंशन मेरी टेंशन
3: की होया
2: एथे इमीग्रेशन दे इन्ने पंगे ने यार मुकदे ही नहीं।
3: काका जी टेंशन छड्डो, फोन चक्को, कॉल करो वीवाई इमीग्रेशन नु जिथे इमीग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
2: या 9077-9933
3: या ईमेल info@vivaimmigration.com.au।
2: याद रखो 9077-9733।
3: वीवा इमिग्रेशन एंड एजुकेशन कंसल्टेंट,
2: हर कदम तुहाडे नाल।
4: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
6: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
5: फिर लवाइए किथों?
6: सन करंट वालिया कोलों 2012 तो मेलबर्न दी एक भरोसेमंद अते अवार्ड विनिंग सोलर कंपनी।
4: आज ही सन करंट नो कॉल करो ते अपना फ्री असेसमेंट बुक करो 0406-021-246 ते।
7: यार तू इत्थे इन्नी छेती आके पक्का भी हो गया, की जुगाड़ लाया है?
8: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
7: नंबर ता दे बंसल इमीग्रेशन वालियां दा।
8: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
9: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
10: किचन का स्टाइल डल लगता, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पाड़े घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
11: रेडियो हाँ जी 1674 एम समा हो चुका लाफ्टर थेरेपी दा। कल दे गुस्से, गिले, परेशानियां जो भी मन दे ते बोझ सारा कुछ एक पासे रख के हसण दा, हसाउण दा ते चुटकले सुनाउण दा समा हो चुका। ते आओ फिर रल मिल के ते आपां सारे हसदे हां। ते हसण लई साडे नाल बच्चे आ चुके ने, हसाउण लई बच्चे आ चुके ने, ते मेरे नाल आ चुके ने यशप्रीत।
12: हाँ जी, एक बारी मेरे वालों यानी यशप्रीत वालों भी सारे नू प्यार भरी सत श्री अकाल, नमस्ते, आदाब। बिल्कुल हसन दा मौका है ते जरूर हसांगे, पावे जोक नवा होवे जाए पुराना, हसना ते है ही, क्योंकि दिन दी शुरुआत जदों आपां हस के करदे हां ते फिर दिन बड़ा ही सोहना जांदा है। आओ करदे हां बच्चे नाल गल्लां बातां सुनदे हां चुटकले
11: ते आओ फिर आपां हसदे हसाउने हां। ते हाँ जी, वादा करदे हां कि आपां जरूर हसांगे ते तुसीं भी जरूर जरूर जरूर तुसी वादा करो कि तुसी जरूर हस्यो। तो सब तो पहला साढ़े नाल ने एम्बर ताजवीर ते गुरबाज। सब तो पहला कौन आऊगा?
12: मैं लगता गुरबाज आऊगा।
11: गुरबाज आऊगा, ओके, लेट सी। हैलो, सत श्री अकाल गुरबाज। ਪੁਰਾਣੇ ਕਰੋਕਸ
12: ਮੇਰੇ ਕੋਲ ਤਾਂ ਮੈਂ ਕਦੇ ਨੀ ਪਾਏ ਕਰੋਕਸ
11: ਚਲੋ ਪਰ ਉਹ ਵੀ ਵਾਪਸ ਲੈ ਲੈ ਜਦੋਂ ਹੈਂ
12: ਗੁਰਬਾਜ ਹੋ ਗਏ ਰੈਡੀ ਸਕੂਲ ਲਈ
13: ਹਾਂਜੀ
11: ਹੋ ਗਏ ਓਕੇ ਓਕੇ ਓਕੇ ਐਡੀ ਛੇਤੀ ਕਿੱਦਾਂ ਹੋ ਗਏ ਤਿਆਰ
12: ਅੱਜ ਤੇ ਖੜਕਾ ਵੀ ਨਹੀਂ ਹੋ ਰਿਹਾ
11: ਹੈਲੋ ਹਲੇ ਖੜਕੇ ਵਾਲੀ ਨਹੀਂ ਨਾ ਉੱਠੇ ਹੋਣੇ ਹੈਲੋ
13: ਮੈਂ ਬਹੁਤ ਫਾਸਟ ਆ
11: ਅੱਛਾ ਮੈਂ ਬਹੁਤ ਫਾਸਟ ਆ ਓਏ ਹੋਏ ਹੋਏ ਤੁਸੀਂ ਤੇ ਫਿਰ ਤੁਸੀਂ ਸੁਪਰਮੈਨ ਹੋ ਗਏ
13: ਹਾਂਜੀ
11: ਵੈਰੀ ਨਾਈਸ ਸੁਪਰਮੈਨ ਕੀ ਸੁਣਾਓਗੇ ਫਿਰ
13: ਚੁਟਕਲਾ
11: ਓਕੇ
13: ਪਾਪਾ ਕਹਿੰਦਾ ਬੇਟਾ ਅੱਜ ਤੇਰੀ ਮੰਮੀ ਚੁੱਪ ਕਿਉਂ ਬੈਠੀ ਆ ਬੇਟਾ ਕਹਿੰਦਾ ਮੇਰੀ ਗਲਤੀ ਨਾਲ ਪਾਪਾ ਕਿਹੜੀ ਗਲਤੀ ਬੇਟਾ ਕਹਿੰਦਾ ਮੰਮੀ ਮੰਮੀ ਨੇ ਮੇਰਾ ਕੋਲੋਂ ਲਿਪਸਟਿਕ ਮੰਗੀ ਸੀ ਮੈਂ ਗਲਤੀ ਨਾਲ ਫੇਵਿਸਟਿਕ ਦੀ
12: ਚੁਟਕੀ ਮੇ ਚਿਪਕਾ ਹੈ
13: ਅੰਕਲ ਜੀ ਜਸਟ ਅ ਸੀਕਰਟ ਦੈਟ ਦਿਸ ਵਾਸ ਮਾਈ ਗਿਫਟ ਟੂ ਪਾਪਾ ਔਨ ਫਾਦਰਸ ਡੇ
11: ਵੈਰੀ ਗੁੱਡ
12: ਇੰਸਪਾਇਰਡ ਬਾਈ ਟਰੂ ਇਵੈਂਟ
11: ਤੇ ਫਿਰ ਯਾਰ ਮਦਰਸ ਡੇ ਤੇ ਕੀ ਕਰੋਗੇ ਫਿਰ ਇਹ ਤੇ ਗਲਤ ਪੰਗਾ ਲੈ ਲਾ
12: ਫਾਦਰਸ ਡੇ ਇੱਕ ਦਿਨ ਹੁੰਦਾ ਮਦਰਸ ਡੇ ਰੋਜ਼ ਹੁੰਦਾ
11: ਥੈਂਕ ਯੂ ਗੁਰਬਾਜ
12: ਵੈਰੀ
13: ਨਾਈਸ
11: ਹਾਂਜੀ
12: ਹਾਂਜੀ
13: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ ਸਾਸ਼ਾ ਆਂਟੀ ਜੀ
12: ਸਤਿ ਸ਼੍ਰੀ ਅਕਾਲ
11: ਸਤਿ ਸ਼੍ਰੀ ਅਕਾਲ ਕੀ ਹਾਲ
13: ਬਹੁਤ ਵਧੀਆ ਦਾਦਾ ਕੀ ਹਾਲ ਆ
11: ਸਾਡਾ ਵੀ ਠੀਕ ਆ ਤੁਸੀਂ ਸੁਣਾਓ ਕੀ ਕੀਤਾ ਵੀਕਐਂਡ ਤੇ
13: ਲੰਚ ਵਿਦ ਡਿਨਰ ਐਂਡ ਲੰਚ ਵਿਦ ਪਾਪਾ ਇਨ ਅ ਰੈਸਟੋਰੈਂਟ ਵਿਦ ਆਵਰ ਫਰੈਂਡਸ
11: ਆ ਵੀ ਫਾਦਰ ਡੇ ਦੀ ਸਪੈਸ਼ਲਿਟੀ ਹੁੰਦੀ ਹੈ ਨਾ ਹਾਂ ਫਾਦਰ ਡੇ ਹੁੰਦਾ ਵਾ ਤਾਂ ਵੀ ਫਾਦਰ ਨੇ ਕਹਾਉਣਾ ਹੈ ਨਾ ਐਂਬਰ
13: ਹੈਲੋ
11: ਹਾਂਜੀ ਫਾਦਰ ਡੇ ਦਾ ਤਾਂ ਇਹੋ ਹੀ ਤੋਹਫਾ ਹੁੰਦਾ ਵੀ ਫਾਦਰ ਅੱਜ ਨਾਲ ਚੱਲ ਗਿਆ ਸਾਡੇ
12: ਹੋਰ ਕੀ
11: ਹੈ ਨਾ
13: ਹਾਂਜੀ
11: ਇਦਾਂ ਹੀ ਹੈ ਨਾ
12: ਬੱਚੇ ਥੋੜੇ ਨਾ ਆਪਣੀ ਬੁਗਨੀ ਲੈ ਕੇ ਜਾਣਗੇ
11: ਫਿਰ ਹੈਪੀ ਹੋ ਗਏ ਤੁਸੀਂ
13: ਹਾਂਜੀ
11: ਕੀ ਖਵਾਇਆ ਪਾਪਾ ਨੇ
13: ਗੁਲਾਬ ਜਾਮਨ ਚਿਕਨ ਮਟਰ ਪਨੀਰ
11: ਓਏ ਇੰਨਾ ਕੁਛ
13: ਬਟਰ ਚਿਕਨ
11: ਅੱਛਾ ਇਹ ਵੀ ਪਾਪਾ ਨੂੰ ਦੱਸਣਾ ਪੈ ਰਿਹਾ ਲਾਗੋ ਹੈ ਚੇਤਾ ਭੁੱਲ ਗਿਆ ਖਾ ਕੇ
13: ਹਾਂਜੀ
11: ਕੀ ਸੁਣਾਓਗੇ ਫਿਰ ਕੀ ਸੁਣਾਓ
13: ਸੌਂਗ
11: ਓਕੇ
12: ਓਕੇ ਸੁਣਾਓ
13: ਚਾਨਣ ਨੇ ਪੁੱਛਿਆ ਤਾਨੂੰ ਸੇ ਤਾਨੂੰ ਤੇ ਪੁੱਛਿਆ ਤਾਨੂੰ ਸੇ ਸਸਤੇ ਪਿਆਲਾ ਕੌਣ ਹੈ ਪਾਪਾ ਮੇਰੇ ਪਾਪਾ
11: ਉੱਥੇ ਵੀ ਤੁਸੀਂ ਸਸਤੇ ਲਾ ਤਾ ਮੇਰੇ ਹਿਸਾਬ ਨਾਲ ਸਬਸਿਡੀ ਥਾਂ ਤੇ
12: ਮੈਂ ਵੀ ਇਹ ਸੁਣਿਆ ਸੀਗਾ
11: ਸਸਤੇ ਪਿਆਰੇ ਕੌਣ
12: ਸਸਤੇ ਸੁੰਦਰ ਟਿਕਾਊ ਪਾਪਾ
11: ਉਹ ਬੱਲੇ ਨੀ ਐਂਬਰ ਥੈਂਕ ਯੂ ਥੈਂਕ ਯੂ ਥੈਂਕ ਯੂ ਐਂਬਰ
13: ਬਾਏ
11: ਬਾਏ ਬਾਏ ਪੁੱਤੂ ਤੇ ਵੱਡਾ ਵੀਰਾ ਵੱਡਾ ਹੋ ਗਿਆ ਰੈਡੀ ਹੋ ਰਿਹਾ ਰੈਡੀ ਹੋ ਰਿਹਾ ਓਕੇ ਓਕੇ ਚਲੋ ਠੀਕ ਆ ਥੈਂਕ ਯੂ
12: ਥੈਂਕ ਯੂ
11: ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ ਤੇ ਬਾਕੀਆਂ ਦੇ ਅੱਗੇ ਬੇਨਤੀ ਆ ਵੀ ਕੋਈ ਟੈਕਨੀਕਲ ਕੋਈ ਇਸ਼ੂ ਹੋਇਆ ਜਾਂ ਫਿਰ ਮੇਰੇ ਵੱਲੋਂ ਹੱਥ ਉੱਥੇ ਵੱਜ ਗਿਆ ਵੀ ਤੁਹਾਡੀ ਕਾਲ ਕੱਟ ਗਈ ਤੁਸੀਂ ਦੁਬਾਰਾ ਤੋਂ ਭਾਈ ਸਾਰੇ ਜਣੇ ਕਾਲ ਕਰ ਲਿਓ ਅਤੇ ਫਿਰ ਆਪਾਂ ਸਫ਼ਰ ਅੱਗੇ ਵਧਾਉਂਦੇ। ਸਾਡੇ ਨਾਲ ਨੈਕਸਟ ਨੇ ਤੇਗ। ਸਤਿ ਸ੍ਰੀ ਅਕਾਲ ਤੇਗ, ਕੀ ਹਾਲ ਹੈ?
13: ਬਹੁਤ
11: ਵਧੀਆ ਵਾ। ਤੇ ਤੁਸੀਂ ਸੁਣਾਓ, ਤੁਸੀਂ ਕੀ ਕੀਤਾ ਫਾਦਰਸ ਡੇ ਦੇ ਉੱਤੇ? ਹਾਂਜੀ, ਉਹ ਫਿਰ ਬਾਕੀ ਸਵਾਰੀਆਂ ਵੀ ਨਾਲ ਮੈਂ ਚੜਾਉਣ ਡਿਆ ਨਾ, ਉਹ ਸਾਰੀਆਂ ਉਤਰ ਗਈਆਂ। Wheels on the bus go round and round.
12: People up and down.
11: People on the bus go drop and drop. Haji?
13: Aaj Max cousin te jana.
12: Oh wow, kithe challe ho?
11: Tuhi chal jande ho, sanu te naam hi nahi lena honda.
13: Crocodile Park.
11: Acha, Crocodile Park. Eh kithe aa? ਟਾਕ ਕਰਨੀ ਆ। ਥੈਂਕ ਯੂ। ਤੇ ਤੁਹਾਨੂੰ ਇਹ ਵੀ ਨੀ ਪਤਾ ਵੀ ਕਿਹੜੇ ਸਬਰਬ ਚ?
13: ਪੁਆਇੰਟ
11: ਕੁੱਕ ਵਿੱਚ। ਚਲੋ ਠੀਕ ਹੈ ਫਿਰ, ਤੇ ਲੱਗ ਹੀ ਗਿਆ। ਤੇ
12: ਕੀ ਲੈ ਕੇ ਚੱਲੇ ਹੋ ਟਿਫਿਨ ਚ ਸਪੈਸ਼ਲ? ਸਾਨੂੰ ਤੇ ਇਹੀ ਹੁੰਦਾ ਸੀ ਪਿਕਨਿਕ ਤੇ ਜਾਈਏ, ਕੀ ਮਿਲੇਗਾ ਸਾਨੂੰ ਟਿਫਿਨ ਚ?
13: ਆਪਾਂ ਨੇ ਉੱਤੇ ਰੀਸੈਸ ਖਾਣਾ ਪਿਕਨਿਕ ਵਾਂਗੂ।
11: ਓਕੇ ਓਕੇ। ਤੇ ਤੁਸੀਂ ਫਾਦਰਸ ਡੇ ਤੇ ਕੀ ਕੀਤਾ?
13: ਆਪਾਂ ਨੇ ਫਾਦਰਸ ਡੇ ਤੇ ਆਪਾਂ ਨੇ ਲੇਟ ਹੀ ਮਨਾਇਆ ਸੀ। ਮੈਂ ਪੰਜਾਬੀ ਸਕੂਲ ਜਾਣਾ ਸੀ।
12: ਅੱਛਾ ਅੱਛਾ, ਓਕੇ ਓਕੇ।
11: ਰਾਤ ਨੂੰ ਫਿਰ ਆਪਾਂ ਕੀਤਾ ਸੀ ਡਿਸਾਈਡ ਵੀ ਹੁਣ ਕਿੱਥੇ, ਹੁਣ ਕਿਹੜਾ ਕੁਛ ਖੁੱਲਾ ਹੋਣਾ,
12: ਠੰਡ ਵੀ ਪੈ ਰਹੀ ਆ, ਹਵਾ ਚੱਲ ਰਹੀ
13: ਹੈ। ਆਪਾਂ ਨੇ
11: ਕੀ ਸੁਣਾਓਗੇ ਫਿਰ?
13: ਇੱਕ ਬਾਤ।
12: ਹਾਂਜੀ,
11: ਤਿੰਨ ਪੈਰਾਂ ਵਾਲੀ ਤਿਤਲੀ
12: ਨਹਾ
11: ਕੇ ਨਿਕਲੀ। ਦੱਸੋ ਦੱਸੋ ਕੀ ਹੈ?
12: ਫਿਰ
11: ਨਹਾ ਕੇ ਨਿਕਲੀ ਤੇ ਤੁਸੀਂ ਖਾ ਲਈ? ਤੁਸੀਂ ਖਾ ਲਈ, ਦੱਸੋ ਬੁੱਝੋ ਫਿਰ ਕੀ ਆ? ਮੈਨੂੰ ਤਾਂ ਲੱਗ ਗਿਆ ਪਤਾ, ਤੁਸੀਂ ਦੱਸੋ ਭਲਾ ਕੀ ਆ? ਤੁਸੀਂ ਡਸਟਿੰਗ ਕਰੋ। ਕਿਹੜੀ ਚੀਜ਼ ਹੈ ਜਿਹੜੀ ਨਹਾ ਕੇ ਨਿਕਲਦੀ ਆ ਤੇ ਆਪਾਂ ਖਾ ਲੈਂਦੇ ਆ, ਤਿੰਨ ਪੈਰਾਂ ਵਾਲੀ? ਤੇਗ ਇਹਨਾਂ ਨੂੰ ਆਉਂਦਾ ਹੀ ਨਹੀਂ।
12: ਮੇਰੇ ਲਈ ਤੇ ਔਖਾ।
11: ਹੋ ਫਿਰ ਕੀ ਕੀਤਾ ਜਾਵੇ? ਫਾਈਨ ਪਾਈ ਇਹਨਾਂ ਨੂੰ?
12: ਨਹੀਂ, ਤੇਗ ਨਹੀਂ ਦਿੰਦੀ। ਤੇਗ ਦਿੰਦੀ ਫਾਈਨ?
11: ਹੋਰ ਕੀ, ਤੇਗ
12: ਧੱਕੇ ਨਾਲ ਹੀ ਦਵਾ
11: ਹੈ ਨਾ ਤੇਗ। ਇਹਨਾਂ ਨੂੰ ਇੱਕ ਗਰਮ ਗਰਮ ਸਮੋਸੇ ਦਾ ਫਾਈਨ ਪਾਈਏ। ਮੈਂ ਤੇ ਟ੍ਰਿਕ ਕਰਨਾ ਸੀ ਇਹਨਾਂ ਨੂੰ, ਫਿਰ ਵੀ ਨਹੀਂ ਪਤਾ ਲੱਗਣਾ। ਤੂੰ ਐਵੇਂ ਬੋਲ ਪੀ ਵਿੱਚ ਕੁੜੀਏ,
12: ਅਸੀਂ
11: ਵੇਖਣਾ ਇਹਨਾਂ ਨੂੰ, ਫਿਰ ਵੀ ਨਹੀਂ ਪਤਾ ਲੱਗਣਾ। ਥੈਂਕ ਯੂ ਤੇਗ।
12: ਥੈਂਕ ਯੂ।
13: ਕੱਲ ਆਪਣੇ ਦਾਦੀ ਤੇ ਦਾਦੂ ਏਅਰਪੋਰਟ ਗਏ ਸੀ ਤੇ ਹੁਣ ਵਾਪਸ ਇੰਡੀਆ ਚਲ ਗਏ।
11: ਅੱਛਾ, ਓਕੇ। ਅੱਛਾ, ਕੱਲ ਚਲੇ ਗਏ ਵਾਪਸ?
13: ਹਾਂਜੀ, ਤੇ ਹੁਣ ਅਮਨ ਨੇ ਰੋਜ਼ ਆਇਆ ਕਰੂਗੀ ਤੇ ਅਲਾਹੀ ਨੇ ਪਹਿਲਾਂ ਰੂਟੀਨ ਬਣਾਤੀ। ਅਲਾਹੀ ਨੇ ਹਰ ਦਿਨ ਉਹਨਾਂ ਨਾਲ ਉਹਨੂੰ ਵਧੀਆ ਲੱਗਦਾ ਪ੍ਰੈਮ ਵਿੱਚ ਬੈਠਦਾ।
12: ਤੁਹਾਨੂੰ ਛੱਡਣ ਆਉਂਦੀ ਹੋਣੀ ਅਲਾਹੀ ਪ੍ਰੈਮ ਚ ਬਹਿ ਕੇ?
11: ਸਵੇਰੇ ਸਵੇਰੇ ਤੁਹਾਨੂੰ ਛੱਡਣ ਜਾਂਦੀ ਹੋਣੀ ਨਾ?
13: ਹਾਂਜੀ,
11: ਨਾਲੇ ਉਹ ਪ੍ਰੇਮ ਚ ਬੈਠੀਆਂ ਅੱਖਾਂ ਭਰੰਟੇ ਜੇ ਘਮਾਉਂਦੀ ਹੋਣੀ ਹੈ ਨਾ, ਸਾਰੀਆਂ ਚੀਜ਼ਾਂ ਵੇਖਦੀ ਹੋਣੀ ਆ। ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਸਤਿ ਸ੍ਰੀ ਅਕਾਲ ਅੰਕਲ ਜੀ,
12: ਦੀਦੀ ਜੀ, ਸਤਿ ਸ੍ਰੀ ਅਕਾਲ ਮੰਨਤ ਜੀ, ਕੀ
11: ਹਾਲ ਨੇ? ਸਲਾਬੀ ਜੀ ਆ ਮੰਨਤ, ਕੀ ਗੱਲ ਆ?
13: ਨਹੀਂ,
12: ਦੇਗ ਖਾ ਕੇ
11: ਜਿਹੜੇ ਕੰਮ ਪਾਪੇ ਨਹੀਂ ਕਰਦੇ ਓਦਾਂ।
13: ਪਾਪਾ ਲਈ ਕੇਕ ਵੀ ਬਣਾਇਆ ਸੀਗਾ।
11: ਅੱਛਾ, ਓਕੇ,
12: ਇਹ ਤੇ ਪਹਿਲਾਂ ਦੱਸਣਾ ਚਾਹੀਦਾ।
11: ਕਿੰਨੇ ਬਣਾਇਆ ਤੁਸੀਂ ਕਿ ਮੰਮਾ ਨੇ?
13: ਮੇਰੀ ਬੁੱਕ ਲੈਣਾ, ਕਿਉਂਕਿ ਮੇਰੀ ਬੁੱਕ ਐਮਾਜ਼ੋਨ ਤੋਂ ਟਾਈਮ ਸਰ ਨੀ ਨਾ ਮਿਲਣੀ। ਵੈਸੇ ਬੁੱਕ ਵੀ ਲੈ ਕੇ ਆਏ ਪਰ ਨਾਲ ਲਾਰਾ ਵੀ ਸੀਗਾ, ਤੇ ਅਸੀਂ ਫਿਰ ਪਾਪਾ ਤੋਂ ਖੋਆ ਮਰਵਾਇਆ ਜਦੋਂ ਅਸੀਂ ਗਏ ਸੀਗੇ ਰਾਮ ਦਾ ਪਲਾਸ
11: ਘੁੰਮ ਰਿਹਾ ਤੁਸੀਂ ਜਗ੍ਹਾ ਤੁਸੀਂ ਜਗ੍ਹਾ ਬਹਾਨੇ ਨਾ ਖੜ ਕੇ ਪਾਪਾ ਨੂੰ ਚੂੜਾ ਚੜਾਤਾ
12: ਵਿਚਾਰੇ ਪਾਪਾ ਕੜਛੀਆਂ ਮਾਰੀ ਗਏ।
11: ਓ ਬੱਲੇ ਮੰਨਤ, ਕੁੱਲ ਮਿਲਾ ਕੇ ਵੇਖ ਲਓ ਸਾਰੇ ਪਾਪਿਆਂ ਨੂੰ ਧੱਕੇ ਹੋਣ ਡੇ ਹਨਾ। ਓਹੋ, ਹਾਂਜੀ ਹਾਂਜੀ, ਕੀ ਸੁਣਾਓਗੇ?
13: ਨਾਲੇ ਅਸੀਂ ਫਾਦਰਸ ਡੇ ਤੇ ਕੱਲ ਅਸੀਂ ਹੋਲੀ ਮੋਲੀ ਗਏ ਸੀਗੇ।
11: ਹੋਲੀ ਮੋਲੀ
12: ਇਹ ਕੀ ਹੈ?
13: ਇਹ ਆਰਕੇਡ ਗੇਮ ਹੁੰਦੀ ਆ, ਪੁਆਇੰਟ ਕੁੱਕ ਵਾਲੀ ਅਸੀਂ ਗਏ ਸੀਗੇ।
11: ਵਾਹ, ਨਿਆਣਿਆਂ ਦੇ ਖੇਡਣ ਵਾਲੀ ਹੈ।
12: ਵਾਹ ਵਾਹ,
13: ਹਾਂਜੀ, ਪਰ ਪਾਪਾ ਹੁਣਾਂ ਨੇ ਵੀ ਬਾਸਕਟਬਾਲ ਵਾਲੀ ਉੱਥੇ ਜਿਹੜੀ ਆਰਕੇਡ ਸੀਗੀ ਉੱਥੇ ਵੀ ਖੇਡੇ ਸੀ।
11: ਅੱਛਾ ਅੱਛਾ ਅੱਛਾ, ਓਕੇ।
12: ਤੁਹਾਡਾ ਤਾਂ ਬੜਾ ਫਨੀ ਗਿਆ, ਬਿਲਕੁਲ ਫਨ, ਪੂਰਾ ਦਿਨ ਤੁਸੀਂ ਕੰਮ ਕੀਤਾ ਹੈ ਡੈਡੀ ਦੇ ਨਾਲ, ਖੇਡਿਆ ਵੀ, ਇਹਨਾਂ ਨੇ ਤਾਂ ਸਫਾਈਆਂ ਵੀ ਕਰਾ ਲਈ, ਖੋਇਆ ਵੀ ਬਣਵਾ ਲਿਆ ਤੇ ਬਾਹਰ ਵੀ ਚਲੇ ਗਏ। ਵਾਹ,
11: ਮੰਨਤ ਦੀ ਪਲੈਨਿੰਗ ਹੈ ਨਾ ਸਾਰੀ, ਮੰਨਤ ਪਲੈਨਿੰਗ ਹੀ ਬੜੀ ਵਧੀਆ ਕਰਦੀ ਹੈ। ਆਪਾਂ ਸਿਰਫ ਦੱਸਿਆ ਵਾ, ਕੀ ਸੁਣਾਓਗੇ?
13: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
11: ਇਹ ਕਿੰਨੇ ਦੱਸਿਆ? ਫਤਿਹ ਨੇ?
13: ਨਹੀਂ।
11: ਫਤਿਹ, ਤੁਸੀਂ ਫਤਿਹ ਤੁਹਾਡਾ ਅਸਿਸਟੈਂਟ ਆ? ਮੈਨੂੰ ਲੱਗਦਾ ਫਤਿਹ ਤੁਹਾਡਾ ਅਸਿਸਟੈਂਟ ਹੁੰਦਾ, ਜਿੱਦਾਂ ਉਹ ਲਾਗੋ ਚੇਤੇ ਕਰਾਉਂਦਾ ਨਾ, ਮੈਨੇਜਰ ਜਿੱਦਾਂ ਰੱਖਿਆ ਤੁਸੀਂ।
13: ਹਾਂਜੀ, ਕੰਮ ਕਰਨ ਲਈ ਵੀ ਅਸਿਸਟੈਂਟ ਹੀ ਆ।
11: ਓਏ ਹੋਏ ਹੋਏ, ਹਾਂਜੀ।
13: ਸੌਣ ਮਹੀਨੇ ਮੀਂਹ ਪੈ ਜਾਂਦਾ, ਸੌਣ ਮਹੀਨੇ ਮੀਂਹ ਪੈ ਜਾਂਦਾ, ਗੋਡੇ ਗੋਡੇ ਘਾਂ ਵੀ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਵੇ ਵੀ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਵੇ ਵੀ ਲਾੜ ਲਿਆ
12: ਤਾਂ ਹੀ ਯਾਦ ਕਰਾਉਂਦਾ ਸੀ ਉਹ
11: ਵੀਰਾ ਵੇ ਵੀਰਾ ਲਾੜ ਲਿਆ
13: ਮੈਂ
11: ਤੇਰੇ ਵਿਆਹ ਦਾ ਚਾ ਵੇ ਵੀਰਾ ਲਾੜ ਲਿਆ ਲਿਆਓ ਫਿਰ ਵੀਰ ਲਾੜ ਲਿਆ ਕਰਾਓ ਉਹ ਗੱਲ
12: ਉਹ ਤਾਂ ਹੀ ਮੁੜ ਮੁੜ ਯਾਦ ਕਰਾਉਂਦਾ ਸੀ ਉਹਦੀ ਬੋਲੀ ਸੀ
13: ਯਸ਼ ਦੀਦੀ ਤੁਹਾਨੂੰ ਵੀ ਤੁਸੀਂ ਨੀ ਆਉਂਦੇ
12: ਕਿੱਥੇ ਨੀ ਆਉਂਦੇ
13: ਰੇਡੀਓ ਤੇ ਮਸਾ ਮਸਾ ਫਟ ਕਦੇ ਤੇ ਮੈਂ ਪਾਪਾ ਨੂੰ ਨਾਇਕੀ ਦੇ ਏਅਰਫੋਰਸ ਸ਼ੂਜ਼
11: ਅੱਛਾ ਵਾਹ ਤੁਸੀਂ ਮਨਾਇਆ ਫਿਰ ਫਾਦਰ ਡੇ ਹੈ ਗੁੱਡ
12: ਫਿਰ ਸਹੀ ਕਹਿ ਰਹੀ ਨਾ ਮੰਨਤ ਮੰਮੀ ਦੇ ਪੈਸੇ ਖਰਚਾ ਹੈ
13: ਫਿਰ ਅਸੀਂ ਕੱਲ ਚੁੱਕਿਆ
11: ਅੱਛਾ ਚੁੱਕਤਾ ਕੱਲ ਫਿਰ
13: ਹਾਂਜੀ
11: ਠੀਕ ਆ ਕੱਲ ਫਿਰ ਫਰਸ਼ ਤੇ ਪਾਇਆ
13: ਸਾਡੇ ਨਾਲ ਬਣ ਗਿਆ ਦੀਦੀ ਨੇ ਦੱਸਿਆ ਕਿ ਦੀ ਨੇ ਇੱਕ ਨਾਈਟ ਸੂਟ ਦਿੱਤਾ ਸੀ ਉਹਦੇ ਤੇ ਲਿਖਿਆ ਸੀ ਬੈਸਟ ਦਾ ਵਰਲਡਸ ਬੈਸਟ ਡੈਡ
11: ਯੈਸ ਸਾਰੇ ਜਿਹੜੇ ਡੈਡ ਆ ਵਰਲਡਸ ਬੈਸਟ ਡੈਡ ਆ ਨਾ ਆਪਸ ਚ ਨਾ ਲੜਾ ਦਿਓਗੇ ਤੇ ਡੈਡਾਂ ਨੂੰ ਤੁਹਾਡੇ ਡੈਡ ਦੀ ਕਿਹੜੀ ਖਾਸ ਗੱਲ ਆ
12: ਮੈਨੂੰ ਤੇ ਉਹ ਪੇਂਟਿੰਗ ਯਾਦ ਆ ਰਹੀ ਹੈ
13: ਪਾਪਾ ਗੁੱਸੇ ਚ ਵੀ ਕਾਇੰਡ ਨੇ ਕਿਉਂਕਿ ਪਾਪਾ ਕੱਲ ਗੁੱਸਾ ਕਰਦੇ ਹੀ ਤੇ ਫੇਰ ਵੀ ਪਾਪਾ ਨੇ ਸਾਨੂੰ ਚੋਕਲੇਟ ਮੂਸ ਲੈ ਕੇ ਦਿੱਤਾ
11: ਓਕੇ ਓਕੇ ਅੱਛਾ ਇਹ ਤੁਹਾਡੇ ਪਾਪਾ ਦੀ ਖਾਸੀਅਤ ਹੈ
12: ਮੈਨੂੰ ਤਾਂ ਉਹ ਪੇਂਟਿੰਗ ਯਾਦ ਆ ਰਹੀ ਹੈ ਜਿਹੜੀ ਮੰਮੀ ਨੇ ਬਣਾਈ ਸੀ
11: ਫਤਿਹ ਤੁਹਾਡੇ ਮੰਮਾ ਨੇ ਤੁਹਾਨੂੰ ਯਾਦ ਹੈ ਜਿਹੜੀ ਪੇਂਟਿੰਗ ਬਣਾਈ ਸੀ ਪਾਪਾ ਦੀ
12: ਮੈਂ ਤੇ ਪੌਜ਼ ਕਰਕੇ ਵੇਖਿਆ ਸੀਗਾ ਮੈਂ ਕਿਹਾ ਹਿਡਨ ਟੈਲੈਂਟ
11: ਥੈਂਕ ਯੂ ਫਤਿਹ
12: ਥੈਂਕ ਯੂ ਹੈਵ ਅ ਨਾਈਸ ਡੇ
13: ਥੈਂਕ ਯੂ ਤੇ ਅੱਜ ਮੈਂ ਸੁਣਾਉਂਗਾ ਇੱਕ ਗਾਣਾ ਮਨਮੋਹਨ ਵਰਸ ਜੀ ਦਾ
11: ਓਏ ਹੋਏ ਓਏ ਹੋਏ ਓਏ ਓਏ ਓਏ ਓਏ ਓਏ ਹਾਂਜੀ ਹਾਂਜੀ ਹਾਂਜੀ
13: ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ ਤੇਰਾ ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ ਤੈਨੂੰ ਯਾਦ ਕਰਾਂ ਮੁਟਿਆਰੇ ਨੀ ਜੋ ਗਿਣਾ ਰਾਤ ਨੂੰ ਇੱਕ ਦੋ ਤਿੰਨ ਚਾਰ ਪੰਜ ਜੋ ਗਿਣਾ ਰਾਤ ਨੂੰ ਤਾਰੇ ਨੀ
11: ਦੋਵਾਂ ਕਮਾਂ ਜੁਗਾ ਰਹਿ ਗਿਆ
13: ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ ਨੀ ਤੇਰਾ ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ
11: ਓ ਬੱਲੇ ਫਤਿਹ ਜੀ ਤੁਸੀਂ ਤੇ ਕਮਾਲ ਹੀ ਕਰੀ ਜਾਂਦੇ ਹੋ ਹੈ
13: ਯਾ ਤੇ ਅਸੀਂ ਇਹਨਾਂ ਸ਼ੋਅ ਵੀ ਦੇਖਣੀ ਆ
11: ਵਾਹ ਤੁਸੀਂ ਤੇ ਮੈਂ ਨਾ ਓਕੇ ਰਿਪੋਰਟਾਂ ਹੀ ਕਰੀ ਜਾਂਦੇ ਹੋ ਹੈ ਥੈਂਕ ਯੂ ਫਤਿਹ ਜੀ
13: ਜਦੋਂ ਅਸੀਂ ਸ਼ੋਅ ਦੇਖ ਲਿਆ ਤਾਂ ਬਾਕੀ ਤੇ ਸਿੰਧੂ ਸਿਰ ਦੇ ਗਾਣੇ ਚੱਲਣਗੇ
11: ਮੈਕਡੋਨਲਡ ਜਾਣਾ ਕੇ ਐਫ ਸੀ ਘਰੋਂ ਲੈ ਗਏ
12: ਚਲੋ
11: ਥੈਂਕ ਯੂ ਭਾਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਜੀ ਕੀ ਹਾਲ ਆ ਸਾਡਾ ਹਾਲ ਹੈਗਾ ਵਾ 1.3 ਅਸੀਂ ਇੱਕ ਹਾਲ ਵਾਲੀ ਨਾ AI ਡਿਵਾਈਸ ਲਾਈ ਆ, ਉਹ ਇਦਾਂ ਹੀ ਦੱਸਦੀ ਆ,
12: ਉਹਦੇ ਮੀਟਰ ਚ ਆ ਜਾਂਦਾ ਹੈ
11: ਨਾ, ਉਹਨੇ ਜਦੋਂ ਪੁੱਛੀ ਨਾ ਵੀ ਉਹਨੇ ਜਦੋਂ ਪੁੱਛੀ ਵੀ ਹਾਉ ਆਈ ਐਮ ਤੇ ਉਹਨੇ ਕਿਹਾ 1.3 ਹਾਂ ਸੱਚੀ ਤੁਸੀਂ ਦੱਸੋ ਇੱਦਾਂ ਕਿਉਂ ਆ ਲਿਖਿਆ ਓਏ ਦੱਸੋ ਤੁਸੀਂ ਸਕੂਲ ਨੀ ਜਾਂਦੇ
13: ਸਕੂਲੋਂ
11: ਲਿਆਂਦਾ ਸੀ ਕਿ ਬਾਜ਼ਾਰੋਂ ਸ਼ੋਪਿੰਗ ਸੈਂਟਰ ਤੇ ਓਕੇ ਓਕੇ ਤੇ ਸਕੂਲੋਂ ਕੀ ਲੈਂਦਾ ਸੀ
12: ਹਾਂ ਸਕੂਲ ਵੀ ਤੇ ਸ਼ੌਪ ਲੱਗਦੀ ਹੈ ਉੱਥੋਂ ਨਹੀਂ ਲਿਆ ਕੁਝ
11: ਕੀ
13: ਕੀ
11: ਚੇਨ ਓਕੇ ਵਾਹ ਵੈਰੀ ਗੁੱਡ ਤੇ ਕੀ ਸੁਣਾਓਗੇ ਫਿਰ ਹੁਣ
13: ਬੁਝਾਣਾ
11: ਓਕੇ
12: ਹਾਂਜੀ
13: ਤੇਰੀ ਉੱਪਰ ਥਰਾ
11: ਥੜੇ ਉੱਪਰ ਥੜਾ ਉੱਡਦਾ ਅੱਛਾ ਖੜਾ ਵਾ ਖੜਾ ਵਾ ਓਕੇ ਓਕੇ ਓਕੇ ਉਹ ਖੜਾ ਹੀ ਆ ਕੇ ਉੱਡ ਵੀ ਲੈਂਦਾ
13: ਤੁਹਾਡੇ
11: ਲਾਗੇ ਹੈਗਾ ਕਬੂਤਰ ਜਾਸੀ ਤੁਹਾਡੇ ਘਰਾਂ ਲਾਗੇ ਹੈਗੇ ਕਬੂਤਰ
12: ਦੀਵਾਲੀ
11: ਤੇ ਚਾਹੀਦੀ ਦੀਵਾਲੀ ਤੇ ਚਾਹੀਦੀ ਅੱਛਾ ਫੁੱਲ ਚੜੀ ਦੀਵਾਲੀ ਤੇ ਕੀ ਚਾਹੀਦੀ ਓ ਦੀਵਾਲੀ ਤੇ ਮੇਲਾ
12: ਤੁਸੀਂ ਆਪਣੀ ਮਸ਼ਹੂਰੀ ਕਰੀ ਜਾਓ
11: ਮੇਲੇ ਹੁੰਦੇ ਦੀਵਾਲੀ ਤੇ
12: ਪਹਿਲਾਂ ਫਿਲਮ ਦੀ ਕਰਤੀ ਹੁਣ ਮੇਲੇ ਦੀ
11: ਹੋਰ ਕੀ ਹੁੰਦਾ ਫਿਰ ਦੀਵਾਲੀ ਦੇ ਦੀਵਾਲੀ ਦੇ ਉੱਤੇ
12: ਦੀਵਾਲੀ ਦੇ ਤੇ ਮੈਨੂੰ ਦੀਵਾਲੀ ਦੀ ਸਫਾਈ ਯਾਦ ਆਉਂਦੀ ਹੈ ਹੋਰ ਕੁਝ ਨਹੀਂ ਆਉਂਦਾ
13: ਲਾਈਟਿੰਗ ਲਿਖਦੀ
12: ਹਾਂਜੀ
13: ਲਾਈਟਿੰਗ ਲਾਈਟਿੰਗ
11: ਅੱਛਾ ਲਾਈਟਿੰਗ ਹੁੰਦੀ ਆ
12: ਇਹ ਆਨਸਰ ਹੈ
11: ਫਾਇਰਵਰਕ
13: ਨਹੀਂ
11: ਹਾਂ
13: ਲਾਈਟ ਨਿਕਲੀ ਹੁੰਦੀ ਹੈ
12: ਅਨਾਰ ਅਨਾਰ
11: ਲਾਈਟ ਹੁੰਦੀ ਆ
13: ਹਾਂਜੀ
11: ਓਕੇ ਲਾਈਟ ਬਲਬ
13: ਨਹੀਂ
11: ਲੜੀਆਂ ਕਿੰਨੀਆਂ ਗੱਲਾਂ ਦੱਸੀਆਂ ਤੈਨੂੰ ਦੀਵਾਲੀ ਦੀਆਂ
12: ਦੀਵਾਲੀ ਦੀ ਸਫਾਈ ਤੋਂ ਲੈ ਕੇ ਦੀਵਾਲੀ ਦੀ ਫੁੱਲਝੜੀਆਂ ਸਭ ਤੇ ਹੋ ਗਿਆ ਬੱਚਿਆਂ ਕੀ
11: ਹੋਰ ਕੀ ਰਹਿ ਗਿਆ ਹੁਣ ਤੇ ਸਾਰਾ ਕੁਝ ਹੀ ਦੱਸਤਾ ਆਪਾਂ ਦੀਵਾਲੀ ਤੇ ਹੋਰ ਕੀ ਹੁੰਦਾ ਵਾ ਦੀਵਾ ਹੁੰਦਾ ਵਾ ਓਕੇ ਓ ਥੈਂਕ ਯੂ ਅੰਕਲ ਓ ਸਤਿ ਸ੍ਰੀ ਅਕਾਲ ਸ਼੍ਰੇਆ ਥੈਂਕ ਯੂ ਮਾਨੂ ਬਿੱਲੀ ਕਿੱਥੇ ਆ ਸਤਿ ਸ੍ਰੀ ਅਕਾਲ ਮਾਨੂ ਬਿੱਲੀ ਹਾਂਜੀ ਅਸੀਂ ਠੀਕ ਆ
12: ਤੁਸੀਂ ਕਿਵੇਂ ਹੋ ਤੁਹਾਡਾ ਕਿਵੇਂ ਰਿਹਾ ਫਾਦਰਸ ਡੇ ਤੁਸੀਂ ਕੀ ਕਾਰਡ ਬਣਾਇਆ ਕੀ ਕੀਤਾ ਪਾਪਾ ਲਈ
13: ਕਾਰ ਲੈ ਕੇ ਆਇਆ
12: ਕਾਰ
13: ਹਾਂਜੀ
11: ਅੱਛਾ ਕਿਹੜੀ ਕਾਰ
13: ਯੂਟ ਵਾਲੀ
11: ਓਏ ਬੱਲੇ,
12: ਇਹ ਤੇ ਬੜਾ ਵੱਡਾ ਗਿਫਟ ਹੋ ਗਿਆ।
11: ਕਿੱਥੋਂ ਲਿਆਂਦੀ?
13: ਕੋਸਕੋ।
11: ਹੈ ਕੋਸਕੋ ਤੋਂ?
13: ਕੋਸਕੋ।
11: ਓ ਯਾਰ, ਤੁਸੀਂ ਤੇ ਬੜੀਆਂ ਵਧੀਆ ਚੀਜ਼ਾਂ ਲਿਆਉਂਦੇ ਹੋ।
13: ਉੱਤੇ ਬੋਜੋ, ਉੱਤੇ ਬੋਜੋ ਅੰਬ
12: ਚਿਲਡਰਨ ਡੇ ਥੋੜੀ ਨਾ ਸੀਗਾ, ਇਹ ਤੇ ਫਾਦਰਸ ਡੇ ਸੀਗਾ। ਤੁਸੀਂ ਕਾਰ ਕਿਉਂ ਲਿਆਂਦੀ ਆਪਣੇ ਲਈ?
11: ਨਹੀਂ, ਉਹ ਪਾਪਾ ਨੂੰ ਦਿੱਤੀ ਨਾ ਉਹਨੇ।
12: ਅੱਛਾ,
11: ਪਾਪਾ ਨੂੰ ਦਿੱਤੀ ਨਾ? ਪਾਪਾ ਨੂੰ ਲਿਆ ਕੇ ਦਿੱਤੀ ਆ। ਪਾਪਾ ਖੇਡੇ ਸੀ ਕਿ ਨਹੀਂ ਉਹਦੇ ਨਾਲ? ਪਾਪਾ ਅੱਜ ਉਹਦੇ ਤੇ ਬਾਰੀ ਖੁੱਲਦੀ ਆ ਉਹਦੀ। ਡਿੱਗੀ ਵੀ ਖੁੱਲਦੀ ਆ ਤੇ ਉਹਦੇ ਚ ਪੈਟਰੋਲ ਪੈਂਦਾ ਕਿ ਡੀਜ਼ਲ? ਡੀਜ਼ਲ ਪੈਂਦਾ। ਓਏ ਬੱਲੇ ਬੱਲੇ ਬੱਲੇ, ਤੇ ਅੱਜ ਪਾਪਾ ਉਹਦੇ ਤੇ ਗਏ ਫਿਰ ਕੰਮ ਤੇ? ਓ ਵਾਹ, ਵੈਰੀ ਨਾਈਸ, ਬੜੀ ਭੱਜਦੀ ਹੋਣੀ ਫਿਰ ਤੇ।
13: ਹਾਂਜੀ,
11: ਗੁੱਡ। ਕੀ ਸੁਣਾਓਗੇ ਫਿਰ ਅੱਜ? ਓਕੇ,
12: ਹਾਂਜੀ ਦੱਸੋ। ਬੁਝੋ ਕੌਣ? ਪਾਪਾ
13: ਮੱਛੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ, ਹਟ ਜਾਓ ਜਦ ਜਾ ਕੇ
11: ਹੋਰ ਮਾਣੂ ਬਿੱਲੀ ਅਸੀਸ ਕੌਰ। ਸਤਿ ਸ੍ਰੀ ਅਕਾਲ ਅਸੀਸ ਕੌਰ ਜੀ। ਅਸੀਸ ਕੌਰ ਤਾਂ ਅੱਜ ਕੱਲ ਨਾ ਥੋੜੀ ਥੋੜੀ ਜਿਹੜੀ ਸਿਆਣੀ ਸਿਆਣੀ ਸਾਊਂਡ ਕਰਨ ਲੱਗ ਪਈ ਜਦੋਂ ਵੱਡੀ
12: ਵੱਡਿਆਂ ਵਾਂਗ।
11: ਹਾਂ ਜੀ,
13: ਸੁਣੋ ਪਤਾ ਕੀ, ਇਸ ਟਾਈਮ ਮੈਂ ਘਰ ਹੁੰਦੀ ਮੈਂ ਸਕੂਲ ਵੀ ਪਹੁੰਚ ਗਈ।
11: ਅੱਛਾ, ਹੁਣ ਸਕੂਲ ਪਹੁੰਚ ਗਏ ਹੋ?
12: ਓਕੇ,
11: ਤੁਹਾਨੂੰ ਪਤਾ ਹੁਣੇ ਪੜਾਉਣ ਲੱਗ ਪਈ ਸਕੂਲ।
13: ਇਸ ਟਾਈਮ ਨਾ ਮੈਂ ਘਰ ਹੀ ਹੁੰਨੀ ਹਰੇ।
12: ਅੱਛਾ,
11: ਹਾਂ ਹੁਣੇ ਹੁਣੇ ਨਾ ਅਰਲੀ ਜਾਂਦੇ ਆ
13: ਹੁਣ, ਇਹਨਾਂ ਜਲਦੀ ਤਿਆਰ ਹੋ ਗਏ ਮੈਂ ਤੇ ਮਮਾ।
11: ਹਾਂ, ਇਹਨਾਂ ਨੂੰ ਜੌਬ ਮਿਲ ਗਈ ਹੁਣ ਉੱਥੇ ਨਾ ਪੜਾਉਂਦੇ ਪਹਿਲਾਂ ਸਵੇਰੇ ਜਾ ਕੇ
12: ਅਸਿਸਟੈਂਟ ਟੀਚਰ ਦੀ।
11: ਹਾਂ,
12: ਹਾਲੇ
11: ਤੇ ਕੀ ਹੋਣਾ ਵਾ? ਹਾਲੇ ਤੇ ਸੈਵਨ ਹੋਣਾ ਉਹਨੇ, ਫਿਰ ਉਹਨੇ 8 ਹੋਣਾ। ਮੈਨੂੰ ਪੁੱਛ ਰਹੇ ਹੋ ਕਿ ਤੁਸੀਂ ਦੱਸਣਾ ਵਾ?
12: ਨਹੀਂ, ਤੁਹਾਨੂੰ ਪੁੱਛ ਰਹੀ ਹੈ ਰਣਜੋਤ ਅੰਕਲ ਜੀ।
11: ਹੈ, ਤੁਸੀਂ ਮੈਨੂੰ ਪੁੱਛ ਰਹੇ ਹੋ?
12: ਨਵਾਂ ਕਰ ਦਿਆ ਤੁਸੀਂ, ਪਹਿਲੇ ਬੱਚਿਆਂ ਨੂੰ ਪੁੱਛ ਰਹੇ ਸੀ।
11: ਮੈਂ ਕਿਹਾ ਸੀ ਨਾ ਇਹ ਟੀਚਰ ਬਣ ਗਈ ਆ। ਹਾਂ ਵੇਖਿਆ, ਇਹ ਟੀਚਰ ਬਣ ਗਿਆ ਤੇ ਸਾਡੀ ਬੱਚੀ ਨੇ ਮੈਨੂੰ ਇੱਕ ਕਾਰਡ ਬਣਾ ਕੇ ਦਿੱਤਾ ਬੜਾ ਸੋਹਣਾ, ਤੇ ਫਿਰ ਇੱਕ ਮੱਗ ਲਿਆ ਕੇ ਦਿੱਤਾ। ਤੇ ਹਾਂ, ਤੇ ਫਿਰ ਉਹਨੇ ਮੈਨੂੰ ਡਿਨਰ ਕਰਾਇਆ। ਡਿਨਰ ਨੀ ਕਰਾਇਆ, ਡਿਨਰ ਵੀ ਕਰਾਇਆ, ਉਹਨੇ ਮੈਨੂੰ ਬੈਡਮਿੰਟਨ ਲੈ ਕੇ ਗਈ।
13: ਗੱਡੀ ਡਰਾਈਵ ਕਰ ਸਕਦੀ?
12: ਕਹਿ ਰਹੀ ਉਹ ਗੱਡੀ ਡਰਾਈਵ ਕਰ ਸਕਦੀ,
11: ਹੋਰ ਕੀ।
13: ਉਹ ਅੰਨੀ ਵੀ ਨਹੀਂ, ਉਹ ਵੱਡੀ 7 ਜਾਂ 8 ਸਾਲ ਦੀ ਹੈ।
11: ਸਾਡੇ ਵਾਲੇ ਪਾਸੇ ਨਿੱਕੀਆਂ ਗੱਡੀਆਂ ਆਉਂਦੀਆਂ
12: ਜਿਵੇਂ ਆਸੀਸ ਦੇ ਯੂਟ ਚੋ ਤੇ ਪਾਪਾ ਅੱਜ ਕੰਮ ਤੇ ਗਏ ਨਾ
11: ਹੋਰ ਗੱਡੀ ਤੇ ਮੈਂ ਹੀ ਚਲਾਈ ਸੀ ਪਰ ਉਹ ਉਹਨਾਂ ਨੇ ਮੈਨੂੰ ਬੁਕਿੰਗ ਕਰਾ ਦਿੱਤੀ ਨਾ ਵੈਰੀ ਸਮਾਰਟ ਵਾਟ ਹਾਂ ਵਾਟ ਸਮਾਰਟ ਐਵਰੀਥਿੰਗ ਤੁਸੀਂ ਦੱਸੋ ਹੁਣ ਤੁਸੀਂ ਕੀ ਕੀਤਾ
12: ਦੋ ਕਾਰਡ ਬਣਾਏ ਸੀ
13: ਹਾਂ ਪਹਿਲਾਂ ਤਾਂ ਮੈਂ ਗੁਰਦੁਆਰਾ ਗਈ
11: ਵੈਰੀ ਗੁੱਡ
13: ਫਿਰ ਉੱਥੇ ਮੈਂ ਗੱਡਾ ਸ਼ਾਹ ਤੇ ਮੇਰੀ ਕਲਾਸ ਅੱਜ ਨੋਰਮਲ ਨਹੀਂ ਸੀ
11: ਓਏ ਉਹ ਤੇ ਤੇਰੀ ਕਲਾਸ ਹੀ ਕੁੜੀਏ ਤੂੰ ਇਹ ਦੱਸ ਫਾਦਰ ਡੇ ਦਾ ਕੀ ਕੀਤਾ
13: ਫਾਦਰ ਡੇ ਤੇ ਮੈਂ ਇਹੀ ਕੀਤਾ ਨਾ ਹਜੇ ਮੈਂ ਫਾਦਰ ਡੇ ਵਾਲੇ ਪਾਰਟ ਕੋ ਨਹੀਂ ਗਈ ਹਜੇ
11: ਹੈ ਹਾਲੇ ਕੀ
13: ਮੈਂ ਸਵੇਰੇ ਪਹਿਲਾਂ ਕੱਪ ਦਿੱਤਾ ਉਹਨਾਂ ਨੂੰ ਜਸਟ ਫਿਰ ਅਸੀਂ ਗੁਰਦੁਆਰਾ ਜਾ ਗੁਰਦੁਆਰਾ ਸਾਹਿਬ ਜਾ ਕੇ ਮੇਰੀ ਕਲਾਸ ਸੀ ਫਿਰ ਉਸ ਤੋਂ ਬਾਅਦ ਕਿਉਂਕਿ ਨੋਰਮਲ ਕਲਾਸ ਨਹੀਂ ਸੀ ਸਾਨੂੰ ਦੋ ਪੇਪਰ ਮਿਲੇ ਸੀ ਇੱਕ ਫਾਦਰਸ ਡੇ ਵਾਲਾ ਕਾਰਡ ਬਣਾਉਣਾ ਸੀ ਪਾਪਾ ਲਿਆ ਇੱਕ ਟੀਚਰ ਲਿਆ ਮੈਂ ਆਪਦਾ ਫਾਦਰਸ ਡੇ ਵਾਲਾ ਬਣਾ ਤੇ ਟੀਚਰ ਦਿੱਤਾ ਟੀਚਰ ਵਾਲਾ ਤਾਂ ਮੈਂ ਕੋਈ ਬਾਬਾ ਜੀ ਸੀਗੇ ਉਹਨਾਂ ਨੂੰ ਦੇਤਾ
11: ਜਿਹੜਾ ਸਕੂਲੋਂ ਗਿਫਟ ਮਿਲਦਾ ਉਹ ਕੀ ਲਿਆਂਦਾ
13: ਆਹੋ
11: ਤੇ ਹੁਣ ਉੱਥੇ ਕੰਮ ਹੀ ਬੜੇ ਸੀ ਤੇ
13: ਨਿਕੰਮੇ
11: ਸਾਰੇ ਕੁੜੀ ਕੁਛ ਨੀ ਕਰਦੇ ਉਹ ਸਾਰੇ ਹੋਰ ਕੀ ਵਿਹਲੜ ਸਾਰੇ ਗਿੱਜੇ ਆ ਮੈਂ ਉਹ ਜਾ ਕੇ ਬੰਦਿਆਂ ਨਾ ਕੀਤਾ ਕੰਮ ਤੇ ਮੈਂ ਕਿਹਾ ਤੁਸੀਂ ਜਾਂ ਤੇ ਬੰਦਿਆਂ ਨੂੰ ਕੰਮ ਕਰਿਆ ਕਰੋ ਨਹੀਂ ਤੇ ਫਿਰ ਮੈਂ ਸਾਰਿਆਂ ਨੂੰ ਕੱਢ ਕੇ ਤੇ ਮੈਂ ਆਪਣੇ ਬੰਦੇ ਲੈ ਕੇ ਆਉਣੇ ਆ ਮੇਰੇ ਨਿੱਕੇ ਨਿੱਕੇ ਸਿਪਾਹੀ ਸਾਰੇ ਮੈਂ ਅਸੀਸ ਕੌਰ ਦਾ ਵੀ ਨਾਂ ਲਿਆ ਸੀ ਮੈਂ ਕਿਹਾ ਆਹ ਜਿਹੜੀ ਟੀਚਰ ਜੀ ਰੱਖੀ ਹੈ ਨਾ ਆਪਣੇ ਨਿਆਣੇ ਪੜ੍ਹਾਉਣ ਲਈ ਭਜਾ ਲਓ ਇੱਥੋਂ ਮੈਂ ਕਿਹਾ ਥੋੜ੍ਹੀ
13: ਜਿਹੀ ਮਾਰੋ ਸਾਡੇ ਡੰਡਾ ਮੈਂ
11: ਹੋਰ ਕੀ ਮੈਂ ਥੋੜ੍ਹੀ ਜਿਹੀ ਸਾਡੀ ਅਸੀਸ ਨੂੰ ਵੱਡੀ ਹੋ ਲੈਣ ਦਿਓ ਫਿਰ ਆਹ ਵਾਲੀ ਨੌਕਰੀ ਆਪਾਂ ਉਹਨੂੰ ਦੇਵਾਂਗੇ ਮੈਂ ਕਹਿ ਕੇ ਆਇਆ ਉੱਥੇ
12: ਚਲੋ ਫਿਰ ਅਸੀਸ ਦੀ ਤੇ ਜੌਬ ਫਿਕਸ
13: ਹੈ ਇਹ ਉਹ ਬੜਾ ਪਾਗਲ ਕੰਮ ਕਰਨਗੇ ਫੇਰ ਤਾਂ ਮੈਂ ਮਾਰੂ ਡੰਡਾ ਨਹੀਂ ਤਾਂ ਮੈਂ ਨਹੀਂ ਮਾਰਦੀ
11: ਹਾਂ ਮੈਂ ਵੀ ਇਦਾਂ ਹੀ ਕਿਹਾ ਸੀ
12: ਐਵੇਂ ਥੋੜ੍ਹੀ ਨਾ ਮਾਰਦਾ
11: ਉਹਨਾਂ ਪੁੱਛਿਆ ਸੀ ਮੈਨੂੰ ਆਂਦੇ ਕਿੱਦਾਂ ਦੀ ਟੀਚਰ ਹੈ ਮੈਂ ਕਿਹਾ ਬੜੀ ਨਾਈਸ ਟੀਚਰ ਹੈ ਪਰ ਜੇ ਤੁਸੀਂ
13: ਬਹੁਤ ਬੜਾ ਬੈਡ ਕਰਨਗੇ ਨਾ ਆਏ ਮਾਰੂ
11: ਹਾਂ ਉਹਨਾਂ ਕੋ ਜਿਹੜੀ ਟੀਚਰ ਸੀ ਨਾ ਉਹ ਸਿਰਫ ਪੰਜਾਬੀ ਪੜ੍ਹਾਉਂਦੀ ਸੀ ਮੈਂ ਕਿਹਾ ਨਹੀਂ ਪੰਜਾਬੀ ਵੀ ਪੜ੍ਹਾਊਗੀ ਉਹ ਅੰਗਰੇਜ਼ੀ ਵੀ ਪੜ੍ਹਾਊਗੀ ਉਹ ਨਾਲ ਬੋਲੀਆਂ ਵੀ ਸਿਖਾਊਗੀ ਉਹ ਨਾਲ ਬੁਝਾਰਤਾਂ ਵੀ ਸਿਖਾਊਗੀ ਤੇ ਨਾਲ ਐਟੀਕੇਟਸ ਵੀ ਦੱਸੂਗੀ ਭੰਗੜਾ ਵੀ ਮੈਂ ਤੇ ਕਹਿ ਕੇ ਆਇਆ ਮੈਂ ਕਿਹਾ ਆਹ ਵਾਲੀ ਟੀਚਰ ਲੈ ਕੇ ਆਵਾਂਗੇ ਆਪਾਂ ਹਨਾ
12: ਇੰਨੀ ਮਲਟੀ ਟੈਲੈਂਟਡ
11: ਹੋਰ
12: ਥੈਂਕ ਯੂ
11: ਕੀ ਸੁਣਾਓਗੇ
12: ਮਲਟੀ ਟੈਲੈਂਟਡ ਟੀਚਰ
11: ਹਾਂਜੀ ਰਾਈਮ ਓਕੇ
13: ਇੱਕ ਬੋਲੀ ਜੀ ਟਾਈਪ
11: ਅੱਛਾ ਬੋਲੀ ਜੀ ਟਾਈਪ ਹਾਂਜੀ
13: ਡੱਬੇ ਦੇ ਵਿੱਚ ਡੱਬਾ ਡੱਬੇ ਦੇ ਵਿੱਚ ਚੁਆਰੇ ਤੇਰੇ ਪਾਪਾ ਬੜੇ ਪਿਆਰੇ
11: ਇਹਦੇ ਨਾਲ ਨਹੀਂ ਮੈਚ ਕਰਦਾ ਹਾਂ ਇਹਦੇ ਨਾਲ ਨਹੀਂ ਮੈਚ ਕਰਦਾ
12: ਪਾਪਾ ਮੇਰੇ ਪਾਪਾ
11: ਹੈ ਫੇਰ ਇੱਕ ਵਾਰੀ
13: ਡੱਬੇ ਵਿੱਚ
11: ਡੱਬੇ ਵਿੱਚ ਡੱਬਾ ਤੇ ਡੱਬੇ ਵਿੱਚ ਚੁਆਰੇ ਪਾਪਾ ਬੜੇ ਪਿਆਰੇ ਸਹੇਲੀਓ ਪਾਪਾ ਬੜੇ ਪਿਆਰੇ ਓਏ ਪਾਪਾ ਓਏ
13: ਗੱਲ ਤਾਂ ਸੁਣੋ ਬਾਈ
11: ਹਾਂਜੀ ਹਾਂਜੀ ਸੁਣਾਓ
13: ਫਤਿਹ ਕਹਿੰਦਾ ਵੀ ਉਹਦੇ ਪਾਪਾ ਹੀ ਠੀਕ ਹੈ, ਫਿਰ ਸਾਰਿਆਂ ਦੇ ਪਾਪਾ ਹੀ ਠੀਕ ਹੈ, ਘੈਂਟ ਘੈਂਟ
11: ਸਾਰਿਆਂ ਦੇ ਠੀਕ ਹੈ, ਸਾਰਿਆਂ ਦੇ
12: ਪਾਪਾ ਤੇ ਆਹੀ ਕਹਿੰਦੇ ਸੀ।
11: ਇਹ ਤੇ ਉਹ ਉਦਾਂ ਵਾ ਵੀ ਘਰੋ ਘਰੀ ਸਾਰੇ ਮਤਲਬ ਘੈਂਟ ਹੈ ਨਾ, ਕਿੰਗ ਹੀ ਸਾਰੇ ਆਪੋ ਆਪਣੇ ਘਰੀ। ਸਾਰਿਆਂ ਦੇ ਪਾਪੇ ਪਿਆਰੇ ਆ, ਆਪੋ ਆਪਣੇ ਪਾਪਾ ਤੇ ਮਾਰੋ ਤੁਸੀਂ ਟਾਕੀ। ਥੈਂਕ ਯੂ। ਤਮਨੀਤ ਕੌਰ ਐਂਡ ਸਿਬਲਿੰਗ, ਸਤਿ ਸ੍ਰੀ ਅਕਾਲ। ਥੈਂਕ ਯੂ। ਸਤਿ ਸ੍ਰੀ ਅਕਾਲ,
12: ਸਤਿ ਸ੍ਰੀ ਅਕਾਲ
14: ਅੰਕਲ ਜੀ ਤੇ ਆਂਟੀ ਜੀ,
11: ਸਤਿ ਸ੍ਰੀ ਅਕਾਲ। ਅੱਜ ਕੌਣ ਆ? ਵੀਰ ਜੀ। ਉਹ ਸਰਦਾਰ ਜੀ, ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰਨੀਆਂ ਪੈਂਦੀਆਂ ਮੰਮੀ ਨੂੰ, ਕਿੱਥੇ ਭੱਜ ਜਾਂਦੇ ਤੁਸੀਂ?
13: ਮੈਂ ਗੱਡੀ 'ਚ ਬੈਠੇ ਹੋਏ।
11: ਅੱਛਾ, ਗੱਡੀ 'ਚ ਬੈਠੇ ਹੋਏ। ਓਕੇ ਓਕੇ।
13: ਮੈਂ ਸਕੂਲ ਤੇ ਹੈਗੇ।
11: ਓਕੇ ਓਕੇ ਓਕੇ। ਤੁਸੀਂ ਤੇ ਯਾਰ ਬੜੇ ਸਮਾਰਟ ਸਮਾਰਟ ਸਰਦਾਰ, ਤੁਸੀਂ ਤੇ ਹਾਂ ਬੜਾ ਘੈਂਟ ਪਟਕਾ ਪਟਕਾ ਪਟਕਾ ਤੁਸੀਂ ਬੜਾ।
13: ਤੁਸੀਂ ਕੋਈ ਜਾਨੇ ਬਰਥਡੇ ਤੋਂ ਗਏ, ਤੁਸੀਂ
11: ਵੱਡੇ ਲੋਕਾਂ ਦੇ ਵੱਡੇ ਬਰਥਡੇ ਨਾ, ਬਰਥਡੇ ਬੜਾ ਲੰਮਾ ਉਹਦਾ। ਕਿੰਨੇ ਦਿਨ ਹੀ ਬਰਥਡੇ ਚੱਲੀ ਜਾਂਦਾ। ਮੈਨੂੰ ਲੱਗਦਾ ਉਹਦਾ ਨਾ 2 ਮਹੀਨੇ ਬਰਥਡੇ ਚੱਲਣਾ।
13: ਮੈਨੂੰ
11: ਮਿਲਿਆ?
13: ਹਾਂਜੀ।
11: ਵੈਰੀ ਨਾਈਸ। ਲਿਆਉਂਦਾ ਉਹ ਕਿੱਥੇ ਆ? ਕਿੱਥੇ ਆ? ਤੁਸੀਂ ਏਦਾਂ ਕਰੋ, ਤੁਸੀਂ ਨਾ ਰੂਬੀ ਕੌਨ ਤੇ ਲੱਦ ਕੇ ਇੱਥੇ ਭੇਜ ਦੋ। ਠੀਕ ਆ, ਮੈਂ
13: ਫੋਟੋ ਖਿੱਚੂਗੀ ਮੇਰੀ ਗੱਡੀ ਨੂੰ ਤੇ ਮੈਂ ਤੁਹਾਨੂੰ ਭੇਜੂਗੀ।
11: ਓ ਬੱਲੇ
12: ਸਰਦਾਰ ਜੀ, ਵੈਰੀ ਸਮਾਰਟ
11: ਸਰਦਾਰ ਜੀ।
13: ਜਦੋਂ ਤੁਹਾਨੂੰ ਫੋਨ ਤੇ ਮੈਸੇਜ ਲਿਖਿਆ ਉਦੋਂ ਤੁਸੀਂ ਚੈੱਕ ਕਰੋ।
11: ਓਕੇ ਓਕੇ ਓਕੇ ਸਰਦਾਰ ਜੀ, ਤੁਸੀਂ ਬੜੇ ਸਮਾਰਟ ਹੋ।
13: ਹਾਂਜੀ, ਥੈਂਕ ਯੂ। ਸਰਦਾਰ ਹੁੰਦੀ ਸਮਾਰਟ।
11: ਹਾਂ, ਸਰਦਾਰ ਹੁੰਦੇ ਸਮਾਰਟ। ਬੱਲੇ ਬੱਲੇ ਬੱਲੇ, ਤੁਸੀਂ ਤੇ ਕੁਛ ਜ਼ਿਆਦਾ ਹੀ ਸਮਾਰਟ ਹੋ।
13: ਹਾਂਜੀ,
11: ਘੈਂਟ ਸਰਦਾਰ ਹੋ ਤੁਸੀਂ। ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਸਰਦਾਰ? ਸਰਦਾਰ ਜੀ, ਵਾਰੀ ਕਿੱਦਾਂ ਪਹਿਲਾਂ ਮਿਲ ਗਈ? ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਤੁਹਾਨੂੰ?
13: ਮੈਂ ਜਿੱਤੀ।
11: ਅੱਛਾ, ਪੁਗਾਟਾ ਜਿੱਤੀ। ਓਏ ਗੁੱਡ। ਤੇ ਤੁਸੀਂ ਕੀ ਕੀਤਾ, ਪਾਪਾ ਨੂੰ ਕੀ ਦਿੱਤਾ?
13: ਮੈਂ ਆਈਸਕ੍ਰੀਮ।
11: ਓਕੇ, ਉਹ ਪਾਪਾ ਨੇ ਇੱਕ ਅੱਧਾ ਚਮਚਾ ਖਾਧਾ ਹੋਣਾ, ਬਾਕੀ ਤੁਸੀਂ ਝੱਪ ਗਏ ਹੋਣੇ। ਸਾਰੇ ਹੀ ਖਾ ਗਏ? ਓਹੋ, ਚਲੋ ਕੋਈ ਨੀ, ਖਾ ਕੇ ਵੱਡੇ ਹੋਣਾ। ਕੀ ਸੁਣਾਓਗੇ ਫਿਰ ਅੱਜ?
13: ਖਾ ਕੇ ਮੂੰਹ ਕੇ ਫਾਟ ਮਾਰਨਾ।
11: ਹੈਂ, ਖਾ ਕੇ ਕੀ?
13: ਖਾ ਕੇ ਮੂੰਹ ਤੇ ਫਾਟ ਮਾਰਨਾ।
11: ਪਰ ਉਹ ਨਾਈਸ ਹੈ ਨਾ, ਉਹ ਫਿਰ ਖਾ ਕੇ ਫਿਰ ਉਹ ਮਿੱਠਾ ਫਾਟ ਮਾਰਨਗੇ ਨਾ। ਹਾਂ, ਠੰਡਾ ਠੰਡਾ।
13: ਦੰਦ ਕਰੀਸ ਖੱਤੇ ਜਾ ਕੇ ਆਟਾ ਪੀਸ, ਤਿੰਨ ਕੋਈ ਬਲਾਦਾ ਦੀ ਛੋਟੀ ਦੀਦੀ ਨੂੰ ਕੱਟੀ ਮੈਂ ਤਾਂ ਛੋਟੀ ਦੀਦੀ ਨੂੰ ਕਿਹਾ ਵੀ ਕੋਈ ਛੋਟੀ ਦੀਦੀ ਮੇਰੀ ਗੱਲ ਨੀ
12: ਛੋਟੀ
13: ਦੀਦੀ ਟ੍ਰੈਫਿਕ ਕੋਲੋ ਗਏ
11: ਅੱਛਾ ਟ੍ਰੈਫਿਕ ਓਕੇ ਓਕੇ ਹਾਂਜੀ
13: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
11: ਸਤਿ ਸ਼੍ਰੀ ਅਕਾਲ ਛੋਟੀ ਦੀਦੀ ਇਹ ਛੋਟੀ ਤੇ ਨਹੀਂ ਹੈ ਦੀਦੀ ਤੇ ਵਾਵਾ ਵੱਡੀ ਹੋਈ ਹੈ ਹੁਣੇ ਵੀ ਇਹ ਤੇ ਬੜੀ ਲੰਮੀ ਦੀਦੀ
13: ਹਾਂਜੀ ਇਹ ਜਦ ਅਸੀਂ ਪਰਮ ਸਾਤੇ ਦਿਨ ਆਈਸਕ੍ਰੀਮ ਬਣਾਈ ਸੀ ਅਸੀਂ ਯਸ਼ਪ੍ਰੀਤ ਆਂਟੀ ਦੇ ਵੀਡੀਓ ਦੇਖੀ
11: ਓ ਅੱਛਾ ਉਹਨਾਂ ਦੀ ਵੀਡੀਓ ਵੇਖ ਕੇ ਉਹਦੇ ਤੋਂ ਬਣਾਈ ਸੀ
12: ਵਾਹ
11: ਤੁਸੀਂ ਉਹਦਾ ਨਾਂ ਰੱਖ ਦੋ ਯਸ਼ ਆਈਸਕ੍ਰੀਮ ਵੈਰੀ ਗੁੱਡ ਤੇ ਤੁਸੀਂ ਕੀ ਦਿੱਤਾ ਪਾਪਾ ਨੂੰ
13: ਗਿਫਟ
11: ਓਕੇ ਗੁੱਡ ਤੇ ਕੀ ਸੁਣਾਓਗੇ
13: ਆਈਸਕ੍ਰੀਮ ਬੁੱਕ ਤੇ ਇੱਕ ਫੋਟੋ ਫਰੇਮ
11: ਆਈਸਕ੍ਰੀਮ ਬੁੱਕ
13: ਤੇ ਇੱਕ ਫੋਟੋ ਫਰੇਮ
11: ਇੱਕ ਫੋਟੋ ਫਰੇਮ ਨਾਈਸ
12: ਫੋਟੋ ਪਾਪਾ ਜੀ ਆਪਣੇ ਆਪ ਆ ਲੈਣਗੇ
13: ਫਲੂਡਾ ਆਈਸ ਫਲੂਡਾ ਆਈਸਕ੍ਰੀਮ ਬੁੱਕ ਨੋਟਬੁੱਕ ਤੇ ਇੱਕ ਫੋਟੋ ਫਰੇਮ
11: ਓਕੇ ਆ ਤੇ ਗੁੱਡ ਹੋ ਗਿਆ ਫਿਰ ਕੰਮ ਤੇ
13: ਹਾਂਜੀ ਤੇ ਦਾਣਾ ਨੇ 11 ਅਕਕ ਆਣਾ ਸਾਨੂੰ ਪਿੱਕ ਕਰਨਾ ਤੇ ਫਿਰ ਦੀਦੀ ਨੇ ਤੇ ਫਿਰ ਦੀਦੀ ਨੇ ਹਾਈ ਸਕੂਲ ਜਾਣਾ ਨੈਕਸਟ ਨੈਕਸਟ ਈਅਰ ਲਈ 5 ਵਜੇ ਤੇ ਫਿਰ ਇੰਟਰਵਿਊ ਤੇ ਫਿਰ ਮੈਂ ਜਦੋਂ ਦੀਦੀ ਉੱਥੇ ਹੋਊਗੀ ਮੈਂ ਤੇ ਡੈਡਾ ਤੇ ਵੀ ਜੀ ਮੈਂ ਵੀ
11: ਨਹੀਂ ਹੈਗਾ ਫਿਰ ਦਰਵਾਜ਼ਾ ਬੂਆ ਬੂਆ ਹਾਂ ਬੂਆ ਚੱਲਿਆ ਗੱਲ ਗੱਲ ਤੇ ਕਰਾ ਦੋ ਵੱਡੀ ਦੀਦੀ
13: ਦੀਦੀ ਨਾਲ ਗੱਲ ਕਰ
11: ਲੋ ਹਾਂਜੀ
13: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
11: ਸਤਿ ਸ਼੍ਰੀ ਅਕਾਲ
12: ਕੀ ਹਾਲ ਚਾਲ ਨੇ ਤੁਹਾਡੇ
13: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
11: ਸਾਡਾ ਵੀ ਠੀਕ ਹੈ ਅੱਜ ਵਾਰੀ ਲਾਸਟ ਵਿੱਚ ਮਿਲ ਗਈ ਫਿਰ
13: ਹਾਂਜੀ ਬਿਲਕੁਲ ਐਸ਼ਨ ਦੇ ਵੀ ਜੀ ਕੋਲੇ ਬੈਠੇ ਸੀ ਤੇ ਮੈਂ ਫਰੰਟ ਸੀਟ ਤੇ ਬੈਠੇ ਸੀ ਤਾਂ
11: ਓ ਤੁਸੀਂ ਫਿਰ ਵੱਡੇ ਹੋ ਗਏ ਨਾ
13: ਹਾਂਜੀ ਮੈਂ ਮੰਮਾ ਦੀ ਹਾਈਟ ਹੋ ਗਏ ਹੁਣ
11: ਹਾਂ ਮੰਮਾ ਦੀ ਹਾਈਟ ਹੋ ਗਈ ਹੈ
13: ਨਾਲੇ
11: ਦਬਕਾ ਵੀ ਵੱਡਾ ਹੋ ਗਿਆ ਦਬਕਾ ਬੜਾ ਮਾਰਦੇ ਮੰਮੀਆਂ ਨੂੰ ਦੋਵੇਂ ਜਿਹੜੇ ਭੈਣ ਭਰਾ ਨਾ ਨਿੱਕੇ
12: ਡਰਦੇ
11: ਉਹ ਡਰਦੇ ਆ ਪੂਰੇ ਤਵਨੀਤ ਕੋਲ
12: ਸਹੀ ਗੱਲ ਹੈ ਤੁਹਾਡੀ
11: ਹੋਰ ਉਹ ਤਾਂ ਵਿਚਾਰ ਥਰ ਥਰ ਕੰਬਦੇ
13: ਥੋੜਾ ਜਾ
11: ਥੋੜਾ ਜਾ
13: ਥੋੜਾ ਜਾ ਡਰਦੇ ਉਹ ਜਦੋਂ ਡਰਦੇ ਮੈਂ ਸੰਤਾਂ ਮੁੱਕਾ ਮਾਰ ਦਿਓ ਚਪੇੜ ਮਾਰ ਦੇ
11: ਹਾਂ ਚਪੇੜ ਮਾਰ ਦੇ ਦੋਵੇਂ ਰਲ ਜਾਣ ਨਾ ਫਿਰ ਢਾ ਲੈਂਦੇ
12: ਜੇ ਤੁਸੀਂ ਮੰਮੀ ਦੇ ਬਰਾਬਰ ਹੋ ਗਏ ਇਸ ਦਾ ਮਤਲਬ ਮੇਰੇ ਤੋਂ ਤੁਸੀਂ ਲੰਬੇ ਹੋ ਗਏ
13: ਨਾਗ ਜੀ ਮੈਂ ਲੰਬੇ ਹੋ ਗਏ ਤੇ ਮੈਂ ਮੰਮਾ ਦੇ ਸ਼ੂਜ਼ ਵੀ ਪਾ ਲੈਂਦੇ
11: ਇਹ ਤੇ ਸਾਰਾ ਕੁਝ ਕਰ ਲੈਂਦੇ ਤੇ ਕੁੜੀ ਹੁਣ ਰਿਵਿਊ ਵੀ ਦੇ ਲੈਂਦੀ ਹੈ
13: ਹਾਂ ਨਹੀਂ ਮੇਰੇ ਕੋ ਫੋਨ ਨਹੀਂ ਹੈਗਾ
11: ਅੱਛਾ
13: ਬਟ ਮੈਂ ਆਪਣੀ ਵੀਡੀਓ ਦੇਖੀ
11: ਹਾਂ ਗੁੱਡ ਤੁਸੀਂ ਤਾਂ ਬੜਾ ਸੋਹਣਾ ਬੋਲਦੇ ਹੋ ਕੁੜੀਏ
13: ਹਾਂਜੀ
11: ਕੀ ਸੁਣਾਓਗੇ ਫਿਰ ਅੱਜ
13: ਇੱਕ ਬੁਜਾਰਕ ਫੋਰ ਯਰ ਸਪੀਡ ਆਂਟੀ ਓਨਲੀ
11: ਓਕੇ
13: ਕਿਹੜੀ ਚੀਜ਼ ਆ ਜੇ ਕੋ ਮੂੰਹ ਹੈਗਾ ਬਟ ਉਹ ਸਮਾਈਲ ਨਹੀਂ ਕਰ ਸਕਦਾ
11: ਕੈਂਡਲ ਹਾਂ ਉਹ ਮੂੰਹ ਹੈਗਾ ਪਰ ਸਮਾਈਲ ਨਹੀਂ ਕਰ ਸਕਦੇ ਉਹ ਕਹਿੰਦੇ ਡੈਡੀ
13: ਹਾਂਜੀ ਡੈਡੀ ਤਾਂ ਹੈਗਾ ਬਟ
11: ਕਦੀ ਕਦੀ ਮੰਮਾ ਤੇ ਕਦੀ ਕਦੀ ਡੈਡੀ
13: ਨਹੀਂ ਮੰਮਾ ਤਾਂ ਹੱਸਦੀ ਰਹਿੰਦੀ ਉਦੋਂ ਹੱਸਦੇ ਜਦੋਂ ਯਾਰ ਦੋਸਤ ਫੋਨ ਆਉਂਦਾ
11: ਤੂੰ ਕੁੜੀਏ
12: ਡੈਡਾ ਦੇ ਪਿੱਛੇ ਪਈ ਇਹਦਾ ਆਂਸਰ ਮੈਨੂੰ ਨਹੀਂ ਪਤਾ
11: ਹਾਰ ਗਏ
13: ਗੋਲ ਹੁੰਦਾ ਤੇ ਉਹ ਹੱਸ ਨੀ ਸਕਦੀ

0: ਤੇ ਥੈਂਕ ਯੂ ਥੈਂਕ ਯੂ। ਤੇ ਹੁਣ ਸਾਡੇ ਨਾਲ ਨੇ ਲਿਟਲ ਸਰਦਾਰ ਜੀ ਸੁਖਨ। ਸਤਿ ਸ੍ਰੀ ਅਕਾਲ ਡਰਵਾਲ ਸਾਹਿਬ, ਕੀ ਹਾਲ ਚਾਲ ਨੇ?
1: ਘੈਂਟ
0: ਬੰਦੇ ਆ, ਮੈਨੂੰ ਤੇ ਬੜਾ ਵਧੀਆ ਮਿਲਿਆ, ਮਿਲ ਕੇ ਲੱਗਾ ਤੁਹਾਨੂੰ ਡਡਵਾਲ ਸਾਹਿਬ, ਮਜ਼ਾ ਆ ਗਿਆ ਤੁਹਾਡੇ ਨਾਲ ਮਿਲ ਕੇ। ਕੋਈ ਰਿਸ਼ਤੇ ਬਥੇਰੇ ਜਗਤੇ, ਪਿਓ ਵਰਗਾ ਨਾ ਕੋਈ,
1: ਰਿਸ਼ਤੇ ਬਥੇਰੇ ਜਗਤੇ, ਪਿਓ ਵਰਗਾ ਨਾ ਕੋਈ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਆ ਤੇ ਬੜੀ
1: ਬੱਲੇ ਬੱਲੇ ਬੱਲੇ ਬੱਲੇ ਬੱਲੇ
0: ਆ ਤੇ ਬੜੀ ਬੈਸਟ ਬੋਲੀ ਸੁਣਾਈ ਤੁਸੀਂ।
1: ਕਿਸੇ ਦੇ ਘਰ ਆਈ ਜਾਣਾ ਵਾ, ਬਸ ਉਹਨਾਂ ਦਾ ਬੱਚੇ ਆ।
0: ਸਵੇਰ
2: ਤੋਂ ਇੰਤਜ਼ਾਰ ਸ਼ੁਰੂ ਹੋ ਗਿਆ।
1: ਅੱਜ ਸਾਡੇ ਕੋਲ ਇੱਕ ਸੀਕ੍ਰੇਟ ਡੋਰ ਆ।
0: ਓਏ ਅੱਛਾ, ਕਿਹੜਾ ਕਿਹੜਾ ਕਿਹੜਾ?
1: ਸਾਡੇ ਬੈਕਯਾਰਡ
0: ਸਿਰਫ ਤੁਸੀਂ ਖੋਲਦੇ ਹੋ ਨਾ? ਥੈਂਕ ਯੂ ਥੈਂਕ ਯੂ
2: ਥੈਂਕ
0: ਯੂ ਡਡਵਾਲ ਸਾਹਿਬ,
2: ਬਾਏ ਬਾਏ।
0: ਥੈਂਕ ਯੂ ਹੈਵ ਹਾਂਜੀ ਥੈਂਕ ਯੂ
1: ਹੈਪੀ ਬਰਥਡੇ।
0: ਅੱਛਾ ਹੈਪੀ ਬਰਥਡੇ, ਹਾਂਜੀ ਹਾਂਜੀ। ਕਿੰਨੇ ਕਿੰਨੇ ਸਾਲਾਂ ਦੇ ਹੋਗੇ ਦੀਦੀ?
1: 6
0: ਸਾਲ ਦੇ। ਓਕੇ, 6 ਸਾਲ ਦੀ ਦੀਦੀ ਹੋ ਗਈ। ਹੈਪੀ ਬਰਥਡੇ ਹੈਪੀ ਬਰਥਡੇ। ਕੀ ਨਾਮ ਸੀ ਦੀਦੀ ਦਾ?
2: ਗੁਰਨਾਜ਼।
0: ਗੁਰਨਾਜ਼, ਹਾਂ ਗੁਰਨਾਜ਼ ਦੀਦੀ, ਹੈਪੀ ਬਰਥਡੇ ਤੁਹਾਨੂੰ, ਬਹੁਤ ਬਹੁਤ ਵਧਾਈਆਂ। ਥੈਂਕ ਯੂ
2: ਥੈਂਕ ਯੂ, ਇੰਜੋਏ ਯੋਰ ਡੇ,
0: ਬਾਏ ਬਾਏ। ਓ ਥੈਂਕ ਯੂ ਥੈਂਕ ਯੂ ਥੈਂਕ ਯੂ ਡਰਵਾਲ ਸਾਹਿਬ, ਥੈਂਕ ਯੂ। ਤੇ ਲਾਸਟ ਸਾਡੇ ਨਾਲ ਹੋਣਗੇ ਲਾਲ ਜੀ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਜੀ ਲਾਲ ਜੀ, ਬਹੁਤ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ?
3: ਬਸ ਵਧੀਆ ਵਧੀਆ, ਬਹੁਤ ਘੈਂਟ।
0: ਕੀ ਮਿਲਿਆ ਤੁਹਾਨੂੰ ਪਿਤਾ ਦਿਵਸ ਤੇ? ਚਲੋ ਉਹ ਵੀ ਜਿੱਤ ਮਾਣ ਹੀ ਹੁੰਦਾ ਕਿ
3: ਆਪਣੇ ਟੂਰ ਸਾਹਿਬ ਨਾ ਕਹਿੰਦੇ ਮੇਰੇ ਨਾ, ਮੈਂ ਪਹਿਲੇ ਆਪਣੀ ਗਰਲਫ੍ਰੈਂਡ ਨੂੰ ਮਿਲਿਆ, ਉਹਨੇ ਆਪਣਾ ਹੱਥ ਮੇਰੇ ਹੱਥ ਰੱਖ ਕੇ ਬੋਲੀ, ਮੈਂ ਕੀ ਬੋਲੀ? ਕਹਿੰਦੀ ਮੇਰਾ ਹੱਥ ਦਾ ਥੋੜਾ ਗੋਰਾ।
0: ਇਹ ਤੇ ਕੋਈ ਗੱਲਾਂ ਨਾ ਨਾ ਹੋਈਆਂ, ਇਹ ਕੋਈ ਪਿਆਰ ਨਾ ਨਾ ਹੋਇਆ, ਇਹ ਤੇ ਕੋਈ ਮੁਹੱਬਤ ਨਾ ਨਾ ਹੋਈ, ਇਹ ਤੇ ਗੱਲਾਂ ਮੁੱਕੀਆਂ ਵਾਲੀਆਂ ਗੱਲਾਂ ਨੇ ਨਾ।
3: ਉਹਦਾ ਕਹਿੰਦੇ ਵੀ ਜਿਹੜੀ ਛੋਟੀ ਹਾਈਟ ਦੀ ਕੁੜੀ ਹੁੰਦੀ ਇਹਨੇ ਬਚਪਨ ਹੁੰਦੀ ਹੈ, ਬੀਬੀ ਹੁੰਦੀ ਆ ਨਾ, ਉਹਦੇ ਨਾਲ ਪੰਗਾ ਲੈਣਾ ਇਹਦਾ, ਉਹ ਜ਼ਮੀਨ ਚੋਂ ਪੱਥਰ ਬੜੀ ਜਲਦੀ ਚੱਕ ਲੈਂਦੀ।
0: ਮੈਨੂੰ ਐ ਲੱਗਦਾ ਜਦੋਂ ਕੁੱਤੇ ਦੀ ਦਾਸਤਾਨ ਦੱਸਦੇ

0: ਜੇ ਨਾ ਆਪਣਾ ਉਧਰ ਆਪਣੀ ਫਿਲਮ ਦੇਖੇਂਗੇ ਅਸੀਂ ਆਪਣਾ ਬੋਲ ਭਾਵੇਂ ਨਾ ਬੋਲ ਫਿਲਮ ਵਧੀਆ ਸੀ ਬਹੁਤ ਘੰਟੇ ਫਿਲਮ ਸੀ ਤੇ ਨਾ ਉਹ ਨਾ ਕਹਿੰਦੇ ਆਪਣਾ ਵੀ ਕਹਿੰਦੇ ਆਪਣਾ ਵੀ ਆਪਣਾ ਬੰਦੇ ਨਾ ਸਾਰੀ ਬੀਬੀ ਸਾਰੀ ਆਪਣਾ ਬੀਬੀਆਂ ਹੀ ਰੋਂਡ ਦੀਆਂ ਹਨਾ ਬੰਦਾ ਕੋਈ ਨੀ ਰੋਂਡ ਰਿਹਾ ਮੈਂ ਕਿਹਾ ਨਹੀਂ ਬੰਦੇ ਵੀ ਰੋਂਡ ਦੇ ਕਹਿੰਦੇ ਬੰਦੇ ਕਹਿੰਦੇ ਨੀ ਰੋਣਾ ਉਹਨੇ ਆਪਣੀ ਗਰਲਫ੍ਰੈਂਡ ਥੋੜੀ ਯਾਦ ਕਰਦੇ ਨਾ ਬੰਦੇ ਨੀ ਰੋਣਦੇ ਉਹਦਾ ਟਾਈਮ ਲੰਘ ਗਿਆ ਹੁਣ ਯਾਦ ਕਰਨਾ ਬੰਦੇ ਸੀ ਕੋਲੋਂ ਰੋਣ ਦੇ ਸ਼ਾਇਦ ਸਾਡੇ ਵਾਲੇ ਵੀ ਗੁੰਗੀ ਹੁੰਦੀ
1: ਫਾਦਰਸ ਡੇ ਕਹਿੰਦੇ ਬ੍ਰੇਕਫਾਸਟ ਅਬਾਊਟ ਮਾਈ ਡਾਟਰ ਲਿਟਲ ਵਨ ਗੇਮ ਮੇ $50 ਫਰੋਮ ਹਰ ਪਿੱਗੀ ਬੈਂਕ
2: ਅਜੀਤ
1: ਬੁੱਟਰ ਜੀ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੇ ਮਨਦੀਪ ਜੀ ਕਹਿੰਦੇ ਅੱਜ ਇਹਨਾਂ ਦੇ ਬੇਟੇ ਦਾ ਜਨਮਦਿਨ ਹੈ ਅੱਜ ਕਹਿੰਦੇ ਕਿ ਮੇਰੇ ਪੁੱਤਰ 16ਵਾਂ ਜਨਮਦਿਨ ਆ ਅਤੇ ਮਨਰੂਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਲਦੀ ਜਲਦੀ ਡਰਾਈਵਿੰਗ ਸਿੱਖੇ ਅਤੇ ਮੈਂ ਫਿਰ ਪੈਸੰਜਰ ਸੀਟ ਦੇ ਉੱਤੇ ਬਹਿ ਕੇ ਜਾਵਾਂ ਹਾ ਹਾ ਹਾ ਹਾ ਹਾ ਹਾ ਹਾ ਹਾ ਮੇਰੇ ਕੋਲ ਬਾਕੀ ਸਾਰਾ ਕੰਮ ਦੀ ਬਾਕੀ ਸਾਰੇ ਕੰਮਾਂ ਦੀ ਵੀ ਲਿਸਟ ਕਹਿੰਦੇ ਕਿ ਰੈਡੀ ਆ
2: ਇੱਕ ਚਾਹ ਹੁੰਦਾ ਨਾ ਇਹ ਵੀ ਤੇ ਕਿੰਨਾ
1: ਤੁਸੀਂ ਸੱਸ ਬਣਨ ਦੀ ਤਿਆਰੀ ਕਰ ਰਹੇ ਹੋ ਥੈਂਕ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਮਨਰੂਪ ਸਿੰਘ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਅਤੇ ਇਸ ਤਰ੍ਹਾਂ ਜਦੋਂ ਪੁੱਤ ਜਵਾਨ ਹੁੰਦਾ ਅਤੇ ਵਾਕਈ ਬੜੇ ਸਾਡੇ ਆਸ ਉਮੀਦਾਂ ਹੁੰਦੀਆਂ ਨੇ ਬੜੇ ਸਾਰੇ ਸਾਡੇ ਪਲੈਨ ਹੁੰਦੇ ਨੇ ਅਤੇ ਉਹ ਸਾਰੇ ਤੁਹਾਡੇ ਪੂਰੇ ਹੋਣ ਬਹੁਤ ਬਹੁਤ ਵਧਾਈਆਂ ਜੀ ਅਤੇ ਬਾਕੀ ਦੇ ਮੈਸੇਜ ਆਪਾਂ ਪੜ੍ਹਾਂਗੇ ਆ ਕੇ ਫਿਲਹਾਲ ਸਮਾਂ ਹੋ ਗਿਆ ਸਾਡਾ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸੋਮਵਾਰ ਤੇ 7 ਸਪਤੰਬਰ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਪਹਿਲੀ ਖਬਰ ਪੈਟਰੋਲ ਦੇ ਖਪਤਕਾਰਾਂ ਦੇ ਨਾਲ ਜੁੜੀ ਹੋਈ, ਯਾਨੀ ਕਿ ਦੁਨੀਆ ਭਰ ਦੇ ਨਾਲ ਜੁੜੀ ਹੋਈ। ਦੁਨੀਆ ਦੇ ਵਿੱਚ ਸਭ ਤੋਂ ਸਸਤਾ ਪੈਟਰੋਲ ਦੇਣ ਵਾਲੇ ਦੇਸ਼ ਈਰਾਨ ਦੀ ਤਰਫ ਤੋਂ ਹੁਣ ਆਪਣੀ ਤੇਲ ਨੀਤੀ ਦੇ ਵਿੱਚ ਇੱਕ ਵੱਡਾ ਤੇ ਅਹਿਮ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ। ਮੰਗਲਵਾਰ ਦੇ ਦਿਨ ਤੋਂ ਯਾਨੀ ਕਿ ਭਲਕੇ ਦੇਸ਼ ਦੇ ਵਿੱਚ ਅਜਿਹੇ ਖਪਤਕਾਰਾਂ ਦੇ ਲਈ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਣਗੀਆਂ, ਜੋ ਕਿ ਮਹੀਨੇ ਦੇ ਵਿੱਚ 110 ਲੀਟਰ ਤੋਂ ਵੱਧ ਪੈਟਰੋਲ ਖਰਚ ਕਰਨਗੇ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪਹਿਲੇ 110 ਲੀਟਰ ਤੱਕ ਪੁਰਾਣੀ ਸਬਸਿਡੀ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਅਮਰੀਕਾ ਦੇ ਨਾਲ ਜਾਰੀ ਜੰਗ ਤੇ ਟਰੰਪ ਵੱਲੋਂ ਲਗਾਈਆਂ ਗਈਆਂ ਕਮਰਤੋੜ ਆਰਥਿਕ ਪਾਬੰਦੀਆਂ ਦੇ ਵਿਚਕਾਰ ਆਪਣੀ ਲੜਖੜਾਉਂਦੀ ਹੋਈ ਆਰਥਿਕਤਾ ਨੂੰ ਬਚਾਉਣ ਦੇ ਲਈ ਈਰਾਨ ਸਰਕਾਰ ਦੀ ਤਰਫ ਤੋਂ ਇਹ ਨਵਾਂ ਫਾਰਮੂਲਾ ਲਿਆਂਦਾ ਗਿਆ।

ईरान की सरकारी खबर एजेंसी के हवाले के नाल बुलारे फातिमा में मुहरजरानी ने दसिया है कि यह कदम इस करके चुकया गया ताकि ईरान इन्ह मुश्किलों के समय के बाहर निकल सके। ओपेक का मैंबर होने के बावजूद ईरान इस वक्त आर्थिक मुश्किलों के घिरया हुआ। पहला कोटा हर आम गड्डी चालक नू महीने का पहला 60 लीटर पेट्रोल पुरानी रियायत यानी पुरानी सबसिडी के उत्ते यानी 15,000 ईरानी रियाल प्रति लीटर के हिसाब के नाल मिलेगा। जेकर सफर लंबा है तो अगला 50 लीटर पेट्रोल 30,000 ईरानी रियाल प्रति लीटर के भाव के उत्ते मिलेगा यानी कि 110 लीटर तक पुराने भाव ही चलणगे। पर जिवें ही महीनावार खपत 110 लीटर नू पार करेगी तीजे कोटे की शुरुआत होगी। ईरान दे विच इस वक्त तेल बहुत है पर तेल नू रिफाइन करन दे लई रिफाइनरियां उस पद्धर दे उत्ते काम नहीं चल रही। पेट्रोल दे रेट वधाउण दा फैसला ईरान सरकार दे लई आसान नहीं है। इस साल 2019 दे उस कौड़े तजर्बे तो भी ज़्यादा भारी पै सकदा है जदों देश दे विच पेट्रोल दीआं कीमतां वधण दे चलदिआं ईरान दे विच देश भर दे अंदर प्रदर्शन शुरू हो गए सी। उत्थे अमरीका तो अगली खबर जिथे मियामी इंटरनेशनल एयरपोर्ट के उत्ते एतवार के दिन एक कारगो जहाज रनवे तो बाहर निकल के हादसे का शिकार हो गया। इस हादसे के घटो घट 5 लोगों की मौत हो चुकी है 5 होर लोग जख्मी हुए भी दसे गए ने। अमेजन एयर का यह कारगो जहाज स्थानक समय के मुताबिक कल दोपहर 2 बजे उतरन तो बाद रनवे तो भी अगे निकल गया तो क्रैश हो गया। जहाज करीब 209 किलोमीटर प्रति घंटे की रफ्तार के नाल रनवे तो बाहर निकल गया। बोइंग 767-300 जहाज ने कई खड़े वाहनों को टक्कर भी मारी जिस तों बाद उन्हां दे विच अग भी लग गई। हादसे की शुरुआती सूचना मिलने तो बाद करीब 200 दमकल कर्मी मौके दे उत्ते पहुंचे। अधिकारियों के मुताबिक जख्मियों दे विचों 3 नूं स्थानक ट्रॉमा सेंटर भी लिजाया गया जबकि 2 दा इलाज हस्पताल दे आम वार्ड दे विच ही चल रहा है। 3 दी हालत काफ़ी गंभीर दसी गई है। उत्थे इंडोनेशिया तो अगली खबर जिथे आस्ट्रेलियन लोगों भी यह प्रभावित कर रही है। इंडोनेशिया के ज्वालामुखी फटन के चलद इतों के 8 हवाई अड्डों के उत्ते करीब 1,70,000 यात्री फस के रह गए ने। इन्ह हवाई अड्डों तो फिलहाल उड़ाना अस्थाई तौर के उत्ते रोक दिता गया। एतवार की सवेर जकार्ता के सोयकार्नो हटा कौमांतरी हवाई अड्डे सब तो पहला बंद कर दिता गया। हवाई अड्डे के कोल एयर स्पेस के अनाक क्राकाटोआ जिहड़ा ज्वालामुखी है उसकी राख पाए जाने तो बाद एक कदम चुकया गया। इंडोनेशिया के ट्रांसपोर्ट महकमे के मुताबिक 1,558 उड़ाना देरी दे नाल चल रही ने या कई रद्द भी कर दिता गया। हवाई अड्डे मुताबिक स्थानक समय के मुताबिक सवेरे सोमवार 9 बजे तो ही यह हवाई अड्डे बंद रखे गए ने। अधिकारियों के मुताबिक ज्वालामुखी विस्फोट शुक्रवार देर रात हालांकि शुरू होया सी पर इसके आले दुआले के इलाकों के भूचाल वर्गे हालात बनन लग पे। लावे दे फवारे आन लग पे जोरदार धमाकियां दी आवाज सुनाई देन लग पईआं और एतवार तड़के हुंदिआं तक विस्फोट भी होए। ट्रांसपोर्ट महकमे ने यह भी दस्सिआ कि उड़ाना का संचालन करना रोकना मुख तौर दे उत्ते सिंगापुर तो आन जाण वालियां उड़ाना प्रभावित होणगीआं। इस तों इलावा सिडनी कुआलालंपुर दोहा सने कई कौमांतरी मार्गां दे उत्ते उड़ाना प्रभावित होईआं। जेकर तुहाड़े चाहण वाले इंडोनेशिया दे विच फस के रह गए ने तो इंडोनेशिया की सरकार की तरफ तो इसकी वक्री जानकारी दी जा रही है पर फिलहाल इस ज्वालामुखी के फटन के नाल किसी बड़े जानी नुकसान की खबर सामने नहीं आई है। उत्थे जर्मनी तो अगली खबर जिथे जर्मनी दे विच धुर दखनपंथी पार्टी अल्टरनेटिव फॉर जर्मनी यानी कि AFD पूर्वी सूबे सैक्सोनी आनहाल्ट दे विच वड्डी जित दे वल वध रही है। यह पार्टी मुखधारा की पार्टियां तो काफ़ी अड्ड है। दुनिया भर के एक नवा निज़ाम सैट हो सकता है। जर्मनी तो ही सत्ता का यह तरीका दुनिया भर के देशों मिल सकता है। वैसे जेकर सादी तो सुखाली भाषा चुनू समझाइए तो यह पार्टी अज तक जर्मनी के सत्ता के उत्ते काबज़ नहीं सी हुई और आस्ट्रेलिया की वन नेशन पार्टी वर्गी इस धुर दखनपंथी पार्टी मान लिया जाता है। यह पार्टी मुखधारा की पार्टियां तो बिल्कुल वक्रे तरीके दे नाल काम करती है। हालांकि अंदाजा यह है कि वह बहुमत फिर भी हासिल नहीं कर सकनगे पर फिर भी अल्टरनेटिव फॉर जर्मनी का कहना है कि सरकार बनाने दे लई उन्हां नूं आम लोगों की हमायत काफ़ी मिली है। धुर दखनपंथी पार्टी मनी जाने वाली AFD नूं रिकॉर्ड 44% वोट मिलन दा जिहड़ी खबरां सामने आई ने हुण तक आईआं ज़्यादातर नतीजिया दे विचों कंजरवेटिव CDU तो काफ़ी अगे ने जिस दे विच करीब 17% वोट मिलन दा अंदाज़ा है।
ਸੂਬੇ ਦੇ ਵਿੱਚ ਪਾਰਟੀ ਨੇ ਕ੍ਰਿਸ਼ਮਾਈ ਨੇਤਾ ਉਲਰਿਕ ਜ਼ਿਗਮੁੰਡ ਦੀ ਅਗਵਾਈ ਦੇ ਵਿੱਚ ਇਸ ਜਿੱਤ ਨੂੰ ਇੱਕ ਸਨਸਨੀਖੇਜ਼ ਜਿੱਤ ਕਰਾਰ ਦਿੱਤਾ। ਦੂਸਰੀ ਆਲਮੀ ਜੰਗ ਤੋਂ ਬਾਅਦ ਜਰਮਨੀ ਦੇ ਵਿੱਚ ਕਿਸੇ ਵੀ ਧੁਰ ਦੱਖਣਪੰਥੀ ਪਾਰਟੀ ਨੇ, ਦੇਸ਼ ਦੇ ਵਿੱਚ ਤਾਂ ਦੂਰ ਦੀ ਗੱਲ ਹੈ, ਸੂਬੇ ਦੇ ਵਿੱਚ ਕਿਸੇ ਦੇ ਅੰਦਰ ਕਿਸੇ ਵੀ ਸਟੇਟ ਦੇ ਅੰਦਰ ਵੀ ਸੱਤਾ ਨਹੀਂ ਸੀ ਸੰਭਾਲੀ। ਸੂਬਾਈ ਪੱਧਰ ਦੇ ਉੱਤੇ ਸਰਕਾਰ ਬਣਨ ਦਾ ਮਤਲਬ ਪੁਲਿਸ ਵਿਵਸਥਾ, ਸਥਾਨਕ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਅਧਿਕਾਰ ਮਿਲਣਾ ਹੁੰਦਾ ਹੈ। ਲਗਭਗ ਫੈਡਰਲ ਸਿਸਟਮ ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਜਿੱਦਾਂ ਆਸਟ੍ਰੇਲੀਆ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਇਹ ਕੰਮ ਕਰਦਾ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ। ਸਭ ਤੋਂ ਪਹਿਲਾਂ ਦਿੱਲੀ ਹੋਸਟਲ ਦੇ ਨਾਲ ਜੁੜੀ ਹੋਈ ਸਤਿਆਨਿਕੇਤਨ ਹੋਸਟਲ ਦੀ 5 ਮੰਜ਼ਿਲਾ ਇਮਾਰਤ ਐਤਵਾਰ ਦੇ ਦਿਨ ਢਹਿ ਜਾਣ ਤੋਂ ਬਾਅਦ ਰਾਤ ਭਰ ਮਲਬੇ ਦੇ ਵਿੱਚੋਂ ਲੋਕਾਂ ਦੀ ਤਲਾਸ਼ ਜਾਰੀ ਰਹੀ। ਖਬਰ ਏਜੰਸੀ ANI ਦੇ ਹਵਾਲੇ ਦੇ ਨਾਲ ਏਮਜ਼ ਹਸਪਤਾਲ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੁਣ ਵੱਧ ਕੇ 6 ਹੋ ਗਈ ਹੈ। ਏਮਜ਼ ਦੇ ਮੁਤਾਬਕ ਟਰਾਮਾ ਸੈਂਟਰ ਦੇ ਵਿੱਚ 10 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਸ ਦੇ ਵਿੱਚੋਂ 5 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਦੇ ਵਿੱਚ ਜ਼ਖਮੀ ਇੱਕ ਹੋਰ ਲੜਕੇ ਦੀ ਬਾਅਦ ਦੇ ਵਿੱਚ ਮੌਤ ਹੋ ਗਈ। 3 ਲੋਕਾਂ ਦਾ ਇਲਾਜ ਚੱਲ ਰਿਹਾ। 1 ਜ਼ਖਮੀ ਨੂੰ ਤਾਂ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ। ਜਿਹੜੀ ਇਮਾਰਤ ਡਿੱਗੀ ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਹੀ ਰਹਿ ਰਹੇ ਸੀ। ਦਿੱਲੀ ਪੁਲਿਸ ਦੇ ਮੁਤਾਬਕ ਪੁਲਿਸ, NDRF, ਦਿੱਲੀ ਫਾਇਰ ਸਰਵਿਸ ਅਤੇ DDMA ਦੀਆਂ ਟੀਮਾਂ ਰਲ ਕੇ ਬਚਾਅ ਮੁਹਿੰਮ ਨੂੰ ਅੰਜਾਮ ਦੇ ਰਹੀਆਂ ਨੇ। PTI ਖਬਰ ਏਜੰਸੀ ਦੀ ਖਬਰ ਦੇ ਮੁਤਾਬਕ NDRF ਦੀਆਂ 2 ਟੀਮਾਂ ਮੁਹਿੰਮ ਦੇ ਵਿੱਚ ਲੱਗੀਆਂ ਹੋਈਆਂ। ਹਾਲੇ ਵੀ ਮਲਬੇ ਦੇ ਥੱਲਿਓਂ ਫਸੇ ਲੋਕਾਂ ਨੂੰ ਆਕਸੀਜਨ ਪਹੁੰਚਾਉਣ ਦੇ ਲਈ ਸਿਲੰਡਰ ਭੇਜੇ ਜਾ ਰਹੇ ਨੇ ਔਰ ਇਸ ਵਕਤ ਆਮ ਲੋਕਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਐਤਵਾਰ ਸ਼ਾਮ ਨੂੰ ਇਹ ਦੱਸ ਚੁੱਕੇ ਨੇ ਕਿ 11 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਿਆ। 25 ਤੋਂ 30 ਲੋਕਾਂ ਦੇ ਉਸ ਵਕਤ ਇਸ ਇਮਾਰਤ ਦੇ ਅੰਦਰ ਮੌਜੂਦ ਹੋਣ ਦੀ ਗੱਲ ਕਹੀ ਗਈ ਹੈ, ਪਰ ਕਿਉਂਕਿ ਇਹ ਰਿਹਾਇਸ਼ੀ ਇਲਾਕਾ ਸੀ, ਦਿਨ ਦਿਹਾੜੇ ਇਹ ਇਮਾਰਤ ਡਿੱਗੀ ਔਰ ਇਸ ਦਰਮਿਆਨ ਉਸ ਭੀੜ ਭਾੜ ਭਰੇ ਇਲਾਕੇ ਦੇ ਵਿੱਚ ਹੋਰ ਵੀ ਕਿਹੜੇ ਲੋਕ ਸੀ ਜਿਹੜੇ ਇਸ ਇਮਾਰਤ ਦੇ ਮਲਬੇ ਥੱਲੇ ਆ ਡਿੱਗੇ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਾਂ ਭਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਸਤਿਆਨਿਕੇਤਨ ਮਾਰਕੀਟ ਇਲਾਕੇ 'ਚ ਐਤਵਾਰ ਦੁਪਹਿਰ ਵੇਲੇ ਇਹ 5 ਮੰਜ਼ਿਲਾ PG ਇਮਾਰਤ ਡਿੱਗ ਪਈ ਸੀ ਔਰ ਫਿਲਹਾਲ ਪੁਲਿਸ ਦੀ ਤਰਫ ਤੋਂ ਉੱਥੇ ਬਚਾਅ ਮੁਹਿੰਮਾਂ ਜਿਹੜੀਆਂ ਅੱਗੇ ਚਲਾਈਆਂ ਜਾ ਰਹੀਆਂ ਨੇ। ਵੈਸੇ ਇਸੇ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ ਭਾਰਤ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। ਹੁਣ ਸਤਿਆਨਿਕੇਤਨ ਬਿਲਡਿੰਗ ਢਹਿਣ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ ਰੂਲ ਲਿਆਉਣ ਦੀ ਗੱਲ ਕੀਤੀ ਹੈ। ਅੱਜ ਸੋਮਵਾਰ ਦੀ ਸਵੇਰ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਡਰਾਫਟ ਰੂਲ ਬਣਾਉਣ ਦੀ ਤਿਆਰੀ ਦੇ ਵਿੱਚ ਹੈ। ਰਾਜਧਾਨੀ ਦੇ ਅੰਦਰ ਪੁਰਾਣੀਆਂ ਇਮਾਰਤਾਂ ਦੇ ਸਟਰਕਚਰਲ ਆਡਿਟ ਦਾ ਪਰਫਾਰਮਾ ਦੇਣਾ ਹੋਏਗਾ। ਉਹਨਾਂ ਨੂੰ ਦੱਸਣਾ ਹੋਏਗਾ ਕਿ ਬਿਲਡਿੰਗ ਸੇਫ ਹੈ ਜਾਂ ਨਹੀਂ, ਨਹੀਂ ਤਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਯੂਟੀਲਿਟੀ ਦੀ ਕੋਈ ਸਰਵਿਸ ਉੱਥੇ ਸ਼ੁਰੂ ਕਰ ਸਕਣ, ਚਾਹੇ ਉਹ PG ਹੋਵੇ, ਨਰਸਿੰਗ ਹੋਮ ਹੋਵੇ, ਸਕੂਲ ਹੋਵੇ, ਕੋਈ ਬੈਂਕਿੰਗ ਸੇਵਾ ਹੋਵੇ। ਇਸ ਦੇ ਉੱਤੇ ਸਖ਼ਤ ਨਿਯਮ ਲਿਆਂਦੇ ਜਾਣਗੇ। ਸਤਿਆਨਿਕੇਤਨ ਹਾਦਸੇ ਦੇ ਲਈ ਜਿਹੜੇ ਵੀ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਹੁਣ ਇਹ ਵੀ ਕਿਹਾ ਕਿ ਹਾਦਸੇ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਲਈ ਅੱਜ ਹੀ ਆਰਡਰ ਕੱਢਿਆ ਜਾ ਰਿਹਾ। ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਜਿਨ੍ਹਾਂ ਸਟੂਡੈਂਟਸ ਨੂੰ ਰਹਿਣ ਦੇ ਵਿੱਚ ਦਿੱਕਤ ਹੋ ਰਹੀ ਹੈ ਉਹਨਾਂ ਦੇ ਲਈ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ। ਕਾਲਜਾਂ ਦੇ ਹੋਸਟਲਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਸਕਦਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਮਦਦ ਲਈ ਜਾ ਸਕਦੀ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ, ਜਿੱਥੇ ਹਰਿਆਣੇ ਤੋਂ ਇਹ ਖਬਰ। ਪੰਜਾਬ ਦੇ ਵਿੱਚ ਤਾਂ ਬੇਸ਼ੱਕ ਪੰਜਾਬ ਸਰਕਾਰ DA ਜਿਹੜਾ ਉਹ ਮੁਲਾਜ਼ਮਾਂ ਦਾ ਜਾਂ ਪੈਨਸ਼ਨਰਸ ਦਾ ਦੇਣਾ ਨਹੀਂ ਚਾਹੁੰਦੀ, ਪਰ ਉੱਧਰ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ 10 ਸਾਲ ਤੋਂ ਵੀ ਵੱਧ ਸਮੇਂ ਤੋਂ ਨਗਰ ਨਿਗਮ ਸੂਚੀ ਦੇ ਵਿੱਚ ਸ਼ਾਮਲ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਚੁੱਕੇ ਨੇ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਉਹਨਾਂ ਦਾ ਮਹੀਨਾਵਾਰ ਬਕਾਇਆ 25,560 ਰੁਪਏ ਦੇਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਕਿਹਾ ਹੈ ਕਿ ਸਰਕਾਰ ਉਹਨਾਂ ਲੋਕਾਂ ਦੇ ਅਧਿਕਾਰਾਂ ਅਤੇ ਭਵਿੱਖ ਦੇ ਲਈ ਜ਼ਿੰਮੇਦਾਰ ਹੈ ਜੋ ਸੂਬੇ ਨੂੰ ਸਾਫ਼ ਰੱਖਦੇ ਨੇ, ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਲੋਕਾਂ ਦੇ ਸਨਮਾਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨਗਰ ਨਿਗਮ ਦੇ ਵਿੱਚ 13,093 ਨਗਰ ਪਾਲਿਕਾ ਰੋਲ ਦੇ ਉੱਤੇ ਸਫਾਈ ਕਰਮਚਾਰੀ ਕੰਮ ਕਰਦੇ ਨੇ, ਯਾਨੀ ਕਿ ਤਨਖਾਹ ਦੇ ਉੱਤੇ। ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ 20,590 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਹੁਣ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਹਰਿਆਣਾ ਠੇਕਾ ਕਰਮਚਾਰੀ ਐਕਟ 2024 ਦੇ ਦਾਇਰੇ ਦੇ ਵਿੱਚ ਲਾਉਣ ਦੇ ਲਈ ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਇਸ ਦੇ ਨਾਲ ਕਰਮਚਾਰੀਆਂ ਦੀ ਸੇਵਾ 60 ਸਾਲ ਦੀ ਉਮਰ ਯਕੀਨੀ ਵੀ ਬਣਾ ਸਕੇਗੀ ਅਤੇ ਇਸ ਦੇ ਇਲਾਵਾ 2,000 ਰੁਪਏ ਮਹੀਨਾਵਾਰ ਜ਼ੋਖਮ ਭੱਤਾ ਵੀ ਉਹਨਾਂ ਨੂੰ ਅਲੱਗ ਤੋਂ ਦਿੱਤਾ ਜਾਏਗਾ। ਸਰਕਾਰ ਨੇ ਇੱਕ ਹੋਰ ਕਦਮ ਅੱਗੇ ਵਧਾਇਆ,
ਐਕਟ ਦੇ ਅਧੀਨ ਯੋਗਤਾ ਦੇ ਇਲਾਵਾ ਮਾਸਿਕ ਤਨਖਾਹ ਦੇ ਵਿੱਚ 15% ਹੋਰ ਦੇਣ ਦੀ ਵੀ ਸਹਿਮਤੀ ਦਿੱਤੀ ਹੈ। ਰਾਮ ਮੰਦਿਰ ਦਾ ਵਿਵਾਦ ਸਾਰੇ ਹੀ ਜਾਣਦੇ ਆ, ਜਿਸ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਨਵੀਂ ਕਾਰਜਕਾਰਨੀ ਬਣਾਈ ਗਈ ਹੈ ਔਰ ਨਵ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ CEO ਏਅਰ ਮਾਰਸ਼ਲ ਜਿਹੜੇ ਕਿ ਸੇਵਾ ਮੁਕਤ ਨੇ ਜਤਿੰਦਰ ਮਿਸ਼ਰ, ਉਹ ਕੱਲ੍ਹ ਤੋਂ ਯਾਨੀ 8 ਸਤੰਬਰ ਤੋਂ ਬਾਕਾਇਦਾ ਆਪਣਾ ਅਹੁਦਾ ਸੰਭਾਲ ਲੈਣਗੇ। ਵੈਦਹੀ ਭਵਨ ਦੇ ਵਿੱਚ ਟਰੱਸਟੀਆਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਕਾਰਜ ਪ੍ਰਣਾਲੀ ਅਧਿਕਾਰਾਂ ਅਤੇ ਜ਼ਿੰਮੇਦਾਰੀਆਂ ਦੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਦੇ ਵਿੱਚ ਤਨਖਾਹ ਭੱਤੇ ਜ਼ਰੂਰੀ ਸਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ। ਦੱਸ ਦਈਏ ਕਿ ਰਾਮ ਮੰਦਿਰ ਦੀ ਸਾਖ ਸੁਧਾਰਨ ਦੀ ਜ਼ਿੰਮੇਦਾਰੀ ਵੀ ਨਵੇਂ CEO ਦੀ ਹੀ ਹੋਏਗੀ। ਇਸ ਵਕਤ ਰਾਮ ਮੰਦਿਰ ਦੇ ਵਿੱਚ ਜਿਹੜਾ ਦਾਨ ਜਾ ਰਿਹਾ ਉਸ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ। ਆਮ ਲੋਕਾਂ ਦੇ ਵਿੱਚ ਉਹਨਾਂ ਰੁਝਾਨ ਰਾਮ ਮੰਦਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਆਉਣ ਵਾਲਾ ਰੁਝਾਨ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਪਹਿਲਾਂ ਇੰਡੋਨੇਸ਼ੀਆ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੰਡੋਨੇਸ਼ੀਆ ਦੀ ਖਬਰ ਹੁਣ ਆਸਟ੍ਰੇਲੀਆ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਪਤਾ ਇਹ ਚੱਲਿਆ ਹੈ ਕਿ ਸਿਡਨੀ ਤੋਂ ਇੰਡੋਨੇਸ਼ੀਆ ਦੇ ਅਲੱਗ ਅਲੱਗ 8 ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਉਸ ਦੇ ਵਿੱਚ 2.25 ਲੱਖ ਯਾਤਰੀ ਜਿਹੜੇ ਖੱਜਲ ਹੋ ਰਹੇ ਨੇ, ਉਹਨਾਂ 'ਚ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਯਾਤਰੀ ਵੀ ਨੇ, ਆਸਟ੍ਰੇਲੀਅਨ ਨਾਗਰਿਕ ਵੀ ਨੇ। ਜਵਾਲਾਮੁਖੀ ਫਟਣ ਤੋਂ ਬਾਅਦ ਜਕਾਰਤਾ ਅਤੇ ਹੋਰਨਾਂ ਦੂਸਰੇ ਇਲਾਕਿਆਂ ਦੇ ਵਿੱਚ ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਖਾਸ ਤੌਰ ਦੇ ਉੱਤੇ 6 ਹਵਾਈ ਅੱਡੇ ਜਿੱਥੋਂ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਸ਼ਹਿਰਾਂ ਦੇ ਨਾਲ ਸੰਪਰਕ ਸਾਧਿਆ ਜਾਂਦਾ ਸੀ, ਉਸ ਤੋਂ ਬਾਅਦ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਲੋਕਾਂ ਦੇ ਪ੍ਰਭਾਵਿਤ ਹੋਣ, ਖੱਜਲ ਖੁਆਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਫਿਲਹਾਲ ਅਗਲੇ ਹੁਕਮ ਤੱਕ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਉੱਥੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਰਫਾਰਮਿੰਗ ਆਰਟਸ ਸੈਂਟਰ ਮੈਲਬਰਨ ਦੀ ਤਰਫ ਤੋਂ ਹੁਣ ਇੰਡਸਟਰੀਅਲ ਐਕਸ਼ਨ ਕੀਤਾ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਆਰਟ ਸੈਂਟਰ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੋਵੇ ਔਰ ਮਲਟੀਪਲ ਜਿਹੜੇ ਵਰਕ ਸਟੋਪੇਜ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ। ਦੱਸ ਦਈਏ ਕਿ ਇਸ ਦਰਮਿਆਨ ਇਸ ਆਰਟ ਸੈਂਟਰ ਦੇ ਵਿੱਚ ਕੰਮ ਕਰਦੇ ਫੂਡ ਬੈਵਰੇਜ ਅਟੈਂਡੈਂਟਸ, ਸਟੇਜ ਮੈਨੇਜਰ, ਟਿਕਟਿੰਗ ਸਟਾਫ, ਪ੍ਰੋਗਰਾਮਰ, ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ ਅਤੇ ਹੋਰ ਦੂਸਰੇ ਕਰਮਚਾਰੀ ਸਰਕਾਰ ਦੇ ਖਿਲਾਫ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਖੜ੍ਹੇ ਹੋ ਗਏ ਨੇ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹ ਦੇ ਵਿੱਚ ਸਾਲਾਨਾ 7% ਦਾ ਤਨਖਾਹ ਵਾਧਾ ਮਿਲਣਾ ਚਾਹੀਦਾ, ਜਦਕਿ ਉਹਨਾਂ ਨੂੰ 2022 ਤੋਂ ਬਾਅਦ 1% ਤਨਖਾਹ ਵਾਧਾ ਹੀ ਹਾਸਲ ਹੋ ਰਿਹਾ। MEAA ਦੇ ਮੈਂਬਰ ਯਾਨੀ ਕਿ ਮੀਡੀਆ ਅਤੇ ਆਰਟਸ ਦੇ ਨਾਲ ਜੁੜੀ ਹੋਈ ਇੱਕ ਯੂਨੀਅਨ ਦੇ ਮੈਂਬਰਸ ਦੀ ਤਰਫ ਤੋਂ ਸਰਕਾਰ ਦੇ ਨਾਲ ਇਸ ਮਾਮਲੇ ਨੂੰ ਛੇਤੀ ਸੁਲਝਾ ਲਏ ਜਾਣ ਦੀ ਅਪੀਲ ਕੀਤੀ ਹੈ। ਮੀਡੀਆ ਐਂਟਰਟੇਨਮੈਂਟ ਅਤੇ ਆਰਟਸ ਅਲਾਇੰਸ ਯਾਨੀ MEAA ਨੇ ਇਸ ਤੋਂ ਪਹਿਲਾਂ ਵੀ ਕਿਹਾ ਕਿ ਦਰਸ਼ਕਾਂ ਦੇ ਮਨੋਰੰਜਨ ਦੇ ਵਿੱਚ ਵਿਘਨ ਨਾ ਪਵੇ, ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣਾ ਹੋਏਗਾ। ਉੱਥੇ ਅਗਲੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਜਿੱਥੇ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟਰੀ ਕਾਰਵਾਈ ਚੱਲ ਰਹੀ ਹੈ, ਉੱਥੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਟਬੈਕੋ ਐਕਸਾਈਜ਼ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਇਹ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਔਰਗਨਾਈਜ਼ਡ ਕ੍ਰਾਈਮ ਗੈਂਗਸ ਨੂੰ ਖਤਮ ਕਰਨ ਦੇ ਲਈ ਆਸਟ੍ਰੇਲੀਆ 'ਚ ਬੇਹੱਦ ਜ਼ਰੂਰੀ ਹੈ ਕਿ ਉਹ ਤੰਬਾਕੂ ਐਕਸਾਈਜ਼ ਦੇ ਵਿੱਚ ਕਟੌਤੀ ਕਰ ਸਕਣ ਔਰ ਜੇਕਰ ਮੌਜੂਦਾ ਸਰਕਾਰ ਇਹ ਨਹੀਂ ਕਰਦੀ ਤਾਂ ਉਹਨਾਂ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਫੈਡਰਲ ਸਰਕਾਰ ਦੇ ਵਿੱਚ ਸਥਾਪਿਤ ਹੁੰਦਿਆਂ ਇਹ ਕਦਮ ਸਭ ਤੋਂ ਪਹਿਲਾਂ ਚੱਕੇਗੀ। ਉੱਧਰ ਲੀਡਰ ਆਫ ਹਾਊਸ ਟੌਨੀ ਬਰਕ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਇਸ ਕਿਸਮ ਦੀ ਪਾਲਿਸੀ ਨੂੰ ਲੈ ਕੇ ਆਉਣਾ ਸਭ ਤੋਂ ਨੁਕਸਾਨਦੇਹ ਹੋਏਗਾ ਕਿਉਂਕਿ ਇੰਨਾ ਆਸਾਨ ਨਹੀਂ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਟਬੈਕੋ ਐਕਸਾਈਜ਼ ਡਿਊਟੀ ਘੱਟ ਕਰਕੇ ਤੁਸੀਂ ਸਿਗਰਟਾਂ ਨੂੰ ਸਸਤੀ ਕਰ ਦਿਓਗੇ, ਹਰ ਇੱਕ ਦੇ ਲਈ ਇਸ ਦੀ ਪਹੁੰਚ ਸੌਖੀ ਕਰ ਦਿਓਗੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੁਪਰਐਨੂਏਸ਼ਨ ਨੂੰ ਛੇਤੀ ਕਢਾਏ ਜਾਣ ਔਰ ਆਪਣੀ ਮਨਮਰਜ਼ੀ ਦੇ ਨਾਲ ਕਢਾਏ ਜਾਣ ਦੀ ਪਾਲਿਸੀ ਜਾਂ ਰਣਨੀਤੀ ਜਿਹੜੀ ਜ਼ਾਹਰ ਕੀਤੀ ਗਈ ਹੈ ਉਸ ਦੇ ਉੱਤੇ ਵੀ ਹੁਣ ਬੈਕਲੈਸ਼ ਹਾਸਲ ਹੋ ਰਿਹਾ। ਇਸ ਪ੍ਰਸਤਾਵ ਦੇ ਤਹਿਤ ਆਸਟ੍ਰੇਲੀਅਨ ਲੋਕ ਜਿਹੜੇ ਰੈਂਟ ਦੇ ਉੱਤੇ ਜਾਂ ਮੌਡਗੇਜ ਦੇ ਉੱਤੇ ਰਹਿ ਰਹੇ ਨੇ, ਉਹਨਾਂ ਨੂੰ ਆਪਣੇ ਸੁਪਰਐਨੂਏਸ਼ਨ ਦੇ ਵਿੱਚੋਂ ਆਪਣੇ ਘਰਾਂ ਦੇ ਕਿਰਾਏ ਜਾਂ ਕਿਸ਼ਤਾਂ ਦੇਣ ਦੇ ਲਈ ਇੱਕ ਸੁਵਿਧਾ ਦਿੱਤੀ ਜਾ ਸਕੇਗੀ। ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ 12% ਸੁਪਰਐਨੂਏਸ਼ਨ ਕੰਟਰੀਬਿਊਟ ਕਰਨਾ
ਰੋਜ਼ਗਾਰ ਦਾਤਿਆਂ ਦੇ ਲਈ ਜ਼ਰੂਰੀ ਹੈ ਆਪਣੇ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦਾ ਬਣੇ ਰਹਿਣਾ ਇਸ ਕਰਕੇ ਜ਼ਰੂਰੀ ਹੁੰਦਾ ਤਾਂ ਕਿ ਇਸ ਦੇ ਵਿੱਚ ਛੇੜਛਾੜ ਨਾ ਕੀਤੀ ਜਾਵੇ ਅਤੇ ਰਿਟਾਇਰਮੈਂਟ ਦੇ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਆਸਟ੍ਰੇਲੀਅਨ ਲੋਕ ਨੇ ਜਦੋਂ ਐਕਟਿਵਲੀ ਕਮਾਈ ਨਹੀਂ ਕਰ ਸਕਦੇ ਤਾਂ ਇਹੀ ਰਕਮ ਕੰਮ ਆਏਗੀ। ਪਰ ਜੇਕਰ ਇਸ ਰਕਮ ਦੇ ਨਾਲ ਸੈਨੇਟਰ ਹੈਨਸਨ ਛੇੜਛਾੜ ਕਰਦੇ ਨੇ ਤਾਂ ਨਾ ਸਿਰਫ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਦੀ ਰਕਮ ਦੇ ਉੱਤੇ ਟਿੱਕੀ ਹੋਈ ਇੰਡਸਟਰੀ ਲੜਖੜਾ ਜਾਏਗੀ ਬਲਕਿ ਇਸ ਦੇ ਨਾਲ ਆਮ ਆਸਟ੍ਰੇਲੀਅਨ ਲੋਕਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਏਗਾ। ਵਨ ਨੇਸ਼ਨ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਕਹਿਰਾ ਵਿਅਕਤੀ $90,500 ਸਾਲਾਨਾ ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ $2,300 ਸਾਲਾਨਾ ਆਪਣੀ ਸੁਪਰਐਨੂਏਸ਼ਨ ਦੇ ਵਿੱਚੋਂ ਕਢਾ ਲਏ ਜਾਣ ਦਾ ਇੱਕ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ ਲਗਭਗ $44 ਹਫ਼ਤੇ ਦੇ। ਜੇਕਰ ਕੋਈ ਕਪਲ $1,68,000 ਜਾਂ ਇਸ ਤੋਂ ਘੱਟ ਕਮਾਉਂਦਾ ਤਾਂ ਉਹਨਾਂ ਨੂੰ ਹਫ਼ਤੇ ਦੇ $82 ਆਪਣੀ ਸੁਪਰਐਨੂਏਸ਼ਨ ਦੇ ਵਿੱਚੋਂ ਵਰਤੇ ਜਾਣ ਦੀ ਇਜਾਜ਼ਤ ਦਿੱਤੀ ਜਾਈ ਜਾਣੀ ਚਾਹੀਦੀ ਹੈ। ਉੱਥੇ ਬਾਠਲਾ ਕੰਸਟਰਕਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਬਾਠਲਾ ਗਰੁੱਪ ਦੀ ਤਰਫ ਤੋਂ ਹੁਣ ਐਡਮਿਨਿਸਟ੍ਰੇਟਰ ਇਸ ਡਿੱਗੀ ਹੋਈ ਢਹਿ ਰਹੀ ਕੰਪਨੀ ਦੀ ਬਾਗਡੋਰ ਸੰਭਾਲ ਰਹੇ ਨੇ। ਪਰ ਐਡਮਿਨਿਸਟ੍ਰੇਟਰ ਓਨੀ ਤਨਦੇਹੀ ਅਤੇ ਜ਼ਿੰਮੇਵਾਰੀ ਦੇ ਨਾਲ ਇਸ ਕੰਪਨੀ ਨੂੰ ਚੱਲਦਾ ਨਹੀਂ ਰੱਖਣਾ ਚਾਹੁੰਦੇ। ਐਡਮਿਨਿਸਟ੍ਰੇਟਰ ਦੇ ਅੱਗੇ ਟੀਚਾ ਇਹੀ ਹੈ ਕਿ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਅਤੇ ਦੇਣਦਾਰਾਂ ਦਾ ਜਿਹੜਾ ਪੈਸਾ ਹੈ ਉਸ ਨੂੰ ਛੇਤੀ ਤੋਂ ਛੇਤੀ ਕਿਵੇਂ ਚੁਕਤਾ ਕੀਤਾ ਜਾ ਸਕੇ। ਹਾਲਾਂਕਿ ਐਡਮਿਨਿਸਟ੍ਰੇਟਰ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਵਿੱਚ ਯਾਨੀ ਸ਼ੁੱਕਰਵਾਰ ਦੇ ਦਿਨ ਐਲਾਨ ਕਰ ਚੁੱਕੇ ਸੀ ਕਿ ਉਹਨਾਂ ਦੇ ਲਈ ਇਹ ਸੰਭਵ ਨਹੀਂ ਹੋਏਗਾ ਕਿ ਸਾਰੇ ਪ੍ਰੋਜੈਕਟ ਮੁਕਾਏ ਜਾ ਸਕਣ ਔਰ ਸਾਰੇ ਹੀ ਕ੍ਰੈਡੀਟਰਸ ਦਾ ਪੈਸਾ ਵਾਪਸ ਮੁੜ ਸਕੇ। ਪਰ ਇਸ ਦਰਮਿਆਨ ਅੱਜ ਦੇ ਦਿਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਬਾਠਲਾ ਗਰੁੱਪ ਦੇ ਨਾਲ ਜੁੜੇ ਹੋਏ 213 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਕੰਪਨੀ ਦੇ ਵਿੱਚ 350 ਦੇ ਆਸ ਪਾਸ ਕਰਮਚਾਰੀ ਕੰਮ ਕਰਦੇ ਸੀ ਯਾਨੀ ਕਿ 1/4 ਤੋਂ ਜ਼ਿਆਦਾ ਜਿਹੜੀ ਸਫਾਈ ਕਰ ਦਿੱਤੀ ਜਾਏਗੀ ਇਸ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ। ਔਰ ਇਸ ਦੇ ਲਈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖਾਸੀਆਂ ਖ਼ਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਦਾਰੇ ABC ਦੀ ਤਰਫ ਤੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ 5 ਲੈਂਡਰ ਜਿਨ੍ਹਾਂ ਦੇ ਵਿੱਚ ਲਾ ਟੌਰਬੇ, PAG, ਸੈਂਚੂਰੀਆ ਬਾਸ ਅਤੇ ਰੇ ਵਾਈਟ ਕੈਪੀਟਲ ਸ਼ਾਮਲ ਨੇ, ਇਹਨਾਂ ਦਾ ਹੀ ਲਗਭਗ $3-5 million ਜਿਹੜਾ ਇਹ ਦੇਣਾ ਬਾਕੀ ਹੈ। ਵੈਸੇ ਲਗਭਗ $3.5 billion ਦੀ ਰਕਮ ਜਿਹੜੀ ਹੈ ਉਹ ਬਾਠਲਾ ਦੇ ਗਰੁੱਪ ਦੇ ਸਿਰ ਦੇ ਉੱਤੇ ਚੜ੍ਹੀ ਹੋਈ ਹੈ। ਅਦਾਰੇ ABC ਦੇ ਮੁਤਾਬਕ ਖ਼ਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ PAG ਉਹ ਕੰਪਨੀ ਹੈ ਜਿਹੜੀ ਸਿਡਨੀ ਦੇ ਪੱਛਮੀ ਇਲਾਕੇ ਪੈਮਲਵੇ ਦੇ ਵਿੱਚ ਬਾਠਲਾ ਗਰੁੱਪ ਦੀਆਂ 312 ਅਪਾਰਟਮੈਂਟ ਬਲੋਕਸ ਦਾ ਜਿਹੜਾ ਇੱਕ ਐਸਟੇਟ ਹੈ ਉਸਨੂੰ ਤਿਆਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ 82 ਅਪਾਰਟਮੈਂਟ ਬਲੋਕ ਜਿਹੜੇ ਰਿਚਮੰਡ 'ਚ ਤਿਆਰ ਹੋ ਰਹੇ ਨੇ ਅਤੇ ਵਾਈਨੀਆਰਡ ਦੇ ਵਿੱਚ ਵੀ ਇੱਕ ਐਸਟੇਟ ਤਿਆਰ ਕੀਤੀ ਜਾ ਰਹੀ ਹੈ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਅਤੇ ਬ੍ਰਿਸਬੇਨ ਤੋਂ ਇਹ ਖ਼ਬਰ ਹੈ ਜਿੱਥੇ ਬ੍ਰਿਸਬੇਨ ਦੇ ਵਿੱਚ ਲੋਕੀਅਰ ਵੈਲੀ ਦੇ ਵਿੱਚ ਇਸ ਵਕਤ ਮੌਸਮ ਦੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਸਪਤੰਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਹੀ ਸ਼ਹਿਰ ਦਾ ਮੌਸਮ ਜਿਹੜਾ ਉਹ ਵਿਗੜ ਗਿਆ, ਏਅਰ ਕੁਆਲਿਟੀ ਦੇ ਵਿੱਚ ਨਿਘਾਰ ਆਇਆ, ਇਸ ਨੂੰ ਪੂਅਰ ਕੁਆਲਿਟੀ ਦਾ ਕਿਹਾ ਜਾ ਸਕਦਾ। ਕੈਨਨ ਹਿੱਲ ਦੇ ਵਿੱਚ ਤਾਂ ਇਹ ਵੈਰੀ ਪੂਅਰ ਕੁਆਲਿਟੀ ਦੇ ਵਿੱਚ ਵੀ ਚਲੀ ਗਈ ਹੈ। ਜੰਗਲਾਂ ਝਾੜੀਆਂ ਦੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਜਿਸ ਦੇ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ। ਬ੍ਰਿਸਬੇਨ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਕਿਸਮ ਦੀਆਂ ਖ਼ਬਰਾਂ ਮੌਸਮ ਮਹਿਕਮੇ ਦੇ ਹਵਾਲੇ ਦੇ ਨਾਲ ਜਾਰੀ ਕੀਤੀਆਂ ਗਈਆਂ। ਮੌਸਮ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਮਹੀਨੇ ਇਸੇ ਕਿਸਮ ਦਾ ਮੌਸਮ ਬਣਿਆ ਰਹਿ ਸਕਦਾ। 35-36 degrees ਦੇ ਆਸ ਪਾਸ ਤਾਂ ਪਾਰਾ ਜਿਹੜਾ ਹੈ ਸਪਤੰਬਰ ਮਹੀਨੇ ਦੇ ਵਿੱਚ ਸਾਲ 2019 ਦੇ ਦਰਮਿਆਨ ਵੀ ਰਿਕਾਰਡ ਕੀਤਾ ਗਿਆ ਸੀ। ਚੇਤੇ ਕਰਵਾ ਦਈਏ ਕਿ 2019 ਉਹ ਵੜਾ ਸੀ ਜਿਸ ਨੂੰ ਬਲੈਕ ਸਮਰ ਦੇ ਨਾਲ ਜਾਣਿਆ ਜਾਂਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਬੇਹੱਦ ਭਿਆਨਕ ਅੱਗਾਂ ਲੱਗੀਆਂ ਸੀ ਔਰ ਉਹਨਾਂ ਅੱਗਾਂ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਆਸਟ੍ਰੇਲੀਆ ਅੱਜ ਤੱਕ ਭਰਪਾਈ ਨਹੀਂ ਕਰ ਸਕਿਆ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹਨਾਂ ਅੱਗਾਂ ਦੇ ਵਿੱਚ ਜ਼ਿਆਦਾਤਰ ਨੁਕਸਾਨ ਜਿਹੜਾ ਉਹ NSW ਸੂਬੇ ਦਾ ਹੋਇਆ ਸੀ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4222-905-860 ਔਰ ਵਿਜ਼ਿਟ bansallawyers.com.au।

0: ब्रोकर्स। अपने इंश्योरेंस की हर लोड ले। याद रखो बस अमरिंदर गिद्दा, कॉल 0491-999-555। शर्ता लागू।
1: हाँ जी हाँ जी, ओए हाँ जी हाँ जी,
2: हाँ जी रेडियो।
3: अज दा विचार, अज दी कहानी, हर रोज तुसी सुनदे हो शो हाँ जी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
4: रेडियो हाँ जी 1674, आस करदे हां दिन तुहाडा वधिया जा रहा होवेगा। समा हो चुका अज दी कहानी दा। एक वारी एक सेठ जी ही जिहड़े कदी वी खुश नहीं दिखे। पैसा बहुत ज़्यादा, जिन्ना चाहुंदे उन्ना कमा लैंदे। एक डील करदे ते जिन्ना सोचदे उह तों वधेरे घर आउंदा। कारोबार दिनों दिन वध रहा सी। पैसे धेली दी कोई थोड़ नहीं। हर पासों सारा कुछ ठीक, पर मन नूं शांति नहीं। हौली हौली ये चीज़ सताउण लगी। मन हमेशा परेशान रहिंदा, हमेशा किसी दुचित्ती दे विच रहिंदा। गल गल दे उत्ते सेठ हुणी हुण खुर खिजण वी लग पए। घर की शांति हौली हौली भंग होनी शुरू हो गई। सेठ जी इस चीज़ के लिए बहुत चिंतित सी कि आखिर मैं अपने इस सुभा बदला किदा। तरह तरह के ढंग तरीके जमाए तो फिर आखिर किसी ने एक दिन दसाया कि फलाने फलाने बंदे को जा सकदा, वह सियाणा वा, वह काफ़ी लोगों की समस्या का हल भी करदा। सेठ जी साधु की कुटिया कोल पहुंचे तो साधु नूं जाके अपनी सारी समस्या दसी। मेरे मन नूं शांति नहीं है, मैं बड़ा कोशिश करदा अपने मन नूं शांत करन दी। मैं बड़ा बाहर अंदर जाके पहाड़ां दे विच भी थोड़े दिन ला के आया। मैं सवेरे सवेरे होर भी जो कोई दसदा वा वो कार विहार भी करदा। बड़े तंत्र मंत्र लाए ने, बड़े जादू टूने किते, पर मन दे विच एक बेचैनी जी रहिंदी है, एक तलखी जी रहिंदी है। ये जो कुछ भी आ इहनूं मानण दा आनंद जिहा नहीं आ रहा। ते साधु ने कहा कि कुछ दिन कढ के आया, रह सकदा इत्थे। ते सेठ ने कहा जी मेरी समस्या हल होनी चाहीदी है। सरदा ते नहीं, पर जे उत्तों बिना कोई हल नहीं है ते फिर करना भी पैना। साधु ने कहा हुण तू सौ जा, आप कल मिलांगे। अगले दिन दुपहर का समा सी। साधु ने सेठ दे नाल कुछ इधर उधर दियां गल्लां कीतियां। सेठ नूं लग रहा कि इह कोई कम की गल नहीं कर रहा। कोई इहने मैनूं मंत्र नहीं दस्या, कोई मैनूं पाठ नहीं दस्या, इधर उधर दियां गल्लां मारी जा रहा। मेरे कारोबार का पुछदा, मेरे परिवार का पुछदा, इहने नूं तिखड़ धुप चाढ़ाई। साधु ने कहा चंगा भाई आपां हुण चलने आ छावें, ते मैनूं लगदा तेनूं धुप्पे बैठना चाहीदा। ये गल थोड़ी जी बदतमीजी वाली लगी सेठ नूं। आदत नहीं सी कोई इस तरीके दे नाल बुलावे, इदां गल करे। धुप होर तिखी हुंदी गई। सेठ दे बुरे हाल, हुण कदी धुप्प च नहीं बैठा। ते साधु आराम दे नाल छावें बैठा, चाह पानी पी रहा। अगले दिन फिर दोबारा तो उसी जगह दे उत्ते बैठे। मन दे विच सी कि फिर किते मैनूं इह कह ना दवे कि धुप्पे बैठा रहे, कल ही सारी मेरी चमड़ी झुलस गई है। सेठ ने चाह पानी मंगाया ते साधु ने कहा नहीं अज तेरा वर्त है, जे तू इत्थे रहना तू अपने आप नूं ठीक करना ते अज तू कुछ नहीं खावेंगा। हुण तिखड़ धुप्प दे विच जे कोई प्यासा बैठा होवे उहदे सामने बैठ के कोई पानी पीवे ते किदां दा महसूस हुंदा। साधु ने पानी पीता, उठ के फिर छावें चले गया ते घुम के आवाज़ दित्ती सेठ जी अपने घर थोड़ा सुनेहा लाओ, कुछ पकवान इत्थों दे लोकां दे लई तुहाडे लई जेकर आ जाए ते वधिया। सेठ ने सुनेहा लाया, तरह तरह के खाने, तरह तरह के मिठे पेड़े ते होर पता नहीं की आ गया। सो ये सारे पकवान जदों टेबल दे उत्ते परोसे गए ते साधु ने फिर कहा नहीं सेठ जी अज ਤੁਸੀਂ ਸਾਰੇ ਦਿਨ ਦਾ ਉਪਵਾਸ ਰੱਖਣਾ। ਅੱਜ ਸਾਰਾ ਦਿਨ ਤੁਸੀਂ ਸਿਰਫ ਪਾਣੀ 'ਤੇ ਕੱਢਣਾ। ਸੇਠ ਨੂੰ ਹੁਣ ਇਹ ਚੀਜ਼ਾਂ ਚੁੱਭ ਰਹੀਆਂ ਸੀ, ਉਹਦੇ ਸਾਹਮਣੇ ਭੁੱਖ ਲੱਗੀ ਦੇ ਉੱਤੇ ਕੋਈ ਬੜੇ ਆਰਾਮ ਦੇ ਨਾਲ ਸਵਾਦ ਲੈ ਕੇ ਖਾ ਰਿਹਾ, ਅਤੇ ਸੇਠ ਨੂੰ ਇਜਾਜ਼ਤ ਨਹੀਂ। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਅਤੇ ਸਾਧੂ ਨੇ ਕਿਹਾ, ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ। ਇਸ ਡੇਰੇ ਦੀ, ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਹੈ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਹੈ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ। ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮ ਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਹੈ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਹੈ। ਅਤੇ ਬਿਨਾਂ ਦੱਸਿਆ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਅਤੇ ਆਸ਼ਰਮ 'ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲਿਓ? ਮੈਂ ਚੱਲਿਆ ਆਪਣੇ ਘਰ। ਕਿਉਂ, ਕੀ ਗੱਲ? ਆਪਣਾ ਇਲਾਜ ਨਹੀਂ ਕਰਾਉਣਾ? ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ 2-4 ਦਿਨਾਂ ਦੇ ਵਿੱਚ, ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ। ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ, ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ 3-4 ਦਿਨਾਂ ਦੇ ਵਿੱਚ ਦਿੱਤਾ, ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚੱਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਧੁੱਪ ਦਿੱਤੀ ਹੈ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ। ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ। ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ 4 ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟ ਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾਂ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋ ਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਅਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ, ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ। ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ, ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ। ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਅਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਆ, ਕੋਈ ਚੀਜ਼ ਸਤਾ ਰਹੀ ਆ, ਤਾਂ ਤੁਸੀਂ ਵੀ ਆਪਣੇ ਅੰਦਰ ਅੰਦਰ ਥੋੜ੍ਹਾ ਸਮਾਂ ਕੱਢ ਕੇ ਝਾਤੀ ਮਾਰ ਲਓ, ਤੁਹਾਨੂੰ ਵੀ ਹੱਲ ਤੁਹਾਡੇ ਅੰਦਰੋਂ ਮਿਲ ਜਾਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮੈਲਟਨ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ,
3: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ 30,000

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਰਨ ਅੱਜ ਦਿਨ ਸੋਮਵਾਰ ਦਾ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਗਾਣਾ ਤੁਸੀਂ ਸੁਣ ਰਹੇ ਸੀ ਮਹਿਸੂਸ ਹੋਇਆ ਫਿਲਮ ਬੋਲ ਭਾਵੇਂ ਨਾ ਬੋਲ ਸੋ ਫਿਲਹਾਲ ਫਿਲਮ ਇਸ ਸ਼ੁੱਕਰਵਾਰ ਦੇ ਦਿਨ ਰਿਲੀਜ਼ ਹੋਈ ਹੈ ਅਤੇ ਜਿਨ੍ਹਾਂ ਜਿਨ੍ਹਾਂ ਨੇ ਵੇਖ ਲਈ ਆ ਉਹ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਜਾਣ ਮੇਰੇ ਨਾਲ ਨਹੀਂ ਜਸ਼ਪ੍ਰੀਤ
1: ਹਾਂਜੀ ਬਿਲਕੁਲ ਮੂਵੀ ਤਾਂ ਮਤਲਬ ਮੈਂ ਨਹੀਂ ਦੇਖ ਪਾਈ ਅਜੇ ਤੱਕ ਪਰ ਜਿੰਨਾ ਇੱਕ ਮੈਂ ਸੁਣਿਆ ਜਿੰਨਾ ਇੱਕ ਮੈਂ ਰਿਵਿਊਜ਼ ਦੇਖ ਰਹੀ ਹਾਂ ਅਤੇ ਜਿੰਨਾ ਇੱਕ ਪ੍ਰੋਮੋ ਅਤੇ ਥੋੜ੍ਹੇ ਬਹੁਤੇ ਗਾਣਿਆਂ ਤੋਂ ਪਤਾ ਲੱਗਿਆ ਨਾ ਮੂਵੀ ਬੜੀ ਵਧੀਆ ਲੱਗ ਰਹੀ ਹੈ ਅਤੇ ਮੈਂ ਛੇਤੀ ਛੇਤੀ ਆਵੇ ਵੀਕਐਂਡ ਅਤੇ ਮੈਂ ਵਾਪਸ ਜਾਵਾਂ ਅਤੇ ਦੇਖੀਏ ਮੂਵੀ ਤੁਹਾਨੂੰ ਕਿੱਦਾਂ ਲੱਗੀ
0: ਬਿਲਕੁਲ ਮੈਂ ਇਨ ਸ਼ੋਰਟ ਮੈਂ ਇਹੋ ਕਹੂੰਗਾ ਵੀ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਓਵਰਆਲ ਹੀ ਬਾਕੀ ਤਾਂ ਬਹੁਤ ਵਧੀਆ ਵਧੀਆ ਫਿਲਮਾਂ ਵੀ ਬਣੀਆਂ ਨੇ ਕੋਈ ਕੰਸੈਪਟ ਕੋਈ ਜਾਂ ਕਿੱਦਾਂ ਆਪਾਂ ਕਿਸੇ ਚੀਜ਼ ਨੂੰ ਕ੍ਰਿਟਰਾਈਜ਼ ਆਪਾਂ ਚਲੋ ਰਿਦਮ ਬੋਇਜ਼ ਦੀ ਰਿਦਮ ਬੋਇਜ਼ ਨਾਲ ਹੀ ਜੇ ਕੰਪੈਰੀਜ਼ਨ ਕਰੀਏ ਮੈਨੂੰ ਲੱਗਦਾ ਰਿਦਮ ਬੋਇਜ਼ ਦੀਆਂ ਜਿਹੜੀਆਂ ਕੋਈ ਦੋ ਚਾਰ ਗਿਣਤੀ ਚੁਣਤੀ ਦੀਆਂ ਕੋਈ ਫਿਲਮਾਂ ਉਹਨਾਂ ਦੇ ਵਿੱਚੋਂ ਇੱਕ ਫਿਲਮ ਆ ਕਈਆਂ ਪੱਖਾਂ 'ਚ ਤਾਂ ਸਭ ਤੋਂ ਮੈਂ ਬਿਹਤਰ ਕਹੂੰਗਾ ਪਹਿਲੀਆਂ ਨਾਲੋਂ
1: ਤੁਸੀਂ ਲਾਸਟ ਟਾਈਮ ਅੰਗਰੇਜ਼ ਨਾਲ ਕੰਪੇਅਰ ਕਰ ਰਹੇ ਸੀਗੇ ਤੇ ਉਹ ਮੂਵੀ ਵਨ ਆਫ ਦਾ ਬੈਸਟ ਹੈ ਨਾ ਉਹ ਜਦੋਂ ਯਾਦ ਕਰਦਾ ਕਿ ਮਤਲਬ
0: ਆਪਣੇ ਟਾਈਮ ਦੀ
1: ਜੇ ਹੁਣ ਵੀ ਲਾ ਕੇ ਦੇਖ ਲਈਏ ਉਹਨੂੰ ਵੇਖਣ 'ਚ ਹੁਣ ਵੀ ਮਜ਼ਾ ਆਉਂਦਾ ਭਾਵੇਂ ਕਿੰਨੀ ਵਾਰੀ ਆਪਾਂ ਵੇਖ ਚੁੱਕੇ ਹਾਂ ਨਾ ਤੇ ਜੇ ਉਸ ਟੱਕਰ ਦੀ ਮੂਵੀ ਹੈ ਤੇ ਵਾਕਈ ਬਾਕਮਾਲ ਹੋਣੀ
0: ਕਿਉਂਕਿ ਉਹ ਆਪਣੇ ਟਾਈਮ ਦੀ ਇੱਕ ਬਾਕਮਾਲ ਫਿਲਮ ਸੀ ਖੈਰ ਆਪਾਂ ਜਿਹੜਾ ਲਾਸਟ ਟਾਈਮ ਕੰਪੇਅਰ ਕਰ ਰਹੇ ਹਾਂ ਉਹ ਕਿਸੇ ਹੋਰ ਲਿਹਾਜ਼ ਦੇ ਨਾਲ
1: ਉਹ ਤੇ ਹਾਂ ਤੁਸੀਂ ਕਿਹਾ ਸੀਗਾ ਮੈਨੂੰ ਇਦਾਂ ਦੀ ਮਤਲਬ ਉਹ ਫੀਲਿੰਗ ਜੀ ਆ ਰਹੀ ਹੈ ਕਿ ਉਸ ਲੈਵਲ ਦਾ ਮਤਲਬ
0: ਜਿਹੜੀ ਓਪਨਿੰਗ ਕੋ ਖਾਸ ਵਧੀਆ ਨਹੀਂ ਹੋਈ ਤੇ ਉਸ ਤੋਂ ਬਾਅਦ ਫਿਰ ਸੋਮਵਾਰ ਜਾ ਕੇ ਅਪ ਹੋਈ ਸੀ ਫਿਲਮ
1: ਮੈਨੂੰ ਲੱਗਦਾ ਇੱਕ ਨਾ ਇੱਕ ਇਹ ਲੋਕਾਂ ਦੀ ਮਤਲਬ ਕਹਿ ਲਓ ਇੱਕ ਮਾਹੌਲ ਇਸ ਤਰੀਕੇ ਦਾ ਹੁੰਦਾ ਕਿ ਜਿਹੜੀ ਚੀਜ਼ ਚੱਲ ਰਹੀ ਹੁੰਦੀ ਨਾ ਜਿਵੇਂ ਮਤਲਬ ਕੌਮੇਡੀ ਆ ਰਹੀ ਹੈ ਤੇ ਸਾਰੀ ਕੌਮੇਡੀ ਲੀਕ ਤੋਂ ਹਟ ਕੇ ਜਿਹੜੀ ਚੀਜ਼ ਹੁੰਦੀ ਨਾ ਇੱਕਦਮ ਤੋਂ ਐਕਸੈਪਟੈਂਸ ਨਹੀਂ ਮਿਲਦੀ ਫਿਰ ਧੀਰੇ ਧੀਰੇ ਸਲੋਲੀ ਸਲੋਲੀ ਫਿਰ ਉਹ ਇੱਕਦਮ ਖਿੱਚਦੀ ਹੈ ਕੰਮ
0: ਹਾਂ ਕਹਿ ਲਓ ਬੜੇ ਸਾਰੇ ਫੈਕਟਰ ਚਲੋ ਆਪਾਂ ਸਿੱਧੀ ਗੱਲ ਕਰ ਲੈਂਦੇ ਪਹਿਲਾਂ ਕਿ ਬੜੇ ਸਾਰੇ ਫੈਕਟਰ ਇਸ ਚੀਜ਼ ਦੇ ਵਿੱਚ ਇਨਵੋਲਵ ਨੇ ਮੈਂ ਤਾਂ ਜਦੋਂ ਇਹਨੂੰ ਅਨੈਲਿਸਿਸ ਕਰਦਾ ਕਿਤੇ ਨਾ ਕਿਤੇ ਆਪਾਂ ਵੀ ਉਸੇ ਚੀਜ਼ ਦਾ ਪਾਰਟ ਹਾਂ ਕਿ ਆਪਾਂ ਸਾਰੇ ਜਾਂ ਆਪਾਂ ਵੀ ਜਿੰਨੇ ਵੀ ਪ੍ਰਮੋਸ਼ਨ ਦੇ ਵਿੱਚ ਜੁਟੇ ਹੁੰਦੇ ਨੇ ਕਿਉਂਕਿ ਵੇਖੋ ਜਦੋਂ ਜਿੰਨਾ ਚਿਰ ਫਿਲਮ ਆਈ ਨਹੀਂ ਹੁੰਦੀ ਕੋਈ ਵੀ ਐਨੀ ਔਫ ਅਤੇ ਉਦੋਂ ਆਪਾਂ ਹਰ ਇੱਕ ਫਿਲਮ ਨੂੰ ਪ੍ਰਮੋਟ ਕਰਨਾ ਹੁੰਦਾ ਵਾ ਅਤੇ ਹਰ ਇੱਕ ਫਿਲਮ ਦਾ ਇਹੋ ਦਾਅਵਾ ਹੁੰਦਾ ਵੀ ਇਹ ਆਮ ਨਾਲੋਂ ਹਟ ਕੇ ਆ ਇਹ ਵੱਖਰਾ ਕੰਸੈਪਟ ਆ ਇੱਦਾਂ ਦਾ ਤੁਸੀਂ ਪਹਿਲਾਂ ਕਿਤੇ ਕੁਛ ਨਹੀਂ ਵੇਖਿਆ ਇਹਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਆ ਹੁਣ ਮੰਨ ਲਓ ਤੁਸੀਂ ਇੱਕ ਦੇ ਉੱਤੇ ਕੀਤੀ ਗਈ ਆ ਇੱਕ ਦੇ ਉੱਤੇ ਬਿਲਕੁਲ ਨਹੀਂ ਕੀਤੀ ਗਈ ਤੁਸੀਂ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੁੜ ਕੇ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਸ਼ੁਰੂਆਤ ਉੱਥੋਂ ਹੀ ਹੋਣੀ ਹੁੰਦੀ ਹੈ ਰਹੀ ਗੱਲ ਮੁੜ ਕੇ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪਰਫਾਰਮੈਂਸ ਤੋਂ ਬਾਅਦ ਦੀ ਫਿਰ ਵੀ ਉਹੀ ਮਜਬੂਰੀਆਂ ਨੇ ਹੁਣ ਮੰਨ ਲਓ ਜਿਹੜਾ ਬੰਦਾ ਵੇਖ ਰਿਹਾ ਵਾ ਉਹਨੇ ਉਹਨੂੰ ਇਹੋ ਹੀ ਕਹਿਣਾ ਵਾ ਵੀ ਹਾਂਜੀ ਬਹੁਤ ਵਧੀਆ ਜਿਹੜੀ ਬਹੁਤ ਵਧੀਆ ਵਾ ਉਹਦੇ ਲਈ ਵੀ ਉਹੀ ਆ ਕਿ ਬਹੁਤ ਵਧੀਆ ਫਰਕ ਜਾ ਕੇ ਸਿਰਫ ਇੱਕ ਚੀਜ਼ ਦਾ ਮੈਨੂੰ ਲੱਗਦਾ ਫਰਕ ਇੱਕ ਚੀਜ਼ ਦਾ ਪੈਂਦਾ ਵਾ ਆਪਾਂ ਜਿੰਨੇ ਵੀ ਮੀਡੀਆ ਹਾਊਸਿਸ ਨੇ ਜਿੰਨੀਆਂ ਵੀ ਅੱਜ ਕੱਲ੍ਹ ਪੋਡਕਾਸਟ ਹੁੰਦੀਆਂ ਨੇ ਪ੍ਰਮੋਸ਼ਨ ਦੇ ਲਈ ਜਿੰਨੇ ਵੀ ਸੋਰਸਿਸ ਵਰਤੇ ਜਾਂਦੇ ਨੇ ਇਨਫਲੂਐਂਸਰਸ ਨੇ ਜੋ ਵੀ ਸੋ ਉੱਥੇ ਮੰਨ ਲਓ ਜਿੱਥੇ ਪੈਸਾ ਇਨਵੋਲਵ ਹੋ ਗਿਆ ਉੱਥੇ ਹੁਣ ਕੋਈ ਇਹ ਥੋੜ੍ਹੀ ਕਹੂਗਾ ਵੀ ਨਹੀਂ
1: ਉਹ ਤਾਂ ਹੈ
0: ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਹੈ ਹੁਣ ਇਸ ਚੀਜ਼ ਨੂੰ ਆਪਾਂ ਆਈਡੈਂਟੀਫਾਈ ਕਿੱਦਾਂ ਕਰ ਸਕਦੇ ਮੰਨ ਲਓ ਹੁਣ ਜੇ ਆਪਾਂ ਵੀ ਪ੍ਰਮੋਟ ਕਰਨੇ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂਜੀ ਆਪਾਂ ਵਧੀਆ ਹੀ ਕਹਾਂਗੇ ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਹੈ ਹੁਣ ਜਿੱਦਾਂ ਇਸ ਫਿਲਮ ਵਾਰੀ ਵੀ ਮੈਂ ਵੇਖ ਰਿਹਾ ਕਿ ਜਿਹੜੀ ਆਮ ਲੋਕਾਂ ਦੀ ਆਵਾਜ਼ ਹੈ ਜਾਂ ਆਮ ਲੋਕਾਂ ਦੇ ਜੋ ਰਿਵਿਊ ਨੇ ਉਹਨਾਂ ਦੇ ਜੋ ਕਮੈਂਟਸ ਨੇ ਉਹਨਾਂ ਦੇ ਫਿਲਮ ਦੇ ਗਾਣਿਆਂ ਥੱਲੇ ਜਾਂ ਜਿਹੜੇ ਰਿਵਿਊਜ਼ ਵਗੈਰਾ ਦੇ ਥੱਲੇ ਆਈ ਥਿੰਕ ਉਹ ਤੁਹਾਨੂੰ ਸਹੀ ਇੱਕ ਉਹ ਦੇ ਦਿੰਦੇ ਆ
1: ਉਹ ਤੇ ਈਵਨ ਨਾ ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਰਿਵਿਊ ਵੀ ਆਪਾਂ ਦੇਖਦੇ ਹਾਂ ਮਤਲਬ ਆਪਾਂ ਲੈਂਦੇ ਵੀ ਹਾਂ ਲੇਕਿਨ ਦੇਖਦੇ ਵੀ ਹਾਂ ਕਿ ਤੁਸੀਂ ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ ਬੰਦੇ ਦੇ ਐਕਸਪ੍ਰੈਸ਼ਨਸ ਔਰ ਸਭ ਤੋਂ ਜ਼ਿਆਦਾ ਬੱਚੇ ਅੱਗੇ ਵੱਧ ਵੱਧ ਕੇ ਦੇ ਰਹੇ ਹੈ ਨਾ ਰਿਵਿਊ ਅਤੇ ਬੱਚੇ ਤਾਂ ਨਹੀਂ ਇਹ ਫੇਕ ਹੋ ਸਕਦੇ ਨਾ ਉਹ ਮਤਲਬ ਉਹਨਾਂ ਨੂੰ ਜੋ ਮਨ 'ਚ ਆਉਂਦਾ ਉਹ ਕਹਿੰਦੇ ਨੇ ਬੱਚੇ
0: ਨਹੀਂ ਉਹ ਜਿਹੜਾ ਕਹਿ ਰਹੇ ਨੇ ਨਾ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਉਹ ਕਹਿ ਰਹੇ ਨੇ ਉਹ ਹਰ ਇੱਕ ਦਾ ਹੀ ਬਾਇਸਡ ਹੋ ਸਕਦਾ ਐਂਡ ਆਈ ਅੰਡਰਸਟੈਂਡ ਕਿਉਂਕਿ ਉੱਥੇ ਬਾਇਸਡ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਕਿਉਂਕਿ ਜਿਹੜੀ ਮੈਂ ਚੀਜ਼ ਇਹ ਵੇਖਦਾ ਕਿ ਹਰ ਇੱਕ ਦੇ ਵਿੱਚ ਹੁਣ ਕੋਈ ਕਹੂਗਾ ਕੀ ਹੈ ਨਾ ਤੁਸੀਂ ਉਹ ਇਹੋ ਹੀ ਕਹੂਗਾ ਕਿਉਂਕਿ ਇੱਕ ਸਲੀਕਾ ਹੁੰਦਾ ਵਾ, ਇੱਕ ਸਦਾਚਾਰ ਹੁੰਦਾ ਵਾ, ਕੋਈ ਇੱਦਾਂ ਤੁਹਾਨੂੰ ਨਹੀਂ ਕਹਿ ਸਕਦਾ ਵੀ ਨਹੀਂ ਯਾਰ ਤੁਸੀਂ ਅੱਗੇ ਮਾਈਕ ਕੀਤਾ ਤੇ ਕੋਈ ਤੁਹਾਨੂੰ ਕਹੂਗਾ ਯਾਰ ਇਹ ਨਹੀਂ ਬਿਲਕੁਲ ਨਹੀਂ ਚੰਗੀ, ਇੱਦਾਂ ਨਹੀਂ ਕੋਈ ਵੀ ਕਹਿ ਸਕਦਾ। ਹਾਂ ਕਈ ਬੰਦੇ ਮੈਚਿਓਰ ਹੁੰਦੇ ਆ, ਉਹਨਾਂ ਦੇ ਕਹਿਣ ਤੋਂ ਪਤਾ ਲੱਗ ਜਾਂਦਾ, ਪਰ ਚਲੋ ਐਨੀਵੇ ਮਤਲਬ ਬਈ ਉਹ ਕੁਛ ਇੱਕ ਫਰਕ ਨੇ, ਕੁਛ ਇੱਕ ਚੰਗੇ ਮਾੜੇ ਨੇ ਜਿਹਦੇ ਵਿੱਚ ਹਰ ਇੱਕ ਨੂੰ ਭੁਗਤਣਾ ਪੈਣਾ। ਪਰ ਹਾਂ ਇੱਕ ਚੀਜ਼ ਜ਼ਰੂਰ ਕਿ ਫਿਲਮ ਵਾਕਈ ਬਹੁਤ ਸੋਹਣੀ ਬਣੀ ਪੰਜਾਬੀ ਸਿਨੇਮੇ ਦੇ ਵਿੱਚ। ਮੈਂ ਕਹੂੰਗਾ ਕਿ ਅੱਜ ਤੱਕ ਕੋਈ ਇੱਦਾਂ ਦੀ ਫਿਲਮ ਨਹੀਂ ਹੋਊਗੀ ਜਿਹਦੇ ਵਿੱਚ ਪਹਿਲੀ ਹੀ ਫਿਲਮ ਹੋਵੇ ਕਿਸੇ ਦੀ ਅਤੇ ਤੁਹਾਨੂੰ ਐਕਟਿੰਗ ਪੱਖੋਂ ਤੁਹਾਨੂੰ ਕੋਈ ਵੀ ਤੁਹਾਨੂੰ ਕਿਸੇ ਕਿਸਮ ਦੀ ਵੀ ਕੋਈ ਕਮੀ ਪੇਸ਼ੀ ਲੱਗੇ ਵੀ ਜਿਹੜੀ ਈਵਨ ਆਪਾਂ ਪੰਜਾਬੀ ਫਿਲਮਾਂ 'ਚ ਤਾਂ ਚਲੋ ਇਹ ਚੀਜ਼ ਹੈ ਨਹੀਂ ਆ, ਭਾਵੇਂ ਹੁਣ ਚਲੋ ਮੈਂ ਆਪਾਂ ਨਾਂ 'ਤੇ ਕੀ ਲੈਣੇ, ਪਰ ਜਿਹੜੇ ਜਿਹੜੇ ਅਸਟੈਬਲਿਸ਼ ਜਿਹੜੇ ਐਕਟਰ ਨੇ ਜਿਨ੍ਹਾਂ ਦੀਆਂ ਫਿਲਮਾਂ ਆਪਾਂ ਭੱਜ ਭੱਜ ਕੇ ਵੇਖਣ ਜਾਂਦੇ ਹਾਂ, ਈਵਨ ਉਹਨਾਂ ਦੇ ਕੋਲੋਂ ਵੀ ਬੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ। ਫੋਰ ਐਗਜ਼ਾਮਪਲ ਕਿਸੇ ਕੋਲੋਂ ਸੀਰੀਅਸ ਅਦਾਕਾਰੀ ਵਧੀਆ ਹੋ ਜਾਂਦੀ ਹੈ ਅਤੇ ਕੌਮੇਡੀ 'ਚ ਮਾਰ ਖਾ ਜਾਂਦਾ, ਜਦਕਿ ਪੰਜਾਬੀ ਦੇ ਵਿੱਚ ਜ਼ਿਆਦਾਤਰ ਵੈਸੇ ਵਾਜਬ ਗੱਲ ਇਹ ਆ ਵੀ ਬਹੁਤੇ ਕੌਮੇਡੀ ਜਾਂ ਫਿਰ ਜਿਹੜੀਆਂ ਸਾਦੇ ਸਾਦੇ ਜਿਹੜੇ ਕਰੈਕਟਰ ਨੇ ਸਿੱਧੀ ਸਿੱਧੀ ਜੀ ਉੱਥੋਂ ਤੱਕ ਠੀਕ ਆ, ਪਰ ਇਮੋਸ਼ਨਸ ਦੇ ਵਿੱਚ ਸਾਰੇ ਮਾਰ ਖਾਂਦੇ ਆ। ਜਿਹੜੀ ਲਵ ਸਟੋਰੀ ਆ ਉਹਨੂੰ ਬਿਆਨ ਕਰਨਾ ਜੇ ਉੱਥੇ ਇਮੋਸ਼ਨ ਨਹੀਂ ਆ, ਜੇ ਉੱਥੇ ਕੈਮਿਸਟਰੀ ਨਹੀਂ ਆ, ਤੇ ਉਹ ਲਵ ਸਟੋਰੀ ਖਤਮ ਡਨ ਹੋ ਗਈ। ਮੇਨ ਕੈਮਿਸਟਰੀ ਦੀ ਹੁਣ ਤੁਸੀਂ ਇੱਕ ਚੀਜ਼ ਵੇਖੋ ਕਿ ਜਿੰਨੀਆਂ ਵੀ ਲਵ ਸਟੋਰੀਜ਼ ਨੇ ਆਪਣੀਆਂ ਉਹ ਸਾਰੀਆਂ ਕੌਮਿਕ ਵੇ ਦੇ ਵਿੱਚ ਹੀ ਮਤਲਬ ਹਲਕਾ ਟੱਚ ਉਹੋ ਜਿਹਾ ਦਿੱਤਾ ਗਿਆ ਵੀ ਉਹ ਕਵਰ ਹੋ ਜਾਏ।
1: ਹਾਂ ਕਵਰ ਅਪ ਕਰਨ ਵਾਸਤੇ, ਕਿਉਂਕਿ ਉਹਨਾਂ ਨੇ ਮਤਲਬ ਆਮ ਜ਼ਿੰਦਗੀ ਤੋਂ ਲਈ ਜਾਂਦੀ ਨਾ, ਜ਼ਿਆਦਾਤਰ ਕਾਲਜ ਦੇ ਮੁੰਡਾ ਕੁੜੀ ਹੁੰਦੇ ਨੇ ਲਵ ਸਟੋਰੀਜ਼ ਦੇ ਵਿੱਚ ਜਾਂ ਫਿਰ ਕੁਛ ਫਨੀ ਵੇ 'ਚ, ਪਰ ਸੀਰੀਅਸਨੈਸ ਵਾਲੀ ਲਵ ਸਟੋਰੀਜ਼ ਮਤਲਬ ਘੱਟ ਹੈ ਪੰਜਾਬੀ ਸਿਨੇਮਾ
0: 'ਚ, ਨਿਭਾਉਣੀਆਂ ਔਖੀਆਂ। ਈਵਨ ਆਪਾਂ ਜੇ ਬਾਲੀਵੁੱਡ ਦੇ ਵਿੱਚ ਵੀ ਵੇਖੀਏ ਜੀ, ਬਾਲੀਵੁੱਡ ਦੇ ਵਿੱਚ ਵੀ ਮੈਨੂੰ ਮੇਰਾ ਪਰਸਨਲ ਵਿਊ, ਸੋਰੀ ਜੇ ਕਿ ਕੋਈ ਗਲਤ ਲੱਗੇ, ਮਤਲਬ ਮੈਂ ਬਹੁਤ
1: ਹਾਂ
0: ਮਤਲਬ ਐਕਸਪਰਟ ਇਸ ਚੀਜ਼ ਦੇ ਵਿੱਚ ਟੈਕਨੀਕੈਲਿਟੀਜ਼ ਵਿੱਚ ਮੈਂ ਬਹੁਤਾ ਉਹ ਨਹੀਂ ਹਾਂ ਐਕਸਪਰਟ, ਪਰ ਮੈਨੂੰ ਮੇਰੇ ਵਿਚਾਰ ਇਹ ਨੇ ਕਿ ਯਸ਼ ਚੋਪੜਾ ਤੋਂ ਬਾਅਦ ਕਿਸੇ ਕੋਲੋਂ ਅੱਜ ਤੱਕ ਬਣੀ ਨਹੀਂ ਕੋਈ ਵੀ ਲਵ ਸਟੋਰੀ। ਅਤੇ ਈਵਨ ਮੈਂ ਇੱਥੋਂ ਤੱਕ ਮਹਿਸੂਸ ਕਰਦਾ ਜੇ ਕੋਈ ਮਤਲਬ ਉਸ ਢੰਗ ਦੇ ਨਾਲ ਵੇਖਣਾ ਚਾਹੁੰਦਾ ਤਾਂ ਫਿਰ ਦੁਬਾਰਾ ਤੋਂ ਤੁਸੀਂ ਉਹ ਫਿਲਮ ਵੇਖ ਕੇ ਅਤੇ ਫਿਰ ਉਹਦੇ 'ਚ ਮਹਿਸੂਸ ਕਰਕੇ ਵੇਖਿਓ ਕਿ ਇਹ ਚੀਜ਼ ਵਾਕਈ ਮੈਨੂੰ ਇਕੱਲੇ ਨੂੰ ਫੀਲ ਹੋਈ ਜਾਂ ਤੁਹਾਨੂੰ ਵੀ। ਜਿਹੜੀ ਫਿਲਮ ਦੇ ਵਿੱਚ ਯਸ਼ ਚੋਪੜਾ ਆਈ ਥਿੰਕ ਅੱਧ ਕੁ ਤੱਕ ਸ਼ੂਟ ਕਰਾ ਕੇ ਅਤੇ ਫਿਰ ਉਹ ਸੰਸਾਰ ਤੋਂ ਚਲੇ ਗਏ ਸੀ, ਕਿਹੜੀ ਫਿਲਮ ਸੀ ਉਹ?
1: ਜਬ ਤੱਕ ਹੈ ਜਾਨ,
0: ਸ਼ਾਇਦ ਜਬ ਤੱਕ ਹੈ ਜਾਨ। ਤੁਸੀਂ ਉਹ ਹਾਂ ਤੁਸੀਂ ਤੁਸੀਂ ਉਦਾਂ ਹੁਣ ਦੁਬਾਰਾ ਕਿਤੇ ਮੌਕਾ ਮਿਲੂਗਾ ਅਤੇ ਤੁਸੀਂ ਫਿਲਮ ਵੇਖਿਓ, ਤੁਹਾਨੂੰ ਸਾਫ਼ ਫੀਲ ਹੋ ਜਾਊਗਾ ਵੀ ਯਸ਼ ਜੀ ਇੱਥੋਂ ਕੁ ਤੱਕ ਸ਼ਾਇਦ ਨਿਭਾ ਕੇ ਗਏ ਆ, ਤੁਹਾਨੂੰ ਸਾਫ਼ ਦੇਖਣਾ ਸ਼ੁਰੂ ਹੋ ਜਾਂਦਾ ਵੀ ਯਾਰ ਆਲ ਇੱਥੋਂ ਕੁ ਜਿਉਂ ਜਾ ਕੇ ਉਹਨਾਂ ਦੀ ਕੈਮਿਸਟਰੀ ਢਿੱਲੀ ਪੈ ਗਈ।
1: ਐਵੇਂ ਨਹੀਂ ਕਹਿੰਦੇ ਸੀਗੇ ਉਹਨਾਂ ਨੂੰ ਕਿ ਹਾਂ ਮਤਲਬ ਰਾਜ ਕਪੂਰ ਦੇ ਬਾਅਦ ਯਸ਼ ਇਹਨਾਂ ਦਾ ਨਾਂ ਸੀਗਾ ਕਿ ਹਾਂ ਇਹ ਹੈ ਬੰਦਾ।
0: ਖਾਸ ਤੌਰ 'ਤੇ ਜਿਹੜੀ ਲਵ ਸਟੋਰੀਜ਼ ਹੈ ਨਾ, ਮਤਲਬ ਕਿੱਦਾਂ ਕਿੱਦਾਂ ਦੀਆਂ, ਦਿਲ ਵਾਲੇ ਦੁਲਹਨ ਲੈ ਜਾਏਂਗੇ, ਵੀਰ ਯਾਰਾ ਜਾਂ ਹੋਰ ਕਿੰਨੀਆਂ,
1: ਵੀਰ ਯਾਰਾ ਤਾਂ ਕਿੰਨੀ ਆਈਕੋਨਿਕ ਹੈ।
0: ਫਿਲਮਾਂ ਤੁਸੀਂ ਜੇ ਵੇਖੋਗੇ ਤਾਂ ਤੁਹਾਨੂੰ ਉਹਦੇ ਵਿੱਚ ਲੱਗਦਾ ਵਾ ਵੀ ਹਾਂ ਵਾਕਈ ਜਿਹੜਾ ਬੰਦਾ ਵੇਖਦਾ ਵਾ ਜਿਹੜਾ ਬਾਹਰੋਂ ਬੈਠਾ ਉਹਨੂੰ ਉਹਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਪੈਂਦੀ ਹੈ ਵਿਚਾਰੇ ਮਿਲ ਕੇ ਉਹ ਨਹੀਂ ਜਾਂਦੇ।
1: ਹਾਂ ਉਹੀ ਤਾਂ ਇਮੋਸ਼ਨਸ ਹੈ ਨਾ ਕਿ ਤੁਸੀਂ ਕਨੈਕਟ ਕਰ ਗਏ, ਇਹ ਨਹੀਂ ਕਿ ਤੁਹਾਡੇ ਦਿਲ ਤੱਕ ਉਹ ਚੀਜ਼ ਪਹੁੰਚੇ ਕਿ ਤੁਸੀਂ, ਤੁਹਾਨੂੰ ਇੱਦਾਂ ਲੱਗੇਗਾ ਕਿ ਤੁਸੀਂ ਉਹੀ ਉੱਥੇ ਕਿੱਥੇ ਬਹਿ ਕੇ ਉਹਨਾਂ ਨੂੰ ਮਤਲਬ ਹੈ ਨਾ ਤੁਸੀਂ ਇੰਨੇ ਲਾਈਵ ਹੋ ਜਾਂਦੇ ਕੈਰੈਕਟਰ ਉਹਨਾਂ ਦੀ ਫਿਲਮਾਂ ਦੇ ਵਿੱਚ।
0: ਉਹ ਪ੍ਰੋਬਲਮ ਹੈ। ਚਲੋ ਐਨੀਵੇ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ, ਇਨ ਸ਼ੋਰਟ ਮੈਂ ਇਹੋ ਹੀ ਬੇਨਤੀ ਕਰੂੰਗਾ ਆਪਣੇ ਸੁਣਨ ਵਾਲਿਆਂ ਦੇ ਲਈ ਕਿ ਤੁਸੀਂ ਫਿਲਮ ਜ਼ਰੂਰ ਵੇਖ ਕੇ ਆਇਓ, ਤੁਸੀਂ ਬਿਲਕੁਲ ਵੀ ਡਿਸਪੁਆਇੰਟ ਨਹੀਂ ਹੋਵੋਗੇ, ਤੁਹਾਡੇ ਪੈਸੇ ਦੀ ਫੁੱਲ ਔਨ ਵਸੂਲੀ ਹੋਊਗੀ। ਇਹ ਸਾਡੀ ਮਤਲਬ ਬੜਾ ਔਖੇ ਹੋ ਜਾਂਦਾ ਵਾ ਸਿਨੇਮੇ ਦੇ ਵਿੱਚ ਇਹ ਕਹਿਣਾ, ਕਿਉਂਕਿ ਹਰ ਇੱਕ ਬੰਦੇ ਦੀ ਚੋਇਸ ਅਲੱਗ ਆ, ਪਰ ਇਹਦੇ ਬਾਰੇ ਆਪਾਂ ਇੰਨਾ ਕੁ ਕਹਿ ਸਕਦਾ ਮੈਂ ਕਿ ਤੁਸੀਂ ਡਿਸਪੁਆਇੰਟ ਨਹੀਂ ਹੋਗੇ, ਤੁਹਾਨੂੰ ਪਸੰਦ ਆਊਗੀ ਤੁਹਾਨੂੰ ਫਿਲਮ, ਕਿਉਂਕਿ ਫਿਲਮ ਮੈਨੂੰ ਇਹ ਬੜੇ ਚਿਰ ਬਾਅਦ ਇਹ ਲੱਗਾ ਈਵਨ ਅੰਗਰੇਜ਼ ਨਾਲ ਫਿਰ ਮੈਂ ਕੰਪੈਰੀਜ਼ਨ, ਕਿਉਂਕਿ ਸਾਡੀ ਇੰਟਰਨਲ ਉਹ ਮੈਂ ਇਸ ਕਰਕੇ ਕਹਿੰਦਾ ਹਾਂ ਕਿਉਂਕਿ ਸਾਡੀਆਂ ਇੰਟਰਨਲ ਬੈਕ ਐਂਡ ਦੇ ਉੱਤੇ ਬੜੀਆਂ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਇਹਦੇ ਨਾਲ ਸਿਮਿਲਰ ਚੱਲ ਰਹੀਆਂ ਸੀ, ਬੜੀਆਂ ਦੱਸੀਆਂ
1: ਤੁਸੀਂ ਕਹਿੰਦੇ ਸੀ ਕਿ ਪਹਿਲੀ ਵਾਰੀ ਮੈਂ ਮਤਲਬ ਰਿਵਿਊ ਕੀਤਾ ਸੀਗਾ ਉਦੋਂ ਅੰਗਰੇਜ਼ ਬਣੀ ਸੀਗੀ ਉਸ ਟਾਈਮ, ਹੈ ਨਾ ਐਵੇਂ ਕੁਛ।
0: ਹਾਂ ਬੜਾ ਬੜਾ ਕੁਛ ਹੈ, ਚਲੋ ਐਨੀ ਤੇ ਫਿਰ ਕਿਤੇ ਆਪਾਂ,
1: ਮੈਨੂੰ ਪਤਾ ਨਹੀਂ ਇਹਦੇ ਨਾਲ ਕੰਬੀਨੇਸ਼ਨ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਤੇ ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀ ਤੇ ਅੱਜ ਵੀ ਮੈਨੂੰ ਪਤਾ ਨਹੀਂ ਕਿ ਉਹ ਕਹੋਨਾ ਪਿਆਰ ਹੈ ਜਦੋਂ ਆਈ ਸੀਗੀ ਪਹਿਲੀ ਫਿਲਮ ਸੀਗੀ ਉਸਦੀ ਕੀ ਨਾ ਰਿਤਿਕ ਦੀ, ਤੇ ਉਦੋਂ ਵੀ ਸੀਗਾ ਕਿ ਹਾਂ ਮਤਲਬ ਪਹਿਲੀ ਫਿਲਮ ਦੋਨਾਂ ਦੀ ਸੀਗੀ ਤੇ ਸੀਗਾ ਕਿ ਇੰਨੀ ਜਸਟੀਫਿਕੇਸ਼ਨ ਮਿਲੇਗੀ ਕਿ ਨਹੀਂ ਕਿਸ ਤੇ, ਪਰ ਉਹ ਬੜੀ ਚੱਲੀ ਸੀਗੀ ਮੂਵੀ। ਆਡੀਅੰਸ ਨੂੰ ਖਿੱਚਣਾ ਥੀਏਟਰ ਲਈ ਮਤਲਬ ਬਹੁਤ ਵੱਡੀ ਗੱਲ ਹੁੰਦੀ
0: ਹੈ। ਇਹ ਬੜਾ ਔਖਾ ਵਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਹੀਂ ਉਹ ਫਿਲਹਾਲ ਹਾਲੇ ਤੱਕ ਕਾਮਯਾਬ ਨਹੀਂ ਹੋ ਸਕਿਆ ਮੁੰਡਾ, ਕਿਉਂਕਿ ਆਪਾਂ ਵਾਰ ਵਾਰ ਆਪਾਂ ਸੱਟ ਖਾਧੀ ਆ, ਲੋਕਾਂ ਦਾ ਕੋਈ ਕਸੂਰ ਨਹੀਂ ਹੈ ਵੇਖਣ ਵਾਲਿਆਂ ਦਾ, ਅਸੀਂ ਵੀ ਚਲੋ ਉਹਨਾਂ 'ਚੋਂ ਹੀ ਹਾਂ, ਵਿਊਅਰਸ ਵਿੱਚੋਂ ਹੀ ਹਾਂ, ਆਪਾਂ ਵਾਰ ਵਾਰ ਸੱਟ ਖਾਧੀ ਆ। ਪਤਾ ਨਹੀਂ ਕਿੰਨੇ ਕੁ ਐਕਸਪੈਰੀਮੈਂਟ ਹੋ ਹਟਿਆ ਵੀ ਆਹ ਹੁਣ ਸਿਨੇਮੇ ਦਾ ਨਵਾਂ ਦੌਰ ਆ ਗਿਆ, ਆਹ ਹੁਣ ਸਿਨੇਮੇ ਦਾ ਨਵਾਂ ਦੌਰ ਆ ਗਿਆ, ਓਨੈਸਟਲੀ ਕਿਤੇ ਵੀ ਨਹੀਂ ਆਇਆ, ਉਹੀ ਕਿੱਸਿਆ ਪਿੱਟਿਆ, ਉਹ ਸਾਰਾ ਕੁਛ ਚੱਲੀ ਜਾਂਦਾ। ਸਾਲ ਦੇ ਵਿੱਚ 2-3 ਬਹੁਤ ਵਧੀਆ ਪ੍ਰੋਜੈਕਟ ਆ ਜਾਂਦੇ ਆ, ਅਸੀਂ ਫਿਰ ਉੱਠ ਕੇ ਖਲੋ ਜਾਂਦੇ ਹਾਂ, ਅਤੇ ਬਾਕੀ ਸਾਰਾ ਸਾਲ ਪੰਜਾਬੀ ਜਿਹੜੇ ਸਿਨੇਮੇ ਦੇ ਪ੍ਰੇਮੀ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ, ਉਹਨਾਂ ਨੂੰ ਧੱਕੇ ਜੇ ਦੇ ਨਾਲ ਖੁਸ਼ ਹੋ ਕੇ ਆਉਣਾ ਪੈਂਦਾ ਵੀ ਹਾਂ ਚਲੋ ਠੀਕ ਆ, ਆਊਟਿੰਗ ਹੀ ਸਹੀ, ਪਰਿਵਾਰ ਨਾਲ ਹੀ ਨਿਕਲੇ ਹਾਂ, ਚਲੋ ਰੋਟੀ ਖਾ ਕੇ, ਰੋਟੀ ਖਾ ਲੈਂਦੇ ਹਾਂ, ਫੁੱਲੇ ਖਾ ਲਏ, ਚਲੋ। ਸੋ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜਸਟੀਫਾਈ ਆਪਣੇ ਆਪ ਨੂੰ ਕਰਦੇ ਹਾਂ, ਪਰ ਜਿਹੜੇ ਸਿਨੇਮਾ ਨੂੰ ਪਿਆਰ ਕਰਦੇ ਨੇ, ਮੈਨੂੰ ਇਹਦੇ 'ਚ ਕਹਿਣ 'ਚ ਇੱਥੋਂ ਤੱਕ ਵੀ ਕਹਿਣ 'ਚ ਕੋਈ ਉਹ ਅਤਕਥਨੀ ਨਹੀਂ ਹੋਊਗੀ, ਕਿਉਂਕਿ ਆਸ ਪਾਸ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਵੀ ਚੱਲ ਰਹੀਆਂ ਨੇ, ਅਤੇ ਇਹ ਵੀ ਹੋ ਸਕਦਾ ਕਿ ਤੁਹਾਨੂੰ ਆਪਣੇ ਆਸ ਪਾਸ, ਕਿਉਂਕਿ ਆਹ 2 ਦਿਨ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਜਿਹੜੀ ਅਪਡੇਟ ਹੁੰਦੀ ਹੈ ਲਿਸਟਿੰਗ, ਅਤੇ ਬਹੁਤ ਸਾਰੇ ਲੋਕ ਜਿਹੜੇ ਹਾਲੇ ਤੱਕ ਟਰਨ ਅਪ ਨਹੀਂ ਹੋਏ ਫਸਟ ਵੀਕਐਂਡ, ਨੋ ਡਾਊਟ ਬੜੀ ਵਾਰੀ ਇਹ ਚੀਜ਼ਾਂ ਲੁਕਾਈਆਂ ਜਾਂਦੀਆਂ ਨੇ, ਪਰ ਮੈਂ ਓਨੈਸਟਲੀ ਕਹੂੰਗਾ ਵੀ ਰਿਸਪੋਂਸ ਜਿਹੜਾ ਵਾ ਪਹਿਲੇ ਵੀਕਐਂਡ ਦਾ ਬਹੁਤ ਢਿੱਲਾ ਸੀ, ਪਰ ਜਿੰਨੀ ਜ਼ਿਆਦਾ ਮੂਵੀ ਵਧੀਆ ਵਾ ਓਨਾ ਜ਼ਿਆਦਾ ਲੋਕਾਂ ਨੂੰ ਉਹ ਚੀਜ਼ ਜਿਹੜੀ ਔਖੀ ਹੋਈ। ਹਾਂ, ਕੱਲ੍ਹ ਦੇ ਦਿਨ ਤੋਂ ਜ਼ਰੂਰ ਗ੍ਰਾਫ ਅਪ ਜਾਣਾ ਸ਼ੁਰੂ ਹੋਇਆ ਵਾ, ਪਰ ਜਿਹੜੇ ਸਿਨੇਮੇ ਦੇ ਪ੍ਰੇਮੀ ਨੇ, ਤੁਸੀਂ ਜੇ ਵੇਖਣਾ ਚਾਹੁੰਦੇ ਹੋ ਵੱਡੇ ਪਰਦੇ 'ਤੇ ਵੇਖਣਾ ਚਾਹੁੰਦੇ ਹੋ, ਕਿਉਂਕਿ ਰਿਦਮ ਬੋਇਜ਼ ਦੀ ਇੱਕ ਹੋਰ ਆ, ਤੁਸੀਂ ਅੱਗੇ ਵੀ ਬਹੁਤ ਵਾਰੀ ਮੁੜ ਕੇ ਮੈਸੇਜ ਆਉਂਦੇ ਵੀ ਸਾਨੂੰ ਮੁੜ ਕੇ ਉਹ ਇੱਥੇ ਨਹੀਂ ਲੱਭੀ, ਆਪਾਂ ਵੇਖ ਨਹੀਂ ਸਕੇ ਜਾਂ ਕਿੱਦਾਂ,
1: ਕੋਵਿਡ ਕਰਕੇ ਨਹੀਂ ਮਿਲੀ ਸੀ।
0: ਹਾਂ, ਸੋ ਉਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਜੇਕਰ ਤੁਸੀਂ ਅੱਜ ਕੱਲ੍ਹ ਦੇ ਵਿੱਚ ਜਾ ਕੇ ਤੁਸੀਂ ਵੇਖੋ ਤਾਂ ਜ਼ਿਆਦਾ ਬਿਹਤਰ ਹੋਊਗਾ, ਕਿਉਂਕਿ ਨੋ ਡਾਊਟ ਅਗਲੇ ਹਫ਼ਤੇ ਤੋਂ ਜੇ ਨਹੀਂ ਰਿਸਪੋਂਸ ਆਉਂਦਾ ਇਹਨਾਂ ਅੱਜ ਕੱਲ੍ਹ ਪਰਸੋਂ ਦਾ ਮਿਲਾ ਕੇ, ਅਤੇ ਅਗਲੇ ਹਫ਼ਤੇ ਤੋਂ ਹੋ ਸਕਦਾ ਤੁਹਾਡੇ ਇਲਾਕੇ ਦੇ ਵਿੱਚੋਂ ਲਿਸਟਿੰਗ ਉੱਡ ਜੇ, ਅਤੇ ਜੇ ਤੁਹਾਡੇ ਇਲਾਕੇ 'ਚੋਂ ਨਹੀਂ ਰਿਸਪੋਂਸ ਮਿਲਿਆ। ਸੋ ਇਸ ਕਰਕੇ ਅੱਜ ਅਤੇ ਕੱਲ੍ਹ ਬੇਨਤੀ ਆ ਕਿ ਤੁਸੀਂ ਜਾ ਕੇ ਤਾਂ ਜ਼ਰੂਰ ਵੇਖੋ, ਇੰਨੀ ਗਰੰਟੀ ਜ਼ਰੂਰ ਆ ਵੀ ਤੁਸੀਂ ਡਿਸਪੁਆਇੰਟ ਨਹੀਂ ਹੋਗੇ। ਦੂਸਰੀ ਚੀਜ਼, ਜਿਨ੍ਹਾਂ ਨੇ ਵੇਖ ਲਈ ਆ, ਜਿਨ੍ਹਾਂ ਜਿਨ੍ਹਾਂ ਨੇ ਵੀ ਵੇਖੀ ਆ, ਉਹ ਆਪਣੇ ਤੁਸੀਂ ਵਿਚਾਰ ਜ਼ਰੂਰ ਤੁਸੀਂ ਦੇ ਸਕਦੇ ਹੋ, ਜਿਹੜੀ ਚੀਜ਼ ਨਹੀਂ ਚੰਗੀ ਲੱਗੀ ਉਹ ਦੱਸ ਸਕਦੇ ਹੋ, ਜਿਹੜੀ ਚੰਗੀ ਲੱਗੀ ਉਹ ਤੁਸੀਂ ਦੱਸ ਸਕਦੇ ਹੋ, ਕਿਉਂਕਿ ਇਸ ਕਰਕੇ ਥੋੜ੍ਹਾ ਜਿਹਾ ਮਤਲਬ ਇਹ ਨਹੀਂ ਕਿ ਕੋਈ ਟੀਮ ਵੱਲੋਂ ਜਾਂ ਕਿੱਦਾਂ, ਪਰਸਨਲ ਲੈਵਲ ਦੇ ਉੱਤੇ ਮੈਨੂੰ ਇਹ ਲੱਗਦਾ ਕੋਈ ਵੀ ਹੋਵੇ, ਰਿਗਾਰਡਲੈਸ ਕਿਸੇ ਦਾ ਵੀ ਪ੍ਰੋਜੈਕਟ ਹੋਵੇ, ਕਿਸੇ ਦਾ ਵੀ ਬੱਚਾ, ਜੇ ਇੰਨੀ ਕੁ ਜ਼ਿਆਦਾ ਮਿਹਨਤ ਕਿਸੇ ਨੇ ਉਹਦੀ ਜੇ ਦਿਖ ਰਹੀ ਆ, ਕੋਈ ਉਸ ਲਾਈਨ ਦੇ ਵਿੱਚ ਡਿਜ਼ਰਵਿੰਗ ਆ, ਕਿਉਂਕਿ ਮੈਂ ਬੜੇ ਚਿਰ ਦਾ ਮੇਰੇ ਮਨ 'ਚ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਚੰਗਾ ਘੈਂਟ ਐਕਟਰ ਕਿਉਂ ਨਹੀਂ ਆ,
1: ਇੱਕਦਮ ਜਿਵੇਂ ਤੁਹਾਨੂੰ ਲੱਗੇ ਕਿ ਹਾਂ ਯਾਰ ਇਹ ਗੱਲ ਬਣੀ,
0: ਹਾਂ ਕੋਈ ਘੈਂਟ ਐਕਟਰ ਕਿਉਂ ਨਹੀਂ ਆ, ਕੋਈ ਘੈਂਟ ਡਾਇਰੈਕਟਰ ਕਿਉਂ ਨਹੀਂ, ਅਸੀਂ ਬੜੀ ਵਾਰੀ ਇਹ ਗੱਲਾਂ ਕਰਦੇ ਹਾਂ। ਸੋ ਨੋ ਡਾਊਟ ਡਾਇਰੈਕਸ਼ਨ ਦੇ ਪੱਖੋਂ ਇਸ ਵਾਰੀ ਇੱਕ ਨਵਾਂ ਤੁਹਾਨੂੰ ਰੰਗ ਦਿਖੂਗਾ, ਐਕਟਰ ਨੋ ਡਾਊਟ ਤੁਹਾਨੂੰ ਲੱਗੂਗਾ ਨਹੀਂ ਕਿ ਤੁਸੀਂ ਆ ਯਾਰ ਮਤਲਬ ਪਹਿਲੀ ਵਾਰ ਵਾਲਾ ਕੋਈ ਉਹ ਆ। ਸੋ ਉਹ ਸਾਰੀਆਂ ਚੀਜ਼ਾਂ ਭਾਵੇਂ ਕੁੜੀ ਆ ਭਾਵੇਂ ਮੁੰਡਾ ਵਾ ਜਾਂ ਜਿੰਨੇ ਵੀ ਨਵੇਂ ਕਰੈਕਟਰ ਨੇ ਸਾਰੇ, ਬੇਸਿਕਲੀ ਸਾਰਾ ਕੁਛ ਨਵਾਂ। ਇਸ ਲਾਇਕ ਜਿੱਦਾਂ ਮੰਨ ਲਓ ਇੱਕ ਵਾਰੀ ਆਸ਼ਕੀ ਆਈ ਸੀ, ਸਾਰੇ ਨਵੇਂ ਨਵੇਂ ਜਿਹੇ ਸੀ ਨਾ, ਅਤੇ ਪਰ ਇਹ ਆ ਕਿ ਤੁਸੀਂ ਇੱਕ ਵਾਰੀ ਵੇਖੋਗੇ ਅਤੇ ਵੇਖ ਕੇ ਆਪਣੇ ਵਿਚਾਰ ਜ਼ਰੂਰ ਦਿਓ, ਅਤੇ ਆਪਾਂ ਅੱਗੇ ਵੱਧਦੇ ਹਾਂ। ਜਿਨ੍ਹਾਂ ਨੇ ਵੇਖੀ ਆ ਉਹ ਤੁਸੀਂ ਦੱਸ ਸਕਦੇ
1: ਹੋ। ਬਿਲਕੁਲ, ਵੀਕਐਂਡ 'ਤੇ ਚਲੋ ਇੱਕ ਤਾਂ ਆਪਾਂ ਗੱਲ ਕਰ ਹੀ ਲਈ ਕਿ ਹਾਂ ਚਲੋ ਮੂਵੀ ਆਈ ਹੈ ਨਾ, ਬੋਲ ਪਾਵੇ ਨਾ ਬੋਲ, ਉਹਦੇ ਇਲਾਵਾ
0: ਅੱਛਾ ਸੌਰੀ ਮਿਰਜ਼ਾਪੁਰ ਵੀ ਬਹੁਤ ਵਧੀਆ।
1: ਹਾਂ, ਮਿਰਜ਼ਾਪੁਰ ਦੀ ਵੀ ਬੜੀ ਤਾਰੀਫ ਹੋ ਰਹੀ ਹੈ
0: ਇਸ ਮਤਲਬ 4 ਤਰੀਕ ਨੂੰ ਜਿੱਥੇ ਮਤਲਬ ਪ੍ਰੋਜੈਕਟ ਜਿਹੜੇ 2 ਲਾਂਚ ਹੋਏ, ਦੋਵੇਂ ਹੀ ਕਮਾਲ ਦੇ।
1: ਹਾਂ, ਉਹਦਾ ਵੀ ਮਤਲਬ ਆਪਾਂ ਗੱਲ ਕਰਕੇ ਹਟੇ ਸੀਗੇ ਕਿ ਇੱਕ ਜਿਹੜਾ ਆਲਰੇਡੀ ਕੰਸੈਪਟ ਤੁਹਾਡੇ ਅੱਖਾਂ ਦੇ ਉੱਤੇ ਜਿਹੜੇ ਸਭ ਨੇ ਵੇਖ ਲਿਆ ਹੈ ਨਾ ਇੱਕ ਓ ਟੀ ਟੀ ਪਲੈਟਫਾਰਮ ਦੇ ਥਰੂ, ਉਹਨੂੰ ਕੰਬਾਈਨਡ ਕਰਕੇ ਇੱਕ ਵਾਪਸ ਤੋਂ ਸੇਮ ਚੀਜ਼ ਦੀ ਮੂਵੀ ਕ੍ਰੀਏਟ ਕਰਨਾ, ਇਟ ਵਾਜ਼ ਅ ਚੈਲੰਜ ਹੈ ਨਾ ਕਿ ਕਿਵੇਂ ਮਤਲਬ, ਕਿਉਂਕਿ ਜਿਹੜੀ ਚੀਜ਼ ਆਲਰੇਡੀ ਦੇਖੀ ਹੋਈ ਹੈ ਉਹ ਕਿਉਂ ਦੇਖੇ ਕੋਈ, ਹੈ ਨਾ। ਪਰ ਉਹਦਾ ਉਸ ਟਾਈਮ 'ਤੇ ਓ ਟੀ ਟੀ 'ਤੇ ਇੰਨਾ ਜ਼ਿਆਦਾ ਮਤਲਬ ਉਹਦਾ ਸੀਗਾ, ਕਹਿ ਲਓ ਕਿ ਹਰ ਇੱਕ ਇਨਸਾਨ ਨੂੰ ਵਧੀਆ ਲੱਗੀ ਸੀਗੀ, ਅਤੇ ਹਾਲਾਂਕਿ ਇੰਨੀ ਜ਼ਿਆਦਾ ਕਹਿ ਲਓ ਡਾਰਕ ਔਰ ਕਿੰਨਾ ਜ਼ਿਆਦਾ ਵਾਇਲੈਂਸ ਸਾਰਾ ਕੁਛ ਉਸਦੇ ਵਿੱਚ ਸੀਗਾ, ਲੇਕਿਨ ਸਟਿਲ ਬੜੀ ਮਤਲਬ ਆਡੀਅੰਸ ਪੱਖੋਂ ਵਧੀਆ ਲੱਗੀ ਸੀਗੀ। ਤੇ ਹੁਣ ਕਹਿ ਰਹੇ ਕਿ ਉਸ ਲੈਵਲ ਦੀ ਹੈ ਮਿਰਜ਼ਾਪੁਰ।
0: ਆਈ ਥਿੰਕ ਜਿਹੜੀ ਯਾਸ਼ੀ ਹੈ ਨਾ ਕਿ ਵਾਇਲੈਂਸ ਜਾਂ ਮਤਲਬ ਕਈ ਲੋਕ ਨਾ ਬਹੁਤ ਇਹਨੂੰ ਲਾਈਟਲੀ ਜਾਂ ਫਿਰ ਬੜੀ ਮੈਂ ਕਹੂੰਗਾ ਇਮਚਿਓਰ ਜੀ ਕੋਟ ਕਰ ਜਾਂਦੇ ਆ ਗੱਲ ਇਹ ਕਿ ਉਹ 'ਚ ਵਾਇਲੈਂਸ ਹੀ ਗਾਲੀ ਗਲੋਚ ਹੀ ਤਾਂ ਕਰਕੇ ਲੋਕਾਂ ਨੇ ਪਸੰਦ ਕਰ ਲਿਆ।
1: ਬੜੇ ਲੋਕ ਨੇ ਉਹਦੇ ਕਰਕੇ ਵੀ ਮਤਲਬ ਉਹਦੇ ਕਰ
0: ਨਹੀਂ ਮੈਂ ਓਵਰਆਲ ਗੱਲ ਕਰ ਰਿਹਾ ਤੁਹਾਡੀ ਨਹੀਂ ਗੱਲ ਕਰ ਰਿਹਾ ਓਵਰਆਲ ਕਰ ਰਿਹਾ ਆਮ ਸੁਣਨ ਨੂੰ ਤਾਂ ਮਿਲ ਜਾਂਦਾ ਪਰ ਤੁਸੀਂ ਇਹ ਵਾਲਾ ਜੇ ਪ੍ਰੋਜੈਕਟ ਵੇਖੋਗੇ ਨਾ ਮਤਲਬ ਮਿਰਜ਼ਾਪੁਰ ਹੋ ਗਿਆ ਜਾਂ ਪਤਾਲ ਲੋਕ ਵੀ ਈਵਨ ਵਧੀਆ ਸੀ ਪਹਿਲਾ ਸੀਜ਼ਨ ਅਤੇ ਇਹ ਸਿਰਫ ਅਤੇ ਸਿਰਫ ਇੱਥੋਂ ਤੱਕ ਸੀਮਤ ਨਹੀਂ ਗੇ ਉਹਦੇ ਵਿੱਚ ਕਿੰਨੀ ਉਹਨਾਂ ਦੀ ਕ੍ਰੀਏਟੀਵਿਟੀ ਕਿੰਨੀ ਆ ਉਹਨਾਂ ਦੀ ਕਲਾਕਾਰੀ ਉਹਨਾਂ ਦੀ ਕ੍ਰੀਏਟੀਵਿਟੀ ਉਹਨਾਂ ਨੇ ਹੋਰ ਚੀਜ਼ਾਂ ਜੇ ਟੈਕਨੀਕਲ ਪੱਖ ਤੋਂ ਵੇਖੋ ਤਾਂ ਬਹੁਤ ਜ਼ਬਰਦਸਤ ਨੇ ਉਸ ਤੋਂ ਬਾਅਦ ਵੀ ਬੜੀਆਂ ਫਿਲਮਾਂ ਵਾਲੇ ਅਤੇ ਬੜੀਆਂ ਸੀਰੀਜ਼ ਵਾਲੇ ਉਹਨਾਂ ਨੇ ਸਿਰਫ ਇਹੋ ਦੋ ਚੀਜ਼ਾਂ ਲੈ ਕੇ ਗਾਲੀ ਗਲੋਚ ਵਾਇਲੈਂਸ ਗੰਦ ਪਲੰਘ ਇਹ ਸਭ ਕੁਛ ਪਾ ਕੇ ਉਹਨਾਂ ਨੇ ਵੇਖ ਲਿਆ ਪਰ ਉਹ ਨਹੀਂ ਚੱਲੀਆਂ ਕਿਉਂਕਿ ਓਵਰਆਲ ਜਦੋਂ ਆਪਾਂ ਵੇਖਦੇ ਹਾਂ ਤਾਂ ਉਹ ਇੱਕ ਵੇਖਣ 'ਚ ਇੱਕ ਤੁਹਾਡੀ ਬਣਦੀ ਆ ਨਾ ਜੁੜਤ ਬਣਦੀ ਆ ਅੱਗੇ ਤੋਂ ਅੱਗੇ ਵੀ ਇੱਕ ਆਪਾਂ ਐਪੀਸੋਡ ਵੇਖ ਲਿਆ ਯਾਰ ਅੱਜ ਮੁਕਾ ਕੇ ਹੀ ਸੋਵਾਂਗੇ ਉਹ ਵਾਲੀ ਜੁੜਤ ਨਹੀਂ ਕੋਈ ਬਣਾ ਪਾਉਂਦਾ ਉਹ ਇਹਨਾਂ ਨੇ ਬਣਾਈ
1: ਨਾ ਭੁੱਖ ਕਿ ਹਾਂ ਬਸ ਅਗਲਾ ਦੇਖਣਾ ਤੇ ਉਹ ਵੀ ਹੈ ਕਿ ਸਾਰੇ ਹੀ ਕੈਰੇਕਟਰ ਜਿੰਨੇ ਵੀ ਐਕਟਰ ਸੀਗੇ ਸਾਰੇ ਮੰਜੇ ਹੋਏ ਕੈਰੇਕਟਰ ਹੈ ਉਹਦੇ ਵਿੱਚ ਨਾ ਮਤਲਬ ਜਿੰਨੇ ਵੀ ਐਕਟਰਸ ਮਤਲਬ ਸਾਰੇ ਥੀਏਟਰ ਵਾਲੇ ਕਹਿ ਲਓ ਇੱਕ ਤੋਂ ਇੱਕ ਜਿਨ੍ਹਾਂ ਦੇ ਕੈਰੇਕਟਰ ਤੋਂ ਉਹਨਾਂ ਨੂੰ ਪਹਿਚਾਣਿਆ ਜਾ ਰਿਹਾ ਹੁਣ ਕਹਿ ਲਓ ਭਾਵੇਂ ਇਹਨਾਂ ਦੀ ਪੰਕਜ ਤ੍ਰਿਪਾਠੀ ਦੀ ਗੱਲ ਕਰ ਲਓ ਭਾਵੇਂ ਕਿਉਂਕਿ ਹਰ ਕੋਈ ਇਹਨਾਂ ਨੂੰ ਕਾਲਿਨ ਭਈਆ ਹੈ ਨਾ ਕਾਲਿਨ ਦਾ ਕੰਮ ਹੁੰਦਾ ਉਹਦੇ ਵਿੱਚ ਤੇ ਉਹ ਕਿੰਨਾ ਹੀ ਜ਼ਿਆਦਾ ਮਤਲਬ ਉਹ ਹਜੇ ਤੱਕ ਵੀ ਕਿ ਤੁਹਾਡਾ ਕੈਰੇਕਟਰ ਇੰਨਾ ਜ਼ਿਆਦਾ ਕਿ ਉਹ ਲਾਈਵ ਹੋ ਗਿਆ ਕੈਰੇਕਟਰ ਤੇ ਉਹ ਵਾਕਈ ਵਧੀਆ ਹੀ ਚੀਜ਼ ਹੋਣੀ
0: ਨੇ ਬਾਕੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੈਸੇ ਵੀ ਦੌਰ ਹੁੰਦੇ ਆ ਅਤੇ ਆਈ ਥਿੰਕ ਹਿੰਦੀ ਪੰਜਾਬੀ ਸਿਨੇਮੇ ਦਾ ਇੱਕ ਉਹ ਦੌਰ ਚੱਲ ਰਿਹਾ ਪਿੱਛੇ ਜੇ ਇੱਕ ਦੌਰ ਹੀ ਸਾਊਥ ਦੌਰ ਲੜਾਈ ਝਗੜੇ ਵਾਲਾ ਫਾਈਟ ਐਕਸ਼ਨ ਦੌਰ ਹੈ ਨਾ ਉਸ ਤੋਂ ਪਹਿਲਾਂ ਮੰਨ ਲਓ ਪੰਜਾਬੀ ਸਿਨੇਮੇ ਦਾ ਕੌਮੇਡੀ ਦੌਰ ਹੁਣ ਮੈਂ ਕਹੂੰਗਾ ਦੋਵਾਂ ਦਾ ਕੰਬਾਈਂਡ ਅੱਜ ਕੱਲ੍ਹ ਚੱਲ ਰਿਹਾ ਸੀਰੀਜ਼ ਦੌਰ ਓ ਟੀ ਟੀ ਤੋਂ ਸ਼ਿਫਟ ਕਰਕੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾ ਰਿਹਾ
1: ਕਿਉਂਕਿ ਉਸ ਟਾਈਮ ਤੇ ਇੱਕ ਮਤਲਬ ਪਹਿਲਾਂ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਕੋਈ ਥੀਏਟਰ ਨਹੀਂ ਜਾ ਸਕਦਾ ਸੀਗਾ ਪਲੱਸ ਮਹਿੰਗਾਈ ਜ਼ਿਆਦਾ ਵੱਧ ਗਈ ਸੀਗੀ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਥੀਏਟਰ ਜਾਣਾ ਸਿਰਫ ਟਿਕਟ ਖਰੀਦ ਕੇ ਕਿਉਂਕਿ ਉਸਦੇ ਇਲਾਵਾ ਵੀ ਤਾਂ ਆਪਾਂ ਖਾਂਦੇ ਹਾਂ ਸਾਰਾ ਕੁਛ ਫਿਰ ਉਹਦੇ ਬਾਅਦ ਵੀ ਬਾਹਰ ਆਪਾਂ ਡਿਨਰ ਕਰਦੇ ਹਾਂ ਓਵਰਆਲ ਲੋਕਾਂ ਨੂੰ ਲੱਗਿਆ ਸੀਗਾ ਕਿ ਇਹ ਘਾਟੇ ਦਾ ਸੌਦਾ ਹੈ ਕਿਸੇ ਨਾ ਕਿਸੇ ਦਿਨ ਆਪਾਂ ਨੂੰ ਔਨਲਾਈਨ ਮਿਲ ਹੀ ਜਾਣੀ ਹੈ ਸੋਸ਼ਲ ਮੀਡੀਆ ਅਤੇ ਉਹੀ ਚੀਜ਼ ਫਿਰ ਓ ਟੀ ਟੀ ਆਇਆ ਕਿ ਹਾਂ ਘਰੇ ਬੈਠੇ ਤੁਸੀਂ ਦੇਖ ਸਕਦੇ ਹੋ ਇੱਕ ਟਾਈਮ 'ਤੇ ਤਾਂ ਇਹ ਸੀਗਾ ਕਿ ਹਾਂ ਨੈੱਟਫਲਿਕਸ 'ਤੇ ਜਿਹੜੀ ਘਿਸੀ ਪਿੱਟੀ ਚੀਜ਼ਾਂ ਹੈ ਉਹ ਆਉਣਗੀ ਪਰ ਹੁਣ ਨੈੱਟਫਲਿਕਸ ਜਾਂ ਹੋਰ ਬਾਕੀ ਸਾਰੇ ਜਿੰਨੇ ਵੀ ਪਲੈਟਫਾਰਮਸ ਹੈ ਉਹਨਾਂ ਨੇ ਚੁਣ ਕੇ ਪ੍ਰੋਜੈਕਟ ਲੈ ਕੇ ਆਉਂਦੇ ਕਿ ਹਾਂ ਤੁਸੀਂ ਮਤਲਬ ਕਈ ਵਾਰੀ ਇਹ ਹੁੰਦਾ ਕੁਛ ਇੱਕ ਓ ਟੀ ਟੀ ਪਲੈਟਫਾਰਮ ਇੱਦਾਂ ਦੇ ਜੇ ਸਿਰਫ ਇੱਕ ਵੈਬ ਸੀਰੀਜ਼ ਦੇਖਣ ਲਈ ਤੁਸੀਂ ਉਹਦਾ ਸਬਸਕ੍ਰਿਪਸ਼ਨ ਲੈਂਦੇ ਹੋ ਕਿਉਂਕਿ ਤੁਹਾਨੂੰ ਪਤਾ ਕਿ ਇਹ ਤੇ ਬੜਾ ਵਧੀਆ ਹੋਣਾ ਜਿਹੜਾ ਇਹ ਆਉਣਾ ਹੈ ਵੈਬ ਸੀਰੀਜ਼
0: ਇੱਕ ਫੈਕਟ ਹੋ ਰਿਹਾ ਜਿਹੜਾ ਮੈਨੂੰ ਲੱਗਦਾ ਓ ਟੀ ਟੀ ਤੇ ਇੱਕ ਤੇ ਕੋਵਿਡ ਵਾਲਾ ਚਲੋ ਹੈ ਹੀ ਆ ਫੈਕਟਰ ਪਰ ਇੱਕ ਹੋਰ ਜਿਹੜੀ ਚੀਜ਼ ਸੀਗੇ ਜਿਹੜੀਆਂ ਚੀਜ਼ਾਂ ਸਿਨੇਮੇ ਦੇ ਵਿੱਚ ਓਲਾ ਹੁੰਦੀਆਂ ਸੀ ਵੀ ਆ ਇਸ ਕੈਟੇਗਰੀ 'ਚ ਜਾਊਗੀ ਇਹ ਪਰਿਵਾਰਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਇੱਥੇ ਕੱਟ ਲੱਗਣਾ ਚਾਹੀਦਾ ਉਹ ਫਿਰ ਚੁੱਕੇ ਅਤੇ ਓ ਟੀ ਟੀ ਦੇ ਉੱਤੇ ਲੈ ਕੇ ਜਾਣੀਆਂ ਸ਼ੁਰੂ ਹੋ ਗਈਆਂ ਵੀ ਉੱਥੇ ਗਾਲੀ ਗਲੋਚ ਨੂੰ ਕੋਈ ਨਹੀਂ ਰੋਕੂਗਾ ਉੱਥੇ ਨੰਗੇਜ ਨੂੰ ਕਤਲੇਆਮ ਨੂੰ ਉੱਥੇ ਕੋਈ ਨਹੀਂ ਰੋਕੂਗਾ ਸੋ ਅਸੀਂ ਕੱਟ ਨਹੀਂ ਲਾਉਣੇ ਸਾਡੀ ਕ੍ਰੀਏਟੀਵਿਟੀ ਮਰਦੀ ਉਹਨਾਂ ਨੇ ਉੱਥੇ ਲਾਂਚ ਕੀਤੀਆਂ ਉੱਥੇ ਲੋਕਾਂ ਨੇ ਵੇਖੀਆਂ ਸਰਪ੍ਰਾਈਜ਼ਿੰਗਲੀ ਮੈਨੂੰ ਪਤਾ ਨਹੀਂ ਕਿ ਮਤਲਬ ਇਹ ਕਿੱਦਾਂ ਹੋਇਆ ਕਿਹੜੀਆਂ ਚੀਜ਼ਾਂ ਹੋਈਆਂ ਕਿਸੇ ਹੱਦ ਤੱਕ ਮੈਨੂੰ ਲੱਗਦਾ ਵੱਡੇ ਪਰਦੇ ਨੇ ਕੰਪਰੋਮਾਈਜ਼ ਕਰ ਲਿਆ ਹੁਣ ਪਿਛਲੇ ਸਮੇਂ ਦੀਆਂ ਤੁਸੀਂ ਵੇਖੋ ਫਿਲਮਾਂ ਐਨੀਮਲ ਵੇਖ ਲਓ ਤੁਸੀਂ ਆ ਦੁਨੰਦਰ ਵੇਖ ਲਓ ਜਾਂ ਤੁਸੀਂ ਹੋਰ ਜਿੰਨੀਆਂ ਵੀ ਆ ਈਵਨ ਸਾਊਥ ਦੀਆਂ ਜਿਹੜੀਆਂ ਵੀ ਫਿਲਮਾਂ ਆਈਆਂ ਨੇ ਪੁਸ਼ਪਾ ਹੋ ਗਈ ਜਾਂ ਆ ਕੋਈ ਵੀ ਲਾ ਲਓ ਹੁਣ ਹਾਂ ਟੋਕਸਿਕ ਵੀ ਮੈਨੂੰ ਉਹਦਾ ਪਾਰਟ ਲਾ ਲਓ ਹੈ ਨਾ ਅਤੇ ਉਹ ਸਾਰੀਆਂ ਹੁਣ ਇੱਧਰ ਵਾਲਿਆਂ ਨੇ ਥੋੜ੍ਹਾ ਜਿਹਾ ਜਾਂ ਢਿੱਲਾ ਛੱਡਿਆ ਜਾਂ ਕੀ ਹੋਇਆ ਪਹਿਲਾਂ ਇਸ ਟਾਈਪ ਦਾ ਮਟੀਰੀਅਲ ਇੱਧਰਲੇ ਪਾਸੇ ਨਹੀਂ ਆਉਂਦਾ ਹੁੰਦਾ
1: ਸੈਂਸਰ ਬੋਰਡ ਹੁਣ ਸੈਂਸਰ ਬੋਰਡ ਦਾ ਕਿੰਨਾ ਹੁੰਦਾ ਸੀਗਾ ਕਿ ਹਰ ਇੱਕ ਮਤਲਬ ਮੂਵੀ ਬਣ ਗਈ ਉਸਦੇ ਬਾਅਦ ਜਿਹੜੇ ਮਤਲਬ ਮੂਵੀ ਬਣਾਉਂਦੇ ਸੀਗੇ ਉਹਨਾਂ ਦੇ ਡਰ ਹੀ ਹੁੰਦਾ ਸੀਗਾ ਕਿੰਨੀ ਕੁ ਮੂਵੀ ਬਚਣੀ ਕਿਉਂਕਿ ਸੈਂਸਰ ਬੋਰਡ ਇੰਨਾ ਜ਼ਿਆਦਾ ਸਟ੍ਰਿਕਟ ਹੁੰਦਾ ਸੀਗਾ ਇੱਕ ਟਾਈਮ 'ਤੇ ਮਤਲਬ ਮਾੜੀ ਜਿਹੀ ਵੀ ਹੈ ਨਾ ਭਾਵੇਂ ਵਾਇਲੈਂਸ ਹੋਏ ਭਾਵੇਂ ਅਬਿਊਸਿਵ ਲੈਂਗੁਏਜ ਹੋਏ ਕੁਛ ਵੀ ਜਾਂ ਕਹਿ ਲਓ ਵਲਗੈਰਿਟੀ ਹੋਏ ਉਹਨਾਂ ਨੇ ਕੱਟ ਮਾਰ ਮਾਰ ਕੇ ਕਈ ਵਾਰੀ ਤਾਂ ਬਚਦੀ ਨਹੀਂ ਸੀ ਮੂਵੀ ਜਾਂ ਫਿਰ ਉਹ ਸਰਟੀਫਾਈਡ ਹੋ ਜਾਂਦਾ ਸੀਗਾ ਕਿ ਤੁਹਾਨੂੰ ਯੂਜ਼
0: ਹਾਂ ਕਿਉਂਕਿ ਸਾਡਾ ਜਿਹੜਾ ਇੱਕ
1: ਹੁਣ ਐਕਸੈਪਟੈਂਸ ਆ ਗਈ ਹੈ ਮਨ
0: ਹਾਂ ਐਕਸੈਪਟੈਂਸ ਉਹ ਉੱਥੋਂ ਥੋੜ੍ਹਾ ਫਿਲਟਰ ਹੋਣੀਆਂ ਫਿਲਟਰ ਜਿਹੜਾ ਉਹ ਛਾਨਣੀ ਜਿਹੜੀ ਮੋਟੀ ਕਰਤੀ ਉਹਨਾਂ ਪਲੱਸ ਜਿਹੜਾ ਇੱਕ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਸਿਨੇਮੇ ਦਾ ਜਿਹੜਾ ਮੂੰਹ ਮੰਦਰ ਹੈ ਨਾ, ਉਹ ਬਾਕੀ ਕਮਿਊਨਿਟੀਜ਼ ਦੇ ਲਈ ਜਾਂ ਫਿਰ ਗੋਰੀ ਕਮਿਊਨਿਟੀ ਲਈ ਕੁਛ ਹੋਰ ਆ, ਸਾਡੇ ਲਈ ਥੋੜ੍ਹਾ ਜਿਹਾ ਹੋਰ ਇੱਦਾਂ ਆ ਵੀ ਮੈਨੂੰ ਨਹੀਂ ਲੱਗਦਾ ਅਸੀਂ ਬਹੁਤੀ ਯਾਰੀ ਉਹਦੀ ਕੈਟੇਗਰੀ ਚੈੱਕ ਕਰਕੇ ਜਾਂਦੇ ਹਾਂ।
1: ਹਾਂ,
0: ਅਸੀਂ ਸਿਰਫ ਰੌਲਾ ਰੱਪਾ ਵੇਖ ਕੇ ਜਾਂਦੇ ਹਾਂ ਵੀ ਆਹ ਫਿਲਮ ਇੰਨੇ ਕੁ ਰੌਲੇ ਰੱਪੇ ਵਾਲੀ ਆ, ਐਸੇ ਹੀਰੋ ਦੀ ਆ, ਚਲੋ ਚੱਲੀਏ ਬੱਚੇ ਵੀ ਨਾਲ ਚੁੱਕ ਕੇ ਚੱਲਦੇ ਹਾਂ। ਜਦਕਿ ਜਿਹੜੇ ਮੈਂ ਨਹੀਂ ਕਹਿੰਦਾ ਸਾਰੇ ਗੋਰੇ, ਆਪਣੇ ਵੀ ਸਾਰੇ ਨਹੀਂ, ਪਰ ਉਹ ਵੇਖਦੇ ਆ ਕਿ ਆਪਾਂ ਕਿਹੜੀ ਫਿਲਮ ਵੇਖਣ ਚੱਲੇ, ਇਹ ਕਿਹੜੀ ਕੈਟੇਗਰੀ 'ਚ ਆ, ਇਹ ਵਾਇਲੈਂਸ ਵਾਲੀ ਆ, ਇਹ ਅਡਲਟ ਕੰਟੈਂਟ ਹੈ ਇਹਦੇ ਵਿੱਚ, ਇਹ ਅੰਡਰ 15 ਆ, ਇਹ ਕਿਹੜੀ ਆ, ਨਾ ਜੋ ਵੀ ਹੁੰਦਾ ਵਾ ਐਮ ਪੀ ਜੀ ਜਿਹੜੇ ਵੀ ਹੈ ਨਾ, ਮਤਲਬ ਆਈ ਡੋਂਟ ਥਿੰਕ ਸੋ ਆਪਣੇ ਬਹੁਤੇ ਵੇਖ ਕੇ ਜਾਂਦੇ ਆ। ਆਪਾਂ ਕਿੰਨਾ ਕੁ ਵੇਹਨੇ ਉਸ ਚੀਜ਼ ਨੂੰ, ਆਪਾਂ ਸਿਰਫ ਐਕਟਰ ਦੀ ਜਿਹੜੀ ਜਾਂ ਫਿਰ ਮੇਕਰਸ ਦੀ ਪ੍ਰੋਡਕਸ਼ਨ ਹਾਊਸ ਦੀ ਸਿਰਫ ਰੈਪੋ ਦੇ ਉੱਤੇ ਫਿਲਮ ਵੇਖਣ ਚੱਲ ਜਾਂਦੇ ਹਾਂ।
1: ਈਵਨ ਐਨੀਮਲ ਕਿੰਨੀ ਜ਼ਿਆਦਾ ਮਤਲਬ ਉਹ ਸੀਗੀ, ਮਤਲਬ ਕਿੰਨਾ ਰੌ ਦੇ ਵਿੱਚ ਕਿੰਨਾ, ਪਰ ਸਾਰੇ ਬੱਚਿਆਂ ਨੂੰ ਲੈ ਕੇ ਆਏ ਹੋਏ ਸੀਗੇ ਲੋਕ।
0: ਹੁਣ ਕਿੱਥੇ ਛੱਡ ਕੇ ਜਾਣ, ਗੱਲ ਕਿੱਥੇ ਛੱਡ ਕੇ ਜਾਣ, ਗੱਲ ਆ ਵੀ ਤੁਸੀਂ ਵੇਖਣੀ ਵੇਖਣੀ ਆ, ਗੱਲ ਆ ਵੀ ਰੌਲਾ ਇੰਨਾ ਵਾ, ਤੁਸੀਂ ਲੈਫਟ ਆਊਟ ਜਾਂ ਫੀਲ ਕਰਦੇ ਹੋ ਵੀ ਜਾਂ ਤੁਹਾਨੂੰ ਜੇ ਕੋਈ ਕੱਲ ਨੂੰ ਪਾਰਟੀ ਤੇ ਜਾਣਾ ਕਿਸੇ ਨੇ ਪੁੱਛ ਲਿਆ ਐਨੀਮਲ ਵੇਖਿਓ, ਅਸੀਂ ਕੀ ਕਹਾਂਗੇ।
1: ਕਿਹੜੀ ਸੀਗੀ ਮੂਵੀ ਜਿਹੜੀ ਮੈਂ ਨਹੀਂ ਵੇਖੀ ਸੀਗੀ, ਜਿਹੜੀ ਰਣਵੀਰ ਸਿੰਘ ਦੀ ਆਈ ਸੀਗੀ ਉਹਦੇ ਦੋ ਪਾਰਟ, ਉਹ ਮੈਨੂੰ ਤਾਂ ਇੱਦਾਂ ਫਿਰ ਮੈਨੂੰ ਸਮਾਜ ਅਪਣਾਏਗਾ, ਕਿਹੜੀ ਜਿਹੜੀ ਦੋ ਪਾਰਟ ਆਏ ਸੀਗੇ ਬੜੀ ਐਨੀਮਲ ਦੇ ਬਾਅਦ ਬੜੀ ਜਦਾ ਲੜਾਈ ਚੜਾਈ।
0: ਰਣਵੀਰ ਸਿੰਘ ਦੀ ਧੁਰੰਦਰ,
1: ਧੁਰੰਦਰ
0: ਹਾਂ ਧੁਰੰਦਰ,
1: ਮੈਨੂੰ ਇਹ ਸੀਗਾ ਮੈਨੂੰ ਇਹ ਸਭ ਸਮਾਜ ਅਪਣਾਏਗਾ ਕਿ ਨਹੀਂ,
0: ਆਪਣੇ ਦਿਮਾਗ ਦੀ ਹੋਰ
1: ਨਹੀਂ, ਕਿਉਂਕਿ ਇੰਨਾ ਜ਼ਿਆਦਾ ਹਰ ਕਿਤੇ ਉਹੀ ਉਹੀ ਉਹੀ ਮਤਲਬ ਉਹ ਮਿਊਜ਼ਿਕ, ਉਹ ਸਾਰੇ ਕਿਤੇ ਕੁਛ ਵੀ ਭਾਵੇਂ ਤੁਸੀਂ ਸੋਸ਼ਲ ਮੀਡੀਆ ਖੋਲ ਲਓ, ਉਹ ਬੈਕਗਰਾਉਂਡ ਮਿਊਜ਼ਿਕ ਇੰਨਾ ਜ਼ਿਆਦਾ ਮਤਲਬ ਉਹ ਸੀਗਾ ਡੋਮੀਨੇਟਿੰਗ ਉਸ ਟਾਈਮ ਤੇ।
0: ਨਹੀਂ ਚਲੋ ਖੈਰ, ਇਹ ਇਸ ਟਾਈਮ ਦੇ ਉੱਤੇ
1: ਮੇਰਾ ਫੇਵਰੇਟ ਟੌਪਿਕ ਹੈ, ਮੈਨੂੰ ਸਾਰਾ ਦਿਨ ਬਹਿ ਕੇ ਗੱਲਾਂ ਕਰਾਈ ਜਾਓ
0: ਇਸ ਸੂਰਤ ਹਾਲ ਨੇ। ਸੋ ਖੈਰ, ਮੈਂ ਇੱਥੇ ਕਹਿ ਕੇ ਫਿਰ ਨਿਬੇੜੂੰਗਾ ਕਿ ਅੱਜ ਦੋਨੋਂ ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੋ, ਕੀ ਤੁਹਾਡੇ ਮਨਸੂਬੇ ਹੁੰਦੇ ਆ ਉਸ ਚੀਜ਼ ਨੂੰ ਲੈ ਕੇ, ਪਰ ਜੇ ਤੁਸੀਂ ਕੁਛ ਪਲੈਨ ਤੁਹਾਡਾ ਹੈਗਾ ਵਾ ਕਿਤੇ ਆਊਟਿੰਗ ਦਾ ਤੁਹਾਡਾ ਪਰਿਵਾਰ ਦੇ ਨਾਲ, ਤਾਂ ਇੱਕ ਵਾਰੀ ਬੋਲ ਭਾਵੇਂ ਨਾ ਬੋਲ ਜ਼ਰੂਰ ਵੇਖਿਓ, ਤੁਸੀਂ ਡਿਸਪੁਆਇੰਟ ਨਹੀਂ ਹੋਵੋਗੇ, ਤੁਸੀਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਵਧੀਆ ਮਹਿਸੂਸ ਕਰੋਗੇ ਕਿ ਆਪਾਂ ਕੁਛ ਐਟਲੀਸਟ ਠੀਕ ਵੇਖ ਕੇ ਆਏ। ਆਪਾਂ ਜਿੱਦਾਂ ਇੱਕ ਦੌਰ ਸੀ ਨਾ ਜੀ ਆਇਆਂ ਨੂੰ ਜਦੋਂ ਆਈ ਤੇ ਬੜੇ ਖੁਸ਼ ਹੋਏ ਪੰਜਾਬੀ ਵੀ, ਹਾਂ ਵੀ ਕੁਛ ਨਵਾਂ ਐਂਗਲ ਮਿਲ ਗਿਆ ਪੰਜਾਬੀ ਸਿਨੇਮੇ ਨੂੰ। ਅੰਗਰੇਜ਼ ਆਈ ਤੇ ਬੜਾ ਖੁਸ਼ ਹੋਏ ਵੀ ਆਸ਼ਾ ਇੱਦਾਂ ਦਾ ਵੀ ਉਹ ਹੁੰਦਾ ਵਾ ਸਿਨੇਮਾ। ਇਹ ਮੈਂ ਇਸ ਪੱਖੋਂ ਕਹੂੰਗਾ ਕਿਉਂਕਿ ਨੌਨ ਸਿੰਗਰ ਮਤਲਬ ਫਸਟ ਟਾਈਮਰ ਇੱਕ ਐਕਟਰ, ਮਤਲਬ ਆਪਾਂ ਅਕਸਰ ਜਿਹੜੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਐਕਟਰ ਨਹੀਂ ਹੈਗੇ, ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ,
1: ਸਿੰਗਰ ਟੂ ਐਕਟਰ ਹੀ ਹੈ ਸਾਰੇ,
0: ਬੜੀਆਂ ਚੀਜ਼ਾਂ 'ਚ ਕੰਪਰੋਮਾਈਜ਼ ਕਰਨਾ ਪੈਂਦਾ। ਉਸ ਪੱਖੋਂ ਧੰਨਵਾਦ ਤੁਹਾਡਾ, ਅਤੇ ਹੁਣ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ, ਕਿਉਂਕਿ ਹੁਣ ਆ ਗਈ ਆ ਸਪਰਿੰਗ।
1: ਹਾਂਜੀ ਹਾਂ,
0: ਹਾਂਜੀ ਸਪਰਿੰਗ ਚੜ੍ਹ ਗਏ ਨੇ, ਆਪਣਾ ਆ ਗਿਆ ਸਤੰਬਰ ਸ਼ੁਰੂ ਹੋ ਚੁੱਕਾ, ਅਤੇ ਇਸ ਵਾਰੀ ਸਤੰਬਰ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਵੇਖਦੇ ਹਾਂ ਕਾਫੀ ਮੌਸਮ ਦਾ ਬਦਲਾ ਹੈ ਨਾ
1: ਇਕਦਮ ਤੋਂ ਹੀ, ਮਤਲਬ ਐਵੇਂ ਲੱਗਦਾ ਹੈ ਕਿ ਜਿਵੇਂ ਮੌਸਮ ਦੇ ਕੋਲ ਵੀ ਹੈ ਨਾ ਕੈਲੰਡਰ ਦੀ ਤਾਰੀਖਾਂ ਹੈ ਕਿ ਹਾਂ ਚਲੋ ਅਗਸਤ ਖਤਮ, ਤੇ ਨਾਲ ਦੇ ਨਾਲ ਹੀ ਆਪਾਂ ਨੂੰ ਫਸਟ ਵੀਕ ਆਫ ਸੈਪਟੈਂਬਰ ਤੋਂ ਹੀ ਪਤਾ ਲੱਗ ਗਿਆ ਕਿ ਹਾਂ ਮੌਸਮ 'ਚ ਚੇਂਜਸ ਆਉਣੇ ਸ਼ੁਰੂ ਹੋ ਗਏ ਹੈ ਨਾ, ਦਿਨ ਜੇ
0: ਸੋਹਣਾ ਸਵਿੱਚ ਹੋਇਆ ਵੈਸੇ ਤੇ ਚਲੋ ਹੋ ਹੀ ਜਾਂਦਾ ਵਾ ਸਤੰਬਰ 'ਚ, ਪਰ ਥੋੜਾ ਥੋੜਾ ਇਹਨਾਂ ਦਿਨਾਂ ਦੇ ਵਿੱਚ ਮੀਂਹ ਥੋੜਾ ਹਵਾ ਤੇਜ਼ ਹਨੇਰੀਆਂ ਤੇ ਤੇਜ਼ ਹਵਾ ਹੈ ਨਾ, ਚਲੋ ਹਵਾ ਤੱਕ ਨਹੀਂ ਆਪਾਂ ਰੱਖਦੇ, ਅਤੇ ਇੱਦਾਂ ਦਾ ਮੌਸਮ ਅਕਸਰ ਰਹਿੰਦਾ ਵਾ ਇਹਨਾਂ ਦਿਨਾਂ ਦੇ ਵਿੱਚ। ਸੋ ਇਸ ਮੌਸਮ ਦੇ ਲਿਹਾਜ਼ ਦੇ ਨਾਲ ਕੁਛ ਗੱਲਾਂ ਬਾਤਾਂ ਹੋਣਗੀਆਂ, ਗਾਰਡਨਿੰਗ ਬਾਰੇ ਵੀ ਸਾਡੀਆਂ ਚੱਲਦੀਆਂ ਰਹਿੰਦੀਆਂ, ਕਿਉਂਕਿ ਇਹਨਾਂ ਦਿਨਾਂ 'ਚ ਹੁਣ ਆਪਾਂ ਬੜਾ ਕੁਛ ਬੀਜ ਸਕਦੇ ਹਾਂ, ਕਿਉਂਕਿ ਹੁਣ ਭੰਗਾਰਾ ਸਿਆਲ ਤੋਂ ਬਾਅਦ ਇੱਕਦਮ ਜਦੋਂ ਮਤਲਬ ਖਿੜਦੇ ਨੇ ਦਿਨ, ਅਤੇ ਸਾਰੀ ਕੁਦਰਤ ਫਲਦੀ ਫੁੱਲਦੀ ਆ, ਆਪਾਂ ਵੇਖਿਆ ਵੇਹਨੇ ਆ ਵੀ ਰੁੱਖਾਂ ਦੇ ਉੱਤੇ, ਫੁੱਲਾਂ ਬੂਟਿਆਂ ਦੇ ਉੱਤੇ, ਘਾਹ ਦੇ ਉੱਤੇ, ਸਾਰੀ ਦੀ ਸਾਰੀ ਜਿੰਨੀ ਵੀ ਆਪਾਂ ਵੇਖਦੇ ਹਾਂ ਕੁਦਰਤ, ਉਹਦੇ ਉੱਤੇ ਇੱਕ ਨਵਾਂ ਰੰਗ ਦਿਖਣਾ ਸ਼ੁਰੂ ਹੋ ਜਾਂਦਾ, ਕਰੂੰਬਲਾਂ ਫੁੱਟਣੀਆਂ, ਅੱਖਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ, ਸੋ ਇੱਕ ਫਰੈਸ਼ਨੈਸ ਜੀ ਲੱਗਦੀ ਹੈ। ਮੈਨੂੰ ਲੱਗਦਾ ਬੰਦੇ ਦੇ ਸੁਭਾਅ 'ਤੇ ਵੀ ਅਸਰ ਪੈਂਦਾ ਉਸ ਚੀਜ਼,
1: ਹਰ ਇੱਕ ਚੀਜ਼ ਦਾ ਡੈਫੀਨੇਟਲੀ ਮੌਸਮ, ਮੈਨੂੰ ਲੱਗਦਾ ਕਿ ਡੈਫੀਨੇਟਲੀ ਹਰ ਇੱਕ ਚੀਜ਼ ਦੇ ਵਿੱਚ ਮੌਸਮ ਦਾ ਬੜਾ ਵੱਡਾ ਹੱਥ ਹੁੰਦਾ। ਜੇ ਬਹੁਤ ਜ਼ਿਆਦਾ ਗਰਮੀ ਹੋਏਗੀ ਤਾਂ ਆਪਣੇ ਆਪ ਹੀ ਆਟੋਮੈਟਿਕ ਆਪਾਂ ਚਿੜਚਿੜੇ ਜੇ ਟਾਇਰਡ ਖਿਜੇ ਖਿਜੇ ਜੇ ਕੁਛ ਜ਼ਿਆਦਾ ਖਾਣ ਦਾ ਵੀ ਜੀ ਨਹੀਂ ਕਰਦਾ ਮੌਸਮ ਕਰਕੇ ਤੇ ਉਦੋਂ ਇੱਦਾਂ ਦਾ ਮੌਸਮ ਹੁੰਦਾ ਆਪਣੇ ਆਪ ਦਾ ਦਿਲ ਕਰਦਾ ਵਧੀਆ ਜਿਹਾ ਖਾਈਏ ਫਰੈਸ਼ਨੈਸ ਹੁਣ ਜਿਵੇਂ ਆਪਾਂ ਫੁੱਲਾਂ ਦੀ ਗੱਲ ਕੀਤੀ ਹੈ ਪਿਛਲੇ ਦਿਨੋਂ ਕਿਵੇਂ ਦਾ ਸੀਗਾ ਸਾਰੇ ਪਾਸੇ ਨਾ ਮਤਲਬ ਭੱਜੜ ਕਰਕੇ ਕਿੱਥੇ ਕੋਈ ਪੱਤੀਆਂ ਨਹੀਂ ਕੁਛ ਨਹੀਂ ਮਤਲਬ ਬੜਾ ਇੱਕ ਤੁਹਾਨੂੰ ਖੁਦ ਨੂੰ ਹੀ ਨੈਗੇਟਿਵ ਜਿਹਾ ਫੀਲ ਹੁੰਦਾ ਠੰਡ ਕਰਕੇ ਘਰਾਂ ਦੇ ਵਿੱਚ ਹੀ ਵੜੇ ਰਹਿਣਾ ਹੁਣ ਤੁਸੀਂ ਦੇਖੋ ਪਾਰਕਾਂ ਦੇ ਵਿੱਚ ਵੀ ਰੌਣਕ ਵਧਣੀ ਹੈ ਤੇ ਸਾਰਿਆਂ ਨੇ ਗਾਰਡਨਿੰਗ ਤੇ ਆਫਕੋਰਸ ਮੈਲਬਰਨ ਮਤਲਬ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਸਾਰਿਆਂ ਨੇ ਗਾਰਡਨਿੰਗ ਵੱਲ ਜਾਣਾ ਕਿ ਹਾਂ ਹੁਣ ਕਿਹੜਾ ਬੂਟਾ ਲਾਈਏ ਕਿਉਂਕਿ ਠੰਡ ਦੇ ਵਿੱਚ ਸਾਰਿਆਂ ਦਾ ਰੁਝਾਨ ਘੱਟ ਜਾਂਦਾ ਮੈਨੂੰ ਲੱਗਦਾ ਹੈ ਨਾ ਜਿਹਨਾਂ ਨੂੰ ਸ਼ੌਕ ਹੁੰਦਾ ਉਹ ਤੇ ਹੈ ਲੇਕਿਨ ਕਈ ਵਾਰੀ ਇੱਦਾਂ ਹੁੰਦਾ ਕਿ ਹਾਂ ਚਲੋ ਹੁਣ ਨਵਾਂ ਟਾਈਮ ਆ ਗਿਆ ਈਵਨ ਜਿੱਥੇ ਸ਼ੋਪਿੰਗ ਸੈਂਟਰ ਵੀ ਜਾਓ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਹੁਣ ਵੈਦਰ ਚੇਂਜ ਹੋ ਰਿਹਾ ਸਪਰਿੰਗ ਦਾ ਸਪਰਿੰਗ ਸੇਲ ਜਾਂ ਸਪਰਿੰਗ ਕਲੈਕਸ਼ਨ ਚੇਂਜ ਚੇਂਜ ਉਹਨਾਂ ਨੇ ਡਿਸਪਲੇ ਵੀ ਮਤਲਬ ਤੁਹਾਨੂੰ ਦੇਖੇਗਾ ਕਿ ਹਾਂ ਚੇਂਜ ਹੁੰਦੇ ਨਜ਼ਰ ਆਣਗੇ ਹਨਾ
0: ਹਾਂ ਲੀੜੇ ਕੱਪੜਿਆਂ ਦਾ ਐਵਰੀਵੇਅਰ ਹੁਣ ਤੇ ਗੱਡੀਆਂ ਤੇ ਵੀ ਚੇਂਜ ਹੋਣ ਲੱਗ ਪਿਆ ਹਨਾ ਮੌਸਮ ਚੇਂਜ ਹੁੰਦਾ ਤੇ ਨਾਲ ਗੱਡੀਆਂ ਦੇ ਵੀ ਕਲਰ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਹੁਣ ਗੱਡੀਆਂ ਹੀ ਥੋੜੀਆਂ ਕਿਤੇ ਇੰਨੀਆਂ ਕੁ ਗੱਡੀਆਂ ਇੰਨੀਆਂ ਕੁ ਕੰਪਨੀਆਂ ਪਹਿਲਾਂ ਚਾਰ ਕੁ ਦਿਖਦੀਆਂ ਹੁੰਦੀਆਂ ਹੁਣ ਤੇ ਮਤਲਬ ਕੋਈ ਫੀਨੀ ਗੱਡੀ ਕੋਈ ਤਿੱਖੀ ਗੱਡੀ ਕੋਈ ਚੌੜੀ ਗੱਡੀ ਕੋਈ ਉੱਚੀ ਗੱਡੀ ਕੋਈ ਪਿੰਡਲ ਗੱਡੀ
1: ਕਲਰਸ ਵੀ ਆਪਾਂ ਨੂੰ ਹੁੰਦਾ ਸੀ ਗੱਡੀ ਚ ਆਪਾਂ ਜ਼ਿਆਦਾ ਮਤਲਬ ਲੋਕੀ ਐਕਸਪੈਰੀਮੈਂਟ ਨਹੀਂ ਕਰਦੇ ਸੀ ਪਰ ਹੁਣ ਲੋਕੀ ਵੀ ਨਾ ਬੋਰਡ ਲਈ ਕਲਰ ਡਿਫਰੈਂਟ ਡਿਫਰੈਂਟ ਲੈ ਰਹੇ ਨੇ
0: ਹਾਂ ਬੜੇ ਬੜੇ ਤੁਸੀਂ ਵੇਖੋਗੇ ਵੀ ਅੱਗੇ ਗੱਡੀ ਕੋਈ ਵੀ ਸ਼ੇਪ ਨਾ ਇੱਕੋ ਜਿਹੀ ਤਰ੍ਹਾਂ ਦੀ ਲੱਗਦੀ ਹੁੰਦੀ ਸੀ ਮਤਲਬ ਬੇਸਿਕ ਅਦਰਵਾਈਜ਼ ਇੱਕ ਫਰਕ ਤੇ ਹੁੰਦਾ ਸੀ ਪਛਾਣੀ ਜਾਂਦੀ ਪਰ ਹੁਣ ਵੇਖੋ ਤੁਸੀਂ ਕਿੰਨੀ ਤਰ੍ਹਾਂ ਦੀਆਂ ਆ ਗਈਆਂ ਖਾਸ ਤੌਰ ਦੇ ਉੱਤੇ ਆ ਜਿਹੜੀਆਂ ਈਵੀ ਗੱਡੀਆਂ ਨੇ ਤੇ ਉਹਨਾਂ ਦੀ ਬਿਲਕੁਲ ਹੀ ਉਹਨਾਂ ਦੇ ਅੱਗੇ ਸਾਹ ਲੈਣ ਵਾਲੀ ਵੀ ਥਾਂ ਜੀ ਨਹੀਂ ਹੁੰਦੀ ਹੈ ਮੈਨੂੰ ਲੱਗਦਾ ਨੱਕ ਹੀ ਨਹੀਂ ਹੈਗਾ ਉਹਨਾਂ ਦਾ ਸੋ ਬੜੀਆਂ ਤਰ੍ਹਾਂ ਤਰ੍ਹਾਂ ਚਲੋ ਖੈਰ ਉਹ ਵੀ ਸਾਨੂੰ ਅਲੱਗ ਦੇਖਣ ਨੂੰ ਮਿਲਦਾ ਜਦੋਂ ਤੁਸੀਂ ਗਾਰਡਨਿੰਗ ਦੀ ਗੱਲ ਕੀਤੀ ਨਾ ਜੀ ਗਾਰਡਨਿੰਗ ਦੇ ਵਿੱਚ ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਦੋਂ ਸਿਆਲ ਹੁੰਦਾ ਤੇ ਸਿਆਲ 'ਚ ਨਾ ਤਰੇਲ ਤਰੂਲ ਜੀ ਪਈ ਹੁੰਦੀ ਹੈ ਠੰਡ ਹੁੰਦੀ ਹੈ ਤੇ ਸਾਡਾ ਹੱਥ ਮਾਰਨ ਨੂੰ ਜੀ ਨਹੀਂ ਕਰਦਾ ਗਾਰਡਨ 'ਚ ਮਿੱਟੀ 'ਚ ਨਾ ਉੱਦਾਂ ਟੀਸ਼ੇ ਜਿਹੇ ਹੋ ਰਹੇ ਦਿਆ ਅਤੇ ਹੁਣ ਜਿੱਦਾਂ ਹੀ ਆਹ ਵਾਲਾ ਮੌਸਮ ਆਉਂਦਾ ਤੁਸੀਂ ਆਪਣੇ ਆਪ ਹੀ ਮਿੱਟੀ ਵੱਲ ਨੂੰ ਗਾਰਡਨ ਵੱਲ ਨੂੰ ਤੁਸੀਂ ਖਿੱਚੇ ਚਲੇ ਜਾਂਦੇ ਹੋ ਤੁਹਾਡਾ ਜੀ ਕਰਦਾ ਵਾ ਵੀ ਮੈਂ ਬੂਟੀ ਘਾਹ ਮੈਂ ਪੁੱਟਦਾ ਤੁਹਾਡਾ ਜੀ ਕਰਦਾ ਵੀ ਹੁਣ ਪ੍ਰੂਨਿੰਗ ਪ੍ਰਾਨਿੰਗ ਕਰਕੇ ਹੈ ਨਾ ਜੋ ਵੀ ਪੱਤੇ ਪੁੱਤੇ ਸੁੱਕੇ ਤੁਹਾਡਾ ਜੀ ਕਰਦਾ ਵਾ ਵੀ ਮੈਂ ਖਾਦ ਪਾ ਦਾਂ ਅੱਛਾ ਤੁਹਾਡਾ ਜੀ ਕਰਦਾ ਕਿ ਤੁਹਾਡੇ ਗਾਰਡਨ 'ਚ ਫੁੱਲ ਹੋਣ ਤੁਹਾਡਾ ਜੀ ਕਰਦਾ ਹੈ ਨਾ ਕਿ ਉੱਥੇ ਸਬਜ਼ੀਆਂ ਉੱਗਣ ਤੁਹਾਡਾ ਜੀ ਕਰਦਾ ਵੀ ਕੱਲ੍ਹ ਨੂੰ ਤੁਸੀਂ ਬਾਹਰ ਨਿਕਲੋ ਪਾਣੀ ਪਾਓ ਸੋ ਇਹ ਵੇਖ ਲਓ ਮੌਸਮ ਦੀਆਂ ਗੱਲਾਂ
1: ਇੱਕ ਅਲੱਗ ਜੀ ਤਾਜ਼ਗੀ ਹੈ ਨਾ ਤਾਂ ਹੀ ਸਪਰਿੰਗ ਹੈ ਹੁਣ ਦੇਖ ਲਓ ਤੁਸੀਂ ਹੁਣ ਅੱਜ ਵੀ ਮੈਂ ਜਦੋਂ ਸਵੇਰੇ ਆ ਰਹੀ ਸੀਗੀ ਤੇ ਕਿੰਨੀ ਜਗ੍ਹਾ ਡੇਜ਼ੀ ਵਾਲੇ ਫਲਾਵਰਸ ਬੜੇ ਸਾਰੇ ਖਿਲੇ ਖਿਲੇ ਹੁਣ ਆ ਗਏ ਨੇ ਹੁਣ ਤੋਂ ਹੀ ਹੈ ਨਾ ਜਦੋਂ ਦੂਜਾ ਹੀ ਹਫ਼ਤਾ ਹੈ ਸਪਰਿੰਗ ਦਾ ਤੇ ਇਹ ਬੜਾ ਮਤਲਬ ਐਟਮੋਸਫੇਅਰ ਵੀ ਚੇਂਜ ਹੋ ਜਾਂਦਾ ਹੈ ਜਿਵੇਂ ਮੌਸਮ ਚੇਂਜ ਹੁੰਦਾ
0: ਹਾਂ ਥੈਂਕਸ ਟੂ ਟੈਕਨੋਲੋਜੀ ਜਾਂ ਫਿਰ ਤਰੱਕੀ ਕਿ ਪਹਿਲੀਆਂ ਦੇ ਵਿੱਚ ਕੀ ਸੀਗਾ ਕਿ ਆਪਾਂ ਮਤਲਬ ਥੋੜ੍ਹਾ ਜਿਹਾ ਮੌਸਮ ਠੀਕ ਹੋਇਆ ਜੇ ਕੋਈ ਬਹੁਤ ਜ਼ਿਆਦਾ ਉੱਦਮੀ ਸੀ ਤਾਂ ਉਹਨੇ ਮੰਨ ਲਓ ਮਹੀਨਾ ਕੁ ਪਹਿਲਾਂ ਪਨੀਰੀ ਲਾ ਦੇਣੀ ਹੁੰਦੀ ਅੰਦਰ ਰੱਖ ਕੇ ਕਿਤੇ ਪਰ ਅਦਰਵਾਈਜ਼ ਸਾਡੇ ਅਰਗਿਆਂ ਨੂੰ ਹੋਸ਼ ਆਉਂਦੀ ਆ ਵੀ ਹਾਂ ਠੀਕ ਹੋਇਆ ਮੌਸਮ ਆਪਾਂ ਮੰਨ ਲਓ ਪਨੀਰੀ ਬੀਜਤੀ ਬੀਜ ਸੁੱਟਤੇ ਉਹ ਉੱਗਦੇ ਉੱਗਦੇ ਉੱਗਣੇ ਨਾ ਸਤੰਬਰ ਲਾਸਟ ਆ ਜਾਣਾ ਪਰ ਹੁਣ ਆਪਾਂ ਕਹਿ ਲਓ ਕਿ ਮਾਰਕੀਟ ਇੱਦਾਂ ਦੀ ਆ ਮਤਲਬ ਬਿਜ਼ਨਸ ਇੱਦਾਂ ਦੇ ਹੋ ਗਏ ਆ ਹੁਣ ਉੱਗੇ ਉਗਾਏ ਤੁਹਾਨੂੰ ਪਨੀਰੀ ਤੁਹਾਨੂੰ ਫੁੱਲ ਤੁਸੀਂ ਸਿਰਫ ਲਿਆ ਕੇ ਤੇ ਗੱਡਣੇ ਹੀ ਆ ਬਸ ਤੇ ਆਪਣੇ ਆਪ ਸਾਰਾ ਕੁਛ ਮਤਲਬ
1: ਸਾਡੇ ਵਰਗੇ ਲਈ ਤੇ ਬਹੁਤ ਸੌਖਾ ਹੋ ਗਿਆ ਜਿਹਨੂੰ ਊੜਾ ਐੜਾ ਹੀ ਨਹੀਂ ਪਤਾ ਗਾਰਡਨਿੰਗ ਦਾ
0: ਤੁਸੀਂ ਵੇਖੋ ਵੀ ਹੁਣ ਕਿੱਡਾ ਸੌਖਾ ਵਾ ਵੀ ਤੁਸੀਂ ਚਾਰ ਛੇ ਫੇਰੇ ਮੰਨ ਲਓ ਤੁਸੀਂ ਆਪਣੇ ਘਰ ਤੱਕ ਰਲ ਲਾਓ ਤੁਸੀਂ ਤੇ ਤੁਸੀਂ ਇੱਕ ਦਿਨ 'ਚ ਤੁਸੀਂ ਘਰ ਤੁਹਾਡਾ ਚੇਂਜ ਹੋ ਗਿਆ
1: ਹਾਂ ਬਿਲਕੁਲ
0: ਤੁਹਾਡਾ ਬਾਗ ਚੇਂਜ ਹੋ ਗਿਆ
1: ਇੱਕਦਮ ਹੀ ਮਤਲਬ ਮੈਂ ਤੇ ਖੁਦ ਦੇਖਿਆ ਨਾ ਜਿਵੇਂ ਫਰੰਟ ਦੀ ਮੈਂ ਗੱਲ ਕਰਾਂ ਮਤਲਬ ਜਿਵੇਂ ਇੱਕਦਮ ਪਲੇਨ ਹੁੰਦਾ ਹੈ ਜੇ ਤੁਸੀਂ ਇੱਕ ਵੀ ਬੂਟਾ ਲਾ ਦਿੰਦੇ ਹੋ ਉਸ 'ਚ ਇੱਕ ਵੀ ਫੁੱਲ ਇੱਕ ਅਲੱਗ ਹੀ ਨਾ ਉਸਦੀ ਨਾ ਟੌਰ ਹੀ ਚੇਂਜ ਜਾਂਦੀ ਘਰ ਦੀ
0: ਇੱਕ ਹੀ ਨਵਾਂ ਜੀ ਆ ਗਿਆ
1: ਬਹੁਤ ਮਤਲਬ ਵਾਕਈ
0: ਨਵਾਂ ਫਿਰ ਚੂੜੇ ਵਾਲਾ ਆਉਣਾ ਨਾ ਨਵਾਂ ਫਿਰ ਸੋਹਣਾ ਬਣ ਥਣ ਕੇ ਆਉਣਾ ਵਾ ਬਣਿਆ ਬਣਾਇਆ ਫੁੱਲ ਹਰਿਆ ਆਉਣਾ ਵਾ ਪੂਰੀ ਉਹਨੂੰ ਖੁਰਾਕ ਕਿੰਨੀ ਉਹਦੀ ਜੜ੍ਹਾਂ ਤੱਕ ਖੁਰਾਕ ਚੰਬੜੀ ਹੁੰਦੀ ਉਹਦੇ ਮਰਦਾ ਮਰਦਾ ਵੀ ਥੋੜੇ ਦਿਨ ਕੱਢ ਜਾਂਦਾ
1: ਐਵੇਂ ਨੀ ਕਹਿੰਦੇ ਆਪਾਂ ਮਤਲਬ ਬੂਟੇ ਵੀ ਹੈ ਨਾ ਆਪਾਂ ਉਹਨਾਂ ਨੂੰ ਜੀਤਾ ਜਾਗਦਾ ਹੀ ਮੰਨਦਾ ਨਾ ਤੇ ਇਹੀ ਚੀਜ਼ ਹੈ ਨਾ ਕਿ ਉਹ ਤੁਹਾਡੇ ਅੰਦਰ ਵੀ ਉਹਨਾਂ ਦੀ ਐਨਰਜੀ ਟ੍ਰਾਂਸਫਰ ਹੁੰਦੀ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਬੰਦਿਆਂ ਦੀ ਐਨਰਜੀ ਪਰ ਇਹ ਪੇੜ ਪੌਦੇ ਫੁੱਲ ਫਲ ਇਹਨਾਂ ਦੀ ਵੀ ਐਨਰਜੀ ਆਪਣੇ ਤੱਕ ਪਹੁੰਚਦੀ ਹੈ
0: ਤਾਂ ਖੈਰ ਤੁਸੀਂ ਗਾਰਡਨਿੰਗ ਦਾ ਇਹੋ ਕਹੋਗੇ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਫੁੱਲ ਬੂਟੇ ਸਬਜ਼ੀਆਂ ਤੁਸੀਂ ਹੁਣ ਲਾਉਣੀਆਂ ਸ਼ੁਰੂ ਕਰੋ ਗਾਰਡਨ ਆਪਣਾ ਸ਼ਿੰਗਾਰਨਾ ਸ਼ੁਰੂ ਕਰੋ ਉਹਦੇ ਵਿੱਚ ਤੁਸੀਂ ਖਾਦ ਖੂਦ ਪਾਉਣੀ ਸ਼ੁਰੂ ਕਰੋ ਇੰਪੋਰਟੈਂਟ ਚੀਜ਼ਾਂ ਇਹ ਨੇ ਕਿ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੁਣ ਤੁਹਾਡੇ ਬੂਟੇ ਜਿਹੜੇ ਬਚੇ ਨੇ, ਜੇ ਕੋਈ ਮਤਲਬ ਮਿਰਚਾਂ ਦਾ ਬਚਿਆ, ਸ਼ਿਮਲਾ ਮਿਰਚਾਂ ਦਾ ਬਚਿਆ ਵਾ, ਤੁਹਾਡੇ ਹੋਰ ਜਿਹੜੇ ਵੀ ਤੁਸੀਂ ਬਚਾ ਲਏ ਨੇ, ਹੈ ਨਾ, ਜੇ ਤੁਸੀਂ ਈਵਨ ਕਈਆਂ ਨੇ ਬਤਾਉਣ ਦੇ ਵੀ ਬਚਾ ਲਏ ਹੁੰਦੇ ਆ, ਹੈ ਨਾ, ਸੋ ਜਿਹੜੇ ਜਿਹੜੇ ਵੀ ਤੁਸੀਂ ਬਚਾਏ ਨੇ ਉਹ ਸਾਰਿਆਂ ਨੂੰ ਤੁਸੀਂ ਵੇਖੋ ਚੰਗੀ ਤਰ੍ਹਾਂ ਨਾਲ, ਉਹਨਾਂ ਦੇ ਜਿਹੜੇ ਸੁੱਕੇ ਛੇਦਾਂ ਵਾਲੇ ਪੀਲੇ ਬਹੁਤ ਜ਼ਿਆਦਾ ਉਹ ਪੱਤੇ ਜਿਹੜੇ ਆ ਉਹ ਕੋਸ਼ਿਸ਼ ਕਰੋ ਉਹ ਤੁਸੀਂ ਝਾੜ ਦਿਓ। ਟਾਹਣੀਆਂ ਈਵਨ ਜਿਹੜੀਆਂ ਤੁਹਾਨੂੰ ਲੱਗਦਾ ਵਾ ਵੀ ਸੁੱਕੀਆਂ ਜਿਹੜੀਆਂ ਨਹੀਂ ਸਰਵਾਈਵ ਕਰਨੀਆਂ ਹੁਣ, ਉਹ ਸਾਰੀਆਂ ਝਾੜ ਦਿਓ, ਯਾਨੀ ਕਿ ਪ੍ਰੂਨਿੰਗ ਕਰ ਦਿਓ। ਵੈਸੇ ਮੈਂ ਤਾਂ ਇੱਦਾਂ ਕਰੂੰਗਾ ਕਿ ਮੈਂ ਜਿੰਨੇ ਵੀ ਉੱਤੇ ਪੱਤੇ ਪੁੱਤੇ ਨੇ ਆ, ਕਿਉਂਕਿ ਇਹਨਾਂ ਦਿਨਾਂ 'ਚ ਤੁਹਾਨੂੰ ਥੋੜ੍ਹੀ ਥੋੜ੍ਹੀ ਅੱਖਾਂ ਜਿਹੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਪੁੰਗਰਨਾ ਸ਼ੁਰੂ ਹੋ ਜਾਂਦਾ, ਅਤੇ ਮੈਂ ਤਾਂ ਕੀ ਕਰਦਾ ਹੁੰਦਾ ਕਿ ਮੈਂ ਜਿਹੜੇ ਭਾਰੇ ਭਾਰੇ ਉੱਤੋਂ ਟਾਹਣੀਆਂ ਨੇ ਉਹ ਸਾਰੀਆਂ ਕੱਟ ਦੇਣੀਆਂ, ਅਤੇ ਉਹਨਾਂ ਨੂੰ ਜਦੋਂ ਆਪਾਂ ਕੱਟ ਦਿੰਦੇ ਹਾਂ ਅਤੇ ਖੁਰਾਕ ਪਾ ਦਿੰਦੇ ਹਾਂ, ਅਤੇ ਫਿਰ ਹੁਣ ਉਹ ਜਿਹੜੀਆਂ ਅੱਖਾਂ ਨੇ ਜਿਹੜਾ ਜ਼ੋਰ ਆ ਉਹ ਪੁਰਾਣੀਆਂ ਟਾਹਣੀਆਂ 'ਤੇ ਨਹੀਂ ਲੱਗਣਾ, ਉਹ ਹੁਣ ਨਵੀਆਂ ਫੁੱਟਣੀਆਂ ਨੇ, ਅਤੇ ਜਿਹੜੀਆਂ ਨਵੀਆਂ ਫੁੱਟਦੀਆਂ ਨੇ ਉਹਨਾਂ ਨੂੰ ਫਲ ਜ਼ਿਆਦਾ ਲੱਗਦਾ।
1: ਅੱਛਾ,
0: ਫਲ ਜ਼ਿਆਦਾ ਵੀ ਲੱਗਦਾ, ਪਲੱਸ ਉਹ ਟਾਹਣੀਆਂ ਜਿਹੜੀਆਂ ਨੇ ਇੱਕ ਟਾਹਣੀ ਤੋਂ ਤਿੰਨ ਤਿੰਨ ਚਾਰ ਚਾਰ ਨਿਕਲਣੀਆਂ। ਮੰਨ ਲਓ ਤੁਹਾਡਾ ਆਲਰੇਡੀ ਬੂਟਾ ਡਿਵੈਲਪ ਹੋਇਆ ਵਾ, ਹੈ ਨਾ, ਉਹ ਇੱਕ ਤੁਹਾਡੇ ਇੱਕ ਬੂਟੇ 'ਚੋਂ ਤਿੰਨ ਟਾਹਣੀਆਂ ਨਿਕਲੀਆਂ, ਮੰਨ ਲਓ ਉਹ ਤਿੰਨ ਤੁਸੀਂ ਜੇ ਤੁਸੀਂ ਉੱਤੋਂ ਕੱਟਤੀਆਂ ਉਹਨਾਂ ਤਿੰਨਾਂ 'ਚੋਂ ਤਿੰਨ ਤਿੰਨ ਗਾਂ ਨਿਕਲਾਉਣੀਆਂ, ਦੋ ਦੋ ਨਿਕਲਾਉਣੀਆਂ, ਸੋ ਉਹਨਾਂ ਬੂਟਾ ਜਿਹੜਾ ਉਹ ਜ਼ਿਆਦਾ ਹੈਵੀ ਜ਼ਿਆਦਾ ਸੰਘਣਾ ਹੋ ਜਾਂਦਾ, ਉਹਨੇ ਉਹਨੂੰ ਜ਼ਿਆਦਾ ਪੱਤੇ ਆਉਂਦੇ ਆ, ਉਹਨਾਂ ਜ਼ਿਆਦਾ ਉਹਨੂੰ ਫੁੱਲ, ਉਹਨੇ ਜ਼ਿਆਦਾ ਉਹਨੂੰ ਫਲ ਆਉਣਾ।
1: ਦੇਖੋ ਕੁਦਰਤ ਵੀ ਕਿੰਨੀ ਹੈ ਨਾ, ਮਤਲਬ ਉਸਦੇ ਵਿੱਚ ਵੀ ਕਿੰਨੀ ਟੈਕਨੋਲੋਜੀ ਹੈ, ਹੈ ਨਾ, ਕਿ ਇਹ ਚੀਜ਼ਾਂ ਕਰਕੇ ਕਿਵੇਂ ਬੈਲੈਂਸ ਆਪਾਂ ਜ਼ਿੰਦਗੀ ਨੂੰ ਬੈਲੈਂਸ ਕਰਦੇ ਹਾਂ, ਅਤੇ ਇਹ ਬੂਟੇ ਦਾ ਵੀ ਇਹੀ ਹੈ ਕਿ ਹਾਂ ਇੱਕ ਇਨਸਾਨ 'ਤੇ ਜੇ ਜ਼ਿਆਦਾ ਭਾਰ ਪਏਗਾ, ਹੈ ਨਾ, ਅਤੇ ਉਹਨੇ ਨਹੀਂ ਸਰਵਾਈਵ ਕਰਨਾ, ਇਸ ਤੋਂ ਬੈਟਰ ਹੈ ਕਿ ਉਹਦੇ ਮਤਲਬ ਤੁਸੀਂ ਡਿਵਾਈਡ ਕਰਦੇ ਨਾ।
0: ਹਾਂ, ਬੇਸਿਕਲੀ ਤੁਸੀਂ ਕੁਦਰਤ ਤੁਸੀਂ ਇਹਨੂੰ ਦੁੱਖਾਂ ਨਾਲ ਆ ਸਕਦੇ ਹੋ, ਤੁਸੀਂ ਜੋੜ ਸਕਦੇ ਹੋ ਨਾ, ਇਨਸਾਨ ਦੇ ਉੱਤੇ ਦੁੱਖ ਪੈਂਦਾ ਅਤੇ ਸਾਨੂੰ ਲੱਗਦਾ ਵੀ ਹਾਏ ਟੁੱਟ ਗਏ ਕੱਟੇ ਗਏ, ਹੈ ਨਾ, ਵੀ ਮੰਨ ਲਓ ਕੋਈ ਰਿਸ਼ਤਾ ਕੱਟਿਆ ਗਿਆ, ਤੁਸੀਂ ਮੰਨ ਲਓ ਤੁਹਾਡੇ ਨਾਲ ਕੁਛ ਜੋ ਵੀ ਤੁਸੀਂ ਸੋਚਦੇ ਹੋ ਤੁਹਾਡੇ ਮੁਤਾਬਿਕ ਆ ਮਾੜਾ ਹੋਇਆ, ਪਰ ਯੂ ਨੈਵਰ ਨੋ, ਮਤਲਬ ਅੱਗੇ ਤੁਹਾਡੇ ਲਈ ਰੱਬ ਨੇ ਕੁਦਰਤ ਨੇ ਕੀ ਲਿਖਿਆ। ਹੁਣ ਬੂਟੇ ਤੋਂ ਵੇਖ ਲਓ ਤੁਸੀਂ, ਇੱਕ ਉਹਨੂੰ ਕੱਟਣਾ ਉਹਦੀ ਅਚੀਵਮੈਂਟ ਆ, ਉਹਨੂੰ ਕੱਟਣਾ ਮਤਲਬ ਉਹਨੂੰ ਵੀ ਸ਼ਾਇਦ ਲੱਗਦਾ ਹੋਊਗਾ ਵੀ ਹਾਏ ਮੇਰਾ ਚੰਗਾ ਭਲਾ, ਮੇਰਾ ਐਡੀ ਮੇਰੀ ਬਾਂਹ ਵਧੀ ਸੀ, ਹੈ ਨਾ, ਮੇਰਾ ਹਾਏ ਮੈਨੂੰ ਕੱਟ ਹੀ ਦਿੱਤਾ। ਜੇ ਜੜ੍ਹਾਂ ਮਜ਼ਬੂਤ ਨੇ, ਖੁਰਾਕ ਆ, ਤੁਸੀਂ ਸਾਥ ਹਿੰਮਤ ਨਹੀਂ ਤੁਸੀਂ ਛੱਡੀ, ਤਾਂ ਫਿਰ ਉਸ ਕੁਦਰਤ ਨੇ ਜੜ੍ਹਾਂ ਨੇ ਪਾਣੀ ਨੇ ਸਭ ਕੁਛ ਨੇ ਤੁਹਾਡੀ ਮਦਦ ਕਰਨੀ ਹੈ। ਵੇਲੇ ਕੁ ਵੇਲੇ ਤੁਸੀਂ ਆਪਣਾ ਸਾਥ ਜ਼ਰੂਰ ਬਣਾ ਕੇ ਰੱਖਿਆ ਹੋਵੇ ਇਹੋ ਜਿਹੇ ਸਮਿਆਂ ਦੇ ਵਿੱਚ, ਉਹ ਸਾਥ ਜਿਹਨੇ ਤੁਹਾਡੀਆਂ ਜੜ੍ਹਾਂ ਨੂੰ ਪਾਣੀ ਦੇਣਾ, ਖੁਰਾਕ ਦੇਣੀ ਹੈ।
1: ਇਹਨੂੰ ਮੈਂ ਰਿਲੇਸ਼ਨਸ਼ਿਪ ਨਾਲ ਵੀ ਜੋੜ ਸਕਦੇ ਹਾਂ ਆਪਾਂ, ਕਿ ਕਈ ਵਾਰੀ ਵੀ ਜਦੋਂ ਟਾਈਮ ਇੱਦਾਂ ਹਾਰਡਸ਼ਿਪ ਆਪਾਂ,
0: ਹਰ ਰਿਲੇਸ਼ਨਸ਼ਿਪ ਇੱਦਾਂ ਨਹੀਂ ਵੀ ਮੰਨ ਲਓ ਇੱਕ ਨੂੰ ਤੁਸੀਂ ਤਲਾਕ ਦਿੱਤਾ ਤਾਂ ਕੋਈ ਤਿੰਨ ਨਿਕਲਾਉਣਾ ਇੱਦਾਂ,
1: ਕਿੰਨੀ ਮਜ਼ਬੂਤ ਹੈ ਤੁਹਾਡਾ ਰਿਲੇਸ਼ਨਸ਼ਿਪ, ਤੁਹਾਡਾ ਬੌਂਡ ਕਿੰਨਾ ਜ਼ਿਆਦਾ ਸਟਰੋਂਗ ਹੈ। ਮੈਂ ਇੰਨਾ ਸੀਰੀਅਸ ਹੋ ਹੀ ਨਹੀਂ ਪਾ ਰਹੀ ਤੁਹਾਡੀ ਗੱਲ ਤੇ, ਕਰ ਮੈਂ ਚੰਗੀ ਭਲੀ ਇੰਨੀ ਵਧੀਆ ਗੱਲ ਮੇਰੇ ਕੋਲ ਆਈ ਸੀਗੀ। ਤੁਹਾਨੂੰ ਲੱਗੇਗਾ ਕਿ ਹਾਂ ਇਹੀ ਟਾਈਮ ਰਹਿਣਾ, ਜੇ ਤੁਸੀਂ ਪੂਰੇ ਦੋਵੇਂ ਸਟਰੋਂਗ ਨਾਲ ਇੱਕ ਦੂਜੇ ਨਾਲ ਖੜੇ ਹੋ ਤਾਂ ਕਿਸੇ ਵੀ ਟਾਈਮ ਨੂੰ ਤੁਸੀਂ ਮਤਲਬ
0: ਈਜ਼ੀਲੀ
1: ਲੈਟ ਗੋ ਕਰ ਸਕਦੇ ਹੋ,
0: ਕੁਛ ਵੀ ਅਚੀਵ ਕਰ ਲੋਗੇ ਤੁਸੀਂ। ਬਸ ਦੂਸਰਾ ਜਿਹੜਾ ਇਹਦੇ ਨਾਲ ਰਿਜ਼ੈਂਬਲੈਂਸ ਇਹ ਆ ਵੀ ਆਪਣੇ ਆਲੇ ਦੁਆਲੇ ਗੰਦਗੀ ਜੀ ਨਾ ਰਹਿਣ ਦਿਓ, ਹੈ ਨਾ, ਜੋ ਵੀ ਤੁਹਾਡੇ ਮੰਨ ਲਓ ਥੱਲੇ ਕੋਈ ਸੁੱਕੇ ਪੱਤੇ, ਹੈ ਨਾ, ਜਿਹਦੇ ਜਾਂ ਕੋਈ ਘਾਹ ਫੂਸ ਆ, ਹੈ ਨਾ, ਉਸ ਉੱਦਾਂ ਦੀਆਂ ਸਾਂਝਾਂ ਕੋਈ ਬੂਟੀ ਬਾਟੀ ਐਵੇਂ ਨਜਾਇਜ਼ ਉੱਗੀ ਆ, ਹੈ ਨਾ, ਸੋ ਤੁਹਾਡੀ ਜਿਹੜੀ ਧੁੱਪ ਆ ਉਹ ਤੁਹਾਡੇ ਜੜ੍ਹਾਂ ਤੱਕ ਪਹੁੰਚ ਜਾਵੇ, ਇੱਦਾਂ ਦਾ ਤੁਸੀਂ ਆਪਣੇ ਟਾਈਮ ਟੂ ਟਾਈਮ ਆਪਣੇ ਰਿਲੇਸ਼ਨ ਜਿਹੜੇ ਆ ਉਹ ਤੁਸੀਂ
1: ਕਈ ਵਾਰੀ ਪਰਿਵਾਰ ਚ ਵੀ ਹੁੰਦਾ, ਭੈਣਾਂ ਚ ਵੀ ਹੁੰਦਾ, ਕਈ ਵਾਰੀ ਨੂੰਹ ਸੱਸ ਚ ਵੀ ਹੁੰਦਾ, ਕਿਸੇ ਦੇ ਵਿੱਚ ਵੀ ਐਕਸ ਵਾਈ ਜ਼ੈਡ, ਤੁਸੀਂ ਉਹ ਗ੍ਰਜਸ ਵੀ ਇਹਨਾਂ ਮਤਲਬ ਹੁਣ ਤੁਸੀਂ ਚੇਂਜ ਕਰ ਸਕਦੇ ਹੋ ਕਿ ਇਟਸ ਹਾਈ ਟਾਈਮ ਕਿ ਤੁਸੀਂ ਗੱਲ ਕਰਕੇ ਗੱਲ ਮੁਕਾ ਕੇ ਅੱਗੇ ਵੱਧ ਸਕਦੇ ਹੋ, ਹੈ ਨਾ, ਕਿ ਇਹਨੂੰ ਵੀ ਕਿਉਂਕਿ ਹਰ ਇੱਕ ਮੌਸਮ ਆਪਾਂ ਨੂੰ ਹਰ ਇੱਕ ਚੀਜ਼ ਨਾਲ ਜੋੜ ਕੇ ਆਪਾਂ ਨੂੰ ਸਿਖਾਉਂਦਾ
0: ਅੱਗੇ ਅੱਗੇ ਸਿਖਾਉਂਦਾ ਨਹੀਂ ਥੈਂਕ ਯੂ ਤੁਹਾਡਾ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਬ੍ਰੇਕ ਜਾਣ ਤੋਂ ਪਹਿਲਾਂ ਕੁਛ ਕੁ ਮੈਸੇਜ ਲੈਣ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਆਈ ਐਮ ਬੀ ਡੀ ਬੀ ਦੇ ਉੱਤੇ ਬੋਲ ਭਾਵੇਂ ਨਾ ਬੋਲ ਦੀ ਰੇਟਿੰਗ 9.7 ਆ ਵਾਹ ਅਤੇ ਗੁੱਡ ਸਟਾਰਟ ਡਿਫਰੈਂਟ ਏਰਾ ਫੋਰ ਪੰਜਾਬੀ ਸਿਨੇਮਾ ਅਤੇ ਨੋਟ ਜਸਟ ਪੂਅਰ ਕੌਮੇਡੀ ਆਲ ਦਾ ਟਾਈਮ ਥੈਂਕ ਯੂ ਤੁਹਾਡਾ ਹਰਪ੍ਰੀਤ ਜੀ ਤੁਸੀਂ ਭੇਜਿਆ ਅਤੇ ਤਰਲੋਚਨ ਸਿੰਘ ਜੀ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਸੀਂ ਕਹਿੰਦੇ ਫਰਾਈਵੇਟ ਡੇ ਮੂਵੀ ਦੇਖੀ ਸੀ ਬੋਲ ਭਾਵੇਂ ਨਾ ਬੋਲ ਬਹੁਤ ਵਧੀਆ ਮੂਵੀ ਆ ਕਮਾਲ ਦੀ ਐਕਟਿੰਗ ਸਪੈਸ਼ਲੀ ਸਿੱਧਕ ਗਿੱਲ ਦੀ ਅਤੇ ਲੱਗਾ ਨਹੀਂ ਕਿ ਮੁੰਡਾ ਪਹਿਲੀ ਵਾਰ ਮੂਵੀ ਦੇ ਵਿੱਚ ਆਇਆ ਮਸਟ ਵਾਚ ਮੂਵੀ ਮਤਲਬ ਮੈਂ ਉਹੀ ਜਿੱਦਾਂ ਤੁਹਾਡੇ ਨਾਲ ਪਹਿਲਾਂ ਕਰ ਰਿਹਾ ਨਾ ਕਿ ਜਿਹੜੀ ਈਵਨ ਟ੍ਰੇਲਰ ਵੇਖ ਕੇ ਮੈਨੂੰ ਵੀ ਲੱਗਦਾ ਸੀ ਵੀ ਕੁੜੀ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਆ ਹੈ ਨਾ ਪਰ ਜਦੋਂ ਆਪਾਂ ਫਿਲਮ ਵੇਖਦੇ ਹਾਂ ਅਤੇ ਫਿਰ ਮਤਲਬ ਕੁੜੀ ਤਾਂ ਹੈ ਹੀ ਆ ਮਤਲਬ ਕੁੜੀ ਨੂੰ ਤੁਸੀਂ ਇਗਨੋਰ ਨਹੀਂ ਕਰ ਪਾਉਂਦੇ ਪਰ ਮਤਲਬ ਜਿਹੜੀ ਇੱਕ ਇੱਕ ਇੱਕ ਹੀਰੋ ਫੇਸ ਹੁੰਦਾ ਨਾ ਉਹ ਉਹ ਇਹ ਹੁੰਦਾ ਵਾ ਵੀ ਤੁਸੀਂ ਹੋਰ ਕਿਸੇ ਨੂੰ ਸਪੇਸ ਦੇ ਹੀ ਨਾ ਪਾਓ ਆਪਣੇ ਜੇਨ ਚ
1: ਮੈਨੂੰ ਲੱਗਦਾ ਤੁਹਾਡੀ ਇੰਨੀ ਜ਼ਿਆਦਾ ਸਟਰੋਂਗ ਤੁਹਾਡੀ ਮਤਲਬ
0: ਸਟਰੋਂਗ ਪ੍ਰੈਜ਼ੈਂਸ
1: ਇੰਨੀ ਜ਼ਿਆਦਾ ਤਕੜੀ ਹੁੰਦੀ ਹੈ ਕਿ ਸਾਰਾ ਕੁਝ ਬਲਰ ਹੋ ਜਾਂਦਾ ਆਲੇ ਦੁਆਲੇ ਵਾਲਾ
0: ਉਹ ਤਾਂ ਹੀ ਹੁੰਦੀ ਹੈ ਜੇ ਤੁਸੀਂ ਉਸ ਕਰੈਕਟਰ ਚ ਤੁਸੀਂ
1: ਪੂਰੇ
0: ਬੜੇ ਤੁਹਾਨੂੰ ਫੀਲ ਨਹੀਂ ਹੁੰਦਾ ਵੀ ਇਹ ਬੰਦਾ ਐਕਟਿੰਗ ਕਰ ਰਿਹਾ ਜਾਂ ਕਿਵੇਂ ਸੋ ਓਵਰਆਲ ਜਿਹੜੇ ਸ਼ੌਕੀਨ ਨੇ ਸਿਨੇਮਾ ਦੇ ਉਹਨਾਂ ਦੇ ਅੱਗੇ ਬੇਨਤੀ ਆ ਵੀ ਤੁਸੀਂ ਜ਼ਰੂਰ ਜ਼ਰੂਰ ਵੇਖਿਓ ਅਤੇ ਵੇਖ ਅੱਜ ਕੱਲ੍ਹ ਦੇ ਵਿੱਚ ਜ਼ਰੂਰ ਲਿਓ ਹੋ ਸਕਦਾ ਕਿ ਬਾਅਦ ਵਿੱਚ ਤੁਹਾਨੂੰ ਦੂਰ ਨੇੜੇ ਜਾਣਾ ਪਵੇ ਮਤਲਬ ਮੈਂ ਇਹ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ ਆ ਕਿਉਂਕਿ ਸਿਨੇਮਾ ਪਰਫੋਰਮੈਂਸ ਦੇ ਉੱਤੇ ਚੱਲਦਾ ਵਾ ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ 1674 AM
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
6: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
9: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ
10: 104 Collins Road, Melton.
11: सोना चाहिदा?
12: भरोसा चाहिदा?
11: क्वालिटी ते बायबैक वी चाहिदा? चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ 7 ਤਰੀਕ ਸਤੰਬਰ ਦਾ ਮਹੀਨਾ ਅਤੇ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਸਵਾਗਤ ਹੈ ਇੱਕ ਵਾਰੀ ਸਭ ਦਾ ਫਿਰ ਤੋਂ ਅਤੇ ਗੱਲਾਂ ਹੋ ਰਹੀਆਂ ਸੀਗੀ ਸਪਰਿੰਗ ਦੀਆਂ ਹੈ ਨਾ ਸਪਰਿੰਗ ਸਭ ਤੋਂ ਵੱਡੀ ਆ ਗੱਲ ਸਪਰਿੰਗ 'ਤੇ ਇਹ ਹੈ ਕਿ ਅੱਜ ਦੀ ਗੱਲ ਨਹੀਂ ਆਪਾਂ ਨੂੰ ਇੱਕ ਹਿਸਾਬ ਨਾਲ ਕਿਸੇ ਨਾ ਕਿਤੇ ਬਚਪਨ ਵਿੱਚ ਜ਼ਰੂਰ ਲੈ ਕੇ ਜਾਂਦਾ ਇਹ ਮੌਸਮ ਕਿਸੇ ਲਈ ਮਤਲਬ ਸਭ ਨੂੰ ਇੱਦਾਂ ਲੱਗਦਾ ਕਿਸੇ ਲਈ ਸਪਰਿੰਗ ਜਾਂ ਬਸੰਤ ਕਹਿ ਲਓ ਕਿਸੇ ਨੂੰ ਪਿੰਡ ਦੇ ਖੇਤ ਯਾਦ ਆਉਂਦੇ ਹੈ ਪੀਲੇ ਪੀਲੇ ਫੁੱਲ ਯਾਦ ਆਉਂਦੇ ਕਿਸੇ ਨੂੰ ਸਕੂਲ ਦੀ ਛੁੱਟੀਆਂ ਯਾਦ ਆਉਂਦੀਆਂ ਕਿਸੇ ਨੂੰ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਣਾ ਯਾਦ ਆਉਂਦਾ ਅਤੇ ਹਰ ਇੱਕ ਦੀ ਕੋਈ ਨਾ ਕੋਈ ਯਾਦ ਇੱਕ ਤਾਜ਼ੀ ਹੋ ਜਾਂਦੀ ਹੈ ਸਪਰਿੰਗ ਨਾਲ ਜਾਂ ਬਸੰਤ ਨਾਲ ਅਤੇ ਤੁਸੀਂ ਵੀ ਆਪਣੀ ਯਾਦਾਂ ਤਾਜ਼ੀ ਕਰ ਸਕਦੇ ਹੋ ਅਤੇ ਤੁਸੀਂ ਦੱਸ ਸਕਦੇ ਹੋ ਫੋਨ ਕਰਕੇ ਕਿ ਤੁਹਾਡੇ ਲਈ ਸਪਰਿੰਗ ਦਾ ਮਤਲਬ ਕੀ ਹੈ ਫੁੱਲ ਪਿਕਨਿਕ ਸ਼ੋਪਿੰਗ ਗਾਰਡਨਿੰਗ ਜਾਂ ਬਸ ਕਿ ਹੁਣ ਹੀਟਰ ਨਹੀਂ ਚੱਲਣੇ ਤੁਸੀਂ ਸੁਪੋਨ ਕਰੋ ਅਤੇ ਸਾਨੂੰ ਦੱਸੋ ਕਿ ਤੁਹਾਡੇ ਲਈ ਸਪਰਿੰਗ ਦਾ ਮਤਲਬ ਕੀ ਹੈ
0: ਬਸੰਤ ਜੀ ਕਹਿੰਦੇ ਮੇਰੇ ਲਈ ਸਪਰਿੰਗ ਦਾ ਮਤਲਬ ਪਾਟਾ ਸੋਫਾ ਬਸੰਤ ਜੀ ਕੋਈ ਐਕਸੀਡੈਂਟ ਹੋ ਗਿਆ ਲੱਗਦਾ
1: ਮੈਨੂੰ ਲੱਗਦਾ ਮਤਲਬ ਆਪਾਂ ਬਸੰਤ ਤੋਂ ਇੱਕਦਮ ਪੀਲੇ ਫੁੱਲ ਯਾਦ ਆਉਂਦੇ ਨਾ ਤੇ ਇਹਨਾਂ ਦਾ ਨਾ ਦੇਖੋ ਮਤਲਬ ਨਾ ਇਹਨਾਂ ਦਾ ਬਸੰਤ ਪਿੱਛੇ ਲੱਗਿਆ ਲਾਲ ਲਾਲ ਪੀਲਾ
0: ਇਹ ਵੀ ਤੱਤ ਤੁਸੀਂ ਕੱਢਿਆ ਆ ਕੇ
1: ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਨਾ ਦੋ ਬੰਦੇ ਤੇ ਹੁਣ
0: ਤੁਹਾਨੂੰ ਲੱਗਦਾ ਦੋ ਜਣੇ
1: ਹਾਂ ਬਸੰਤ ਅਲੱਗ ਹੈ ਲਾਲ ਜੀ ਅਲੱਗ ਹੈ
0: ਅੱਛਾ ਤੁਹਾਨੂੰ ਕੀ ਲੱਗਦਾ ਜਦੋਂ ਆਪਾਂ ਇੱਥੇ ਕਿੰਨੇ ਰੇਡੀਓ ਤੇ ਐਪੀਸੋਡ ਸਾਡੇ ਨਾਲ ਨੇ ਬਸੰਤ ਲਾਲ ਜੀ ਤੇ ਦੋ ਜਣੇ ਹੁੰਦੇ ਸੀ
1: ਸਾਕਸ਼ਾਤ ਵੇਖਿਆ ਮੈਂ ਕਿਹਾ ਅੱਛਾ ਇਹ ਤੇ
0: ਜਾਣਾ ਵਾਹ ਵੀ ਗੁੱਡ ਗੁੱਡ ਟੂ ਨੋ ਇਹ ਵੀ ਤੁਸੀਂ ਟਾਣੀ ਵਾਲੀ ਗੱਲ ਕੀਤੀ ਹੈ ਚਲੋ ਖੈਰ ਤੁਹਾਡੇ ਲਈ ਕੀ ਮਤਲਬ ਆ ਤੁਹਾਡਾ ਬਸੰਤ ਦਾ ਅਤੇ ਕੀ ਮਤਲਬ ਆ ਤੁਹਾਡੇ ਲਈ ਸੋਰੀ ਸਤੰਬਰ ਦੇ ਮਹੀਨੇ ਦਾ ਮੈਨੂੰ ਲੱਗਦਾ ਜਿਹੜੀਆਂ ਮੰਮੀਆਂ ਨੇ ਉਹਨਾਂ ਲਈ ਤਾਂ ਸਤੰਬਰ ਦਾ ਮਤਲਬ ਹੁੰਦਾ ਵੀ ਛੁੱਟੀਆਂ ਹੋਣੀਆਂ ਹੋਣਗਾ ਹੈ ਨਾ
1: ਮੈਂ ਹੁਣੀ ਸਵੇਰੇ ਤੁਹਾਨੂੰ ਕਿਹਾ ਸੀ ਨਾ ਹੁਣ ਫਿਰ ਛੁੱਟੀਆਂ ਆ ਜਾਣੀਆਂ ਇਹਨਾਂ ਦੀ ਫਿਰ ਹੁਣ ਮਨਦੀਪ ਜੀ ਵਰਗੇ ਉਹੀ ਫੋਨ ਕਰਦੇ ਨਾ ਜਿਹੜੇ ਛੁੱਟੀਆਂ ਦੇ ਵਿੱਚ ਕਰਦੇ ਮਹਿੰਦੀ ਜੀ ਨਾ ਭੁੱਲ ਰਿਹਾ ਉਹਨਾਂ ਦਾ ਕਿ ਉਹ ਹੀ ਹਮੇਸ਼ਾ ਮਤਲਬ ਕਹਿੰਦੇ ਨਾ ਮੈਂ ਛੁੱਟੀਆਂ 'ਚ ਕਾਲ ਕਰਦੀ ਹਾਂ ਇੱਕੋ ਇੱਕ ਮੰਮੀ ਜਿਹੜੀ ਖੁਸ਼ ਹੁੰਦੀ ਕਿਉਂਕਿ ਉਹਨਾਂ ਦੀ ਆਪ ਦੀ ਛੁੱਟੀਆਂ ਹੁੰਦੀਆਂ ਸਾਡੇ ਵਰਗੇ ਨੂੰ ਤਾਂ ਇਹ ਲੱਗਦਾ ਕਿ ਹਾਏ
0: ਤੁਹਾਨੂੰ
1: ਟਿਫਿਨ ਚ ਕੀ ਪਾਣਾ ਹੈ ਸਾਰਾ ਕੁਝ ਵਰਦੀ ਰੈਡੀ ਹੈ ਕਿ ਨਹੀਂ ਬੜਾ ਕੁਝ
0: ਖੈਰ ਮੈਨੂੰ ਤੇ ਗਾਰਡਨਿੰਗ ਦਾ ਹੀ ਲੱਗਦਾ ਵੇਖੋ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਨਾ ਤੁਸੀਂ ਬੜੇ ਚਿਰਾਂ ਤੋਂ ਨਾ ਇੱਕ ਸੋਚਿਆ ਹੁੰਦਾ ਵੀ ਇੱਥੇ ਇਸ ਜਗ੍ਹਾ ਦੇ ਉੱਤੇ ਮੈਂ ਫਲਾਣਾ ਬੂਟਾ ਲਾਊਂ ਹੈ ਨਾ ਆਹ ਚੀਜ਼ ਜਿਹੜੀ ਆ ਇਹਦੀ ਥਾਂ ਦੇ ਉੱਤੇ ਆਹ ਬੀਜੂ ਅਤੇ ਉਹ ਫਿਰ ਆਹ ਵਾਲੇ ਦਿਨ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਜ਼ਿਆਦਾਤਰ ਉਹ ਚੀਜ਼ਾਂ ਲਾ ਸਕਦੇ ਹੁੰਦੇ ਹਾਂ ਜਾਂ ਫਿਰ ਮੰਨ ਲਓ ਇੱਕ ਚੀਜ਼ ਹੋਰ ਤੁਹਾਨੂੰ ਸ਼ਾਇਦ ਮਹਿਸੂਸ ਹੁੰਦੀ ਹੋਵੇ ਅੱਜ ਕੱਲ੍ਹ ਤਾਂ ਚਲੋ ਫਿਰ ਵੀ ਬੇਭਾਰਾ ਸਭ ਕੁਛ ਮਿਲ ਜਾਂਦਾ ਹੈ ਨਾ ਗੋਦਾਮਾਂ 'ਚੋਂ ਆ ਜਾਂਦਾ ਜਾਂ ਫਿਰ ਗ੍ਰੀਨ ਹਾਊਸਿਸ 'ਚ ਪਰ ਵੈਸੇ ਵੇਖਿਆ ਜਾਵੇ ਤਾਂ ਇਹ ਜਿਹੜੀ ਬਹਾਰ ਆ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਬਜ਼ੀਆਂ ਯਾਦ ਆ ਜਾਂਦੀਆਂ ਕਿਉਂਕਿ ਹੋ ਪਾਉਂਦੀਆਂ ਸਿਆਲ ਦੇ ਵਿੱਚ ਬਹੁਤ ਲਿਮਿਟਿਡ ਜਿਹਾ ਫਿਰ ਹੋਰ ਹੁੰਦਾ ਵਾ ਨਾ
1: ਅਤੇ
0: ਆਪਾਂ ਬਹੁਤ ਧੱਕੇ ਦੇ ਨਾਲ ਤੁਸੀਂ ਜੋ ਮਰਜ਼ੀ ਖਾਈ ਜਾਓ ਅੱਜ ਕੱਲ੍ਹ ਤਾਂ ਕੱਦੂ ਵੀ ਮਿਲਦੇ ਰਹਿੰਦੇ ਤੁਹਾਨੂੰ ਸਦਾ ਬਹਾਰ ਹੀ ਆ ਪਰ ਫਿਰ ਵੀ ਇੱਕ ਨਵੀਂ ਰੁੱਤ ਅਤੇ ਉਹਦਾ ਮਤਲਬ ਇਹ ਹੁੰਦਾ ਵੀ ਹੁਣ ਨਵੀਆਂ ਨਵੀਆਂ ਤਾਜ਼ੀਆਂ ਤਾਜ਼ੀਆਂ
1: ਹੁੰਦਾ ਹੀ ਹੈ ਕਿਉਂਕਿ ਆਪਾਂ ਵੈਸੇ ਵੀ ਕਹਿ ਲਓ ਹੁਣ ਜਿਵੇਂ ਇੱਥੇ ਤਾਂ ਫਿਰ ਵੀ ਆਪਾਂ 12 ਮਹੀਨੇ ਹਰ ਸਬਜ਼ੀ ਆਪਾਂ ਨੂੰ ਅਵੇਲੇਬਲ ਹੁੰਦੀ ਹੈ ਹੁਣ ਇੰਡੀਆ 'ਚ ਬੇਮੌਸਮ ਦੀ ਸਬਜ਼ੀ ਭਾਵੇਂ ਆਪਾਂ ਲੈ ਵੀ ਆਉਂਦੇ ਹਾਂ ਐਕਸਪੈਂਸਿਵ ਵੀ ਮਿਲਦੀ ਹੈ ਲੇਕਿਨ ਉਹਦਾ ਉਹ ਸਵਾਦ ਨਹੀਂ ਹੁੰਦਾ
0: ਇੱਥੇ ਵੀ ਇੱਦਾਂ ਹੀ
1: ਕੋਂਬੀਨੇਸ਼ਨ
0: ਇਹਨਾਂ ਚੱਜ ਨਾਲ ਬਣ ਪਾਉਂਦਾ ਤੁਸੀਂ ਇੱਕ ਚੀਜ਼ ਬਣਾ ਲਓਗੇ ਮੰਨ ਲਓ ਫੋਰ ਐਗਜ਼ਾਮਪਲ ਹੈ ਨਾ ਤੁਸੀਂ ਕੱਦੂ ਬਣਾ ਲਓਗੇ ਪਰ ਉਹਦੇ ਨਾਲ ਜਿਹੜੀ ਚਟਨੀ ਆ ਉਹ ਤੁਹਾਨੂੰ ਸਿਆਲ 'ਚ ਨਹੀਂ ਸੈੱਟ ਬਹਿੰਦੀ ਉਹ ਜਿੰਨਾ ਚਿਰ ਸਾਰਾ ਕੁਛ ਕੋਂਬੀਨੇਸ਼ਨ ਨਹੀਂ ਬਣਦਾ ਉਹਨਾਂ ਚਿਰ ਤੱਕ ਬੰਦਾ ਤੰਗ ਹੁੰਦਾ ਅਤੇ ਅੱਜ ਤੁਸੀਂ ਜੇ ਹਾਂਜੀ ਠੀਕ ਹੈ ਜੀ ਧੰਨਵਾਦ ਤੁਸੀਂ ਜੇ ਅੱਜ ਕੱਲ੍ਹ ਸੋਰੀ ਅੱਜ ਭੇਜਣੇ ਅਤੇ ਰਿਸ਼ਤੇ ਪਾਈ ਹੁਣੇ ਹੁਣੇ ਭੇਜ ਦਿਓ ਲੇਟ ਨਾ ਭੇਜੋ ਅਤੇ ਇਸੇ ਸੈਗਮੈਂਟ ਦੇ ਵਿੱਚ ਜਿਹੜੇ ਆ ਜਾਣਗੇ ਉਹ ਮੈਂ ਜਾਂਦਾ ਜਾਂਦਾ ਅਨਾਊਂਸ ਮੈਂ ਕਰ ਜਾਊਂਗਾ ਅਤੇ ਜੇ ਨਹੀਂ ਫੋਰਮੈਟ ਹੈਗਾ ਤਾਂ ਪਹਿਲਾਂ ਤੁਸੀਂ ਮੈਸੇਜ ਕਰ ਦਿਓ, ਇੱਦਾਂ ਨਾ ਭੇਜਿਓ ਤੁਸੀਂ। ਅਤੇ ਫਿਰ ਦੂਸਰੀ ਗੱਲ ਇਹ ਆ ਵੀ ਸੁਣਿਓ ਵੀ ਜ਼ਰੂਰ, ਹੈ ਨਾ, ਵਾਰ ਵਾਰ ਆਪਾਂ ਕਹਿੰਦੇ ਹਾਂ ਅਤੇ ਜਿਹਨਾਂ ਨੂੰ ਤੁਸੀਂ ਗਾਂਹ ਦੱਸਦੇ ਹੁੰਦੇ ਹੋ ਉਹਨਾਂ ਨੂੰ ਵੀ ਇਹ ਚੀਜ਼ ਨਾਲ ਪਲੀਜ਼ ਦੱਸਦਿਆ ਕਰੋ ਵੀ ਤੁਹਾਨੂੰ ਸਵੇਰੇ ਸੁਣਨੇ ਵੀ ਪੈਣੇ।
1: ਹਾਂ, ਕਿਉਂਕਿ ਉਹੀ ਹੈ ਫਿਰ ਬਾਅਦ ਚੋਂ ਫਿਰ ਤੁਸੀਂ ਪੁੱਛੋ ਔਖਾ ਫਿਰ ਸਾਨੂੰ ਸਮ ਕਈ ਵਾਰੀ ਫਿਰ ਕਨਫਿਊਜ਼ਨ ਵੀ ਹੋ ਜਾਂਦਾ ਨਾ ਕਿ ਤੁਸੀਂ ਜਿਵੇਂ ਆਪਾਂ ਰਿਸ਼ਤਾ ਨੰਬਰ 1-2 ਕਰਕੇ ਬੋਲਦੇ ਹਾਂ ਤੇ ਉਹ ਵੀ ਫਿਰ ਗੜਬੜ ਜੀ ਹੋ ਜਾਂਦੀ ਹੈ। ਜੇ ਤੁਸੀਂ ਲਾਈਵ ਸੁਣੋਗੇ ਤਾਂ ਹੀ ਤੁਸੀਂ ਸਹੀ ਸਾਡੇ ਤੋਂ ਪੁੱਛ ਸਕਦੇ ਹੋ ਮੁੜ ਕੇ ਇਨਕੁਆਇਰੀ।
0: ਜੀ ਬਿਲਕੁਲ, ਤੇ ਧੰਨਵਾਦ ਜੀ ਤੁਹਾਡਾ। ਤੇ ਦਲਜੀਤ ਜੀ ਕਹਿੰਦੇ ਨੇ ਕਿ ਅਸੀਂ ਵੇਖ ਕੇ ਆਏ ਪਰਿਵਾਰ ਸਮੇਤ ਫਿਲਮ, ਕਹਿੰਦੇ ਕੱਲ ਤੇ ਬਹੁਤ ਮਜ਼ਾ ਆਇਆ, ਬਹੁਤ ਵਧੀਆ ਫਿਲਮ ਹੈ। ਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਸੋ ਤੁਸੀਂ ਬਿਹਤਰ ਹੈ ਕਿ ਤੁਸੀਂ ਇਹਦੇ ਨਾਲ ਨਾਲ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਹੋ ਤੇ ਉੱਥੇ ਤੁਸੀਂ ਪਾ ਦਿਓ ਤਾਂ ਕਿ ਤੁਹਾਡੇ ਸਰਕਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਵੇ। ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਹਾਂਜੀ, 5656-656 ਤੁਸੀਂ ਆਉਂਦੇ ਰਹੋ।
2: ਰੋਜ
0: ਕਹਿ ਕੇ ਜਾਂਦੇ ਇਸੇ ਕਰਕੇ ਫਿਰ ਆ ਕੇ ਸੁਣਦੇ ਵੀ ਆ ਸ਼ਾਮ ਨੂੰ।
2: ਹਾਂਜੀ ਸੁਣਦੇ।
0: ਸੰਦੀਪ ਅੰਕਲ ਦਾ ਨੰਬਰ ਦੇਣਾ ਉਹਨਾਂ ਨੂੰ, ਮੈਨੂੰ ਲੱਗਦਾ ਇਹ ਸੋਹਣਾ ਡੰਡਾ ਚਾੜ ਕੇ ਰੱਖਣ।
1: ਵਧੀਆ ਚੀਜ਼ ਹੈ, ਮੈਨੂੰ ਲੱਗਦਾ ਸੀ ਸਿਰਫ ਆਰਜੇਸ ਤੱਕ ਕਹਾਣੀ।
2: ਨਹੀਂ ਜਾਜੀ,
0: ਮੈਂ ਤਵਨੀਤ ਨੂੰ ਨੰਬਰ ਦੇਣਾ। ਮੈਂ
2: ਸੁਣ ਸੁਣ ਲੈਣੇ ਉਹਦੀਆਂ, ਉਹਨਾਂ ਨੇ ਪਤਾ ਨੀ ਸੁਣਨੀਆਂ ਕਿ ਨਹੀਂ ਅੱਗੋਂ।
0: ਨਹੀਂ ਨਹੀਂ, ਬੜੇ ਬੜੇ ਘੈਂਟ ਬੰਦੇ ਹੋ,
1: ਸਾਰੀ ਟੀਮ ਬੜੀ।
2: ਕਿਉਂਕਿ ਇੱਕ ਦਿਨ ਉਹਨਾਂ ਡੇਟ ਗਲਤ ਪਾਤੀ ਸੀ ਨਾ ਕਿਤੇ, ਹੋ ਗਿਆ ਉਹਨਾਂ ਮਿਸਟੇਕ ਨਾ, ਕਹਿੰਦੀ ਇਹਨਾਂ ਨੂੰ ਮੈਥਸ ਨੀ ਆਉਂਦਾ, ਇਹਨਾਂ ਨੂੰ ਪਤਾ ਨੀ 31 ਤਰੀਕ ਤੋਂ ਬਾਅਦ 1 ਤਰੀਕ ਆਉਂਦੀ, ਬਣੀ ਐਂ ਕੁਛ ਬੋਲਦੀ।
0: ਬੜੇ ਨਿਆਣੇ ਨਾ। ਵੈਸੇ ਮੈਂ ਸੋਚਦਾ ਵੀ ਜੇ ਕਿਤੇ ਮੰਨ ਲਓ ਸਾਡੇ ਇਸ ਉਮਰ ਦੇ ਵਿੱਚ ਸਾਡੇ ਕੋਲ ਇੰਨੀਆਂ ਫੈਸਿਲਿਟੀਆਂ ਹੁੰਦੀਆਂ ਤਾਂ ਅਸੀਂ ਸ਼ਾਇਦ ਇਹਨਾਂ ਨਾਲ ਵੀ ਤਾਂ ਦੇ ਹੁੰਦੇ।
1: ਐਕਸਪੋਜ਼ਰ ਜ਼ਿਆਦਾ ਮਿਲਿਆ ਹੈ ਨਾ ਹੁਣ ਦੇ ਬੱਚੇ ਨੂੰ, ਆਪਾਂ ਨੂੰ ਐਕਸਪੋਜ਼ਰ ਹੀ ਕੀ ਸੀ ਉਹ,
0: ਨਾਲੇ ਪੜ੍ਹਾਈ ਦਾ ਬੋਝ ਬਹੁਤ ਹੀ ਉਦੋਂ
1: ਬਹੁਤ ਜ਼ਿਆਦਾ
0: ਹੈ ਨਾ, ਬਸਤਿਆਂ ਦਾ, ਛਿੱਤਰਾਂ ਦਾ, ਹੈ ਨਾ, ਕਦੀ ਕੰਨ ਪੜਾ, ਕਦੀ ਬਾਹਾਂ ਖੜੀਆਂ ਕਰ, ਕਦੀ ਕੱਟੇ ਚ, ਕਦੀ ਕਿਤੇ। ਸੋ ਉਹ ਬਹੁਤ
1: ਚਾਈਲਡਹੁੱਡ ਟਰੋਮਾ ਤੇ, ਮਤਲਬ ਇਹ ਗੱਲ ਕਰਦੇ ਆਪਣੇ ਜੇ ਚਾਈਲਡਹੁੱਡ ਟਰੋਮਾ ਤੇ ਗੱਲ ਕਰੀਏ,
2: ਜਿਵੇਂ ਤੁਸੀਂ ਸਪਰਿੰਗ ਦੀ ਗੱਲ ਕਰਨ ਡੇ ਹੋ ਨਾ, ਤੇ ਜਦੋਂ ਸਰੋਂ ਦੇ ਫੁੱਲ ਖਿੜਦੇ ਹੁੰਦੇ ਸੀ ਨਾ ਤੇ ਅਸੀਂ ਪਿਆਲੀਆਂ ਚ ਵੜ ਜਾਣਾ ਚਿੱਟੇ ਕੱਪੜੇ ਪਾ ਕੇ ਨਾ, ਵੀ ਸਭ ਤੋਂ ਵੱਧ ਕਿਤੇ ਪੀਲੇ ਹੁੰਦੇ ਆ ਹਰੇ, ਉਹ ਕਿਉਂਕਿ ਥੱਲੇ ਸ਼ਟਾਲਾ ਜਾਂ ਕੁਛ ਪੀਜਿਆ ਹੁੰਦਾ ਉਦੋਂ ਹਰੇ ਹੋ ਜਾਂਦੇ ਸੀਗੇ, ਅਸੀਂ ਇਹ ਚੈੱਕ ਕਰਨਾ ਤੇ ਘਰੇ ਆ ਕੇ ਫਿਰ ਜਿਹੜੀ ਕੁੱਟ ਪੈਣੀ ਉਹ ਵੱਖਰੀ, ਤੇ ਫਿਰ ਅਸੀਂ ਇਹ ਸੋਚਣਾ ਕਿ ਪੀਲੇ ਕੱਪੜੇ ਪਾ ਕੇ ਜਾਂਦੇ ਆ, ਪੀਲੇ ਕੱਪੜੇ ਪਾ ਕੇ ਜਾਣਾ ਉੱਥੇ ਮੱਛਰ ਬਹੁਤ ਆਉਂਦਾ, ਉਹ ਕਾਲੇ ਹੋ ਜਾਣੇ।
0: ਹਾਂ, ਪੀਲੇ ਦੇ ਉੱਤੇ ਮੱਛਰ ਬਹੁਤ ਆਉਂਦਾ।
2: ਹਾਂਜੀ, ਫਿਰ ਵੇਖਣਾ ਵੀ ਤੇਰੇ ਵੱਧ ਕਾਲੇ ਆ ਕਿ ਮੇਰੇ ਵੱਧ ਕਾਲੇ ਆ, ਛੋਟੇ ਨੇ ਕਹਿਣਾ ਵੀ ਇਹਦੇ ਘਰੇ ਜਾ ਕੇ ਪਤਾ ਲੱਗੂ ਹੁਣ ਕਿਹਦੇ ਵੱਧ ਕਾਲੇ।
0: ਸਰਫ ਐਕਸਲ
2: ਕੀਤੇ ਹੁੰਦੇ ਭਾਜੀ ਉਦੋਂ ਮੰਮੀ ਵਰਤਦੇ ਸੀ, ਆਹ
1: ਅਸ਼ੋਕਾ ਸਾਬਣ,
2: ਦੇਸੀ ਸਾਬਣ ਹੁੰਦਾ ਜ਼ਿਆਦਾ, ਤੇ
0: ਪੂਰਾ ਜਾ
1: ਯੈਲੋ ਯੈਲੋ,
2: ਹਾਂਜੀ ਯੈਲੋ ਜਾ, ਤੇ ਨਿਰਮਾ ਹੁੰਦਾ ਹੁੰਦਾ ਖਰੇ ਮੈਨੂੰ ਲੱਗਦਾ
0: ਜਿਹੜਾ ਧੁੱਪੇ ਪਿਆ ਫੁੱਟ ਜਾਂਦਾ।
2: ਹਾਂਜੀ,
1: 555 ਕਿਹੜੀ ਕਿਹੜੀ ਟਿੱਕਿਆ ਐਂਡ ਚ ਵੀ ਮੋਜੇ ਚ ਮਿਕਸ ਕਰਕੇ ਪਤਾ ਨੀ ਪਾ ਕੇ ਉਹਨੂੰ ਵਰਤੀ ਜਾਣਾ।
2: ਉੱਥੋਂ ਤਾਂ ਸਪਰਿੰਗ ਦਾ ਮੇਰਾ ਇਹ ਚੇਤਾ, ਇੱਥੇ ਭਾਈ ਜਦੋਂ ਸਪਰਿੰਗ ਆਉਂਦਾ ਜਿਵੇਂ ਹੁਣ ਖੁੱਲਾ ਦਿਨ ਆ ਗਏ ਤੇ ਬਿਸਤਰੇ ਬੁਸਤਰੇ ਸਾਰੇ ਧੁੱਪੇ ਰੱਖਣੇ, ਬਾਹਰ ਸਰਾਣੇ ਸਰੂਣੇ ਬੰਜਾ ਡਾ ਕੇ ਬਾਹਰ ਨਾ ਚੰਗੀ ਤਰ੍ਹਾਂ ਧੁੱਪ ਲਵਾਉਣੀ ਉਹਨਾਂ ਨੂੰ, ਮੇਰੇ ਲਈ ਸਪਰਿੰਗ ਇਹ ਆ।
0: ਇਹਨਾਂ ਦਿਨਾਂ ਦੇ ਵਿੱਚ ਵਾਕਈ ਨਾ ਇਹ ਵੀ ਜੀ ਕਰ ਆਉਂਦਾ ਵੀ ਤੁਸੀਂ ਮੰਨ ਲਓ ਜਿੱਦਾਂ, ਹਾਂ ਮੇਰਾ ਵੀ ਕੱਲ ਜੀ ਕਰਨਾ ਸਾਰੀਆਂ ਪੱਗਾਂ ਪੁੱਗਾਂ ਬਾਹਰ ਕੱਢ ਕੇ ਹਵਾ ਲਵਾਈ ਜਾਵੇ, ਹੈ ਨਾ, ਧੁੱਪ ਲਵਾਈ ਜਾਵੇ। ਸੋ ਸਿਆਲ ਚ ਤੇ ਉਦਾਂ ਤੁਹਾਨੂੰ ਪਤਾ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ
1: ਖੁੱਲੇ ਖੁੱਲੇ ਪਾ ਕੇ
0: ਥੋੜਾ ਐਕਸਟਰਾ ਇੱਕ ਇੱਕ ਹੋਰ ਚੀਜ਼ ਮੈਨੂੰ ਲੱਗਦੀ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਤੁਹਾਡਾ ਐਕਸਰਸਾਈਜ਼ ਵਾਲਾ ਵੀ ਉਹ ਅਨਲੀਸ਼ ਹੋ ਜਾਂਦਾ,
2: ਸੈਰ ਸੂਰ ਵੀ ਨਿਕਲਦੇ ਜਾਂਦੇ ਸ਼ਾਮ ਨੂੰ ਸਵੇਰੇ
1: ਪਾਰਕਾਂ 'ਚ ਜ਼ਿਆਦਾ ਦਿਖਦੇ ਆ
0: ਪਿੰਨੀ ਰੀਲੋਡ ਹੋਣੀ ਸ਼ੁਰੂ ਹੋ ਜਾਂਦੀ
1: ਹੈ ਮੇਰੇ ਵਰਗੇ ਦਾ ਕੰਮ ਹੁਣ ਇੰਨਾ ਵਿੱਚ ਸੋਚਣੀ ਪੈਣੀ
2: ਮੂਵੀ ਦੀ ਗੱਲ ਕਰਦੇ ਭਾਜੀ ਜਿਹੜੀ ਸਾਈਡ ਦੇਖੀ ਹੈ ਬੋਲ ਭਾਵੇਂ ਨਾ ਬੋਲ ਵਧੀਆ ਮੂਵੀ ਸੀ ਤੇ ਮੈਂ ਤਾਂ ਜ਼ਿਆਦਾ ਖੁਸ਼ ਹਾਂ ਕਿਉਂਕਿ ਬੱਚੇ ਬਹੁਤ ਖੁਸ਼ ਹੋਏ ਬੱਚੇ ਨੇ ਇੱਕ ਵਾਰੀ ਨੀ ਕਿਹਾ ਅਸੀਂ ਬੋਰ ਹੋਣ ਡੇ ਆ ਤੇ ਹੱਸਦੇ ਸੀ ਜਦੋਂ ਕਾਮੇਡੀ ਸੁਣਦੇ ਸੀ ਹੱਸਦੇ ਸੀਗੇ ਜਿਵੇਂ ਉਹ ਪੁਰਾਣੀ ਸੁਣ ਸੁਣ ਕੇ ਹੁਣ ਨਾਮ ਤਾਂ ਕੀ ਲੈਣਾ ਹੀ ਆ ਬਟ ਬੋਰ ਹੋ ਗਏ ਸੀ ਸਾਰੇ ਜਾਣੇ
1: ਮੈਂ ਨਾ ਆਪਣੇ ਬੱਚਿਆਂ ਨੂੰ ਥੀਏਟਰ ਚ ਬਿਠਾਉਣਾ ਬਹੁਤ ਬੜਾ ਮਤਲਬ ਟਾਸਕ ਹੀ ਹੁੰਦਾ ਕਿ ਉਹ ਬਹਿ ਗਏ ਉਹਨਾਂ ਨੇ ਮੂਵੀ ਵੇਖ ਲਈ ਉਹ ਬਹੁਤ

0: ਭਾਵੇਂ ਵੇਖ ਲੈਂਦੇ ਵੀ ਕਾਰਟੂਨ ਵਾਲੀਆਂ ਜਾਂ ਬੱਚਿਆਂ ਵਾਲੀਆਂ ਅਲੱਗ ਹੁੰਦੀਆਂ
1: ਨੇ
0: ਪਰ ਮੈਂ ਇੱਕ ਚੀਜ਼ ਵੇਖਦਾ ਵਾਂ ਵੀ ਜਿਹੜੀ ਚੀਜ਼ ਸਮਥਿੰਗ ਸਾਨੂੰ ਠੀਕ ਲੱਗਦੀ ਆ ਉਹ 'ਚ ਕਨੈਕਟੀਵਿਟੀ ਬਣੀ ਰਹਿੰਦੀ ਆ ਉਹ 'ਚ ਮੰਨ ਲਓ ਕੁਛ ਚੰਗਾ ਵਾ ਤੇ ਜੇ ਸਾਡੇ ਲਈ ਚੰਗਾ ਤੇ ਬੱਚੇ ਨੂੰ ਵੀ ਚੰਗਾ ਲੱਗਣ ਡਿਆ ਸਿੱਧੀ ਸਿੱਧੀ ਜੀ ਗੱਲ ਹੈ ਉਹ ਧੱਕਾ ਨਹੀਂ ਆ ਕੋਈ ਵੀ ਆਂਟੇ ਲਾਉਣ ਲੈਸ ਉਹਦੇ 'ਚ ਐਵੇਂ ਨਜਾਇਜ਼ ਮਾਰ ਧਾੜ ਕਤਲੇਆਮ ਨਾ ਹੋਵੇ ਉਹ ਚੀਜ਼ ਬੱਚੇ
2: ਜੋੜ
0: ਕ�ਰੱਖਿਆ ਰੋਜ਼ ਸਾਰਿਆਂ ਦਾ ਜੀ ਲਾ ਕੇ ਰੱਖਦੇ ਤੇ ਇਹ ਤੇ ਆਪਾਂ ਸ਼ਾਇਦ ਕੁਛ ਵੀ ਉਹ ਹਿਸਾਬ ਦੇ ਨਾਲ ਤੇ ਆਪਾਂ ਕੁਛ ਵੀ ਨਹੀਂ ਕਰ ਪਾਉਂਦੇ ਜਿੱਥੇ ਜਿੱਥੇ ਕਿਤੇ ਮੌਕਾ ਮਿਲਦਾ ਵਾ ਨਾਲੇ ਇਸੇ ਬਹਾਨੇ ਮਿਲ ਲਈਦਾ ਬੱਚਿਆਂ ਨੂੰ ਵੇਖ ਲਈਦਾ ਥੋੜੇ ਵੱਡੇ ਹੋਏ ਵੇਖ ਲਈਦਾ
1: ਇਹ ਵੀ ਹੁਣ ਜਿਵੇਂ ਤਵਨੀਤ ਦੀ ਗੱਲ ਕਰ ਰਿਹਾ ਆ ਹੈ ਕਿ ਇਹ ਮੌਕੇ ਹੁੰਦੇ ਇਸ ਬਹਾਨੇ ਆਪਾਂ ਬੱਚਿਆਂ ਨੂੰ ਮਿਲ ਲੈਂਦੇ
0: ਇੱਕ
1: ਬੌਂਡਿੰਗ ਵੀ ਵੱਧਦੀ ਹੈ ਬੱਚਿਆਂ ਦੀ ਵੀ ਕਿ ਹਾਂ ਇਹ
0: ਕਿਉਂਕਿ ਬੜੇ ਆਪਾਂ ਥਰੂ ਆਊਟ ਆਪਾਂ ਨਾ ਗੁਰਜੀਤ ਜੀ ਬੜੇ ਚਿਰ ਦੇ ਚਲੋ ਇਹ ਵੇਖਦੇ ਹਾਂ ਜਿਹੜੇ ਪਹਿਲੇ ਬੱਚੇ ਸੀ ਇੱਦਾਂ ਸਾਰੇ ਆਉਂਦੇ ਮੈਂ ਨਹੀਂ ਕਹਿੰਦਾ ਵੀ ਮਤਲਬ ਹੁਣ ਅੱਗੇ ਲੈਟ ਸੀ ਪਰ ਉਹ ਜਿੱਦਾਂ ਥੋੜੇ ਇੱਕ ਏਜ ਤੋਂ ਟੱਪਦੇ ਆ ਨਾ ਫਿਰ ਆਉਂਦੇ ਨਹੀਂ ਆ ਫਿਰ ਉਹ ਨਾ ਚੁਟਕਲੇ ਵੱਲ ਆਉਂਦੇ ਆ ਨਾ ਰੇਡੀਓ ਵੱਲ ਤੇ ਨਾ ਹੀ ਉਹ ਤੁਹਾਡੇ ਨਾਲ ਬਹੁਤਾ ਆਉਣਾ ਪਸੰਦ ਕਰਦੇ ਆ ਇੱਥੇ ਇਹ ਬੱਚਿਆਂ 'ਚ ਹੈਗੀ ਆ ਚੀਜ਼
1: ਇੱਥੇ ਪਤਾ ਨਹੀਂ ਟੀਨੇਜ 'ਚ ਆਉਂਦੇ ਸਾਰੇ ਬੱਚੇ ਨਾ ਇੰਟਰੋਵਰਟ ਜੇ ਹੋ ਜਾਂਦੇ ਨੇ ਇਟਸ ਨੋਟ ਅਬਾਊਟ ਕਿ ਰੇਡੀਓ ਵਾਲਾ ਪਰ ਉਹ ਵੈਸੇ ਵੀ ਆਪਣੇ ਆਪ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ
0: ਵੈਸੇ ਸ਼ਾਇਦ ਆਪਾਂ ਵੀ ਇੱਦਾਂ ਹੀ ਹੁੰਦੇ ਹਾਂ ਜਾਸੀ ਸ਼ਾਇਦ ਆਪਾਂ ਹੁਣ ਭੁੱਲ ਗਏ ਹਾਂ ਪਰ ਇੱਕ ਹੁੰਦਾ ਨਾ ਇੱਕ ਉਮਰ ਉਹ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਸ਼ਾਈ ਜਾਂ ਸਿਆਣਾ ਸਿਆਣਾ ਜਾਂ ਸਮਝਣ ਲੱਗ ਪੈਂਦੇ ਵੀ ਹਾਏ ਪਹਿਲਾਂ ਆਪਾਂ ਜੋ ਮਰਜ਼ੀ ਕਰਦੇ ਨੇ ਪਕੜਵਾ ਪਰ ਫਿਰ ਆਪਾਂ ਸੋਚਦੇ ਵੀ ਕੋਈ ਸੁਣੂਗਾ ਕੀ ਕਹੂਗਾ
2: ਕੰਮ ਤੋਂ ਖਤਮ ਕੀਤਾ ਇਹਨਾਂ ਨੇ ਜਦੋਂ ਤੇ ਇਹਨਾਂ ਨੂੰ ਨਿਆਣੇ ਨੂੰ ਇਹ ਹੋ ਗਿਆ ਵੀ ਅਸੀਂ ਮੂਵੀ ਛੱਡ ਕੇ ਨੀ ਜਾਣਾ ਡੈਡਾ ਨੂੰ ਕਹੋ ਆਪਣੀ ਟੈਕਸੀ ਕਰਨ ਦੇ ਘਰੇ ਪਹੁੰਚ ਜਾਣ
1: ਤੇ
2: ਮੈਂ ਕਿਹਾ ਪੁੱਤ
0: ਹੈਪੀ ਫਾਦਰਸ ਡੇ
2: ਚਪੇੜ
0: ਚਪੂੜ ਤੇ ਤਾਂ ਆਊਗੀ ਨਾ ਵਿੱਚ ਜੇ ਕੋਈ ਫਿਲਮ ਵਿਖਾਉਣ ਲੈ ਕੇ ਜਾਂਦਾ ਉਦਾਂ ਤੇ ਸਾਡੇ ਤੇ ਨੀ ਹੈਗਾ ਉਹ ਸਿਲੇਬਸ
1: ਮੰਮੀ ਨੇ ਨਾ ਕਹਿਣਾ ਕਿ ਰੋਟੀ ਰੋਟੀ ਸਾਰੀ ਬਣਾ ਕੇ ਤੇ ਸਕੂਲ ਦੇ ਕੱਪੜਿਆਂ ਚ ਜਬਰਦਸਤੀ ਲਾਗੇ ਲੱਗ ਕੇ ਚਲੇ ਜਾਣ ਹੁਣ ਸੋਚ ਕੇ ਆਂਦਾ ਕੋਈ ਦੋ ਗੁੱਤਾਂ ਕੀਤੀਆਂ
2: ਹੋਈਆਂ
1: ਜਾਣ ਨੂੰ ਮਿਲ ਜਾ ਕਰੇਲੇ ਵਾਲੀ
0: ਉਦੋਂ ਤੇ ਰਿਵਾਜ ਹੀ ਉਦੋਂ ਤੇ ਠੀਕ ਸੀ ਚਲੋ ਉਦੋਂ ਉਦੋਂ ਰੇਂਜ ਹੀ ਕਰੇਲੇ ਫੜਦੇ
1: ਥਾਂ
0: ਸਿਰ ਕਰਦੇ ਹੋ ਗਏ ਫੇਰ ਹੀ ਹੁੰਦੇ
2: ਹੋਣਗੇ ਉਧਰ ਨਾ ਵੀ ਦਵਾ ਦਾ ਉਤਰ ਜੀ
0: ਥਾਂ ਸਿਰ ਕਰਕੇ ਕੀ ਕਰਦੇ ਕੀ ਬਲਾ ਉਹ ਦੱਸੋ ਨਾ ਛਾਲ ਮਾਰੀ ਇੱਕ ਨਾ ਹੋਰ ਹੁੰਦਾ ਸੀ ਪਤਾ ਨੀ ਕੁੜੀਆਂ ਚ ਹੈਗਾ ਕਿ ਨਹੀਂ ਹੈਗਾ ਮਤਲਬ ਬ੍ਰੇਕ ਹੈਗੀ ਸਾਈਕਲ ਨੂੰ ਤੰਦਰੁਸਤ ਹੈ ਸਾਈਕਲ ਪਰ ਜੀ ਕਰਨਾ ਹੁੰਦਾ ਸੀ ਬ੍ਰੇਕ ਨੀ ਮਾਰਨੀ ਇੱਦਾਂ ਵੱਜ ਕੇ ਕਿਤੇ ਖਲੋਜੂ ਤੇ ਖਲੋਜੇ ਕੁੜੀਆਂ ਚ ਹੈਗਾ ਕਿ ਨਹੀਂ ਛਾਲ ਮਾਰ ਕੇ ਉਤਰ ਜਾਣਾ ਜਾਂ ਕੰਧ ਚ ਮਾਰ ਕੇ ਖਲਾਰਨਾ ਜਾਂ ਸਫੈਦੇ ਚ ਏਦਾਂ ਮਤਲਬ ਪਤਾ ਨੀ ਕਿਉਂ ਪੁੱਠਾ ਜਿਹਾ ਹੁੰਦਾ ਸੀ ਬ੍ਰੇਕ ਨੀ ਮਾਰਨੀ ਹੈ ਨਾ
2: ਸਾਈਕਲ ਤੋਂ ਸਕੂਟਰੀ ਦਾ ਟ੍ਰਾਂਸਫਰ ਹੋ ਗਿਆ ਬਾਅਦ ਚ
1: ਸਕੂਟਰੀ ਤੇ ਮੈਂ ਜਦੋਂ ਮਤਲਬ ਮੇਰਾ ਘਰ ਛੱਡਦਾ ਉਸ ਦੇ ਬਾਅਦ ਖਰੀਦੀ ਹੈ ਮੇਰੀ ਭੈਣ ਵਾਸਤੇ ਤੇ ਮੈਨੂੰ ਉਹ ਅੱਜ ਤੱਕ ਨਹੀਂ ਆਉਂਦੀ ਚਲਾਉਣੀ
0: ਸਕੂਟਰੀ ਜਾਣ ਕੇ
1: ਸਾਈਕਲ ਦੇ ਬਾਅਦ ਡਾਇਰੈਕਟ ਹੀ ਕਾਰ ਹੀ ਚਲਾਈ ਹੈ ਕੋਈ ਸਕੂਟਰੀ ਨਹੀਂ ਚਲਾਈ
0: ਚੰਗੀ ਗੱਲ ਹੈ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ

0: ਥੈਂਕ ਯੂ ਜੀ, ਥੈਂਕ ਯੂ। ਸੋ ਸਪਰਿੰਗ 'ਤੇ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਸਪਰਿੰਗ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ। ਹੁਣ ਇਹ ਨਾ ਕਿਹੋ ਵੀ ਮੈਂ ਸਪਰਿੰਗ 'ਚ ਵਿਆਹ ਕਰਨਾ ਪਸੰਦ ਕਰ, ਤੁਸੀਂ ਰਿਸ਼ਤੇ ਤੁਸੀਂ ਭੇਜ ਦਿਓ ਅਤੇ ਆਪਾਂ ਅਨਾਊਂਸ ਕਰ ਦਾਂਗੇ। ਮਨ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਬੜੇ ਵਧੀਆ ਅੰਦਾਜ਼ ਦੇ ਵਿੱਚ ਸੁਣਾਈ, ਅਤੇ ਥੈਂਕ ਯੂ ਜਸਵਿੰਦਰਪਾਲ ਕੌਰ ਜੀ ਵੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ। ਸਿਮਰਨ ਜੀ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦੇ ਲਈ, ਕਹਿੰਦੇ ਕਿ ਇੰਜੋਏ ਕਰੋ, ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਰੱਬ ਸਾਰਿਆਂ ਨੂੰ ਤੰਦਰੁਸਤੀ ਦੇਵੇ, ਮਿਹਰਬਾਨੀ। ਦਿੱਲੀ ਜੂਲਰ ਵਾਲੇ ਕਹਿੰਦੇ 188 ਹੋ ਗਿਆ ਰੇਟ, ਕਿੰਨਾ ਕੁ ਹੋਜੂਗਾ ਤੇ ਤੁਸੀਂ ਕਹੋਗੇ ਵੀ ਅੱਜ ਤੇ ਮੈਂ ਲੈ ਹੀ ਲੈਣਾ?
1: ਮੈਂ ਨੀ ਕੁਛ ਕਹਿੰਦੀ, ਨੋ ਕਮੈਂਟ,
0: ਜਿੰਨਾ ਮਰਜ਼ੀ ਹੋ ਜੇ ਤੁਸੀਂ ਨੀ ਲੈਣਾ?
1: ਨਹੀਂ, ਮੈਨੂੰ ਨੀ ਫਰਕ, ਆਪਾਂ ਅੱਗੇ ਵੱਧ ਚੁੱਕੇ ਇਹਨਾਂ ਚੀਜ਼ਾਂ ਤੋਂ।
0: ਮਤਲਬ ਤੁਸੀਂ ਸਸਤਾ, ਤੁਹਾਡੇ ਲਈ ਹੈ ਤੁਹਾਡੇ ਲਈ ਸਸਤਾ?
1: ਮੈਂ ਦੇਖਦੀ ਨੀ ਨਾ, ਮੈਂ ਸੁਣਦੀ ਇੱਦਾਂ ਦੀ ਗੱਲਾਂ,
0: ਤੇ ਫਿਰ ਵੀ ਇੱਕ ਮਨ ਚ ਹੁੰਦਾ ਨਾ ਵੀ ਆਹ ਚੀਜ਼ ਇੰਨੇ ਕਦੇ ਹੋਜੂਗੀ ਤੇ ਮੈਂ ਲੈ ਲੂ,
1: ਪਤਾ ਹੀ ਨੀ, ਆਈ ਡੋਂਟ ਨੋ।
0: ਕਦੇ ਸੋਚਿਆ ਨੀ ਇਸ ਬਾਰੇ? ਓਕੇ,
1: ਜਿਸ ਗਲੀ ਜਾਣਾ ਨੀ ਉਸ ਗਲੀ ਦਾ ਪਤਾ ਪਤਾ ਕਰਕੇ ਕੀ ਫਾਇਦਾ।
0: ਹੋ ਹੋ ਹੋ, ਵਾਹ, ਇੰਨੇ ਸਿਆਣੇ ਤੁਸੀਂ। ਟਾਈਗਰ ਜੀ ਕਹਿੰਦੇ ਕਿ ਹੈਪੀ ਫਾਦਰ ਡੇ।
1: ਥੈਂਕ ਯੂ ਜੀ,
0: ਤੇ ਥੈਂਕ ਯੂ ਸਾਰੇ, ਕਹਿੰਦੇ ਆਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਹੋਣਗੇ, ਅਤੇ ਕੱਲ੍ਹ ਦਾ ਡਿਨਰ ਵਾਜ ਗੋਭੀ ਆਲੂ ਵਾਲੇ ਸੈਂਡਵਿਚ ਵਿਦ ਚਿਕਨ ਸੂਪ।
1: ਗੋਭੀ ਆਲੂ, ਮੈਨੂੰ ਲੱਗਦਾ ਸਬਜ਼ੀ ਬਚ ਗਈ ਹੋਣੀ ਐਕਸਟਰਾ,
0: ਤੁਸੀਂ ਤੇ ਇੱਦਾਂ ਹੀ ਕਹਿਣਾ, ਤੁਸੀਂ ਤੇ ਇੱਦਾਂ ਹੀ ਕਹਿਣਾ, ਚੜ੍ਹਦੀ ਕਲਾ ਦੀ ਕਹਿੰਦੇ ਅਰਦਾਸ ਕਰਦੇ ਹਾਂ, ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ ਜੀ ਤੁਹਾਡਾ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਦੇ ਵਿੱਚ ਰਹੋ, ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਜਿਮੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਜਤਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸੁਖਦੀਪ ਸਿੰਘ ਘੁੰਮਣ ਜੀ, ਸੁਖਵਿੰਦਰ ਕੌਰ ਜੀ, ਜਸਪ੍ਰੀਤ ਕੌਰ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਸਾਰੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਹੋਲੀ ਮੋਲੀ ਲੱਗਦਾ ਸਾਰੇ ਡੈਡੀ ਚਲੇ ਗਏ ਸੀ। ਅੱਛਾ, ਓਕੇ। ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਕਿ ਕਹਾਣੀ ਬਹੁਤ ਵਧੀਆ, ਵਾਹਿਗੁਰੂ ਤੰਦਰੁਸਤੀ ਬਖਸ਼ਣ। ਅਤੇ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਗੁਰਵੀਰ ਜੀ ਕਹਿੰਦੇ ਨੇ ਕਿ ਹਾਂਜੀ, ਮੂਵੀ ਵੇਖਣ ਗਏ ਅਤੇ ਬਹੁਤ ਵਧੀਆ ਲੱਗੀ। ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ। ਅਤੇ ਲਵਦੀਪ ਜੀ, ਬਹੁਤ ਮਿਹਰਬਾਨੀ ਤੁਹਾਡੀ ਵੀ। ਅਤੇ ਕਹਿੰਦੇ ਨੇ ਕਿ 5/5, ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਅਤੇ ਬਹੁਤ ਸ਼ੁਕਰੀਆ ਜੀ। ਅਤੇ ਅਵਤਾਰ ਜੀ ਕਹਿੰਦੇ ਕਿ ਹਾਂ, IMDb 'ਤੇ ਮੈਂ ਵੀ ਵੇਖੀ ਅਤੇ 9.7 ਆ ਰਿਹਾ ਵਾ, ਥੈਂਕ ਯੂ। ਮਤਲਬ ਆਈ, ਮਤਲਬ ਮੈਨੂੰ ਨਹੀਂ ਲੱਗਦਾ ਵੀ ਆਪਾਂ ਉਹਦੇ 'ਤੇ ਵੇਖ ਕੇ ਉਹ ਵੀ ਕਾਊਂਟ ਕਰਦੀ ਆ ਰੇਟਿੰਗ। ਇਹ ਇਹ ਜਿਹੜਾ ਇਹ ਆਪਣਾ ਹੁੰਦਾ, ਕਾਫੀ ਉਹ ਹੁੰਦਾ ਵਾ, ਇਹ ਮਤਲਬ ਔਥੈਂਟਿਕ ਹੁੰਦਾ ਵਾ,
1: ਡਿਪੈਂਡ ਕਰਦਾ। ਮੈਨੂੰ ਇਹਦੀ ਨੌਲੇਜ ਨਹੀਂ ਇਸ ਦੇ ਬਾਰੇ, ਪਰ ਹਾਂ, ਜੇ ਇੰਨਾ ਵੱਡਾ ਕੋਈ ਪਲੇਟਫਾਰਮ ਹੈ ਤੇ ਹੁੰਦਾ ਹੀ ਹੋਣਾ, ਕਿਉਂਕਿ ਉਹ ਓਬਵੀਅਸਲੀ ਕਿਸੇ ਨਾ ਕਿਸੇ ਦੀ ਤੇ ਡਿਊਟੀ ਲਾਈ ਹੋਣੀ।
0: ਅੱਛਾ, ਓਕੇ, ਕਿਉਂਕਿ ਇਹ ਆਈ ਥਿੰਕ ਆ ਨਾਲ ਐਮਾਜ਼ੋਨ ਸ਼ੋਅ ਹੋ ਰਿਹਾ ਵਾ ਇਹਦੇ, ਸੋ ਆਈ ਥਿੰਕ ਕਿ ਇਹਦੇ ਵਿੱਚ ਫਿਰ ਉਹ ਹੀ ਕਰੂਗਾ ਨਾ ਜਿਹਦੇ 'ਚ ਅਕਾਊਂਟ ਹੋਊਗਾ ਜਿਹਦਾ। ਸੋ ਜਦੋਂ ਅਕਾਊਂਟ ਆ ਤਾਂ ਫਿਰ ਮੰਨ ਲਓ ਵੀ ਉੱਦਾਂ ਐਵੇਂ ਕੋਈ ਜਾ ਕੇ ਜਾਇਆ ਕਿਉਂ, ਉਹ ਕਰ ਨਹੀਂ ਸਕਦਾ। ਸੋ ਇਸ ਕਰਕੇ ਆਈ ਥਿੰਕ ਹਾਂ, ਉਸ ਪੱਖੋਂ ਤਾਂ ਗੁੱਡ ਆ, ਠੀਕ ਆ। ਚਲੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਆਓ ਫਿਰ ਆਪਾਂ ਵਾਪਸ ਮੁੜਦੇ ਹਾਂ ਆਪਾਂ ਸਪਰਿੰਗ ਵੱਲ ਨੂੰ। ਅਤੇ ਹਾਂਜੀ, ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਵਧੀਆ ਰਹੇਗਾ। ਮੇਰਾ ਫੇਵਰੇਟ ਸੀਜ਼ਨ ਕਹਿੰਦੇ ਕਿ ਬਸੰਤ ਆ, ਅਤੇ ਮੇਰੇ ਲਈ ਮਤਲਬ ਖੁੱਲ੍ਹੇ ਖੁੱਲ੍ਹੇ ਦਿਨ, ਢੇਰ ਸਾਰੇ ਰੰਗ, ਬਰੰਗੇ ਫੁੱਲ ਅਤੇ ਬੂਟੇ, ਅਤੇ ਧਨੀਏ ਅਤੇ ਪੁਦੀਨੇ ਦੀ ਚਟਨੀ, ਮੇਰਾ ਮੇਰੀ ਬੇਟੀ ਅਤੇ ਬੇਟੇ ਦਾ ਬਰਥਡੇ, ਦਿਵਾਲੀ ਅਤੇ ਦੁਸਹਿਰਾ, ਅਤੇ ਧੰਨਵਾਦ ਸਤਵੀਰ ਜੀ। ਹਾਂ, ਵੈਸੇ ਤਿਉਹਾਰ ਵੀ
1: ਇਹਨਾਂ ਦਿਨਾਂ 'ਚ ਤੁਹਾਨੂੰ ਹਰ ਇੱਕ ਸੀਜ਼ਨ ਦੇ ਆਪਣੇ ਤਿਉਹਾਰ ਹੁੰਦੇ। ਹੁਣ ਜਿਵੇਂ ਜਨਮਾਸ਼ਟਮੀ ਨਿਕਲ ਕੇ ਗਈ ਹੈ, ਹੁਣ ਜਿਹੜੀ ਗੱਲ ਗੁਰਜੀਤ ਜੀ ਕਹਿ ਕੇ ਗਏ, ਵਾਕਈ ਆਪਣੀ ਜੇ ਯਾਦਾਂ ਦੀ ਆਪਾਂ ਗੱਲ ਕਰੀਏ, ਇੱਕ ਚੀਜ਼ ਇਹ ਵੀ ਹੁੰਦੀ ਸੀ ਨਾ ਕਿ ਜਿਵੇਂ ਮੌਸਮ ਚੇਂਜ ਹੁੰਦਾ ਸੀ, ਐਵੇਂ ਹੁੰਦਾ ਸੀ ਕਿ ਚਲੋ ਗੱਦਿਆਂ ਨੂੰ ਧੁੱਪ ਲਾ ਦਈਏ, ਰਜਾਈਆਂ ਨੂੰ ਧੁੱਪ ਲਾ ਦਈਏ, ਹੈ ਨਾ, ਜਿਹੜੇ ਦੀਵਾਨਾਂ 'ਚ ਸਾਰੇ ਬਿਸਤਰੇ ਪਏ ਆ ਨਾ, ਉਹਨਾਂ ਨੂੰ ਆਪਾਂ ਕੋਠੇ 'ਤੇ ਰੱਖਣਾ। ਪਹਿਲਾਂ ਬੱਚਿਆਂ ਦੀ ਇਹੀ ਜ਼ਿੰਮੇਵਾਰੀ ਹੁੰਦੀ ਸੀ ਕਿ ਤੁਸੀਂ ਪਹਿਲਾਂ ਰੱਖ ਕੇ ਆਉਣਾ, ਫਿਰ ਲੈ ਕੇ ਆਉਣਾ, ਹੈ ਨਾ। ਇਹ ਵੀ ਇਹ ਸਾਰੀ ਚੀਜ਼ਾਂ ਵੀ ਮੌਸਮ ਨਾਲ ਮਤਲਬ ਜੁੜੀ ਹੁੰਦੀ ਹੈ, ਅਤੇ ਤਿਉਹਾਰ ਤਾਂ ਹੈ ਹੀ।
0: ਜਿਹੜੇ ਜਿਹੜੇ ਵੇਖਦੇ ਨੇ, ਜਿਹੜੇ ਜਿਹੜੇ ਖੇਡਦੇ ਨੇ, ਉਹਨਾਂ ਦੇ ਲਈ ਕਿੱਡੀ ਵੱਡੀ ਗੱਲ ਹੈ। ਤੇ 897 ਤੁਸੀਂ ਹੋਲਡ 'ਤੇ ਰਹੋ ਜੀ। ਸਿਮਰਨ ਜੀ ਕਹਿੰਦੇ ਕਿ ਮੇਰੇ ਵਾਸਤੇ ਸਪਰਿੰਗ ਦਾ ਮਤਲਬ ਆ ਵੀ ਸੰਡੇ ਕ੍ਰਿਕਟ ਅਤੇ ਮਤਲਬ ਮੈਨੂੰ ਮੇਰੇ ਗਲੈਮਰਸ ਗੋਡੇ ਵਿਖਾਉਣ ਦਾ ਮੌਕਾ, ਯਾਨੀ ਕਿ ਨਿੱਕਰ ਪਾਉਣ ਦਾ ਪੈਂਟ ਤਿਆਗ ਕੇ, ਹੈ ਨਾ, ਇਟਸ ਗੁੱਡ। ਮਤਲਬ ਤੁਸੀਂ ਹੁਣ ਆਪਣੇ ਗੋਡਿਆਂ ਦਾ ਫੇਸ਼ੀਅਲ ਫੁਸ਼ੀਅਲ ਕਰਾ ਲਓ ਅਤੇ ਗੁੱਡ ਨਾ।
1: ਮੈਨੂੰ ਲੱਗਿਆ ਬਸੰਤ ਭਾਜੀ ਦੀ ਵਾਈਫ ਦੇ ਮੈਸੇਜ ਹੈ, ਮੇਰਾ ਫੇਵਰੇਟ ਹੈ ਬਸੰਤ, ਵੈਦਰ ਦੀ ਗੱਲ ਹੋ ਰਹੀ
0: ਹੈ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜਸ ਜੀ, ਮੈਂ ਵੀ ਕਹਿੰਦੇ ਕਿ ਸਮਝਦੀ ਸੀ ਕਿ ਬਸੰਤ ਐਂਡ ਲਾਲਵੀਰ ਜੀ ਟਵਿਨਸ ਬ੍ਰਦਰ ਨੇ। ਅੱਛਾ, ਵੈਸੇ ਤੁਹਾਨੂੰ ਮੈਂ ਦੱਸਦਾ, ਇਹ ਟਵਿਨਸ ਬ੍ਰਦਰ ਨੇ।
1: ਅੱਛਾ,
0: ਹਾਂ ਹੈਗੇ ਟਵਿਨ ਬ੍ਰਦਰ ਨੇ।
1: ਓਕੇ,
0: ਹਾਂ,
1: ਕਿੱਥੇ ਇਹਨਾਂ ਦਾ ਭਰਾ?
0: ਹਾਂਜੀ, ਉਹ ਇੰਡੀਆ ਇਹਨਾਂ ਦੇ ਬ੍ਰਦਰ।
1: ਹਾਂ,
0: ਟਵਿਨ ਬ੍ਰਦਰ ਨੇ।
1: ਅੱਛਾ,
0: ਤੇ ਮਤਲਬ ਉਹਨੂੰ ਮੈਨੂੰ ਪਤਾ ਨਹੀਂ ਵੀ ਇਹਨਾਂ ਦੇ ਨਾਲ ਸ਼ਕਲ ਕਿੰਨੀ ਕੁ ਰਲਦੀ ਆ, ਤੇ ਉਹ ਚੋ ਲਾਲ ਜੀ ਮੈਨੂੰ ਚੇਤਾ ਭੁੱਲ ਗਿਆ ਵੈਸੇ, ਅੱਗੇ ਦੱਸਦੇ ਹੁੰਦੇ।
1: ਅੱਛਾ,
0: ਹਾਂ, ਪਰ ਹੈਗੇ ਟਵਿਨ ਨੇ।
1: ਅੱਛਾ, ਹਾਂ,
0: ਠੀਕ ਠੀਕ। ਤੁਸੀਂ
1: ਇੱਕ ਚੀਜ਼ ਤੇ ਚਲੋ ਤੁੱਕਾ ਸਹੀ ਸੀ ਨਾ, ਮੈਨੂੰ ਤਾਂ ਲੱਗਦਾ ਸੀਗਾ ਭਰਾ ਭਰਾ ਹੋਣੇ ਬਸੰਤ ਲਾਲ।
0: ਇੱਕ ਤਾਂ ਮੈਨੂੰ ਆ ਗਿਆ ਚੇਤਾ, ਸੋਰੀ, ਉਹਨਾਂ ਦਾ ਨਾਂ ਰੂਪ ਆ।
1: ਅੱਛਾ,
0: ਕਿਹਨਾਂ ਦਾ? ਬਸੰਤ ਹੈ।
1: ਵਾਹ,
0: ਹਾਂ, ਰੂਪ ਬਸੰਤ, ਦੋਵੇਂ ਭਰਾ ਨੇ। 897-897 ਤੁਸੀਂ ਆਉਣੇ ਰਹੋ ਜੀ। ਹੈਲੋ,
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
1: ਕੌਣ ਬੋਲ ਰਹੇ?
2: ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ, ਮੈਂ ਹਿਪਲਾ ਹੈਡਫੋਨ ਲਾ ਕੇ, ਤੁਸੀਂ ਸੁਣਦੀ ਭਾਈ ਵੀਰ ਤੁਹਾਨੂੰ?
0: ਹਾਂਜੀ ਜੀ, ਸੁਣ ਰਹੀ ਹੈ ਜੀ, ਸੁਣ ਰਹੀ।
2: ਹਾਂਜੀ ਹਾਂਜੀ, ਬਹੁਤ ਵਧੀਆ ਵਿਸ਼ਾ ਜੀ। ਇੰਡੀਆ ਦਾ ਤਾਂ ਇਹੀ ਯਾਦ ਆ ਵੀਰ ਜੀ, ਮੈਂ ਸਟੇਟ ਵੇ ਆਵਾਂ ਵੀ ਜਦੋਂ ਮੱਛਰ ਜਿਹਾ ਪੈਣ ਲੱਗ ਪੈਂਦਾ ਅੱਖਾਂ 'ਚ, ਉਹ ਸਮੈਲ ਜੀ ਅੱਖਾਂ ਦੀ,
0: ਖੱਟਾ ਖੱਟਾ ਜਿਹਾ
2: ਭਾਜੀ, ਉਹ ਇੱਡੀ ਭੈੜੀ ਸਮੈਲ ਸੀ ਨਾ, ਨਿੱਕਾ ਜਿਹਾ ਮੱਛਰ ਹੁੰਦਾ ਸੀ ਭਾਜੀ, ਨਿੱਕਾ ਜਿਹਾ, ਉਹਦੀ ਸਮੈਲ ਨਾ ਜਾਣੀ ਨਾ। ਅੱਜ ਵੀ ਯਾਦ ਆ, 21 ਸਾਲ ਹੋ ਗਏ ਇੱਥੇ ਆਇਆ ਨੂੰ, ਹਜੇ ਵੀ ਨੀ ਭੁੱਲਦਾ ਉਹ ਮੱਛਰ।
0: ਉਹ ਮੱਛਰੀ ਦੀ ਕਹਿੰਦੇ ਜ਼ਿਆਦਾ ਸਮੈਲ ਭੈੜੀ ਹੁੰਦੀ ਆ,
2: ਬਹੁਤ ਭੈੜੀ।
1: ਹੁਣ ਇਹ ਕੀ ਮੱਛਰ ਕੀ ਮੱਛਰ
0: ਜ਼ਿਆਦਾ ਸਟਿੰਗ ਜਿਹੜਾ ਕਰਦੀ ਨਾ ਇਕਦਮ, ਉਹ ਕਰਦੀ ਆ
2: ਮੱਛਰ ਦੀ ਮੱਛਰ ਕੀ। ਭਾਈ ਸਾਡੇ ਨਾ ਨਾਲ ਹੁੰਦਾ ਸੀ ਸੂਆ, ਇੱਕ ਸੂਆ ਤੇ ਇੱਕ ਨਹਿਰ ਮੋਗੇ ਤੋਂ ਆਉਂਦੀ ਹੁੰਦੀ ਸੀ, ਤੇ ਉਹਦੇ ਉੱਤੇ ਜਾਣਾ ਨਾ ਮਤਲਬ ਸਕੂਟਰ ਤੇ, ਬਹੁਤ ਮੱਛਰ, ਮਤਲਬ ਕਹਿ ਲਓ ਵੀ ਜੰਗ ਹੀ ਹੁੰਦੀ ਸੀ ਸ਼ਾਮ ਜਾਣਾ ਮੋਟਰਸਾਈਕਲ ਤੇ, ਉਹਦੇ ਕਿਹੜਾ ਕਾਰਾਂ ਹੁੰਦੀਆਂ ਸੀਗੀਆਂ, ਮੂੰਹ ਬਲੇਟ ਕੇ ਜਾਣਾ, ਤੇ ਉਦੋਂ ਨੀ ਪਤਾ ਸੀ ਭਾਜੀ ਬਸੰਤ ਕਿੱਦਾਂ। ਪਰ ਹੁਣ ਵੀਰ ਜੀ ਇੱਥੇ ਆ ਕੇ, ਖਾਸ ਕਰਕੇ ਮੈਲਬਨ ਆ ਕੇ, ਤਾਂ ਬਹੁਤ ਮਹਿਸੂਸ ਕਰਦੇ ਹਾਂ ਜਿਵੇਂ ਲੱਗਦਾ ਵੀ 3-4 ਮਹੀਨੇ ਦਾ, ਕਿਉਂਕਿ ਅਸੀਂ ਵੀਰ ਜੀ ਜਿਹੜੇ ਬੰਦੇ ਰਹੇ ਨਾ ਮੈਲਬਨ ਸਿੱਧੇ ਆ ਕੇ, ਉਹਨਾਂ ਨੂੰ ਇੰਨਾ ਮਹਿਸੂਸ ਨੀ ਹੁੰਦਾ। ਜਿਹੜੇ ਬੰਦੇ ਬਾਹਰੋਂ ਆਉਂਦੇ ਆ ਨਾ ਮੈਲਬਨ ਤੋਂ, ਜਿਵੇਂ ਸਿਡਨੀ ਤੋਂ, ਕੈਂਪ ਕਿਤੋਂ ਵੀ, ਸਾਨੂੰ ਮੌਸਮ ਦਾ ਫਰਕ ਲੱਗਦਾ। ਬਹੁਤ ਵਧੀਆ ਲੋਕ ਆ ਮੈਲਬਨ ਦੇ, ਵਧੀਆ ਵਾ ਸਭ ਕੁਛ ਵਧੀਆ। ਪਰ ਆ ਜਿਹੜੇ 3 ਮਹੀਨੇ ਆ ਨਾ, ਇਹ 3 ਮਹੀਨੇ ਅਸੀਂ ਕੰਪੇਅਰ ਕਰਦੇ ਰਹਿੰਦੇ ਯਾਰ ਵੀ ਯਾਰ ਸਿਡਨੀ ਤਾਂ ਆਏ ਸੀਗਾ।
0: ਕਿਹੜੇ ਕਿਹੜੇ ਆ? ਸਤੰਬਰ, ਅਕਤੂਬਰ, ਨਵੰਬਰ?
2: ਆਹੀ ਵੀਰ ਜਿਹੜੇ ਸਪਤੰਬਰ, ਜਿਹੜੇ ਆਹ ਮਹੀਨਾ ਸਪਤੰਬਰ ਵਾਲਾ,
0: ਬਾਕੀਆਂ ਥਾਵਾਂ 'ਚ ਇਹ ਵਧੀਆ ਨੇ?
2: ਹਾਂਜੀ, ਜਿਵੇਂ ਨਾ ਜਿਵੇਂ ਸਿਡਨੀ ਦਾ ਵੈਦਰ ਆ, ਸਿਡਨੀ ਦਾ ਵੀਰ ਜੀ ਵੈਦਰ ਜਮਾਂ ਪੰਜਾਬ ਵਰਗਾ ਵਾ, ਤੁਹਾਨੂੰ ਇਹ ਜਾਣੀ ਹੋਊਗਾ ਵੀ ਅੱਜ ਮੀਂਹ ਪਈ ਜਾਂਦਾ ਤੇ ਨਾਲ ਹਵਾ ਚੱਲੀ ਜਾਂਦੀ ਆ, ਮਤਲਬ ਹੀ ਨੀ। ਅਸੀਂ ਵੀਰ ਜੀ ਜਿਹੜੇ ਕੱਪੜੇ ਕੱਢ ਲਏ, ਪਹਿਲੇ 10 ਸਾਲ ਮੈਂ ਰਿਹਾ ਸਿਡਨੀ, ਜਿਹੜੇ ਕੱਪੜੇ ਵੀਰ ਜੀ ਸਿਆਲਾਂ ਨੇ ਕੱਢ ਲਏ, ਸਿਆਲਾਂ ਨੇ ਚੱਲਣਗੇ। ਇਹ ਨੀ ਵੀ ਅੱਜ ਜਿਵੇਂ ਆਪਣੇ ਤਾਂ ਦਿਹਾੜੀ 'ਚ 3 ਵਾਰ ਮੌਸਮ ਬਦਲ ਜਾਂਦੇ ਆ। ਈਵਨ ਮੇਰੇ ਰਿਸ਼ਤੇਦਾਰ, ਮੇਰਾ ਭਤੀਜਾ ਹੀ ਆ, ਮੇਰੇ ਲਾਇਕ ਮੁੰਡੇ ਜਿੱਡਾ ਹੀ ਆ, ਉਹ ਵਿਆਹ ਕਰਕੇ ਇੰਡੀਆ ਤੋਂ ਆਇਆ ਬਾਈ, ਤੇ ਕਹਿੰਦਾ ਚਾਚਾ ਮੈਂ, ਉਹ ਕੱਲ੍ਹ ਆਇਆ ਮੇਰੇ ਕੋਲ ਕਰੇਕੀ ਬਰਨ, ਕਨੇਨ ਬਰਨ ਤੋਂ, ਕਹਿੰਦਾ ਚਾਚਾ ਮੈਂ ਤਾਂ ਇੱਥੇ ਮੂਵ ਹੋ ਜਾਣਾ। ਮੈਂ ਕਿਹਾ ਪਰੰਦਾ ਨਾ ਲੋਕ ਮੂਵ ਹੁੰਦੇ ਆ ਸ਼ਹਿਰਾਂ ਤੋਂ ਸ਼ਹਿਰਾਂ 'ਚ, ਤੂੰ ਇੰਨੇ ਵੈਦਰ 'ਚ ਹੀ। ਕਹਿੰਦਾ ਚਾਚਾ ਮੈਨੂੰ ਮਹੀਨੇ 'ਚ ਵੀ ਪਤਾ ਲੱਗ ਗਿਆ ਵੀ ਤੁਹਾਡੇ ਵੈਦਰ ਥੋੜ੍ਹਾ ਠੀਕ ਰਹਿੰਦਾ, ਧੁੱਪ ਧੁੱਪ ਜ਼ਿਆਦਾ ਰਹਿੰਦੀ ਆ
0: ਕਨੇਨ
2: ਬਰਨ ਦੀ। ਵੇਖ ਲਓ, ਇੱਕ ਨਵਾਂ ਬੰਦਾ ਆਇਆ ਆਸਟ੍ਰੇਲੀਆ 'ਚ, ਉਹਨੇ ਫਾਈਂਡ ਆਊਟ ਕੀਤਾ ਮਹੀਨੇ 'ਚ, ਕਹਿੰਦਾ ਜਦੋਂ ਮੈਂ ਫੋਨ ਕਰਦਾ ਇੱਦਾਂ ਕਹਿੰਦਾ ਚਾਚਾ ਤੁਹਾਡੇ ਮੋਸਟਲੀ ਸਨੀ ਜਿਹਾ ਹੀ ਹੁੰਦਾ। ਮੈਂ ਖੈਰ ਅਸੀਂ ਤਾਂ ਯਾਰ ਰੀਅਲਾਈਜ਼ ਕੀਤਾ ਨੀ ਵੀ ਇੰਨੇ, ਤੂੰ ਮਹੀਨੇ 'ਚ ਫਰਕ ਪਤਾ ਕਰ ਲਿਆ ਵੀ ਮਹੀਨੇ 'ਚ ਵੀ ਵੈਦਰ ਦਾ, ਕਰੇਨ ਬਰਨ ਦਾ।
0: ਤੁਸੀਂ ਹੁਣ ਕਿੱਥੇ ਰਹਿੰਦੇ ਹੋ?
2: ਮੈਂ ਤਾਂ ਜੀ ਲੈ ਕਰੇਕੀ ਬਰਨ ਜੀ।
0: ਉਹਨੂੰ ਮਤਲਬ ਕਰੇਨ ਬਰਨ ਦੇ ਨਾਲੋਂ ਕਰੇਕੀ ਬਰਨ ਦਾ ਫਰਕ ਲੱਗਦਾ ਮਤਲਬ?
2: ਨਹੀਂ
0: ਨਹੀਂ, ਮੈਨੂੰ
2: ਨਹੀਂ, ਉਹ ਜਿਹੜਾ ਮੇਰਾ ਭਤੀਜਾ
0: ਜ਼ਿਆਦਾਤਰ ਜਿਹੜਾ ਵਾ ਇਹ ਤੋਂ ਬੈਟਰ ਮੰਨਿਆ ਜਾਂਦਾ ਵੀ ਕੁਈਨਜ਼ਲੈਂਡ, ਆਪਣੇ ਬ੍ਰਿਸਬੇਨ ਵਧੀਆ ਵਾ
1: ਸਟੈਂਡਰਡ
2: ਤੇ। ਪਰ ਹੁਣ ਬਾਕੀ ਇੱਥੇ ਆ 3 ਮਹੀਨੇ ਬਾਅਦ ਲੱਗਦਾ ਨਾ ਵੀ ਹੁਣ ਜਿਵੇਂ ਫੁੱਲ ਬੂਟੇ ਉੱਗ ਰਹੇ ਆ, ਹਨਾ, ਵਧੀਆ ਲੱਗਦਾ। ਇੱਕ ਸਿਆਲਾਂ ਚੋਂ ਆਪਾਂ ਗਰਮੀ 'ਚ ਜਾ ਰਹੇ ਹਾਂ, ਬਾਕੀ ਹੁਣ ਹੁਣ ਰੀਅਲਾਈਜ਼ ਕਰ ਰਹੇ ਹਾਂ ਜੀ, ਪਹਿਲਾਂ ਨਹੀਂ ਪਤਾ ਹੁੰਦਾ ਵੀ ਕੀ ਫਰਕ ਆ ਬਸੰਤ ਦਾ ਤੇ, ਹਨਾ, ਪਤਲੀ ਉਮਰ ਦੇ ਹਿਸਾਬ ਨਾਲ, ਜਾਂ ਆਪਾਂ ਨਵੀਂ ਨਵੀਆਂ ਚੀਜ਼ਾਂ ਲੱਭਦੇ ਰਹਿੰਦੇ ਹਰ ਰੋਜ਼ ਵੀ, ਕੋਈ ਨਾ ਕੋਈ ਨਵੀਂ ਚੀਜ਼ ਆਵੇ ਨਾ, ਮੌਸਮ ਵਾਤਾਵਰਨ, ਹਨਾ, ਸੁਭਾਅ ਇੱਦਾਂ ਬਸ ਚੇਂਜ ਹੁੰਦਾ ਰਹਿੰਦਾ। ਪਰ ਆਹ ਮੌਸਮ ਬਾਕੀ ਵਧੀਆ ਲੱਗਦਾ। ਈਵਨ ਇੰਡੀਆ 'ਚ ਵੀ ਜਦੋਂ ਹੁੰਦੇ ਸੀ ਉਦੋਂ ਬਰਸੀਨਾਂ ਜਿਹੀਆਂ ਜਾਂਦੀਆਂ ਹੁੰਦੀਆਂ ਸੀਗੀਆਂ, ਉਦੋਂ ਵਿੱਚ ਵਿੱਚ ਮਤਲਬ ਸ਼ਲਗਮ ਕੋਈ ਰਹਿ ਜਾਣਾ ਉਹ ਖਾ ਲੈਣਾ, ਮਤਲਬ ਉਹ ਸਾਰੇ ਜਾਂਦੇ ਹੁੰਦੇ ਸੀ ਨਾ ਵੀ ਸਿਆਲਾਂ ਦਾ ਕੰਮ ਤੇ ਗਰਮੀ ਵਾਲੇ ਸ਼ੁਰੂ ਹੁੰਦੇ ਸੀਗੇ।
0: ਹਾਂਜੀ ਵੱਟਾਂ ਦੇ ਉੱਤੇ ਸੌਂਫ ਸੌਂਫ ਜੀ ਪੱਕ ਜਾਂਦੀ ਹੈ ਨਾ,
2: ਸੌਂਫ ਸੌਂਫ ਪੱਕ ਜਾਂਦੀ ਹੁੰਦੀ ਸੀ। ਹਾਂਜੀ ਤੇ ਸਾਨੂੰ ਤਾਂ ਉਹੀ ਯਾਦ ਆ ਜੀ, ਬਰਸੀਨਾ ਮੱਕੇ ਵੱਢਣੇ। ਪਰ ਸੋਹਣਾ ਮੌਸਮ ਹੁੰਦਾ ਜੀ ਆ ਜੀ ਲਾਉਣ ਨੂੰ, ਪਰ ਤੁਸੀਂ ਬਸ ਸਾਨੂੰ ਯਾਦ ਕਰਾ ਦਿੰਦੇ ਆ ਵੀ ਕਿਹੜੀ ਫਸਲ। ਵੀਰ ਜੀ ਸੋਮਵਾਰ ਨੂੰ ਥੋੜਾ ਥੋੜਾ ਜਿਵੇਂ ਅੱਜ ਵੀ ਤੁਸੀਂ ਕੀਤਾ ਸੀ ਨਾ, ਦੱਸਦੇ ਰਹਿ ਕੋ ਵੀ ਕਿਹੜਾ ਕਿਹੜਾ ਫਸਲ ਲੱਗਣੀ ਆ ਹੁਣ, ਬੂਟੇ ਕਿਹੜੇ ਵਧੀਆ ਲੱਗ ਸਕਦੇ ਆ, ਜਸਟ ਇਨਫੋਰਮੇਸ਼ਨ ਬੰਦੇ ਨੂੰ ਨਾ ਦਿਮਾਗ ਚ ਪਈ ਹੁੰਦੀ ਪਿੱਛੇ ਕਦੇ ਲੁਕੀ, ਜੇ ਤੁਸੀਂ ਯਾਦ ਕਰਾ ਦਿੰਦੇ ਨਾ ਸਾਨੂੰ ਯਾਦ ਆ ਜਾਂਦਾ ਹਾਂ ਯਾਰ ਆਹ ਸਬਜ਼ੀ ਲਾਈਏ।
0: ਕੋਈ ਨੀ ਹਾਂਜੀ ਹਾਂਜੀ ਕੋਈ ਨੀ ਆਪਾਂ ਕਰ ਲੈਣੇ ਆਪਾਂ ਥੋੜਾ ਥੋੜਾ ਜਿਹਾ ਉਹੀ ਸਿਆਲ ਵਾਲੀ ਜਿਹੜੀ ਗਰਮੀ ਵਾਲੀ ਆਪਾਂ ਕਰ ਹੀ ਲੈਣੇ। ਥੈਂਕ ਯੂ ਧੰਨਵਾਦ ਤੁਹਾਡਾ, ਮਿਹਰਬਾਨੀ। ਸੁਣੋ ਸੁਣੋ ਤੁਸੀਂ ਹੁਣੇ ਹੁਣੇ ਕਰ ਲੈਣੇ ਜੀ। ਵੇਖੋ ਇੱਕ ਤਾਂ ਮੈਨੂੰ ਲੱਗਦਾ ਹੁੰਦਾ ਵੀ ਮੈਂ ਜਿਹੜਾ ਕਹਿੰਦਾ ਹੁੰਦਾ ਵੀ ਘਰਾਂ ਦੇ ਵਿੱਚ ਦੋ ਤਿੰਨ ਚੀਜ਼ਾਂ ਫਿਰ ਰਿਪੀਟ ਕਰ ਦਿੰਦੇ ਹਾਂ, ਧਨੀਆ ਤੁਹਾਡੇ ਕੋਲ ਵਿੱਚ ਚਾਹੀਦਾ, ਧਨੀਆ ਹੁਣ ਇਹਨਾਂ ਦਿਨਾਂ 'ਚ ਨਿਸਰਦਾ ਜਾਊਗਾ, ਪਰ ਉਹੀ ਗੱਲ ਫਿਰ ਆ ਵੀ ਹਫ਼ਤੇ ਹਫ਼ਤੇ ਦੇ ਫਰਕ ਨਾਲ ਥੋੜ੍ਹੇ ਥੋੜ੍ਹੇ ਵੱਖਰੇ ਵੱਖਰੇ ਥਾਵਾਂ 'ਤੇ ਬੀਜ ਕੱਢ ਛੱਡੋ ਅਤੇ ਉਹ ਤੁਹਾਡੇ ਪੱਕ ਗਿਆ, ਕੋਈ ਨਹੀਂ ਅਗਲਾ ਅਗਲੇ ਤੋਂ ਅਗਲਾ ਅਗਲੇ ਤੋਂ ਅਗਲਾ। ਅਤੇ ਟਮਾਟਰ ਇਹਨਾਂ ਦਿਨਾਂ ਦੇ ਵਿੱਚ ਮਤਲਬ ਮਸਟ, ਟਮਾਟਰ ਕਿੰਨੇ ਮਹਿੰਗੇ ਹੋ ਜਾਂਦੇ ਆ ਅਤੇ ਘਰ ਦੇ ਸਾਡੇ ਟਮਾਟਰ ਹੋ ਜਾਣਗੇ। ਪੂਤਨਾ ਚਟਨੀ ਚੁਟਨੀ ਹੈ ਨਾ, ਓਕੇ ਰਿਪੋਰਟ, ਅਤੇ ਮਿਰਚਾਂ ਹਰੀਆਂ। ਸੋ ਇਹ ਤੁਹਾਡਾ ਓਕੇ ਰਿਪੋਰਟ 'ਚ ਇੰਨਾ ਕੰਮ ਰਹੇ। ਫਿਰ ਜੇ ਤੁਸੀਂ ਥੋੜ੍ਹੀ ਜਿਹੀ ਵੱਧ ਮਿਹਨਤ ਕਰ ਸਕਦੇ ਹੋ ਤਾਂ ਫਿਰ ਆਪਣੇ ਆ ਜਾਂਦੇ ਆ ਤੁਹਾਡੇ ਖੀਰੇ ਹੈ ਨਾ। ਇਹਨਾਂ ਦਿਨਾਂ ਦੇ ਵਿੱਚ ਹੁਣ ਖੀਰੇ ਖੂਰੇ ਦੀ ਤਿਆਰੀ ਤੁਸੀਂ ਕਰ ਸਕਦੇ ਹੋ, ਬੀਜ ਸਕਦੇ ਹੋ ਹੈ ਨਾ। ਥੋੜ੍ਹਾ ਜਿਹਾ ਬਚਾ ਕੇ ਤੁਹਾਨੂੰ ਇਹ ਰੱਖਣਾ ਪੈਣਾ ਖੀਰੇ ਕੱਦੂਆਂ ਨੂੰ ਜਾਂ ਇਹ ਜਿੰਨੀ ਵੀ ਆ ਇਹ ਕੈਟੇਗਰੀਆਂ ਨੇ, ਇਹਨਾਂ ਨੂੰ ਤੁਹਾਨੂੰ ਇੱਕ ਚੀਜ਼ ਕਰਨੀ ਪੈਣੀ ਆ ਕਿ ਇਹ ਜਿਹੜੇ ਹੁੰਦੇ ਆ ਘੋਗੇ ਜੇ ਕਿ ਆਪਣੇ ਸ਼ਕਲ ਆ ਗਈ ਯਾਦ, ਓਕੇ। ਸੋ ਉਹਨਾਂ ਤੋਂ ਬਚਾ ਕੇ ਆਪਾਂ ਰੱਖਣਾ ਹੁੰਦਾ ਅਤੇ ਉਹ ਨਹੀਂ ਤੇ ਤੁਸੀਂ ਹੁਣ ਬੀਜ ਕੇ ਜਾਓਗੇ ਅਤੇ ਰਾਤ ਨੂੰ ਅਤੇ ਸਵੇਰੇ ਤੁਸੀਂ ਉੱਠ ਕੇ ਆਉਣਾ, ਤੁਸੀਂ ਕਹਿਣਾ ਪਤਾ ਨਹੀਂ ਕਿੰਨੇ ਕਿੰਨੇ ਮਤਲਬ ਐਂ ਲੱਗਦਾ ਜਿੱਦਾਂ ਆਰੀ ਫੇਰ ਦਿੱਤੀ ਹੁੰਦੀ ਆ, ਕਈ ਵਾਰੀ ਤਾਂ ਨਾਮੋ ਨਿਸ਼ਾਨ ਹੀ ਮਿਟਾ ਦਿੰਦੇ ਆ।
1: ਮੈਂ ਬੱਚੇ ਵਿੱਚ ਕਾਰਟੂਨ ਦੇਖਦੇ ਸੀਗੇ ਅਤੇ ਉਹ ਉਸਦੇ ਵਿੱਚ ਇਹੀ ਸੀਗਾ ਕਿ ਉਹ ਲੋਕ ਖੇਤੀ ਕਰਕੇ ਪੱਤਾ ਗੋਭੀ ਦੀ ਹੱਟਦੇ ਤੇ ਦੂਜੇ ਦਿਨ ਦੇਖਦੇ ਸਾਰੀ ਗਾਇਬ, ਜਿਵੇਂ ਕੱਟਦੇ ਹੋਏ ਕਿਸੇ ਨੇ
0: ਇੱਦਾਂ ਹੀ ਲੱਗਦਾ।
1: ਉਹ ਇੰਨੀ ਸਪੀਡ ਨਾਲ ਆਉਂਦੇ ਸ਼ੋ ਕਰਕੇ ਸਾਰਾ, ਮਤਲਬ ਕਾਰਟੂਨ 'ਚ ਵੀ ਐਕਚੁਅਲ ਇਹੀ ਚੀਜ਼ ਦਿਖਾਈ ਹੈ।
0: ਸੋ ਉਹਦੇ ਤੋਂ ਤੁਸੀਂ ਬਚਾਉਣਾ ਵਾ ਅਤੇ ਬਚਾਉਣ ਦੇ ਤਰੀਕੇ ਉਹੀ ਆ ਵੀ ਇੱਕ ਤਾਂ ਉਹ ਆਪਣੇ ਪੇਟ 'ਚ ਮਿਲਦੇ ਆ ਉਹ ਤੁਸੀਂ ਪਾ ਸਕਦੇ ਹੋ
1: ਤੇ ਤੁਹਾਡੇ ਪੈਟਸ ਨਾ ਹੋਣ ਤਾਂ ਹੀ, ਪੈਟਸ ਲਈ ਵਧੀਆ ਨਹੀਂ ਹੁੰਦੀ ਨਾ ਉਹ, ਲਾਸਟ ਟਾਈਮ ਦੱਸਿਆ।
0: ਹਾਂ ਡਿਪੈਂਡ ਕਰਦਾ ਤੁਹਾਡਾ ਗਾਰਡਨ ਕਿਸ ਵੇਲੇ ਤੁਸੀਂ ਉਹ, ਫਿਰ ਜੇ ਤੁਹਾਡੇ ਪੈਟਸ ਨੇ ਤਾਂ ਤੁਸੀਂ ਥੋੜ੍ਹੀ ਬਹੁਤੀ ਜਿਹੜੀ ਹਲਕੀ ਫਲਕੀ ਪ੍ਰੋਟੈਕਸ਼ਨ ਜਿਹੜੀ ਆਲੇ ਦੁਆਲੇ ਤੁਸੀਂ ਕਰੋਗੇ ਹੈ ਨਾ, ਉਹ ਤੁਹਾਨੂੰ ਮਿਲ ਜਾਂਦੀ ਆ ਬਨਿੰਗ ਤੋਂ ਵੀ, ਆਪ ਵੀ ਤੁਸੀਂ ਕੋਈ ਆੜ ਓੜ ਪੋੜ ਤੁਸੀਂ ਕਰ ਸਕਦੇ ਹੋ ਅਤੇ ਉਹ ਤਾਂ ਤੁਹਾਨੂੰ ਬਚਾਉਣਾ ਹੀ ਪੈਣਾ ਵਾ ਉਹ ਸਾਰੀਆਂ ਚੀਜ਼ਾਂ ਤੋਂ। ਉਦਾਂ ਕੋਈ ਬਿੱਲੀ ਪੁੱਟ ਗਈ ਕੋਈ, ਮਤਲਬ ਈਵਨ ਤੁਹਾਡਾ ਪੈਟ ਵੀ ਉਹ ਵੀ ਤਾਂ ਪੇਟ ਪੁੱਟ ਜਾਂਦਾ, ਸੋ ਉਹਦੇ ਤੋਂ ਤਾਂ ਤੁਹਾਨੂੰ ਵੈਸੇ ਵੀ ਤੁਹਾਨੂੰ ਬਚਾਉਣਾ ਪੈਣਾ। ਅਤੇ ਇੱਕ ਆਪਾਂ ਬ੍ਰੇਕ ਲਈਏ, ਫਿਰ ਆ ਕੇ ਮੈਂ ਉਹਨਾਂ ਚਿਰ ਥੋੜ੍ਹਾ ਜਿਹਾ ਹੋਰ ਵੇਖ ਲੈਣਾ ਅਤੇ ਫਿਰ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0400-021-246 ਤੇ।
5: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-93-33
4: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
7: ਹਾਂਜੀ ਹਾਂਜੀ ਹਾਂਜੀ ਹਾਂਜੀ
8: ਹਾਂਜੀ ਰੇਡੀਓ।
9: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
10: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਪਰਿੰਗ ਦੀਆਂ ਅਤੇ ਗੱਲਾਂ ਬਾਤਾਂ ਚੱਲ ਪਈਆਂ ਗਾਰਡਨਿੰਗ ਵੱਲ ਨੂੰ ਸਬਜ਼ੀਆਂ ਵੱਲ ਨੂੰ ਭਾਜੀਆਂ ਵੱਲ ਨੂੰ ਅਤੇ ਆਓ ਫਿਰ ਆਪਾਂ ਅੱਗੇ ਤੋਰਦੇ ਪ੍ਰੋਗਰਾਮ ਨੂੰ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਕੋਈ ਵੀ ਚੀਜ਼ ਹੁੰਦੀ ਨਾ ਹੁਣ ਆਪਾਂ ਜੇ ਕਿਸੇ ਵੈਦਰ ਦੀ ਗੱਲ ਕਰ ਰਹੇ ਤਾਂ ਡੈਫੀਨੇਟਲੀ ਖਾਣ ਪੀਣ ਦੀ ਗੱਲ ਚੱਲੀਏ ਅਤੇ ਇੱਥੇ ਗਾਰਡਨਿੰਗ ਦੀ ਗੱਲ ਕਿਵੇਂ ਨਾ ਹੋਵੇ ਤੇ ਮੈਨੂੰ ਤੇ ਕੁਛ ਨਹੀਂ ਪਤਾ ਮੈਂ ਤੇ ਸੁਣਨ ਲਈ ਤਿਆਰ ਹਾਂ ਤੁਸੀਂ ਕੀ
0: ਕਦੀ ਕੁਛ ਨਹੀਂ ਬੀਜਿਆ
1: ਨਹੀਂ ਪਰ ਹੁਣ ਲਾਏ ਮੈਂ ਹੁਣ ਪਰ ਮੈਂ ਤੇ ਦੇਖਿਆ ਹੀ ਆ ਮੈਂ ਨਹੀਂ ਲਾਏ
0: ਪਰ ਨਹੀਂ ਵੀ ਬੀਜਿਆ ਨਾ ਤੇ ਚਲੋ ਕਿਤੇ ਨਾ ਕਿਤੇ ਤਾਂ ਬੰਦਾ ਸ਼ੁਰੂਆਤ ਕਰਦਾ ਹੀ ਆ ਸਭ ਤੋਂ ਬੈਸਟ ਸ਼ੁਰੂਆਤ ਇਹ ਹੁੰਦੀ ਆ ਵੀ ਤੁਸੀਂ ਪਾਣੀ ਪਾਉਣਾ ਹੀ ਸਿੱਖ ਲਓ ਪਾਣੀ ਪਾ ਦੇ ਜੇ ਕੋਈ ਮਤਲਬ ਲੱਗਾ ਵਾ ਕੁਛ ਤੇ ਉਹਨੂੰ ਤੋੜ ਲਿਆਵੇ ਹਨਾ ਸੋ ਇੰਨਾ ਇਹੋ ਹੀ ਬਹੁਤ ਹੋ ਜਾਂਦਾ ਰਲ ਮਿਲ ਕੇ ਜਿੱਦਾਂ ਬੱਚੇ ਪਾ ਲਈਦੇ ਆ ਨਾ ਜਿੱਦਾਂ ਪੈਟਸ ਪਾ ਲਈਦੇ ਆ ਉਸੇ ਤਰ੍ਹਾਂ ਦੇ ਨਾਲ ਸਬਜ਼ੀ ਭਾਜੀ ਵੀ ਆ ਜੇ ਰਲ ਮਿਲ ਕੇ ਜੋ ਉਹਦੀ ਦੇਖਭਾਲ ਹੁੰਦੀ ਆ ਨਾ ਜੋ ਉਹਦੀ ਪਰਵਰਿਸ਼ ਹੁੰਦੀ ਆ ਉਹਦਾ ਉਹਦੀ ਰੀਸ ਨਹੀਂ ਆ ਕਿਉਂਕਿ ਅਦਰਵਾਈਜ਼ ਫਿਰ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਓਨੈਸਟਲੀ ਜਿਹੜੀਆਂ ਛੋਟੀ ਜਿਹੜੀ ਕਿਆਰੀ ਆ ਨਾ ਉਹ ਬੜੀ ਮਤਲਬ ਪ੍ਰੇਮ ਪ੍ਰੀਤ ਜੀ ਵਾਲਾ ਕੰਮ ਆ ਵੱਡਾ ਵੱਡਾ ਚਲੋ ਬੰਦੇ ਕਰ ਦਿੰਦੇ ਆ ਪਰ ਜਿਹੜਾ ਜਿਹੜੀ ਪ੍ਰੇਮ ਪ੍ਰੀਤ ਦੇ ਨਾਲ ਮੰਨ ਲਓ ਲੇਡੀਜ਼ ਦੇਖਭਾਲ ਕਰਦੀਆਂ ਉਹ ਭਾਵੇਂ ਗਾਰਡਨਿੰਗ ਹੋਵੇ ਭਾਵੇਂ ਪੈਟਸ ਹੋਣ ਤੁਸੀਂ ਆਮ ਵੇਖਿਆ ਹੋਊਗਾ ਬੱਚੇ ਚਾਹ ਦੇ ਨਾਲ ਲੈ ਆਉਂਦੇ ਆ ਜਾਂ ਘਰ ਵਾਲੇ ਲੈ ਆਉਂਦੇ ਆ ਹੈ ਨਾ ਕੁੱਤਾ ਲੈਣ ਦਾ ਬਿੱਲੀ ਲੈਣ ਦੀ ਇੱਕ ਸਟੇਜ ਆਉਂਦੀ ਆ ਜਦੋਂ ਬਾਅਦ ਵਿੱਚ ਲੇਡੀਜ਼ ਹੀ ਸਾਂਭਦੀਆਂ ਨੇ
1: ਪਹਿਲਾਂ ਉਹਨਾਂ ਨੇ ਹੀ ਚੜਨਾ ਫਿਰ ਬਾਅਦ ਚ ਉਹਨਾਂ ਨੇ ਹੀ ਸਾਂਭਣਾ ਹੈ
0: ਲੈ ਜਿਹੜਾ ਮਰਜ਼ੀ ਆਉਂਦਾ ਵਾ ਚੌੜ ਚੌੜ ਚ ਪਰ ਸਾਂਭਦੀਆਂ ਮੁੜ ਕੇ ਉਹੀ ਆ ਵਿਚਾਰੀਆਂ ਹੈ ਨਾ ਪਹਿਲਾਂ ਉਹਨਾਂ ਨੂੰ ਨਫ਼ਰਤ ਹੀ ਕਰਦੀਆਂ ਹੁਣ ਪਰ ਹੌਲੀ ਹੌਲੀ ਉਹ ਇਸੇ ਕਰਕੇ ਹੀ ਸਾਂਭਦੀਆਂ ਕਿਉਂਕਿ ਮੇਰੇ ਪੁੱਤ ਨੇ ਲਿਆਂਦਾ ਸੀ ਹਨਾ ਉਸੇ ਕਰਕੇ ਹੀ ਉਹਨੂੰ ਟਾਈਮ ਦੇ ਨਾਲ ਦਾਣਾ ਖਾਣਾ ਪਾਉਣਾ ਸ਼ੁਰੂ ਕਰ ਦਿੰਦੀਆਂ ਅਤੇ ਗਾਰਡਨਿੰਗ ਦੀ ਗੱਲ ਕਰ ਰਹੀ ਭਾਈ ਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਦੋ ਚਾਰ ਸਬਜ਼ੀਆਂ ਦੀ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੇਖੋ ਜਿਹੜੇ ਕੱਦੂ ਆ ਲੌਕੀ ਜੋ ਵੀ ਘੀਏ ਘੁਏ ਜੋ ਵੀ ਤੁਸੀਂ ਪਸੰਦ ਕਰਦੇ ਹੋ ਹੈ ਨਾ ਸੋ ਉਹ ਸਾਰੇ ਤੁਸੀਂ ਲਾ ਸਕਦੇ ਹੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਜਿੱਦਾਂ ਆਪਾਂ ਪਾਲਕ ਇੱਕ ਜਿਹੜੀ ਆ ਵੈਸੇ ਤਾਂ ਸਿਆਲ ਦਾ ਵਾ ਪਰ ਅੱਜ ਕੱਲ੍ਹ ਨਾ ਪਾਲਕ ਉਹ ਵੀ ਆਉਣ ਲੱਗ ਪਈ ਆ ਜਿਹੜੀ ਸਦਾਬਹਾਰ ਜੀ ਵੀ ਰਹਿ ਜਾਂਦੀ ਆ
1: ਗੋਲ ਜੀ ਅੱਜ ਕੱਲ੍ਹ ਉਹ ਕਹਿ ਰਹੇ ਹੋ ਕਿਹੜੀ ਗੱਲ
0: ਨਹੀਂ ਗੋਲ ਨਹੀਂ ਹੋਇਆ ਪਾਲਕ ਹੀ ਆ ਥੋੜੇ ਪੱਤੇ ਵੱਡੇ ਉਹਦੇ ਥੋੜੀ ਹਾਈਬ੍ਰਿਡ ਜੀ ਪਾਲਕ ਆ ਉਹ ਤੁਹਾਨੂੰ ਮਿਲ ਜਾਂਦੀ ਆ ਉਹ ਤੁਸੀਂ ਉੱਥੋਂ ਖਾਸ ਤੌਰ ਦੇ ਉੱਤੇ ਅੱਜ ਜਦੋਂ ਬਹੁਤ ਜ਼ਿਆਦਾ ਗਰਮੀ ਨੇ ਹਲੇ ਪੈਣੀ ਸ਼ੁਰੂ ਹੋਣੀ ਉਦੋਂ ਤੱਕ ਤਾਂ ਬਹੁਤ ਵਧੀਆ ਚੱਲਦੀ ਆ ਉਸ ਤੋਂ ਬਾਅਦ ਫਿਰ ਨਿਸਰ ਜਾਂਦੀ ਆ ਉਹਨੂੰ ਤੁਸੀਂ ਕੱਟੀ ਜਾਓ ਅਤੇ ਕੂਲੇ ਕੂਲੇ ਪੱਤੇ ਆਲ ਟਾਈਮ ਚੱਲਦੇ ਰਹਿੰਦੇ ਆ ਤੁਸੀਂ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਅਤੇ ਉਹਨੂੰ ਮਤਲਬ ਬਹੁਤਾ ਨਿਸਰਨ ਨਾ ਦਿਓ ਤੋੜ ਤੋੜੀ ਜਾਓ ਉੱਤੋਂ ਉਹਨੂੰ ਵਰਤੀ ਜਾਓ ਅਤੇ ਇਹ ਕੱਢ ਜਾਂਦੀ ਆ ਟਾਈਮ ਕਾਫੀ ਹੈ ਨਾ ਅਤੇ ਜੇ ਮੈਂ ਗਲਤ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਰੋਕਲੀ ਗੋਭੀ ਵਗੈਰਾ ਇਹਦੀ ਵੀ ਤਿਆਰੀ ਕਰ ਸਕਦੇ ਹੋ ਤੁਸੀਂ ਸੋ ਫਿਲਹਾਲ ਇਹਦੀ ਵੀ ਤੁਸੀਂ ਪਨੀਰ ਪਨੂਰੀ ਦਾ ਜਿਹੜਾ ਇੰਤਜ਼ਾਮ ਕਰਕੇ ਤੁਸੀਂ ਰੱਖ ਛੱਡੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਹੁਣ ਫਿਰ ਦੁਬਾਰਾ ਤੁਹਾਡੇ ਜਿਹੜੇ ਲੈਮਨ ਹੋ ਗਏ ਮੈਂਡਰੀਨ ਹੋ ਗਏ ਇਹ ਕਾਫੀ ਜ਼ਿਆਦਾ ਅਹਿਮੀਅਤ ਇਹਨਾਂ ਦਿਨਾਂ ਦੇ ਵਿੱਚ ਮੰਗਦੇ ਆ ਕਿਉਂਕਿ ਠੰਡ ਤੋਂ ਬਾਅਦ ਇੱਕਦਮ ਵਿਚਾਰੇ ਨੇ ਢਿੱਲੇ ਮੱਠੇ ਵੈਸੇ ਤਾਂ ਮੈਲਬਨ ਦੇ ਮੌਸਮ ਦੇ ਵਿੱਚ ਸਭ ਤੋਂ ਬਿਹਤਰ ਇਹੋ ਹੀ ਆ ਜਿਹੜੇ ਸੌਖੇ ਤਰੀਕੇ ਦੇ ਨਾਲ ਹਾਂ ਹੈ ਨਾ ਹੋ ਜਾਂਦੇ ਆ ਸੋ ਨਵੇਂ ਹੁਣ ਫੁੱਲ ਆਉਣੇ ਆ ਨਵੇਂ ਪੱਤੇ ਆਉਣੇ ਆ ਹੁਣ ਤੋਂ ਹੀ ਫਲ ਸ਼ੁਰੂ ਹੋ ਜਾਣਾ ਸੋ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਜਿਹੜੀ ਪਹਿਲੀ ਫਸਲ ਆ ਉਹ ਲੱਥ ਗਈ ਹੋਣੀ ਆ ਅਤੇ ਨਵੀਂ ਜਿਹੜੀ ਆ ਉਹ ਆਉਣੀ ਹੋਣੀ ਆ ਡਿਪੈਂਡ ਕਰਦਾ ਕਿਹੜਾ ਤੁਹਾਡੇ ਕੋਲ ਉਹਦੀ ਕਿਸਮ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਰੂੜੀ ਰਾੜੀ ਖਾਦ ਜੋ ਵੀ ਤੁਸੀਂ ਪਾਉਂਦੇ ਹੋ ਬਿੱਠਾਂ ਪਾਉਂਦੇ ਹੋ ਮੇਂਗਣਾ ਪਾਉਂਦੇ ਹੋ ਜੋ ਵੀ ਤੁਸੀਂ ਪਾਉਂਦੇ ਹੋ ਉਹ ਇਹਨਾਂ ਦਿਨਾਂ ਦੇ ਵਿੱਚ ਹੁਣ ਭਾਈ ਪਾ ਦਿਓ ਗੋਡੀ ਗਾਡੀ ਕਰਕੇ ਸਪਾਈਸ ਸਪੂਈ ਕਰਕੇ ਅਤੇ ਥੋੜ੍ਹੀ ਥੋੜ੍ਹੀ ਜਿਹੀ ਫੋਲ ਲਓ ਉਹਨੂੰ ਅਤੇ ਉਹਦੇ ਤੁਸੀਂ ਪਾ ਕੇ ਅਤੇ ਮਲਚਿੰਗ ਮੁਲਚਿੰਗ ਇਹਦੀ ਚੰਗੀ ਤਰ੍ਹਾਂ ਦੇ ਨਾਲ ਕਰ ਦਿਓ ਤਾਂ ਕਿ ਇਹ ਵਧੀਆ ਅੱਗੇ ਤੁਹਾਨੂੰ ਫਲ ਫੁੱਲ ਦੇ ਦੇ ਮੁੜ ਕੇ ਉਹ ਗਰਮੀ ਦੇ ਵਿੱਚ ਵਧੀਆ ਅੱਗੇ ਚੱਲ ਕੇ ਅਤੇ ਚੱਲੀ ਜਾਣਾ ਆਪਣੇ ਗਾਰਡਨ ਦੀ ਗੋਡੀ ਗਾਡੀ ਜਿਹੜੀ ਆ ਉਹ ਚੰਗੀ ਤਰ੍ਹਾਂ ਨਾਲ ਕਰ ਦਿਓ ਜਿਹੜੇ ਤੁਹਾਡੇ ਪੱਕੇ ਮੰਨ ਲਓ ਬੂਟੇ ਨੇ ਜਿਹੜੇ ਪੁਰਾਣੇ ਬੂਟੇ ਨੇ ਉਹਨਾਂ ਦੀਆਂ ਜੜ੍ਹਾਂ ਜੁੜਾਂ ਬਚਾ ਕੇ ਇਹ ਨਹੀਂ ਵੀ ਤੁਸੀਂ ਜਾਣ ਪਾਉਣੇ ਮਤਲਬ ਖਿੱਚ ਕੇ ਮਾਰੋ ਤੁਸੀਂ ਤੇ ਉਹ ਕੰਮ ਹੀ
1: ਹੋ ਜੇ ਇੱਕ ਵਾਰੀ ਨਹੀਂ ਫੋਨ ਆਇਆ ਸੀਗਾ ਤੁਸੀਂ ਕਿਹਾ ਸੀਗਾ ਧੋ ਸਵਾਰ ਕੇ ਤੇ ਮੈਂ ਪੂਰਾ ਹੀ ਧੋਤਾ ਕਿਸੇ ਲਿਸਨਰ ਦਾ ਇੱਕ ਵਾਰੀ ਫੋਨ ਆਇਆ ਸੀਗਾ ਆਪਾਂ ਇਹੀ ਸ਼ੋਅ ਕਰਦੇ ਸੀਗੇ ਤੇ ਉਹਨਾਂ ਨੂੰ ਲੱਗਿਆ ਉਹਨਾਂ ਨੇ ਪੂਰਾ ਪੱਟ ਕੇ ਜੜ੍ਹ ਸਮੇਤ ਹੀ ਪੂਰਾ ਸਵਾਰਤਾ ਉਹਨਾਂ ਨੇ
0: ਕਿਹਾ ਕੀ ਭਲਾ
1: ਪਤਾ ਨਹੀਂ ਮਨੀ ਪਲਾਂਟ ਸੀ ਕੁਛ ਹੋਰ ਕੁਛ ਸੀਗਾ ਤੇ ਉਹਨਾਂ ਨੇ ਪੂਰਾ ਮਤਲਬ
0: ਅੱਛਾ ਜੜੋਂ ਪੁੱਟ ਲਿਆ ਓਕੇ ਓਕੇ ਹਾਂ ਤੋ ਸਵਰਗ ਮੇਰੇ ਖਿਆਲ ਆਪਾਂ ਉਹ ਗੱਲ ਕੀਤੀ ਸੀ ਮਨੀ ਪਲਾਂਟ ਦਾ ਤੇ ਉਹ ਲੱਗੀਆਂ ਜੜਾਂ ਦੇ ਨਾਲ ਹੀ ਹਾਂ ਉਹ ਵੀ ਜ਼ਰੂਰੀ ਆ ਇਹਨਾਂ ਦਿਨਾਂ ਦੇ ਵਿੱਚ ਹੁਣ ਮੌਸਮ ਥੋੜ੍ਹਾ ਜਿਹਾ ਠੀਕ ਆ ਤੇ ਥੋੜ੍ਹੀ ਥੋੜ੍ਹੀ ਜੀ ਜਰਦੀ ਜਰਦੀ ਜੀ ਧੁੱਪ ਤੁਸੀਂ ਲਵਾ ਸਕਦੇ ਹੋ ਤੋ ਸਵਾਰਕੇ ਦਾ ਮਤਲਬ ਇਹ ਆ ਵੀ ਗਮਲਾ ਤੁਸੀਂ ਬਾਹਰ ਜੇਕਰ ਲਿਜਾ ਸਕਦੇ ਹੋ ਤੇ ਉਹਨੂੰ ਤੁਸੀਂ ਪੱਤੇ ਧੋ ਦਿਓ ਉਹਦੇ ਕਿਉਂਕਿ ਉੱਥੇ ਨਾ ਉਹ ਗਰਦ ਜੀ ਜੰਮੀ ਹੁੰਦੀ ਆ ਸਿਆਲ ਚ ਆਪਾਂ ਹੀਟ ਬਹੁਤ ਚਲਾਉਂਦੇ ਹਾਂ ਤੇ ਵੈਸੇ ਵੀ ਉਹ ਗੰਦੇ ਹੋਏ ਹੁੰਦੇ ਆ ਤੇ ਜੇ ਤੁਸੀਂ ਨਹੀਂ ਟਾਈਮਲੀ ਉਹ ਕਰਦੇ ਤੇ ਉਹਨੂੰ ਬਰੀਦਿੰਗ ਥੋੜ੍ਹੀ ਜਿਹੀ ਮਿਲ ਜੂਗੀ ਉਹਨੂੰ ਸਪਰੇ ਸਪਰੂ ਮਾਰ ਕੇ ਤੇ ਚੰਗੀ ਤਰ੍ਹਾਂ ਨਾਲ ਇਹ ਨਹੀਂ ਵੀ ਜੜੋਂ ਪੁੱਟ ਕੇ ਚੰਗੀ ਤਰ੍ਹਾਂ ਧੋ ਕੇ ਫਿਰ ਤੁਸੀਂ ਲਾਓ
1: ਹੁਣ ਮੇਰੇ ਵਰਗੇ ਹੋਣੇ ਉਹ ਵੀ ਜਿਹਦੇ ਸਮਝੇ ਕੁਛ ਨੀ ਪਤਾ ਭਾਜੀ ਨੇ ਕਿਹਾ ਸੀਗਾ ਹਨਾ ਚਲੋ
0: ਹਾਂ ਤੇ ਜਿਹੜੀ ਆਪਾਂ ਉਹ ਪਹਿਲਾਂ ਗੱਲ ਕਰ ਰਹੇ ਨਾ ਉਹ ਚਲੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਨੇਲਸ ਭੇਜ ਦਿੱਤਾ ਸਾਰਿਆਂ ਨੇ ਤੇ ਉਸ
1: ਮੇਰੀ ਸ਼ਕਲ ਯਾਦ ਆ ਗਈ ਸੀ ਪਿੱਛੇ ਗੋਲ ਗੋਲ ਜਿਹੀ ਪਿੱਠ
0: ਸ਼ਕਲ ਤੋਂ ਕਿਹਦੀ ਤੁਹਾਨੂੰ ਬਿਪਾਸ਼ਾ ਬਾਸੂ ਯਾਦ ਆਈ ਸ਼ਕਲ ਯਾਦ ਆ ਗਈ ਤੇ ਉਦੋਂ ਤੁਸੀਂ ਉਹਦਾ ਬਚਾਅ ਦਾ ਨਾ ਇੱਕ ਵੀ ਤਰੀਕਾ ਹੁੰਦਾ ਜੇ ਤੁਸੀਂ ਆਂਡੇ ਉਂਡੇ ਘਰ ਚ ਖਾਂਦੇ ਹੋ ਤੇ ਆਂਡਿਆਂ ਦੀ ਉਹਦੀ ਬਾਉਂਡਰੀ ਲਕਸ਼ਮਣ ਰੇਖਾ ਬਣਾ ਸਕਦੇ ਹੋ ਭੋਰ ਕੇ ਉਹਨਾਂ ਨੂੰ ਪੀਸ ਕੇ ਤੇ ਲਕਸ਼ਮਣ ਰੇਖਾ ਬਣਾ ਸਕਦੇ ਹੋ ਤੁਸੀਂ ਆਲੇ ਦੁਆਲੇ ਤੇ ਬਾਕੀ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਕਿੰਨੀ ਵਾਰੀ ਦੱਸਿਆ ਹੀ ਆ ਵੀ ਕਿੱਦਾਂ ਕਿੱਦਾਂ ਤੇ ਕੀ ਕਈ ਬਥੇਰੇ ਤੁਹਾਨੂੰ ਨੈੱਟ ਤੋਂ ਵੀ ਮਿਲ ਜੂਗਾ ਵੀ ਬੀਅਰ ਪਾ ਕੇ ਰੱਖ ਦਿਓ ਬੀਅਰ ਪੀਣ ਹੋਣਗੇ ਆਪੇ ਮਰਨਗੇ ਪਰ ਉਹ ਉਹ ਠੀਕ ਆ ਉਹ ਕਿਸੇ ਹੱਦ ਤੱਕ ਪਰ ਉਹਦੇ ਨਾਲ 100% ਹੱਲ ਨਹੀਂ ਹੁੰਦਾ ਸੋ ਤੁਹਾਨੂੰ ਉਹਦੇ ਦੁਆਲੇ ਦੁਆਲੇ ਬਾਉਂਡਰੀ ਹੀ ਕਰਨੀ ਪੈਣੀ ਕਿਸੇ ਤਰੀਕੇ ਦੀ ਤੇ ਇੱਕ ਕਰੀਮ ਬੂਟਾ ਥੋੜ੍ਹਾ ਜਿਹਾ ਹੋ ਗਿਆ ਜਾਣ 'ਚ ਫਿਰ ਭਾਵੇਂ ਜੋ ਮਰਜ਼ੀ ਹੁੰਦਾ ਜਾਵੇ ਫਿਰ ਨਹੀਂ ਕੁਛ ਏਡਾ ਖਾਸ ਕੋ ਫਰਕ ਪੈਂਦਾ ਅਤੇ ਬਾਕੀ ਜਿਹੜਾ ਮੇਨ ਇਹੋ ਹੀ ਆ ਵੀ ਤੁਸੀਂ ਜਿਹੜਾ ਉਹਦਾ ਕਹਿ ਲਓ ਵੀ ਥੋੜ੍ਹੇ ਦਿਨ ਉਹਨੂੰ ਬਚਾਉਣਾ ਵਾ ਇਹ ਨਹੀਂ ਵੀ ਲਾ ਕੇ ਅਤੇ ਤੁਸੀਂ ਪਾਣੀ ਪਾ ਕੇ ਆ ਜਾਓ ਉਹ ਤੁਹਾਡਾ ਜਿਹੜਾ ਕੰਮ ਫਿਰ ਖਰਾਬ ਹੋ ਜਾਂਦਾ
1: ਇੱਕ ਜਿਹੜਾ ਤੁਲਸੀ ਦਾ ਪੌਦਾ ਹੁੰਦਾ ਉਹ ਸਦਾ ਬਾਹਰ ਹੁੰਦਾ ਕਿ
0: ਹਾਂਜੀ ਸਦਾ ਬਾਹਰ ਹੁੰਦਾ ਸਿਰਫ ਇਹੋ ਹੀ ਹੁੰਦਾ ਵਾ ਵੀ ਉਹਨੂੰ ਤੁਸੀਂ ਬਹੁਤੀ ਧੁੱਪ ਵੀ ਨਹੀਂ ਤੇ ਬਹੁਤੀ ਸ਼ਾਮ ਹੀ ਨਹੀਂ ਇਹ ਨਹੀਂ ਵੀ ਆਲਵੇਜ਼ ਮਤਲਬ ਧੁੱਪ ਲੱਗੇ ਹੀ ਨਾ ਜਾਂਦੀ ਜਾਂਦੀ ਆਉਂਦੀ ਆਉਂਦੀ ਧੁੱਪ ਲੱਗੇ ਤੇ ਬਹੁਤ ਜ਼ਿਆਦਾ ਉਹਨੂੰ ਠੰਡ 'ਚ ਵੀ ਨਹੀਂ ਰੱਖਣਾ ਹਾਂ ਘਰ ਦੇ ਕਿਸੇ ਉਸ ਕੋਨੇ 'ਚ ਤੁਹਾਨੂੰ ਇੱਕ ਵਾਰੀ ਇਹ ਸਮਝ ਆ ਗਈ ਨਾ ਵੀ ਘਰ ਦੇ ਮੈਂ ਕਿਹੜੇ ਕੋਨੇ ਦੇ ਵਿੱਚ ਇਹਨੂੰ ਸੈੱਟ ਕਰਾਂ ਅਤੇ ਜਿੱਥੇ ਉਹ ਨਾ ਮਤਲਬ ਤੁਸੀਂ ਜੇ ਡੇਲੀ ਧਿਆਨ ਮਾਰਦੇ ਹੋ ਨਾ ਕਿਸੇ ਵੀ ਚੀਜ਼ ਵੱਲ ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਇੱਕ ਦਿਨ 'ਚ ਕੋਈ ਬੂਟਾ ਨਹੀਂ ਮਰਦਾ ਤੁਸੀਂ ਇੱਕ ਦਿਨ ਮੰਨ ਲਓ ਰੱਖ ਦਿਓ ਜਿੱਥੇ ਮਰਜ਼ੀ ਰੱਖ ਦਿਓ ਸ਼ਾਮੀ ਜਾ ਕੇ ਵੇਖ ਲਓ ਜੇ ਤਾਂ ਤੁਹਾਨੂੰ ਲੱਗਦਾ ਵੀ ਉਹ ਇੱਥੇ ਵਿਚਾਰਾ ਮਤਲਬ ਮੁਰਝਾ ਗਿਆ ਜਿੱਦਾਂ ਮੰਨ ਲਓ ਬੱਚਾ ਆਉਂਦਾ ਸਕੂਲੋਂ ਸਾਨੂੰ ਸ਼ਕਲ ਵੇਖ ਕੇ ਪਤਾ ਲੱਗ ਜਾਂਦਾ ਨਾ ਵੀ ਇਹ ਧੁੱਪੇ ਖੇਡ ਗਿਆ ਅਤੇ ਆਪਾਂ ਅਗਲੇ ਦਿਨ ਕਹਿੰਦੇ ਹਾਂ ਵੀ ਧੁੱਪੇ ਨਾ ਖੇਡਿਆ ਕਰ ਸੋ ਤੁਹਾਨੂੰ ਬੂਟੇ ਦਾ ਇੱਕ ਦਿਨ 'ਚ ਪਤਾ ਲੱਗ ਜਾਂਦਾ ਸੋ ਉਸ ਹਿਸਾਬ ਦੇ ਨਾਲ ਤੁਸੀਂ ਉਹਨੂੰ ਪਾਣੀ ਪੂਣੀ ਪਾ ਕੇ ਅਤੇ ਵੈਲ ਡਰੇਨ ਪਾਣੀ ਹੋਵੇ ਵੀ ਪਾਣੀ ਖੜ੍ਹੇ ਨਾ ਵਿੱਚ ਉਹਦੇ ਗੱਲ ਪਾਣੀ ਵੀ ਇੰਨਾ ਕੁ ਵੀ ਜਿਹਦੇ ਨਾਲ ਸਿਰਫ ਮਿੱਟੀ ਗਿੱਲੀ ਗਿੱਲੀ ਜੀ ਰਹੇ ਨਾ ਸੁੱਕਣ ਜੜ੍ਹਾਂ ਅਤੇ ਨਾ ਉਹ ਪਾਣੀ ਖੜ੍ਹੇ ਵਿੱਚ ਅਤੇ ਉਹਨੂੰ ਤੁਸੀਂ ਉਹਦੀ ਲੋਕੇਸ਼ਨ ਚੇਂਜ ਕਰ ਦਿਉ ਜਿੱਥੇ ਤੁਹਾਨੂੰ ਲੱਗੇ ਵੀ ਬੂਟਾ ਹੈਪੀ ਆ ਹੈ ਨਾ ਅੱਜ ਹੈਪੀ ਆ ਅਗਲੇ ਦਿਨ ਫਿਰ ਵੇਖੋ ਹੈਪੀ ਆ ਉੱਥੇ ਕਿ ਜੇ ਤੁਸੀਂ ਸੈੱਟ ਕਰ ਦਿਉ ਉਹਨੂੰ ਠੀਕ ਆ ਬੈਸਟ ਇਹ ਆ ਵੀ ਜੇ ਗਮਲੇ 'ਚ ਲਾਇਆ ਤਾਂ ਸਪਰੇਅ ਨਾਲ ਹੀ ਪਾਣੀ ਦਿਉ ਠੀਕ ਆ ਉਹਨੂੰ
1: ਤੁਲਸੀ ਨੂੰ
0: ਹਾਂਜੀ ਸੋ ਉਹ
1: ਕਿਉਂਕਿ ਵੀ ਇਹੀ ਹੁੰਦਾ ਕਿ ਮਤਲਬ ਜੇ ਉਹ ਚੱਲਦੀ ਤਾਂ ਬੜਾ ਵਧੀਆ ਨਹੀਂ ਤਾਂ ਕਈ ਇੱਕਦਮ ਹੀ ਮੁਰਝਾ ਜਾਂਦੀ ਆ ਤੁਲਸੀ ਦਾ
0: ਹਾਂ ਉਹੀ ਆ ਨਾ ਜੇ ਤੁਸੀਂ ਪਾਣੀ ਵੱਧ ਪਾਤਾ ਤਾਂ ਮੁਰਝਾ ਗਈ ਬਹੁਤੀ ਧੁੱਪ ਆ ਗਈ ਤਾਂ ਮੁਰਝਾ ਤੀ ਠੰਡ ਆ ਤਾਂ ਮੁਰਝਾ ਗਈ ਸੋ ਉਹ ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਹੈ ਅਤੇ ਸੋ ਬਾਕੀ ਜੇ ਕੋਈ ਤੁਹਾਡਾ ਹੋਰ ਕੋਈ ਸਵਾਲ ਹੈ ਤਾਂ ਤੁਸੀਂ ਭੇਜ ਸਕਦੇ ਹੋ ਵੀ ਹਾਂ ਟੀਂਡੇ ਵੀ ਲਾ ਸਕਦੇ ਹੋ ਤੁਸੀਂ ਜੇ ਤੁਹਾਡੇ ਕੋਲ ਅੱਛਾ ਇਹਨਾਂ ਨੇ ਲਾਤੇ ਆ ਪ੍ਰਿਆ ਜੀ ਨੇ ਕਹਿੰਦੇ ਕਿ ਚੱਪਣ ਕੱਦੂ ਲੌਕੀ ਅਤੇ ਟਿੰਡੇ ਲਾਤੇ ਆਪਾਂ ਜੇ ਕੋਈ ਤੋਰੀ ਹੈਗੀ ਤੇ ਇਸ ਜਿੰਨੀ ਵੀ ਇਹ ਫੈਮਿਲੀ ਆ ਇਹ ਸਾਰੇ ਹੁਣ ਇਹਨਾਂ ਦਿਨਾਂ
1: ਵਿੱਚ ਸਮਰਸ ਵਾਲੀ ਹੋ ਗਈ ਨਾ ਇਹ ਸਾਰੀ ਹੁਣ ਆਪਣੇ ਲਈ ਕਿੰਨੀ ਜੇ ਗਰਮੀ ਦੀ ਯਾਦ ਹੈ ਸਭ ਤੋਂ ਪਹਿਲਾਂ ਦਿਮਾਗ 'ਚ ਅੰਬ ਵੀ ਆਉਂਦੇ ਅਤੇ ਨਾਲ ਦੇ ਨਾਲ ਇਹ ਸਬਜ਼ੀਆਂ ਸਾਰੀ
0: ਹਾਂ ਹਾਂ ਗਰਮੀ ਵਿੱਚ ਚਲੋ ਇੱਥੇ ਅੰਬ ਅਤੇ ਇੱਥੇ ਓਕੇ ਚਲੋ ਅਤੇ ਥੈਂਕ ਯੂ ਤੁਹਾਡਾ ਰਕੇਸ਼ ਜੀ ਥੈਂਕ ਯੂ ਪ੍ਰਿਆ ਜੀ ਅਤੇ ਕਹਿੰਦੇ ਕਿ ਜਾਇੰਟ ਨੋਬਲ ਸਪਿਨਿਚ ਹਾਂ ਥੈਂਕ ਯੂ ਤੁਹਾਡਾ ਸ਼ਾਇਦ ਤੁਸੀਂ ਨਾ ਹੀ ਭੇਜਿਆ ਵਾ ਅਤੇ ਥੈਂਕ ਯੂ ਤੁਹਾਡਾ ਵੀ ਹੋਰ ਵੀ ਜੇ ਕਿਸੇ ਨੇ ਟਰਾਈ ਕਰਨਾ ਅਤੇ ਤੁਸੀਂ ਟਰਾਈ ਤੁਸੀਂ ਕਰ ਸਕਦੇ ਹੋ ਅਤੇ ਕਹਿੰਦੀ ਭਾਅ ਜੀ ਪੱਕ ਕੇ ਆਇਆ ਉਹ 10 ਸਾਲ ਪਹਿਲਾਂ ਵੀ ਆ ਸਕਦਾ ਸੀਗਾ ਅੱਛਾ ਓਕੇ 10 ਨਹੀਂ ਤਾਂ 5 ਸਾਲ ਪਹਿਲਾਂ ਵੀ ਆ ਸਕਦਾ ਸੀ ਉਹ ਟਾਈਮ ਤੱਕ ਤਾਂ ਉਹ ਸਟਾਰ ਹੁਣ ਤੱਕ ਤਾਂ ਸਟਾਰ ਬਣ ਚੁੱਕਾ ਹੁੰਦਾ ਪਰ ਉਹ ਭਾਈ ਪੱਕ ਕੇ ਆਇਆ ਸੈੱਡ ਬਾਏ ਅੱਛਾ ਓਕੇ ਹਾਂ ਇਹ ਕਾਫੀ ਰੀਲਾਂ ਰੂਲਾਂ ਚੱਲ ਰਹੀਆਂ ਠੀਕ ਹੈ ਜੋਕਸ ਪਾਰਟ ਕਹਿੰਦੇ ਕਿ ਭਾਅ ਜੀ ਮੂਵੀ ਬਹੁਤ ਸੋਹਣੀ ਆ ਉਹੀ ਨਾ ਉਹ ਕੱਲ੍ਹ ਮੈਂ ਕਿਸੇ ਦਾ ਕਮੈਂਟ ਵੇਖ ਰਿਹਾ ਉਹ ਕਹਿੰਦੇ ਵੀ ਆਹ ਜਿਹੜੀ ਆਹ ਜਿਹੜਾ ਡਾਇਲੋਗ ਆ ਇਹ ਉਹਦੇ ਬਾਰੇ ਪਹਿਲਾਂ ਇੱਕ ਫਿਲਮ ਆਈ ਉਹਦੇ ਬਾਰੇ ਆਹ ਬੰਦੇ ਨੇ ਕਹਿ ਦਿੱਤਾ ਵਾ ਇਸ ਕਰਕੇ ਅਸੀਂ ਹੁਣ ਸਿਦਕ ਬਾਰੇ ਨਹੀਂ ਇਹ ਗੱਲ ਕਹਿ ਪਾ ਰਹੇ ਕਿਉਂਕਿ ਉਹ ਪਹਿਲਾਂ ਯੂਜ਼ ਹੋ ਗਿਆ ਡਾਇਲੋਗ ਕਿਉਂਕਿ ਉੱਥੇ ਕਾਫੀ ਉਹਦੀ ਹੋ ਰਹੀ ਆ ਟ੍ਰੋਲਿੰਗ ਵਗੈਰਾ ਉਸ ਚੀਜ਼ ਨੂੰ ਲੈ ਕੇ ਨਾ। ਥੈਂਕ ਯੂ ਅਤੇ ਹਾਂਜੀ ਮਿਹਰਬਾਨੀ ਜੀ, ਹਾਂਜੀ ਮੈਂ ਅੱਗੇ ਚੱਲ ਕੇ ਕਰ ਦਿੰਦਾ ਅਨਾਊਂਸ, ਬਹੁਤ ਮਿਹਰਬਾਨੀ। ਅਤੇ ਪੁਨੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਜਸਟ ਵਾਂਟ ਟੂ ਸ਼ੇਅਰ ਕਿ ਅਸੀਂ ਵੀ ਕੱਲ੍ਹ ਕਹਿੰਦੇ ਕਿ ਵੇਖ ਕੇ ਆਏ ਹਾਂ ਬੋਲ ਭਾਵੇਂ ਨਾ ਬੋਲ, ਅਤੇ ਟਿੰਗਰਾ ਸਾਹਿਬ ਕਹਿੰਦੇ ਕਿ ਬਹੁਤ ਵਧੀਆ ਮੂਵੀ ਆ, ਐਂਡ ਇਫ ਯੂ ਲਵ ਐਕਟਿੰਗ ਮਿਊਜ਼ਿਕ ਅਸਥੈਟਿਕ ਡਿਫਰੈਂਟ ਫਰੇਮ ਐਂਡ ਸ਼ੋਟਸ ਅਤੇ ਰਿਫਲੈਕਸ਼ਨਸ, ਫਿਰ ਮਸਟ ਵਾਚ ਮੂਵੀ ਆ। ਨੈਵਰ ਐਕਸਪੈਕਟਿਡ ਕਿ ਸਿੱਧਕ ਗਿੱਲ ਇੰਨਾ ਘੈਂਟ ਐਕਟਰ ਨਿਕਲੂਗਾ, ਬਾ ਕਮਾਲ। ਥੈਂਕ ਯੂ ਟਿੰਗਰਾ ਸਾਹਿਬ, ਸ਼ੁਕਰੀਆ ਤੁਹਾਡਾ, ਇਹ ਵੀ ਫਿਲਮਾਂ ਦੇ ਸ਼ੌਕੀਨ ਨੇ। ਅਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੁੰਡੇ ਸਾਈਕਲ ਕਹਿੰਦੇ ਮੁੰਡੇ ਅੱਛਾ ਭਾਅ ਜੀ ਮੁੰਡੇ ਸਾਈਕਲ ਕਹਿੰਦੇ ਖੰਡਾਂ ਨਾਲ ਮਾਰ ਕੰਧਾਂ ਨਾਲ ਮਾਰ ਕੇ ਰੋਕਦੇ ਸੀ ਅਤੇ ਕੁੜੀਆਂ ਚੱਪਲਾਂ ਨਾਲ ਭਾਜੀ। ਗ੍ਰੀਨ ਚਿਲੀ ਦਾ ਕਹਿੰਦੇ ਇੱਕ ਪਲਾਂਟ ਕਿੱਥੋਂ ਮਿਲਦਾ ਵਾ, ਲਾਸਟ ਈਅਰ ਆਈ ਬੋਟ ਫਰੋਮ ਸੰਡੇ ਮਾਰਕੀਟ ਬਟ ਇਟ ਵਾਜ਼ਨਟ ਦੈਟ ਹੌਟ। ਅਤੇ ਇਹ ਤਾਂ ਤੁਹਾਨੂੰ ਵੇਖਣਾ ਹੀ ਪੈਣਾ ਜੀ ਕਿੱਥੋਂ ਮਿਲਦਾ ਵਾ, ਅਤੇ ਨਹੀਂ ਹਾਂ ਮਤਲਬ ਇਹ ਨਹੀਂ ਮਤਲਬ ਹੌਟ ਵਾਲਾ ਇਹਨਾਂ ਨੂੰ ਚਾਹੀਦਾ, ਉਹ ਤਾਂ ਉੱਧਰ ਲਿਖਿਆ ਲੁਖਿਆ ਹੋਊਗਾ ਉਹਨਾਂ ਨੂੰ, ਜਾਂ ਫਿਰ ਕਿਤੇ ਕਿਸੇ ਕੋਲ ਕੋਈ ਦੱਸੋ ਭਾਈ ਜੇ ਕਿਸੇ ਕੋਲ ਕੋ ਪਨੀਰੀ ਪਨੂਰੀ ਪਈ ਆ ਅਤੇ ਉਹ ਤੁਸੀਂ ਲੈ ਲਿਓ, ਜਾਂ ਫਿਰ ਕੱਲ੍ਹ ਮਤਲਬ ਇੱਕ ਜਿਹੜੀ ਟਿਪੀਕਲ ਉਹ ਇੰਡੀਅਨ ਵਾਲੀ ਹੁੰਦੀ ਆ ਉਹ ਨਹੀਂ ਆ, ਪਰ ਹਾਂ ਮੇਰੇ ਕੋਲ ਹੈਗੀ ਆ ਠੀਕ ਠਾਕ ਕੌੜੀ ਮਤਲਬ ਠੀਕ ਠਾਕ ਜੀ ਵਾਲੀ ਹੈਗੀ ਇੱਕ, ਅਤੇ ਮੈਂ ਕੱਲ੍ਹ ਲਾਲ ਮਿਰਚਾਂ ਉਹਦੀਆਂ ਮਤਲਬ ਤੋੜੀਆਂ ਹੀ ਉਹ ਮੈਂ ਲਿਆ ਦੂੰਗਾ ਤੁਹਾਨੂੰ, ਪਰ ਤਾਂ ਥੋੜ੍ਹਾ ਲੰਮਾ ਪ੍ਰੋਸੈਸ ਹੈ, ਪਰ ਜੇ ਕਿਸੇ ਕੋਲ ਪਨੀਰੀ ਮਿਲ ਜੇ ਤਾਂ ਉਹ ਤੁਹਾਡੇ ਲਈ ਬੈਸਟ ਹੈ। ਅਤੇ ਪਰ ਉੱਦਾਂ ਮੈਂ ਕੱਲ੍ਹ ਚੇਤਾ ਰਿਹਾ ਅਤੇ ਮੈਂ ਫੜ ਲਿਆਊਂਗਾ, ਅਤੇ ਤੁਸੀਂ ਇੱਥੋਂ ਭਾਵੇਂ ਥੱਲੇ ਆਪਾਂ ਰੱਖ ਦਾਂਗੇ ਉਹ ਤੁਸੀਂ ਲੈ ਜਾਓ ਅਤੇ ਲਾ ਕੇ ਵੇਖ ਲਿਓ ਤੁਸੀਂ, ਅਤੇ ਉੱਦਾਂ ਪਨੀਰ ਪਨੂਰੀ ਕਿਤੇ ਨਾ ਕਿਤੇ ਲੱਭਣ ਦੇ ਚਾਂਸ ਹੋ ਜਾਂਦੇ, ਜਿਨ੍ਹਾਂ ਨੇ ਹੁਣ ਕਾਫੀ ਜਾਣੇ ਜਿਨ੍ਹਾਂ ਨੇ ਆਪਣਾ ਇੰਡੀਅਨ ਸਟਾਈਲ ਉਹ ਰੱਖੀ ਆ ਘਰ ਦੇ ਵਿੱਚ ਹੈ ਨਾ। ਸਤਿ ਸ਼੍ਰੀ ਅਕਾਲ ਬਾਦਵਾ ਸਾਹਿਬ ਕਹਿੰਦੇ ਹੈਪੀ ਮੰਡੇ, ਆਈ ਲਵ ਐਵਰੀ ਥਿੰਗ ਅਬਾਊਟ ਸਪਰਿੰਗ, ਬੈਸਟ ਆਇਆ
1: ਗਾਰਡਨਿੰਗ ਇਨ ਦਾ ਫੇਵਰੇਟ ਟੌਪਿਕ ਹੈ ਨਾ।
0: ਹਾਂ ਕਹਿੰਦੇ ਬੈਸਟ ਆਈ ਕੈਨ ਇੰਜੋਏ ਗ੍ਰੀਨ ਟੀ ਇਨ ਮਾਈ ਗਾਰਡਨ, ਅਤੇ ਓਨਲੀ ਡਾਊਨ ਸਾਈਡ ਆਫ ਸਪਰਿੰਗ ਇਜ਼ ਹੇ ਫੀਵਰ। ਹਾਂ ਠੀਕ ਹੈ, ਮੈਂ ਵੀ ਉਹੀ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਗਾਰਡਨਿੰਗ ਦੇ ਵਿੱਚ ਇਹੋ ਹੀ ਸਮੱਸਿਆ ਆਉਂਦੀ, ਮੁੜ ਕੇ ਫਿਰ ਉੱਧਰ ਨੂੰ ਜਾਣ ਨੂੰ ਜੀ ਨਹੀਂ ਕਰਦਾ ਤੁਹਾਡੇ ਉਹ ਪੋਲਣ ਜੇ ਚੜ੍ਹਦੇ ਆ। ਅਤੇ ਰਿਸ਼ਤਾ ਜੀ ਮੈਨੂੰ ਫਿਰ ਚੇਤਾ ਭੁੱਲ ਜਾਣਾ, ਪਰ ਰਿਸ਼ਤਾ ਅਨਾਊਂਸ ਕਰੀ ਜਾਈਏ। ਅਤੇ ਥੈਂਕ ਯੂ, ਅਤੇ ਕਹਿੰਦੇ ਨੇ ਕਿ 94 ਬੌਂਡ 5 ਫੁੱਟ 10 ਇੰਚ ਹਾਈਟ, ਜੱਟ ਸਿੱਖ ਪਰਿਵਾਰ ਸਿੱਧੂ ਗੋਤਰ, ਅਤੇ ARTC ਦੇ ਉੱਤੇ ਨੇ, ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ, ਅਤੇ ਕਾਰਪੈਂਟਰੀ ਦਾ ਵੀ ਕੰਮ ਹੈ ਇਹਨਾਂ ਦਾ, ਅਤੇ BA ਇਹਨਾਂ ਨੇ ਕੀਤੀ ਆ ਇੰਡੀਆ ਤੋਂ, ਡਿਪਲੋਮਾ ਕੀਤਾ ਉੱਥੋਂ, ਅਤੇ ਡਿਪਲੋਮਾ ਇੱਥੇ ਵੀ ਕੀਤਾ ਕਾਰਪੈਂਟਰੀ ਦੇ ਵਿੱਚ ਸਰਟੀਫਿਕੇਟ 3 ਮਾਲਵੇ ਤੋਂ ਨੇ, ਅਤੇ ਅੰਮ੍ਰਿਤਸਰ ਦੇ ਸੋਰੀ ਮੈਲਬਨ ਦੇ ਵਿੱਚ ਰਹਿ ਰਹੇ ਨੇ ਇਸ ਟਾਈਮ। ਕਹਿੰਦੇ ਨੇ ਕਿ ਇੱਕ ਸਧਾਰਨ ਪਰਿਵਾਰਕ ਅਤੇ ਡਾਊਨ ਟੂ ਅਰਥ ਇਨਸਾਨ, ਵੀਡੀਓਗ੍ਰਾਫੀ ਫੋਟੋਗ੍ਰਾਫੀ ਦਾ ਸ਼ੌਂਕ, ਅਤੇ ਆਸਟ੍ਰੇਲੀਆ ਦੇ ਵਿੱਚ ਕਾਰਪੈਂਟਰੀ ਦਾ ਕੋਰਸ ਕੀਤਾ, ਅਤੇ ਫੁੱਲ ਵੈਜੀਟੇਰੀਅਨ, ਅਤੇ ਸਿੱਖੀ ਸਰੂਪ ਦੇ ਵਿੱਚ ਦਸਤਾਰ ਦਾੜੀ ਸਜਾਉਣਾ, ਗੁਰੂ ਸਾਹਿਬ ਦੀ ਸਿੱਖਿਆ, ਪਰਿਵਾਰ ਦੀ ਇੱਜ਼ਤ ਅਤੇ ਚੰਗੇ ਸੰਸਕਾਰ ਬਹੁਤ ਮਹੱਤਵ ਰੱਖਦੇ ਨੇ। ਸੋ ਧੰਨਵਾਦ ਤੁਹਾਡਾ ਜੀ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਭੇਜਿਆ, ਅਤੇ ਜੇਕਰ ਕੋਈ ਕਿਸੇ ਨੂੰ ਰਿਸ਼ਤੇ ਦੀ ਭਾਲ ਆ ਤਾਂ ਭਾਈ ਮੁੰਡਾ ਨਾਈਸ ਹੈ, ਮੈਂ ਆਈ ਥਿੰਕ ਮੈਂ ਪਰਸਨਲ ਲੈਵਲ ਦੇ ਉੱਤੇ ਵੀ ਜਾਣਦਾ ਮੈਂ ਮੁੰਡੇ ਨੂੰ, ਅਤੇ ਜੇਕਰ ਕੋਈ ਆਪਣਾ ਚਾਹਵਾਨ ਹੈ ਤਾਂ ਤੁਸੀਂ ਇਹਨਾਂ ਦਾ ਨੰਬਰ ਫਿਰ ਲੈ ਸਕਦੇ ਹੋ, ਅਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਸੀਂ ਆਪਸ ਦੇ ਵਿੱਚ ਕਰ ਲਓ। ਗੁਰਜੀਤ ਜੀ ਕਹਿੰਦੇ ਕਿ ਜੇ ਕਿਸੇ ਨੂੰ ਫਰੈਸ਼ ਪਾਸਲੇ ਜਾਂ ਰੋਜ਼ਮੈਰੀ ਲੀਵਸ ਚਾਹੀਦੇ ਨੇ ਤਾਂ ਪਲੀਜ਼ ਦੱਸਿਓ, ਆਈ ਹੈਵ ਸਮ। ਓਕੇ ਥੈਂਕ ਯੂ ਤੁਹਾਡਾ। ਅਤੇ ਹਾਂਜੀ
1: ਰੋਜ਼ਮੈਰੀ ਵੀ ਬੜੀ ਮਤਲਬ ਵਾਲਾਂ ਲਈ, ਜਿਹਨੇ ਵਾਲ ਝੜਦੇ ਉਹਨਾਂ ਲਈ ਬੜੀ ਵਧੀਆ ਚੀਜ਼ ਹੈ ਰੋਜ਼ਮੈਰੀ,
0: ਅੱਜ ਕੱਲ੍ਹ ਕਾਫੀ ਰੌਲਾ ਵਾ, ਬਾਕੀ ਪਤਾ ਨਹੀਂ ਹੁਣ ਸਾਡਾ ਆਉਣਗੇ ਤੇ ਫਿਰ ਦੱਸਾਂਗੇ, ਇੱਕ ਸਾਡਾ ਬੰਦਾ ਇੱਕ ਕਰ ਰਿਹਾ ਡਰਾਈ,
1: ਮੈਂ ਤੇ ਤੁਹਾਡੀ ਦੁੱਤੀ ਰਾਤ।
0: ਇਹੋ ਜਿਹੀਆਂ ਅੱਜ ਕੱਲ੍ਹ ਕਾਫੀ
1: ਵਾਕਈ ਰੋਜ਼ਮੈਰੀ ਨਾਲ ਫਰਕ ਤੇ ਪੈਂਦਾ।
0: ਅੱਛਾ ਤੁਹਾਨੂੰ ਪਿਆ?
1: ਹਾਂਜੀ ਮੈਂ ਟਰਾਈ ਕੀਤਾ।
0: ਓਕੇ ਚਲੋ ਗੁੱਡ ਹੈ,
1: ਪਰ ਮੈਂ ਤੇ ਬੜਾ ਕੁਝ ਹੋਰ ਵੀ ਪਾਇਆ ਦਿਲ ਚ, ਕੱਲਾ ਰੋਜ਼ਮੈਰੀ ਨੂੰ ਮੈਂ ਨਹੀਂ ਫੇਵਰ ਮਤਲਬ ਉਹ ਦੇ ਸਕਦੀ ਬੈਨ ਕੀ ਹਾਂ ਇਹ ਕਰਕੇ। ਹਾਂ
0: ਚਲੋ ਗੁੱਡ ਹੈ, ਅਤੇ ਥੈਂਕ ਯੂ। ਅਤੇ ਇਹਨਾਂ ਕੋਲ ਹੈਗੀ ਫਿਰ ਲੈ ਲਿਓ ਤੁਸੀਂ, ਨੋਨੀਆ ਜੀ ਕੋ ਵੀ ਹੈਗੀ ਆ, ਨੋਨੀਆ ਜੀ ਘਰ ਤੇ ਪਰ ਪੂਰੀ ਮਤਲਬ ਝਾੜੀਆਂ ਹੀ ਨੇ ਨਾ,
1: ਉਹ ਤੇ ਬਹੁਤ ਦੂਰ ਰਹਿੰਦੇ
0: ਨਹੀਂ, ਉਹ ਤਾਂ ਆਉਂਦੇ ਆ, ਉਹਨਾਂ ਨੇ ਲੈ ਹੀ ਹੋਣੀ।
1: ਹਾਂਜੀ
0: ਲੈ ਸਕਦੇ, ਉਹ ਤਾਂ ਕੀ ਉਹਦਾ ਬੂਟਾ ਜਾਂ ਕਿੱਥੇ ਮਰਜ਼ੀ ਗੱਡ ਦੋ, ਐਵੇਂ ਉਹ ਪੈਂਦੀ ਆ, ਝਾੜੀ ਜੀ ਆ ਉਹ ਤਾਂ ਕੋਈ ਡਾ ਉਹ ਤਾਂ ਹੈ ਨਹੀਂ, ਅਤੇ ਬਾਜ਼ਾਰੋਂ ਲੈਣ ਜਾਓ ਤਾਂ ਫਿਰ ਬਹੁਤ ਮਹਿੰਗੀ ਆ।
1: ਸਹੀ ਗੱਲ ਹੈ, ਬਾਜ਼ਾਰੋਂ ਤਾਂ ਇੱਕ ਛੋਟਾ ਜਿਹਾ ਬੰਚ ਹੀ ਮਤਲਬ ਵਿੱਚ, ਕਿਉਂਕਿ ਪਹਿਲਾਂ ਮੈਂ ਜਿੱਥੇ ਕੰਮ ਕਰਦੀ ਸੀ ਉੱਥੇ ਬੜਾ ਮਤਲਬ ਸੀਗਾ ਕੋਈ ਬੁਸ਼ ਬੜੀ ਵੱਡੀ ਤੇ ਉਹਨੂੰ ਕਦਰ ਨੀ ਪਾਈ ਉਹ ਵਿੱਚ ਖਰੀਦਿਆ ਮੈਂ ਲਿਟਰਲੀ ਇੰਨਾ ਬਿਲਕੁਲ ਨਿੱਕਾ ਜਿਹਾ ਮੈਂ ਕਹਿ ਰਹੀ ਹਾਂ ਕੋਰੇਂਡਰ ਜਾਂ ਮਿੰਟ ਦਾ ਜਿਹੜਾ ਬੰਚ ਮਿਲਦਾ ਉਸ ਤੋਂ ਵੀ ਮਤਲਬ 1/4 ਤੇ $4 ਦਾ ਸੀਗਾ ਉਹ
0: ਮਿਹਨਤ ਕੀਤੀ ਉਹਨੇ ਫਿਰ ਏਦਾਂ ਹੀ ਦੇਣਾ ਨਾ ਉਹਦੀ ਤੇ ਮਿਹਨਤ ਹੈ ਪਰ ਉਦਾਂ ਤੁਸੀਂ ਉਹਨੂੰ ਸੌਖਾ ਬੀਜ ਸਕਦੇ ਹੋ ਤੁਸੀਂ ਤੇ ਕੋਈ ਨੀ ਦਵਾ ਦਿੰਦੇ ਤੁਹਾਨੂੰ ਤੁਸੀਂ ਮਤਲਬ ਉਹ ਬਣੋ ਤੁਸੀਂ ਕੀ ਹੁੰਦੀ ਆ ਪ੍ਰੈਂਜਲ ਕੀ ਹੁੰਦੀ ਆ ਉਹ ਜਿਹੜੀ ਵਾਲ
1: ਰਪੁੰਜਲ
0: ਰਪੁੰਜਲ ਹਾਂ
1: ਮੇਰੀ ਵੱਡੀ ਬੇਟੀ ਉਹਦੇ ਰਪੁੰਜਲ ਵਾਲਾ ਹੀ ਹੈ ਪੂਰਾ
0: ਬਣਾਉਣੇ ਤੁਹਾਨੂੰ ਜੀ ਚਲੋ ਥੈਂਕ ਯੂ ਤੇ ਆਪਣਾ ਕੁਛ ਇੱਕ ਅੱਜ ਦੇ ਦਿਨ ਨੂੰ ਲੈ ਕੇ ਹੁਣ ਸਪਰਿੰਗ ਤੋਂ ਬਲੈਦਾ ਕੁਛ ਇੱਕ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਲੈਂਦੇ ਹਾਂ ਸੋ ਅੱਜ ਦੇ ਦਿਨ ਕੀ ਹੋਇਆ ਹੈ ਮੈਂ ਇੱਕ ਮਿੰਟ ਮੈਂ ਕੱਢ ਲਵਾਂ ਥੋੜ੍ਹਾ ਜਿਹਾ ਸੋ ਅੱਜ ਦੇ ਦਿਨ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਹੀ ਚਲੋ ਇੱਥੋਂ ਤੱਕ ਹੀ ਕਰਦੇ ਹਾਂ ਜਿੰਨਾ ਕੁ ਸਮਾਂ ਬਚਿਆ 7 September 1790 ਨਿਊ ਸਾਊਥ ਵੇਲ ਦੇ ਵਿੱਚ ਜਿਹੜੇ ਪਹਿਲੇ ਗਵਰਨਰ ਆਰਥਰ ਫਿਲਿਪ ਉਹਨਾਂ ਦੇ ਉੱਤੇ ਕਹਿੰਦੇ ਕਿ ਹਮਲਾ ਹੋਇਆ ਹੈ ਸੋ ਇਹ ਕਾਫੀ ਇੰਟਰਸਟਿੰਗ ਇੱਕ ਸਟੋਰੀ ਆ ਅਤੇ ਇਹਦੇ ਇਰਦ ਗਿਰਦ ਬਹੁਤ ਸਾਰੀਆਂ ਸਟੋਰੀਜ਼ ਨੇ ਪਰ ਆਪਾਂ ਸੀਮਿਤ ਜਿਹਾ ਰਹਿ ਕੇ
1: ਇਸ
0: ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਜਿਹੜਾ ਆਰਥਰ ਫਿਲਿਪ ਦੇ ਬਾਰੇ ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਹੋਰ ਵੀ ਵਧੇਰੇ ਜਾਣ ਲੈਂਦੇ ਹਾਂ ਅਤੇ ਆਰਥਰ ਫਿਲਿਪ ਕਹਿੰਦੇ ਕਿ ਆਦਿਵਾਸੀਆਂ ਦੇ ਨਾਲ ਆ ਕੇ ਅਤੇ ਥੋੜ੍ਹਾ ਜਿਹਾ ਤਾਲਮੇਲ ਜਿਹਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਗੱਲ ਸਿਡਨੀ ਦੀ ਆ ਸਿਡਨੀ ਦੇ ਮੈਨਲੀ ਕੋਪ ਦੇ ਵਿੱਚ ਅਤੇ ਉੱਥੇ ਕਹਿੰਦੇ ਕਿ ਉਹਨੇ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਵਰਸ਼ਾ ਮਾਰਤਾ ਉਹਦੇ ਅਤੇ ਰੀਜ਼ਨ ਇਹ ਸੀਗਾ ਕਿ ਬਾਅਦ ਵਿੱਚ ਜੋ ਮਤਲਬ ਹੁਣ ਲਿਖਿਆ ਮਿਲਦਾ ਵਾ ਉਹ ਇਹ ਮਿਲਦਾ ਵੀ ਉਹ ਇਸ ਕਰਕੇ ਮਾਰਿਆ ਹੈ ਵੀ ਉਹਨੇ ਜਿੱਦਾਂ ਉਹਨਾਂ ਦੇ ਨਾਲ ਫਰੈਂਡਲੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਅੱਗੇ ਹੱਥ ਵਧਾਇਆ ਅਤੇ ਕੁਛ ਇੱਦਾਂ ਦੇ ਉਹਨਾਂ ਦੇ ਤੌਰ ਤਰੀਕੇ ਸੀ ਕਿ ਉਹਨੇ ਦੋਸਤੀ ਅਤੇ ਵਿਸ਼ਵਾਸ ਦੇ ਲਈ ਅੱਗੇ ਹੱਥ ਵਧਾਇਆ ਪਰ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਾ ਵੀ ਇਹ ਸ਼ਾਇਦ ਸਾਡੇ 'ਤੇ ਹਮਲਾ ਕਰਨ ਲੱਗਾ ਸੋ ਇਹ ਬੇਸਿਕਲੀ ਇਸ ਕਰਕੇ ਸੀ ਕਿਉਂਕਿ ਇਹਨਾਂ ਦਾ ਕਲਚਰ ਡਿਫਰੈਂਟ ਸੀ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਗਲਤ ਫਹਿਮੀ ਉਹਨਾਂ ਨੇ ਕਿਹਾ ਕਿ ਸਾਨੂੰ ਹੋ ਗਈ ਸੋ ਇਸ ਕਰਕੇ ਬਾਅਦ ਵਿੱਚ ਫਿਰ ਕਾਫੀ ਰੌਲਾ ਰੱਪਾ ਜਿਹਾ ਪੈਂਦਾ ਰਿਹਾ ਫਿਰ ਇਸ ਚੀਜ਼ ਦੇ ਉੱਤੇ ਵਰਕਆਊਟ ਕੀਤਾ ਗਿਆ ਕਿ ਇਹਨਾਂ ਦੇ ਜਿਹੜੇ ਕਲਚਰ ਨੂੰ ਥੋੜ੍ਹਾ ਸਮਝਿਆ ਜਾਵੇ ਫਿਰ ਨਾ ਕੋਈ ਇੱਦਾਂ ਦਾ ਮਸਲਾ ਕੋਈ ਪੈਦਾ ਹੋ ਜਾਵੇ ਸੋ ਬਾਅਦ ਵਿੱਚ ਫਿਰ ਇਹਦੇ ਉੱਤੇ ਕਾਫੀ ਜ਼ਿਆਦਾ ਕਹਿੰਦੇ ਨੇ ਕਿ ਸੋਚ ਵਿਚਾਰ ਕੀਤਾ ਗਿਆ ਸੱਟ ਕਾਫੀ ਜ਼ਿਆਦਾ ਹੀ ਵੈਸੇ ਕਹਿੰਦੇ ਨੇ ਕਿ ਲਗਭਗ ਜਾਨ ਜਾਂਦੀ ਜਾਂਦੀ ਫਿਲਿਪ ਦੀ ਬਚੀ ਅਤੇ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਕਹਿੰਦੇ ਨੇ ਕਿ ਉਹਨਾਂ ਇਸ ਦੇ ਵਿੱਚ ਗੋਰਿਆਂ ਨੇ ਸਮਝਿਆ ਵੀ ਹਾਂ ਇਹ ਗਲਤ ਫਹਿਮੀ ਜਦਕਿ ਆਮ ਤੌਰ ਦੇ ਉੱਤੇ ਆਪਾਂ ਨੂੰ ਪਤਾ ਹੀ ਵੀ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਆਏ ਕਿੱਦਾਂ ਇਹਨਾਂ ਨੇ ਮਾੜ ਤਾੜ ਕੀਤੀ ਕਿੱਦਾਂ ਕੁੱਟਿਆ ਮਾਰਿਆ ਕਿੱਦਾਂ ਖਤਮ ਕੀਤਾ ਸੋ ਇਹਦੇ ਵਿੱਚ ਫਿਰ ਉਹਨਾਂ ਨੇ ਉਹੀ ਬੰਦਾ ਸੀ ਜਿਹੜਾ ਬੈਨੇਲੋਂਗ ਸੋ ਬੈਨੇਲੋਂਗ ਉਹਦੇ ਨਾਲ ਰਿਲੇਟਿਡ ਆਈ ਥਿੰਕ ਸਿਡਨੀ ਦੇ ਵਿੱਚ ਇੱਕ ਬਾਅਦ 'ਚ ਬਣੀ ਵੀ ਆ ਕੋਈ ਯਾਦਗਾਰ ਜੀ ਅਤੇ ਉਹਦੇ ਨਾਲ ਹੀ ਮੁੜ ਕੇ ਇਹਨਾਂ ਨੇ ਫਿਲਿਪ ਨੇ ਕਾਫੀ ਜ਼ਿਆਦਾ ਨਜ਼ਦੀਕੀਆਂ ਵਧਾ ਕੇ ਫਿਰ ਉਹਦੇ ਤੋਂ ਹੀ ਜਾਣਨਾ ਸ਼ੁਰੂ ਕੀਤਾ ਖੈਰ ਜਿਹੜੇ ਆਦਿਵਾਸੀ ਜਾਂ ਫਿਰ ਜਿਹੜੇ ਆਪਣੇ ਸੀ ਐਬਰੀਜਨਲਸ ਉਹਨਾਂ ਦਾ ਜਿਹੜਾ ਕਬੀਲਾ ਸੀ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਫਿਰ ਉਹਦੇ 'ਤੇ ਦੋਸ਼ ਵੀ ਲਾਏ ਵੀ ਤੂੰ ਹੁਣ ਉਹਨਾਂ ਦੇ ਨਾਲ ਰਲ ਗਿਆ ਸੋ ਉੱਧਰੋਂ ਨਾ ਫਿਰ ਉਹ ਇੱਕ ਕਹਿੰਦੇ ਸਮਾਂ ਇੱਦਾਂ ਦਾ ਨਾ ਉਹ ਇੱਧਰ ਦਾ ਰਿਹਾ ਅਤੇ ਨਾ ਉੱਧਰ ਦਾ ਨਾ ਰਿਹਾ ਕਿਉਂਕਿ ਬੈਨੇਲੋਂਗ ਨੂੰ ਜਿਹੜਾ ਵਾ ਮੁੜ ਕੇ ਉਹ ਨਾਲ ਲੈ ਕੇ ਗਿਆ ਫਿਲਿਪ ਇੰਗਲੈਂਡ
1: ਓਕੇ
0: ਕਿਉਂਕਿ ਉਦੋਂ ਇੰਗਲੈਂਡ ਜਾਣ ਦਾ ਮਤਲਬ ਇਹ ਵੀ 5-7 ਮਹੀਨੇ ਜਾਣ ਅਤੇ ਉੱਥੇ ਜਾ ਕੇ ਉੱਥੇ ਰਿਹਾ ਵੀ ਤੂੰ ਇੱਥੇ ਸਾਡੇ ਵੇਖ ਤੌਰ ਤਰੀਕੇ ਖੈਰ ਖੜਿਆ ਅਤੇ ਘੁਮਾਉਣ ਫਰਾਉਣ ਹੋਊਗਾ ਹੈ ਨਾ ਕੀਤਾ ਕੀ ਡੀਲ ਹੋਈ ਸੀ ਕੀ ਹੋਇਆ ਇਹਨਾਂ ਦਾ November 1799 ਦੇ ਵਿੱਚ ਜਿਹੜਾ ਫਿਰ ਇਹਨੂੰ ਫੜਿਆ ਗਿਆ ਅਤੇ ਉਦਾਂ ਦੀ ਜਿਹੜੀ ਭਾਸ਼ਾ ਵੀ ਜਿਹੜੀ ਉਹ ਸਿੱਖਣ ਸਿਖਾਉਣ ਦੇ ਵਿੱਚ ਰੀਤੀ ਰਿਵਾਜ਼ ਜਿਹੜਾ ਉਹ ਜੋ ਵੀ ਸਾਰਾ ਕੁਛ ਇਹ ਕਿਉਂਕਿ ਹੁਣ ਰਹਿਣਾ ਤਾਂ ਇੱਥੇ ਹੀ ਅਤੇ ਉਹ ਸਭ ਕੁਛ ਤੋਂ ਬਾਅਦ ਫਿਰ ਇਹਨਾਂ ਦੀ ਦੋਸਤੀ ਜਿਹੜੀ ਆ ਹੌਲੀ ਹੌਲੀ ਵੱਧ ਗਈ ਕੁਛ ਇੱਕ ਹੋਰ ਲੋਕਾਂ ਦੇ ਵੀ ਨਾਂ ਵਿੱਚ ਆਉਂਦੇ ਨੇ ਖੈਰ 1792 ਦੇ ਵਿੱਚ ਵਿੱਚ ਫਿਰ ਗਵਰਨਰ ਫਿਲਿਪ ਜਿਹੜਾ ਇਹਨੂੰ ਆਪਣੇ ਨਾਲ ਇੰਗਲੈਂਡ ਲੈ ਕੇ ਗਿਆ ਸੀ ਸੋ 1795 ਦੇ ਵਿੱਚ ਜਦੋਂ ਇਹ ਆਸਟ੍ਰੇਲੀਆ ਵਾਪਸ ਆਇਆ ਅਤੇ ਫਿਰ ਉਦੋਂ ਇਹਦੀ ਜ਼ਿੰਦਗੀ ਕਾਫੀ ਜਿਹੜੀ ਆ ਬੈਨੇਲੋਂਗ ਦੀ ਔਖੀ ਰਹੀ ਕਿਉਂਕਿ ਦੋਵਾਂ ਨੇ ਵੱਖਰੇ ਵੱਖਰੇ ਵਿਚਾਰ ਰੱਖੇ ਨਾ ਇੱਧਰ ਦਾ ਅਤੇ ਨਾ ਉੱਧਰ ਦਾ ਉਹ ਕਹਿਣ ਵੀ ਤੂੰ ਗੋਰਿਆਂ ਨਾਲ ਰਲ ਗਿਆ ਕਿਉਂਕਿ ਤਸ਼ੱਦਦ ਬਹੁਤ ਕੀਤੇ ਸੀ ਗੋਰਿਆਂ ਨੇ ਅਤੇ ਗੋਰੇ ਕਹਿਣ ਵੀ ਗੋਰੇ ਇਹਨੂੰ ਲੱਗਦਾ ਸੀ ਵੀ ਗੋਰੇ ਮੇਰੇ ਬਹੁਤ ਸਕੇ ਆ ਪਰ ਗੋਰੇ ਕਿਹਦੇ ਸਕੇ ਸੋ ਉੱਥੇ ਫਿਰ ਇਹਨੂੰ ਕਾਫੀ ਖੈਰ ਹਾਂ ਸਿਡਨੀ ਦੀ ਜਿਹੜੀ ਜਿਹੜੀ ਬੈਨੇਲੋਂਗ ਪੁਆਇੰਟ ਆ ਉਹ ਇਹਦੇ ਨਾਂ ਦੇ ਉੱਤੇ ਹੀ ਆ, ਓਪਰਾ ਹਾਊਸ ਜਿਹੜਾ ਸਿਡਨੀ ਦਾ ਉੱਥੇ ਆ, ਇਹਦੇ ਨਾਂ ਦੇ ਉੱਤੇ ਉਹ ਰੱਖੀ ਰੱਖਿਆ ਗਿਆ ਵਾ ਪੁਆਇੰਟ। ਅਤੇ ਆਖਰੀ ਸਮਾਂ ਜਦੋਂ ਇਹਦਾ ਆਇਆ, ਕਿਉਂਕਿ ਆਖਰੀ ਸਮਾਂ ਵੇਖੋ ਬੰਦੇ ਦੀ ਜ਼ਿੰਦਗੀ ਦਾ ਕਿੰਨਾ ਇੰਪੋਰਟੈਂਟ ਹੁੰਦਾ, ਅਤੇ ਜਦੋਂ ਉਹਦਾ ਆਖਰੀ ਸਮਾਂ ਆਇਆ ਫਿਰ ਉਹਨੇ ਇਹ ਚੀਜ਼ ਮਹਿਸੂਸ ਕੀਤੀ ਵੀ ਮੈਨੂੰ ਨਹੀਂ ਆਪਣੇ ਕਬੀਲੇ 'ਚ ਵਾਪਸ ਚਲੇ ਜਾਣਾ ਚਾਹੀਦਾ। ਅਤੇ ਉਸ ਤੋਂ ਪਹਿਲਾਂ ਚਲੋ ਇਹ ਗੋਰਿਆਂ ਦੇ ਪ੍ਰਭਾਵ ਦੇ ਵਿੱਚ ਵੀ ਰਿਹਾ, ਉੱਥੋਂ ਇਹਨੂੰ ਲੱਗਾ ਵੀ ਨਹੀਂ ਹੁਣ ਉਹ ਮੈਨੂੰ ਆਪਣਾ ਨਹੀਂ ਸਮਝਦੇ, ਥੋੜ੍ਹਾ ਵੱਖ ਵੱਖ ਵੀ ਰਿਹਾ। ਪਰ ਫਿਰ ਇਹ ਆਖਰੀ ਦਿਨਾਂ ਦੇ ਵਿੱਚ ਇਹਨੇ ਸੋਚਿਆ ਵੀ ਹੁਣ ਮੈਂ ਵਾਪਸ ਮੈਂ ਆਪਣੇ ਕਬੀਲੇ ਦੇ ਵਿੱਚ ਚਲੇ ਜਾਣਾ। ਸੋ ਜਦੋਂ ਵਾਪਸ ਚਲਾ ਗਿਆ ਫਿਰ ਇਹਦੇ ਕਬੀਲੇ ਵਾਲਿਆਂ ਨੇ ਦੇਖਭਾਲ ਕੀਤੀ ਉੱਦਾਂ, ਅਤੇ ਉੱਥੇ ਫਿਰ 1813 ਦੇ ਵਿੱਚ ਮੌਤ ਹੋ ਗਈ। ਫਿਲਿਪ ਦੇ ਬਾਰੇ ਇੱਕ ਵਾਰੀ ਫਿਰ ਆਪਾਂ ਝਾਤੀ ਮਾਰ ਲੈਂਦੇ। ਸੋ ਪਹਿਲੀ ਫਲੀਟ ਜਦੋਂ ਆਈ ਸੀ ਆਸਟ੍ਰੇਲੀਆ ਦੇ ਵਿੱਚ, ਸੋ ਇਹ ਉਹੀ ਫਿਲਿਪ ਹੈ। ਸੋ ਆਰਥਰ ਫਿਲਿਪ ਜਿਹਨੇ ਜਿਹੜਾ 11 ਸਮੁੰਦਰੀ ਜਹਾਜ਼ਾਂ ਨੂੰ ਲੈ ਕੇ ਅਤੇ ਇੱਥੇ ਪਹੁੰਚਿਆ ਸੀ, ਉਸ ਤੋਂ ਬਾਅਦ ਕੀ ਹੋਇਆ, ਕਿਹੜੇ ਕਿਹੜੇ ਤਰੀਕੇ ਦੇ ਨਾਲ ਇੱਥੇ ਕਬਜ਼ਾ ਕੀਤਾ ਗਿਆ। ਪਰ ਮੁੱਖ ਚੀਜ਼ ਇਹ ਸੀ ਕਿ ਉਹ ਸ਼ੁਰੂਆਤੀ ਸਮਾਂ 13 ਮਈ 1787 ਜਦੋਂ ਕਿ ਇੰਗਲੈਂਡ ਦੇ ਪੋਰਟਸਮਾਊਥ ਤੋਂ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ। ਸੋ ਇਹਨਾਂ ਜਹਾਜ਼ਾਂ ਦੇ ਵਿੱਚ ਖਾਸ ਗੱਲ ਇਹ ਸੀ ਕਿ 1400 ਤੋਂ ਵੱਧ ਸਵਾਰ ਸੀ ਅਤੇ 780 ਉਹਨਾਂ ਦੇ ਵਿੱਚ ਜਿਹੜੇ ਸੀ ਅਪਰਾਧੀ ਸੀ, ਕਿਉਂਕਿ ਉਹਨਾਂ ਨੂੰ ਲੱਦ ਕੇ ਲੈ ਕੇ ਆਉਂਦਾ ਸੀ। ਸੋ ਉਹਨਾਂ ਦਾ ਕੰਮ ਕੀ ਸੀ, ਉਹਨਾਂ ਕੋਲ ਕਿਰਾਇਆ ਕੀ ਜਾਂਦਾ ਸੀ, ਇਹ ਵੀ ਇਸੇ ਕਹਾਣੀ ਦਾ ਹੀ ਹਿੱਸਾ ਬਣਦਾ, ਕਿਉਂਕਿ ਇਹਦੇ ਵਿੱਚ ਜਿਹੜੇ ਵੱਡੀ ਗਿਣਤੀ ਜਿਹੜੀ ਲੋਕ ਸੀ ਉਹਨਾਂ ਨੂੰ ਬੰਨ੍ਹ ਕੇ ਬੇੜੀਆਂ ਦੇ ਨਾਲ ਇੱਥੇ ਲੈ ਕੇ ਆਉਂਦਾ ਗਿਆ। ਕੋਈ ਰਾਹ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਜਿਹੜਾ ਉਹ ਕੰਮ ਹੀ ਕਰਵਾਇਆ ਗਿਆ, ਚੱਪੂ ਚੁੱਪੂ ਚਲਾਉਣਾ ਜਾਂ ਹੋਰ ਖਾਣਾ ਪੀਣਾ ਬਣਾਉਣਾ, ਜਨਾਨੀਆਂ ਦੇ ਉੱਤੇ ਵੀ ਮਤਲਬ ਉਹੋ ਜਿਹੇ ਕੰਮ ਥੋਪ ਕੇ ਲੈ ਕੇ ਆਉਂਦੇ ਗਏ। ਅਤੇ ਬਾਕੀ ਜਿਹੜੇ ਕਈ ਸਮੁੰਦਰੀ ਫੌਜੀ ਸੀ, ਕਈ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਨਾਲ ਲੱਦ ਲਿਆਂਦਾ, ਕਈ ਹੋਰ ਅਧਿਕਾਰੀ ਸੀ, ਅਤੇ ਫਿਰ ਉਹਨਾਂ ਦੇ ਪਰਿਵਾਰ ਵੀ ਉਹ ਸੀਗਾ ਵੀ ਜਿੰਨੇ ਵੀ ਕਨਵਿਕਟਿਡ ਨੇ ਇਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਹੈਗੀ ਇੱਕ ਤਰ੍ਹਾਂ ਸਜ਼ਾ ਹੀ। ਸੋ 8 ਮਹੀਨਿਆਂ ਦਾ ਲੰਮਾ ਸਫ਼ਰ ਤੈਅ ਕਰਕੇ 1788 ਨੂੰ ਬੋਟਨੀ ਬੇਅ ਦੇ ਉੱਤੇ ਪਹੁੰਚੇ ਸੀ। ਬਹੁਤ ਸਾਰੇ ਜਿਹੜੇ ਆ ਪੀਣ ਖਾਣ ਹੱਥੋਂ ਜਿਹੜੇ ਮਾਰੇ ਮੂਰੇ ਵੀ ਗਏ। ਉਸ ਤੋਂ ਬਾਅਦ ਫਿਰ ਉਹ ਸਮਾਂ ਕਹਿੰਦੇ ਨੇ ਕਿ ਇਹਨਾਂ ਦਾ ਬਹੁਤਾ ਵਧੀਆ ਨਹੀਂ, ਜੋ ਇਤਿਹਾਸਿਕ ਦਸਤਾਵੇਜ਼ ਮਿਲਦੇ ਨੇ, ਪੀਣ ਨੂੰ ਪਾਣੀ ਵੀ ਚੱਜ ਦਾ ਨਹੀਂ ਮਿਲਦਾ, ਜ਼ਮੀਨ ਦੀ ਵੀ ਘਾਟ ਸੀ, ਆ ਕੇ ਆਪ ਹੀ ਆਬਾਦ ਕਰਨੀ ਪਈ। ਫਿਰ 26 ਜਨਵਰੀ 1788 ਨੂੰ ਜਿਹੜਾ ਪੋਰਟ ਜੈਕਸਨ ਸਿਡਨੀ ਕੋਵ ਜਿਹੜਾ ਕਿ ਉਹ ਪਹਿਲੀ ਬਸਤੀ ਕਾਇਮ ਕੀਤੀ ਗਈ। ਸੋ ਅੱਜ ਆਪਾਂ ਵੇਖਦੇ ਹਾਂ ਵੀ ਆਸਟ੍ਰੇਲੀਆ ਡੇ ਦੇ ਉੱਤੇ ਹਰ ਵਾਰੀ ਰੌਲਾ ਪੈਂਦਾ, ਸੋ ਉਹ ਇਹ ਉਹਦੇ ਨਾਲ ਜਾ ਕੇ ਡੇਟ ਜੁੜ ਜਾਂਦੀ ਹੈ। ਪਹਿਲੀ ਫਲੀਟ ਦੇ ਵਿੱਚ ਜਿਹੜੇ ਆਏ ਜਿਹੜੇ ਲੋਕ ਸੀ ਆਸਟ੍ਰੇਲੀਆ ਦੇ ਵਿੱਚ, ਸੋ ਉਹਨਾਂ ਦੇ ਨਾਲ ਸ਼ੁਰੂਆਤ ਜ਼ਰੂਰ ਹੋ ਗਈ, ਪਰ ਇੱਥੇ ਬੜੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਮੱਸਿਆ ਸੀ, ਨਾ ਕੋਈ ਕਾਨੂੰਨ ਸੀ, ਨਾ ਕੋਈ ਢਾਂਚਾ ਸੀ, ਨਾ ਕੋਈ ਭਾਸ਼ਾ ਸੀ, ਇੱਕ ਦੂਸਰੇ ਦੀ ਸਮਝ ਨਹੀਂ ਆਉਂਦੀ। ਸੋ ਉਸ ਨੂੰ ਚੀਜ਼ ਸਾਰੀ ਚੀਜ਼ ਨੂੰ ਆਬਾਦ ਕਰਨਾ, ਖੇਤੀਬਾੜੀ ਦੇ ਲਈ ਜ਼ਮੀਨ, ਅੱਜ ਵਰਗਾ ਮੌਸਮ ਵੀ ਕਹਿੰਦੇ ਨਹੀਂ, ਕਈ ਤਾਂ ਦੱਸਦੇ ਵੀ ਉਹ ਨਹੀਂ ਸਮਝ ਨਹੀਂ ਪਾਏ ਸ਼ੁਰੂ ਸ਼ੁਰੂ ਦੇ ਵਿੱਚ। ਸੋ ਉਹਦੇ ਲਈ ਬਹੁਤ ਜ਼ਰੂਰੀ ਸੀ ਕਿ ਜਿੰਨੇ ਵੀ ਇਹ ਕੈਦੀ ਕੁੱਦੀ ਸੀ, ਕ੍ਰਿਮੀਨਲ ਸੀ, ਉਹਨਾਂ ਨੇ ਸਾਰਿਆਂ ਨੇ ਬੜੀ ਰੱਜ ਕੇ ਮਦਦ ਕੀਤੀ। ਖੈਰ ਉਹਨਾਂ ਨੇ ਉਹਨਾਂ ਦੇ ਵਿੱਚੋਂ ਬਾਅਦ ਵਿੱਚ ਕਈ ਇਹੋ ਜਿਹੇ ਕਾਮਯਾਬ ਹੋਏ ਵੀ ਜਿਹੜੇ ਬੜਿਆ ਰੁਤਬਾ ਵੀ ਮੁੜ ਕੇ ਪਾ ਗਏ ਇਸੇ ਲਿਹਾਜ਼ ਦੇ ਨਾਲ ਕਿ ਸਜ਼ਾਵਾਂ ਬਹੁਤ ਸਖ਼ਤ ਸੀ, ਪਰ ਜੇਕਰ ਕੋਈ ਕੈਦੀ ਬੰਦਿਆਂ ਵਾਂਗੂ ਸਜ਼ਾ ਕੱਟਦਾ ਸੀ ਜਾਂ ਗੋਰਿਆਂ ਦੇ ਮੁਤਾਬਿਕ ਰਹਿ ਕੇ ਭੱਜਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਸੜਕਾਂ ਬਣਾਉਣ ਦੇ ਵਿੱਚ ਮਦਦ ਕਰਦਾ ਸੀ, ਪੁਲ ਬਣਾਉਣ ਦੇ ਵਿੱਚ, ਇਮਾਰਤਾਂ ਬਣਾਉਣ ਦੇ ਵਿੱਚ, ਜਾਂ ਫਿਰ ਖੇਤੀਬਾੜੀ ਦੇ ਵਿੱਚ, ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਗੋਰਿਆਂ ਦੀ ਸੇਵਾ ਕਰਦਾ ਸੀ, ਅਤੇ ਉਹਨੂੰ ਬਾਅਦ ਵਿੱਚ ਆਜ਼ਾਦ ਵੀ ਕਰ ਦਿੱਤਾ ਜਾਂਦਾ ਸੀ। ਸੋ ਖੈਰ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਈ ਨਾਂ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਨਾਂ ਜਿਹੜੇ ਕਾਫੀ ਜ਼ਿਆਦਾ ਮਸ਼ਹੂਰ ਵੀ ਨੇ, ਬਹੁਤੇ ਜਿਹੜੇ ਨੇ ਉਹ ਕਈ ਭਿਆਨਕ ਬਿਮਾਰੀਆਂ ਦੇ ਨਾਲ ਮਾਰੇ ਵੀ ਗਏ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਰੋਟੀ ਪਾਣੀ ਜਿਹੜਾ ਦਿੱਤਾ ਜਾਂਦਾ ਰਿਹਾ ਉਹ ਬੜਾ ਆਮ ਜਿਹਾ ਇੱਥੇ ਹੁੰਦਾ ਨਹੀਂ, ਜੋ ਨਾਲ ਆਉਂਦਾ ਸੀ ਉਹ ਦਿੱਤਾ ਗਿਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਸੀ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਵੈਸੇ ਹੀ ਨਾਲ ਮਰ ਗਏ। ਪਰ ਜਿਹੜੇ ਬਚੇ ਉਹਨਾਂ ਦੇ ਵਿੱਚੋਂ ਕਈ ਇੱਕ ਨਾਂ ਜਿਹੜੇ ਨੇ ਉਹ ਅੱਜ ਵੀ ਲੈ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਬੀਬੀ ਦਾ ਨਾਂ ਜਿਹੜਾ ਕਾਫੀ ਆਪਾਂ 20 ਦੇ ਨੋਟ ਦੇ ਉੱਤੇ ਆਪਾਂ ਵੇਖਦੇ ਹਾਂ। ਸੋ ਇਹ ਜਿਹੜੀ ਬੀਬੀ ਸੀ ਮੈਰੀ ਰੇਬੀ, ਸੋ ਇਹਦੀ ਇੱਕ ਉਦਾਹਰਣ ਆਪਾਂ ਲੈ ਲੈਂਦੇ, ਵੇਖੇ ਕਾਫੀ ਨਾਂ ਨੇ, ਇੱਕ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੋ ਮੈਰੀ ਰੇਬੀ ਜਿਹੜੀ ਆ ਇਹ ਘੋੜਾ ਚੋਰੀ ਕਰਨ ਦੇ ਇਹਦੇ ਉੱਤੇ ਦੋਸ਼ ਸੀ ਇੰਗਲੈਂਡ ਦੇ ਵਿੱਚ। 14 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਇਹਨਾਂ ਨੇ ਇੱਕ ਘੋੜਾ ਚੋਰੀ ਕੀਤਾ ਸੀ, ਉਸ ਤੋਂ ਬਾਅਦ ਫਿਰ ਇਹਨੂੰ ਸਜ਼ਾ ਹੋਈ ਅਤੇ ਸਜ਼ਾ ਦਾ ਬਾਅਦ ਇਹਨੂੰ ਜਿਹੜੀ ਸਜ਼ਾ ਦੇ ਲਈ ਆਸਟ੍ਰੇਲੀਆ ਭੇਜ ਦਿੱਤਾ ਗਿਆ ਵੀ ਉੱਥੇ ਕੱਢੀ ਜਾਂਦੇ ਸੀ ਨਾ ਸਾਰੇ ਵੀ ਜਾਓ ਆਸਟ੍ਰੇਲੀਆ ਲੈ ਜਾਓ ਜਿੰਨੇ ਵੀ ਉਹ ਨੇ। ਉਸ ਤੋਂ ਬਾਅਦ ਜਦੋਂ ਇਹਦੀ ਸਜ਼ਾ ਪੂਰੀ ਹੋਈ ਫਿਰ ਇਹੀ ਔਰਤ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ, ਖੈਰ ਲੰਮੀ ਕਹਾਣੀ, ਫਿਰ ਕਿਸੇ ਦਿਨ ਇਹਦੇ 'ਤੇ ਪੂਰੀ ਸਟੋਰੀ ਕਰਾਂਗੇ। ਅਤੇ ਇੱਕ ਮਤਲਬ ਕਾਮਯਾਬ, ਪਹਿਲੀਆਂ ਕਾਮਯਾਬ ਜਿਹੜੀਆਂ ਔਰਤਾਂ ਜਿਹੜੀਆਂ ਹੋਈਆਂ ਬਿਜ਼ਨਸ ਦੇ ਵਿੱਚ ਇਹ ਉਹਨਾਂ ਦੇ ਵਿੱਚੋਂ ਆਈ। ਕਹਿੰਦੇ ਨੇ ਕਿੰਨੇ ਆਪਣੇ ਜਹਾਜ਼ ਵੀ ਲੈ ਲਏ ਇੱਕ ਸਮੇਂ, ਪ੍ਰੋਪਰਟੀ ਵੀ ਡਿਵੈਲਪ ਕੀਤੀ ਇਹਨੇ, ਅਤੇ ਉਸ ਤੋਂ ਬਾਅਦ ਫਿਰ ਜੋ ਪੈਸੇ ਵਾਲੇ ਲੋਕ ਕਰਦੇ ਹੁੰਦੇ ਆ, ਸਿੱਖਿਆ ਦੇ ਖੇਤਰ 'ਚ ਇੰਨੇ ਪੈਸੇ ਦੇ ਦਿੱਤੇ, ਚੈਰਿਟੀ ਦੇ ਖੇਤਰ 'ਚ ਇੰਨੇ ਪੈਸੇ ਦੇ ਦਿੱਤੇ, ਫੰਡਿੰਗ ਕੀਤੀ ਐਨ ਜੀ ਓਸ ਕਹਿ ਲਓ ਤੁਸੀਂ ਅੱਜ ਦੀਆਂ, ਹੈ ਨਾ, ਅਤੇ ਉਸੇ ਦਾ ਜਿਹੜਾ ਮਾਨ ਸਨਮਾਨ ਹੈ ਉਹਦੇ ਵਜੋਂ ਅੱਜ 20 ਦੇ ਨੋਟ ਦੇ ਉੱਤੇ ਇਹਦੀ ਤੁਸੀਂ ਫੋਟੋ ਵੇਖ ਸਕਦੇ ਹੋ। ਸੋ ਫਿਲਹਾਲ ਅੱਜ ਦੀ ਜਿਹੜੀ ਕਹਾਣੀ ਸ਼ੁਰੂ ਹੋਈ ਸੀ ਇਸ ਤੋਂ ਕਿ ਪੋਰਟ ਫਿਲਿਪ ਦੇ ਉੱਤੇ ਅੱਜ ਦੇ ਦਿਨ ਹਮਲਾ ਹੋਇਆ ਸੀ, ਅਤੇ ਉਸ ਉਸ ਦੇ ਬਹਾਨੇ ਆਪਾਂ ਨਾਲ ਲੱਗਦੀਆਂ ਮਿਲਦੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਇਸ ਆਸਟ੍ਰੇਲੀਆ ਦੇ ਵਿੱਚ ਗੋਰਿਆਂ ਦੇ ਸਫ਼ਰ ਬਾਰੇ ਆਪਾਂ ਜਾਣ ਲਈਆਂ। ਅੱਜ 7 ਤਰੀਕ ਹੈ ਅਤੇ ਸਤੰਬਰ ਦਾ ਮਹੀਨਾ
1: ਜੀ, ਅਤੇ ਬਿਲਕੁਲ ਇਹੀ ਹੈ, ਇਹੀ ਮੌਕਾ ਹੁੰਦਾ ਕਿ ਸੇਮ ਟਾਈਮ ਕੋਈ ਚੀਜ਼ ਆਪਣੇ ਕੋਲ ਹੋ ਅਤੇ ਵਾਈ ਨੋਟ ਉਸ ਦੀ ਗੱਲ ਕਿਉਂ ਨਾ ਕਰੀਏ, ਅਤੇ ਇੱਦਾਂ ਹੀ ਹਿਸਟਰੀ ਵੀ ਟੱਚ ਹੋ ਗਈ ਚਲਦੇ ਚਲਦੇ ਸਪਰਿੰਗ ਦੇ ਨਾਲ।
0: ਬਿਲਕੁਲ ਜੀ ਜੀ, ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਪਤਾ ਮੈਨੂੰ ਹੁਣ ਗੱਲ ਕਿੱਥੇ ਰਿਲੇਟ ਕਰ ਰਹੇ ਨੇ ਤੁਸੀਂ ਸਮਝ ਜਾਓਗੇ, ਕਹਿੰਦੇ ਜਸ ਜੀ ਮੈਂ ਆ ਜਾਵਾਂਗੀ, ਤੁਸੀਂ ਮਟਰੀ ਤਿਆਰ ਰੱਖਿਓ ਚਾਹ ਦੇ ਨਾਲ।
1: ਅੱਛਾ, ਰੋਜ਼ਮੈਰੀ ਦੇਣ ਵਾਸਤੇ ਕਹਿ ਰਹੇ
0: ਹੋ? ਓਕੇ ਓਕੇ ਓਕੇ ਓਕੇ ਓਕੇ ਓਕੇ, ਠੀਕ ਹੈ ਠੀਕ ਹੈ, ਮੇਰੀ ਮੇਰੀ ਰੋਜ਼ਮੈਰੀ, ਓਕੇ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਹੈ। ਦੱਸੋ ਤੁਸੀਂ ਸੌਦਾ ਮਨਜ਼ੂਰ ਹੈ, ਮੈਂ ਹੱਸ ਕੇ ਗਵਾਉਣ ਦੇ
1: ਜੀ 100% ਹਾਂ, ਕੋਈ ਚੱਕਰ ਨਹੀਂ,
0: ਜਮੂਰੇ ਗੱਲ ਨੂੰ ਹਾਸੇ ਚ ਨਾ ਟਾਲ,
1: ਨਾ ਨਾ ਮਟਰੀ ਬਣਾ ਦਾਂਗੇ ਉਸ ਚੀਜ਼ ਦੀ।
0: ਥੈਂਕ ਯੂ ਰਜਿੰਦਰ ਬਾਬਾ ਜੀ, ਅਤੇ ਹਾਂਜੀ ਮੈਂ ਅੱਜ ਭੇਜ ਦਿੰਦਾ ਜੀ ਤੁਹਾਨੂੰ, ਮੇਰੇ ਖਿਆਲ ਵੈਸੇ ਆਲਰੇਡੀ ਸਾਰਿਆਂ ਨੂੰ ਪਹੁੰਚ ਚੁੱਕੇ ਨੇ, ਅਤੇ ਤੁਹਾਡਾ ਇਸ ਕੰਟੈਸਟ ਕਰਕੇ ਨਹੀਂ ਪਰ ਮੈਨੂੰ ਲੱਗਦਾ ਵੀ ਜੋ ਜੈਜ਼ਲੀਨ ਨੇ ਬਣਾ ਕੇ ਭੇਜਿਆ ਸੀ ਫਿਲਮ ਦਾ ਪੋਸਟਰ, ਉਸ ਕਰਕੇ ਜ਼ਰੂਰ ਬੱਚੀ ਪਾਸ ਡਿਜ਼ਰਵ ਕਰਦੀ ਆ, ਅਤੇ ਉਹਦੇ ਲਈ ਮੈਂ ਭੇਜ ਦਿੰਦਾ। ਬਾਕੀ ਜਿਹੜੇ ਵਿਨਰ ਸੀ ਉਹਨਾਂ ਨੂੰ ਆਲਰੇਡੀ ਜਾ ਚੁੱਕੇ ਹੋਣਗੇ ਉਹਨਾਂ ਨੂੰ ਮੈਸੇਜ, ਸੋ ਇਹ ਤੁਹਾਡਾ ਜਿਹੜਾ ਇਹ ਤੁਹਾਡੇ ਲਈ ਨਹੀਂ, ਇਹ ਜੈਜ਼ਲੀਨ ਦੇ ਲਈ ਹੋਊਗਾ। ਅਤੇ ਥੈਂਕ ਯੂ, ਬੜੀ ਸੋਹਣੀ ਪਿਆਰੀ ਵੈਸੇ ਇਹਨੇ ਬਣਾਈ ਹੈ ਫੋਟੋ, ਅਤੇ ਖਾਸ ਤੌਰ ਦੇ ਉੱਤੇ ਆਪਾਂ ਜਿੱਦਾਂ ਦੀ ਬਣਾਈ ਹੈ ਉਸ ਤੋਂ ਬਾਅਦ ਤਾਂ ਅਸੀਂ ਕਹਿ ਸਕਦੇ ਹਾਂ ਵੀ ਹਾਂ ਬਹੁਤ ਪਿਆਰੀ,
1: ਤੁਸੀਂ ਸਾਰੇ ਤੇ ਬੜੇ ਪਿਕਾਸੋ ਬਣ ਗਏ ਸੀ।
0: ਵੇਖਿਆ ਫਿਰ ਵੇਖਿਆ,
1: ਵਧੀਆ ਅਸੀਂ ਘਰੇ ਰਹੇ, ਇੱਜ਼ਤ ਬਚੀ ਨਹੀਂ।
0: ਚਲੋ ਤੁਸੀਂ ਆਪਣੀ ਇੱਜ਼ਤ ਬਚਾ ਕੇ ਰੱਖੋ ਤੇ ਸਾਨੂੰ ਤੇ ਇਹਦੇ ਚ ਬਜਾਇਆ, ਥੈਂਕ ਯੂ, ਤੇ ਚਲੀ ਫਿਰ ਆਪਾਂ ਲਈ।
1: ਹਾਂਜੀ ਹਾਂਜੀ ਬਿਲਕੁਲ, ਹੁਣ ਤੱਕ ਆਪਾਂ ਗੱਲ ਕਿੰਨੀ ਸਾਰੀਆਂ ਗੱਲਾਂ ਸਪਰਿੰਗ ਦੇ ਨਾਲ, ਮੈਨੂੰ ਲੱਗਦਾ ਮੌਸਮ ਦੇ ਨਾਲ ਆਪਾਂ ਰਿਲੇਸ਼ਨਸ ਦੀ ਗੱਲ ਕੀਤੀ, ਆਪਾਂ ਕੱਪੜਿਆਂ ਦੀ ਗੱਲ, ਫੂਡ ਦੀ, ਗਾਰਡਨਿੰਗ ਦੀ, ਇੰਨੀ ਸਾਰੀ ਗੱਲਾਂ ਹੋ ਗਈ, ਹਿਸਟਰੀ ਹੋ ਗਈ, ਪਰ ਮੈਨੂੰ ਇੱਦਾਂ ਲੱਗਦਾ ਕਿ ਮੌਸਮ ਆਪਾਂ ਨੂੰ ਜਿਵੇਂ ਹੁਣ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਪਤਝੜ ਤੋਂ ਲੈ ਕੇ ਹੁਣ ਨਵੇਂ ਬੂਟੇ, ਨਵੀਂ ਪੱਤੀਆਂ ਆ ਰਹੀਆਂ, ਨਵਾਂ ਹਰ ਚੀਜ਼ ਨਵੀਂ ਹੈ, ਅਤੇ ਆਪਣੇ ਅੰਦਰ ਵੀ ਆਪਾਂ ਨੂੰ ਇੱਦਾਂ ਲੱਗਦਾ ਕਿ ਜੇ ਕੋਈ ਚੀਜ਼ ਤੁਹਾਡੇ ਦਿਮਾਗ 'ਚ, ਕੋਈ ਸਟ੍ਰੈਸ ਹੈ, ਕੋਈ ਗੱਲ ਹੈ, ਉਹਨੂੰ ਵੀ ਤੁਸੀਂ ਕਲੀਅਰ ਕਰਕੇ ਮਤਲਬ ਰੀਸਟਾਰਟ, ਹੈ ਨਾ, ਨਵਾਂ ਸੀਜ਼ਨ ਹੈ ਅਤੇ ਨਵੇਂ ਤਰੀਕੇ ਨਾਲ ਤੁਸੀਂ ਸ਼ੁਰੂਆਤ ਕਰੋ, ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM
0: ਜੀ, ਬਿਲਕੁਲ ਜੀ, ਹੱਸਦੇ ਖੇਡਦੇ ਰਹੋ, ਦਿਨ ਤੁਹਾਡਾ ਵਧੀਆ ਵਧੀਆ, ਹਫ਼ਤਾ ਤੁਹਾਡਾ ਵਧੀਆ ਵਧੀਆ, ਅਤੇ ਇਹ ਮਹੀਨਾ ਖਾਸ ਤੌਰ 'ਤੇ ਤੁਹਾਡਾ ਵਧੀਆ ਵਧੀਆ ਰਹੇ, ਕਿਉਂਕਿ ਇਸ ਮਹੀਨੇ ਦੇ ਵਿੱਚ ਬਹੁਤ ਕੁਛ ਨੇ, ਬਹੁਤ ਕੁਛ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਆਪਾਂ ਹੋਰ ਵੀ ਚੀਜ਼ਾਂ ਦੱਸਦੇ ਨੇ ਜਿਹੜੀਆਂ ਅੱਗੇ ਚੱਲ ਕੇ ਹਲੇ ਆਉਣੀਆਂ ਨੇ, ਖਾਸ ਤੌਰ ਦੇ ਉੱਤੇ ਆਪਣਾ ਇਸੇ ਮਹੀਨੇ ਦੇ ਵਿੱਚ ਹੋਰ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ, ਕਿਉਂਕਿ ਆਹ ਜਿਹੜਾ ਮਹੀਨਾ ਵਾ ਇਹ ਤਾਂ ਫਿਲਮੋ ਫਿਲਮੀ ਹੋਇਆ ਪਿਆ ਵਾ, ਅਤੇ ਵੈਸੇ ਵੀ ਇਹਨਾਂ ਦਿਨਾਂ 'ਚ ਮਨੋਰੰਜਨ ਬਹੁਤ ਆ ਜਾਂਦਾ। ਅਤੇ ਹੁਣ ਅਗਲੀ ਫਿਲਮ ਜਿਹੜੀ ਆ 11 ਤਰੀਕ ਨੂੰ ਉਹ ਸਿੰਘ ਵਰਸਿਜ਼ ਕੌਰ 2 ਆ ਗਈ, ਸ਼ਹਿਨਾਜ਼ ਗਿੱਲ ਅਤੇ ਗਿੱਪੀ ਗਰੇਵਾਲ ਦੀ, ਇਹ ਰਿਲੀਜ਼ ਹੋ ਜਾਣੀ ਆ। ਅਤੇ ਫਿਰ ਇੱਕ ਫਿਲਮ ਜਿਹੜੀ ਆ ਅਕਸ਼ੇ ਕੁਮਾਰ ਦੀ ਫਿਲਮ ਆ ਹੈਵਾਨ, ਸੋ ਇਹ ਵੀ ਉਸੇ ਦਿਨ ਹੀ, ਸੋ ਦੋ ਫਿਲਮਾਂ ਹੁਣ ਆਪਾਂ ਵੇਖਿਆ ਕਿ 4 ਨੂੰ ਵੀ ਦੋ ਫਿਲਮਾਂ ਜੋੜ ਕੇ ਦੀ ਪੰਜਾਬੀ ਰਿਲੀਜ਼ ਹੋਈਆਂ, ਅਤੇ ਇਸ ਦਿਨ ਵੀ ਦੋ ਫਿਲਮਾਂ ਇਹ ਵਾਲੀਆਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਨੇ। ਇਸ ਤੋਂ ਇਲਾਵਾ ਮਿੱਟੀ ਦੇ ਪੁੱਤ ਫਿਲਮ ਹੈ, ਇਹਦਾ ਸ਼ਾਇਦ ਤੁਸੀਂ ਟ੍ਰੇਲਰ ਵੇਖ ਲਿਆ ਹੋਵੇ, ਸੋ ਇਹਦਾ ਜਿਹੜਾ 18 ਤਰੀਕ ਨੂੰ ਇਹਦੀ ਰਿਲੀਜ਼ ਹੈ, ਯਾਨੀ ਕਿ ਉਸ ਤੋਂ ਇੱਕ ਅਗਲਾ ਹਫ਼ਤਾ ਚੱਲ ਜਾਓ ਹੋਰ ਇੱਕ ਅੱਗੇ, ਅਤੇ ਉੱਥੇ ਤੁਹਾਨੂੰ ਮਿੱਟੀ ਦੇ ਪੁੱਤ ਦੀ ਰਿਲੀਜ਼ ਮਿਲ ਜੂਗੀ। ਅਤੇ ਜਿਹੜੀ ਆਲਰੇਡੀ ਰਿਲੀਜ਼ ਹੋ ਚੁੱਕੇ ਨੇ ਬੋਲ ਭਾਵੇਂ ਨਾ ਬੋਲ, ਇੱਕ ਵਾਰੀ ਫਿਰ ਤੋਂ ਕਿ ਜਿਹੜਾ ਫੁੱਲੀ ਰਿਕਮੈਂਡਿਡ, ਤੁਸੀਂ ਜ਼ਰੂਰ ਜਾ ਕੇ ਅਤੇ ਫਿਲਮ ਵੇਖ ਕੇ ਆਇਓ। ਅਤੇ ਮਿਰਜ਼ਾਪੁਰ, ਇਹ ਦੋ ਫਿਲਮਾਂ ਜਿਹੜੀਆਂ 4 ਤਰੀਕ ਨੂੰ, ਯਾਨੀ ਕਿ ਆਹ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਸੀ, ਸੋ ਇਹਨਾਂ ਫਿਲਮਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਬਾਕੀ ਫਿਰ ਨਾਲ ਦੀ ਨਾਲ ਤੁਹਾਨੂੰ ਆਪਾਂ ਹੋਰ ਦੱਸੀ ਜਾਵਾਂਗੇ ਜਿੱਦਾਂ ਜਿੱਦਾਂ ਫਿਰ ਆਪਣੀ ਸ਼ੁਰੂ ਹੋ ਜਾਣੀ ਆ ਭਾਈ ਅੱਗੇ ਦੁਸਹਿਰਾ ਆ ਜਾਣਾ ਮੰਦਰ ਵਾਲਾ, ਅਤੇ ਫਿਰ ਦਿਵਾਲੀ ਦੇ
1: ਮੇਲੇ
0: ਮੇਲੇ
1: ਤੀਆਂ ਤੋਂ ਫਿਰ ਦੀਵਾਲੀ ਮੇਲਾ
0: ਹਾਂ ਦੀਵਾਲੀ ਤੇ ਮੇਲੇ ਭਾਵੇਂ ਐਂਟਰੀ ਦਾ ਮੇਲਾ ਹੋਵੇ ਚਾਹੇ ਪ੍ਰੋਪਰਟੇਸ਼ਨ ਸਕੇਅਰ ਵਾਲਾ ਮੇਲਾ ਹੋਵੇ ਜਾਂ ਹੋਰ ਜਿੰਨੇ ਵੀ ਦੀਵਾਲੀ ਦੇ ਉੱਤੇ ਪ੍ਰੋਗਰਾਮ ਹੁੰਦੇ ਨੇ ਸੋ ਉਹਨਾਂ ਦੇ ਉੱਤੇ ਵੀ ਜਾਣਕਾਰੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੀ ਕਰਦੇ ਰਹਾਂਗੇ ਅਤੇ ਫਿਲਹਾਲ ਜਿਹੜਾ ਆਪਣਾ ਇਹ ਮਹੀਨਾ ਵਾ ਫਾਈਨਲ ਗ੍ਰੈਂਡ ਫਾਈਨਲ ਸੋ ਇਸ ਗ੍ਰੈਂਡ ਫਾਈਨਲ ਦੀ ਵੀ ਜਿਹੜੀ ਆ ਉਹ ਤਿਆਰੀ ਤੁਸੀਂ ਰੱਖੋ ਜੇ ਮੈਂ ਗਲਤ ਨਹੀਂ ਤਾਂ 11 ਨੂੰ ਹੀ ਆ ਸ਼ਾਇਦ ਗ੍ਰੈਂਡ ਫਾਈਨਲ ਵੀ ਹੈ ਨਾ ਅਤੇ ਜਿਹੜੇ ਜਿਹੜੇ ਵੀ ਖੇਡ ਪ੍ਰੇਮੀ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਤਿਆਰੀ ਰੱਖੋ ਹੁਣ ਸਪਰਿੰਗ ਅਤੇ ਸਪਰਿੰਗ ਦੇ ਵਿੱਚ ਖੇਡਾਂ ਵੀ ਸ਼ੁਰੂ ਹੋ ਜਾਣੀਆਂ ਆਊਟਡੋਰ ਖਾਸ ਤੌਰ 'ਤੇ ਕ੍ਰਿਕਟ ਕ੍ਰਿਕਟ ਹੋ ਜਾਣੀ ਹੁਣ ਸੋ AFL ਜਿਹੜਾ ਵਾ ਉਹ ਠੰਡ ਦੀ ਗੇਮ ਉਹ ਸਮਾਪਤੀ ਹੋ ਗਈ ਅਤੇ ਸਪਰਿੰਗ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਉਹਦੇ ਵਿੱਚ ਫਿਰ ਅੱਜ ਸ਼ੁਰੂ ਹੋ ਜਾਊਗਾ ਹੁਣ
1: ਗਲੈਮਰਸ ਗੋਡੇ ਵਿਖਾਉਣ ਦਾ ਟਾਈਮ
0: ਗਲੈਮਰਸ ਗੋਡੇ ਤੇ ਐਂਡ ਕ੍ਰਿਕਟ ਐਂਡ ਆਲ ਐਂਡ ਯੈਸ ਹੈ ਨਾ ਵਿਖਾਓ ਤੁਸੀਂ ਆਪਣੇ ਗੋਡੇ ਗੋਡੇ ਭਾਈ ਥੈਂਕ ਯੂ ਜੀ ਅਤੇ ਕਹਿੰਦੇ ਅੱਜ ਮੇਰੀ ਭਾਂਜੀ ਕ੍ਰਿਤਿਕਾ ਮੈਨੀ ਦਾ ਬਰਥਡੇ ਆ ਵਿਸ਼ ਕਰ ਦਿਓ ਹਾਂਜੀ ਜ਼ਰੂਰ ਕਰਦੇ ਨੇ ਸੋਰੀ ਸਾਹਿਬ ਅਗਲੇ ਤੋਂ ਇੱਕ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ ਕਿ ਸਾਨੂੰ ਜਿੰਨੀਆਂ ਵੀ ਵਿਸ਼ਾਂ ਹੁੰਦੀਆਂ ਜਿੰਨੇ ਵੀ ਮੈਸੇਜ ਤੁਹਾਡੇ ਕੋਲ ਇੱਦਾਂ ਦਾ ਕੋਈ ਇੰਪੋਰਟੈਂਟ ਆ ਬੇਨਤੀ ਆ ਕਿ 11 ਵਜੇ ਤੋਂ ਪਹਿਲਾਂ ਪਹਿਲਾਂ ਸਾਨੂੰ ਭੇਜ ਦਿਆ ਕਰੋ ਇੱਦਾਂ ਫਿਰ ਭੱਜੇ ਭੱਜੇ ਜਾਂਦੇ ਨਾ ਮਤਲਬ ਐਵੇਂ
1: ਕਈ ਵਾਰੀ ਮਿਸ ਵੀ ਹੋ ਜਾਂਦੇ ਆ ਐਂਡ ਐਂਡ 'ਚ ਆਪਾਂ ਕੋਸ਼ਿਸ਼ ਕਰਦੇ ਆਪਣੀ ਸਾਰੀ ਇਨਫੋਰਮੇਸ਼ਨ ਦੇਈਦੀ ਆ
0: ਹਾਂਜੀ ਸੋ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅਤੇ ਆਪਣਾ ਕੀ ਨਾਂ ਦੱਸਿਆ ਤੁਸੀਂ ਕ੍ਰਿਤਿਕਾ ਮੈਨ ਹਾਂਜੀ
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ ਅਤੇ ਸੋਹਣਾ ਪਰਿਵਾਰ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰੋ ਅਤੇ ਸਾਰੇ ਪਰਿਵਾਰ ਨਾਲ ਪਿਆਰ ਨਾਲ ਰਹੋ ਅਤੇ ਵੱਡਿਆਂ ਦਾ ਸਨਮਾਨ ਕਰੋ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਮਤਲਬ ਤੁਹਾਨੂੰ ਸਿਹਤ ਮਿਲੇ ਅਤੇ ਹੈਪੀ ਬਰਥਡੇ ਵਾਂਸ ਅਗੇਨ ਫਰੋਮ ਰੇਡੀਓ ਹਾਂਜੀ ਟੀਮ
0: ਜੀ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਸਾਡੀ ਸਾਰੀ ਟੀਮ ਦੇ ਵੱਲੋਂ ਢੇਰ ਸਾਰੀਆਂ ਵਧਾਈਆਂ ਤੁਹਾਨੂੰ ਹਾਂਜੀ ਮੈਂ ਆ ਵੀ ਤੁਹਾਨੂੰ ਭੇਜ ਦੇਣਾ ਜੀ ਥੋੜ੍ਹਾ ਜਿਹਾ ਰੁੱਕ ਜਾਓ ਸਾਨੂੰ ਹੋ ਲੈਣ ਦਿਓ ਵਿਹਲੇ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਹਾਂ ਜਿਹੜਾ ਫਾਈਨਲ ਆ ਇਸ ਵਾਰ ਦਾ ਗ੍ਰੈਂਡ ਫਾਈਨਲ ਉਹ ਸ਼ਨੀਵਾਰ ਦੇ ਦਿਨ 26 ਤਰੀਕ ਨੂੰ ਆ ਜੀ ਵਾਪਸ ਚਾਹੁੰਦਾ 11 ਨੂੰ ਸ਼ਾਇਦ ਉਹ ਦੂਸਰਾ ਜਿਹੜਾ ਪਹਿਲਾਂ ਹੁੰਦਾ ਉਹ ਹੋਣਾ ਮੈਂ ਉਹਦਾ ਸ਼ਾਇਦ ਭੁਲੇਖਾ ਖਾਧਾ ਅਤੇ ਧੰਨਵਾਦ ਤੁਹਾਡਾ ਕੌਣ ਸੀ ਧੰਨਵਾਦ ਵਾਲਾ ਓਕੇ ਤੁਹਾਡਾ ਨਾਂ ਨਹੀਂ ਲਿਆ ਪਰ ਧੰਨਵਾਦ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਭੇਜਤੀ ਹੈ ਕਵਲਜੀਤ ਜੀ ਹਾਂਜੀ ਧੰਨਵਾਦ ਤੁਹਾਡਾ ਕਵਲਜੀਤ ਜੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਦਿਨ ਤੁਹਾਡਾ ਵਧੀਆ ਰਹੇ ਦਿਓ ਇਜਾਜ਼ਤ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।

0: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-2733 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਰੇਡੀਓ, ਕਿਵੇਂ ਤੋੜ ਦੂ ਕੋਈ ਤੇਰਾ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਪੋਡਕਾਸਟ, ਇੱਕ ਬ੍ਰੌਡਕਾਸਟ, ਇੱਕ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹੈਗੇ। ਇਨਫੋਰਮੇਟਿਵ ਸੈਸ਼ਨ ਕਹਿ ਸਕਦੇ ਹੈਗੇ। ਅਗਲੇ 15-20-25-30 ਮਿੰਟ ਸਾਨੂੰ ਨਹੀਂ ਪਤਾ ਕਿੰਨੀ ਦੇਰ ਗੱਲਬਾਤ ਚੱਲਣੀ ਹੈ, ਪਰ ਜਿੰਨੀ ਦੇਰ ਵੀ ਚੱਲੇਗੀ ਉਹ ਗੱਲਬਾਤ ਜੇ ਤੁਸੀਂ ਸੁਣ ਲਓਗੇ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਰਿਫਰੈਸ਼ਿੰਗ ਕੋਰਸ ਹੋ ਜਾਏਗਾ। ਕਿਉਂ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਹੋ, ਕਈ ਸਾਲਾਂ ਤੋਂ ਰਹਿ ਰਹੇ ਹੋ, ਕਿਰਾਏ ਦੇ ਉੱਤੇ ਰਹਿ ਰਹੇ ਹੋ, ਆਪਣੀ ਪ੍ਰੋਪਰਟੀ ਹੈ, 2 ਨੇ, 4 ਨੇ, 5 ਨੇ, 10 ਨੇ, ਕਈ ਵਾਰ ਕੁਝ ਗਲਤੀਆਂ, ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੈਗੀਆਂ ਨੇ। ਰੀਅਲ ਅਸਟੇਟ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੇ ਇੰਡਸਟਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਜਿੱਥੇ ਇਹ ਦੇਖਿਆ ਜਾਂਦਾ ਹੈ ਕਿ ਰੀਅਲ ਅਸਟੇਟ ਦੀ ਇੰਡਸਟਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਇਕੋਨਮੀ ਦੀ ਇੱਕ ਬੈਕਬੋਨ ਤੱਕ ਬਣ ਗਈ ਹੈ। ਔਰ ਇਹੀ ਬੈਕਬੋਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਰਿਬਸ, ਬਹੁਤ ਸਾਰੀਆਂ ਬੋਨਸ ਅਸੀਂ ਟੁੱਟਦੇ ਹੋਏ ਦੇਖ ਵੀ ਰਹੇ ਹਾਂ, ਸਪੈਸ਼ਲੀ ਆਫਟਰ ਕੋਵਿਡ। ਉਹ ਜਿਹੜੇ ਆਫਟਰ ਸ਼ੌਕਸ ਉਹ ਕਿਉਂ ਲੱਗੇ ਹੈਗੇ ਨੇ, ਆਸਟ੍ਰੇਲੀਆ 'ਚ ਇਨਵੈਸਟ ਕਰਨ ਦਾ ਸਹੀ ਮੌਕਾ ਕਿਹੜਾ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਆਸਟ੍ਰੇਲੀਆ ਤੋਂ ਬਾਹਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਜ਼ਿਹਨ ਦੇ ਵਿੱਚ ਆ ਰਹੇ ਨੇ। ਔਰ ਇਹ ਯਕੀਨ ਮੰਨਿਓ ਕਿ ਸਵਾਲ ਪਹਿਲਾਂ ਤੋਂ ਬਣਾਏ ਗਏ ਨਹੀਂ ਹੈਗੇ, ਇਹ ਮੌਕੇ ਦੇ ਉੱਤੇ ਹੀ ਸਵਾਲ ਜਿਹੜੇ ਨੇ ਸਾਡੇ ਜ਼ਿਹਨ 'ਚ ਆਉਣਗੇ ਉਹੀ ਪੁੱਛਾਂਗੇ। ਪੁੱਛਣੇ ਕਿਹਦੇ ਤੋਂ ਹੈ ਉਹ ਬੜਾ ਇੰਪੋਰਟੈਂਟ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਨਿੰਦਰ ਸਿੱਧੂ ਭਾਈ। ਭਾਈ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਈ, ਗੁੱਡ ਆਏ ਆਪਣੇ ਸਾਰੇ ਸਰੋਤਿਆਂ ਨੂੰ।
1: ਥੈਂਕ ਯੂ ਸੋ ਮਚ ਭਾਈ ਜੀ। ਤੁਸੀਂ ਅੱਜ ਉਹ ਪੋਕਿਟ ਜਿਹੜਾ ਹੈਗਾ ਉਹ ਵੀ ਇੱਦਾਂ ਦਾ ਟੰਗਿਆ ਕਿ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਦੋ ਕਲਰ, ਗ੍ਰੀਨ ਔਰ ਗੋਲਡ, ਹੈ ਨਾ?
2: ਹਾਂਜੀ ਹਾਂਜੀ।
1: ਤੇ ਔਰ ਉਹ ਤੁਹਾਡੇ ਮੇਰੇ ਖਿਆਲ ਨਾਲ ਬ੍ਰਾਂਡ ਦਾ ਵੀ ਕਲਰ ਹੈਗਾ।
2: ਬ੍ਰਾਂਡ ਦਾ ਵੀ ਕਲਰ ਗ੍ਰੀਨ ਨਾਲੇ ਡਿਨੋਟ ਕਰਦਾ ਆ ਟਰਸਟ,

0: ਨਾਲੇ ਖੁਸ਼ਹਾਲੀ
1: ਅਰੇ ਵਾਹ ਵਾਹ ਸੋ ਨਿੰਦਰ ਸਿੱਧੂ ਭਾਜੀ ਵੈਸੇ ਤਾਂ ਬਹੁਤ ਸਾਰੇ ਇੰਗਲਿਸ਼ ਪੋਡਕਾਸਟ ਦੇ ਉੱਤੇ ਆਉਂਦੇ ਰਹਿੰਦੇ ਹੈਗੇ ਨੇ ਮੈਂ ਕਿਹਾ ਅੱਜ ਪੰਜਾਬੀ ਵੀ ਦਿਖਾ ਦਈਏ ਭਾਜੀ ਦੀ ਪੰਜਾਬੀ ਵੀ ਬੜੀ ਸੋਹਣੀ ਹੈਗੀ ਹੈ $500,000 ਦੀ ਗੱਡੀ ਚ ਘੁੰਮਦੇ ਹੈਗੇ ਹੋ ਭਾਜੀ ਤੁਸੀਂ ਤੇ ਆਪਣਾ $20-22 million ਦਾ ਤੁਹਾਡਾ ਆਪਣਾ ਵੀ ਪੋਰਟਫੋਲੀਓ ਹੈਗਾ ਆਪਣੀਆਂ ਪ੍ਰੋਪਰਟੀਜ਼ ਹੈਗੀਆਂ ਬਟ ਸੁੱਖ ਨਾਲ ਇੱਕ ਚੰਗਾ ਪਰਿਵਾਰ ਹੈਗਾ ਘਰ ਹੈਗਾ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਪਰ ਮੈਂ ਇੱਥੋਂ ਗੱਲ ਕਰਨਾ ਚਾਹੁੰਦਾ ਆਸਟ੍ਰੇਲੀਆ ਔਰ ਰੀਅਲ ਅਸਟੇਟ ਇਹ ਦੋ ਅਲੱਗ ਅਲੱਗ ਅੱਖਰ ਕਰਕੇ ਨਹੀਂ ਦੇਖੇ ਜਾ ਸਕਦੇ ਹੁਣ ਤੋਂ ਕਈ ਸਾਲ ਪਹਿਲਾਂ ਤੱਕ ਅਮੈਰੀਕਾ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੱਲਾਂ ਹੋਣ ਲੱਗ ਪਈਆਂ ਹੈਗੀਆਂ ਨੇ ਇੱਕ ਸਵਾਲ ਇਹ ਆਉਂਦਾ ਹੈਗਾ ਕਿ ਆਸਟ੍ਰੇਲੀਆ 'ਚ ਰੀਅਲ ਅਸਟੇਟ ਜਿਹੜਾ ਉਹ ਇੱਕ ਬਬਲ ਹੈ ਅਤੇ ਕਹਿੰਦੇ ਜਿੱਦਣ ਇਹ ਬਸਟ ਹੋਇਆ ਆਸਟ੍ਰੇਲੀਆ ਦੀ ਪੂਰੀ ਇਕੋਨਮੀ ਕਲੈਪਸ ਹੋ ਜਾਏਗੀ ਇਜ਼ ਇਟ ਟਰੂ
0: ਭਾਈ ਜਿਹੜਾ ਬਬਲ ਆ ਇੱਕ ਤਾਂ ਆਸਟ੍ਰੇਲੀਆ ਦੀ ਜਿਹੜੀ ਸਾਰੀ ਰੀਅਲ ਅਸਟੇਟ ਮਾਰਕੀਟ ਆ ਇੱਕੋ ਜਿਹੀ ਨਹੀਂ ਹੈਗੀ ਤੇ ਕੁਛ ਪੋਕਿਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਕਈ ਬਬਲ ਵਾਂਗੂ ਇਨਫਲੇਟ ਹੋਈ ਜਾ ਰਹੀਆਂ ਆ ਕੁਛ ਮਾਰਕੀਟਸ ਇਹੋ ਜਿਹੀਆਂ ਜਿੱਥੇ ਐਕਸਟ੍ਰੀਮ ਸ਼ੋਰਟੇਜ ਆ ਘਰਾਂ ਦੀ ਇਨਫੈਕਟ ਕੁਛ ਇਹੋ ਜਿਹੇ ਸਬਰਬਸ ਆ ਜੇ ਤੁਸੀਂ ਅੱਜ ਉਹਨੂੰ ਆਨਲਾਈਨ ਸਰਚ ਕਰੋਗੇ ਮੈਂ ਉੱਥੇ ਰੈਂਟ ਤੇ ਘਰ ਲੈਣਾ ਤਾਂ ਤੁਹਾਨੂੰ ਇੱਕ ਹੀ ਘਰ ਮਿਲੂਗਾ ਪੂਰੇ ਸਬਰਬ 'ਚ ਰੈਂਟ ਤੇ ਇੱਕ ਹੀ ਘਰ ਹੋਊਗਾ ਕਈ ਵਾਰੀ ਉਹ ਵੀ ਨਹੀਂ ਹੁੰਦਾ ਤੇ ਇਹ ਪੈਰਲਲ ਮਾਰਕੀਟਸ ਆ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਤੇ ਸਾਨੂੰ ਐਜ਼ ਅ ਇਨਵੈਸਟਰ ਧਿਆਨ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਅਸੀਂ ਕਿਹੜੀ ਮਾਰਕੀਟ 'ਚ ਜਾ ਰਹੇ ਸੀ ਅੱਖਾਂ ਬੰਦ ਕਰਕੇ ਕਿਤੇ ਵੀ ਨਹੀਂ ਲਾ ਸਕਦੇ ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ ਕੋਵਿਡ ਦੇ ਟਾਈਮ ਤੁਸੀਂ ਅੱਖਾਂ ਬੰਦ ਕਰਕੇ ਉਂਗਲ ਕਿਤੇ ਵੀ ਮੈਪ 'ਤੇ ਰੱਖ ਦਿਓ ਤੇ ਤੁਸੀਂ ਕਿਤੇ ਨਾ ਕਿਤੇ 5% 10% 20% ਗਰੋਥ ਲਈ ਲੈਣੀ ਆ ਹੁਣ ਤੁਹਾਨੂੰ ਬਹੁਤ ਸਟ੍ਰੈਟੇਜਿਕ ਹੋਣ ਦੀ ਲੋੜ ਆ ਇਨਫੈਕਟ ਮੈਂ 12 ਮਹੀਨੇ ਪਹਿਲਾਂ ਹੀ ਆਪਣੀ ਪੋਡਕਾਸਟ 'ਤੇ ਔਰ ਮੈਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀਗੀ ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਵੇਅਰ ਕਰ ਰਿਹਾ ਸੀਗਾ ਕਿ ਓਲਡ ਇਨਵੈਸਟਮੈਂਟ ਸਟ੍ਰੈਟੇਜੀਜ਼ ਆਰ ਨਾਓ ਡੈਡ ਉਹ ਤਰੀਕਾ ਕਿ ਕਿਤੇ ਵੀ ਬਾਏ ਕਰ ਲਓ ਫਿਰ ਹੋਪ ਫੋਰ ਦਾ ਬੈਸਟ ਆ ਉਹ ਨਹੀਂ ਚੱਲਣਾ
1: ਓਕੇ
0: ਹੁਣ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਪੈਸੇ ਔਖੇ ਬਣਾਉਣੇ ਪੈਣੇ ਜਿੱਦਾਂ ਕਿ ਰੀਅਲ ਸਟੇਟ 'ਚ ਮੈਜੋਰਿਟੀ ਟਾਈਮ 'ਤੇ ਹੁੰਦਾ ਰਿਹਾ ਆ
1: ਰਾਈਟ
0: ਪਰ ਪਿਛਲੇ 7 ਸਾਲਾਂ 'ਚ ਸੌਖਾ ਸੀਗਾ ਤਾਂ ਲੋਕਾਂ ਦੀ ਨਾ ਉਹ ਜਿਹੜੀ ਮੈਮਰੀ ਆ ਉਹ ਚਲੇ ਗਈ ਕਿ 7 ਸਾਲ ਪਹਿਲਾਂ ਕਿੱਦਾਂ ਹੁੰਦਾ ਸੀ ਥੋੜੀ ਭੱਜ ਦੌੜ ਆਪਾਂ ਨੂੰ ਕਰਨੀ ਪੈਣੀ ਆ ਸਹੀ ਏਰੀਆ ਲੱਭਣੇ ਪੈਣੇ ਆ ਉੱਥੇ ਜਾ ਕੇ ਵਧੀਆ ਵੈਲਿਊ ਐਡ ਕਰੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨਾ ਆ
1: ਓਕੇ
0: ਫਿਰ ਉਹ ਬਬਲ ਨਹੀਂ ਹੈਗਾ
1: ਠੀਕ ਆ
0: ਓਵਰਆਲ ਜੇ ਇਕੋਨਮੀ 'ਤੇ ਕੋਈ ਇੰਪੈਕਟ ਪੈਂਦਾ ਆ ਟੈਕਸ ਚੇਂਜਸ ਆਉਂਦੇ ਆ ਦੈਨ ਜ਼ਰੂਰ ਉਹਨਾਂ ਦਾ ਇੰਪੈਕਟ ਪੈਂਦਾ ਇਨਵੈਸਟਮੈਂਟ 'ਤੇ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ
1: ਓਕੇ
0: ਜੇ ਗਵਰਨਮੈਂਟ ਡਿਸਕਰੇਜ ਕਰਦੀ ਆ ਜਾਂ ਗਵਰਨਮੈਂਟ ਇਨਕਰੇਜ ਕਰਦੀ ਉਹਦਾ ਇੰਪੈਕਟ ਰੀਅਲ ਸਟੇਟ ਮਾਰਕੀਟ 'ਤੇ ਹੁੰਦਾ ਆ ਬਟ ਬਬਲ ਇਹਨੂੰ ਅਸੀਂ ਨਹੀਂ ਕਹਿ ਸਕਦੇ
1: ਓਕੇ
0: ਕਿਉਂਕਿ ਇੱਥੇ ਲੋਕਲ ਡਿਮਾਂਡ ਬਹੁਤ ਜ਼ਿਆਦਾ ਆ
1: ਓਕੇ
0: ਜੇ ਤੁਸੀਂ ਸਟੈਟਿਸਟਿਕਸ ਦੇਖੋ ਆਸਟ੍ਰੇਲੀਆ ਨੂੰ ਜਿੰਨੇ ਘਰ ਹਰ ਸਾਲ ਚਾਹੀਦੇ ਆ ਆਪਾਂ ਉਹਦੇ 'ਚ 15-25% ਸ਼ੋਰਟ ਹੀ ਰਹਿੰਦੇ ਹਾਂ ਹਰ ਸਾਲ
1: ਓਕੇ
0: ਤੇ ਜਦੋਂ ਵੀ ਇਹੋ ਜਿਹਾ ਟਰਬੁਲੈਂਟ ਟਾਈਮ ਆਉਂਦਾ ਹੈ ਜਿੱਦਾਂ ਹੁਣ ਤੁਸੀਂ ਸੁਣਨ ਚਾਹ ਰਹੇ ਹੋਣਾ ਕਿ ਡਿਵੈਲਪਰ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਆ ਕਿਤੇ 2,500 ਕਿਤੇ 15,000 ਘਰ ਪਾਈਪ ਲਾਈਨ ਦੇ ਵਿੱਚ ਫਸ ਗਏ ਆ ਹੁਣ ਉਨੇ ਘਰ ਹੋਰ ਸਪਲਾਈ ਤੋਂ ਘੱਟ ਗਏ ਆ ਤੇ ਆਸਟ੍ਰੇਲੀਆ ਵਰਲਡ ਦਾ ਕ੍ਰੈਡਲ ਆ ਜਿੱਥੇ ਤੁਸੀਂ ਗ੍ਰੇਟ ਫੈਮਿਲੀ ਇਨਵਾਇਰਮੈਂਟ 'ਚ ਰਹਿ ਸਕਦੇ ਆ ਗੁੱਡ ਫੈਮਿਲੀ ਰੇਜ਼ ਕਰ ਸਕਦੇ ਆ ਇਹ ਵਰਲਡ ਵਾਈਡ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਹੈ ਇਸ ਚੀਜ਼ ਲਈ ਜਿਹਦੇ ਲਈ ਯੂਰੋਪੀਅਨਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਬ੍ਰਿਟਿਸ਼ਰਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਰਹਿਣ ਲਈ ਅਮੈਰੀਕਨਸ ਵੀ ਕਈ ਇੱਥੇ ਮੂਵ ਹੁੰਦੇ ਜਿਨ੍ਹਾਂ ਨੂੰ ਸਲੋ ਪੇਸ ਇਨਵਾਇਰਮੈਂਟ ਚਾਹੀਦਾ ਆ ਲਾਈਫ ਚਾਹੀਦੀ ਆ ਜਿਹੜੇ ਆਸਟ੍ਰੇਲੀਅਨਸ ਆ ਜਦੋਂ ਬਾਹਰ ਕੰਮ ਕਰਨ ਜਾਂਦੇ ਚਾਹੇ ਇੱਥੇ ਦੇ ਹਾਲੀਵੁੱਡ ਸਟਾਰ ਹੋਣ ਕੋਈ ਵੀ ਹੋਵੇ ਵਾਪਸ ਆ ਕੇ ਇੱਥੇ ਘਰ ਬਣਾ ਕੇ ਆਪਣੇ ਨਿਆਣੇ ਇੱਥੇ ਰੇਜ਼ ਕਰਦੇ ਮੈਜੋਰਟੀ ਲੋਕ ਕਿਉਂਕਿ ਦੇ ਨੋ ਦਿਸ ਐਜ਼ ਅ ਗ੍ਰੇਟ ਫੈਮਿਲੀ ਇਨਵਾਇਰਮੈਂਟ ਫਿਟਨੈਸ ਆਪਾਂ ਨੰਬਰ 1 ਆ ਦੁਨੀਆ ਫਿਟਨੈਸ ਵੱਲ ਜਾ ਰਹੀ ਹੈ ਅਪਰ ਕੈਪੀਟਾ ਵੱਧ ਤੋਂ ਵੱਧ ਮੈਡਲ ਲੈਂਦੇ ਹਾਂ ਹਮੇਸ਼ਾ ਜਦੋਂ ਓਲੰਪਿਕਸ ਜਾਂਦੇ ਕਿਤੇ ਵੀ ਜਾਂਦੇ ਤੇ ਆਪਣੇ ਕੋਲ ਵਨ ਆਫ ਦ ਲੋਵੈਸਟ ਡਾਇਬਟੀਜ਼ ਤੇ ਉਹਦਾ ਓਬੈਸਿਟੀ ਦੇ ਕੇਸਿਸ ਹੈਗੇ ਆ ਵਰਲਡ ਵਾਈਡ
1: ਹੈਲਥ ਇਨਫਰਾਸਟ੍ਰਕਚਰ
0: ਹਾਂਜੀ ਤੇ ਕਿੰਨੇ ਸੋਹਣੇ ਆਪਣੇ ਪਾਰਕਸ ਹੈਗੇ ਆ ਸਪੋਰਟਸ ਗਰਾਊਂਡਸ ਹੈਗੇ ਦਿਸ ਇਜ਼ ਅ ਪਲੇਸ ਟੂ ਰੇਜ਼ ਫੈਮਿਲੀ ਦਿਸ ਵਿਲ ਆਲਵੇਜ਼ ਅਟਰੈਕਟ
1: ਫੋਰਨ ਬੈਲੈਂਸ ਜਿਹਨੂੰ ਕਹਿੰਦੇ
0: ਯੈਸ ਇਟ ਵਿਲ ਆਲਵੇਜ਼ ਅਟਰੈਕਟ ਫੋਰਨ ਬਾਇਰਸ ਐਂਡ ਫੋਰਨ ਫੈਮਿਲੀਜ਼ ਲੁਕਿੰਗ ਫੋਰ ਮਾਈਗ੍ਰੇਟਿੰਗ ਟੂ ਗ੍ਰੀਨਰ ਪਾਸਚਰਸ
1: ਕਰੈਕਟ
0: ਤੇ ਇਹਨੂੰ ਅਸੀਂ ਬਬਲ ਨਹੀਂ ਕਹਿ ਸਕਦੇ ਬਬਲ ਇਹੋ ਜਿਹੀ ਚੀਜ਼ ਹੁੰਦੀ ਜਿਹਨੂੰ ਆਰਟੀਫਿਸ਼ਲੀ ਸਪਰੂਕ ਕਰ ਦਿੱਤਾ ਜਾਂਦਾ ਆ ਔਰ ਉਹ ਜਦੋਂ ਤੁਸੀਂ ਚੀਜ਼ ਕੱਢ ਦਿਓ ਥੱਲੇ ਉਹਨੇ ਥੱਲੇ ਡਿੱਗ ਜਾਣਾ ਇਹੋ ਜਿਹੀਆਂ ਕਈ ਇਨਵਾਇਰਮੈਂਟ ਹੈਗੇ ਜਿੱਥੇ ਟੈਕਸ ਸਟਰਕਚਰਸ ਬਹੁਤ ਲੋ ਆ ਲੋਕੀ ਜਾ ਰਹੇ ਟੈਕਸ ਸੇਵਿੰਗ ਲਈ ਕੱਲ ਨੂੰ ਉਹ ਟੈਕਸ ਜੇ ਵਧਾ ਦਿੱਤਾ ਗਵਰਨਮੈਂਟ ਨੇ ਉਹ ਕੋਲੈਪਸ ਕਰ ਜਾਣਾ ਕਿਉਂਕਿ ਲੋਕਲ ਡਿਮਾਂਡ ਹੀ ਹੈ ਨਹੀਂ ਗੀ ਜਿੱਥੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਫੋਰਨਰਸ ਨੂੰ ਵੇਚਣ ਲਈ ਲੋਕਲ ਕੌਣ ਰਹੂਗਾ ਉੱਥੇ ਸਾਨੂੰ ਲੋਕਲ ਡਿਮਾਂਡ ਹਮੇਸ਼ਾ ਦੇਖਣੀ ਚਾਹੀਦੀ ਹੈ ਹੁਣ ਇਹੋ ਜਿਹੇ ਕੁਝ ਏਰੀਆ ਸੀਗੇ ਜਿੱਦਾਂ ਕਿ ਮੈਲਬਨ ਦੀ ਸੀਬੀਡੀ ਚ ਅਪਾਰਟਮੈਂਟ ਦੀਆਂ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸੀ ਲੋਕ ਕੀ ਕਹਿੰਦੇ ਸੀ ਇੰਟਰਨੈਸ਼ਨਲ ਸਟੂਡੈਂਟ ਆਊਗੇ ਇੱਥੇ ਰਹੂਗੇ ਰੈਂਟ ਦੇ ਉੱਤੇ ਉਹਨਾਂ ਲਈ ਇੱਥੇ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਬਹੁਤ ਜ਼ਿਆਦਾ ਬੂਮ ਕਰ ਰਹੀ ਆ ਤੇ ਲੋਕਾਂ ਨੇ ਅਪਾਰਟਮੈਂਟ ਤੇ ਅਪਾਰਟਮੈਂਟ ਖਰੀਦੀ ਗਏ ਕਿ ਸ਼ਹਿਰ ਦੇ ਵਿੱਚ ਰਹੂਗੇ ਉਹ ਵਨ ਆਫ ਦਾ ਵਰਸਟ ਪਰਫਾਰਮਿੰਗ ਐਸੈਟਸ ਬਣ ਗਏ ਪਿਛਲੇ 4-5 ਸਾਲ 'ਚ ਮੇਰੇ ਇਹੋ ਜਿਹੇ ਕਲਾਇੰਟਸ ਹੈਗੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਨਵੇਂ ਅਪਾਰਟਮੈਂਟ ਲਏ ਸੀਗੇ, ਉਹ ਹੁਣ ਵੀ ਉਸ ਪ੍ਰਾਈਸ 'ਤੇ ਨਹੀਂ ਵਿਕ ਰਹੇ ਜਿੰਨੇ 'ਤੇ ਲਏ ਸੀਗੇ, ਕਿਉਂਕਿ ਇੰਨੇ ਅਪਾਰਟਮੈਂਟ ਬਣ ਗਏ, ਉਹਨੀ ਡਿਮਾਂਡ ਨਹੀਂ ਬਣੀ. ਗਵਰਨਮੈਂਟ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਨੂੰ ਥੋੜ੍ਹਾ ਡਿਸਕਰੇਜ ਕਰ ਦਿੱਤਾ, ਉਹਨੇ ਸਟੂਡੈਂਟ ਵੀ ਆਉਣੇ ਘੱਟ ਗਏ ਤਾਂ ਡਿਮਾਂਡ ਵੀ ਘੱਟ ਗਈ ਉਸ ਪ੍ਰੋਡਕਟ ਦੀ. ਲੋਕਲ ਇਕਾਨਮੀ 'ਚ ਉਹਦੀ ਇਨ ਡਿਮਾਂਡ ਸੀ ਨਹੀਂ, ਕਿਉਂਕਿ ਜੇ ਉੱਥੇ ਸ਼ਹਿਰ 'ਚੋਂ 20 ਮਿੰਟ ਦੀ ਦੂਰੀ 'ਤੇ 7 ਲੱਖ ਦਾ ਘਰ ਮਿਲਦਾ ਆ ਤਾਂ 20 ਮਿੰਟ ਸ਼ਹਿਰ ਦੇ ਵਿੱਚ ਕੌਣ ਉਨੇ ਦੇ ਅਪਾਰਟਮੈਂਟ ਲਊਗਾ?
1: ਕਰੈਕਟ,
0: ਲਊਗੇ ਲੋਕ ਜਿਨ੍ਹਾਂ ਨੂੰ ਬੈਕਯਾਰਡ ਤੋਂ ਮਤਲਬ ਨਹੀਂ ਆ. ਪਰ ਦੈਨ ਯੂ ਹੈਵ ਰਿਡਿਊਸਡ ਯੋਰ ਪੂਲ ਆਫ ਬਾਇਰਸ, ਘੱਟ ਹੀ ਰਹਿ ਗਈ ਤੁਹਾਡੀ ਡਿਮਾਂਡ, ਘੱਟ ਲੋਕ ਆਊਗੇ, ਸਿੰਗਲ ਆਊਗੇ, ਰਿਟਾਇਰੀ ਆਊਗੇ, ਜਾਂ ਉਹ ਲੋਕ ਆਊਗੇ ਜਿਹੜੇ ਸਿਟੀ 'ਚ ਹੀ ਰਹਿ ਸਕਦੇ ਆ. ਸੋ ਵੀ ਨੀਡ ਟੂ ਲੁੱਕ ਐਟ ਵੇ ਵੀ ਇਨਵੈਸਟਿੰਗ
1: ਰਾਈਟ. ਹਾਂਜੀ, ਤੁਸੀਂ ਨਾ ਇੰਟਰੋਡਕਸ਼ਨ 'ਚ ਬਹੁਤ ਸਾਰੇ ਟੋਪਿਕ ਅਲੱਗ ਤੋਂ ਰੇਜ਼ ਕਰਦੇ, ਜਿੱਦਾਂ ਮੈਂ ਪਹਿਲਾਂ ਕਿਹਾ ਸੀ
0: ਬਬਲ ਸਾਰਿਆਂ ਨੇ ਪੜਦਾ ਮਿਲ ਕੇ.
1: ਮੈਂ ਪਹਿਲਾਂ ਹੀ ਸੋਚਿਆ ਸੀਗਾ ਕਿ ਭਾਜੀ ਨੇ ਜਿਹੜੀ ਇੰਟਰੋਡਕਸ਼ਨ ਦੇਣੀ ਉਹਦੇ 'ਚ ਹੀ ਕੁਐਸਚਨ, ਹੁਣ ਮੇਰੇ ਬਹੁਤ ਸਾਰੇ ਸਵਾਲ ਨੇ. ਬਟ ਉਹ ਸਾਰੇ ਤੋਂ ਇਲਾਵਾ ਮੈਂ ਇਹਨੂੰ ਸਿਰਫ ਅੱਜ ਦੀ ਇਸ ਇਨਫੋਰਮੇਸ਼ਨ ਸੈਸ਼ਨ ਨੂੰ ਇਸ ਕਰਕੇ ਇਨਫੋਰਮੇਟਿਵ ਕਹਿ ਰਹੇ ਹਾਂ ਕਿਉਂਕਿ ਅਸੀਂ ਨਿੰਦਰ ਸਿੱਧੂ ਐਜ਼ ਅ ਕੋਈ ਬ੍ਰਾਂਡ ਪ੍ਰਮੋਟ ਨਹੀਂ ਕਰ ਰਹੇ ਹੈਗੇ, ਜਸਟ ਟੂ ਲੈਟ ਆਪਣੇ ਵਿਊਅਰਸ ਨੂੰ ਜਾਂ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਦੱਸ ਦਈਏ, ਇਹ ਅਸੀਂ ਇਹਦੇ 'ਚ ਇੱਕ ਬਹੁਤ ਜ਼ਿਆਦਾ ਸੋਸ਼ਲ ਅਵੇਅਰਨੈਸ ਦੀ ਗੱਲ ਜਿਹੜੀ ਉਹ ਕਰਨੀ ਹੈਗੀ ਹੈ. ਸੋਸ਼ਲ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਚਾਹੇ ਇਨਵੈਸਟਰ ਹੋ ਨਹੀਂ ਹੋ, ਤੁਸੀਂ ਓਨਰ ਆਕੂਪਾਇਰ ਹੋ ਨਹੀਂ ਹੋ, ਤੁਸੀਂ ਟੈਨੈਂਟ ਹੋ ਜਾਂ ਜੋ ਵੀ ਤੁਹਾਡਾ ਸਟੇਟਸ ਹੈਗਾ, ਇਟ ਡਜ਼ਨਟ ਮੈਟਰ. ਬਟ ਇਸ ਗੱਲਬਾਤ ਨੂੰ ਸੁਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਵਨ ਸਟੋਪ ਸ਼ੋਪ ਵੀ ਹੋ. ਤੁਸੀਂ ਅਕਾਊਂਟਿੰਗ ਦੀ ਵੀ ਗੱਲ ਜਦੋਂ ਆਉਂਦੀ ਹੈ, ਇੱਕ ਘਰ ਦੇ ਲਈ ਸਾਰੀਆਂ ਜ਼ਰੂਰੀ ਚੀਜ਼ਾਂ, ਇੱਕ ਮੋਰਟਗੇਜ ਦੀ ਗੱਲ ਆਉਂਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਜਦੋਂ ਆਉਂਦੀ ਹੈ, ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਬਿਲਡਿੰਗ ਦੀ ਗੱਲ ਆਉਂਦੀ ਹੈ, ਹਨਾ.
0: ਹਾਂਜੀ,
1: ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਜਗ੍ਹਾ 'ਤੇ ਆਪ ਕਰ ਦਿੰਦੇ ਹੋ, ਤਾਂ ਮੈਂ ਉਸ ਨਜ਼ਰੀਏ ਤੋਂ ਵੀ ਇਹ ਆਸਟ੍ਰੇਲੀਆ ਦੀ ਤਸਵੀਰ ਨੂੰ ਸਮਝੂੰਗਾ. ਪਰ ਇੱਕ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ, ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਅਤੇ ਇਹਦੇ 'ਤੇ ਗੱਲਬਾਤ ਕੀਤੀ ਜਾਣੀ ਚਾਹੀਦੀ. ਉਹ ਇਹ ਹੈ ਕਿ ਆਸਟ੍ਰੇਲੀਆ ਦੀ ਕਰੰਟ ਗਵਰਨਮੈਂਟ ਔਰ ਆਸਟ੍ਰੇਲੀਆ ਦਾ ਕਰੰਟ ਸੋਸ਼ੋ ਇਕਨੋਮਿਕ ਸਟਰਕਚਰ ਇਜ਼ ਇਟ ਕੋਲੈਪਸਿੰਗ, ਅਤੇ ਇਹਦਾ ਫਿਊਚਰ ਕਿਸ ਪਾਸੇ ਨੂੰ ਜਾ ਰਿਹਾ?
0: ਦੇਖੋ, ਦ ਵੇ ਇਟ ਇਜ਼ ਗੋਇੰਗ, ਇਟ ਇਜ਼ ਕੋਲੈਪਸਿੰਗ, ਕਿਉਂਕਿ ਜਿਹੜੇ ਇਸ ਟਾਈਮ ਸਾਡੇ ਲੀਡਰ ਆ ਉਹਨਾਂ ਨੂੰ ਆਪ ਕਿਸੇ ਬਿਜ਼ਨਸ ਦੀ ਇਕੋਨਮੀ ਦੀ ਕੋਈ ਖਾਸ ਨੌਲੇਜ ਹੈ ਨਹੀਂ ਗੀ.
1: ਓਕੇ,
0: ਜੇ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਹੀ ਦੇਖਿਆ ਜਾਵੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਫਿਰ ਵੀ ਚਾਹ ਦੀ ਸਟਾਲ ਲਾਈ ਆ, ਇੰਨੇ ਉਹ ਵੀ ਨਹੀਂ ਕੀਤਾ ਹੋਇਆ ਜ਼ਿੰਦਗੀ 'ਚ.
1: ਓਕੇ,
0: ਯੂਨੀਵਰਸਿਟੀ ਦੇ ਵਿੱਚ ਧਰਨੇ ਦਿੰਦੇ ਹੁੰਦੇ ਸੀਗੇ, ਲੌਬੀ ਗਰੁੱਪ ਨਾ ਹੁੰਦੇ ਸੀਗੇ, ਯੂਨੀਅਨਸ ਨਾ ਹੁੰਦੇ ਸੀ, ਜਿਹਨੂੰ ਕਹਿੰਦੇ ਯੂਨੀਅਨ ਬਾਜੀ ਕਹਿੰਦੇ ਆ, ਉਹ ਕੀਤੀ ਇਹਨਾਂ ਨੇ. ਕੁਛ ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ ਸੀ ਉਹ ਗਾਂਹ ਜਾ ਕੇ ਇੰਡਸਟਰੀ ਯੂਨੀਅਨ ਦੇ ਉਹ ਬਣ ਗਏ, ਹੈੱਡ ਬਣ ਗਏ. ਹੁਣ ਉਹਨਾਂ ਨੇ ਯੂਨੀਅਨ ਦੇ ਗਾਂਹ ਜਾ ਕੇ ਸੁਪਰ ਐਨੂਏਸ਼ਨ ਸੈਟਅਪ ਕਰ ਲਿਆ, ਹੁਣ ਬਿਲੀਅਨਸ ਆਫ ਫੰਡ ਮੈਨੇਜ ਕਰ ਰਹੇ ਆ, ਉੱਪਰ ਹੈਗੇ ਉਹ ਯੂਨੀਅਨ ਦੇ ਮੈਂਬਰ ਹੀ ਆ ਪਾਸਟ 'ਚ. ਇਹਨਾਂ ਨੇ ਯੂਨੀਅਨ ਤੋਂ ਨਿਕਲ ਕੇ ਜਾ ਕੇ ਲੇਬਰ ਪਾਰਟੀ ਦੇ ਆਫਿਸ 'ਚ ਜਾ ਕੇ ਕਲਰਕ ਦੀ ਇਹੋ ਜਿਹੀਆਂ ਜੋਬਾਂ ਸਟਾਰਟ ਕਰ ਲਈਆਂ, ਉੱਤੋਂ ਗਾਂਹ ਜਾ ਕੇ ਇਹ ਪੋਲੀਟਿਕਸ ਦੇ ਵਿੱਚ ਆ ਗਏ. ਇਹਨਾਂ ਨੂੰ ਪਤਾ ਹੀ ਨਹੀਂ ਆ ਪੈਸੇ ਬਣਦੇ ਕਿੱਦਾਂ, ਇਹਨਾਂ ਨੂੰ ਪਤਾ ਕਿ ਪੈਸੇ ਆ ਜਾਂਦੇ ਆ
1: ਜਿਹੜੇ ਟ੍ਰੈਜਰ.
0: ਹਾਂ, ਉਹ ਪੜ੍ਹੇ ਲਿਖੇ ਆ ਜ਼ਰੂਰ ਡਾਕਟਰ ਚਾਰਮਰਸ, ਬਟ ਉਹਨਾਂ ਨੇ ਪ੍ਰੈਕਟਿਸ ਕਿੱਥੇ ਕੀਤੀ ਆ, ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਪਰਸਨਲ ਅਚੀਵਮੈਂਟਸ ਹੈਗੀਆਂ ਆ, ਕਿਹੜੇ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਆ, ਗਰੋ ਕੀਤੇ, ਕਿਉਂਕਿ ਕੰਟਰੀ ਨੂੰ ਰਨ ਕਰਨਾ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਬਰਾਬਰ ਆ, ਜੇ ਤੁਹਾਡੇ ਮਲਟੀਪਲ ਸਟੇਕ ਹੋਲਡਰਸ ਆ ਇੱਕ ਕੰਟਰੀ ਦੇ ਵਿੱਚ ਜਿਹਨਾਂ ਨੂੰ ਤੁਸੀਂ ਹੈਪੀ ਰੱਖਣਾ ਆ. ਤਾਂ ਜੇ ਤੁਸੀਂ ਸਿਰਫ ਇੱਕ ਜੋਬ ਹੀ ਕੀਤੀ ਹੋਊਗੀ, ਉੱਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਸਿਰਫ ਬੋਸ ਨੂੰ ਹੈਪੀ ਰੱਖਣਾ ਤਾਂ ਕਲਾਇੰਟਸ ਨੂੰ ਵੱਧ ਤੋਂ ਵੱਧ ਹੈਪੀ ਰੱਖਣਾ ਆ, ਤੇ ਤੁਹਾਨੂੰ ਪੈਸੇ ਮਿਲ ਜੂਗੇ. ਵੈਨ ਯੂ ਰਨ ਅ ਬਿਜ਼ਨਸ ਯੂ ਹੈਵ ਮਲਟੀਪਲ ਸਟੇਕ ਹੋਲਡਰਸ, ਯੂ ਹੈਵ ATO, ਠੀਕ ਆ, ਤੁਹਾਡੇ ਆਪਣੇ ਕਲਾਇੰਟਸ ਵੀ ਹੈਗੇ ਆ, ਤੁਹਾਡੀ ਜਿਹਦੇ ਲਈ ਤੁਸੀਂ ਕੰਮ ਕਰ ਰਹੇ ਹੋ ਜਿੱਥੇ ਤੁਹਾਡਾ ਬਿਜ਼ਨਸ ਆ, ਤੁਹਾਡਾ ਇੱਕ ਲੈਂਡਲੋਰਡ ਵੀ ਹੈਗਾ ਆ, ਫਿਰ ਤੁਸੀਂ ਮਲਟੀਪਲ ਡਿਫਰੈਂਟ ਬਿਜ਼ਨਸਿਸ ਨਾਲ ਕੰਮ ਕਰ ਰਹੇ ਆ. ਸਿਮਿਲਰਲੀ ਜੋ ਤੁਸੀਂ ਇੱਕ ਦੇਸ਼ ਨੂੰ ਚਲਾ ਰਹੇ ਆ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਵੀ ਡੀਲ ਕਰ ਰਹੇ ਆ, ਤੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਕਮਿਊਨਿਟੀ ਉਹਦੇ ਨਾਲ ਵੀ ਡੀਲ ਕਰ ਰਹੇ ਆ, ਫਿਰ ਤੁਸੀਂ ਕੰਟਰੀ ਨੂੰ ਗਰੋਥ ਵੀ ਲੈ ਕੇ ਦੇਣੀ ਆ, ਪਰ ਤੁਸੀਂ ਗਰੀਬਾਂ ਦਾ ਵੀ ਧਿਆਨ ਰੱਖਣਾ ਆ, ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਬਿਜ਼ਨਸਿਸ ਆ ਉਹ ਸਸਟੇਨੇਬਲ ਹੋਣ, ਜਿਹੜਾ ਕਿ ਉਹ ਸਸਟੇਨੇਬਲ ਟੈਕਸ ਤੁਸੀਂ ਲੈ ਕੇ ਗਰੀਬਾਂ 'ਚ ਵੰਡ ਕੇ ਵੈਲਫੇਅਰ ਕਰ ਸਕੋ, ਕਿਉਂਕਿ ਉਹ ਇਕੋਨਮੀਆਂ ਵੀ ਡਿੱਗ ਜਾਂਦੀਆਂ ਜਿਹੜੀਆਂ ਸਿਰਫ ਅਮੀਰਾਂ ਵੱਲ ਸੋਚਦੀਆਂ, ਪਰ ਉਹ ਵੀ ਡਿੱਗ ਜਾਂਦੀਆਂ ਜਿਹੜੇ ਸਿਰਫ ਗਰੀਬਾਂ ਵੱਲ ਸੋਚਦੀਆਂ. ਜੇ ਤੁਸੀਂ ਅਮੀਰਾਂ ਤੋਂ ਲਈ ਜਾਓਗੇ, ਇੱਕ ਦਿਨ ਉਹ ਪੈਸੇ ਮੁੱਕ ਜਾਣੇ ਆ, ਅਮੀਰਾਂ ਨੇ ਕੰਟਰੀ ਛੱਡ ਕੇ ਚੱਲ ਜਾਣਾ ਆ. ਤੁਸੀਂ ਦੇਖਿਆ ਹੋਣਾ ਆ ਰੀਸੈਂਟਲੀ ਬਹੁਤ ਸਾਰੇ ਮਿਲੀਅਨੇਅਰ ਛੱਡ ਕੇ ਜਾ ਰਹੇ ਆ. ਇਨਫੈਕਟ ਆ ਮੁੰਡਾ ਬਹੁਤ ਫੇਮਸ ਹੈ ਐਡਰੀਅਨ ਪੋਰਟੇਲੀ, ਜਿਹੜਾ LMCT ਚਲਾਉਂਦਾ, ਉਹ ਵੀ ਦੁਬਈ ਚਲੇ ਗਿਆ, ਉਹ ਪੈਸੇ ਵੰਡਦਾ ਰਹਿੰਦਾ, ਉਹ ਵੀ ਦੁਬਈ ਚਲੇ ਗਿਆ ਤੰਗ ਆ ਕੇ ਆਸਟ੍ਰੇਲੀਅਨ ਇਨਵਾਇਰਮੈਂਟ ਤੋਂ. ਸੋ what's happening right now is the government is very pro communist regime. They don't know how to create actual business, they create wealth and economy kidda better kar sakdi ha. ਜੇ ਤੁਸੀਂ ਸਟੈਟਿਸਟਿਕਸ ਦੇਖੋ ਪਿਛਲੇ 4 ਸਾਲਾਂ ਦੇ ਵਿੱਚ ਆਸਟ੍ਰੇਲੀਅਨ ਇਕਨੋਮੀ ਨੇ OECD ਜਿਹੜੀਆਂ ਕੰਟਰੀਜ਼ ਜਿਹੜੇ ਡਿਵੈਲਪਡ ਹੋਰ ਨੇਸ਼ਨਸ ਆ ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਰੀਅਲ ਇਨਕਮ ਗਰੋ ਕੀਤੀ ਆ ਬਟ ਬਹੁਤ ਸਲੋ ਰੇਟ ਤੇ ਓਬਵੀਅਸਲੀ ਪ੍ਰੀਵੀਅਸ ਨਾਲੋਂ
1: ਕਰੈਕਟ
0: ਬਟ ਆਸਟ੍ਰੇਲੀਆ ਦੀ ਡਿਕਲਾਈਨ ਹੋਈ ਆ ਸੀ ਰੈਡ ਲਾਈਨ ਚ ਆ
1: ਓਕੇ
0: ਉਹਨਾਂ ਦੀ ਐਵਰੇਜ ਸਾਡੇ ਤੋਂ ਥੱਲੇ ਆਪਾਂ ਉਹਨਾਂ ਦੀ ਐਵਰੇਜ ਤੋਂ ਬਹੁਤ ਥੱਲੇ ਆ
1: ਰਾਈਟ
0: ਜਬਕਿ ਅਸੀਂ ਰਿਸੋਰਸਿਸ ਦੇ ਉੱਤੇ ਬੈਠੇ ਆ ਅਸੀਂ ਬਹੁਤ ਰਈਸ ਆ ਦੇਖਿਆ ਅਸੀਂ ਵੈਲਦੀ ਆ ਲੋਕ ਸਾਡੇ ਕੋਲ ਆਇਰਨ ਓਰ ਹੈਗੀ ਆ
1: LNG
0: ਹੈਗੀ ਹਾਂਜੀ ਸਾਡੇ ਕੋਲ ਪੜ੍ਹੇ ਲਿਖੇ ਲੋਕ ਆ ਜਿਹੜੇ ਕੰਮ ਕਰਨ ਨੂੰ ਵੀ ਤਿਆਰ ਆ ਬਟ ਫਿਰ ਵੀ ਅਸੀਂ ਇੰਨੇ ਬੈਕਵਰਡਸ ਕਿਉਂ ਜਾ ਰਹੇ ਹਾਂ
1: ਕਰੈਕਟ
0: ਕਿਉਂਕਿ ਇੱਥੇ ਹਾਰਡ ਵਰਕ ਨੂੰ ਐਂਬੀਸ਼ਨ ਨੂੰ ਹੈਵੀਲੀ ਟੈਕਸ ਕੀਤਾ ਜਾਂਦਾ ਆ
1: ਓਕੇ
0: ਐਨਕਰੇਜ ਕਰਿਆ ਕੀਤਾ ਜਾ ਰਿਹਾ ਆ ਫ੍ਰੀ ਬੀਜ ਨੂੰ ਹੁਣ ਇੱਕ ਕਲਾਸਿਕ ਐਗਜ਼ਾਮਪਲ ਦਿੰਦਾ ਤੁਹਾਨੂੰ ਜਦੋਂ ਗ੍ਰੀਨਸ ਨੇ ਸਪੋਰਟ ਕੀਤੀ ਐਂਥਨੀ ਐਲਬਨੀਜ਼ੀ ਦੀ SMSF ਜਿਹੜੇ ਬਜਟ ਦੇ ਵਿੱਚ ਪ੍ਰਪੋਜ਼ਲ ਸੀਗੇ ਕਿ SMSF ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ
1: ਸੈਲਫ ਮੈਨੇਜ
0: ਸੁਪਰ ਫੰਡ ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਫਿਊਚਰ 'ਚ ਗ੍ਰੀਨਸ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਉੱਤੇ ਤੁਸੀਂ ਕਰ ਦਿਓ ਬਟ ਸਾਡੀ ਆ ਸ਼ਰਤਾਂ ਉਹ ਸ਼ਰਤ ਕੀ ਸੀ ਉਹ ਕਹਿੰਦੇ ਜਿਹੜੀ NDIS ਤੇ ਸਕੈਮ ਹੋ ਰਹੇ ਉਹਦੇ ਜਿਹੜੀ ਤੁਸੀਂ ਇਨਕੁਆਇਰੀ ਬਿਠਾਉਣੀ ਆ ਇਹਨੂੰ ਚੈੱਕ ਕਰਨ ਲਈ ਉਹਨੂੰ ਨਾ ਐਕਸਟੈਂਡਡ ਇਨਕੁਆਇਰੀ ਕਰ ਦਿਓ ਹੁਣ ਸਾਨੂੰ ਵੀ ਪਤਾ ਇੰਡੀਆ ਜਿਹੜੀ CBI ਜਾਂਚ 10 ਸਾਲ ਚੱਲ ਗਈ ਉਹਦਾ ਰਿਜ਼ਲਟ ਨਹੀਂ ਆਉਂਦਾ ਉਹ ਇਹ ਕਰ ਰਹੇ ਇੱਥੇ ਕਿਉਂਕਿ ਇਹਨਾਂ ਦੇ ਵੋਟਰ ਬੈਠੇ ਕਿੱਥੇ ਆ ਗ੍ਰੀਨਸ ਤੇ ਕਿੱਥੇ ਮੈਂਬਰ ਆ ਜੇ ਆਪਾਂ ਸਿਡਨੀ ਦੀ ਗੱਲ ਕੀਤੀ ਜਾਵੇ ਸਿਡਨੀ
1: CBD ਦੇ ਆਲੇ ਦੁਆਲੇ
0: ਹਨਾ ਜਿਹੜਾ ਲਕੇਂਬਾ ਆ ਉੱਥੇ ਉਨੀਆਂ ਕਾਫੀ ਸ਼ਾਪਸ ਨਹੀਂ ਹੈਗੀਆਂ ਜਿੰਨੇ NDIS ਦੇ ਬਿਜ਼ਨਸ ਆ ਤੇ ਉੱਥੇ ਗ੍ਰੀਨਸ ਦੇ ਉਹ ਮੈਂਬਰ ਆਫ ਪਾਰਲੀਮੈਂਟ ਬੈਠੇ ਹੋਏ ਆ ਤਾਂ ਉਹ ਵੀ ਆਪਣੇ ਵੋਟ ਬੈਂਕ ਨੂੰ ਲੁੱਕ ਆਫਟਰ ਕਰ ਰਹੇ ਆ ਬਟ ਉਹ NDIS ਦੀ ਫੰਡਿੰਗ ਕਿੱਥੋਂ ਆ ਰਹੀ ਆ ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਲੋਕ ਹੈਗੇ ਆ ਜਿਹੜੇ ਬਿਜ਼ਨਸਿਸ ਹੈਗੇ ਆ ਉਹ ਟੈਕਸ ਪੇ ਕਰ ਰਹੇ ਆ NDIS ਜਾ ਰਹੇ ਆ ਹੁਣ ਅਸੀਂ ਪਾਈ ਜਾਵਾਂਗੇ ਇੱਕ ਦਿਨ ਤਾਂ ਉਹਨਾਂ ਦੇ ਪੈਸੇ ਮੁੱਕ ਜਾਣੇ ਆ
1: ਕਰੈਕਟ ਫਿਰ ਆਲਰੇਡੀ $30-40 billion ਦਾ ਬਜਟ ਹੈਗਾ
0: ਸਾਡਾ ਐਗਜ਼ੈਕਟਲੀ ਆਪਣਾ ਮਾੜੀ ਕੰਟਰੀ ਦੇ ਡਿਫੈਂਸ ਜਿੰਨਾ ਬਜਟ ਤਾਂ ਅਸੀਂ NDIS ਦਾ ਲਈ ਬੈਠੇ ਆ ਸੋ ਵੀ ਨੀਡ ਟੂ ਲੁੱਕ ਐਟ ਇਟ ਐਵਰੀਥਿੰਗ ਹੈਜ਼ ਟੂ ਬੀ ਸਸਟੇਨੇਬਲ ਮੈਂ ਨਹੀਂ ਕਹਿੰਦਾ NDIS ਬੰਦ ਕਰ ਦਿਓ ਠੀਕ ਆ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦੈਟ ਇਨਫੈਕਟ ਵਨ ਆਫ ਮਾਈ ਸਿਸਟਰ ਇਜ਼ ਡਿਸੇਬਲਡ ਪਰ ਸ਼ੀ ਇਜ਼ ਅ ਸਿੰਗਲ ਮਮ ਆਪਣੀ ਫੈਮਿਲੀ ਬਹੁਤ ਵਧੀਆ ਤਰ੍ਹਾਂ ਰਨ ਕਰਦੇ ਆ ਟੀਚਰ ਆ ਖੁਦ ਕਾਰ ਡਰਾਈਵ ਕਰਦੇ ਸਭ ਕੁਛ ਕਰਦੇ ਆ ਸ਼ੀ ਇਜ਼ ਨੋਟ ਇਨ ਆਸਟ੍ਰੇਲੀਆ ਇੰਡੀਆ 'ਚ ਜਿੱਥੇ ਸਪੋਰਟ ਵੀ ਨਹੀਂ ਹੈਗੀ ਬਟ ਮੈਂ ਬਹੁਤ ਕੰਪੈਸ਼ਨੇਟ ਹਾਂ ਉਹਨਾਂ ਲਈ ਬਟ ਇਹੋ ਜਿਹਾ ਵੀ ਨਾ ਹੋਵੇ ਕਿ ਅਸੀਂ ਡੇਢ ਮਿਲੀਅਨ ਉਹਨਾਂ ਲੋਕਾਂ ਤੇ ਖਰਚ ਰਹੇ ਹਾਂ ਪਰ ਪਰਸਨ ਜਿਨ੍ਹਾਂ ਦੀ ਕੋਈ ਇਕੋਨਮੀ 'ਚ ਕੰਟਰੀਬਿਊਸ਼ਨ ਨਹੀਂ ਹੈ ਜਿਹਦੀ ਆਪਾਂ ਕੋਸਟ ਘੱਟ ਕਰ ਸਕਦੇ ਹਾਂ ਉਹ 1.5 million ਇਹ ਮੈਂ ਤੁਹਾਨੂੰ ਦੱਸ ਰਿਹਾ ਪਰ ਪਰਸਨ ਇੰਨਾ ਗਵਰਨਮੈਂਟ ਵੰਡਦੀ ਆ ਪਰ ਪਰਸਨ ਜਿਹਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ 7-8 ਲੱਖ ਤੇ ਲਿਆ ਸਕਦੇ ਹਾਂ ਆਈ ਨੋ ਕਈ ਆਪਣੇ ਸਰੋਤੇ
1: ਲੀਕੇਜ
0: ਜ਼ਿਆਦਾ ਹੈ ਉਹਨਾਂ ਨੂੰ ਮੇਰੀ ਗੱਲ ਵਧੀਆ ਵੀ ਨਹੀਂ ਲੱਗੂਗੀ
1: ਦਿਸ ਇਜ਼ ਰਿਐਲਿਟੀ ਹੋਣੀ ਚਾਹੀਦੀ ਹੈ ਇਹਨੂੰ ਥੋੜਾ ਜਿਹਾ ਹਿਊਮਨ ਐਂਗਲ ਤੋਂ ਵੀ ਬਹੁਤ ਲੋਕ ਲੈ ਲੈਣਗੇ ਇਹਦੇ ਤੇ ਟ੍ਰੋਲਿੰਗ ਹੋਵੇ ਮੈਂ ਦੱਸ ਦਵਾਂ ਕਿ ਇਟਸ ਨੋਟ ਅਬਾਊਟ ਕਿ ਉਹ ਪਰ ਕੈਪੀਟਾ ਜਾਂ ਹਰ ਇੱਕ ਇਨਸਾਨ ਦੇ ਉੱਤੇ ਕਿੰਨਾ ਖਰਚ ਹੋ ਰਿਹਾ ਉਹਦੇ 'ਚ ਇਹ ਹੈ ਕਿ ਉਹ ਇਨਸਾਨ ਦੇ ਉੱਤੇ ਕਿ ਵਾਕਈ ਉਨਾ ਖਰਚ ਹੋ ਰਿਹਾ ਜਿੰਨਾ ਸਰਕਾਰ ਦੇ ਰਹੀ ਹੈ ਜਿਵੇਂ ਇੱਕ ਬੜੀ ਪੁਰਾਣੀ ਵਾਜਪੇਈ ਸਾਹਿਬ ਦੀ ਇੱਕ ਵੀਡੀਓ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ ਕਹਿੰਦੇ ਮੈਂ ਰਾਜੀਵ ਗਾਂਧੀ ਨੂੰ ਪੁੱਛਿਆ ਕਿ ਇੰਨੀ ਕਰਪਸ਼ਨ ਕਿਉਂ ਹੈ ਤੁਸੀਂ ਤਾਂ ਇੰਨੇ ਚੰਗੇ ਲੀਡਰ ਹੈਗੇ ਹੋ ਤੇ ਰਾਜੀਵ ਗਾਂਧੀ ਕਹਿੰਦੇ ਕਿ ਮੈਂ 1 ਰੁਪਈਆ ਦਿੰਦਾ ਪਰ ਜਦੋਂ ਇਨਸਾਨ ਤੱਕ ਪਹੁੰਚਦਾ ਤਾਂ ਉਹਦੇ ਤੱਕ ਪਹੁੰਚਦੇ ਪਹੁੰਚਦੇ 10 ਪੈਸੇ ਰਹਿ ਜਾਂਦੇ ਨੇ 90 ਪੈਸੇ ਰਾਹ 'ਚ ਹੀ ਗਾਇਬ ਹੋ ਜਾਂਦੇ ਨੇ ਸੇਮ ਵਿਦ ਦੀ NDIS ਕਿ ਸਰਵਿਸ ਪ੍ਰੋਵਾਈਡਰ ਜਾਂ ਹੋਰ ਜਿਹੜੇ ਹੈਗੇ ਨੇ ਉਹ ਲੀਕੇਜ ਕਰ ਰਹੇ ਹੈਗੇ
0: ਕਈ ਲੋਕੀ ਝੂਠ ਬੋਲ ਰਹੇ ਆ ਇੱਥੇ ਲੋਕੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਯਾਰ ਡਾਕਟਰ ਕੋਲ ਚੱਲੋ ਸਰਟੀਫਿਕੇਟ ਲੈ ਲਓ ਤੁਸੀਂ NDIS ਤੇ ਤੁਹਾਨੂੰ $500 ਹਫ਼ਤੇ ਦਾ ਲੱਗ ਜਾਣਾ ਆ ਆਪਾਂ ਅੱਧੇ ਅੱਧੇ ਗੱਲ ਲਾਂਗੇ ਇਹੋ ਜਿਹੇ ਸਕੈਮ ਬਹੁਤ ਹੋ ਰਹੇ ਆ ਜਿਹੜੀ ਗਵਰਨਮੈਂਟ ਨੇ ਜਿਹਦੀ ਜਾਂਚ ਕਰਨੀ ਸੀ
1: ਕਰੈਕਟ ਔਰ ਉਹਦੀ ਬਹੁਤ ਡਿਲੇਡ ਚੱਲ ਰਹੀ
0: ਹਾਂਜੀ ਇਹ ਸਿਰਫ ਇੱਕ ਏਰੀਆ ਜਿੱਥੇ ਇਹ ਆ
1: ਓਕੇ
0: ਫਿਰ ਇਹੋ ਜਿਹੇ ਹੋਰ ਬੜੇ ਏਰੀਆਜ਼ ਹੈਗੇ ਆ ਸੈਕੰਡਲੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਖਿਲਾਰ ਲਏ ਆ ਉੱਤੇ ਸਪੈਂਡ ਕਰੀ ਜਾ ਰਹੇ ਆ ਹੁਣ ਉਹਦੇ ਨਾਲ ਕੀ ਆ ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਆਮ ਬੰਦੇ ਦੇ ਐਕਸਪੈਂਡੀਚਰ ਤਾਂ ਘਟਾ ਸਕਦੇ ਆ ਤੇ ਤੁਸੀਂ ਇੱਕ ਸਾਈਡ ਆਫ ਇਕਨੋਮੀ ਨੂੰ ਸਲੋ ਕਰ ਲਿਆ ਜਿਹਦੇ ਨਾਲ ਇਨਫਲੇਸ਼ਨ ਸਲੋ ਹੁੰਦੀ ਆ ਪਰ ਦੂਜੇ ਪਾਸੇ ਜੇ ਗਵਰਨਮੈਂਟ ਨੇ ਆਪਦੀ ਸਪੈਂਡਿੰਗ ਕੰਟਰੋਲ ਨਹੀਂ ਕੀਤੀ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ ਇੱਕ ਪਾਸੇ ਤੁਸੀਂ ਹੈਂਡਬ੍ਰੇਕ ਖਿੱਚਤੀ ਇੱਕ ਪਾਸੇ ਰੇਸ ਦੇ ਦਿੱਤੀ ਉਹ ਗੱਡੀ ਨੇ ਨਾ ਗਾਂ ਜਾਣਾ ਨਾ ਰੁਕਣਾ ਉਹਦਾ ਜ਼ੋਰ ਲੱਗੀ ਜਾਣਾ ਉਹ ਸਾਡਾ ਇਕਨੋਮੀ ਦਾ ਹੋ ਰਿਹਾ ਰਾਈਟ ਨਾਊ ਆਪਾਂ ਐਵਰੀਡੇ ਔਨ ਐਨ ਐਵਰੇਜ ਆ ਕੱਲ ਪਰਸੋਂ ਹੀ ਸਟੱਡੀ ਸੀਗੀ 28 ਬਿਊਰੋਕਰੈਟ ਐਵਰੀਡੇ ਐਡ ਕਰ ਰਹੇ ਹਾਂ ਗਵਰਨਮੈਂਟ ਦੇ ਵਿੱਚ 28 ਦੀਆਂ ਸੈਲਰੀਆਂ ਟੈਕਸ ਪੇਅਰ ਪੇ ਕਰ ਰਹੇ ਆ
1: ਮਿਲੀਅਨਸ ਆਫ ਡਾਲਰਸ
0: ਅਸੀਂ ਪਿਛਲੇ 20 ਸਾਲਾਂ ਤੋਂ ਹੁਣ ਤੱਕ ਕਿੰਨੇ ਹੀ ਜ਼ਿਆਦਾ ਬਿਊਰੋਕਰੇਸੀ ਵਧਾ ਦਿੱਤੀ ਪਹਿਲਾਂ ਪਰ ਪਰਸਨ ਜੇ 0.2 ਬਿਊਰੋਕਰੈਟ ਇੱਕ ਬੰਦੇ ਨੂੰ ਲੁੱਕ ਆਫਟਰ ਕਰਦਾ ਸੀ ਹੁਣ ਆਲਮੋਸਟ ਹਾਫ ਤੇ ਪਹੁੰਚ ਚੁੱਕਿਆ ਹੋਣਾ ਆ ਯਾਨੀ ਕਿ ਦੀਸ ਆਰ ਨੋਟ ਐਗਜ਼ੈਕਟ ਬਟ ਦੀਸ ਆਰ ਨੰਬਰਸ ਅਰਾਊਂਡ ਦੈਟ ਕਿ ਬਹੁਤ ਜ਼ਿਆਦਾ ਬਿਊਰੋਕਰੈਟਸ ਵੱਧ ਚੁੱਕੇ ਇੱਕ ਬੰਦੇ ਨੂੰ ਮੋਨੀਟਰ ਕਰਨ ਲਈ ਸੋ ਦੈਟ ਇਜ਼ ਟੂ ਮੱਚ
1: ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਹਾਂ ਭਾਜੀ ਅਗਲਾ ਕੁਐਸਚਨ ਆਈ ਨੋ ਮੈਂ ਤੁਹਾਡੀ ਇਨ ਐਂਡ ਆਊਟ ਬੈਕਗਰਾਉਂਡ ਜਾਣਦਾ ਪਰ ਫਿਰ ਵੀ ਜਿਹੜੇ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ ਡਾਊਟ ਨਾ ਕਿਤੇ ਆਵੇ
0: ਹਾਂਜੀ
1: Are you blaming all the policies? Are you tilted towards liberal national or you tilted towards one nation? Tadi koi political ideology hai?
0: Bhai, meri political ideology ye hai yaar ki tusi progressive government honi chahidi hai.
1: So tusi kise party wal nahi
0: hai? Main kise party wal nahi hai ga. प्रोग्रेसिव ताड़ी ग्रोथ होनी चाहिए आ जिहदे विच ताड़ा माइंडसेट होना चाहिए कि असी सही एनवायरमेंट क्रिएट करिए फॉर बिजनेसिस टू फ्लोरिश टैक्स देम सस्टेनेबली एंड पे द लोअर सोशल इकोनॉमिक पीपल हु आर नॉट सो लकी जिहड़े कि सारे सही एनवायरमेंट खुशहाली नाल रह सकन
1: राइट
0: उहदे विच की हुंदा कई वारी लिबरल्स आउंदे आ जिन्हां नूं इस टाइम मैं सपोर्ट कर रहा बिकॉज उहनां दी इह आइडियोलॉजी आ ਉਹ ਦੋ ਵਾਰੀ ਲਗਾਤਾਰ ਆ ਜਾਂਦੇ ਆ ਤਾਂ ਉਹ ਪਾਵਰ ਟ੍ਰਿਪ ਤੇ ਚੱਲ ਜਾਂਦੇ ਉਹ ਆਪਣੇ ਕੋਰ ਵੈਲਿਊਸ ਭੁੱਲ ਜਾਂਦੇ ਆ ਜਿੱਦਾਂ ਪਿਛਲੀ ਵਾਰੀ ਹੋਇਆ ਸੀ ਇਹਨਾਂ ਦੇ ਨਾਲ
1: ਕਰੈਕਟ
0: ਦੋ ਵਾਰੀ ਲਗਾਤਾਰ ਦੀ ਗਵਰਨਮੈਂਟ ਬਣੀ ਬਾਅਦ ਵਿੱਚ ਬੜੇ ਰਿਲੈਕਸ ਜਿਹੀ ਹੋ ਗਏ ਕੁਛ ਇਹਨਾਂ ਨੇ ਵਧੀਆ ਕੰਟਰੀਬਿਊਟਰੀ ਕੀਤਾ ਨਹੀਂ ਤਾਂ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਰੋਸ ਸੀਗਾ ਤਾਂ ਫਿਰ ਲੇਬਰ ਆ ਗਈ ਤੇ ਲੇਬਰ ਵੀ ਆਉਣੀ ਚਾਹੀਦੀ ਹੈ ਬੁਸ਼ ਫਾਇਰ ਵਾਂਗੂ ਆ ਮਾੜੀ ਜਿਹੀ ਅੱਗ ਲੱਗਣੀ ਚਾਹੀਦੀ ਆ ਜਿਹੜਾ ਕਿ ਨਵੇਂ ਫਿਰ ਗਰੋਥ ਆ ਸਕੇ ਪਰ ਇਸ ਵਾਰੀ ਜਿਹੜੀ ਅੱਗ ਆ ਕੋਈ ਜ਼ਿਆਦਾ ਹੀ ਲੱਗ ਚੁੱਕੀ ਆ ਬੀਜ ਵੀ ਸੜ ਕੇ ਹੁਣ ਨਵੀਂ ਜਿਹੜੀ ਪਨੀਰੀ ਆ ਉੱਗਣ ਲਈ ਬਹੁਤ ਮਿਹਨਤ ਕਰਨੀ ਪੈਣੀ ਸਾਡੇ ਦੇਸ਼ ਨੂੰ
1: ਰਾਈਟ ਅੱਛਾ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਮਿੰਗ ਬੈਕ ਟੂ ਆਵਰ ਟੋਪਿਕ ਬਹੁਤ ਸਾਰੇ ਲੋਕ ਜਿਹੜੇ ਜਦੋਂ ਇੰਡੀਆ ਤੋਂ ਕੋਈ ਆਉਂਦਾ ਹੈਗਾ ਪਾਕਿਸਤਾਨ ਤੋਂ ਆਉਂਦਾ ਹੈ ਸਬ ਕੰਟੀਨੈਂਟ ਚੋਂ ਆਉਂਦੇ ਹੈਗੇ ਨੇ ਆਸਟ੍ਰੇਲੀਆ 'ਚ ਆ ਕੇ ਸਾਡਾ ਇੱਕ ਮਾਇੰਡ ਸੈਟ ਹੈਗਾ ਉਸ ਸਬ ਕੰਟੀਨੈਂਟ ਦਾ ਕਿ ਘਰ ਲੈ ਲਿਓ ਭਾਈ
0: ਪੱਕੇ
1: ਹੋਣ ਤੋਂ ਬਾਅਦ ਹਨਾ ਬਤੌਰ ਮਾਈਗ੍ਰੈਂਟ ਤੁਹਾਡੀ ਵੀ ਇਹ ਜਰਨੀ ਰਹੀ ਸੀਗੀ ਹਨਾ
0: ਹਾਂਜੀ
1: ਬਟ ਯੂ ਟੁੱਕ ਯੂਅਰ ਟਾਈਮ ਤੁਹਾਡਾ ਇੱਕ ਹੋਰ ਸਿਨਾਰੀਓ ਸੀਗਾ ਇੱਕ ਮਾਇੰਡ ਸੈਟ ਹੋਰ ਸੀਗਾ ਬਟ ਮੈਂ ਉਹ ਸਮਝਣਾ ਚਾਹੁੰਦਾ ਕਿ ਤੁਹਾਡਾ ਮਾਇੰਡ ਸੈਟ ਕੀ ਹੈਗਾ ਤੁਸੀਂ ਕੀ ਕਹਿੰਦੇ ਹੈਗੇ ਹੋ ਕੀ ਸੁਜੈਸਟ ਕਰਦੇ ਹੋ ਪਲੱਸ ਔਨ ਟੋਪ ਆਫ ਦੈਟ ਇੱਕ ਜਦੋਂ ਬੰਦਾ ਇੱਥੇ ਇਸ ਕੰਟਰੀ 'ਚ ਆਉਂਦਾ ਮੋਰਗੇਜ ਹੋ ਗਈ ਹੋਰ ਬੜੇ ਸਾਰੇ ਮੋਰਗੇਜ ਬ੍ਰੋਕਰ ਲੈਣਾ ਹੈ ਜੀ ਕਨਵਿੰਸਰ ਲੈਣਾ ਹੈ ਜੀ ਇਹ ਉਹ ਇੱਕ ਘਬਰਾਹਟ ਹੈਗੀ ਹੈ ਇੱਕ ਫਸਟ ਟਾਈਮ ਇਨਵੈਸਟਰ ਨੂੰ
0: ਹਾਂਜੀ
1: ਕੀ ਕਿਵੇਂ ਮਤਲਬ ਇੱਕ ਲੇਮੈਨ ਦੇ ਤੌਰ ਦੇ ਉੱਤੇ ਉਹਦਾ ਸਾਦਾ ਸਿੰਪਲ ਜਿਹਾ ਆਨਸਰ ਕੀ
0: ਹਾਂਜੀ ਦੇਖੋ ਇਹਦੇ ਲਈ ਆਪਾਂ ਨੂੰ ਪਹਿਲਾਂ ਇਹਦੇ ਪਿੱਛੇ ਸਮਝਣਾ ਜ਼ਰੂਰੀ ਹੈ ਆਪਾਂ ਦੂਸਰੇ ਦੇਸ਼ 'ਚ ਆ ਰਹੇ ਹਾਂ ਉਹਦੇ ਸਾਰੇ ਰੂਲਸ ਰੈਗੂਲੇਸ਼ਨਸ ਡਿਫਰੈਂਟ ਹੋਣੇ ਆ ਸਾਨੂੰ ਸਮਝਣਾ ਜ਼ਰੂਰੀ ਆ ਪਹਿਲਾਂ ਮੈਂ ਕਿਉਂ ਇਸ ਬਾਰੇ ਸਮਝਦਾ ਮੈਨੂੰ ਕਿਉਂ ਅਥਾਰਟੀ ਇਸ ਚੀਜ਼ ਟੋਪਿਕ 'ਤੇ ਗੱਲ ਕਰਨ ਦੀ ਮੈਂ ਉਹਦਾ ਮਾੜਾ ਬੈਕਗਰਾਊਂਡ ਟੱਚ ਬੇਸ ਕਰ ਲੈਂਦਾ ਮੈਂ ਇੱਕ ਕੁਆਲੀਫਾਈਡ ਐਂਡ ਲਾਇਸੈਂਸਡ ਵੈਲਥ ਐਡਵਾਈਜ਼ਰ ਰਿਹਾ
1: ਹਾਂ
0: I have been a qualified licensed SMSF advisor and tax advisor. Us to baad I am a property developer, building company owner, real estate agent and maybe a few other things in between. Hum sari areas practice aap kiti ha.
1: Okay.
0: Jehda ki main sariyan cheezan nu samajh sakaan aur main fir ek eho ja vadhiya solution provide kar sakaan jide vich wastage ghat hoye aur har ek banda financial freedom kol pahunch sake.
1: Theek hai.
0: Odi shuruaat ghar na property na hundi hai Australia ch kyunki real wealth ਪ੍ਰੋਪਰਟੀ 'ਚ ਗੋਲਡ 'ਚ ਸਟੋਕਸ 'ਚ ਤੁਸੀਂ ਸਟੋਰ ਕਰ ਸਕਦੇ ਆ ਠੀਕ ਆ ਪ੍ਰੋਪਰਟੀ ਸੌਖਾ ਆ ਕਿਉਂਕਿ ਉਹ ਤੁਸੀਂ ਦੇਖ ਸਕਦੇ ਆ ਬੈਂਕਸ ਉਹਨੂੰ ਸੇਫ ਇਨਵੈਸਟਮੈਂਟ ਸਮਝਦੇ ਤਾਂ ਹੀ 80% ਲੋਨ ਮਿਲ ਜਾਂਦਾ ਜੇ ਸੋਨਾ ਲੈਣ ਜਾਓਗੇ 80% ਲੋਨ ਨਹੀਂ ਮਿਲਣਾ ਉੱਥੇ ਤੁਹਾਨੂੰ ਅਤੇ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਕਰਕੇ ਰੀਅਲ ਸਟੇਟ ਥੋੜ੍ਹਾ ਸੇਫ ਇਨਵੈਸਟਮੈਂਟ ਆ ਹੁਣ ਜਦੋਂ ਅਸੀਂ ਆਸਟ੍ਰੇਲੀਆ ਆਉਂਦੇ ਹਾਂ ਇੰਡੀਆ ਤੋਂ ਵੀ ਨੀਡ ਟੂ ਥਿੰਕ ਅਬਾਊਟ ਅ ਲੋਟ ਆਫ ਥਿੰਗਸ ਬਿਫੋਰ ਇਨਵੈਸਟਿੰਗ ਇਨ ਟੂ ਅ ਹਾਊਸ ਪਹਿਲਾਂ ਤਾਂ ਮਜੋਰਟੀ ਲੋਕ ਆਪਣੇ ਇੱਥੇ ਜਿੱਦਾਂ ਆਉਂਦੇ ਆ ਆਪਾਂ ਹੁਣ ਤਾਂ ਮੈਂ ਫਾਰਮਿੰਗ ਬੈਕਗਰਾਊਂਡ ਤੋਂ ਸਾਨੂੰ ਤਾਂ ਇਨਕਮ ਟੈਕਸ ਪਤਾ ਹੀ ਨਹੀਂ ਕੀ ਹੁੰਦਾ ਉੱਥੇ ਮੈਜੋਰਟੀ ਲੋਕ ਕਿੱਥੇ ਕਿੰਨੇ ਟੈਕਸ ਹੁਣ ਪਿਛਲੇ 10 ਸਾਲਾਂ ਚ ਇਨਕਮ ਟੈਕਸ
1: ਜਦੋਂ ਬਾਹਰ ਜਾਣਾ
0: ਐਗਜ਼ੈਕਟਲੀ ਹੁਣ ਬਹੁਤ ਸਾਰੇ ਜਿਹੜੇ ਇਨਕਮ ਟੈਕਸ ਵਗੈਰਾ ਤੇ ਲੋਕ ਇਹ ਚੀਜ਼ਾਂ ਚ ਪੈ ਰਹੇ ਉਹ ਲੋਕ ਆ ਜਿਹੜੇ ਜੋਬ ਕਰ ਰਹੇ ਬਿਜ਼ਨਸ ਕਰ ਰਹੇ ਇੰਡੀਆ ਤਾਂ ਉਹਨਾਂ ਦਾ ਐਕਸਪੋਜ਼ਰ ਉਹਨਾਂ ਨੇ ਆਪਣੇ ਮਾਂ ਪਿਓ ਨੂੰ ਇਹ ਕਰਦੇ ਹੋਏ ਸੁਣਦੇ ਹੋਏ ਦੇਖਿਆ ਜਿਹੜੇ ਆਪਾਂ ਫਾਰਮਿੰਗ ਬੈਕਗਰਾਊਂਡ ਤੋਂ ਆਏ ਹਾਂ ਪਿੰਡਾਂ ਚੋਂ ਆਏ ਹਾਂ ਸਾਨੂੰ ਤਾਂ ਪਤਾ ਨਹੀਂ ਇਨਕਮ ਟੈਕਸ ਕਿੱਦਾਂ ਵਰਕ ਕਰਦਾ ਆ ਕਿੰਨਾ ਪੈਣਾ ਕਿੰਨਾ ਨਹੀਂ ਪੈਣਾ ਆਪਾਂ ਐਕਸਪੋਜ਼ਰ ਨਹੀਂ ਦੇਖਿਆ ਇੱਥੇ ਸਟੂਡੈਂਟ ਆ ਗਏ 20-22-25 ਸਾਲ ਦੇ ਵਿੱਚ
1: ਰਾਈਟ
0: ਤੇ ਸਾਨੂੰ ਇੱਥੇ ਆ ਕੇ ਇਨਕਮ ਟੈਕਸ ਸਾਰਾ ਕੁਛ ਕਿਸ GST ਪੇ ਕਰਨੀ ਆ ਚੀਜ਼ ਵਿਦਹੈਲਡ ਹੋਣਾ ਹੈ ਟੈਕਸ ਆਪਾਂ ਇੱਥੇ ਆ ਕੇ ਐਕਸਪੋਜ਼ਰ ਲਿਆ
1: ਬਿਲਕੁਲ ਠੀਕ
0: ਉਹ ਸਾਰੀਆਂ ਚੀਜ਼ਾਂ ਪ੍ਰੋਪਰਟੀ ਨੂੰ ਇੰਪੈਕਟ ਕਰਦੀਆਂ ਆ ਆਪਾਂ ਆਸਟ੍ਰੇਲੀਆ ਦੇ ਆ ਕੇ ਬੇਸ ਆ ਕਿ ਸਾਡਾ ਗੋਲ ਕੀ ਆ
1: ਰਾਈਟ
0: ਐਜ਼ ਅ ਵੈਲਥ ਐਡਵਾਈਜ਼ਰ ਵੈਲਥ ਐਡਵਾਈਜ਼ਰ ਇੱਕ ਸਰਜਨ ਵਾਂਗੂ ਹੁੰਦਾ ਆ
1: ਓਕੇ
0: ਉਹ ਬੰਦੇ ਨੂੰ ਨਹੀਂ ਕਹਿੰਦਾ ਕਿ ਜਾ ਕੇ ਮੈਂ ਤੇਰਾ ਦਿਲ ਚੀਰ ਕੇ ਤਾਂ ਮੈਂ ਤੇ ਟਾਂਕੇ ਲਾ ਦਿੰਦਾ ਆ ਜਾਂ ਆ ਤੂੰ ਜਾ ਕੇ ਮੈਡੀਕਲ ਸਟੋਰ ਤੋਂ ਦਵਾਈ ਲਾਇਆ ਉਹਨੇ ਪਹਿਲਾਂ ਡਾਇਗਨੋਸਿਸ ਕਰਨਾ ਕਿ ਤੂੰ ਚਾਹੁੰਦਾ ਕੀ ਆ ਹੋਰ ਫਿਰ ਉਹਨੇ ਦੇਖਣਾ ਕਿ ਜੋ ਇਹ ਚਾਹੁੰਦਾ ਹੈ ਉਹਦੀ ਬਾਡੀ 'ਚ ਆਹ ਪ੍ਰੋਬਲਮ ਆ ਆ ਇਹਨੂੰ ਰੋਕਰੀ ਉੱਤੇ ਪਹੁੰਚਣ 'ਚ
1: ਕਰੈਕਟ
0: ਤਾਂ ਫਿਰ ਉਹ ਉਹਦੇ ਲਈ ਉਹਨੇ ਉਹਦਾ ਟ੍ਰੀਟਮੈਂਟ ਪਲਾਨ ਕ੍ਰੀਏਟ ਕਰਨਾ ਫਿਰ ਉਹ ਪਰਚਾ ਲਿਖ ਕੇ ਦਊਗਾ ਫਿਰ ਉਹ ਜਾਊਗਾ ਡਿਸਪੈਂਸਰੀ ਉੱਤੋਂ ਦਵਾਈ ਲੈਣ ਉਹ ਜੇ ਡਿਸਪੈਂਸਰੀ ਨਾ ਉਹ ਰੀਅਲ ਸਟੇਟ ਏਜੰਟ ਆ ਉਹਨਾਂ ਨੇ ਕੋਈ ਇੱਕ ਬੰਦੇ ਨੇ ਅਕੋਰਡਿੰਗ ਚੀਜ਼ ਕਿਊਰੇਟ ਨਹੀਂ ਕਰਨੀ ਉਹਨਾਂ ਕੋਈ ਇੱਥੇ ਲਿਸਟ ਲੱਗੀ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਲੈ ਪਰ ਤੁਹਾਨੂੰ ਵੀ ਡਿਸਾਈਡ ਕਰਨਾ ਕਿ ਮੈਂ ਲੈਣਾ ਕੀ ਹੈ, ਜਾਂ ਤਾਂ ਖੁਦ ਸਾਰੀ ਪੜ੍ਹਾਈ ਕਰੋ,
1: ਤੁਸੀਂ ਦੇਖੋ
0: ਐਗਜ਼ੈਕਟਲੀ, ਜਾਂ ਤਾਂ ਸਾਰੀ ਪੜ੍ਹਾਈ ਕਰੋ ਤਾਂ ਫਿਰ ਸਮਝੋ ਤੁਹਾਨੂੰ ਕਿਹੜੀ ਸੂਟ ਕਰੂਗੀ, ਜਾਂ ਜੇ ਕਿਸੇ ਬੰਦੇ ਨੇ ਇਹ ਪੜ੍ਹਾਈ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਤੋਂ ਲੰਘਿਆ, ਉਹਦੀ ਐਡਵਾਈਸ ਲੈ ਕੇ ਜਾ ਕੇ ਉਹ ਸਰਟਨ ਚੀਜ਼ ਬਾਏ ਕਰੋ।
1: ਠੀਕ ਹੈ,
0: ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਣਾ, ਲੈਟਸ ਸੇ ਆਪਾਂ ਵਾਪਸ ਜਾਂਦੇ ਤੁਹਾਡੀ ਜਰਨੀ 'ਚ, ਜਾਂ ਤੁਹਾਡਾ ਕੋਈ ਕਜ਼ਨ ਨਵਾਂ ਨਵਾਂ ਆਸਟ੍ਰੇਲੀਆ ਇੱਥੇ ਆਇਆ ਹੈ, ਹੁਣ ਤੁਹਾਡਾ ਕੀ ਗੋਲ ਅਗਲੇ 20 ਸਾਲਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ? ਆਪਾਂ ਰੀਅਲ ਟਾਈਮ ਸਿਨੈਰੀਓ ਕਰ ਲੈਂਦੇ ਹਾਂ।
1: ਫਸਟ ਤਾਂ ਇਹੀ ਹੁੰਦਾ ਕਿ ਉਹ ਮੇਰਾ ਕਜ਼ਨ ਆਇਆ, ਉਹ ਪੱਕਾ ਹੋਵੇ, ਪੱਕਾ ਹੋਣ ਤੋਂ ਬਾਅਦ ਉਹ ਘਰ ਦੇਖੇ,
0: ਹਾਂਜੀ,
1: ਘਰ ਦਾ ਲੋਨ ਛੇਤੀ ਛੇਤੀ
0: ਪੇ ਆਫ ਹੋ ਜਾਏ। ਠੀਕ ਆ, ਇਹ ਜਿਹੜਾ ਤੁਹਾਡਾ ਗੋਲ ਹੈ ਅਚੀਵ ਹੋ ਜਾਊਗਾ, ਇਹ 10 ਸਾਲ ਤੋਂ ਵੀ ਘੱਟ 'ਚ ਅਚੀਵ ਹੋ ਸਕਦਾ ਹੈ।
1: ਰਾਈਟ,
0: ਠੀਕ ਆ, ਜੋ ਤੁਸੀਂ ਪੀ ਆਰ ਲੈ ਲਈ ਆ ਉਹ ਤੋਂ ਲੈਸ ਦੈਨ 10 ਈਅਰਸ।
1: ਓਕੇ,
0: ਪਰ ਇਹਦਾ ਰਸਤਾ ਉੱਥੋਂ ਹੋ ਕੇ ਨਹੀਂ ਜਾਊਗਾ ਜਿੱਥੋਂ ਤੁਸੀਂ ਚਾਹੁੰਦੇ ਆ, ਮੇ ਵੀ, ਕਿਉਂਕਿ ਮੈਂ ਉੱਥੇ ਪਹੁੰਚ ਚੁੱਕਾ, ਮੈਨੂੰ ਪਤਾ ਉਹ ਰਸਤੇ ਕਿੱਦਾਂ ਲੰਘਦੇ ਆ।
1: ਰਾਈਟ,
0: 10 ਸਾਲ ਪਹਿਲਾਂ ਮੇਰੇ ਕੋਲ ਇੱਕ ਵੀ ਘਰ ਨਹੀਂ ਸੀਗਾ।
1: ਓਕੇ,
0: ਹੁਣ 10 ਸਾਲ ਫਾਸਟ ਫਾਰਵਰਡ ਕਰ ਲਓ, 40 ਤੋਂ ਵੱਧ ਆ, ਪਰ ਉਹਦਾ ਰਸਤਾ ਇੱਦਾਂ ਨਹੀਂ ਗਿਆ ਕਿ ਮੈਂ ਪਹਿਲਾਂ ਹੀ ਆਪਣੇ ਲਈ ਅੱਡੀਆਂ ਚੱਕ ਕੇ ਸਭ ਤੋਂ ਮਹਿੰਗਾ ਘਰ ਲੈ ਕੇ ਬਹਿ ਗਿਆ, ਤਾਂ ਫਿਰ ਹੁਣ ਸੋਚ ਰਿਹਾ ਕਿ ਯਾਰ ਮੈਂ ਇਹਦੀ ਕਿਸ਼ਤਾਂ ਕਿੱਥੋਂ ਦੇਣੀ ਆ, ਇਹਨੂੰ ਛੇਤੀ ਪੇ ਆਫ ਕਿੱਦਾਂ ਕਰਨਾ।
1: ਰਾਈਟ,
0: ਉਹ ਫਾਈਨੈਂਸ਼ੀਅਲ ਸੁਸਾਈਡ ਆ, ਕਿਉਂਕਿ ਤੁਸੀਂ ਆਪਣੇ ਜਦੋਂ ਆਪਦੇ ਲਈ ਘਰ ਲੈ ਲੈਂਦੇ ਆਸਟ੍ਰੇਲੀਆ ਦੇ ਵਿੱਚ, ਪਹਿਲਾ ਘਰ ਆਪਦਾ ਲੈ ਲਿਆ, ਤੁਹਾਨੂੰ ਉਸ ਤੋਂ ਤੁਹਾਡੀ ਬੋਰਿੰਗ ਕਪੈਸਿਟੀ ਬਹੁਤ ਜ਼ਿਆਦਾ ਡਰੋਪ ਕਰ ਜਾਂਦੀ ਹੈ, ਬੇਸਡ ਔਨ ਯੋਰ ਇਨਕਮ ਯੂ ਮੇ ਨੋਟ ਈਵਨ ਹੈਵ ਅਨਦਰ ਬੋਰਿੰਗ ਕਪੈਸਿਟੀ ਟੂ ਬਾਏ ਅਨਦਰ ਪ੍ਰੋਪਰਟੀ।
1: ਓਕੇ,
0: ਫਿਰ ਤੁਹਾਨੂੰ ਫਿਰ ਵੇਟ ਕਰਨੀ ਪੈਂਦੀ ਹੈ, ਥੋੜ੍ਹਾ ਚਿਰ ਇਨਕਮ ਗਰੋ ਹੋਊਗੀ, ਸਭ ਕੁਛ ਹੋਊਗਾ, ਬੋਰਿੰਗ ਕਪੈਸਿਟੀ ਬਣੂਗੀ, ਫਿਰ ਅਗਲੀ ਲਾਉਂਗੇ, ਤਾਂ ਉਨਾ ਚਿਰ ਤੁਸੀਂ ਗਰੋਥ ਤੋਂ ਬਾਹਰ ਰਹਿ ਗਏ ਮਾਰਕੀਟ 'ਚ।
1: ਓਕੇ, ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ।
0: ਹਾਂਜੀ, ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ। ਸੋ ਦ ਬੈਸਟ ਥਿੰਗ ਟੂ ਡੂ ਇਜ਼, ਮੇਰੇ ਹਿਸਾਬ ਨਾਲ ਜੋ ਜਿੱਦਾਂ ਮੈਂ ਵੀ ਅਚੀਵ ਕੀਤਾ, ਔਰ ਇਹ ਫੂਲ ਪਰੂਫ ਸੋਲਿਊਸ਼ਨ ਆ, ਬਹੁਤ ਲੋਕਾਂ ਨੂੰ ਰੈਂਟ ਵੈਸਟਿੰਗ ਵੀ ਕਹਿੰਦੇ ਆ, ਪਹਿਲਾਂ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਓ।
1: ਓਕੇ,
0: ਠੀਕ ਆ, ਫਿਰ ਉਹ ਜਦੋਂ ਕੰਪਲੀਟ ਹੋਵੇ ਉਹ 'ਚ ਕੋਈ ਵੈਲਿਊ ਐਡ ਕਰੋ ਲੈ ਕੇ, ਬਣੀ ਬਣਾਈ ਕਦੀ ਨਹੀਂ ਲੈਣੀ, ਜੋ ਕਿਉਂਕਿ ਉਹ ਰੈਡੀ ਆ।
1: ਓਕੇ,
0: ਉੱਚ ਤੁਸੀਂ ਕੁਛ ਨਹੀਂ ਲੈ ਸਕਦੇ। ਹਾਂਜੀ, ਇਹਨੂੰ ਬਿਜ਼ਨਸ ਵਾਂਗੂ ਕਰੋ, ਜੇ ਤੁਸੀਂ ਪ੍ਰੋਪਰਟੀ ਦਾ ਬਿਜ਼ਨਸ ਕਰਨਾ ਇਹਨੂੰ ਬਿਜ਼ਨਸ ਵਾਂਗੂ ਕਰੋ, ਇਹਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਗੁਲਾਬੀ ਰੰਗ ਦੀ ਮੈਨੂੰ ਸੋਹਣੀ ਲੱਗਦੀ ਆ ਲੈ ਲਓ, ਜੋ 4 ਪੈਸੇ ਬਣਨੇ ਫਿਰ ਭਾਵੇਂ ਕਾਲੀ ਵੀ ਆ ਲੈ ਲਓ। ਠੀਕ ਆ, ਹੁਣ ਤੁਸੀਂ ਪਹਿਲਾਂ ਇਨਵੈਸਟਮੈਂਟ ਪ੍ਰੋਪਰਟੀ ਲਓ, ਉਹਦੀ ਜਿਹੜੀ ਵੈਲਿਊ ਐਡ ਤੁਸੀਂ ਕੀਤੀ ਆ ਜਾਂ ਬਣਾਈ ਆ ਰੈਨੋਵੇਟ ਕੀਤੀ ਆ, ਉਹਦੀ ਵੈਲਿਊ ਵੱਧ ਗਈ ਹੋਣੀ ਆ, ਕੁਛ ਮਾਰਕੀਟ ਗਰੋਥ ਹੋਈ ਹੋਗੀ, ਉਹਨੂੰ ਰੀਫਾਈਨੈਂਸ ਕਰੋ, ਫਿਰ ਅਗਲੀ ਲਓ, ਫਿਰ ਅਗਲੀ ਲਓ, ਇੱਦਾਂ ਕਰਕੇ।
1: ਓਕੇ,
0: ਤੁਸੀਂ 3-4 ਪ੍ਰੋਪਰਟੀਜ਼ ਲੈ ਲਓ ਇੱਕ ਵਾਰੀ ਸਾਈਡ 'ਤੇ, ਉਸ ਤੋਂ ਬਾਅਦ ਜਿਹੜੀ ਉਹਨਾਂ 'ਚ ਗਰੋਥ ਹੋਈ ਆ ਉਹਨੂੰ ਰੀਫਾਈਨੈਂਸ ਕਰਕੇ ਆਪਣੇ ਘਰ ਲਈ ਵੱਡਾ 30-40% ਡਿਪੋਜ਼ਿਟ ਪਾ ਕੇ ਆਪਣਾ ਘਰ ਲੈ ਲਓ।
1: ਓਕੇ,
0: ਜਾਂ ਤੁਸੀਂ ਉਸ ਏਰੀਏ 'ਚ ਮੂਵ ਹੋ ਜਾਓ, ਇੱਕ ਦੋ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਜਿੱਥੇ ਤੁਸੀਂ ਨਵਾਂ ਘਰ ਬਣਾ ਸਕਦੇ ਆ, ਜਾਂ ਫਿਰ ਜਿੱਥੇ ਤੁਸੀਂ ਰੈਨੋਵੇਟ ਕਰਕੇ ਵੈਲਿਊ ਐਡ ਕਰ ਸਕਦੇ, ਜਿੱਥੇ ਗਰੋਥ ਹੈ,
1: ਜਿੱਥੇ ਗਰੋਥ,
0: ਜੇ ਤੁਸੀਂ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰ ਸਕਦੇ ਆ। ਜੇ ਨਹੀਂ ਸੈਕਰੀਫਾਈਸ ਕਰ ਸਕਦੇ, ਫਿਰ ਜਿੱਥੇ ਰਹਿ ਰਹੇ ਉੱਥੇ ਰਹਿ ਕੇ ਰੈਂਟ ਵੈਸਟਿੰਗ ਕਰੀ ਜਾਓ।
1: ਓਕੇ,
0: ਬਟ ਆਈ ਬਿਲੀਵ ਇਨ ਸੈਕਰੀਫਾਈਸਿਸ, ਉਹ ਕਰਨਾ ਚਾਹੀਦਾ। ਮੈਂ ਆਸਟ੍ਰੇਲੀਆ ਇੱਥੇ ਨਾਰਦਰਨ ਬੀਚਸ ਰਹਿੰਦਾ ਹੁੰਦਾ ਸੀਗਾ, ਇਟਸ ਅ ਪੈਰਾਡਾਈਜ਼, ਵਨ ਆਫ ਦ ਬੈਸਟ ਪਲੇਸਿਸ ਟੂ ਲਿਵ ਇਨ ਆਸਟ੍ਰੇਲੀਆ। ਮੈਂ ਉੱਥੋਂ ਮੂਵ ਹੋ ਕੇ ਨਾਰਥ ਵੈਸਟ ਸਿਡਨੀ ਮੂਵ ਹੋਇਆ, ਜਦੋਂ ਮੈਂ ਆਪਣੀ ਵੈਲਥ ਬਣਾਉਣੀ ਸੀ, ਬਿਕੋਜ਼ ਵੀ ਹੈਵ ਟੂ ਮੇਕ ਸਮ ਸੈਕਰੀਫਾਈਸਿਸ ਜਦੋਂ ਕੁਛ ਵਧੀਆ ਅਚੀਵ ਕਰਨਾ ਹੈ। ਸੋ ਦੈਟਸ ਹਾਊ ਯੂ ਗੈਟ ਸਟਾਰਟਡ। ਫਿਰ ਤੁਸੀਂ ਪਹਿਲਾਂ ਮੋਰਗੇਜ ਬ੍ਰੋਕਰ ਨਾਲ ਆਪਣੀ ਬੋਰਿੰਗ ਕਪੈਸਿਟੀ ਦਾ ਅਸੈਸਮੈਂਟ ਕਰਾਓ, ਤੇ ਤੁਸੀਂ ਆਹ ਪਾਥਵੇ ਤੇ ਚੱਲ ਸਕਦੇ ਆ। ਸਾਨੂੰ ਉਹ ਫੀਲ ਹੁੰਦੀ ਆ, ਪਰ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ ਉਹ ਵਾਰ ਸਟ੍ਰੈਸ ਇਹ ਚੀਜ਼ਾਂ ਦਿਮਾਗ 'ਚ ਪੈ ਜਾਂਦੀਆਂ, ਇੱਕ ਕਲਾਉਡੀਨੈਸ ਜਿਹਾ ਫੀਲ ਹੁੰਦਾ ਆ ਕਿ ਸਾਨੂੰ ਕੋਈ ਸਟ੍ਰੇਟ ਫਾਰਵਰਡ ਪਾਥਵੇ ਨਜ਼ਰ ਨਹੀਂ ਆ ਰਿਹਾ। ਇਹ ਨੋਰਮਲ ਆ ਕਿ ਮਾਈਗ੍ਰੈਂਟਸ ਲਈ, ਜਦੋਂ ਮੈਂ ਵੈਲਥ ਐਡਵਾਈਜ਼ਿੰਗ ਕਰਦਾ ਹੁੰਦਾ ਸੀਗਾ, ਮੇਰਾ ਕੰਮ ਹੀ ਮਨੀ ਦੀ ਸਾਈਕੋਲੋਜੀ ਦੇ ਉੱਤੇ ਹੁੰਦਾ ਸੀਗਾ, ਵਟਸ ਯੋਰ ਰਿਲੇਸ਼ਨਸ਼ਿਪ ਵਿਦ ਮਨੀ। ਠੀਕ ਆ, ਹੁਣ ਉਹਦੇ ਵਿੱਚ ਕੀ ਸੀ, ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਦੇ ਹਾਂ ਨਾ, ਸਾਡੇ ਕੋਲ ਬਹੁਤ ਸਾਰੇ ਸੇਫਟੀ ਰਿਸੋਰਸਿਸ ਹੈਗੇ, ਸੇਫਟੀ ਨੈਟ ਆ, ਸਾਡੇ ਰਿਸ਼ਤੇਦਾਰ ਆ, ਭੈਣ ਭਰਾ ਆ, ਅੜੀ ਫਸੀ ਸਾਡੇ ਕੰਮ ਆ ਜੂ।
1: ਰਾਈਟ,
0: ਇੱਥੇ ਸਾਨੂੰ ਲੱਗਦਾ ਅਸੀਂ ਇਕੱਲੇ ਹੀ ਆ, ਕੋਈ ਹੈ ਨਹੀਂ ਗਾ।
1: ਰਾਈਟ,
0: ਸੈਕੰਡਲੀ ਮੈਜੋਰਟੀ ਉੱਥੇ ਕਿਸੇ ਘਰਾਂ ਦੀ ਮੋਰਗੇਜ ਨਹੀਂ ਹੁੰਦੀ, ਬਹੁਤ ਘੱਟ ਲੋਕਾਂ ਦੀ ਹੁੰਦੀ ਸੀ, ਸਾਨੂੰ ਕਦੀ ਐਕਸਪੋਜ਼ਰ ਵੀ ਨਹੀਂ ਸੀ ਇਸ ਚੀਜ਼ ਦਾ। ਇੱਥੇ ਆ ਕੇ ਲੱਗਿਆ ਕਿ ਜੇ ਇੱਕ ਦਿਨ ਕੰਮ ਤੇ ਨਹੀਂ ਗਏ ਤਾਂ ਕਿਰਾਇਆ ਕਿੱਥੋਂ ਨਿਕਲਣਾ। ਠੀਕ ਆ, ਤਾਂ ਉਹ ਇੱਕ ਐਂਗਜ਼ਾਇਟੀ ਬੈਕ ਆਫ ਦਾ ਮਾਈਂਡ ਹਮੇਸ਼ਾ ਰਹਿੰਦੀ ਆ, ਮੈਂ ਉਹਨੂੰ ਮਾਈਗ੍ਰੇਸ਼ਨ ਐਂਗਜ਼ਾਇਟੀ ਕਹਿੰਦਾ ਆ।
1: ਓਕੇ,
0: ਉਹਦਾ ਵੀ ਇੱਕ ਟਾਈਮ ਪੀਰੀਅਡ ਹੈ, ਜੋ ਤੁਸੀਂ ਇੱਕ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਲੈਂਦੇ ਆ, ਤੁਸੀਂ ਉਹ ਮਾਈਗ੍ਰੇਸ਼ਨ ਐਂਗਜ਼ਾਇਟੀ ਨੂੰ ਕਿਲ ਕਰ ਸਕਦੇ ਆ।
1: ਰਾਈਟ,
0: ਹੋਰ ਉਹਦਾ ਪਾਥਵੇ ਵੀ ਇਹੀ ਆ, ਆਪਣੇ ਲਈ ਵੈਲਥ ਬਿਲਡ ਕਰਨਾ, ਇਸ ਲੈਵਲ ਤੱਕ ਪਹੁੰਚ ਜਾਣਾ ਕਿ ਤੁਹਾਡੇ ਜਿਹੜੇ ਬੇਸਿਕ ਐਕਸਪੈਂਸਿਸ ਆ ਉਹ ਇੱਕ ਤੁਹਾਡੀ ਸੈਕੰਡਰੀ ਇਨਕਮ ਤੋਂ ਕਵਰ ਹੋ ਸਕਣ, ਜਿਹੜੀ ਰੀਅਲ ਸਟੇਟ ਤੋਂ ਬਣ ਸਕਦੀ ਆ ਜਾਂ ਬਿਜ਼ਨਸ ਤੋਂ ਬਣ ਸਕਦੀ ਆ। ਤੁਹਾਡੀ ਮੋਰਗੇਜ ਛੇਤੀ ਤੋਂ ਛੇਤੀ ਪੇ ਆਫ ਹੋ ਜਾਏ, 5-10 ਸਾਲਾਂ ਦੇ ਅੰਦਰ ਅੰਦਰ ਪ੍ਰੋਪਰਟੀ ਬਾਏ ਕਰਕੇ, ਐਂਡ ਦੈਟਸ ਇਟ, ਦੈਨ ਯੂ ਗੋ ਟੂ ਵਰਕ ਬੇਸਡ ਔਨ ਯੋਰ ਚੋਇਸਿਸ, ਕਿ ਅੱਜ ਦਿਲ ਕਰ ਰਿਹਾ ਕੰਮ ਕਰਨ ਦਾ।
1: ਰਾਈਟ,
0: ਨਾ ਕਿ ਸਾਨੂੰ ਫੋਰਸ ਆ,
1: ਇਹਨੂੰ ਫਾਈਨੈਂਸ਼ੀਅਲ ਫਰੀਡਮ ਕਹਿੰਦੇ
0: ਆ। ਦੈਟਸ ਇਟ। ਹਾਂਜੀ,
1: ਮੈਂ ਇੱਥੇ ਇਹਦੇ ਚੋਂ ਇੱਕ ਅਗਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ, ਆਈ ਵੁੱਡ ਸੇ ਕਿ ਇਹਦਾ ਥੋੜ੍ਹਾ ਜਿਹਾ ਪੱਕੇ ਹੋਣ ਤੋਂ ਬਾਅਦ ਦੀ ਜਰਨੀ ਤੁਸੀਂ ਦੱਸ ਦੀ, ਪਰ ਜਿਹੜੇ ਆਲਰੇਡੀ ਆਪਣਾ ਘਰ ਲਈ ਬੈਠੇ ਸੀ ਅਤੇ ਉਹਨਾਂ ਨੂੰ ਫਿਰ ਬੜੇ ਸਿਆਣੇ ਏਜੰਟਾਂ ਨੇ ਕਿਹਾ ਕਿ ਆਹ ਭਾਈ ਇੱਥੇ ਪਰਥ 'ਚ ਲੈ ਲਓ,
0: ਹਾਂਜੀ
1: ਗੋਲਡ ਕੋਸਟ 'ਚ ਲੈ ਲਓ, ਇੱਥੇ ਲੈ ਲਓ, ਉੱਥੇ ਲੈ ਲਓ. ਹੁਣ ਉਹ ਪੰਜ ਪੰਜ ਦਸ ਦਸ ਪ੍ਰੋਪਰਟੀਆਂ ਜਾਂ ਛੇ ਸੱਤ ਜਿੰਨੀਆਂ ਵੀ ਨੰਬਰ ਆਫ ਪ੍ਰੋਪਰਟੀਜ਼ ਲਈ ਬੈਠੇ ਨੇ. ਔਰ ਆਰ ਬੀ ਆਈ ਆਪਣੀ ਅਨਾਊਂਸਮੈਂਟਸ ਕਰੀ ਜਾ ਰਿਹਾ ਹੈਗਾ ਕੈਸ਼ ਰੇਟ ਅੱਗੇ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਨਵਰਟ ਹੋ ਰਹੇ ਨੇ, ਇੰਟਰਸਟ ਰੇਟ ਵੱਧ ਰਹੇ ਨੇ. ਔਰ ਕੋਟੈਲਿਟੀ ਜਾਂ ਡੋਮੇਨ ਵਰਗੇ ਐਸੇ ਵੀ ਪਲੈਟਫਾਰਮਸ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਐਵਰੇਜ ਮੇਡਨ ਵੈਲਿਊਜ਼ ਜਿਹੜੀਆਂ ਨੇ ਥੱਲੇ ਜਾ ਰਹੀਆਂ ਹੈਗੀਆਂ.
0: ਯੈਸ, ਮੋਸਟ ਰੀਸੈਂਟਲੀ.
1: ਹੁਣ ਉਸ ਇੱਕ ਤਾਂ ਉਹ ਘਬਰਾਹਟ ਨਵੇਂ ਬੰਦੇ ਦੀ ਸੀ, ਇੱਕ ਉਹ ਵੀ ਘਬਰਾਹਟ ਹੈਗੀ ਹੈ ਜਿਹੜੇ ਆਲਰੇਡੀ ਐਸਟੈਬਲਿਸ਼ ਨੇ ਜਿਹਨਾਂ ਕੋਲ ਆਪਣੇ ਘਰ ਹੈਗੇ ਨੇ ਬਟ ਉਹ ਪੇ ਆਫ ਨਹੀਂ ਕਰ ਪਾ ਰਹੇ ਹੈਗੇ ਜਿਹੜੀਆਂ ਐਡਿਡ ਪ੍ਰੋਪਰਟੀਜ਼ ਹੈਗੀਆਂ ਪੋਰਟਫੋਲੀਓ ਬਣਾਉਂਦੇ ਚੱਕਰ.
0: ਹਾਂਜੀ,
1: ਇਜ਼ ਇਟ ਅ ਰਾਈਟ ਟ੍ਰੈਂਡ ਕਿ ਬਣਾਈ ਚਲੋ ਲਈ ਚਲੋ ਇੱਕ ਤੋਂ ਬਾਅਦ ਇੱਕ, ਦੋ ਤੋਂ ਬਾਅਦ ਤਿੰਨ, ਤਿੰਨ ਤੋਂ ਬਾਅਦ ਚਾਰ, ਇੱਦਾਂ? ਔਰ ਇਹਦੇ ਬਹੁਤ ਸਾਰੇ ਐਡਵਾਈਸ, ਮੈਂ ਇਹ ਨਹੀਂ ਹਲੇ ਉਹਦੇ 'ਚ ਨਹੀਂ ਜਾਊਂਗਾ ਕਿ ਬੜੇ ਸਾਰੇ ਇਸ ਕਿਸਮ ਦੇ ਲੋਕ ਵੀ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਹੀ ਐਡਵਾਈਸ ਕਰੀ ਜਾਂਦੇ ਨੇ, ਟਿਕਟੋਕ ਤੋਂ ਹੀ ਦੱਸੀ ਜਾਂਦੇ ਨੇ ਕਿ ਇੱਥੋਂ ਲੈ ਲਓ ਉੱਥੇ ਲੈ ਲਓ. ਅਤੇ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਸਰਜਨ ਵਾਲਾ ਕੰਮ ਜਿਹੜਾ ਉਹ ਆਪ ਹੀ ਘਰੇ ਬੈਠ ਕੇ ਕਰੀ ਜਾ ਰਹੇ ਨੇ.
0: ਹਾਂਜੀ ਹਾਂਜੀ.
1: ਇਜ਼ ਇਟ ਰਾਈਟ ਡਿਸੀਜਨ? ਔਰ ਹੁਣ ਜੇ ਉਹ ਜਾ ਚੁੱਕੇ ਨੇ ਉਸ ਗਰਕ ਦੇ ਵਿੱਚ, ਹੁਣ ਉਹ ਬਾਹਰ ਆਉਣ ਦਾ ਕੋਈ ਤਰੀਕਾ ਹੈ?
0: ਹਾਂਜੀ, ਜ਼ਰੂਰ ਹੈਗਾ. ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜਾ ਪੋਰਟਫੋਲੀਓ ਆਪਣਾ ਬਣਾਉਂਦੇ ਹਾਂ ਉਹ ਬੈਲੈਂਸਡ ਹੋਣਾ ਚਾਹੀਦਾ ਆ. ਉਹ ਆਪਣੇ ਆਪ ਨੂੰ ਸੈਲਫ ਸਸਟੇਨ ਕਰਨਾ ਚਾਹੀਦਾ ਉਸ ਪੋਰਟਫੋਲੀਓ ਨੂੰ. ਜਦੋਂ ਤੁਸੀਂ ਜੇਬ 'ਚੋਂ ਪੈਸੇ ਪਾ ਰਹੇ ਹੋ ਪ੍ਰੋਪਰਟੀਆਂ ਨੂੰ ਪੇ ਆਫ ਕਰਨ ਲਈ, ਉਹ ਉਨੇ ਕੁ ਹੁਣ ਤੁਹਾਡੀ ਸਰਪਲਸ ਇਨਕਮ ਕਵਰ ਕਰਦੀ ਰਹੇ.
1: ਓਕੇ,
0: ਨਹੀਂ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਰੀਸ਼ਫਲ ਕਰਨ ਦੀ ਲੋੜ ਆ.
1: ਓਕੇ,
0: ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਵੀ ਕਿਸੇ ਕਲਾਇੰਟ ਦਾ ਪੋਰਟਫੋਲੀਓ ਬਣਾਉਂਦੇ ਹਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਪ੍ਰੋਪਰਟੀ ਵਿੱਚ ਉਹਨਾਂ ਦੀ ਜਦ ਤੱਕ ਕੰਪਲੀਟ ਹੁੰਦੀ ਆ 30% ਤੋਂ ਵੱਧ ਇਕੁਇਟੀ ਹੋਵੇ. ਸਾਡੀ ਡੇ 1 'ਤੇ 20% ਪ੍ਰੋਪਰਟੀ ਮਾਰਕੀਟ ਤੋਂ ਥੱਲੇ ਹੁੰਦੀ ਆ.
1: ਠੀਕ ਹੈ.
0: ਨੰਬਰ 2, ਉਹ ਮਿਨੀਮਮ 5.3% ਰੈਂਟਲ ਯੀਲਡ ਦਿੰਦੀ ਆ.
1: ਓਕੇ,
0: ਲੌਂਗ ਟਰਮ ਰੈਂਟਲ ਜਿਹੜੇ ਇੰਟਰਸਟ ਰੇਟ ਆ 5% ਦੇ ਅਰਾਊਂਡ ਹੀ ਆ ਪਿਛਲੇ 10 ਸਾਲਾਂ ਦੀ ਐਵਰੇਜ 'ਚ. ਹੁਣ ਅੱਜ ਕੱਲ੍ਹ ਵਧੇ ਹੋਏ, ਪਹਿਲਾਂ 3-4
1: ਸੀ. ਹਾਂਜੀ,
0: ਬਟ ਜੇ ਤੁਹਾਡਾ ਰੈਂਟਲ ਯੀਲਡ 5% ਪਲੱਸ ਹੈਗਾ ਆ, ਹੋਰ ਤੁਸੀਂ ਆਲਰੇਡੀ 30% ਦੀ ਉਹਦੇ 'ਤੇ ਆ ਐਲ ਵੀ ਆਰ ਦੇ ਉੱਤੇ ਬੈਠੇ, ਡਿਪੋਜ਼ਿਟ 'ਤੇ ਬੈਠੇ, ਯਾਨੀ ਕਿ ਤੁਹਾਡਾ ਲੋਨ ਸਿਰਫ 70% ਹੀ ਆ ਪ੍ਰੋਪਰਟੀ ਦੀ ਵੈਲਿਊ ਦਾ, ਤੁਸੀਂ ਬੜੇ ਹੈਲਦੀ ਪੋਰਟਫੋਲੀਓ ਲੈਵਲ 'ਤੇ ਜਿੱਥੇ ਤੁਹਾਡੀ ਜੇਬ 'ਚੋਂ ਬਾਹਲੇ ਪੈਸੇ ਪੈਣੇ ਨਹੀਂ ਉਹ ਪ੍ਰੋਪਰਟੀ ਨੂੰ ਹੋਲਡ ਕਰਨ ਲਈ.
1: ਓਕੇ,
0: ਜਦੋਂ ਇਹੋ ਜਿਹਾ ਔਖਾ ਟਾਈਮ ਆਉਂਦਾ ਤੁਸੀਂ ਸਸਟੇਨ ਕਰ ਜਾਂਦੇ ਆ.
1: ਓਕੇ,
0: ਤਾਂ ਹੀ ਲੌਂਗ ਰਨ 'ਚ ਤੁਸੀਂ ਵੱਡੇ ਪੋਰਟਫੋਲੀਓ ਬਣਾ ਸਕਦੇ. ਜਿਹੜਾ ਮਾੜਾ ਟਾਈਮ ਲੰਘਾ ਗਿਆ ਉਹੀ ਚੰਗੇ ਟਾਈਮ 'ਚ ਹਨੇਰੀਆਂ ਲਿਆਉਂਦਾ ਫਿਰ. ਹਾਂਜੀ, ਜਿਹੜੇ ਮਾੜੇ ਟਾਈਮ 'ਚ ਜਿਹਨਾਂ ਨੂੰ ਹੁਣ ਪ੍ਰੋਪਰਟੀਆਂ ਵੇਚਣੀਆਂ ਪੈ ਗਈਆਂ, ਇਹ ਹੁਣ ਇਹਨੂੰ ਸਸਤੀਆਂ ਵੇਚਣੀਆਂ ਪੈ ਜਾਣੀਆਂ. ਕੱਲ ਨੂੰ ਜਦੋਂ ਬੂਮ ਆਇਆ ਇਹ ਫਿਰ ਇਹਨਾਂ ਦੀ ਗਰੋਥ ਤੇ ਮਿਸ ਆਊਟ ਕਰ ਜੂਗੇ. ਇਹ ਇਹਨਾਂ ਨੂੰ ਅਕਵਾਇਰ ਕਰਨ ਵੇਲੇ ਦੇਖਣਾ ਚਾਹੀਦਾ ਸੀਗਾ ਕਿ ਇਹਦਾ ਰੈਂਟਲ ਯੀਲਡ ਕਿੰਨੀ ਆ, ਅਸੀਂ ਕਿੰਨਾ ਚਿਰ ਇਹਨੂੰ ਹੋਲਡ ਕਰ ਸਕਦੇ ਹਾਂ, ਤੇ ਅਸੀਂ ਇਹਨੂੰ ਹੈਲਦੀ ਕਿੱਦਾਂ ਰੱਖੀਏ ਪੋਰਟਫੋਲੀਓ ਨੂੰ.
1: ਰਾਈਟ,
0: ਤੇ ਇਹਦੇ ਵਿੱਚ ਮਿਕਸ ਆਫ ਪ੍ਰੋਪਰਟੀਜ਼ ਹੁੰਦਾ ਆ, ਕੁਝ ਕੈਪੀਟਲ ਸਿਟੀਜ਼ 'ਚ ਹੋਣ, ਕੁਝ ਸੈਟੇਲਾਈਟ ਸਿਟੀਜ਼ 'ਚ ਹੋਣ, ਜਿੱਦਾਂ ਨਿਊਕਾਸਲ, ਵੁਲੋਂਗੋਂਗ ਹੋ ਗਿਆ, ਜਲੋਂਗ ਹੋ ਗਿਆ, ਇਹਨਾਂ ਏਰੀਆਜ਼ 'ਚ ਰੈਂਟ ਥੋੜੇ ਜਿਹੇ ਵੱਧ ਹੁੰਦੇ ਆ.
1: ਓਕੇ,
0: ਤੇ ਆਪਾਂ ਨੂੰ ਉਹ ਉਹ ਮਿਕਸਚਰ ਇੱਕ ਗੁੱਡ ਬਾਇਰਸ ਏਜੰਟ ਕ੍ਰੀਏਟ ਕਰ ਸਕਦਾ. ਇੱਕ ਖੁਦ ਵੀ ਬੰਦਾ ਘਰੇ ਬੈਠ ਕੇ ਵੀ ਇਹਦੀ ਰਿਸਰਚ ਕਰ ਸਕਦਾ, ਜੇ ਪੜ੍ਹਿਆ ਲਿਖਿਆ ਸਮਝਦਾ ਆ ਬੇਸਿਕ ਵੈਲਿਊਜ਼, ਉਹਨਾਂ ਬਾਇਰਸ ਏਜੰਟ ਦੀ ਵੀ ਲੋੜ ਨਹੀਂ ਹੈਗੀ, ਖੁਦ ਵੀ ਇਹਨਾਂ ਦੇ ਉੱਤੇ ਕੰਮ ਕਰ ਸਕਦੇ. ਬਹੁਤ ਸਾਰੇ ਆਨਲਾਈਨ ਪਲੈਟਫਾਰਮ ਹੈਗੇ ਜਿਹਨਾਂ ਤੋਂ ਰਿਸਰਚ ਲੈ ਸਕਦੇ ਆ.
1: ਰਾਈਟ, ਠੀਕ
0: ਹੈ.
1: ਇਹ ਜਿਹੜੀ ਜਾਣਕਾਰੀ ਇਹ ਹੋਣੀ ਬਹੁਤ ਜ਼ਰੂਰੀ ਹੈ, ਇਹ ਤਾਂ ਠੀਕ ਹੈ ਗੱਲ, ਇਹ ਮੈਂ ਸਮਝ ਗਿਆ ਹੈਗਾ. ਪਰ ਹੁਣ ਇੱਥੇ ਇੱਕ ਹੋਰ ਵੀ ਸਵਾਲ ਆਉਂਦਾ. ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਇੰਟਰੋਡਕਸ਼ਨ 'ਚ ਗੱਲ ਕੀਤੀ ਸੀਗੀ ਕਿ ਬੜੇ ਸਾਰੇ ਲੋਕ ਇੱਥੇ ਦਾ ਲਾਈਫ ਸਟੈਂਡਰਡ ਅੱਛਾ ਹੈਗਾ, ਹੈਲਥ ਸਟੈਂਡਰਡਸ ਅੱਛੇ ਨੇ, ਪੌਣ ਪਾਣੀ ਠੀਕ ਹੈ, ਹਵਾ ਜਿਹਨੂੰ ਕਹਿੰਦੇ ਆ ਸਾਫ਼ ਹੈ, ਇਹ ਸਾਰਾ ਕੁਝ ਦੇਖ ਕੇ ਆਸਟ੍ਰੇਲੀਆ ਆਉਂਦੇ ਨੇ.
0: ਯੈਸ,
1: ਕੁਐਸਚਨ ਇਹ ਹੈਗਾ ਕਿ ਇਹੀ ਸਾਰਾ ਕੁਝ ਦੇਖ ਕੇ ਬਾਹਰਲੇ ਏਜੰਟ ਵੀ ਆਸਟ੍ਰੇਲੀਆ ਆ ਰਹੇ ਨੇ ਕਿ ਦੇਖੋ ਜੀ ਆਸਟ੍ਰੇਲੀਆ ਵਾਲੇ ਤਾਂ ਰੱਜੇ ਪੁੱਜੇ ਨੇ, ਸ਼ਾਇਦ ਹੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਕੰਟਰੀਜ਼, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲੋਕ ਆਪਣੀ ਪ੍ਰੋਪਰਟੀ ਲੈਣ ਤੋਂ ਵੀ ਸਟਰਗਲ ਕਰ ਰਹੇ ਨੇ.
0: ਹਾਂਜੀ,
1: ਪਰ ਆਸਟ੍ਰੇਲੀਆ ਦੇ ਵਿੱਚ ਪਿਛਲੇ 5-10 ਸਾਲਾਂ 'ਚ ਆ ਕੇ ਲੋਕ ਇੱਕ ਇੱਕ ਦੋ ਦੋ ਤਿੰਨ ਤਿੰਨ ਪੋਰਟਫੋਲੀਓ ਕ੍ਰੀਏਟ ਕਰੀ ਬੈਠੇ.
0: ਹਾਂਜੀ,
1: ਸੋ ਜੇ ਉਹ ਜੇ ਰੱਜੇ ਪੁੱਜੇ ਬੈਠੇ ਨੇ ਤਾਂ ਉਹਨਾਂ ਤੋਂ ਫਿਰ ਇਨਵੈਸਟ ਕਰਾਈਏ. ਹੁਣ ਉਹ ਦੁਬਈ ਇਨਵੈਸਟਮੈਂਟ,
0: ਹਾਂਜੀ,
1: ਬਾਲੀ ਇਨਵੈਸਟਮੈਂਟ, ਇਹ ਬਹੁਤ ਜ਼ਿਆਦਾ ਟ੍ਰੈਂਡ ਭਾਜੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਨੇ.
0: ਹਾਂਜੀ,
1: ਡੂ ਯੂ ਸੁਜੈਸਟ ਕਿ ਇਹ ਹੋਣਾ ਚਾਹੀਦਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਥੇ 2-4 ਪ੍ਰੋਪਰਟੀਜ਼ ਲੈਣ ਤੋਂ ਬਾਅਦ ਦੁਬਈ ਜਾਂ ਬਾਲੀ 'ਚ ਵੀ ਇਨਵੈਸਟ ਕਰਨਾ ਚਾਹੀਦਾ?
0: ਹਾਂਜੀ ਭਾਈ, ਇਹਦੇ ਉੱਤੇ ਇੱਦਾਂ ਆ, ਦੇਖੋ ਜੇ ਤਾਂ ਕੋਈ ਵੀ ਕੰਮ ਆ ਤੁਹਾਨੂੰ ਆਪ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਆ, ਉਸ ਕੰਮ 'ਚ ਪੈਣਾ ਚਾਹੀਦਾ, ਸਮਝਣਾ ਚਾਹੀਦਾ ਆ, ਫਿਰ ਉਹ ਚੀਜ਼ ਕਰਨੀ ਚਾਹੀਦੀ ਆ. ਸੈਕੰਡਲੀ, ਇਹਦੇ ਹੈਵੀ ਟੈਕਸ ਇੰਪਲੀਕੇਸ਼ਨਸ ਹੈਗੇ ਆ.
1: ਕਰੈਕਟ.
0: ਹੁਣ
1: ਆਸਟ੍ਰੇਲੀਆ ਦੇ ਵਿੱਚ,
0: ਹਾਂਜੀ, ਜੇ ਤੁਸੀਂ ਆਸਟ੍ਰੇਲੀਆ, ਜੇ ਤੁਸੀਂ ਕੋਈ ਪ੍ਰੋਪਰਟੀ, ਲੈਟਸ ਸੇ ਮੈਂ ਅੱਜ ਦੁਬਈ ਜਾ ਕੇ ਪ੍ਰੋਪਰਟੀ ਲੈ ਲੈਣਾ ਆ,
1: ਠੀਕ,
0: ਨਵੀਂ ਪ੍ਰੋਪਰਟੀ
1: $5,00,000 ਦੀ ਲੈ,
0: ਹਾਂਜੀ, ਹੁਣ ਉਹਦੀਆਂ ਜਿਹੜੀਆਂ ਉਹ ਖਾਲੀ ਪਈ ਆ, ਉਹ ਤੇ ਰੈਂਟ ਤੇ ਨਹੀਂ ਚੜ ਰਹੀ ਕਿਉਂਕਿ ਉੱਥੇ ਬਹੁਤ ਹੁੰਦਾ ਹੈ ਜਦੋਂ ਨਵੇਂ ਅਪਾਰਟਮੈਂਟ ਬਣਦੇ ਆ ਹਰ ਇੱਕ ਬੰਦਾ ਉਹਨੂੰ ਜਾਂਦਾ ਆ ਜਦੋਂ ਸੋਹਣਾ ਇੱਕ ਹੋਰ ਨਵਾਂ ਬਣ ਜਾਂਦਾ ਉੱਥੇ ਤਾਂ ਆਈਫੋਨ ਵਾਂਗੂ ਅਪਾਰਟਮੈਂਟ ਬਣਦੇ ਆ ਹਰ ਇੱਕ ਟੈਕਨੋਲੋਜੀ ਆ ਤੁਸੀਂ ਗੂਗਲ ਕਰ ਸਕਦੇ ਹੋਣੀ ਚਾਹੇ ਸਰਚ ਕਰ ਲਓ ਪਹਿਲਾਂ ਉੱਥੇ ਅਸੀਂ ਮਰਸਡੀਜ਼ ਦੀ ਡਿਜ਼ਾਈਨਡ ਬਿਲਡਿੰਗ ਸਾਰੇ ਮਰਸਡੀਜ਼ ਵੱਲ ਨੂੰ ਹੋ ਗਏ ਸੀਗੇ ਅਸੀਂ ਵੇਚ ਦਿੱਤਾ ਮਹਿੰਗਾ ਹੋ ਗਿਆ ਹੋ ਗਿਆ ਹੋ ਗਿਆ ਉਦੋਂ ਬਾਅਦ ਬੁਗਾਟੀ ਦਾ ਅਪਾਰਟਮੈਂਟ ਆ ਗਿਆ
1: ਡਿਜ਼ਾਈਨ
0: ਸਾਰਿਆਂ ਦਾ ਮੂੰਹ ਬੁਗਾਟੀ ਵੱਲ ਜਿਹਦੇ ਨਾਲ ਬੁਗਾਟੀ ਖੜੀ ਆ ਲੋਕੀ ਮਰਸਡੀਜ਼ ਨੂੰ ਥੋੜੀ ਹੱਥ ਪਾਉਂਗੇ ਉਹੀ ਕੰਮ ਉੱਥੇ ਅਪਾਰਟਮੈਂਟਸ ਦਾ ਹੋਇਆ ਹੋਇਆ ਨਵੇਂ ਅਪਾਰਟਮੈਂਟ ਵਿਕਦੇ ਆ ਫਿਰ ਉਹ ਜਦੋਂ ਉੱਤੋਂ ਵੀ ਨਵੀਂ ਕੋਈ ਬਿਲਡਿੰਗ ਆ ਜਾਂਦੀ ਆ ਉੱਥੇ ਕੋਈ ਨਹੀਂ ਜਾਂਦਾ ਠੀਕ ਆ ਤੇ ਜਿਹੜਾ ਬੰਦਾ ਲੋਕਲ ਮਾਰਕੀਟ ਚ ਜਾਊਗਾ ਸਮਝੂਗਾ ਸੈਕੰਡਲੀ ਡੁਬਈ ਚ ਬਹੁਤ ਸਾਰੇ ਏਰੀਆਜ਼ ਆ ਜਿੱਥੇ ਸਿਰਫ ਫੋਰਨ ਜਿੱਥੇ ਫੋਰਨ ਬਾਹਰ ਬਾਏ ਕਰ ਸਕਦੇ ਆ ਅਲਾਊਡ ਆ
1: ਓਕੇ
0: ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਨੂੰ ਅਲਾਊਡ ਨਹੀਂ ਹੈਗਾ
1: ਆਲਰਾਈਟ
0: ਤੇ ਜਿਹੜੀ ਗਰੋਥ ਸਾਨੂੰ ਦਿਖਾਈ ਜਾਂਦੀ ਡੁਬਈ ਇੰਨਾ ਗਰੋ ਕਰ ਗਿਆ ਉਹਦੇ ਵਿੱਚ ਤਾਂ ਉਹ ਏਰੀਆ ਵੀ ਇਨਕਲੂਡ ਕਰ ਦਿੰਦੇ ਆ ਕਿਉਂਕਿ ਉੱਥੇ ਤਾਂ ਲੋਕਲ ਡਿਮਾਂਡ ਆ
1: ਰਾਈਟ
0: ਹੁਣ ਜਿੱਥੇ ਫੋਰਨ ਬਾਏ
1: ਜਾਣਬੁੱਝ ਕੇ ਦਿੱਤਾ ਹੋਇਆ ਨਾ
0: ਐਗਜ਼ੈਕਟਲੀ
1: ਕਿਉਂਕਿ ਸਿਟੀਜ਼ਨਸ ਨੂੰ
0: ਦੇਖੋ ਉੱਥੇ ਬਾਲੇ ਰਾਈਟਸ ਨਹੀਂ ਹੈਗੇ ਉੱਥੇ ਦੀ ਗਵਰਨਮੈਂਟ ਡੰਡੇ ਦੇ ਸਿਰ ਤੇ ਹੀ ਚੱਲਦੀ ਆ
1: ਆਫਕੋਰਸ
0: ਉਹਨਾਂ ਨੇ ਆਪਣਾ ਸ਼ਹਿਰ ਆਬਾਦ ਕਰਨਾ ਆ ਜਿੱਥੇ ਸ਼ੇਖ ਰਹਿੰਦੇ ਆ ਉੱਥੇ ਆਲਰੇਡੀ ਸੜਕਾਂ ਬਣ ਗਈਆਂ ਸਭ ਕੁਝ ਹੋ ਗਿਆ ਘਰ ਬਣ ਗਏ ਆ ਉਹਨਾਂ ਨੂੰ ਨਹੀਂ ਚਾਹੀਦੀ ਤੁਹਾਡੀ ਡਿਵੈਲਪਮੈਂਟ ਲਈ ਕੈਪੀਟਲ ਜਿੱਥੇ ਰੇਗਿਸਤਾਨ ਪਿਆ ਚਾਹੁੰਦੇ ਸੀ ਇੱਥੇ 20 ਬਿਲਡਿੰਗਾਂ ਬਣਾ ਦਈਏ ਤੇ ਤੁਹਾਨੂੰ ਉੱਥੇ ਇਨਸੈਂਟਿਵ ਦਊਗੇ ਨਾ ਤੁਸੀਂ ਬਾਏ ਕਰ ਸਕਦੇ ਆ ਹੁਣ ਅੱਜ ਤਾਂ ਰੇਗਿਸਤਾਨ ਚ ਜਾ ਕੇ ਤੁਸੀਂ ਘਰ ਬਣਾ ਦਿੱਤੇ ਉੱਥੇ ਕੋਈ ਸ਼ੇਖ ਨੇ ਜਾ ਕੇ ਰਹਿਣਾ ਹੀ ਨਹੀਂ ਆ ਕਿਸੇ ਬਾਹਰੋਂ ਆਏ ਹੋਏ ਬੰਦੇ ਨੇ ਜੋਬ ਕਰਨ ਵਾਲੇ ਨੇ ਇੰਨੀ ਦੂਰ ਨਹੀਂ ਰਹਿਣਾ ਤਾਂ ਫਿਰ ਉਹ ਅਪਾਰਟਮੈਂਟ ਕਿੱਦਾਂ ਗਰੋ ਕਰੂਗਾ
1: ਕਰੈਕਟ
0: ਫਿਰ ਸੈਕਿੰਡ ਚੀਜ਼ ਜਿਹੜੇ ਦੁਬਈ ਵਾਲੇ ਇਨਵੈਸਟਰ ਆ ਜਿਹੜੇ ਫਲੂਕ ਕਰਦੇ ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ 70-80% ਲੋਕਾਂ ਦੀ ਗੱਲ ਆ 20-30% ਪੈਸੇ ਬਣਦੇ ਆ ਬਟ ਉਹਦੇ ਲਈ ਤੁਹਾਨੂੰ ਉੱਥੇ ਹੋਣਾ ਚਾਹੀਦਾ ਯੂ ਹੈਵ ਟੂ ਹੈਵ ਅ ਸਕਿਨ ਇਨ ਦ ਗੇਮ ਤੁਹਾਨੂੰ ਪਤਾ ਲੋਕਲ ਕਿੱਥੇ ਬਾਏ ਕਰ ਰਹੇ ਮੈਂ ਉੱਥੇ ਬਾਏ ਕਰਾਂ
1: ਓਕੇ
0: ਦੈਟਸ ਹਾਊ ਯੂ ਪਲੇ ਦ ਗੇਮ ਇਹ ਆਸਟ੍ਰੇਲੀਆ ਚ ਵੀ ਸਿਮਿਲਰ ਹੀ ਆ
1: ਰਾਈਟ
0: ਇੱਥੋਂ ਬੈਠ ਕੇ ਲੋਕੀ ਮੈਲਬਨ ਦੀ ਪ੍ਰੋਪਰਟੀ ਲੈ ਲੈਂਦੇ ਆ ਹੁਣ ਇੱਥੇ ਬਹੁਤ ਸਾਰੇ ਬਾਇਰਸ ਏਜੰਟ ਕੁਝ ਸਾਲ ਪਹਿਲਾਂ ਕਹਿੰਦੇ ਟਾਰਨੀਟ ਲੈ ਲਓ ਟਾਰਨੀਟ ਲੈ ਲਓ ਟਾਰਨੀਟ ਲੈ ਲਓ ਟਾਰਨੀਟ ਵਾਲੇ ਆਪ ਸਿਰ ਤੇ ਹੱਥ ਰੱਖ ਕੇ ਬੈਠੇ ਆ ਸਾਡੀ ਗਰੋ ਨਹੀਂ ਕਰ ਰਹੀ
1: ਗਰੋ ਨਹੀਂ ਹੋ ਰਹੀ
0: ਪਰ ਜਦ ਉੱਥੇ ਜਾਊਗਾ ਬੰਦਾ ਗੱਲਬਾਤ ਕਰੂਗਾ ਦੇਖੋ ਸਮਝੋ ਪਤਾ ਲੱਗੂਗਾ ਕਿ ਹਮ ਸਾਨੂੰ ਦਿਖਾਉਂਦੇ ਸੀ ਮੈਲਬਰਨ ਇੰਨਾ ਗਰੋ ਕਰ ਗਿਆ ਉਹ ਕਿਹੜਾ ਸੀ ਸੈਂਟ ਕਿਲਡਾ ਗਰੋ ਕਰ ਰਿਹਾ ਆ ਜਾਂ ਉੱਧਰ ਜਿਹੜੇ ਈਸਟ ਡੋਨਕਾਸਟਰ ਆ ਜਿਹੜੇ ਵਧੀਆ ਏਰੀਆਜ਼ ਆ ਉਹ ਗਰੋ ਕਰ ਰਹੇ ਆ ਵੈਸਟ ਜਿੱਥੇ ਸਪਲਾਈ ਆਈ ਜਾ ਰਹੀ ਉਹ ਪਿਆ ਹੋਇਆ ਸੀਗਾ ਉਹਨਾਂ ਦਿਨਾਂ 'ਚ ਤੇ ਹੁਣ ਤਾਂ ਸਾਰੇ ਕਿਤੇ ਸਲੋ ਆ ਤੇ ਵੀ ਯੂ ਨੀਡ ਟੂ ਬੀ ਦੇਅਰ ਟੂ ਅੰਡਰਸਟੈਂਡ ਵਿਚ ਮਾਰਕੀਟ
1: ਲੋਕਲ ਮਾਰਕੀਟ ਦੀ ਸਮਝ ਹੋਣੀ ਚਾਹੀਦੀ
0: ਸਮਾਲ ਪਾਕਟਸ ਆਫ ਮਾਰਕੀਟ ਕਿਹੜੀ ਗਰੋ ਕਰ ਰਹੀ ਕਿਹੜੀ ਨਹੀਂ ਜਿਹੜੇ ਆ ਸਾਨੂੰ ਫਲੋਕ ਕਰੇ ਜਾ ਰਹੇ ਆ ਅਪਾਰਟਮੈਂਟਸ ਇਹ ਮਾਸ ਪ੍ਰੋਡਿਊਸਡ ਸਟੇਟਸ ਆ ਇੱਥੇ ਕੋਈ ਪੈਸੇ ਨਹੀਂ ਬਣਾ ਰਹੇ ਇਨਫੈਕਟ ਕਈ ਲੋਕਾਂ ਦੇ ਥੱਲੇ ਵੀ ਜਾਂਦੇ ਆ ਤਾਂ ਹੀ ਤੁਹਾਨੂੰ ਇੱਕ ਬਹੁਤ ਐਗਜ਼ਾਮਪਲ ਦੇ ਰਿਹਾ ਇੱਥੇ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਾਰਟਮੈਂਟ ਬਾਏ ਕਰੋ ਉਹਦੀ ਕਿਸ਼ਤ 50,000 ਆ ਪਰ ਕਿਰਾਇਆ 60,000 ਆਉਂਦਾ ਸਾਲ ਦਾ ਤੁਹਾਡੀ 10,000 ਇਨਕਮ ਚੱਲ ਪਈ ਤੁਸੀਂ ਅੱਜ ਕੋਈ ਮਾਰਕੀਟਿੰਗ ਖੋਲ ਕੇ ਦੇਖ ਲਓ ਡੁਬਈ ਵਾਲਿਆਂ ਦੀ ਇਹੀ ਦੱਸ ਰਿਹਾ
1: ਹਾਂਜੀ
0: ਉਹ ਜਿਹੜੇ ਲੋਕਲ ਆ ਉਹ ਬੇਵਕੂਫ ਆ ਉਹ ਜਿਹੜੇ 60,000 ਕਿਰਾਇਆ ਦੇ ਰਹੇ ਹੋ 50,000 ਮੌਰਗੇਜ ਕਿਉਂ ਨਹੀਂ ਲੈ ਲੈਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਇਹੀ ਬਿਲਡਿੰਗ 50,000 ਸਸਤੀ ਹੋ ਜਾਣੀ ਆ ਇਹਨਾਂ ਨੂੰ ਚੰਗਾ 10,000 ਕਿਰਾਇਆ ਦਿੱਤਾ ਚੰਗਾ ਆ ਤੇ ਮੈਂ ਇਹ ਨਹੀਂ ਕੰਮ ਕਰਨਾ ਭਾਈ ਜੇ ਸਿਡਨੀ ਚ ਵੀ ਹੁੰਦਾ ਹੁੰਦਾ ਮੈਲਬਨ ਚ ਹੁੰਦਾ ਹੁੰਦਾ ਤੁਹਾਡਾ ਘਰ ਜਿਹੜਾ ਆ ਉਹਦਾ ਕਿਰਾਇਆ 60,000 ਹੁੰਦਾ ਔਰ ਕਿਸ਼ਤ 50,000 ਹੁੰਦੀ ਤਾਂ ਤੁਸੀਂ ਸਾਰੇ ਜਣੇ ਆਪਣਾ ਘਰ ਨਾ ਲੈ ਲੈਂਦੇ ਲੋਕੀ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ ਸੋ ਦੈਟਸ ਨੋਟ ਦ ਕੇਸ ਵੀ ਨੀਡ ਟੂ ਅੰਡਰਸਟੈਂਡ ਵਟ ਦੇ ਆਰ ਸੈਲਿੰਗ ਹੁਣ ਮੈਂ ਇੱਕ ਕੁਇਕ ਐਨਾਲੋਜੀ ਦੇਣਾ ਚਾਹੂੰਗਾ ਇਸ ਪਾਸੇ ਉਹਨਾਂ ਨੂੰ ਪਤਾ ਟਾਈਮ ਬਹੁਤ ਘੱਟ ਆ 1700-1800 ਦੇ ਵਿੱਚ ਆਸਟ੍ਰੇਲੀਆ ਚ ਸੋਨਾ ਨਿਕਲਦਾ ਹੁੰਦਾ ਸੀਗਾ ਸਾਰੀ ਦੁਨੀਆ ਇੱਥੇ ਭੱਜ ਕੇ ਆਉਂਦੀ ਹੁੰਦੀ ਸੀ ਗੋਲਡ ਰਸ਼ ਆ ਰਾਈਟ ਨਾਓ ਉਹੀ ਗੋਲਡ ਰਸ਼ ਦੁਬਈ ਚ ਬਣਿਆ ਹੋਇਆ
1: ਕਰੈਕਟ
0: ਠੀਕ ਆ ਕਿ ਜਾਓ ਪ੍ਰੋਪਰਟੀ ਬਾਏ ਕਰੋ ਤੁਸੀਂ ਮਿਲੀਨੀਅਰ ਬਣ ਜਾਓਗੇ ਹੁਣ ਗੋਲਡ ਰਸ਼ ਚ ਆਸਟ੍ਰੇਲੀਆ ਕੀ ਹੋਇਆ ਲੋਕੀ ਦੂਰੋਂ ਦੂਰੋਂ ਆਏ ਉੱਥੇ ਕਿਲੋਮੀਟਰਾਂ ਦੀਆਂ ਦੁਕਾਨਾਂ ਬਣ ਗਈਆਂ ਸ਼ਵਲ ਵੇਚਣ ਵਾਲਿਆਂ ਦੀਆਂ ਕਿ ਸਾਡੇ ਤੋਂ ਸ਼ਵਲ ਖਰੀਦੋ ਜਾ ਕੇ ਪੱਟੋ ਸੋਨਾ ਨਿਕਲ ਜੂਗਾ ਫੋਟੋਆਂ ਲਾਤੀਆਂ ਜਿਨ੍ਹਾਂ ਦੀਆਂ ਸੋਨੇ ਨਿਕਲੇ ਆ ਪਿੱਛੇ ਕਿਆ ਬੰਦੇ ਨੂੰ ਕਿਲੋ ਮਿਲਿਆ ਇਹਨੂੰ ਅੱਧਾ ਕਿਲੋ ਮਿਲਿਆ ਇਹਨੂੰ ਇੰਨਾ ਮਿਲਿਆ ਇਹੀ ਰੀਅਲ ਸਟੇਟ ਵਾਲੇ ਉੱਥੇ ਕਰ ਰਹੇ ਆ ਲੋਕੀ ਗਏ ਸ਼ਵਲ ਖਰੀਦੀ ਗਏ ਸਾਲ ਬਾਅਦ ਕੀ ਹੋਇਆ ਜਿਹੜੇ ਸ਼ਵਲ ਵੇਚਣ ਤਾਂ ਪੈਸੇ ਬਣ ਗਏ ਪਰ ਜਿਹੜੇ
1: ਸੋਨਾ ਨਿਕਲੇ
0: ਜਿਹੜੇ ਮਿੱਟੀ ਪੱਟ ਰਹੇ ਸੀ ਉਹਨਾਂ ਨੂੰ ਜੇਬੋਂ ਪੈਸੇ ਦੇ ਕੇ ਸ਼ਵਲ ਦੇ ਕਰਜ਼ੇ ਉਤਾਰਨੇ ਪਏ ਠੀਕ ਆ ਤਾਂ ਸਾਨੂੰ ਸਮਝਣ ਦੀ ਲੋੜ ਆ ਜੇ ਸੋਨਾ ਇਹੋ ਜਿਹੀ ਗੱਲ ਨਹੀਂ ਉਸ ਟਾਈਮ ਇੱਥੇ ਸੋਨਾ ਨਹੀਂ ਸੀਗਾ ਸੋਨਾ ਸੀਗਾ ਪਰ ਪਹਿਲਾਂ ਜਾਓ ਮਾਈਨਿੰਗ ਚ ਕੰਮ ਕਰੋ
1: ਰਾਈਟ
0: ਪਤਾ ਕਰੋ ਸੋਨਾ ਨਿਕਲਦਾ ਕਿੱਦਾਂ ਆ ਕਿਹੜੀ ਜਗ੍ਹਾ ਹੋਊਗਾ ਕਿੱਥੇ ਨਹੀਂ ਹੋਊਗਾ ਹੁਣ ਇੱਥੇ ਬੈਠੇ ਤੁਸੀਂ ਸ਼ਵਲ ਖਰੀਦੀ ਜਾਓਗੇ ਤਾਂ ਆਪਣਾ ਸੋਨਾ ਬਾਹਰ ਨਹੀਂ ਆ ਜਾਣਾ ਸੋ ਵੀ ਨੀਡ ਟੂ ਬੀ ਸਪੈਸੀਫਿਕ ਅਬਾਊਟ ਇਟ
1: ਆਰ ਯੂ ਕਨਸਰਨਡ ਅਬਾਊਟ ਦੀ crisis that is going on in Middle East, especially that Iran, Hezbollah, Houthi,
0: definitely
1: Lebanon. ਉਹ ਤੁਹਾਨੂੰ ਲੱਗਦਾ ਕਿ ਦੁਬਈ ਦੇ ਪਰਦੇ ਚੱਕੇ ਗਏ ਨੇ ਸਪੈਸ਼ਲੀ ਸਾਊਦੀ ਅਰਬ ਦੇ
0: ਡੈਫੀਨੇਟਲੀ ਜਦੋਂ ਵੀ ਦੇਖੋ ਆਪਾਂ ਕਿਤੇ ਵੀ ਇਨਵੈਸਟ ਕਰਨ ਜਾਂਦੇ ਹਾਂ ਨਾ ਸਾਡੇ ਦਿਮਾਗ ਦੀ ਇੰਜੀਨੀਅਰਿੰਗ ਉੱਥੇ ਦੀ ਹੋ ਜਾਂਦੀ ਹੈ ਜਿੱਥੇ ਅਸੀਂ ਰਹਿ ਰਹੇ ਹੁੰਦੇ ਹਾਂ ਠੀਕ ਆ ਹੁਣ ਸਾਨੂੰ ਲੱਗਦਾ ਕਿ ਯਾਰ ਦੁਬਈ ਵੀ ਇੰਨਾ ਹੀ ਸੇਫ ਹੋਣਾ ਆ ਪਰ ਦੁਬਈ ਦੀ ਜਿਹੜੀ ਟੈਕਸੇਸ਼ਨ ਆ ਜਿਹੜੇ ਉੱਥੇ ਦੇ ਲਾਜ਼ ਐਂਡ ਆਰਡਰ ਆ ਕਦੀ ਵੀ ਕੁਛ ਵੀ ਬਦਲ ਸਕਦਾ ਆ ਓਵਰਨਾਈਟ ਕਿੰਨੇ ਕਿੰਨੇ ਇੰਡੀਅਨ ਸੀਗੇ ਜਿਹੜੇ ਬਿਲੀਅਨੀਅਰ ਬਣ ਗਏ ਸੀ ਇੱਕ ਉੱਥੇ ਹੈਲਥ ਗਰੁੱਪ ਦਾ ਮੈਗਨੇਟ ਸੀ ਬਹੁਤ ਵੱਡਾ ਬੰਦਾ ਉਹਨੂੰ ਓਵਰਨਾਈਟ ਸਭ ਕੁਛ ਛੱਡ ਕੇ ਭੱਜਣਾ ਪਿਆ ਸੀ ਉੱਥੇ ਉਹ ਜਿੰਨਾ ਚਿਰ ਚਾਹੁੰਦੇ ਗਰੋਥ ਹੋਵੇ ਹੁੰਦੀ ਆ ਕਦੀ ਵੀ ਬਦਲ ਸਕਦੇ ਕਿਉਂਕਿ ਵੋਲੇਟਿਲਿਟੀ ਹੈਗੀ ਆ ਇੱਕ ਨੰਬਰ 2 ਦੇ ਆਲੇ ਦੁਆਲੇ ਜੰਗ ਲੱਗੀ ਹੋਈ ਆ ਠੀਕ ਆ ਇੱਧਰ ਪਾਕਿਸਤਾਨ ਵੀ ਲੜਨ ਨੂੰ ਫਿਰਦਾ ਆ ਇਰਾਨ ਵੀ ਆ ਤੇ ਉਧਰਲੇ ਪਾਸੇ ਹਿਜ਼ਬੁੱਲਾ ਲਬਨਾਨ ਹਾਂਜੀ ਵਿੱਚ ਉਹੀ ਇੱਕ ਛੋਟਾ ਜਿਹਾ ਓਇਸਿਸ ਆ ਜਿਹੜਾ ਠੀਕ ਆ ਰਾਈਟ ਨਾਓ ਜਦੋਂ ਹੁਣ ਵਾਰ ਹੋਈ ਸੀਗੀ ਉੱਥੇ ਲੋਕਾਂ ਦੀ ਫਲਾਈਟ ਦੇ ਆਉਣਾ ਜਾਣਾ ਹੀ ਮੁਸ਼ਕਿਲ ਹੋ ਗਈ ਸੀਗੀ
1: ਹਾਂਜੀ
0: ਤੇ ਤੁਸੀਂ ਕੀ ਵੀਡੀਓ ਪੋਸਟ ਕਰ ਸਕਦੇ ਕੀ ਨਹੀਂ ਕਰ ਸਕਦੇ ਵੀ ਕੁਆਰੰਟੀਨ ਹੁੰਦਾ ਸੀ ਤੁਸੀਂ ਉੱਥੇ ਨੈਗੇਟਿਵ ਨਿਊਜ਼ ਨਹੀਂ ਪਾਸਦੇ ਜੇ ਡਬਈ ਦੇ ਵਿੱਚ ਹੀ ਰਹਿੰਦੇ ਆ
1: ਆਲਰਾਈਟ
0: ਜਿਹਦਾ ਇੰਨਾ ਕੰਟਰੋਲ ਆ ਤੁਹਾਨੂੰ ਕੀ ਸੱਚਾਈ ਦਾ ਪਤਾ ਗਰਾਊਂਡ ਤੇ ਕੀ ਚੱਲ ਰਿਹਾ ਹੈ ਸੋ ਇਟਸ ਵੈਰੀ ਵੋਲਟਾਈਲ ਦੇਅਰ ਫਿਊਚਰ ਵੀ ਉਹਦਾ ਹੁਣ ਵੋਲਟੀਲਿਟੀ ਦੇ ਵਿੱਚ ਹੀ ਆ ਆਸਟ੍ਰੇਲੀਆ ਵਾਂਗੂ ਸੇਫ ਨਹੀਂ ਹੈਗਾ ਜਸਟ ਬਿਕੋਜ਼ ਆਸਟ੍ਰੇਲੀਆ ਚ ਬੈਠੇ ਆ ਇਹ ਨਾ ਸੋਚੋ ਕਿ ਬਹੁਤ ਸੇਫ ਆ ਤਾਂ ਉਹ ਵੀ ਇਦਾਂ ਹੀ ਹੋਊਗਾ
1: ਰਾਈਟ
0: ਸੋ ਵੀ ਨੀਡ ਟੂ ਅੰਡਰਸਟੈਂਡ ਆਲ ਡਿਫਰੈਂਟ ਐਸਪੈਕਟਸ ਆਫ ਇਨਵੈਸਟਮੈਂਟ
1: ਰਾਈਟ ਠੀਕ ਹੈ ਇੱਕ ਅੱਜ ਕੱਲ੍ਹ ਇੱਥੋਂ ਮੈਲਬਨ ਤੋਂ ਬ੍ਰਿਸਬਨ ਤੋਂ ਬੜੀਆਂ ਰੀਲਾਂ ਇੱਥੇ ਦੀਆਂ ਵੀ ਬਣਨ ਲੱਗਦੀਆਂ ਕਿ ਚਲੋ ਠੀਕ ਹੈ ਜੇ ਦੁਬਈ ਬਾਲੀ ਦੇ ਵਿੱਚ ਤੁਸੀਂ ਏਅਰਬੀਐਨਬੀ ਜਾਂ ਅਪਾਰਟਮੈਂਟ ਨਹੀਂ ਰਹਿਣੇ ਤਾਂ ਇੰਡੀਆ 'ਚ ਲੈ ਲਓ ਇੰਡੀਆ ਦਾ ਇੱਕ ਡ੍ਰੀਮ ਵੀ ਵੇਚਿਆ ਜਾ ਰਿਹਾ ਉਸ ਕੰਟਰੀ ਤੋਂ ਜਿੱਥੋਂ ਅਸੀਂ ਆਏ ਉੱਥੇ ਕਿਹਾ ਜਾ ਰਿਹਾ ਕਿ ਆਉਣ ਵਾਲੀ ਜਿਹੜੀ ਹਾਫ ਸੈਂਚੁਰੀ ਹੈਗੀ ਉਹ ਇੰਡੀਆ ਦੀ ਹੈ
0: ਹਾਂਜੀ
1: ਇਹ ਸਹੀ ਹੈਗਾ ਤਰੀਕਾ ਕਿਉਂਕਿ ਸਾਡੇ ਤੁਹਾਡੇ ਸਰਕਲ ਦੇ ਵਿੱਚ ਮੈਂ ਜਾਣਦਾ ਹੈਗਾ ਆਪਣੇ ਸਰਕਲ 'ਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਇੰਡੀਆ ਵੱਲ ਨੂੰ ਭੱਜ ਰਹੇ ਨੇ ਅਤੇ ਬੜੀਆਂ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਨੇ
0: ਹਾਂਜੀ ਦੇਖੋ ਨੋ ਡਾਊਟ ਜਿਹੜੀ ਨੈਕਸਟ ਸੈਂਚੁਰੀ ਆ ਉਹ ਇੰਡੀਅਨ ਸੈਂਚੁਰੀ ਆ ਆਪਾਂ ਬਹੁਤ ਜ਼ਿਆਦਾ ਗਰੋਥ ਹੋ ਰਹੀ ਆ ਉੱਥੇ ਅਤੇ ਇਕੋਨਮੀ ਵੱਧ ਰਹੀ ਆ ਬਟ ਦੈਟ ਡਸ ਨੋਟ ਮੀਨ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ 100% ਠੀਕ ਹੀ ਹੋਊਗੀ ਅਗੇਨ ਉੱਥੇ ਜਾ ਕੇ ਜਾਂਚ ਪੜਤਾਲ ਕਰਕੇ ਖੁਦ ਕੇ ਹਾਂ ਜੇ ਸੇਮ ਲੋਕਲ ਏਰੀਏ ਦੇ ਵਿੱਚ ਉੱਥੇ ਲੋਕ ਰਹਿਣਾ ਚਾਹੁੰਦੇ ਹੋ ਸਟਰੀਟ 'ਤੇ ਤੁਸੀਂ ਵੀ ਜਾ ਕੇ ਬਾਏ ਕਰ ਰਹੇ ਹੋ ਤੁਸੀਂ ਉਹ ਜਿਹੜਾ ਘਰ ਲਾਗੇ ਵਿਕਿਆ ਉਹ ਤੋਂ ਬਿਲੋ ਮਾਰਕੀਟ ਵੈਲਿਊ ਖਰੀਦ ਲਓ ਪਹਿਲਾਂ ਤਾਂ ਇਹ ਨਾ ਹੋਵੇ ਕਿ ਉਸੇ ਗਲੀ 'ਚ ਕਰੋੜ ਦਾ ਵਿਕਿਆ ਹੋਇਆ ਤੁਸੀਂ 2 ਕਰੋੜ 1.5 ਕਰੋੜ ਦੇ ਕੇ ਆ ਜਾਓ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਐਕੁਜ਼ੀਸ਼ਨ 'ਚ ਸਭ ਤੋਂ ਵੱਧ ਪੈਸੇ ਕਮਾਏ ਅਤੇ ਗਵਾਏ ਜਾਂਦੇ ਆ
1: ਰਾਈਟ
0: ਜੇ ਤੁਸੀਂ ਇਹ ਪਹਿਲੀ ਚੀਜ਼ ਤਾਂ ਹੋਗੀ ਦੂਜੀ ਤੁਸੀਂ ਇਹ ਜ਼ਰੂਰ ਯਾਦ ਰੱਖੋ 10% ਪ੍ਰੋਪਰਟੀ ਗਰੋਥ ਆਸਟ੍ਰੇਲੀਆ ਔਰ 10% ਪ੍ਰੋਪਰਟੀ ਗਰੋਥ ਇੰਡੀਆ ਬਰਾਬਰ ਨਹੀਂ ਆ ਇਨਫੈਕਟ ਜੇ ਤੁਸੀਂ ਇੰਡੀਆ 'ਚ 20% ਪ੍ਰੋਪਰਟੀ ਦੀ ਗਰੋਥ ਹੋਈ ਹੈ ਔਰ ਆਸਟ੍ਰੇਲੀਆ 'ਚ 10% ਹੋਈ ਹੈ ਦੈਟ ਕੁੱਡ ਬੀ ਇਕੁਅਲ ਕਰੰਸੀ ਤੁਸੀਂ ਕਨਵਰਟ ਕਰੋਗੇ ਜਿਹੜਾ ਤੁਸੀਂ ਜੇ 5 ਸਾਲ 'ਚ ਤੁਸੀਂ ਉੱਥੇ 1 ਲੱਖ ਇਨਵੈਸਟ ਕੀਤਾ ਸੀ 5 ਸਾਲ ਬਾਅਦ ਉਹ 1.5 ਲੱਖ ਬਣ ਗਿਆ ਪਰ ਜਦੋਂ 1.5 ਲੱਖ ਨੂੰ ਇੱਥੇ ਮਿਲਾਓਗੇ ਵਾਪਸ 1 ਲੱਖ ਰਹਿ ਜਾਣਾ ਆ ਕਿਉਂਕਿ ਡਾਲਰ ਇੰਨਾ ਐਪਰੀਸ਼ੀਏਟ ਹੋ ਚੁੱਕਿਆ ਹੋਣਾ ਔਰ ਰੁਪਈਆ ਇੰਨਾ ਡਿਵੈਲਿਊਡ ਹੋ ਚੁੱਕਿਆ ਹੋਣਾ ਸੋ ਯੂ ਹੈਵ ਟੂ ਹੈਜ ਦਾ ਕਰੰਸੀ ਰਿਸਕ ਇਨ ਦਿਸ ਦੂਜੀ ਗੱਲ ਜਦੋਂ ਤੁਸੀਂ ਉੱਥੇ ਇਨਵੈਸਟ ਕਰ ਰਹੇ ਹਾਂ ਮੇਕ ਸ਼ੋਰ ਤੁਸੀਂ ਪਲੈਨਡ ਏਰੀਆਜ਼ ਦੇ ਵਿੱਚ ਕਰੋ ਜਿੱਥੇ ਕੰਟਰੋਲਡ ਸਪਲਾਈ ਆ ਔਰ ਜਿੱਥੇ ਤੁਹਾਡੀ ਕਮਿਊਨਿਟੀ ਲੋਕ ਆ ਕੇ ਰਹਿਣਾ ਵੀ ਚਾਹੁਣ ਕਿਉਂਕਿ ਅਗਲੇ 50 ਸਾਲ 100 ਸਾਲ ਗਰੋਥ ਹੈਗੀ ਆ ਬਟ ਉੱਥੇ ਗਰੋਥ ਜਿਹੜੇ ਲੋਅ ਸੋਸ਼ੋ ਇਕੋਨਮਿਕ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਆ ਅਤੇ ਇਹ ਨਾ ਹੋ ਜਾਵੇ ਕਿ ਉੱਥੇ ਸਾਊਥ ਅਫਰੀਕਾ ਵਾਂਗੂ ਹੋ ਜਾਵੇ ਕਿ ਹਰ ਕਿਸੇ ਨੂੰ ਆਪਣੇ ਘਰ ਦੇ ਬਾਹਰ 4 ਦੀਵਾਰੀਆਂ ਕਰਨੀਆਂ ਪੈਣ ਤਾਰਾਂ ਲਾਉਣੀਆਂ ਪੈਣ ਚੋਰੀਆਂ ਚਕਾਰੀਆਂ ਵੱਧ ਜਾਣ ਜਿਹੜਾ ਗੈਪ ਆ ਅਮੀਰ ਦਾ ਔਰ ਗਰੀਬ ਦਾ ਬਹੁਤ ਜ਼ਿਆਦਾ ਨਾ ਪੈ ਜੇ ਕਿਉਂਕਿ ਜੋ ਜ਼ਿਆਦਾ ਪੈ ਗਿਆ ਫਿਰ ਗਰੀਬਾਂ ਨੇ ਅੱਜ ਉਹ ਇਕੋਨਮੀ 'ਚ ਪਾਰਟੀਸਪੇਟ ਕਰਕੇ ਕਮਾ ਕੇ ਅਮੀਰ ਬਣਨਾ ਚਾਹੁੰਦੇ ਆ ਕੱਲ੍ਹ ਨੂੰ ਲੱਗੂਗਾ ਇਹ ਡ੍ਰੀਮ ਤਾਂ ਟੂ ਫਾਰ ਹੋ ਗਿਆ ਹੁਣ ਖੋਣਾ ਸ਼ੁਰੂ ਕਰਦੀ ਹੈ ਇਹ ਵੀ ਇਕੋਨਮੀਜ਼ ਦੇ ਵਿੱਚ ਹੁੰਦਾ ਹੈ ਇਹ ਇੱਕ ਇਕੋਨਮਿਕ ਪ੍ਰੋਬਲਮ ਅਰਾਈਜ਼ ਹੋ ਸਕਦੀ ਆ ਫਿਊਚਰ 'ਚ
1: ਲਾਸਟ 1-2 ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦਾ ਇਹ ਵੀ ਬੜੇ ਫਟਾਫਟ ਸਵਾਲ ਨੇ ਇੱਕ ਤਾਂ ਸਰਕਾਰ ਨੇ 5% ਡਿਪੋਜ਼ਿਟ ਵਾਲਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਹੋਮ ਬਾਇਰ ਗਰੰਟੀ ਸਕੀਮ
0: ਹਾਂਜੀ
1: ਉਹ ਕਿੰਨੀ ਕੁ ਫਿਜ਼ੀਬਲ ਹੈਗੀ ਔਰ ਤੁਹਾਨੂੰ ਲੱਗਦਾ ਕਿ ਜਿਹੜੇ ਫਸਟ ਹੋਮ ਬਾਇਰ ਨੇ ਦੇ ਸ਼ੁੱਡ ਗੋ ਐਂਡ ਗ੍ਰੈਬ ਦੈਟ ਅਪੋਰਚੁਨਿਟੀ ਕਿਉਂਕਿ ਡਿਪੋਜ਼ਿਟ ਬਹੁਤ ਥੋੜਾ ਹੈਗਾ
0: ਹਾਂਜੀ
1: ਨੰਬਰ 2 ਦੂਸਰਾ ਸਵਾਲ ਵੀ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨੂੰ ਸ਼ਾਇਦ ਤੁਸੀਂ ਜਵਾਬ ਨੂੰ ਕਿਤੇ ਜਾ ਕੇ ਰਲਾ ਲਓਗੇ ਮੇਰੇ ਤੋਂ ਕਿਸੇ ਨੇ ਸਹਿ ਸੁਭਾਅ ਪੁੱਛ ਲਿਆ ਇੰਡੀਆ ਦੇ ਵਿੱਚ ਬੈਠ ਕੇ ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ 12 ਲੱਖ ਘਰ ਬਣਾਉਣ ਦਾ ਟੀਚਾ ਉਹ ਮਿਥੀ ਬੈਠੇ ਨੇ 2029 ਤੱਕ ਸੋ ਜੇ ਉਹ 1.2 ਮਿਲੀਅਨ ਘਰ ਬਣਾਉਣੇ ਨੇ ਅਤੇ ਉਹਨਾਂ ਨੇ ਇਹ ਪੁੱਛਿਆ ਕਿ ਫਿਰ ਉਹ ਬਣਾ ਕੇ ਫਿਰ ਵੈਸੇ ਹੀ ਦੇ ਦੇਣ ਜੇ 5% ਦੇ ਉੱਤੇ ਦੇ ਰਹੇ ਨੇ ਸਟੈਂਪ ਡਿਊਟੀ ਔਫ ਹੀ ਕਰਕੇ ਦੇ ਦੇਣ
0: ਹਾਂਜੀ
1: ਜਿਹਨਾਂ ਨੇ ਲੈਣੇ ਨੇ ਆਪਣਾ ਲੋਨ ਪੇ ਕਰੋ ਅਤੇ ਲਈ ਚੱਲੋ ਇਜ਼ ਇਟ ਪੋਸੀਬਲ ਇਹ ਇਕੋਨਮੀ ਦੀ ਇਹ ਇੱਕ ਬੜੀ ਸਿੱਧੀ ਸਾਧੀ ਜੀ ਥਿਊਰੀ ਹੈਗੀ ਹੈ ਜਾਂ ਇਹ
0: ਕਿ ਉਹ ਆਪਣੇ ਕੋਲੋਂ ਗਵਰਨਮੈਂਟ ਘਰ ਬਣਾ ਕੇ ਦੇ ਦੇਵੇ ਲੋਕਾਂ ਨੂੰ ਦੇਖੋ ਜਿਹੜਾ ਗਵਰਨਮੈਂਟ ਦਾ ਫੰਕਸ਼ਨ ਆ ਬਹੁਤ ਇਨਐਫੀਸ਼ੀਐਂਟ ਫੰਕਸ਼ਨ ਆ ਕਿਉਂਕਿ ਇੰਨੇ ਬਿਊਰੋਕਰੈਟਸ ਇਨਵੋਲਵ ਹੋ ਜਾਂਦੇ ਰੈਡ ਟੇਪ ਇੰਨੀ ਆ ਜਾਂਦੀ ਆ ਵਿੱਚ ਕਰੰਟਲੀ ਵੀ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਰਿਸਰਚ ਕੀਤੀ ਸੀਗੀ ਇਹ ਬੜੀ ਹਾਸੇ ਵਾਲੀ ਗੱਲ ਆ 2 ਸਾਲ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰੋਡਕਟੀਵਿਟੀ ਕਮਿਸ਼ਨ ਬਿਠਾਈ ਚੈੱਕ ਕਰੋ ਕਿ ਘਰ ਇੰਨੇ ਮਹਿੰਗੇ ਕਿਉਂ ਆਸਟ੍ਰੇਲੀਆ 'ਚ ਉਹਨਾਂ ਨੇ ਪੂਰਾ ਰਿਜ਼ਲਟ ਕੱਢਿਆ ਐਂਥਨੀ ਐਲਬਰੀਜ਼ੀ ਨੂੰ ਫੜਾ ਦਿੱਤਾ ਕਿ ਇਸ ਕਰਕੇ ਘਰ ਮਹਿੰਗੇ ਕਿਉਂਕਿ 50% ਕੋਸਟ ਘਰਾਂ ਦੀ ਟੈਕਸਾਂ ਨਾਲ ਬਣੀ ਹੋਈ ਆ ਤੁਸੀਂ ਟੈਕਸ ਘਟਾ ਦੋਗੇ ਤਾਂ ਘਰ ਸਸਤੇ ਹੋ ਜੂਗੇ ਕਹਿੰਦੇ ਅੱਛਾ ਕਹਿੰਦੇ ਇਹ ਤਾਂ ਅਸੀਂ ਕਰ ਨਹੀਂ ਸਕਦੇ ਹੁਣ ਘਰਾਂ ਦੇ ਉੱਤੇ ਟੈਕਸ ਕੇ ਸਟੈਂਪ ਡਿਊਟੀ ਚੱਕ ਦਿਓ ਆਹ ਚੱਕ ਦਿਓ ਉਹ ਚੱਕ ਦਿਓ
1: ਕੌਂਸਲ ਟੈਕਸ ਹੀ ਸੈਟ ਆ
0: ਉਹ ਕਹਿੰਦੇ ਨਹੀਂ ਕਰ ਸਕਦੇ ਤੁਸੀਂ ਇਹਨੂੰ ਬੰਦ ਕਰੋ ਸਟੱਡੀ ਨੂੰ ਬੈਂਚ 'ਚ ਸਿੱਟੋ ਅਤੇ ਜਾਓ
1: ਓ ਮਾਈ ਗੋਡ
0: ਉਹ ਕਹਿੰਦੇ ਅੱਛਾ ਅਸੀਂ ਚੱਲੇ ਤਾਂ ਜਾਂਦੇ ਹਾਂ ਪਰ ਸਾਨੂੰ ਨਾ ਸਟੱਡੀ ਕਰਨ ਨੂੰ ਇੰਨੇ ਮਿਲੀਅਨ ਡਾਲਰ ਲੱਗ ਗਿਆ ਇਹਦੇ ਪੈਸੇ ਤਾਂ ਦੇ ਦਿਓ ਤੇ ਐਂਥਨੀ ਐਲਬਰੀ ਸੀ ਕਹਿੰਦਾ ਕੋਈ ਗੱਲ ਨਹੀਂ ਇਹਦਾ ਵੀ ਟੈਕਸ ਲਾ ਦਿਓ ਉੱਤੇ ਹੁਣ ਅਸੀਂ ਪ੍ਰੋਡਕਟੀਵਿਟੀ ਕਮਿਸ਼ਨ ਦੀ ਲੈਵੀ ਪੇ ਕਰਦੇ ਹਾਂ ਨਵਾਂ ਘਰ ਬਣਾਉਣ ਲਈ ਹਰ ਇੱਕ ਡਿਵੈਲਪਰ ਪੇ ਕਰਦਾ ਯਾਨੀ ਸਾਥ ਵਿੱਚ ਸੋ ਇਹ ਜੀ ਤਾਂ ਜੋਕ ਇੱਥੇ ਚੱਲ ਰਹੀ ਹੈ ਇੱਥੇ ਦੀ ਗਵਰਨਮੈਂਟ ਬਹੁਤ ਇਨਕੰਪੀਟੈਂਟ ਹੈ ਅਗੇਨ ਗਵਰਨਮੈਂਟ ਕਿਤੇ ਦੀ ਵੀ ਹੋਵੇ ਇੰਡੀਆ ਦੀ ਵੀ ਹੋਊਗੀ ਜੋ ਕੰਮ ਸਰਕਾਰੀ ਹੁੰਦਾ ਬਹੁਤ ਮਹਿੰਗਾ ਪੈਂਦਾ ਆ ਸੋ ਜੋ ਕੰਮ ਇੱਕ ਕੈਪੀਟਲਿਸਟਿਕ ਇਕਨੋਮੀ ਦੇ ਵਿੱਚ ਇੱਕ ਕੰਜ਼ਿਊਮਰ ਇੱਕ ਲੈਂਡਰ ਤੇ ਇੱਕ ਪ੍ਰੋਡਿਊਸਰ ਇਕੱਠੇ ਹੋ ਕੇ ਕ੍ਰੀਏਟ ਕਰ ਸਕਦੇ ਗਵਰਨਮੈਂਟ ਨੂੰ ਉਹ ਚੀਜ਼ ਬਹੁਤ ਮਹਿੰਗੀ ਪੈਣੀ ਸੇਮ ਘਰ ਗਵਰਨਮੈਂਟ ਨੂੰ 5 ਲੱਖ ਦਾ ਪੈਣਾ ਜਿਹੜਾ ਘਰ ਅਸੀਂ ਆਪ 4 ਲੱਖ 'ਚ ਬਣਾ ਸਕਦੇ ਹਾਂ
1: ਓਕੇ
0: ਬਟ ਗਵਰਨਮੈਂਟਸ ਗੁੱਡ ਇਨਸੈਂਟਿਵਸ ਦੇ ਸਕਦੇ ਆ ਫੋਰ ਐਗਜ਼ਾਮਪਲ ਗਵਰਨਮੈਂਟ ਹੁਣ ਇਹਨਾਂ ਨੇ ਸਟੈਂਪ ਡਿਊਟੀ ਇਸ ਕਰਕੇ ਨਹੀਂ ਉਡਾ ਰਹੇ ਕਿਉਂਕਿ ਸਟੈਂਪ ਡਿਊਟੀ ਸਟੇਟ ਟੈਕਸ ਆ
1: ਰੈਵਨਿਊ ਬਹੁਤ ਜ਼ਿਆਦਾ
0: ਹਾਂਜੀ ਤੇ ਜਿਹੜੇ 5% ਦੀ ਗਾਰੰਟੀ ਸਕੀਮ ਆ ਉਹ ਫੈਡਰਲ ਗਵਰਨਮੈਂਟ ਦੀ ਆ
1: ਕਰੈਕਟ
0: ਫੈਡਰਲ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਵਿੱਚ ਲੱਤ ਨਹੀਂ ਫਸਾ ਸਕਦੀ ਇਹ ਤਾਂ ਸਟੇਟ ਗਵਰਨਮੈਂਟ ਦੇ ਉੱਤੇ ਕਿ ਉਹਨੇ ਸਟੈਂਪ ਡਿਊਟੀ ਚੱਕਣੀ ਜਾਂ ਨਹੀਂ ਚੱਕਣੀ
1: ਓਕੇ
0: ਬਟ ਇਹਨੂੰ ਇਹਦਾ ਬੈਟਰ ਵੇ ਸੀ ਇਹਨੂੰ ਮੈਨੇਜ ਕਰਨ ਦਾ ਇਹ ਕੀ ਆ ਇਨਵੈਸਟਰ ਦੇ ਉੱਤੇ ਇੱਕ ਫੈਡਰਲ ਲੈਵੀ ਲਾ ਸਕਦੇ ਸੀ 2% ਦੀ ਕਿ ਜਿਹੜਾ ਵੀ ਕੋਈ ਇਨਵੈਸਟਰ ਪ੍ਰੋਪਰਟੀ ਬਾਏ ਕਰ ਰਿਹਾ ਤੁਹਾਨੂੰ ਸਟੈਂਪ ਡਿਊਟੀ ਤੋਂ ਇਲਾਵਾ 2% ਆ ਲੈਵੀ ਪੇ ਕਰਨੀ ਆ
1: ਓਕੇ
0: ਜਿਹਨੂੰ ਤੁਸੀਂ ਹੋਮ ਓਨਰਸ਼ਿਪ ਲੈਵੀ ਕਰ ਸਕਦੇ ਸੀ ਨਾਮ ਫਿਰ ਜਿਹੜਾ ਬੰਦਾ ਆਪਦਾ ਘਰ ਖਰੀਦ ਰਿਹਾ ਰਹਿਣ ਲਈ
1: ਉਹਨੂੰ
0: 2% ਐਜ਼ ਆ ਡਿਪੋਜ਼ਿਟ ਹੈਲਪ ਮਿਲਣਾ ਚਾਹੀਦਾ ਸੀ
1: ਕਰੈਕਟ
0: ਤੇ ਇਹ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਇਨਵੈਸਟਰ ਥੋੜੇ ਡਿਸਕਰੇਜ ਹੋ ਜਾਂਦੇ ਇਨਵੈਸਟਰ ਥੋੜੇ ਆ ਜਾਂਦੇ ਰਦਰ ਦੈਨ ਇੱਕ ਮਾਰਕੀਟ ਥੱਲੇ ਰਗ ਪੁੱਲ ਕਰਨਾ ਜਿੰਨਾ ਇੱਕ ਇਕਨੋਮੀ ਠੱਲ ਪੈ ਜਾਵੇ ਬਿਲਡਰੀ ਡਿਵੈਲਪਰ ਬਸਟ ਹੋ ਜਾਣ ਉਹਦੇ ਨਾਲ ਆਹ ਥੋੜਾ ਸੌਖਾ ਤਰੀਕਾ ਵੀ ਹੈ ਮੈਨੇਜ ਕਰਨ ਦਾ ਪਰ ਐਜ਼ ਅ ਸੈਡ ਕਿ ਜਿਹੜੇ ਸਾਡੇ ਇੱਥੇ ਇਸ ਟਾਈਮ ਬਾਂਦਰ ਬੈਠੇ ਹੋਏ ਆ ਕੁਰਸੀਆਂ ਤੇ ਚੜ ਕੇ ਇਹਨਾਂ ਨੂੰ ਪਤਾ ਨਹੀਂ ਹੈ ਬਿਜ਼ਨਸ ਕਿੱਦਾਂ ਰਨ ਕਰਨਾ ਤਾਂ ਦੇਸ਼ ਕਿੱਦਾਂ ਰਨ ਕਰੂਗੇ ਸੋ ਦੇ ਨਾਟ ਥਿੰਕਿੰਗ ਇਨ ਦਾ ਰਾਈਟ ਡਾਇਰੈਕਸ਼ਨ
1: ਲਾਸਟ ਕੁਐਸਚਨ ਬਿਲਕੁਲ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਭਾਜੀ ਕਿ ਇੱਕ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਬਹੁਤ ਸਾਰੀਆਂ ਕੰਪਨੀਜ਼ ਵਿਦਆਊਟ ਨੇਮਿੰਗ ਐਨੀ ਵਨ ਸਿਡਨੀ ਤੋਂ ਬੰਦ ਹੋ ਰਹੀਆਂ ਨੇ ਮੈਲਬਨ ਤੋਂ ਬੰਦ ਹੋ ਰਹੀਆਂ ਨੇ ਔਰ ਪਿੱਛੇ ਜੇ ਅਸੀਂ ਦੇਖਿਆ ਵੀ ਹੈ ਕਿ ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਬਿਲਡਰ ਸੀਗੇ ਵਿਕਟੋਰੀਆ 'ਚ ਆਫਟਰ ਕੋਵਿਡ ਵਾਲੰਟਰੀ ਐਡਮਿਨਿਸਟ੍ਰੇਸ਼ਨ 'ਚ ਜਾ ਚੁੱਕੇ ਨੇ
0: ਹਾਂਜੀ
1: ਇਹ ਕੰਪਨੀਆਂ ਦੀ ਗਲਤੀ ਹੈ ਜਾਂ ਸਿਸਟਮ ਦੀ ਕਮੀ ਹੈ ਜਾਂ ਉਹ ਬਚਾਅ ਹੋ ਸਕਦਾ ਸੀ ਕੀ ਤਰੀਕਾ ਹੈਗਾ ਹੈ ਕਿ ਵੱਡੇ ਵੱਡੇ ਬਿਲਡਰਸ ਜਿਹੜੇ
0: ਦੇਖੋ ਮੇਰੇ ਕੋਲ ਡਾਟਾ ਤੁਸੀਂ ਬੜਾ ਸਹੀ ਫੜ ਲਿਆ ਮੈਂ ਨਾ ਇੱਕ ਇਹਦੀ ਆਪਣੀ ਵੀਡੀਓ ਰਿਕਾਰਡ ਕਰਨ ਵਾਲਾ ਇਸ ਹਫ਼ਤੇ ਇਹਦੇ 'ਤੇ ਮੈਂ ਤੁਹਾਨੂੰ ਡਾਟਾ ਦੱਸਦਾ 2021-22 ਦੇ ਵਿੱਚ 1200 ਕੰਸਟਰਕਸ਼ਨ ਕੰਪਨੀਜ਼ ਲਿਕੁਇਡੇਸ਼ਨ 'ਚ ਗਈਆਂ ਜਦੋਂ ਕੋਲੀਸ਼ਨ ਦਾ ਲਾਸਟ ਡੇਜ਼ ਸੀਗੇ ਹੁਣ ਪਿਛਲੇ 12 ਮਹੀਨੇ 2025-26 'ਚ 3472 ਲਿਕੁਇਡੇਸ਼ਨ 'ਚ ਜਾ ਚੁੱਕੀਆਂ ਆ
1: ਮੋਰ ਦੈਨ ਡਬਲ
0: 171% ਗਰੋਥ ਆ ਟ੍ਰਿਪਲ ਹੀ ਹੋਣ ਵਾਲਾ ਆਲਮੋਸਟ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਸ 750 ਲਿਕੁਇਡੇਸ਼ਨ 'ਚ ਗਈਆਂ ਸੀਗੀਆਂ ਹੁਣ 2000 ਜਾ ਚੁੱਕੀਆਂ ਆ ਇਟਸ ਅ ਬੈਡ ਮੈਨੇਜਮੈਂਟ ਆਫ ਦਾ ਇਕੋਨਮੀ ਹਾਂ ਉਦੋਂ ਪੋਸਟ ਕੋਵਿਡ ਕੈਸ਼ ਇਨਫਲਕਸ ਸੀਗਾ ਇਕੋਨਮੀ ਦੇ ਵਿੱਚ ਤੇ ਹਰ ਇੱਕ ਬਿਜ਼ਨਸ ਬੂਮ ਕਰ ਰਿਹਾ ਸੀ ਪਰ ਹੁਣ ਇੰਨਾ ਮਾੜਾ ਵੀ ਨਹੀਂ ਆ ਇੰਟਰਨੈਸ਼ਨਲ ਇਕੋਨਮੀ ਵਧੀਆ ਕਰ ਰਹੀ ਆ OECD ਕੰਟਰੀਜ਼ ਦੀ ਗਰੋਥ ਹੋ ਰਹੀ ਆ ਪਰ ਕੈਪੀਟਲ ਇਨਕਮ ਦੀ ਸਾਡੀ ਡਿਕਲਾਈਨ ਜਾ ਰਹੀ ਆ ਅਸੀਂ ਬਾਕੀ ਦੇਸ਼ਾਂ ਤੋਂ ਇੰਨੇ ਪੁੱਠੇ ਕਿੱਦਾਂ ਜਾ ਸਕਦੇ ਜਦਕਿ ਸਾਡੇ ਕੋਲ ਰਿਸੋਰਸਿਸ ਵੀ ਆ ਹੁਣ ਉਹਨਾਂ ਲੋਕਾਂ ਨੇ ਵੀ ਤਾਂ ਆਪਣੀ ਗਰੋਥ ਨੂੰ ਫਿਊਲ ਕਰਨ ਲਈ ਚਾਈਨਾ ਨੇ ਸਾਰੇ ਸਾਡੇ ਤੋਂ ਇੰਨੇ ਸਾਰੇ ਰਿਸੋਰਸਿਸ ਮੰਗੇ ਇਨਫੈਕਟ ਜਦੋਂ ਆਹ ਵਾਰ ਲੱਗੀ ਸੀਗੀ ਯੂਕਰੇਨ ਦੀ ਰਸ਼ੀਆ ਦੀ ਪੋਸਟ ਕੋਵਿਡ ਪੋਸਟ ਕੋਵਿਡ ਦੇ ਵਿੱਚ ਅਸੀਂ ਫੋਰ ਅ ਸ਼ਾਰਟ ਪੀਰੀਅਡ ਆਫ ਟਾਈਮ ਵੀ ਬਿਕੇਮ ਵਰਲਡਸ ਨੰਬਰ 1 LNG ਐਕਸਪੋਰਟਰ ਅਹੈਡ ਆਫ ਕਤਾਰ ਕਿੰਨਾ ਉੱਚ ਟੈਕਸ ਰੈਵਨਿਊ ਆਇਆ ਹੋਊਗਾ ਪਰ ਉਹ ਕਿਹੜੀ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਸੋ ਦੇਰ ਆਰ ਪੋਟੈਂਸ਼ੀਅਲਸ ਵੀ ਦੈਟ ਆਰ ਕੰਟਰੀ ਹੈਜ਼ ਦੈਟ ਵੀ ਕੈਨ ਅਚੀਵ ਬਟ ਇਟਸ ਨੋਟ ਵਰਕਿੰਗ ਤਾਂ ਹੀ ਜਿਹੜੇ ਬਿਜ਼ਨਸਿਸ ਆ ਹੁਣ ਉਹ ਸਟਰਗਲ ਕਰ ਰਹੇ ਆ
1: ਰਾਈਟ
0: ਕਿਉਂਕਿ ਉਹਦਾ ਸਾਡੇ ਰਿਸੋਰਸਿਸ ਦਾ ਬੈਡ ਮੈਨੇਜਮੈਂਟ ਹੋ ਚੁੱਕਿਆ ਆ
1: ਓਕੇ ਠੀਕ ਹੈ ਲਾਸਟ ਦੇ ਵਿੱਚ ਕੁਇਕ ਰੈਪਿਡ ਫਾਇਰ ਕਰਨਾ ਚਾਹੁੰਦਾ ਤੁਹਾਡੇ ਨਾਲ
0: ਐਂਡ ਸੋਰੀ ਮੈਂ ਉਹ ਪੁਰਾਣੀ ਉੱਤੇ ਟੌਪਿਕ ਤੇ ਕਹਿਣਾ ਚਾਹੁੰਗਾ ਹਾਂ ਕੁਝ ਬਿਲਡਰਸ ਔਰ ਡਿਵੈਲਪਰ ਸੀਗੇ ਜਿਹੜੇ ਆਲਰੇਡੀ ਥਿਨਲੀ ਸਪਰੈਡ ਆਊਟ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਲੱਤਾਂ ਫਸਾ ਲਈਆਂ ਸੀ ਪ੍ਰੋਜੈਕਟਸ ਬਹੁਤ ਜ਼ਿਆਦਾ ਸਟਾਰਟ ਕਰ ਲਏ ਸੀਗੇ ਫਿਨਿਸ਼ ਪ੍ਰੋਡਕਟ ਉਨਾ ਵੇਚ ਨਹੀਂ ਸਕੇ ਤਾਂ ਆਪਣੀ ਬੁੱਕਸ ਤੇ ਬਹੁਤ ਜ਼ਿਆਦਾ ਪ੍ਰੋਡਕਟ ਕੈਰੀ ਕਰ ਰਹੇ ਸੀਗੇ
1: ਰਾਈਟ
0: ਤੇ ਉਹਨਾਂ ਕੋਲ ਕੈਸ਼ ਫਲੋ ਨਹੀਂ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਜਿਹੜੇ ਡਿਫੀਕਲਟ ਟਾਈਮ ਸੀਗੇ ਉਹਨੂੰ ਫੇਸ ਨਹੀਂ ਕਰ ਸਕੇ ਜੇ ਕੈਸ਼ ਆ ਚੁੱਕਿਆ ਹੁੰਦਾ ਤਾਂ ਔਖਾ ਟਾਈਮ ਲੰਘਾ ਸਕਦੇ ਸੀਗੇ
1: ਰਾਈਟ ਹਾਂਜੀ ਤੁਸੀਂ ਰੈਂਡਮਲੀ ਰੈਂਕ ਕਰ ਸਕਦੇ ਹੋ ਬਟ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਨੰਬਰ 1 ਤੋਂ ਨੰਬਰ ਜੋ ਵੀ ਨੰਬਰਸ ਹੋਣਗੇ ਜੇ ਆਪਾਂ ਰੈਂਕਿੰਗ ਕਰਨਾ ਚਾਹੋ ਸਿਟੀਜ਼ ਦੇ ਵਿੱਚ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ ਮੈਲਬਨ ਸਿਡਨੀ ਬ੍ਰਿਸਬੇਨ ਪਰਥ ਤੇ ਜੀਲੋਂਗ ਗੋਲਡ ਕੋਸਟ ਤੇ ਨਿਊਕਾਸਲ ਕਿੱਥੇ ਰੈਂਕ ਕਰਦੇ ਹੋ
0: ਰਾਈਟ ਨਾਓ ਜਿੱਥੇ ਆਸਟ੍ਰੇਲੀਆ ਦੀ ਪ੍ਰੋਪਰਟੀ ਕਲੌਕ ਹੈਗੀ ਆ, ਆਈ ਵੁੱਡ ਸੇ ਏਰੀਆਜ਼ ਅਰਾਊਂਡ ਨਿਊਕਾਸਲ।
1: ਓਕੇ, ਨੰਬਰ 1।
0: ਹਾਂਜੀ, ਦੈਟਸ ਨੰਬਰ 1। ਨੰਬਰ 2 ਸਾਊਥ ਆਫ ਸਿਡਨੀ, ਫਰਦਰ ਸਾਊਥ 1.5 ਤੋਂ 2 ਘੰਟੇ, ਵੁਲੰਗੋਂਗ ਜਿਹੜਾ ਏਰੀਆ ਆ ਉਹ ਨੰਬਰ 2 ਹੋਣਾ ਚਾਹੀਦਾ, ਕਿਉਂਕਿ ਉਹ ਇਸ ਟਾਈਮ ਨਿਊ ਸਾਊਥ ਵੇਲਸ ਦਾ ਸੈਕਿੰਡ ਬੈਸਟ ਪਲੇਸ ਟੂ ਲਿਵ ਆ।
1: ਕਰੈਕਟ।
0: ਔਰ ਬਹੁਤ ਸਾਰੀ ਮਾਈਗ੍ਰੇਸ਼ਨ ਹੋ ਰਹੀ ਆ ਲੋਕਾਂ ਦੀ, ਉੱਥੇ ਆਪਣੀ ਮੌਰਗੇਜ ਘੱਟ ਕਰਨ ਲਈ ਜਾ ਰਹੇ ਆ।
1: ਕਰੈਕਟ।
0: ਤੇ ਇਹ ਰੀਜ਼ਨਸ ਆ ਉੱਥੇ ਜਾਣ ਦੇ। ਨੰਬਰ 3 ਮੈਂ ਕਹੂੰਗਾ ਕੁਛ ਏਰੀਆਜ਼ ਆਫ ਬ੍ਰਿਸਬੇਨ, ਬਿਕਾਜ਼ ਕੁਈਨਸਲੈਂਡ ਸਟਿਲ ਹੈਵ ਗੁੱਡ ਇਕਨੋਮੀ ਐਂਡ ਲੋਕੀ ਉੱਥੇ ਮੂਵ ਹੋਣਾ ਚਾਹੁੰਦੇ ਆ, ਮਾਈਗ੍ਰੇਟ ਕਰਨਾ ਚਾਹੁੰਦੇ ਆ, ਗਾਹ ਨੂੰ ਓਲੰਪਿਕਸ ਵਗੈਰਾ ਆਉਣੇ ਆ, ਕੁਛ ਬਿਜ਼ਨਸ ਨੇ ਹਜੇ ਬੂਮ ਕਰਨਾ ਵੀ ਆ ਉੱਥੇ। ਸੋ ਦੈਟਸ ਅ ਗੁੱਡ ਏਰੀਆ। ਪਰਥ ਨੇ ਬਹੁਤ ਹੀ ਜ਼ਿਆਦਾ ਸਪੀਡ ਨਾਲ ਗਰੋ ਕੀਤਾ ਆ ਔਰ ਬਹੁਤ ਲੰਬੇ ਟਾਈਮ ਲਈ ਗਰੋ ਕੀਤਾ ਆ, ਤਾਂ ਮੈਂ ਥੋੜ੍ਹਾ ਜਿਹਾ ਕੋਸ਼ੀਅਸ ਹੋਊਂਗਾ ਪਰਥ ਨੂੰ ਉਸ ਚੀਜ਼ ਨੂੰ ਲੈ ਕੇ। ਬਟ ਜੇ ਕਿਤੇ ਵੀ ਇਨਵੈਸਟ ਕਰਨਾ ਆ, ਮੇਕ ਸ਼ੋਰ ਤੁਸੀਂ ਅੱਜ ਦੀ ਹੀ ਮਾਰਕੀਟ ਵੈਲਿਊ ਤੋਂ ਬਿਲੋ ਕਰੋ। ਜੇ ਉੱਥੇ ਕੋਈ ਚੀਜ਼ ਮਿਲੀਅਨ ਦੀ ਅੱਜ ਡੇਟ 'ਚ ਵਿਕ ਰਹੀ ਆ, ਤੁਸੀਂ ਕਿੱਦਾਂ ਉਹਨੂੰ 8 ਤੋਂ 8.5 ਦੀ ਬਣਾ ਸਕਦੇ ਆ, ਤਾਂ ਉੱਥੇ ਜਾਓ। ਅਦਰਵਾਈਜ਼ ਤੁਸੀਂ ਅਗਲੇ 3 ਮਹੀਨੇ ਨਹੀਂ ਵੀ ਬਾਏ ਕਰੋਗੇ, ਤੁਸੀਂ ਬਹੁਤ ਜ਼ਿਆਦਾ ਗਵਾਓਗੇ ਨਹੀਂ। ਇਹ ਮਾਰਕੀਟ ਵੇਟ ਐਂਡ ਵਾਚ ਕਰਨ ਦੀ ਆ, ਬਿਕੋਜ਼ ਨੋਬਡੀ ਵਾਂਟਸ ਟੂ ਕੈਚ ਅ ਫਾਲਿੰਗ ਨਾਈਫ ਰਾਈਟ ਨਾਓ।
1: ਕਰੈਕਟ। ਐਂਡ ਸਿਡਨੀ, ਮੈਲਬਨ, ਜੀਲੋਂਗ।
0: ਤੇ ਮੈਲਬਨ ਆ ਵੁੱਡ ਰੈਂਕ ਔਨ ਵਨ ਆਫ ਦ ਲੋਵੈਸਟ।
1: ਓ ਓਕੇ।
0: ਬਿਕੋਜ਼ ਮੈਲਬਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਆ, ਸਿਰਫ ਇਕਨੋਮੀ ਨਹੀਂ, ਉੱਥੇ ਦੀ ਗਵਰਨਮੈਂਟ ਵੀ ਚੇਂਜ ਹੋਣੀ ਚਾਹੀਦੀ ਆ। ਉੱਥੇ ਬਹੁਤ ਸਾਰੇ ਟੈਨੈਂਸੀ ਲਾਜ਼ ਆ ਜਿਹੜੇ ਇੰਨੇ ਸਾਲਾਂ ਦੀ ਇੱਕ ਕਮਿਊਨਿਸਟ ਪਾਰਟੀ ਦੇ ਲੇਬਰ ਨੂੰ, ਕਮਿਊਨਿਸਟ ਹੀ ਕਹੂੰਗਾ ਕਿ ਉਹਨੂੰ ਇਹ ਪੁਸ਼ ਕਰਦੇ ਏਜੰਡਾ ਨੂੰ, ਕਿਉਂਕਿ ਜਿਹੜੀ ਲੇਬਰ ਗਵਰਨਮੈਂਟ ਆ ਉਹਨਾਂ ਨੇ ਬਹੁਤ ਚਿਰ ਦੇ ਇਹ ਲਾਜ਼ ਪਾਸ ਕਰਕੇ ਉੱਥੇ ਦੀ ਟੈਨੈਂਸੀ ਨੂੰ ਪ੍ਰੋ ਟੈਨੈਂਟ ਬਣਾ ਦਿੱਤਾ ਆ। ਤੁਸੀਂ ਆਪਣੇ ਟੈਨੈਂਟ ਨੂੰ ਜਿਹੜੇ ਰੈਂਟ ਨਹੀਂ ਦੇ ਰਹੇ ਉਹਨੂੰ ਕੱਢ ਨਹੀਂ ਸਕਦੇ, ਉਹਨੂੰ ਤੁਸੀਂ ਕਿੰਨਾ ਨੋਟਿਸ ਦੇਣਾ, ਵੇਚਣਾ ਕਿੱਦਾਂ ਆ, ਕਦੋਂ ਦੇਣਾ, ਟੈਕਸਿਸ ਬਹੁਤ ਵਧਾਤੇ ਆ, ਲੈਂਡ ਟੈਕਸ ਵਨ ਆਫ ਦਾ ਹਾਈਐਸਟ ਹੋ ਗਏ ਆ। ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਿਵਰਸਲ ਜਾਂ ਚੇਂਜਸ ਹੋਊਗਾ, ਫਿਰ ਇਕਨੋਮੀ ਬੈਟਰ ਹੋਊਗੀ, ਫਿਰ ਪ੍ਰੋਪਰਟੀ ਮਾਰਕੀਟ ਗਰੋ ਕਰੂਗੀ।
1: ਓਕੇ,
0: ਤਾਂ ਦੇ ਹੈਵ ਟੂ ਫਿਕਸ ਅ ਕਪਲ ਆਫ ਪ੍ਰੋਬਲਮਸ ਟੂ ਗਰੋ।
1: ਓਕੇ,
0: ਰੈਦਰ ਦੈਨ ਸਿਡਨੀ ਐਂਡ ਨਿਊ ਕਾਸਲ ਵੁਲੰਗੋਂਗ, ਦੇ ਹੈਵ ਲੈਸ ਟੂ ਫਿਕਸ।
1: ਓਕੇ, ਠੀਕ ਹੈ। ਸੇਮ ਮੈਂ ਲੀਡਰਸ ਦੇ ਮਾਮਲੇ ਦੇ ਵਿੱਚ ਵੀ ਜਾਣਨਾ ਚਾਹੂੰਗਾ, ਜੇ ਰੈਂਕਿੰਗ ਕਰਨੀ ਹੋਵੇ ਲੀਡਰਸ ਦੀ। ਐਂਥਨੀ ਅਲਬਨੀਜ਼, ਲਰੀਜ਼ਾ ਵਾਟਰਸ ਗ੍ਰੀਨਸ ਤੋਂ, ਪੌਲਿਨ ਹੈਂਸਨ ਵਨ ਨੇਸ਼ਨ ਪਾਰਟੀ ਤੋਂ, ਕਲਾਈਵ ਪਾਲਮਰ ਜਾਂ ਐਂਗਸ ਟੇਲਰ ਕੋਲੀਸ਼ਨ।
0: ਭਾਈ ਇਹ ਜਿਹੜੀ ਰੈਂਕਿੰਗ ਹੈ ਨਾ, ਇਹ ਸਾਨੂੰ ਨਾ ਪੁੱਠੇ ਪਾਸਿਓਂ ਕਰਨੀ ਪੈਣੀ ਆ, ਕਿਉਂਕਿ ਰਾਈਟ ਨਾਓ ਸਾਡੇ ਕੋਲ ਲੀਡਰਸ਼ਿਪ ਹੋਇਆ ਜਿਹਨੂੰ ਕਹਿ ਸਕਦੇ ਹਾਂ ਕਿ ਵੀ ਹੈਵ ਟੂ ਚੂਜ਼ ਆਰ ਪੋਇਜ਼ਨ। ਇਸ ਟਾਈਮ ਕੋਈ ਇਹੋ ਜਿਹਾ ਸਟਰੋਂਗ ਲੀਡਰ ਹੈ ਨਹੀਂ ਜਿਹੜਾ ਸਾਨੂੰ ਇਸ ਸਟੋਰਮ ਚੋਂ ਬਾਹਰ ਕੱਢ ਸਕੇ, ਪਰ ਇਸ ਟਾਈਮ ਮੈਂ ਉਹ ਚੂਜ਼ ਕਰੂੰਗਾ ਜਿਹੜਾ ਹੋਰ ਸਟੋਰਮ ਚ ਫਸਾ ਨਾ ਦੇਵੇ। ਹੁਣ ਐਂਥਨੀ ਅਲਬਨੀਜ਼ੀ ਤਾਂ ਦੇਖ ਲਿਆ ਤਾਂ ਸਟੋਰਮ ਵੱਲ ਨੂੰ ਜਾ ਰਹੇ ਆ, ਜਿਨ੍ਹਾਂ ਦਾ ਫਸਟ ਕੰਮ ਹੀ ਇਹ ਸੀਗਾ ਕਿ ਅਸੀਂ ਹੋਮ ਓਨਰਸ਼ਿਪ ਵਧਾਉਣੀ ਆ ਤਾਂ ਆਪਣੀ ਪੋਲਿਸੀਜ਼ ਲਿਆਂਦੀਆਂ, ਕੋਈ ਘਰ ਹੀ ਨਹੀਂ ਬਾਏ ਕਰ ਰਿਹਾ, ਫਸਟ ਹੋਮ ਬਾਇਰ ਦੇ ਵੀ ਲੋਨ ਡ੍ਰੌਪ ਹੋ ਚੁੱਕੇ ਆ, ਤਾਂ ਇਹ ਤਾਂ ਜਾਣ ਬੁੱਝ ਕੇ ਸਟੋਰਮ ਵੱਲ ਨੂੰ ਜਾ ਰਹੇ ਆ। ਸੋ ਆਈ ਵੁਡਨ ਚੂਜ਼ ਦੈਮ। ਸੋ ਰਾਈਟ ਐਟ ਦਾ ਬੋਟਮ ਵੁੱਡ ਬੀ ਐਂਥਨੀ ਅਲਬਨੀਜ਼ੀ, ਠੀਕ ਹੈ, ਉਹਨਾਂ ਦੇ ਨਾਲ ਹੀ, ਉਹਨਾਂ ਤੋਂ ਥੱਲੇ ਪ੍ਰੋਬਲੀ ਗ੍ਰੀਨਸ ਹੋਊਗੇ, ਫਿਰ ਐਂਥਨੀ ਅਲਬਨੀਜ਼ੀ, ਤੇ ਉਸ ਤੋਂ ਬਾਅਦ ਜਿਹੜਾ ਆਪਣੇ ਐਂਗਸ ਟੇਲਰ ਹੋ ਗਏ ਜਾਂ ਪੌਲਿਨ ਹੈਂਸਨ, ਇਹ ਦੋਨਾਂ ਦੇ ਵਿੱਚ ਟਾਈ ਆ।
1: ਰਾਈਟ।
0: ਹੁਣ ਆਪਣੇ ਮੈਜੋਰਟੀ ਸਰੋਤੇ ਜਿਹੜੇ ਆ ਉਹ ਮਾਈਗ੍ਰੈਂਟ ਸੀ ਆ, ਉਹ ਕਹੂਗੇ ਮੈਂ ਪੌਲਿਨ ਹੈਂਸਨ ਨੂੰ ਕਾਹਤੋਂ ਬਰਾਬਰ ਕਰ ਰਿਹਾ ਆ, ਉਹਦੇ ਉਹ ਤਾਂ ਮਾੜੀ ਆ, ਉਹ ਇਮੀਗ੍ਰੇਸ਼ਨ ਨੂੰ, ਇਮੀਗ੍ਰੈਂਟਸ ਨੂੰ ਗਲਤ ਕਹਿੰਦੀ ਆ, ਸਭ ਕੁਛ ਆ। ਦੇਖੋ ਗੁਰਦੁਆਰੇ ਵੀ ਜਾਂਦੀ ਆ ਸਿਰ ਤੇ ਪਟਕਾ ਬੰਨ ਕੇ, ਉਹਦੇ ਸਿੱਖਾਂ ਨਾਲ ਵੀ ਬਥੇਰੀਆਂ ਫੋਟੋਆਂ ਆ, ਉਹਦੇ ਕਈ ਸਿੱਖ ਉਹ ਵੀ ਬਣੇ ਆ, ਕੀ ਕਹਿੰਦੇ ਆ, ਦੋਸਤ ਵੀ ਬਣੇ ਆ, ਤੇ ਉਹਦੇ ਕਈ ਕੈਂਡੀਡੇਟ ਵੀ ਬਣੇ ਆ, ਕੈਂਡੀਡੇਟ ਵੀ ਬਣੇ, ਕੱਢ ਵੀ ਦਿੱਤੇ। ਇਹਨਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਲਈ।
1: ਰਾਈਟ।
0: ਠੀਕ ਆ। ਐਟ ਦੀ ਐਂਡ ਆਫ ਦਾ ਡੇ ਇਹਨਾਂ ਨੇ ਕਰਨਾ ਕੀ, ਇਹਨਾਂ ਦੀ ਉੱਠਣੀ ਪੈਣੀ ਹੈ ਬਿਜ਼ਨਸ ਓਨਰਸ ਦੇ ਨਾਲ, ਇਹਨਾਂ ਨੇ ਬਿਜ਼ਨਸ ਨੂੰ ਗਰੋ ਕਰਨਾ ਆ। ਹੁਣ ਇਹ ਪਰਫੈਕਟ ਨਹੀਂ ਹੈਗੀ, ਮੈਂ ਕਹਿੰਦਾ ਸਾਨੂੰ ਆਪਣਾ ਜ਼ਹਿਰ ਚੂਜ਼ ਕਰਨਾ ਆ, ਹੁਣ ਇਹ ਉਹ ਜ਼ਹਿਰ ਆ ਜਿਹਦੇ ਨਾਲ ਅਸੀਂ ਮਰਾਂਗੇ ਨਹੀਂ, ਐਟਲੀਸਟ ਬਚ ਜਾਂਗੇ। ਉਦਾਂ ਦੇ ਐਂਗਸ ਟੇਲਰ ਆ, ਉਹ ਗਲਤ ਨਹੀਂ ਹੈਗੇ, ਹਾਂ ਉਹ ਵੀ ਮਾਈਗ੍ਰੈਂਟ ਮਾਈਗ੍ਰੈਂਟ ਐਂਟੀ ਮਾਈਗ੍ਰੈਂਟ ਰਿਟੋਰਿਕ ਯੂਜ਼ ਕਰ ਰਹੇ ਆ ਵੋਟਾਂ ਲੈਣ ਲਈ, ਬਟ ਐਟਲੀਸਟ ਉਹਦੀ ਲੀਡਰਸ਼ਿਪ ਥੋੜੀ ਵੀਕ ਹੈ, ਬਟ ਐਟਲੀਸਟ ਉਹ ਇੰਨੇ ਨੈਗੇਟਿਵ ਨਹੀਂ ਹੈਗੇ ਬਿਜ਼ਨਸ ਨੂੰ ਤੇ ਇਕਨੋਮੀ ਨੂੰ ਲੈ ਕੇ।
1: ਕਰੈਕਟ।
0: ਠੀਕ ਹੈ, ਤੇ ਉਹਨਾਂ ਦੇ ਅੰਡਰ ਆਸਟ੍ਰੇਲੀਆ ਫਿਰ ਵੀ ਇੱਕ ਬੈਟਰ ਡਾਇਰੈਕਸ਼ਨ 'ਚ ਜਾ ਸਕਦਾ। ਸਾਨੂੰ ਇੱਕ ਸਟਰੋਂਗ ਆਪਣੀ ਬੈਕਬੋਨ ਚਾਹੀਦੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਕੰਪਨੀਜ਼ ਨੂੰ ਕਹਿ ਸਕੀਏ ਕਿ ਤੁਸੀਂ ਆਪਣਾ ਇੱਥੇ ਫੇਅਰ ਸ਼ੇਅਰ ਆਫ ਟੈਕਸ ਦੇ ਕੇ ਜਾਣਾ ਆ, ਜਿੱਦਾਂ ਕਿ ਬਹੁਤ ਸਾਰੀਆਂ ਟੈਕਸ ਇਵੇਸ਼ਨ ਕਰ ਰਹੀਆਂ ਆ।
1: ਰਾਈਟ।
0: ਤੇ ਯੂਨੀਅਨ ਬਾਜੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ, ਵੇਸਟੇਜ ਘੱਟ ਕਰੀਏ, ਬਿਊਰੋਕਰੈਟਸ ਘੱਟ ਕਰੀਏ, ਗਵਰਨਮੈਂਟ ਸਪੈਂਡਿੰਗ ਘੱਟ ਕਰੀਏ, ਜਿਹੜਾ ਕਿ ਇਕਨੋਮੀ ਵਾਪਸ ਬਾਹਰ ਆ ਸਕੇ। ਤਾਂ ਉਹਦੇ ਲਈ ਮੇਰੇ ਹਿਸਾਬ ਨਾਲ ਤਾਂ ਐਂਗਸ ਟੇਲਰ ਹੀ ਸੂਟੇਬਲ ਆ ਰਾਈਟ ਨਾਓ, ਤੇ ਕਲੋਜ਼ਲੀ ਬਾਏ ਪੌਲਿਨ ਹੈਂਸਨ।
1: ਰਾਈਟ। ਵੈਰੀ ਵੈਲ, ਜਿਹੜਾ ਤੁਸੀਂ ਐਂਡ ਦੇ ਉੱਤੇ ਜਿਹੜਾ ਕੰਕਲੂਜਨ ਕੀਤਾ ਹੈਗਾ, ਬਹੁਤ ਸ਼ੁਕਰੀਆ ਨਿੰਦਰ ਭਾਜੀ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢਿਆ ਹੈਗਾ ਆਪਣਾ,
0: ਥੈਂਕ ਯੂ,
1: ਤੇ ਬੜੀ ਵਧੀਆ ਜਰਨੀ ਵੀ ਸ਼ੇਅਰ ਕੀਤੀ ਆਪਣੀ ਨਾਲ ਨਾਲ, ਤੇ ਨਾਲ ਨਾਲ ਤੁਸੀਂ ਬਹੁਤ ਅੱਛੀਆਂ ਐਡਵਾਈਸ ਵੀ ਦਿੱਤੀਆਂ ਹੈਗੀਆਂ ਨੇ। ਆਈ ਹੋਪ ਕਿ ਇਹਦੇ 'ਤੇ ਜੋ ਵੀ ਸਾਨੂੰ ਫੀਡਬੈਕ ਆਏਗੀ, ਕੰਸਟਰਕਟਿਵ ਫੀਡਬੈਕ ਜੋ ਵੀ ਹੋਏਗੀ, ਚੰਗੀ ਮਾੜੀ, ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ, ਮੈਨੂੰ ਇਹ ਲੱਗਦਾ ਹਰ ਇੱਕ ਇੰਡੀਪੈਂਡੈਂਟ ਹੈਗਾ ਆਪਣੇ ਨਜ਼ਰੀਏ ਦੇ ਨਾਲ ਸੋਚਣ ਦੇ ਲਈ, ਭੰਡਣ ਦੇ ਲਈ, ਔਰ ਕੰਸਟਰਕਟਿਵ ਫੀਡਬੈਕ ਸ਼ੇਅਰ ਕਰਨ ਦੇ ਲਈ। ਬਟ ਉਹਦੇ ਵਿੱਚੋਂ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਆਪਾਂ ਅੱਗੇ ਨੂੰ ਫਿਰ ਜ਼ਰੂਰ ਇੱਕ ਵਾਰ ਫਿਰ ਤੁਹਾਡਾ ਟਾਈਮ ਲੈ ਕੇ ਫਿਰ ਤੋਂ ਇੱਕ ਵਾਰ ਗੱਲਬਾਤ ਕਰਾਂਗੇ।
0: ਜ਼ਰੂਰ,
1: ਥੈਂਕ ਯੂ ਸੋ ਮੱਚ, ਹੋਪਫੁਲੀ ਤੁਸੀਂ ਵੀ ਚੰਗੀ ਗੱਲਬਾਤ ਇੰਜੋਏ ਕੀਤੀ।
0: ਥੈਂਕ ਯੂ ਫੋਰ ਹੈਵਿੰਗ ਮੀ।
1: ਥੈਂਕ ਯੂ ਸੋ ਮੱਚ। ਸੋ ਇਹ ਸੀਗੇ ਨਿੰਦਰ ਸਿੱਧੂ ਭਾਅ ਜੀ ਸਾਡੇ ਨਾਲ, ਔਰ ਸਿਡਨੀ ਦੇ ਵਿੱਚ ਬੜੇ ਐਕਟਿਵਲੀ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ, ਇਸ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ। ਕਿੱਦਾਂ ਦਾ ਲੱਗਿਆ? ਇੱਕ ਵਾਰ ਫਿਰ ਤੋਂ ਉਹੀ ਗੱਲ ਕਹਿਣਾ ਚਾਹਾਂਗੇ ਕਿ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ, ਜੋ ਵੀ ਤੁਹਾਡੇ ਮਨਾਂ ਦੇ ਵਿੱਚ ਵਿਚਾਰ ਹੋਣ, ਅਤੇ ਹੋਰ ਵੀ ਇਸ ਕਿਸਮ ਦੇ ਜਿਹੜੀਆਂ ਖਾਸ ਮੁਲਾਕਾਤਾਂ ਨੇ ਉਹ ਤੁਸੀਂ ਚਾਹੁੰਦੇ ਹੋ, ਕਿਸ ਸੈਕਟਰ ਦੇ ਨਾਲ, ਕਿਸ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ ਕਰੀਏ, ਉਹਦੇ ਬਾਰੇ ਵੀ ਦੱਸਿਓ। ਫਿਲਹਾਲ ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਧੰਨਵਾਦ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
4: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvec.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: यार तू इत्थे इनी छेती आके पक्का भी हो गया, की जुगाड़ लाया है?
10: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
11: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तो हाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो दियो मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तो हाडे बिजनेस दे भरोसेमंद टैक्स एडवाइजर्स।
12: हाँ जी हाँ जी, ओए हाँ।

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਰੇਡੀਓ ਅੱਜ ਹੀ 1674 ਹੈ। ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਚਿਹਰੇ 'ਤੇ ਮੁਸਕਰਾਹਟ ਆ, ਅਤੇ ਫਿਰ ਦੇਣ ਵਾਲਾ ਹੋਰ ਵੀ ਵੱਧ ਚੜ੍ਹ ਕੇ ਦਿੰਦਾ। ਕਿਸੇ ਨੂੰ ਆਪਾਂ ਕੋਈ ਚੀਜ਼ ਦੇਈਏ, ਕੋਈ ਬੱਚੇ ਨੂੰ ਖਿਡਾਉਣਾ ਦੇਈਏ, ਉਹਦੀ ਮਨਪਸੰਦ ਚੀਜ਼ ਦੇਈਏ, ਉਹ ਅੱਗੋਂ ਤੁਹਾਨੂੰ ਹੱਸ ਕੇ ਵਿਖਾਵੇ, ਤੁਹਾਨੂੰ ਥੈਂਕ ਯੂ ਕਰੇ, ਮੁਸਕਰਾ ਕੇ ਤੁਹਾਡੇ ਵੱਲ ਵੇਖੇ ਤੱਕੇ, ਅਤੇ ਤੁਹਾਡਾ ਗਾਂਹ ਵੀ ਦੇਣ ਨੂੰ ਦਿਲ ਕਰਦਾ, ਮੱਥੇ 'ਤੇ ਰਹਿਣ ਤਿਊੜੀਆਂ 'ਤੇ, ਉਹਦਾ ਮਤਲਬ ਇਹ ਹੁੰਦਾ ਕਿ ਆਹ ਚੀਜ਼ ਪਸੰਦ ਨਹੀਂ ਆਈ ਇਹਨੂੰ। ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਜਿਨ੍ਹਾਂ ਦੇ ਅੱਜ ਦਾ ਦਿਨ ਮਾਨਣ ਦੇ ਲਈ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਅਤੇ ਆਓ ਫਿਰ ਇਹਦੇ ਲਈ ਸ਼ੁਕਰਾਨਾ ਜ਼ਰੂਰ ਬਣਦਾ ਅਤੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਬਣਦੀ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਕਹਾਣੀ ਦਾ ਆਇਆ ਨਵਾਂ ਤਜਰਬਾ। ਮੰਮੀ ਜੀ ਯਾਨੀ ਕਿ ਮੇਰੀ ਸੱਸ ਦੁਨੀਆ ਤੋਂ ਗਿਆ ਪੂਰੇ 8 ਸਾਲ ਹੋ ਗਏ। ਵਿਛੜ ਗਿਆਂ ਦੀ ਕਮੀ ਸ਼ਾਇਦ ਅਕਸਰ ਹੀ ਆਪਾਂ ਮਹਿਸੂਸ ਕਰਦੇ ਰਹਿੰਦੇ ਹਾਂ, ਉਹ ਵੀ ਜਦੋਂ ਕੋਈ ਚੰਗਾ ਹੋਵੇ, ਬਹੁਤ ਵਧੀਆ ਹੋਵੇ। ਜਦੋਂ ਵੀ ਘਰ ਕੋਈ ਚੰਗਾ ਕੰਮ ਹੁੰਦਾ, ਮੈਂ ਉਹਨਾਂ ਨੂੰ ਜ਼ਰੂਰ ਯਾਦ ਕਰ ਲੈਂਦੀ ਹਾਂ, ਨਾਲ ਆਪਣੇ ਸਹੁਰਾ ਸਾਹਿਬ ਨੂੰ ਵੀ ਯਾਦ ਕਰਦੀ ਹਾਂ। ਅਤੇ ਸਰਦਾਰ ਸਾਹਿਬ ਕਹਿ ਦਿੰਦੇ ਨੇ, ਜਗਮੀਤ ਮੈਂ ਆਪਣੇ ਮੰਮੀ ਪਾਪਾ ਨੂੰ ਉਹਨਾਂ ਯਾਦ ਨਹੀਂ ਕਰਦਾ, ਉਹਨਾਂ ਸ਼ਾਇਦ ਪਿਆਰ ਨਹੀਂ ਕਰਦਾ ਜਿੰਨਾ ਤੂੰ ਹਰ ਵੇਲੇ ਕਰ ਲੈਂਦੀ ਹੈ। ਮੇਰਾ ਵਿਆਹ ਬੜੀ ਛੋਟੀ ਉਮਰ 'ਚ ਹੋ ਗਿਆ ਸੀ, 19 ਕੁ ਸਾਲ ਦੀ ਉਮਰ ਸੀ। ਛੋਟੀ ਉਮਰ ਹੋਣ ਕਰਕੇ ਸ਼ਾਇਦ ਮੈਨੂੰ ਜ਼ਿਆਦਾ ਪਿਆਰ ਮਿਲਿਆ, ਮੇਰੇ ਉੱਤੇ ਜ਼ਿਆਦਾ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਪਾਇਆ ਗਿਆ। ਉਹਦਾ ਸਿਹਰਾ ਮੇਰੀ ਸੱਸ ਦੇ ਸਿਰ ਹੀ 'ਤੇ ਜਾਂਦਾ, ਨਰਮੇ ਕਮਾਵਾਂ ਚੁੱਕਣ ਦਾ ਜਦੋਂ ਟਾਈਮ ਆਉਂਦਾ ਤਾਂ ਪਹਿਲੇ ਦਿਨ ਮੰਮੀ ਚੋਣੀਆਂ ਦੇ ਨਾਲ ਜਾਂਦੀ, ਧੂਫ ਕਰਕੇ ਲੱਡੂ ਵੰਡ ਕੇ ਚੋਣੀਆਂ ਨੂੰ ਚੁਗਣ ਲਾ ਦਿੰਦੇ। ਉਹਨਾਂ ਦੇ ਜਾਣ ਤੋਂ ਬਾਅਦ ਇਹ ਸਭ ਹੁਣ ਸਰਦਾਰ ਸਾਹਿਬ ਕਰਦੇ ਨੇ। ਅੱਜ ਸਵੇਰੇ ਸਰਦਾਰ ਸਾਹਿਬ ਚੋਣੀਆਂ ਲੈ ਕੇ ਆਏ ਸੀ, ਮੈਂ ਪੱਲੀਆਂ ਧੂਫ ਅਤੇ ਲੱਡੂ ਫੜਾਉਂਦਿਆਂ ਕਿਹਾ, ਆਹ ਸਾਰਾ ਸਮਾਨ ਤਿਆਰ ਹੈ ਸਰਦਾਰ ਜੀ। ਸਰਦਾਰ ਸਾਹਿਬ ਨੇ ਸਾਰਾ ਸਮਾਨ ਫੜਿਆ ਅਤੇ ਚੋਣੀਆਂ ਵਿੱਚੋਂ ਇੱਕ ਚੁਲਬਲੀ ਜਿਹੀ ਲੜਕੀ, ਜਿਸ ਦੀ ਉਮਰ ਮਸਾਂ ਹੀ 27-28 ਸਾਲ ਦੀ ਸੀ, ਕਹਿਣ ਲੱਗੀ, ਦੀਦੀ ਤੁਸੀਂ ਵੀ ਤਾਂ ਚਲੋ ਸਾਡੇ ਨਾਲ, ਤੁਸੀਂ ਵੀ ਖੇਤੀ ਜਾਇਆ ਕਰੋ। ਉਹਦੀ ਗੱਲ ਸੁਣ ਕੇ ਸਰਦਾਰ ਸਾਹਿਬ ਵੀ ਕਹਿਣ ਲੱਗੇ, ਚੱਲ ਆ ਜਾ। ਅਤੇ ਉਹਨਾਂ ਦਾ ਕਿਹਾ ਮੈਂ ਵੀ ਨਹੀਂ ਟਾਲ ਸਕੀ, ਨਾਲ ਬਹਿ ਗਈ ਟਰੈਕਟਰ ਦੇ ਉੱਤੇ। ਇਹ ਸਭ ਕੁਛ ਮੇਰੇ ਲਈ ਨਵਾਂ ਸੀ, ਪਹਿਲੀ ਵਾਰ ਸੀ। ਵਿਆਹ ਤੋਂ ਬਾਅਦ 25 ਸਾਲ ਬੀਤ ਚੁੱਕੇ ਸੀ, ਅੱਜ ਪਹਿਲੀ ਵਾਰ ਮੈਂ ਖੇਤਾਂ ਨੂੰ ਜਾ ਰਹੀ ਸੀ ਨਰਮਾ ਚੁਗਣ। ਇਹ ਮੇਰੇ ਲਈ ਇੱਕ ਬੜਾ ਵੱਖਰਾ ਅਤੇ ਬੜਾ ਵਧੀਆ ਤਜਰਬਾ ਸੀ। ਜਦੋਂ ਅਸੀਂ ਖੇਤ ਪਹੁੰਚੇ ਤਾਂ ਮੰਮੀ ਜੀ ਵਾਲੀ ਰਸਮ ਅੱਜ ਮੈਂ ਨਿਭਾਈ। ਉਸ ਤੋਂ ਬਾਅਦ ਜਦੋਂ ਕਪਾਹ ਚੁਗਣ ਦੀ ਵਾਰੀ ਆਈ ਤਾਂ ਇੱਕ ਕੱਪੜਾ ਲੈ ਕੇ ਉਹਨਾਂ ਚੋਣੀਆਂ ਦੀ ਦੇਖੋ ਦੇਖ ਮੈਂ ਵੀ ਨਰਮਾ ਚੁਗਣ ਲੱਗ ਪਈ। ਮੈਨੂੰ ਆਹ ਦੱਸੋ, ਆਹ ਕਿਵੇਂ, ਆਹ ਕਿਉਂ ਹੋਇਆ, ਨਿੱਕੇ ਨਿੱਕੇ ਸਵਾਲ ਮੈਂ ਉਹਨਾਂ ਨੂੰ ਪੁੱਛਦੀ ਰਹੀ। ਉਹਨਾਂ ਨੇ ਮੈਨੂੰ ਸਭ ਦੱਸਿਆ, ਝੋਲੀ ਕਿਵੇਂ ਬੰਨੀ ਦੀ ਹੈ, ਨਰਮਾ ਕਿਵੇਂ ਤੋੜੀ ਦਾ, ਕੋਈ ਫੁੱਟ ਛੁੱਟ ਨਾ ਜਾਵੇ, ਉਹਦੇ ਲਈ ਕੀ ਕਰਨਾ। ਉਹ ਮੈਨੂੰ ਵੇਖ ਕੇ ਲਗਾਤਾਰ ਹੱਸਦੀਆਂ, ਕਈ ਦੂਰੋਂ ਵੇਖ ਕੇ ਮੁਸਕਰਾਉਂਦੀਆਂ। ਮੇਰੀ ਹੋਈ ਗਲਤੀ ਦੇ ਉੱਤੇ ਉਹ ਮੈਨੂੰ ਉਹ ਠੀਕ ਕਰਨ ਦਾ ਢੰਗ ਵੀ ਦੱਸਦੀਆਂ, ਨਾਲੇ ਉਹਨਾਂ ਦਾ ਮਨ ਵੀ ਖੁਸ਼ ਹੁੰਦਾ। ਇੱਕ ਜਣੀ ਕਹਿਣ ਲੱਗੀ, ਦੀਦੀ ਤੁਸੀਂ ਰਹਿਣ ਦਿਓ, ਤੁਹਾਡੇ ਤੋਂ ਕਿੱਥੋਂ ਚੁਗਿਆ ਜਾਣਾ।
ਕਿਉਂ ਮੈਂ ਕਿਉਂ ਨਹੀਂ ਕਰ ਸਕਦੀ? ਜੇ ਤੁਸੀਂ ਕਰ ਸਕਦੀਆਂ ਤਾਂ ਮੈਂ ਵੀ ਕਰੂੰਗੀ। ਇੰਨਾ ਕਹਿ ਕੇ ਉਹਨਾਂ ਦੇ ਮਗਰ ਤਾਂ ਹੋ ਤੁਰੇ, ਪਰ ਕੰਮ ਸੌਖਾ ਨਹੀਂ ਸੀ। ਇੱਕ ਸੋਹਣਾ ਅਹਿਸਾਸ ਜ਼ਰੂਰ ਹੁੰਦਾ ਸੀ ਜਿੱਦਾਂ ਜਿੱਦਾਂ ਫੁੱਟ ਚੁੱਕ ਕੇ ਚੁੰਨੀ ਦੇ ਪੱਲੇ ਦੇ ਵਿੱਚ ਪਾਉਂਦੀ। ਸਰਦਾਰ ਸਾਹਿਬ ਨੇ ਵੇਖਿਆ ਕਿ ਹੁਣ ਇਹਦੇ ਲਈ ਔਖਾ ਹੋ ਰਿਹਾ, ਉਹਨਾਂ ਨੇ ਵੀ ਆਵਾਜ਼ ਮਾਰ ਦਿੱਤੀ, ਉਹ ਰਹਿਣ ਦੇ ਤੇਰੇ ਵੱਸ ਦਾ ਰੋਗ ਨਹੀਂ ਆ, ਗਰਮੀ ਬਹੁਤ ਆ, ਐਵੇਂ ਕਿਤੇ ਬਿਮਾਰ ਨਾ ਹੋ ਜਾਈ, ਆ ਜਾ ਮੰਜਾ ਡਾਹ ਤਾ ਟਾਲੀ ਥੱਲੇ, ਇੱਥੇ ਆ ਕੇ ਬੈਠ ਜਾ, ਮੈਂ ਵੀ ਤਾਂ ਜਿੱਦਾਂ ਇਹੋ ਹੀ ਇੰਤਜ਼ਾਰ ਹੀ ਕਰ ਰਹੀ। ਕੋਈ ਕਵੇ ਇਹ ਵੀ ਜਾ ਕੇ ਛਾਵੇਂ ਬਹਿ ਜਾ, ਪਰ ਫਿਰ ਵੀ ਮੈਨੂੰ ਲੱਗਦਾ ਸੀ ਕੀ ਕਹਿਣਗੀਆਂ ਕੁੜੀਆਂ। ਬੜੀ ਛੇਤੀ ਭੱਜ ਗਈ ਸਰਦਾਰਨੀ, ਕੋਈ ਅੱਧਾ ਪੌਣਾ ਘੰਟਾ ਲਾਇਆ ਹੋਣਾ, ਫਿਰ ਗਰਮੀ ਨੇ ਆਪਣਾ ਰੰਗ ਵੀ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲੀ ਦੇ ਨਾਲ ਜਾ ਕੇ ਟਾਲੀ ਹੇਠਾਂ ਡੱਠੇ ਮੰਜੇ ਦੇ ਉੱਤੇ ਬੈਠ ਗਈ। 3 ਵਜੇ ਸਰਦਾਰ ਸਾਹਿਬ ਗਏ ਤੇ ਘਰ ਜਾ ਕੇ ਚਾਹ ਬਣਵਾ ਲਿਆ। ਚਾਹ ਪੀਣ ਦੇ ਲਈ ਚੋਣੀਆਂ ਨੂੰ ਆਵਾਜ਼ ਮਾਰੀ, ਮੈਂ ਵੇਖਿਆ ਕਿ ਉਹ ਸਾਰੀਆਂ ਸਵੇਰ ਦੀਆਂ ਲਗਾਤਾਰ ਮਿਹਨਤ ਨੂੰ ਲੱਗੀਆਂ ਸੀ, ਬਿੰਦ ਸਾਹ ਨਹੀਂ ਲਿਆ ਉਹਨਾਂ ਨੇ। ਉਹਨਾਂ ਦੇ ਵਿੱਚੋਂ ਉਹੀ ਸਵੇਰ ਵਾਲੀ ਉਹੀ ਚੁਲਬਲੀ ਜਿਹੀ ਲੜਕੀ, ਸਵੇਰ ਤੋਂ ਪਾਣੀ ਧਾਣੀ ਵੀ ਨਹੀਂ ਪੀਤਾ, ਜਾਂ ਫਿਰ ਮੈਂ ਨਹੀਂ ਵੇਖ ਸਕੀ, ਲਗਾਤਾਰ ਕੰਮ ਦੇ ਵਿੱਚ ਲੱਗੀ ਰਹੀ। ਮੇਰੇ ਤੋਂ ਪਤਾ ਨਹੀਂ ਕਿਉਂ ਦੂਰ ਹੋ ਕੇ ਬਹਿੰਦੀ ਸੀ, ਪਰ ਹੁਣ ਉਹ ਮੇਰੇ ਨਾਲੇ ਲਾਗੇ ਆ ਕੇ ਬੈਠੀ, ਜਿੱਦਾਂ ਉਹਨੂੰ ਹੁਣ ਕੁਛ ਆਪਣਾਪਨ ਲੱਗਣ ਲੱਗ ਪਿਆ ਹੋਵੇ। ਸ਼ਾਇਦ ਇਸ ਕਰਕੇ ਕਿ ਉਹਦੇ ਨਾਲ ਮੈਂ ਅੱਜ ਨਰਮਾ ਚੁੱਕ ਗਿਆ। ਮੈਂ ਉਹਨਾਂ ਸਾਰੀਆਂ ਦੇ ਘਰ ਬਾਰ ਬਾਰੇ ਪੁੱਛਿਆ, ਪਹਿਲੀ ਵਾਰ ਉਹਨਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਅੱਜ ਨਵੇਂ ਲੋਕਾਂ ਨੂੰ ਮਿਲ ਰਹੀ ਹਾਂ, ਜਿੱਦਾਂ ਅੱਜ ਉਹ ਮੇਰੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਰਹੀਆਂ ਸੀ। ਉਹਨਾਂ 'ਚੋਂ ਕਈਆਂ ਨੂੰ ਮੈਂ ਜਾਣਦੀ ਸੀ, ਪਰ ਇਸ ਤੋਂ ਪਹਿਲਾਂ ਇੱਦਾਂ ਕਰਕੇ ਦਿਲ ਨਹੀਂ ਸੀ ਉਹਨਾਂ ਨੇ ਫੋਲਿਆ। ਉਹਨਾਂ ਨੂੰ ਮੇਰੇ ਵਿੱਚ ਅਤੇ ਮੈਨੂੰ ਉਹਨਾਂ ਦੇ ਵਿੱਚ ਆਪਣਾਪਨ ਮਹਿਸੂਸ ਹੋ ਰਿਹਾ ਸੀ, ਅਤੇ ਹੁਣ ਸ਼ਾਇਦ ਉਹ ਚੀਜ਼ ਸਮਝ ਵੀ ਆ ਰਹੀ ਸੀ ਕਿ ਮੇਰੀ ਸੱਸ ਕਿਉਂ ਖੇਤਾਂ 'ਚ ਆਉਂਦੀ ਸੀ, ਕਿਉਂ ਬਰਕਤ ਸੀ ਘਰ 'ਚ। ਮੈਂ ਉਸ ਚੁਲਬਲੀ ਲੜਕੀ ਨੂੰ ਕਿਹਾ, ਤੂੰ ਵੀ ਦੱਸ ਆਪਣੇ ਘਰ ਬਾਰੇ। ਪਹਿਲਾਂ ਉਹ ਮੈਨੂੰ ਵੇਖ ਕੇ ਹੱਸਣ ਲੱਗ ਪਈ ਅਤੇ ਫਿਰ ਮੇਰੇ ਸਵਾਲਾਂ ਦਾ ਜਵਾਬ ਦੇਣ ਲੱਗੀ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ ਕਿ ਵੱਧ ਤੋਂ ਵੱਧ 100 ਜਾਂ 150 ਦੀ ਕਪਾਹ ਚੁੱਗੂਗੀ ਅੱਜ। ਉਹਦੇ ਵਿੱਚੋਂ ਘਰ ਦਾ ਆਟਾ, ਦਾਲ, ਮਿਰਚ ਮਸਾਲਾ, ਬੱਚਿਆਂ ਦੇ ਪਾਲਣ ਪੋਸ਼ਣ ਦਾ ਖਰਚਾ, ਅਤੇ ਉੱਤੋਂ ਇਹ ਕਹਿ ਰਹੀ ਆ ਮੇਰਾ ਘਰ ਵਾਲਾ ਵੀ ਨਸ਼ੇੜੀ ਆ, ਉਹਦਾ ਖਰਚਾ ਵੀ ਮੈਂ ਚੁੱਕਦੀ, ਫਿਰ ਵੀ ਚਿਹਰੇ 'ਤੇ ਕੋਈ ਸ਼ਿਕਨ ਨਹੀਂ, ਫਿਰ ਵੀ ਕੋਈ ਗਿਲਾ ਨਹੀਂ, ਫਿਰ ਵੀ ਕਿੱਦਾਂ ਹੱਸੀ ਜਾਂਦੀ ਹੈ। ਬਾਂਹ 'ਤੇ ਧੁੱਪ ਤੋਂ ਬਚਣ ਦੇ ਲਈ ਇੱਕ ਕੱਪੜਾ ਜਿਹਾ ਪਾ ਕੇ, ਮੂੰਹ 'ਤੇ ਵੱਖਰਾ ਕੱਪੜਾ ਬੰਨ੍ਹ ਕੇ, ਚੁੰਨੀ ਵਿੱਚ ਇੱਕ ਸਸਤਾ ਜਿਹਾ ਮੋਬਾਈਲ ਲਗਾਇਆ, ਗਾਣੇ ਸੁਣੀ ਜਾਂਦੀ ਹੈ। ਮਸਤ ਹੈ ਆਪਣੇ ਕੰਮ ਦੇ ਵਿੱਚ, ਖੁਸ਼ ਆ। ਇੱਥੇ ਸ਼ਾਇਦ ਆਪਾਂ ਸਾਰਾ ਕੁਛ ਹੁੰਦਿਆਂ ਵੀ ਮਰੂੰ ਮਰੂੰ ਕਰੀ ਜਾਂਦੇ ਹਾਂ। ਇਸੇ ਦੇ ਉੱਤੇ ਇੱਕ ਦੋਸਤ ਦੀ ਗੱਲ ਯਾਦ ਆ ਗਈ। ਇੱਕ ਵਾਰੀ ਕਹਿੰਦਾ ਸੀ, ਜਸਮੀਤ ਤੁਸੀਂ ਤਾਂ ਬਹੁਤ ਲੱਕੀ ਹੋ, ਜਿਸ ਮਾਂ ਦੇ ਬੱਚੇ ਆਗਿਆਕਾਰੀ ਹੋਣ ਨਾ, ਉਹ ਦੁਨੀਆਂ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਹੁੰਦਾ, ਜਿਹਦਾ ਜੀਵਨ ਸਾਥੀ ਵਧੀਆ ਹੋਵੇ ਨਾ, ਉਹਦੀ ਦੁਨੀਆਂ ਧਰਤੀ 'ਤੇ ਸਵਰਗ ਹੁੰਦੀ ਹੈ। ਮੈਂ ਦੇਖਿਆ ਕਿ 4 ਵੱਜ ਗਏ ਸੀ। ਸੋਚਾਂ ਵਿੱਚ ਡੁੱਬੀ, ਪਤਾ ਹੀ ਨਹੀਂ ਲੱਗਿਆ ਕਦੋਂ 4 ਵੱਜੇ ਅਤੇ ਕਦੋਂ ਉਹ ਚਾਹ ਪੀ ਕੇ ਵਾਪਸ ਨਰਮਾ ਚੁਗਣ ਚਲੀਆਂ ਗਈਆਂ ਸੀ। ਮੈਂ ਉੱਠ ਕੇ ਖੇਤ ਵੱਲ ਝਾਤੀ ਮਾਰੀ। ਮੈਨੂੰ ਲੱਗਿਆ ਕਿ ਕਪਾਹ ਦੇ ਖਿੜੇ ਇਹ ਚਿੱਟੇ ਚਿੱਟੇ ਫੁੱਟ ਮੈਨੂੰ ਕੁਛ ਕਹਿ ਰਹੇ ਹੋਣ।
ਜਿੱਦਾਂ ਮੈਨੂੰ ਕਹਿ ਰਹੇ ਹੁਣ ਆਹ ਜਸਮੀਤ ਆ ਸਾਨੂੰ ਚੋਗ ਤੇ ਚੁੰਨੀ ਵਿੱਚ ਪਾ ਲਾ ਤੇ ਮੈਂ ਫਿਰ ਦੁਬਾਰਾ ਤੋਂ ਖੇਤ ਦੇ ਵਿੱਚ ਉਤਰੀ ਕਪਾਹ ਚੁੱਕ ਕੇ ਆਪਣੀ ਚੁੰਨੀ 'ਚ ਪਾਉਣ ਲੱਗ ਪਈ ਵਾਰੋ ਵਾਰੀ ਚਿਹਰੇ ਘੁੰਮਦੇ ਸੀ ਉਹ ਮੈਨੂੰ ਵੇਖ ਕੇ ਆਪਣੇ ਚਿਹਰੇ ਦੇ ਉੱਤੇ ਇੱਕ ਪਿਆਰੀ ਜਿਹੀ ਮੁਸਕਰਾਹਟ ਦਿੰਦੀਆਂ ਸੀ ਮੈਂ ਉਹਨਾਂ ਦੇ ਵਿੱਚ ਅਤੇ ਉਹ ਮੇਰੇ ਵਿੱਚ ਆਪਣਾਪਨ ਮਹਿਸੂਸ ਕਰਦੀਆਂ ਸੀ ਅੱਜ ਟਰੈਕਟਰ 'ਤੇ ਸਰਦਾਰ ਸਾਹਿਬ ਨਾਲ ਬੈਠੇ ਵਾਪਸੀ ਸਮੇਂ ਮੇਰੇ ਚਿਹਰੇ ਦੇ ਉੱਤੇ ਇੱਕ ਵੱਖਰਾ ਸਕੂਨ ਸੀ ਮਨ ਤੋਂ ਜਿੱਦਾਂ ਮਣਾ ਮੂਹੀ ਭਾਰ ਲੈ ਗਿਆ ਹੋਵੇ ਕਹਾਣੀ ਲਿਖੀ ਕਿਹਨਾਂ ਨੇ ਆ ਇਹ ਤਾਂ ਨਾਂ ਤਾਂ ਨਹੀਂ ਪਰ ਕੇ ਜ਼ਰੂਰ ਲਿਖਿਆ ਵਾ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ ਉਹ ਲੋਕ ਜਿਹੜੇ ਮਿਹਨਤ ਕਰਦੇ ਨੇ ਉਹ ਲੋਕ ਜਿਹੜੇ ਹੱਥੀਂ ਕੰਮ ਕਰਦੇ ਨੇ ਉਹ ਲੋਕ ਜਿਹੜੇ ਸਬਰ ਸੰਤੋਖ ਜਾਣਦੇ ਨੇ ਉਹ ਲੋਕ ਜਿਹੜੇ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਨਾ ਜਾਣਦੇ ਨੇ ਉਹ ਲੋਕ ਜਿਹੜੇ ਵਿਸ਼ਵਾਸ ਰੱਖਦੇ ਨੇ ਉਸ ਸੱਚੇ ਰੱਬ ਦੇ ਵਿੱਚ ਉਹਨਾਂ ਦੇ ਨਾਲੋਂ ਬਿਹਤਰ ਹੋਰ ਕੋਈ ਨਹੀਂ ਉਹ ਜਾਣਦੇ ਨੇ ਜ਼ਿੰਦਗੀ ਨੂੰ ਕਿੱਦਾਂ ਜੀਣਾ ਮਹਿਲਾਂ ਦੇ ਵਿੱਚ ਰਹਿਣ ਵਾਲੇ ਅਕਸਰ ਹੀ ਮਨ ਦੇ ਵਿੱਚ ਸੰਸੇ ਰੱਖਦੇ ਨੇ ਪਤਾ ਨਹੀਂ ਗਰੀਬ ਦਾ ਗੁਜ਼ਾਰਾ ਕਿੱਦਾਂ ਹੋਣਾ ਖੁਰੇ ਇੱਦਾਂ ਦੀ ਨਰਕ ਦੀ ਜ਼ਿੰਦਗੀ ਕਿਉਂ ਬਤੀਤ ਕਰਦੇ ਆ ਕੋਈ ਨਾਲ ਬਵੇ ਪੁੱਛੇ ਰਵੇ ਸਾਵਾਂ ਵਿਚਰੇ ਤੇ ਜਾਣੇ ਹੱਥੀਂ ਮਿਹਨਤ ਕਰਨ ਦੇ ਵਿੱਚ ਕਿਰਤ ਕਰਨ ਦੇ ਵਿੱਚ ਕੀ ਸਕੂਨ ਹੈ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਪ੍ਰਾਣ ਲਾਲ ਮੁਥੂਟ 11 ਰੁਪਏ, ਡਾਕਟਰ ਬੀ ਡੀ ਸਾਹ 21 ਰੁਪਏ, ਇੰਦਰ ਮੈਡੀਕਲ ਸਟੋਰ 51 ਰੁਪਏ, ਸਬੋਦਯ ਗਿਆਨ ਇੰਟਰਨੈਸ਼ਨਲ 101 ਰੁਪਏ, ਕਾਂਤੀ ਸਰਨ ਮੁਦਗਲ 101 ਰੁਪਏ।
4: ਹੈ
3: ਗਲਤੀ ਮਾਰੇ ਸੇ ਵੀ ਤੋ ਹੋਈ ਹੈ ਨਾ।
4: ਸੱਚ।

Ha!

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉਸ਼ਾ ਕਾਲੀ ਕਾਲੀ ਦੇ ਨਾਲ ਆਪਣੇ ਘਰ ਦਾ ਕੰਮ ਨਿਪਟਾ ਰਹੀ। ਹਰ ਰੋਜ਼ ਦਾ ਕੰਮ ਸੀ ਵੈਸੇ, ਸਾਰਾ ਕੰਮ ਇਕੱਲੀ ਨੂੰ ਕਰਨਾ ਪੈਂਦਾ ਅਤੇ ਅੱਜ ਤਾਂ ਉਹਨਾਂ ਨੇ ਕਿਤੇ ਜਾਣਾ ਵੀ ਆ। ਸਾਰੇ ਪਰਿਵਾਰ ਦੀ ਰੋਟੀ ਵੀ ਬਣਾਈ ਹੈ ਅਤੇ ਭੱਜ ਭੱਜ ਕੇ ਉਹ ਰਸੋਈ ਦੇ ਵਿੱਚ ਭਾਂਡੇ ਵੀ ਸਾਂਭ ਰਹੀ ਹੈ ਅਤੇ ਸ਼ਾਮ ਦਾ ਵੀ ਸ਼ਾਇਦ ਕੋਈ ਇੰਤਜ਼ਾਮ ਕਰ ਰਹੀ ਹੈ। ਕਾਫੀ ਕੰਮ ਕਾਰ ਹੈ, ਕਿਸੇ ਨੇ ਕੰਮ ਕਾਰ ਦੇ ਵਿੱਚ ਹੱਥ ਤਾਂ ਨਹੀਂ ਵੰਡਾਇਆ, ਪਰ ਹੁਣ ਜਦੋਂ ਤਿਆਰ ਹੋਣ ਦੇ ਲਈ ਕਹੀ ਹੈ ਤਾਂ ਪਿੱਛੋਂ ਆਵਾਜ਼ਾਂ ਪੈਣੀਆਂ ਜ਼ਰੂਰ ਜ਼ਰੂਰ ਸ਼ੁਰੂ ਹੋ ਗਈਆਂ। ਥੋੜ੍ਹਾ ਕਾਲੀ ਕਾਲੀ ਹੱਥ ਮਾਰ ਲਓ, ਛੇਤੀ ਤਿਆਰ ਹੋ ਲਓ, ਆਪਾਂ ਲੇਟ ਹੋ ਰਹੇ ਹਾਂ। ਅਤੇ ਆਵਾਜ਼ਾਂ ਹੌਲੀ ਹੌਲੀ ਤੇਜ਼ ਹੋ ਰਹੀਆਂ ਨੇ। ਊਸ਼ਾ ਮਨ ਦੇ ਵਿੱਚ ਸੋਚਦੀ ਹੈ ਕਿ ਬਾਕੀ ਸਾਰਿਆਂ ਨੂੰ ਤਾਂ ਸਿਰਫ ਤਿਆਰ ਹੋਣ ਤੱਕ ਹੀ ਮਤਲਬ ਸੀ, ਮੈਂ ਸਾਰਾ ਕੰਮ ਕਾਰ ਪਹਿਲਾਂ ਘਰ ਦਾ ਕੀਤਾ ਅਤੇ ਹੁਣ ਵਾਰੀ ਆਈ ਮੇਰੀ ਤਿਆਰ ਹੋਣ ਦੀ। ਇੰਨੀ ਕਾਲੀ ਕਾਲੀ ਕੋਈ ਕਿੱਦਾਂ ਤਿਆਰ ਹੋ ਸਕਦਾ ਭਲਾ, ਅਤੇ ਉਹ ਵੀ ਜਦੋਂ ਕਿਸੇ ਖਾਸ ਪ੍ਰੋਗਰਾਮ 'ਤੇ ਜਾਣਾ ਹੋਵੇ। ਅੱਜ ਊਸ਼ਾ ਦੀ ਨਨਾਣ ਦੇ ਮੁੰਡੇ ਦਾ ਜਨਮਦਿਨ ਹੈ ਅਤੇ ਸੱਸ ਨੂੰ ਵੀ ਬੜੀ ਕਾਲੀ ਹੈ ਕਿ ਛੇਤੀ ਤੋਂ ਛੇਤੀ ਪਹੁੰਚ ਜਾਈਏ, ਸਾਡੀ ਧੀ ਨੂੰ ਜ਼ਰਾ ਵੀ ਇੰਤਜ਼ਾਰ ਨਾ ਕਰਨਾ ਪਵੇ। ਅਤੇ ਹੁਣ ਜਿਹੜੀ ਆਵਾਜ਼ ਆਈ ਆ ਉਹ ਥੋੜ੍ਹੀ ਜਿਹੀ ਕੜਕਵੀ ਆ, ਕਿਉਂਕਿ ਉਹ ਸੱਸ ਦੀ ਆ। ਹੋਈ ਨਹੀਂ ਤਿਆਰ ਹਲੇ, ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਤਿਆਰ ਹੁੰਦੀਆਂ ਨੇ। ਆਪਾਂ ਤਾਂ ਝੱਟ ਪੱਟ ਪਾ ਕੇ ਸੂਟ ਤੁਰ ਪੈਂਦੀਆਂ ਸੀ, ਨਹੀਂ ਤਾਂ ਸਾਨੂੰ ਘਰੇ ਛੱਡ ਕੇ ਚਲ ਜਾਂਦੇ ਹੁੰਦੇ ਸੀ ਜਦੋਂ ਕੋਈ ਪਿੱਛੋਂ ਆਵਾਜ਼ਾਂ ਮਾਰੇ। ਕਾਲੀ ਪਾਵੇ ਤਾਂ ਫਿਰ ਤਿਆਰੀ ਤੁਹਾਡੀ ਹੋਰ ਵੀ ਮੱਧਮ ਪੈ ਜਾਂਦੀ ਹੈ। ਸ਼ਾਇਦ ਊਸ਼ਾ ਨਾਲ ਵੀ ਇੱਦਾਂ ਹੀ ਹੋ ਰਿਹਾ ਸੀ, ਕਾਲੀ ਕਾਲੀ ਦੇ ਵਿੱਚ ਜੋ ਲੱਭਿਆ ਉਹ ਪਾ ਲਿਆ। ਬੈੱਡ ਦੇ ਥੱਲਿਓਂ ਸੈਂਡਲ ਕੱਢੇ ਤਾਂ ਕੀ ਵੇਖਦੀ ਹੈ ਕਿ ਉਹ ਤਾਂ ਟੁੱਟੇ ਨੇ, ਬੁਰੇ ਲੱਗਣਗੇ। ਹਲੇ ਉਹ ਸੋਚ ਹੀ ਰਹੀ ਆ ਮੈਂ ਕਰਾਂ ਅਤੇ ਕੀ ਕਰਾਂ। ਇਹਨੇ ਨੂੰ ਬਾਹਰੋਂ ਇੱਕ ਹੋਰ ਆਵਾਜ਼ ਆਉਂਦੀ ਹੈ, ਕੋਈ ਸ਼ਰਮ ਕਰੀ ਦੀ ਹੁੰਦੀ ਹੈ, ਕੋਈ ਇੰਤਜ਼ਾਰ ਕਰ ਰਿਹਾ ਹੁੰਦਾ। ਉਹ ਬਾਲੜੀ ਇੰਤਜ਼ਾਰ ਕਰ ਰਹੀ ਹੋਊਗੀ। ਦੋ ਵਾਰੀ ਸਵੇਰ ਦਾ ਫੋਨ ਆ ਗਿਆ ਅਤੇ ਤੁਹਾਡੀ ਮੈਮ ਸਾਹਿਬ ਦੀਆਂ ਤਿਆਰੀਆਂ ਹੀ ਨਹੀਂ ਮੁੱਕ ਰਹੀਆਂ, ਵੈਸੇ ਕੋਈ ਪਹਿਲੀ ਵਾਰ ਨਹੀਂ ਹੈ। ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੀ ਆਦਤ ਪੈ ਚੁੱਕੀ ਹੈ, ਸੱਸ ਹਮੇਸ਼ਾ ਇਸੇ ਰਵੱਈਏ ਦੇ ਵਿੱਚ ਬੋਲਦੀ ਹੈ। ਸਾਰਾ ਦਿਨ ਉਹ ਟੁੱਟ ਟੁੱਟ ਕੇ ਕੰਮ ਕਰਦੀ ਹੈ, ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਆ, ਕਦੀ ਕਿਸੇ ਦੇ ਅੱਗੇ ਬੋਲੀ ਨਹੀਂ, ਪਰ ਫਿਰ ਵੀ ਉਹਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਸ਼ਾਇਦ ਸੱਸ ਦਾ ਭੇਜਿਆ ਹੁਣ ਘਰ ਵਾਲਾ ਵੀ ਅੰਦਰ ਆ ਗਿਆ ਅਤੇ ਆ ਕੇ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਇੰਨਾ ਚਿਰ ਭਲਾ ਕੌਣ ਲਾਉਂਦਾ ਹੁੰਦਾ, ਇੰਨੇ ਚਿਰ ਦੇ ਵਿੱਚ ਬੰਦਾ ਹੋ ਕੇ ਵਾਪਸ ਮੁੜ ਆਉਂਦਾ। ਊਸ਼ਾ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਬੜੇ ਡਰਾਮੇ ਦੇ ਨਾਲ ਸੈਂਡਲ ਵਿਖਾਈ ਜੀ। ਕਾਲੀ ਕਾਲੀ 'ਚ ਯਾਦ ਨਹੀਂ ਰਿਹਾ ਸੈਂਡਲ ਟੁੱਟੀ ਹੈ ਅਤੇ ਨਵੀਂ ਨਹੀਂ ਸੀ ਲਈ ਜਾਂਦੀ, ਹੁਣ ਸਮੇਂ ਤੈਨੂੰ ਯਾਦ ਆਇਆ। ਉਧਰੋਂ ਜਾਣ ਦਾ ਟਾਈਮ ਹੋਇਆ ਅਤੇ ਹੁਣ ਸੈਂਡਲ ਕੱਢ ਕੇ ਵਿਖਾਉਣ ਲੱਗ ਪਈ, ਬੰਦਾ ਜੋੜੇ ਹੀ ਦੋ ਰੱਖ ਲੈਂਦਾ। ਊਸ਼ਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੱਲ੍ਹ ਮੰਮੀ ਜੀ ਨੂੰ ਕਿਹਾ ਸੀ ਕਿ ਮੈਂ ਜੁੱਤੀ ਲੈ ਆਵਾਂ, ਤੁਸੀਂ ਮੇਰੇ ਨਾਲ ਚੱਲੋ, ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਕਹਿਣ ਲੱਗੇ ਘਰ ਦੀਆਂ ਸਾਫ਼ ਸਫਾਈਆਂ ਹਾਲੇ ਕਰਨ ਵਾਲੀਆਂ ਪਈਆਂ ਨੇ, ਉੱਥੇ ਕਿੰਨੇ ਵਿਕਣੀ ਆ ਤੇਰੀ ਜੁੱਤੀ। ਪਰ ਇਹ ਗੱਲ ਸੱਸ ਨੇ ਪੂਰੀ ਨਹੀਂ ਹੋਣ ਦਿੱਤੀ, ਵਿੱਚੇ ਹੀ ਆ ਕੇ ਟੋਕ ਦਿੱਤਾ। ਹਾਂ ਹੁਣ ਸਾਰਾ ਕੁਛ ਮੇਰੇ ਸਿਰ ਮੜ ਦੇ, ਸਾਰਾ ਕਸੂਰ ਮੇਰਾ ਹੀ ਆ, ਤੇਰੇ ਵਰਗੀਆਂ ਵਹੁਟੀਆਂ ਇੱਦਾਂ ਹੀ ਘਰ ਵਾਲਿਆਂ ਦੇ ਕੰਨ ਭਰਦੀਆਂ ਹੁੰਦੀਆਂ। ਪਤਾ ਨਹੀਂ ਕਿਉਂ ਅੱਜ ਕੱਲ੍ਹ ਦੀਆਂ ਕੁੜੀਆਂ ਇਹ ਚਾਹੁੰਦੀਆਂ ਹੀ ਨਹੀਂ ਕਿ ਸਾਡੇ ਆਉਣ ਤੋਂ ਬਾਅਦ ਮਾਂ ਪੁੱਤ ਦੇ ਕੋਈ ਆਪਸ ਦੇ ਵਿੱਚ ਤਾਲੁਕ ਬਣਿਆ ਰਹੇ, ਪਰ ਸਾਡੇ ਘਰ 'ਚ ਇਹ ਸਭ ਨਹੀਂ ਚੱਲਣਾ। ਜੇ ਤੇਰੀ ਕੋਈ ਗਲਤੀ ਹੈ ਤਾਂ ਮੇਰੇ ਸਿਰ ਮੜਨ ਦੀ ਜ਼ਰੂਰਤ ਨਹੀਂ। ਊਸ਼ਾ ਫਿਰ ਚੁੱਪ ਹੋ ਗਈ, ਹੁਣ ਕਰੇ ਤਾਂ ਕੀ ਕਰੇ। ਪਰ ਇੰਨੇ ਚਿਰ ਨੂੰ ਹੁਣ ਗੱਲ ਇੰਨੀ ਵੱਧ ਚੁੱਕੀ ਆ ਅਤੇ ਸੱਸ ਨੂੰ ਇਹ ਇਲਜ਼ਾਮ ਪਸੰਦ ਵੀ ਨਹੀਂ ਆਇਆ। ਊਸ਼ਾ ਨੂੰ ਘਰੇ ਛੱਡ ਕੇ ਜਾਣ ਦਾ ਫੈਸਲਾ ਹੋਇਆ ਕਿ ਜੇ ਤੇਰੇ ਕੋਲ ਸੈਂਡਲ ਨਹੀਂ ਹੈਗਾ ਤਾਂ ਤੂੰ ਘਰੇ ਰਹਿ ਸਕਦੀ ਹੈ। ਘਰ ਵਾਲੇ ਨੇ ਕਿਹਾ ਸੀ ਕਿ ਮਾਂ ਰਾਹ ਦੇ ਵਿੱਚੋਂ ਆਪਾਂ ਫੜ ਲਾਂਗੇ ਸੈਂਡਲ, ਕੋਈ ਨਹੀਂ ਰਸਤੇ ਦੇ ਵਿੱਚ ਕੋਈ ਦੁਕਾਨ ਪਊਗੀ ਅਤੇ ਕੋਈ 5-10 ਮਿੰਟ ਦਾ ਕੰਮ ਆ। ਪਰ ਮਾਂ ਨੂੰ ਹੁਣ ਇਹ ਚੀਜ਼ ਬਿਲਕੁਲ ਪਸੰਦ ਨਹੀਂ ਆਈ, ਉਹ ਨਹੀਂ ਚਾਹੁੰਦੀ ਕਿ ਮੇਰੀ ਧੀ ਜ਼ਰਾ ਵੀ ਇੰਤਜ਼ਾਰ ਕਰੇ।
ਉਹਨੂੰ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਸੁਣਨੀਆਂ ਪੈਣ। ਆਖਰ ਪਹਿਲਾ ਜਨਮ ਹੈ ਉਹਦੇ, ਜਨਮਦਿਨ ਹੈ ਉਹਦੇ ਮੁੰਡੇ ਦਾ, ਤੈਨੂੰ ਨਹੀਂ ਖੁਸ਼ੀ ਮਾਮੇ ਨੂੰ? ਰਾਹ 'ਚ ਇਹਦੀਆਂ ਜੁੱਤੀਆਂ ਲੈਂਦਾ ਫਿਰੇ ਤੂੰ, ਇਹਦੇ ਨਾਲੋਂ ਬਿਹਤਰ ਹੈ ਇਹਨੂੰ ਘਰੇ ਰਹਿਣ ਦੀਏ। ਸੋ ਇਹ ਹੁਣ ਫੈਸਲਾ ਹੋ ਚੁੱਕਾ ਸੀ, ਇਹ ਘਰ ਰਹੂਗੀ ਤਾਂ ਇਹਦਾ ਦਿਮਾਗ ਟਿਕਾਣੇ ਹੋ ਜੂਗਾ। ਸਾਰਾ ਦਿਨ ਘਰ ਇਕੱਲੀ ਕਰਦੇ ਰਹੇ, ਕਰਦੀ ਰਹੇ ਆਪਣੇ ਕੰਮ। ਅੱਜ ਊਸ਼ਾ ਨੂੰ ਘਰੇ ਛੱਡ ਦਿੱਤਾ ਗਿਆ। ਉਹਨੂੰ ਬੜਾ ਚਾਅ ਸੀ ਕਿ ਬੜੇ ਦਿਨਾਂ ਬਾਅਦ ਮੈਂ ਘਰੋਂ ਬਾਹਰ ਨਿਕਲਾਂਗੀ, ਤਾਨੇ ਮਿਹਣੇ ਤਾਂ ਰਾਹ 'ਚ ਵੀ ਚੱਲਦੇ ਰਹਿਣੇ, ਕੋਈ ਖਾਸ ਫਰਕ ਨਹੀਂ ਪੈਣਾ ਉਹਦੀ ਨਿੱਤ ਦੀ ਰੂਟੀਨ ਦੇ ਵਿੱਚ। ਪਰ ਉਹਨੂੰ ਸੀ ਕਿ ਇਸ ਚਾਰ ਦੁਆਰੀ ਤੋਂ ਬਾਹਰ ਤਾਂ ਨਿਕਲੂੰਗੀ, ਕੁਛ ਮਾੜਾ ਮੋਟਾ ਤਿਆਰ ਹੋਣ ਦਾ ਕਿਤੇ ਸਬੱਬ ਬਣਿਆ ਵਾ। ਵੈਸੇ ਤਾਂ ਸਾਰਾ ਦਿਨ ਕੰਮਾਂ ਦੇ ਵਿੱਚ, ਮਾੜਾ ਮੋਟਾ ਕਿਤੇ ਬਾਹਰ ਜਾਣ ਦੀ ਗੱਲ ਕਰ ਲਓ, ਕਿਤੇ ਸੈਰ ਲਈ ਵੀ ਕਹਿ ਦਿਉ ਅਤੇ ਤਾਂ ਵੀ ਸੱਸ ਮਨਾ ਕਰ ਦਿੰਦੀ ਹੈ। ਉਹ ਵੱਜ ਕੇ ਰਹਿ ਗਈ ਹੈ ਇਸ ਚਾਰ ਦੁਆਰੀ ਦੇ ਵਿੱਚ। ਖੈਰ ਉਹਨੇ ਸਾਰਾ ਦਿਨ ਔਖੇ ਸੌਖੇ ਕੱਟਿਆ। ਸ਼ਾਮ ਨੂੰ ਜਦੋਂ ਪਰਿਵਾਰ ਘਰ ਆਇਆ ਤਾਂ ਉਹ ਆਪਣੇ ਤਰੀਕੇ ਦੇ ਨਾਲ ਉੱਥੇ ਹੋਇਆ ਬੀਤਿਆ ਸਾਰਾ ਸਾਂਝਾ ਕਰ ਰਹੇ ਨੇ, ਪਰ ਊਸ਼ਾ ਨੂੰ ਫਿਰ ਕਿਸੇ ਨੇ ਪੁੱਛਿਆ। ਉਹ ਸੋਚਦੀ ਹੈ ਕਿ ਮੈਂ ਕਰਾਂ ਅਤੇ ਕੀ ਕਰਾਂ, ਪਰ ਅੱਜ ਉਹ ਫੈਸਲਾ ਕਰ ਚੁੱਕੀ ਸੀ ਉਹਨੇ ਕੀ ਕਰਨਾ। ਅਗਲੇ ਦਿਨ ਸਵੇਰੇ ਜਦੋਂ ਸੱਸ ਉੱਠੀ ਤਾਂ ਆਵਾਜ਼ ਜ਼ੋਰ ਦੀ ਮਾਰੀ, ਚਾਹ ਬਣੀ ਨਹੀਂ ਹਲੇ? ਹਲੇ ਮਹਾਰਾਣੀ ਜੁੱਲੇ 'ਚੋਂ ਨਹੀਂ ਨਿਕਲੀ ਹੋਣੀ? ਪਰ ਅੱਗੋਂ ਕੋਈ ਆਵਾਜ਼ ਨਹੀਂ ਆਈ ਅੱਜ। ਇਸ ਤੋਂ ਪਹਿਲਾਂ ਤਾਂ ਜਦੋਂ ਸੱਸ ਉੱਠਦੀ ਹੈ ਉਨੀ ਦੇਰ ਨੂੰ ਚਾਹ ਬਣੀ ਹੁੰਦੀ ਹੈ ਅਤੇ ਰੋਟੀ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ। ਰਸੋਈ ਦੇ ਵਿੱਚ ਹੋਏ ਖੜਕਾ ਤੋਂ ਹੀ ਪਤਾ ਲੱਗ ਜਾਂਦਾ ਕਿ ਹੁਣ ਰੋਟੀ ਪਾਣਾ ਹੋਣਾ ਸ਼ੁਰੂ ਹੋ ਗਿਆ, ਅਤੇ ਸੱਸ ਨਿਕਲਦੀ ਉਦੋਂ ਜਾਂ ਬਾਹਰ। ਪਰ ਅੱਜ ਕੋਈ ਇੱਦਾਂ ਦੀ ਹਿਲਜੁਲ ਨਹੀਂ ਹੋਈ। ਦੋ ਤਿੰਨ ਵਾਰੀ ਆਵਾਜ਼ ਮਾਰਨ ਦੇ ਉੱਤੇ ਊਸ਼ਾ ਬਾਹਰ ਨਿਕਲੀ ਹੈ, ਹੱਸਦੀ ਹੋਈ ਮੁਸਕਰਾਉਂਦੀ ਹੋਈ। ਅੱਜ ਉਹਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਹੈ, ਕਿਉਂਕਿ ਅੱਜ ਉਹ ਆਪਣਾ ਫੈਸਲਾ ਕਰ ਚੁੱਕੀ ਹੈ ਉਹਨੇ ਕੀ ਕਰਨਾ। ਚਾਹ ਕਿੰਨੇ ਬਣਾਉਣੀ ਆ, ਅਤੇ ਨਾਲੇ ਆ ਸਵੇਰੇ ਸਵੇਰੇ ਮੂੰਹ ਮੱਥਾ ਕਿੱਥੇ ਰੰਗੀ ਫਿਰਦੀ ਹੈ, ਕਿੱਧਰ ਚੱਲੀ ਹੈ? ਜੀ ਮੈਂ ਆਪਣੇ ਪੇਕੇ ਚੱਲੀ ਹਾਂ, ਕਿਹਨੂੰ ਪੁੱਛ ਕੇ? ਅਤੇ ਨਾਲੇ ਜਿੱਥੇ ਵੀ ਜਾਣਾ ਪਹਿਲਾਂ ਚਾਹ ਪਾਣੀ ਬਣਾ, ਰੋਟੀ ਪਾਣੀ ਬਣਾ ਕੇ ਰੱਖ, ਘਰ ਦਾ ਕੰਮ ਕਰਕੇ ਅਤੇ ਫਿਰ ਜਾ। ਜੀ ਨਹੀਂ, ਮੈਂ ਕੰਮ ਕਾਰ 'ਤੇ ਹੁਣ ਪੇਕੇ ਜਾ ਕੇ ਕਰੂੰਗੀ। ਇਹ ਕੀ ਬਕਵਾਸ ਹੋਈ ਭਲਾ? ਜਿਨ੍ਹਾਂ ਨੇ ਮੇਰੇ ਸਾਰੇ ਖਰਚੇ ਦਾ ਬਿਜ਼ੀ ਧਿਆਨ ਰੱਖਣਾ, ਜਿਨ੍ਹਾਂ ਨੇ ਮੈਨੂੰ ਟੁੱਟੇ ਸੈਂਡਲ ਲੈ ਕੇ ਦੇਣੇ ਆ, ਨਵੇਂ ਸੂਟ ਲੈ ਕੇ ਦੇਣੇ ਆ, ਅਤੇ ਫਿਰ ਕੰਮ ਵੀ ਤਾਂ ਮੈਂ ਉੱਥੇ ਹੀ ਕਰੂੰਗੀ ਨਾ, ਫਿਰ ਮੈਂ ਕੰਮ ਤੁਹਾਡੇ ਘਰ ਕਿਉਂ ਕਰੀ ਜਾਵਾਂ? ਕੁਛ ਜ਼ਿਆਦਾ ਨਹੀਂ ਜ਼ਬਾਨ ਚੱਲਣ ਲੱਗ ਪਈ ਤੇਰੀ? ਅਤੇ ਨਾਲੇ ਇਹ ਕਿੱਥੇ ਆ, ਇਹਨੂੰ ਸੁਣਦਾ ਨਹੀਂ ਆ ਕਿ ਉਹਦੀ ਵਹੁਟੀ ਕਿੱਦਾਂ ਮੇਰੇ ਨਾਲ ਜ਼ਬਾਨ ਲੜਾ ਰਹੀ? ਜ਼ੋਰ ਦੇਣੀ ਆਪਣੇ ਪੁੱਤ ਨੂੰ ਆਵਾਜ਼ ਮਾਰੀ ਹੈ ਕਿ ਆਪਣੀ ਵਹੁਟੀ ਦੀ ਤੂੰ ਕਰਤੂਤ ਸੁਣ ਲਾ। ਪਰ ਉਹ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ। ਸ਼ਾਇਦ ਊਸ਼ਾ ਰਾਤ ਆਪਣੇ ਘਰ ਵਾਲੇ ਦੇ ਨਾਲ ਸਾਰੀ ਗੱਲ ਕਰ ਚੁੱਕੀ ਹੈ। ਸੱਸ ਬੋਲਦੀ ਰਹੀ ਅਤੇ ਊਸ਼ਾ ਸੁਣਦੀ ਰਹੀ। ਸੱਸ ਹੁਣ ਚਾਹੁੰਦੀ ਸੀ ਕਿ ਉਹਦਾ ਮੁੰਡਾ ਵਿੱਚ ਦਖਲ ਅੰਦਾਜ਼ੀ ਕਰੇ। ਉਹਨੂੰ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਿ ਉਹਦੀ ਨੌਂ ਉਹਦੇ ਅੱਗੇ ਬੋਲੇ, ਅੱਜ ਘਰ ਦਾ ਕੰਮ ਕਾਰ ਨਾ ਕਰੇ ਅਤੇ ਐਵੇਂ ਹੀ ਪੇਕਿਆਂ ਨੂੰ ਤੁਰ ਪਵੇ। ਆਖਿਰਕਾਰ ਘਰ ਵਾਲੇ ਦੀ ਵੀ ਚੁੱਪੀ ਟੁੱਟੀ ਅਤੇ ਕਹਿਣ ਲੱਗਾ, ਮਾਂ ਇਹ ਠੀਕ ਤਾਂ ਕਹਿ ਰਹੀ ਆ, ਜੇ ਇਹਨੇ ਸਾਰਾ ਕੁਛ ਆਪਣੇ ਪੇਕਿਆਂ ਤੋਂ ਹੀ ਲੈਣਾ ਅਤੇ ਫਿਰ ਕੰਮ ਵੀ ਉੱਥੇ ਜਾ ਕੇ ਕਰ ਲੂਗੀ। ਮੈਂ ਵੀ ਮਹਿਸੂਸ ਕੀਤਾ ਕਿ ਤੁਸੀਂ ਕੁਛ ਜ਼ਿਆਦਾ ਹੀ ਬੋਲ ਜਾਂਦੇ ਹੋ ਇਹਨੂੰ। ਪਹਿਲੀ ਵਾਰ ਅੱਜ ਇਹਨੂੰ ਮੈਂ ਬੋਲਦੇ ਸੁਣਿਆ ਅਤੇ ਇਹਦੇ ਵਿੱਚ ਇਹਦਾ ਕਸੂਰ ਨਹੀਂ, ਕਸੂਰ ਤੁਹਾਡਾ। ਮੈਂ ਬਹੁਤੀ ਵਾਰੀ ਨਜ਼ਰ ਅੰਦਾਜ਼ ਕੀਤਾ, ਪਰ ਹੁਣ ਮੈਨੂੰ ਕਾਫੀ ਹੱਦ ਤੱਕ ਕਲੈਰਿਟੀ ਹੋ ਗਈ। ਕੱਲ੍ਹ ਵੀ ਜੋ ਤੁਸੀਂ ਕੀਤਾ ਉਹ ਧੱਕਾ ਸੀ, ਉਹ ਲਗਭਗ ਤਿਆਰ ਹੋ ਚੁੱਕੀ ਸੀ। ਅਤੇ ਵੈਸੇ ਵੀ ਜਦੋਂ ਆਪਾਂ ਉਹਨਾਂ ਦੇ ਘਰ ਪਹੁੰਚੇ ਸੀ ਤਾਂ ਘੰਟਾ ਸਾਨੂੰ ਬਹਿਣਾ ਪਿਆ, ਉਹਨਾਂ ਦੀ ਤਾਂ ਆਪਣੀ ਕੋਈ ਤਿਆਰੀ ਨਹੀਂ। ਅਤੇ ਤੁਸੀਂ ਕਹਿ ਰਹੇ ਸੀ ਉਹ ਵਾਰ ਵਾਰ ਫੋਨ ਕਰੀ ਜਾਂਦੀ ਆ, ਉਹ ਤਿਆਰ ਬੈਠੇ ਨੇ, ਉਹ ਇੰਤਜ਼ਾਰ ਕਰ ਰਹੇ ਨੇ, ਸਵਾਹ ਅਤੇ ਖੇਹ ਇੰਤਜ਼ਾਰ ਕਰ ਰਹੇ ਸੀ ਉਹ ਸਾਡਾ। ਹਾਲੇ ਤੱਕ ਤਾਂ ਉਹ ਆਪ ਤਿਆਰ ਨਹੀਂ ਸੀ ਹੋਏ।
ਤੇ ਫਿਰ ਕੀ ਫਰਕ ਪੈਂਦਾ ਸੀ ਆਪਾਂ ਜੇ ਕੋਈ ਰਾਹ ਦੇ ਵਿੱਚ ਅੱਧਾ ਪੌਣਾ ਘੰਟਾ ਕਿਤੇ ਠਹਿਰ ਕੇ ਵੀ ਚੱਲ ਜਾਂਦੇ। ਆਖਿਰਕਾਰ ਇੱਜ਼ਤ ਤਾਂ ਸਾਡੇ ਘਰ ਦੀ ਹੈ ਨਾ, ਟੌਰ ਤਾਂ ਸਾਡੇ ਘਰ ਦੀ ਨਿਕਲਣੀ ਸੀ। ਉੱਥੇ ਕਿਸੇ ਨੇ ਵੇਖ ਕੇ ਕੀ ਕਹਿਣਾ ਸੀ, ਇਹੋ ਹੀ ਕਹਿਣਾ ਸੀ ਨਾ ਕਿ ਇਹਨੂੰ ਟੁੱਟੀ ਜੁੱਤੀ ਵੀ ਨਹੀਂ ਨਵੀਂ ਲੈ ਕੇ ਦਿੰਦੇ। ਮਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੈ, ਹੁਣ ਤੇਰੀ ਵੀ ਜ਼ਬਾਨ ਚੱਲਣ ਲੱਗ ਪਈ, ਇਹਨੇ ਰਾਤ ਤੇਰੇ ਕੰਨ ਭਰੇ ਹੋਣੇ ਆ। ਜੋ ਮੂੰਹ ਦੇ ਵਿੱਚ ਆਇਆ ਉਹ ਬੋਲੀ। ਪਰ ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਹਨੇ ਟੇਢੀ ਜਿਹੀ ਤੱਕਣੀ ਦੇ ਨਾਲ ਆਪਣੇ ਘਰ ਵਾਲੇ ਵੱਲ ਵੇਖਿਆ, ਉਹ ਇੱਕ ਇਸ਼ਾਰਾ ਸੀ ਕਿ ਤੂੰ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਆਏਗਾ ਜਾਂ ਮੈਂ ਚਲੀ ਜਾਵਾਂ। ਤੇ ਉਹ ਚੁੱਪ ਚਾਪ ਨਾਲ ਤੁਰ ਪਿਆ। ਅੱਜ ਪਹਿਲੀ ਵਾਰ ਊਸ਼ਾ ਨੇ ਬਗਾਵਤ ਕੀਤੀ ਸੀ, ਕਿਉਂਕਿ ਜਦੋਂ ਕਿਸੇ ਨੂੰ ਤੁਸੀਂ ਬਹੁਤਾ ਨੱਪੋਗੇ ਤੇ ਫਿਰ ਆਖਿਰਕਾਰ ਉਹ ਇੱਕ ਦਿਨ ਬਗਾਵਤ ਤੇ ਕਰੂਗੇ, ਉਸ ਹੱਦ ਤੱਕ ਜਾਓ ਹੀ ਨਾ ਜਿਸ ਹੱਦ ਤੱਕ ਕੋਈ ਤੁਹਾਡੀ ਸੁਣਨੀ ਬੰਦ ਕਰ ਦੇਵੇ। ਇਹ ਕਹਾਣੀ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਭੈਣ ਜੀ ਨੇ, ਤੇ ਇਹ ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਜੀ ਨੇ। ਸ਼ਾਇਦ ਹਰ ਘਰ ਦੀ ਤਾਂ ਨਹੀਂ ਪਰ ਰਲਦੀ ਮਿਲਦੀ ਜੀ ਬਹੁਤੇ ਘਰਾਂ ਦੀ ਕਹਾਣੀ, ਜਿੱਥੇ ਔਰਤ ਹੀ ਔਰਤ ਦੇ ਉੱਤੇ ਜ਼ੁਲਮ ਕਰਦੀ ਹੈ। ਬਹੁਤੀ ਵਾਰੀ ਵੇਖਣ ਦੇ ਵਿੱਚ ਆਉਂਦਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ਅਤੇ ਉਸ ਚੀਜ਼ ਦੇ ਵਿੱਚ ਭਾਗੀਦਾਰ ਬਣਾ ਲਿਆ ਜਾਂਦਾ ਹੋਰ ਵੀ ਘਰ ਦੇ ਮਰਦਾਂ ਨੂੰ, ਹੋਰ ਵੀ ਘਰ ਦੇ ਮੈਂਬਰਸ ਨੂੰ, ਭਾਵੇਂ ਕਿ ਕਾਫੀ ਹੱਦ ਤੱਕ ਇਹ ਚੀਜ਼ਾਂ ਅੱਜ ਕੱਲ੍ਹ ਸਮਾਜ ਨੂੰ ਸਮਝ ਆ ਚੁੱਕੀਆਂ ਨੇ ਪਰ ਫਿਰ ਵੀ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਵਿੱਚ ਅੱਜ ਵੀ ਮੌਜੂਦ ਨੇ। ਉਹ ਵੱਖਰੀ ਗੱਲ ਹੈ ਕਿ ਕਹਾਣੀ ਘੜਨ ਦੇ ਲਈ ਥੋੜ੍ਹੀ ਜਿਹੀ ਉਹਦੀ ਹੋਰ ਪਰਸੈਂਟੇਜ ਵਧਾ ਦਿੱਤੀ ਜਾਂਦੀ ਹੈ, ਥੋੜ੍ਹਾ ਜਿਹਾ ਧੱਕਾ ਵਧਾ ਦਿੱਤਾ ਜਾਂਦਾ, ਥੋੜ੍ਹਾ ਜਿਹਾ ਉਹਨੂੰ ਰੋਮਾਂਚਕ ਕਰਨਾ ਪੈਂਦਾ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਜ ਵੀ ਸਾਡੇ ਘਰਾਂ ਦੇ ਵਿੱਚ ਪਈਆਂ ਨੇ। ਕਿਤੇ ਨੌਂ ਦਾ ਸੱਸ ਦੇ ਉੱਤੇ ਤਸ਼ੱਦਦ ਅਤੇ ਕਿਤੇ ਸੱਸ ਦਾ ਨੌਂ ਦੇ ਉੱਤੇ, ਪਰ ਫਾਇਦਾ ਕੋਈ ਨਹੀਂ, ਕੁੱਲ ਮਿਲਾ ਕੇ ਟੁੱਟਣਾ ਤਾਂ ਘਰ ਹੀ ਹੈ। ਭਾਵੇਂ ਘਰ ਵਾਲਾ ਮਾੜਾ ਹੋਵੇ, ਭਾਵੇਂ ਵਹੁਟੀ, ਭਾਵੇਂ ਸੱਸ, ਭਾਵੇਂ ਨਨਾਣ ਅਤੇ ਭਾਵੇਂ ਭਰਜਾਈ, ਜੇ ਆਪਾਂ ਇੱਕ ਪਰਿਵਾਰ ਦੇ ਵਜੋਂ ਵੇਖੀਏ ਤਾਂ ਉਸ ਪਰਿਵਾਰ ਦਾ ਆਪਾਂ ਆਪਣੇ ਆਪ ਨੂੰ ਹਿੱਸਾ ਸਮਝੀਏ ਤਾਂ ਫਿਰ ਕੋਈ ਵੀ ਉਹਨੂੰ ਤੋੜਨਾ ਨਹੀਂ ਚਾਹੂਗਾ। ਬਰਕਤ ਅਸੀਂ ਦੇ ਵਿੱਚ ਆ, ਮੈਂ ਦੇ ਵਿੱਚ ਨਹੀਂ, ਕਿਉਂਕਿ ਮੈਂ ਜਿੱਥੇ ਪੰਜਾਂ ਤੋਂ ਚਾਰ ਕਰ ਦਿੰਦੀ ਹੈ ਉੱਥੇ ਚੌਹਾਂ ਤੋਂ ਤਿੰਨ ਅਤੇ ਤਿੰਨਾਂ ਤੋਂ ਦੋ ਵੀ ਕਰ ਦਿੰਦੀ ਹੈ, ਅਤੇ ਜੇ ਦੋ ਵੀ ਰਹਿ ਜਾਣ ਤਾਂ ਅੱਜ ਕੱਲ੍ਹ ਬੜੇ ਦੋ ਵੀ ਆਪਾਂ ਇੱਕ ਹੁੰਦੇ ਵੇਖ ਰਹੇ, ਕਿਉਂਕਿ ਉਹ ਮੈਂ ਹੁੰਦੀ ਹੈ, ਫਿਰ ਮੈਂ ਦੇ ਵਿੱਚ ਹੋਰ ਕੁਛ ਸਮਾਜ ਨਹੀਂ ਪਾਉਂਦਾ। ਅਤੇ ਜੇ ਆਪਾਂ ਇਸ ਵਰਤਾਰੇ ਤੋਂ ਹਟ ਕੇ ਵੀ ਗੱਲ ਕਰੀਏ ਤਾਂ ਸਾਨੂੰ ਇੱਦਾਂ ਦੀ ਬਿਰਤੀ ਬਿਲਕੁਲ ਦਿਮਾਗ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ, ਜਿੱਥੇ ਜੇਕਰ ਤੁਹਾਡੀ ਕੋਈ ਮੰਨ ਰਿਹਾ ਵਾ, ਜੇਕਰ ਤੁਹਾਡੀ ਕੋਈ ਸੁਣ ਰਿਹਾ ਵਾ, ਜੇਕਰ ਤੁਹਾਡੀ ਕੋਈ ਇੱਜ਼ਤ ਕਰ ਰਿਹਾ ਵਾ, ਤਾਂ ਆਪਾਂ ਉਹਨੂੰ ਦੱਬੀ ਚੱਲੀਏ। ਜੇ ਕੋਈ ਥੋੜ੍ਹਾ ਜਿਹਾ ਕਰਦਾ ਤਾਂ ਆਪਾਂ ਥੋੜ੍ਹਾ ਭਾਰ ਹੋਰ ਵਧਾ ਦਿੰਦੇ ਹਾਂ, ਅਤੇ ਜੇ ਉਹ ਕਰ ਲੈਂਦਾ ਤਾਂ ਫਿਰ ਥੋੜ੍ਹਾ ਜਿਹਾ ਹੋਰ। ਇਹ ਨੌਂ ਸੱਸ ਤੋਂ ਇਲਾਵਾ ਬਾਕੀ ਵੀ ਕਈ ਕੰਮਾਂ ਦੇ ਵਿੱਚ ਇੱਦਾਂ ਦਾ ਵਰਤਾਰਾ ਆਪਾਂ ਵੇਖ ਲੈਂਦੇ। ਸੋ ਕੋਸ਼ਿਸ਼ ਕਰੋ ਕਿ ਜਿਹਦੀ ਜਿੰਨੀ ਬਣਦੀ ਇੱਜ਼ਤ ਹੈ ਉਹਨੂੰ ਦਿਓ, ਜਿਹਦਾ ਜਿੰਨਾ ਸਤਿਕਾਰ ਹੈ ਉਹਨੂੰ ਦਿਓ, ਜਿਹਦੀ ਜਿੰਨੀ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਥਾਂ ਹੈ ਉਹਨੂੰ ਜ਼ਰੂਰ ਦਿਓ, ਜ਼ਰੂਰ ਪਰੋਸੋ। ਧੰਨਵਾਦ, ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਇਹਨੂੰ ਪੰਜਾਬੀ 'ਚ ਅਨੁਵਾਦ ਕਰਦਿਆਂ ਮੈਂ ਠੀਕ ਨਿਭਾ ਪਾਇਆ ਹੋਵਾਂਗਾ। ਧੰਨਵਾਦ।

0: ਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੈ

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ, ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਉਹ ਮਰੈ ਨਾ ਠਾਗੇ ਜਾਏ। ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ। ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਪਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਛ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰਗ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਪਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਕਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇਕ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਪਾਰ ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਖ

ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਸੱਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

0: ਇੱਥੇ ਕੋਈ ਆ ਜਾਏ ਨਾ ਤਾਂ ਇੱਥੇ ਕਿਸੇ ਪੜ੍ਹੇ ਤੇ ਅਨਪੜ੍ਹੇ ਦੀ ਗੱਲ ਹੈ ਤੇ ਨਾ ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਦੀ ਗੱਲ ਇੱਥੇ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕਹੋ ਸਾਂਝਾ ਜਦੋਂ ਭਾਈ ਗੁਰਦਾਸ ਜੀ ਨੇ ਗੱਲ ਕਹੀ ਤੇ ਪੰਡਿਤਾਂ ਦੀ ਬੋਲਤੀ ਬੰਦ ਹੋ ਗਈ ਉਹ ਅੱਗੋਂ ਕੋਈ ਜਵਾਬ ਹੀ ਨਹੀਂ ਦੇ ਸਕੇ ਸਵਾਲ ਤੇ ਉਹਨਾਂ ਨੇ ਹੋਰ ਵੀ ਕੀਤੇ ਪਰ ਸਾਡੀ ਬਦਕਿਸਮਤੀ ਹੈ ਅਸੀਂ ਆਪ ਪਾਠ ਕਰਨਾ ਛੱਡ ਗਏ ਪਾਠ ਛੱਡਣ ਕਰਕੇ ਸਾਨੂੰ ਗੁਰੂ ਨਾਲ ਗੱਲਾਂ ਕਰਨ ਦਾ ਮੌਕਾ ਹੀ ਨਹੀਂ ਬਣਿਆ ਆਓ ਗੁਰੂ ਪਾਤਸ਼ਾਹ ਜੀ ਕੋਲੋਂ ਗਿਆਨ ਲਈਏ ਇਹ ਤਾਂ ਵਾਜਾਂ ਮਾਰ ਕੇ ਕਹਿੰਦੇ ਨੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੂੰ ਕੌਣ ਹੈ ਮੈਂ ਗੁਰੂ ਦਾ ਸਿੱਖ ਹਾਂ ਤੂੰ ਆ ਗੁਰੂ ਦੀ ਸੰਗਤ ਵਿੱਚ ਆ ਮੈਂ ਤੈਨੂੰ ਦੱਸਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਕਿਹੜਾ ਕੰਮ ਤੇਰੇ ਫਾਇਦੇ ਵਿੱਚ ਹੈ ਕਿਹੜਾ ਤੇਰੇ ਨੁਕਸਾਨ ਵਿੱਚ ਹੈ ਲਓ ਅੱਜ ਦਾ ਪਾਵਨ ਹੁਕਮ ਸਾਨੂੰ ਇੱਕ ਇੱਕ ਗੱਲ ਸਮਝਾਉਂਦਾ ਹੈ ਤੋ ਰਹਾਓ ਦੀ ਪੰਕਤੀ ਵਿੱਚ ਪਾਤਸ਼ਾਹ ਨੇ ਇਹ ਕਿਹਾ ਠਾਕੁਰ ਤੁਝ ਬਿਨ ਕੌਣ
1: ਆਹੇ ਨਾ ਮੋਰਾ
0: ਤੁਝ ਬਿਨ ਆਹੇ ਨਾ ਮੋਰਾ ਲਓ ਸਿੱਧੀ ਰੱਬ ਨਾਲ ਗੱਲ ਹੋ ਗਈ ਠਾਕੁਰ ਤੁਝ ਬਿਨ ਆਹੇ ਨਾ ਮੋਰਾ ਹੇ ਵਾਹਿਗੁਰੂ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਹੈ ਇੱਥੇ ਮਨ ਟਕਾਓ ਪੜ੍ਹਦੇ ਰੋਜ਼ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਦਾਸ ਪਰ ਅੰਦਰੋਂ ਜੁੜਦੇ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇਉਂ ਜੁੜੋ ਆਖੋ ਠਾਕੁਰ ਤੁਝ ਬਿਨ ਆਏ ਨਮੋਰਾ ਠਾਕੁਰ ਤੁਝ ਬਿਨ

ਨਾ ਪੁੱਠੇ ਲਟਕਣ ਦੀ ਲੋੜ, ਨਾ ਧੂਣੀਆਂ ਤਾਪਣ ਦੀ ਲੋੜ, ਨਾ ਜਲ ਧਰੇ ਕਰਨ ਦੀ, ਸਿੱਧਾ ਵਾਹਿਗੁਰੂ ਨਾਲ ਸੰਬੰਧ ਜੋੜ ਦਿੱਤਾ। ਠਾਕੁਰ ਤੇ ਹਾਜ਼ਰ ਨਾਜ਼ਰ ਹੈ, ਅਸੀਂ ਮੰਨਦੇ ਨਹੀਂ। ਜੇ ਮੰਨ ਲਈਏ ਫਿਰ ਉਹਦੇ ਨਾਲ ਸਿੱਧੀ ਗੱਲ ਕਰੀਏ, ਠਾਕੁਰ ਤੁਝ ਬਿਨ

0: ਇਹ ਨਿਸ਼ਚਾ ਬਣਾਉਣਾ ਪਵੇ। ਸਾਡੇ ਬਜ਼ੁਰਗ ਕਿਆ ਕਰਦੇ ਸਨ, ਜਿਸ ਦਰ ਪੇ ਝੁਕੇ ਨਾ ਸਰ, ਉਸੇ ਕਵੀ ਦਰ ਨਹੀਂ ਕਹਤੇ, ਜੋ ਹਰ ਦਰ ਪੇ ਝੁਕ ਜਾਏ ਉਸੇ ਕਵੀ ਸਰ ਨਹੀਂ ਕਹਤੇ। ਸਾਡੀ ਹਾਲਤ ਇਹ ਬਣ ਗਈ ਹੈ, ਜਿੱਥੇ ਦੇਖੀ ਤਵਾ ਪਰਾਤ ਉੱਥੇ ਸਾਡੀ ਦਿਨ ਤੇ ਰਾਤ, ਜਿਹਨੇ ਲਾਈ ਗੱਲੀ ਤੇ ਉਸੇ ਨਾਲ ਉੱਠ ਚੱਲੀ। ਨਹੀਂ ਨਹੀਂ, ਇੱਕ ਦੇ ਬਣ ਜਾਓ। ਮੈਂ ਇੱਕ ਦਫਾ ਹੁਸ਼ਿਆਰਪੁਰ ਕਥਾ ਕਰਨ ਗਿਆ, ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ, ਬੜਾ ਭੀੜੀਆਂ ਦੀਆਂ ਗਲੀਆਂ ਚ ਗੁਰਦੁਆਰਾ, ਸੰਗਤ ਬੜੀ। ਮੈਂ ਕਿਹਾ ਸਾਧ ਸੰਗਤ ਕੀ ਕਥਾ ਕਰ ਰਹੀ? ਭਾਈ ਜੋਗਾ ਸਿੰਘ ਦੇ ਅਸਥਾਨ ਤੇ ਆਏ ਹੋ, ਉਹਦੇ ਵਰਗਾ ਸਿਦਕ ਲੈ ਲਓ। ਬੜੇ ਹੈਰਾਨ, ਭਾਈ ਜੋਗਾ ਸਿੰਘ ਦਾ ਸਿਦਕ? ਮੈਂ ਕਿਹਾ ਹਾਂ। ਜਦੋਂ ਭਾਈ ਜੋਗਾ ਸਿੰਘ 5 ਸਾਲਾਂ ਦਾ ਸੀ, ਆਪਣੇ ਮਾਤਾ ਪਿਤਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਏ। ਮਾਂ ਪਿਓ ਬੱਚਿਆਂ ਨੂੰ ਸਿਖਾਉਂਦੇ ਨੇ, ਅੱਜ ਕੱਲ੍ਹ ਦੇ ਮਾਂ ਪਿਓ ਤੇ ਬੱਚਿਆਂ ਨੂੰ ਮੋਬਾਈਲ ਦੇ ਕੇ ਕਹਿੰਦੇ ਮਗਰੋਂ ਲਵੋ, ਸਿਖਾਉਂਦੇ ਨੇ। ਅੱਜ ਵੀ ਜਿਹੜੇ ਮਾਂ ਪਿਓ ਸੰਸਕਾਰ ਦਿੰਦੇ ਨੇ ਬੱਚਿਆਂ ਨੂੰ, ਬੱਚਿਆਂ ਨੂੰ ਫਤਿਹ ਬੁਲਾਉਣੀ ਵੀ ਆਉਂਦੀ ਹੈ, ਮੱਥਾ ਟੇਕਣਾ ਵੀ ਆਉਂਦਾ ਹੈ, ਨਹੀਂ ਤੇ ਬਹੁਤਿਆਂ ਦੇ ਬੱਚੇ ਦੇ ਦਰਵਾਜ਼ਿਆਂ ਪਿੱਛੇ ਲੁਕਦੇ ਫਿਰਦੇ ਨੇ ਕੋਈ ਸਾਡੇ ਘਰ ਆ ਗਿਆ। ਭਾਈ ਜੋਗਾ ਨੇ ਸੰਘ ਨੇ ਮੱਥਾ ਟੇਕਿਆ, ਐਸੇ ਸਲੀਕੇ ਤੇ ਪਿਆਰ ਨਾਲ ਟੋਕਿਆ ਕਿ ਕਲੀ ਵਾਲੇ ਪਾਤਸ਼ਾਹ ਦੀ ਨਜ਼ਰ ਪੈ ਗਈ। ਆਂਹਦੇ ਕਾਕਾ ਗੱਲ ਸੁਣੋ, ਤੇਰਾ ਨਾਮ ਕੀ ਹੈ? ਆਂਹਦਾ ਜੀ ਮੇਰਾ ਨਾਮ ਜੋਗਾ ਹੈ। ਘਰਾਂ ਵਿੱਚ ਬੱਚਿਆਂ ਦੇ ਨਾਮ ਅੱਧੇ ਲੋਕ ਬੁਲਾਉਂਦੇ ਨੇ। ਉਹਨੇ ਜਦੋਂ ਕਿਹਾ ਨਾ ਜੋਗਾ, ਤੇ ਪਾਤਸ਼ਾਹ ਕਹਿਣਗੇ ਤੂੰ ਕਿਹਦੇ ਜੋਗਾ ਹੈ? ਉਹਨੇ ਉਸੇ ਤਰ੍ਹਾਂ ਜਵਾਬ ਦਿੱਤਾ, ਮੈਂ ਗੁਰੂ ਜੋਗਾ। ਬਸ ਇੰਨੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਪ੍ਰਸੰਨ, ਅੱਛਾ ਤੂੰ ਮੇਰੇ ਜੋਗਾ, ਫਿਰ ਮੈਂ ਤੇਰੇ ਜੋਗਾ। ਉਹ ਗੁਰੂ ਕੀ ਸੰਗਤ, ਇਉਂ ਬਣ ਜਾਓ, ਇਹ ਨਿਸ਼ਚਾ ਬਣਾਓ। ਸਾਰੀ ਬਾਣੀ ਇਹ ਕਹਿ ਰਹੀ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਨ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਤਾਈ ਤਾਂ ਬਹੁ ਕਿਹਾ ਕਾੜਾ ਹੈ। ਫੜੀ ਵੀ ਜਾਂਦੇ ਹਾਂ ਔਖੀ ਘੜੀ ਨਾ ਦੇਖਣ ਦੇ, ਪਰ ਭਰੋਸਾ ਬਣਾਓ। ਤੇ ਭਰੋਸਾ ਬਣਾਉਣ ਲਈ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਠਾਕੁਰ ਤੁਜ ਬਿਨ ਆਏ ਨਾ ਮੋਰਾ, ਠਾਕੁਰ ਤੁਜ ਬਿਨ ਆਏ ਨਾ ਮੋਰਾ,
1: ਠਾਕੁਰ ਤੁਜ ਬਿਨ ਆਹੇ ਨਾ ਮੋਰਾ, ਠਾਕੁਰ ਤੁਜ ਬਿਨ ਆਹੇ ਨਾ ਮੋਰਾ।
0: ਇੱਕ ਤਾਂ ਤੁਸੀਂ ਮੇਰੇ ਕਹਿਣ ਤੇ ਕਹਿ ਰਹੇ ਹੋ ਨਾ, ਇੱਕ ਆਪਣੇ ਅੰਦਰੋਂ ਕਹੋ, ਫਿਰ ਵੇਖੋ ਤੁਹਾਡੀ ਅਵਸਥਾ ਬਦਲੇਗੀ, ਫਿਰ ਤੁਹਾਡੀ ਠਾਕੁਰ ਨਾਲ ਕੁਨੈਕਸ਼ਨ ਜੁੜ ਜਾਏਗਾ। ਹੇ ਠਾਕੁਰ ਤੁਜ ਬਿਨ, ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਮੈਂ ਨੀ ਅੱਜ ਤੋਂ ਕਿਸੇ ਕਬਰ ਤੇ ਜਾਣਾ, ਮੈਂ ਨੀ ਅੱਜ ਕਿਸੇ ਪੀਰ ਬਾਬੇ ਦੇ ਜਾਣਾ, ਮੈਂ ਨੀ ਕਿਸੇ ਦੰਬੀ ਪਖੰਡੀ ਦੇ ਜਾਣਾ, ਮੇਰਾ ਤੇਰੇ ਬਿਨਾ ਹੋਰ ਕੋਈ ਨਹੀਂ। ਚਲੀਏ ਜੀ।

ਦਾ ਕੰਮ ਹੈ ਗਿਆਨ ਦੇਣਾ। ਜਿਵੇਂ ਘਰਾਂ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ, ਸਕੂਲ ਜਾਓ ਤੇ ਟੀਚਰ ਪੜ੍ਹਾਉਂਦਾ, ਫਿਰ ਜਿਹੜੇ ਮਜ਼ਮੂਨ ਦਾ ਟੀਚਰ ਹੋਵੇ ਉਹ ਪੜ੍ਹਾਉਂਦਾ ਹੈ। ਅਸੀਂ ਆਏ ਹਾਂ ਗੁਰੂ ਕੋਲ ਤੇ ਗੁਰੂ ਕੋਲੋਂ ਮਿਲਦਾ ਗਿਆਨ। ਗਿਆਨ ਕੀ ਕਰਦਾ? ਅਗਿਆਨ ਦਾ ਨਾਸ਼ ਕਰ ਦਿੰਦਾ। ਅਸੀਂ ਜਿਹੜੇ ਭੁਲੇਖੇ ਵਿੱਚ ਪਏ ਹੋਏ ਹਾਂ, ਗੁਰੂ ਉਹ ਭੁਲੇਖਾ ਦੂਰ ਕਰਦਾ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਮਾਤ ਪਿਤਾ ਭਾਈ ਸੁਤ ਬੰਧਕ, ਇਹ ਸਾਰੇ ਰਿਸ਼ਤੇ ਨੇ, ਇਹ ਵਾਹਿਗੁਰੂ ਨੇ ਬਣਾਏ ਨੇ, ਇਹਨਾਂ ਰਿਸ਼ਤਿਆਂ ਦਾ ਵੀ ਆਨੰਦ ਮਾਣੋ। ਪਰ ਇੱਕ ਗੱਲ ਯਾਦ ਰੱਖੋ, ਤਿੰਨਕਾ ਬਲ ਹੈ ਥੋੜਾ, ਇਹਨਾਂ ਦੀ ਜਿਹੜੀ ਸ਼ਕਤੀ ਹੈ ਨਾ ਇਹ ਬੜੀ ਘੱਟ ਹੈ। ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦਾ ਸਵਾਰਥ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਜਿਸ ਘੇਰੇ, ਬਿਪਤ ਭਰੀ ਸਭੀ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਆ ਪੜ੍ਹ ਕੇ ਯੂਟਿਊਬ ਤੇ ਨਾ ਹੈਰਾਨ ਹੋਈ ਦਾ, ਸੱਤਾਂ ਸੱਤਾਂ ਪੁੱਤਰਾਂ ਦੀਆਂ ਮਾਵਾਂ ਮੰਗ ਮੰਗ ਕੇ ਰੋਟੀ ਖਾ ਲਈਆਂ, ਇਹਨਾਂ ਦਾ ਬਲ ਕੀ ਕਰੇਗਾ? ਇੱਕ ਵਾਲਾ ਵੀ ਰੋਂਦਾ, ਸੱਤ ਵਾਲੇ ਵੀ ਰੋਂਦੇ ਨੇ। ਗੁਰੂ ਨੇ ਆਖਿਆ ਇਹਨਾਂ ਦਾ ਬਲ ਥੋੜਾ ਜੇ, ਇਹ ਆਪਣੇ ਮਤਲਬ ਤੋਂ ਅੱਗੇ ਨਹੀਂ ਜਾ ਸਕਦੇ। ਤੇ ਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਲਿਖਿਆ ਟੋਡੀ ਦਾ, ਕੋਈ ਜਾਣੈ ਕਵਨ ਇਆਂ ਜਗਮੀਤ, ਕੋਈ ਵਿਰਲਾ ਹੈ ਜਿਹੜਾ ਇਹ ਸਮਝਦਾ ਕਿ ਮੇਰਾ ਇਸ ਜਗਤ ਵਿੱਚ ਮਿੱਤਰ ਕੌਣ ਹੈ। ਕੋਈ ਜਾਣੈ ਕਵਨ ਇਆਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ, ਤਾਂ ਕੀ ਨਿਰਮਲ ਰੀ। ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਉਹ ਫਿਰ ਸਮਝ ਲੈਂਦਾ, ਤੇ ਜਿਹੜਾ ਸਮਝ ਲੈਂਦਾ ਉਹਦੀ ਰੀਤ, ਉਹਦੇ ਸੰਸਾਰ ਵਿੱਚ ਰਹਿਣ ਦਾ ਜਿਹੜਾ ਤਰੀਕਾ ਹੈ ਨਾ, ਉਹ ਨਿਰਮਲ ਹੋ ਜਾਂਦਾ। ਕਹਿੰਦਾ ਠੀਕ ਹੈ ਪੁੱਤਰੋ, ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੀਆਂ ਧੀਆਂ ਹੋ, ਤੁਸੀਂ ਮੇਰੇ ਰਿਸ਼ਤੇਦਾਰ ਹੋ, ਜਿੰਨਾ ਕੁ ਮੇਰਾ ਫਰਜ਼ ਬਣਦਾ ਮੈਂ ਤੁਹਾਡੇ ਨਾਲ ਨਿਭਾਂਗਾ, ਪਰ ਅਸਲ ਮਿੱਤਰ ਤੇ ਮੇਰਾ ਵਾਹਿਗੁਰੂ। ਇਹ ਗੁਰੂ ਨੇ ਗਿਆਨ ਕਰਾ ਦਿੱਤਾ। ਮਾਤ ਪਿਤਾ ਭਾਈ ਸੁਤ ਬਨਤਾ, ਤਿੰਨਕਾ ਬਲ ਹੈ ਥੋੜਾ, ਇਹ ਥੋੜੀ ਦੂਰ ਤੱਕ ਪਹੁੰਚ ਸਕਦੇ। ਮੈਂ ਪੜ੍ਹਿਆ ਇੱਕ ਜਗ੍ਹਾ, ਕਿਸੇ ਬੰਦੇ ਦੇ ਤਿੰਨ ਮਿੱਤਰ ਸਨ, ਤਿੰਨ ਮਿੱਤਰ। ਉਹ ਸਭ ਤੋਂ ਪਹਿਲੇ ਮਿੱਤਰ ਵੱਲ ਜ਼ਿਆਦਾ ਧਿਆਨ ਦਿੰਦਾ ਸੀ, ਦੂਜੇ ਵੱਲ ਉਸ ਤੋਂ ਘੱਟ ਤੇ ਤੀਜੇ ਵੱਲ ਬਿਲਕੁਲ ਹੀ ਘੱਟ। ਇੱਕ ਦਿਨ ਉਹਨੂੰ ਕਚਹਿਰੀ ਵਿੱਚੋਂ ਸੰਮਣ ਆ ਗਏ, ਬਈ ਫਲਾਣੀ ਤਰੀਕ ਨੂੰ ਤੂੰ ਪੇਸ਼ ਹੋਣਾ। ਉਹ ਵਿਚਾਰਾ ਕਦੇ ਕਚਹਿਰੀ ਗਿਆ ਨਹੀਂ ਸੀ, ਪਹਿਲੇ ਮਿੱਤਰ ਕੋਲ ਗਿਆ। ਆਂਹਦਾ ਮਿੱਤਰਾ, ਮੈਂ ਤੇਰੇ ਵਾਸਤੇ ਬੜੇ ਕੰਮ ਕੀਤੇ ਨੇ, ਮੈਨੂੰ ਕਚਹਿਰੀ ਜਾਣਾ ਪੈਣਾ, ਤੂੰ ਮੇਰੇ ਨਾਲ ਚੱਲੇਗਾ? ਆਂਹਦਾ ਨਾ ਜੀ, ਮੈਂ ਤਾਂ ਇੱਕ ਕਦਮ ਵੀ ਨਹੀਂ ਚੱਲ ਸਕਦਾ, ਇਹ ਹੈ ਮਾਇਆ। ਬੈਂਕ ਵਿੱਚ ਪਈ ਹੈ ਤੇ ਬੈਂਕ ਵਿੱਚ ਪਈ ਹੈ, ਤਿਜੋਰੀ ਚ ਪਈ ਹੈ ਤਿਜੋਰੀ ਚ ਪਈ, ਉਹਨੇ ਨਹੀਂ ਤੁਰਨਾ ਮੇਰੇ ਤੁਹਾਡੇ ਨਾਲ। ਫਿਰ ਰਿਸ਼ਤੇਦਾਰਾਂ ਕੋਲ ਗਿਆ, ਕਿਉਂ ਜੀ ਤੁਸੀਂ? ਆਂਹਦੇ ਬਈ ਰਿਸ਼ਤੇਦਾਰ ਤੇ ਤੇਰੇ ਹੈਗੇ ਆ, ਪਰ ਅਸੀਂ ਕਚਹਿਰੀ ਦੇ ਦਰਵਾਜ਼ੇ ਤੱਕ ਜਾਵਾਂਗੇ, ਅੰਦਰ ਨਹੀਂ ਜਾ ਸਕਦੇ, ਤੈਨੂੰ ਸ਼ਮਸ਼ਾਨ ਭੂਮੀ ਛੱਡ ਕੇ ਆ ਜਾਵਾਂਗੇ। ਕਹਿੰਦਾ ਫਿਰ ਤੁਹਾਡਾ ਕੀ ਫਾਇਦਾ? ਫਿਰ ਤੀਜੇ ਮਿੱਤਰ ਵੱਲ ਗਿਆ, ਗੁਰੂ ਮਿੱਤਰ ਵੱਲ ਗਿਆ, ਚੰਗੇ ਅਮਲਾਂ ਵੱਲ ਗਿਆ, ਕਿਉਂ ਵੀ ਤੁਸੀਂ? ਕਹਿੰਦੇ ਹਾਂ, ਤੇਰੇ ਨਾਲ ਚੱਲਾਂਗੇ, ਤੇਰੇ ਹੱਕ ਵਿੱਚ ਜਾ ਕੇ ਕਚਹਿਰੀ ਵਿੱਚ ਬੋਲਾਂਗੇ। ਬਸ ਇੰਨੀ ਗੱਲ ਹੈ, ਜਿਹਨੂੰ ਸਮਝ ਆ ਜਾਏਗੀ, ਬੋਲਿਆ ਰੱਬ ਦਾ ਕੀ ਪਾਵਣਾ, ਇਧਰੋਂ ਪਟਣਾ ਤੇ ਇਧਰ ਲਾਵਣ, ਆਹ ਹੈ ਗੁਰੂ ਦਾ ਗਿਆਨ। ਲੋ ਪਹਿਲੀ ਪੰਕਤੀ ਭਾਈ ਸਾਹਿਬ ਫਿਰ ਪੜ੍ਹਨਗੇ, ਚੰਗੀ ਤਰ੍ਹਾਂ ਸਮਝ ਲਓ ਜੀ।

ਤਾਂ ਚਤੁਰਾਈ ਛੱਡਣੀ ਪੈਂਦੀ ਹੈ, ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤੁਰਾਈ। ਅਸੀਂ ਦੋਵੇਂ ਕੰਮ ਕਰਦੇ ਹਾਂ, ਚਤੁਰਾਈਆਂ ਵੀ ਕਰਦੇ ਹਾਂ, ਗੁਰੂ ਦੀ ਬਰਾਬਰੀ ਵੀ ਕਰਦੇ ਹਾਂ, ਗੁਰੂ ਦੇ ਸਿੱਖ ਵੀ ਅਖਵਾਉਂਦੇ ਹਾਂ। ਪਰ ਗੁਰੂ ਰਾਮਦਾਸ ਜੀ ਕਹਿੰਦੇ ਪਿਆਰੇ ਹੋ, ਕਿਉਂ ਆਪਣਾ ਜੀਵਨ ਗਵਾ ਰਹੇ ਹੋ, ਮੇਰੀ ਗੱਲ ਮੰਨੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ

ਇਹ ਪੁੱਛ ਲਵੇ ਵਾਹਿਗੁਰੂ ਵੀ ਕਿਵੇਂ ਆਇਆ, ਉਹ ਕਹਿੰਦਾ ਜੀ ਵੀਜ਼ਾ ਲੱਗ ਜਾਏ ਪੁੱਤਰ ਦਾ, ਪੀ ਆਰ ਹੋ ਜਾਏ, ਫਲਾਣ ਹੋ ਜਾਏ, ਨਾ ਨਾ ਇਹ ਮੰਗਾਂ ਨਹੀਂ ਮੰਗਣੀਆਂ। ਜੇ ਵਾਹਿਗੁਰੂ ਕੋਲ ਆਏ

ਮੈਨੂੰ ਹੋਰ ਕਿਸੇ ਦਾ ਜ਼ੋਰ ਨਹੀਂ, ਕਿਉਂਕਿ ਬਾਣੀ ਸਾਨੂੰ ਇਹ ਸਮਝਾਉਂਦੀ ਹੈ, ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਾਡਾ ਧੜਾ ਤੇ ਵਾਹਿਗੁਰੂ।

0: ਗ੍ਰੰਥ ਸਾਹਿਬ ਜੀ ਦੇ 1118 ਅੰਗ ਤੇ ਸੁਭਾਇਮਾਨ। ਕੇਦਾਰਾ ਰਾਗ ਦਾ ਪਹਿਲਾ ਸ਼ਬਦ ਹੈ, ਮਰਿਆਦਾ ਹੈ, ਮੰਗਲਾ ਚਰਨ ਕੀਤਾ। ਸਭ ਤੋਂ ਛੋਟਾ ਮੰਗਲਾ ਚਰਨ ਇਹ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ, ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪਹਿਲੇ ਘਰ ਵਿੱਚ, ਕੇਦਾਰਾ ਮਹਿਲਾ ਚੌਥਾ, ਘਰ ਪਹਿਲਾ। ਆਓ ਪੜ੍ਹੀਏ ਕੀ ਕਹਿੰਦੇ ਨੇ ਪਾਤਸ਼ਾਹ।
1: ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ।
0: ਹੁਣ ਮਨ ਅੱਖਰ ਜਿਹੜਾ ਬਾਣੀ ਚ ਬਾਰ ਬਾਰ ਆਉਂਦਾ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖਿਆ। ਜਿੰਨੀ ਅਸੀਂ ਤਨ ਦੀ ਸੰਭਾਲ ਕਰਦੇ ਹਾਂ ਨਾ, ਵੀ ਸੋਹਣੇ ਕੱਪੜੇ ਪਾਈਏ, ਮੇਕਅਪ ਕਰੀਏ, ਐਨ ਐਨ ਬਣ ਠਣ ਕੇ, ਮਨ ਦਾ ਕੋਈ ਧਿਆਨ ਨਹੀਂ ਕਰਦਾ। ਗੁਰਬਾਣੀ ਜਿੰਦੀ ਮਨ ਨਾਲ ਗੱਲ ਕਰੋ। ਮਨ ਵਰਗਾ ਤੇ ਕੋਈ ਮਿੱਤਰ ਹੀ ਨਹੀਂ ਹੈ। ਸੁਣ, ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਆਹੀ ਮੌਕਾ ਜੇ। ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਜਦੋਂ ਉਹ ਅਵਸਥਾ ਆ ਗਈ, ਨੈਣੋ ਨੀਲ ਬਹਿ ਤਨ ਖੀਨਾ, ਬਹਿ ਕੇਸ ਦੁੱਧ ਵਾਨੀ, ਰੂਹ ਦਾ ਕੰਡ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪਰਾਂ। ਉਦੋਂ ਨੀ ਗੱਲ ਬਣਨੀ। ਇਸ ਵਾਸਤੇ ਗੁਰੂ ਰਾਮਦਾਸ ਜੀ ਕਹਿੰਦੇ, ਪਿਆਰਿਓ ਜੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਤੇ ਕੀ ਕਰੋ? ਫਿਰ ਪੜ੍ਹ ਦਿਓ ਜੀ।
1: ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ।
0: ਇੱਥੇ ਮਨ ਸੰਬੋਧਨ ਹੈ। ਜੇ ਮਨ ਦੇ ਨੰਨੇ ਨੂੰ ਔਂਕੜ ਹੋਵੇ ਤੇ ਮਨ ਨਾਉਣ ਪੁਲਿੰਗ ਇੱਕ ਵਚਨ ਹੈ। ਜੇ ਨੰਨਾ ਔਂਕੜ ਹਟ ਜਾਏ ਫਿਰ ਸੰਬੋਧਨ ਹੈ। ਜੇ ਨੰਨੇ ਸਿਆਰੀ ਲੱਗ ਜਾਏ ਮਨ ਵਿੱਚ, ਮਨ ਦੁਆਰਾ, ਜੇ ਉੱਤੇ ਟਿੱਪੀ ਵੀ ਲੱਗ ਜਾਏ ਤੇ ਮੰਨਣ ਦੀ ਗੱਲ ਹੈ। ਰੋਜ਼ ਤੁਸੀਂ ਪੜ੍ਹਦੇ ਹੋ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪਰ ਇੱਥੇ ਮਨ ਸੰਬੋਧਨ ਹੈ, ਕਿਸੇ ਦੂਜੇ ਨੂੰ ਉਪਦੇਸ਼ ਕਰਨ ਦੀ ਬਜਾਏ ਆਪਣੇ ਮਨ ਨਾਲ ਆਪ ਗੱਲ ਕਰੋ। ਗੁਰੂ ਨੇ ਤਰੀਕਾ ਦੱਸਣਾ, ਮੇਰੇ ਮਨ ਰਾਮ ਨਾਮ ਨਿਤ ਗਾਵੀ ਹੈ। ਗਾਉਂਦੇ ਤੇ ਹਾਂ ਅਸੀਂ, ਪਰ ਅਸੀਂ ਮਤਲਬੀ ਯਾਰ ਹਾਂ। ਕਬੀਰ ਜੀ ਨੇ ਬੜੀ ਸਾਡੀ ਕਮਜ਼ੋਰੀ ਪੜ ਲਈ। ਉਹਨੇ ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿੱਤ। ਬੜੀ ਡੂੰਘੀ ਗੱਲ ਕਹੀ ਹੈ। ਤੁਸੀਂ ਆਖੋਗੇ ਕੀ ਡੂੰਘੀ ਹੈ ਜੀ? ਸੁਣੋ, ਆਂਗਣ ਜਿਹਨੂੰ ਕੰਮ ਪੈਣ ਤੇ ਯਾਦ ਕਰਦੇ ਉਹਨੂੰ ਨਿਤ ਕਰਿਆ ਕਰੋ, ਫਰਕ ਕੀ ਹੋਵੇਗਾ? ਤੁਹਾਡਾ ਵਾਸਾ ਅਮਰਾਪੁਰੀ ਵਿੱਚ ਹੋ ਜਾਏਗਾ, ਅਮਰਾਪੁਰ, ਜਿੱਥੋਂ ਫਿਰ ਮਰੋਗੇ ਨਹੀਂ, ਫਿਰ ਕਦੇ ਤੁਹਾਨੂੰ ਡਿੱਗਣਾ ਨਹੀਂ ਪਵੇਗਾ, ਫਿਰ ਕਦੇ ਤੁਹਾਨੂੰ ਜੰਮਣ ਮਨ ਦੇ ਚੱਕਰ ਚ ਨਹੀਂ ਪਾਉਣਾ ਪਵੇਗਾ। ਹਰ ਗਿਆ ਬਹੋਰੈ ਬਿੱਤ, ਬਿੱਤ ਕਹਿੰਦੇ ਨੇ ਦੌਲਤ ਨੂੰ। ਵਾਹਿਗੁਰੂ ਦਾ ਰੋਜ਼ ਸਿਮਰਨ ਕਰੋਗੇ, ਤੁਹਾਡਾ ਗੁਆਚਿਆ ਹੋਇਆ ਧਨ ਵੀ ਵਾਪਸ ਆ ਜਾਏਗਾ। ਤੁਸੀਂ ਆਖੋਗੇ ਹੈ, ਸਾਡਾ ਤਾਂ ਗੁਆਚਿਆ ਹੀ ਕੋਈ ਨਹੀਂ। ਨਹੀਂ ਨਹੀਂ ਗੁਆਚਿਆ। ਜਦੋਂ ਬੱਚਾ ਛੋਟਾ ਹੁੰਦਾ ਤੁਸੀਂ ਕੀ ਕਹਿੰਦੇ ਹੋ? ਇਹ ਤਾਂ ਜੀ ਰੱਬ ਦਾ ਰੂਪ ਹੈ, ਕਹਿੰਦੇ ਹੋ ਕਿ ਨਹੀਂ? ਸੱਚੀ ਸੱਚੀ ਤੁਸੀਂ, ਇਹ ਰੱਬ ਦਾ ਰੂਪ ਹੈ। ਕਿਉਂ? ਉਹਦੇ ਚ ਰੱਬ ਵਰਗੇ ਗੁਣ ਹੁੰਦੇ ਨੇ। ਉਹ ਨਿਰਭਉ ਹੁੰਦਾ, ਨਿਰਵੈਰ ਹੁੰਦਾ, ਨਿਰਚਲ ਹੁੰਦਾ, ਨਿਸ਼ਕਪਟ ਹੁੰਦਾ। ਤੇ ਹੁਣ ਅਸੀਂ ਧੜੇ ਬਾਜ, ਪਾਲਟੀ ਬਾਜ, ਹੁਣ ਸਾਡੇ ਸਾਰੇ ਔਗੁਣ ਆ ਗਏ। ਜੇ ਰੋਜ਼ ਉਸਦਾ ਸਿਮਰਨ ਕਰੋਗੇ ਤਾਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਉਹ ਸਾਰੇ ਗੁਣ ਤੁਹਾਡੇ ਕੋਲ ਵਾਪਸ ਆ ਜਾਣਗੇ। ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੈ ਬਿੱਤ। ਤੁਹਾਡਾ ਗੁਆਚਾ ਹੋਇਆ ਧਨ ਵੀ ਵਾਪਸ ਆ ਜਾਏ। ਫਿਰ ਪੜੋ ਜੀ, ਮੇਰੇ ਮਨ

ਤੁਸੀਂ ਆਖੋ ਬਸ ਇਹੀ ਕੰਮ ਕਰੀ ਜਾਈ। ਨਹੀਂ ਨਹੀਂ, ਗੁਰੂ ਨੇ ਤਰੀਕਾ ਵੀ ਦੱਸਿਆ, ਜੇ ਪ੍ਰਸਾਦ ਬਸੈ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਤੁਹਾਨੂੰ ਕੋਠੀ ਮਿਲੀ ਹੈ, ਕਾਰ ਮਿਲੀ ਹੈ, ਵਰਤੋ, ਪਰ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਤੋ ਇਸ ਤਰ੍ਹਾਂ ਪਾਤਸ਼ਾਹ ਨੇ ਤਰੀਕਾ ਵੀ ਦੱਸ ਦਿੱਤਾ। ਪਰ ਜਿਹੜੇ ਗੁਰੂ ਦੀ ਗੱਲ ਮੰਨ ਲੈਣਗੇ ਉਹ ਕਹਿਣਗੇ ਜੀ ਮੇਰੇ ਤੇ ਕਿਰਪਾ ਹੋ ਗਈ ਹੈ, ਤੇ ਜਿਹੜੇ ਨਹੀਂ ਮੰਨਣਗੇ ਉਹਦੇ ਸੰਤ ਇੰਨੇ ਸਾਲ ਹੋ ਗਏ ਗੁਰਦੁਆਰੇ ਆਉਂਦੇ ਆ, ਮੰਨਣੀ ਹੈ ਨੀ ਕਰੀ ਚਲੋ ਫਿਰ। ਤੋ ਮਹਾਰਾਜ ਨੇ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ, ਤਿਸ ਜਨ ਕੋ ਹਰ ਲਿਵ ਲਾਵੀ ਹੈ ਵੇ। ਬਸ ਉਹਦੀ ਕਿਰਪਾ, ਗੁਰੂ ਦਾ ਬਚਨ ਮੰਨੋ, ਉਹਦੀ ਕਿਰਪਾ ਹੋ ਜਾਏ, ਫਿਰ ਤੁਸੀਂ ਕਦੇ ਭੁੱਲੋਗੇ ਹੀ ਨਹੀਂ। ਗੁਰੂ ਅਰਜਨ ਦੇਵ ਜੀ ਤੇ ਇਹੀ ਗੱਲ ਕਹਿ ਰਹੇ, ਸਾਸ ਸਾਸ ਸਿਮਰ।

0: ਤਰੈ ਚਿੰਦ।
1: ਬਸ ਆਪਣੇ ਮਨ ਨੂੰ ਮਨਾਓ, ਜਪ ਮਨ ਸਤਨਾਮ ਸਦਾ ਸਤਨਾਮ। ਹਾਂ ਸਾਨੂੰ ਆਦਤ ਹੈ, ਫਿਰ ਕੀ ਹੋਵੇਗਾ ਜੀ? ਮਹਾਰਾਜ ਨੇ ਕਰਕੇ ਤਾਂ ਵੇਖੋ, ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਪਲਤ ਮੁਖ ਉਜਲ ਹੋਈ,
0: ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਪਲਤ।
1: ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ,
0: ਹਰ ਪੁਰਖ ਨਿਰੰਜਨਾ, ਧਿਆਈਐ ਹਰ ਪੁਰਖ ਨਿਰੰਜਨਾ।
1: ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਦੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਵ ਸੁਖ ਪਾਵੈ ਮੇਰੇ ਮਨ। ਆ ਹੈ ਗੁਰੂ ਦੀ ਮਤ, ਗੁਰੂ ਪਾਤਸ਼ਾਹ ਨੇ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ, ਤਿਸ ਜਨ ਕੋ ਹਰ ਲਿਵ ਲਾਵੀਐ। ਅੱਗੇ ਪੜੋ।

ਭਗਤੀ ਸਾਰੇ ਹੀ ਕਰਦੇ ਨੇ। ਭਗਤ ਅੱਖਰ ਵੀ ਗੁਰਬਾਣੀ ਚ ਤਿੰਨ ਰੂਪਾਂ ਵਿੱਚ ਹੈ। ਇੱਕ ਹੈ ਭੱਬਾ ਗੱਗਾ ਤੱਤੇ ਨੂੰ ਔਂਕੜ ਭਗਤ, ਇੱਕ ਹੈ ਭੱਬਾ ਗੱਗਾ ਤੱਤਾ ਮੁਕਤਾ ਭਗਤ, ਇੱਕ ਹੈ ਭੱਬਾ ਗੱਗਾ ਤੱਤੇ ਨੂੰ ਸਿਆਰੀ ਭਗਤ। ਜਿਹੜਾ ਭਗਤ ਤੱਤੇ ਨੂੰ ਔਂਕੜ ਵਾਲਾ ਨੌਨ ਪਲਿੰਗ ਇੱਕ ਵਚਨ ਹੈ, ਜੇ ਔਂਕੜ ਹਟ ਜਾਏ ਤੇ ਬਹੁਤੇ ਭਗਤ ਬਣ ਜਾਂਦੇ ਨੇ, ਜੇ ਸਿਆਰੀ ਲੱਗ ਜਾਏ ਤਾਂ ਭਗਤੀ ਬਣ ਜਾਂਦੀ ਹੈ। ਤੋ ਇੱਥੇ ਭਗਤੀ ਹੈ, ਜਿਸ ਤੇ ਵਾਹਿਗੁਰੂ ਕਿਰਪਾ ਕਰ ਦੇਵੇ ਉਹ ਫਿਰ ਗੁਰੂ ਦੀ ਗੱਲ ਮੰਨ ਕੇ ਤੁਰ ਪੈਂਦਾ। ਤੇ ਜਿਹੜਾ ਤੁਰ ਪੈਂਦਾ, ਜਿਸ ਹਰ ਭਗਤ ਕਰੇ ਹਰ ਕੇ ਹਰ ਭਾਵੈ ਸੋ ਥਾਂ ਭਾਵਿਆ, ਬਈ ਇਹ ਉਹਦੀ ਮੌਜ ਹੈ, ਇਹ ਉਹਦੀ ਕਿਰਪਾ ਹੈ, ਕਿਹਨੂੰ ਕਿਵੇਂ ਉਹ ਪਸੰਦ ਹੋ ਜਾਏ। ਅਸੀਂ ਨਹੀਂ ਦਾਵਾ ਕਰ ਸਕਦੇ ਵੀ ਇਉਂ ਕਰਾਂਗੇ ਤੇ ਇਉਂ ਕਰਾਂਗੇ, ਨਹੀਂ ਨਹੀਂ, ਉਹ ਤਾਂ ਮਿਲਦਾ ਹੈ। ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੋਬਿੰਦ ਭਾਓ ਭਗਤ ਦਾ ਭੁੱਖਾ, ਉਹਨੂੰ ਪ੍ਰੇਮਾ ਭਗਤੀ ਚਾਹੀਦੀ ਹੈ, ਉਹਨੂੰ ਤੁਹਾਡੇ ਦਿਖਾਵੇ ਪਖੰਡ ਨਹੀਂ ਚਾਹੀਦੇ। ਹਾਂਜੀ।

ਹਾਂ ਇਹ ਦਾਤ ਮਿਲਦੀ ਉਹਨੂੰ ਹੈ ਜਿਹਦੇ ਮੱਥੇ ਤੇ ਪਾਗ ਲਿਖਿਓ। ਉਹ ਧਨ ਧਨ ਕਹੇ ਜਾਂਦੇ ਹਨ ਜਿਨ੍ਹਾਂ ਦੇ ਮੱਥੇ ਤੇ ਤੁਰੋਂ ਇਹ ਲੇਖ ਲਿਖਿਆ ਜਾਏ।

ਪਾਤਸ਼ਾਹ ਕਹਿੰਦੇ ਨੇ ਐਸੇ ਗੁਰਮੁਖਾਂ ਨੂੰ ਵੇਖ ਕੇ ਮੇਰਾ ਮਨ ਖਿੜ ਜਾਂਦਾ, ਜਿਵੇਂ ਮਾਂ ਪੁੱਤਰ ਨੂੰ ਵੇਖ ਕੇ ਖਿੜ ਜਾਂਦੀ ਹੈ, ਇਤਨਾ ਮੇਰੇ ਮਨ ਨੂੰ ਖੁਸ਼ੀ ਹੁੰਦੀ ਇਹੋ ਜਿਹੇ ਗੁਰਮੁਖਾਂ ਦੇ ਦਰਸ਼ਨ ਕਰ।

ਅਸ ਬਿਲਕੁਲ ਜਦੋਂ ਆਵੀਏ ਇੱਥੇ ਆ ਕੇ ਚਤੁਰਾਈਆਂ ਚਲਾਕੀਆਂ ਹੋਰ ਗੱਲਾਂ ਛੱਡ ਦੀਏ ਤੇ ਇਹ ਆਖੀਏ ਹਮ ਬਾਰਿਕ ਹਰ ਪਿਤਾ ਬ੍ਰਹਮੇ ਨੇ, ਅਸੀਂ ਤੁਹਾਡੇ ਬੱਚੇ ਹਾਂ, ਅਸੀਂ ਗਲਤੀਆਂ ਵੀ ਕਰਦੇ ਹਾਂ, ਮਾਧੋ ਹਮ ਐਸੇ ਤੂੰ ਐਸਾ, ਅਸੀਂ ਤਾਂ ਇਹੋ ਜਿਹਾ ਤੂੰ ਇਹੋ ਜਿਹਾ, ਕੈਸਾ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਅੰਦਰੋਂ ਆਖੋ ਮਾਧੋ ਹਮ ਐਸੇ ਤੂੰ ਐਸਾ, ਮਾਧੋ

ਇਹ ਨਾ ਆਖੋ ਅਸੀਂ ਤਾਂ ਜੀ ਕਦੇ ਗਲਤੀ ਕੀਤੀ ਹੀ ਨਹੀਂ, ਸਾਡੇ ਵਰਗਾ ਤੇ ਕੋਈ ਸ਼ੁੱਧ ਬੰਦਾ ਹੈ ਹੀ ਨਾ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਜੇ ਅਸੀਂ ਆਪਣੀਆਂ ਕਮੀਆਂ ਵੇਖਣ ਲੱਗੀਏ, ਪਾਤਸ਼ਾਹ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਂਦਾ, ਤੁਸੀਂ ਸਾਡਾ ਭਲਾ ਕਰ ਦਿਓ ਅਸੀਂ ਭਲਾ ਸਮਝਦੇ। ਅਸੀਂ ਨਾ ਸ਼ੁਕਰੇ ਹਾਂ, ਸਭ ਕੁਝ ਖਾਈ ਵੀ ਜਾਂਦੇ ਹਾਂ, ਪੀ ਵੀ ਜਾਂਦੇ ਹਾਂ, ਵਰਤੀ ਵੀ ਜਾਂਦੇ ਹਾਂ, ਫਿਰ ਵੀ ਸ਼ੁਕਰੀਆ ਨਹੀਂ ਕਰ ਨਾ ਭਾਈ। ਆਖੋ ਹਮ ਬਾਰਿਕ ਹਰ ਪਿਤਾ ਪ੍ਰਭ ਮੇਰੇ ਮੋਹ ਕੋ ਦੇਹ ਮਤੀ, ਸਾਨੂੰ ਮਤ ਦੇ। ਆ ਜਿਹੜਾ ਮੱਥਾ ਟੇਕਦੇ ਹਾਂ ਨਾ, ਇਹਦਾ ਮਤਲਬ ਹੈ ਕੋਈ ਫਾਰਮੈਲਿਟੀ ਨਹੀਂ, ਆਪਣੀ ਮਤ ਅਸੀਂ ਗੁਰੂ ਅੱਗੇ ਰੱਖਣੀ ਹੈ ਤੇ ਗੁਰੂ ਦੀ ਮਤ ਲੈ ਕੇ ਜਾਣਾ। ਆਪਣੀ ਮਤ ਗੁਰੂ ਅੱਗੇ ਰੱਖ ਦਿਓ, ਗੁਰੂ ਦੀ ਮਤ ਲੈ ਜਾਓ, ਬਸ ਫਿਰ ਵੇਖੋ ਅੱਜ ਤੋਂ ਬਾਅਦ ਮੌਜਾਂ ਹੀ ਮੌਜਾਂ ਬਣ ਜਾਣ। ਹਮ ਬਾਰਿਕ ਹਰ ਪਿਤਾ ਬ੍ਰਹਮੇਰੇ ਮੋਹ ਕੋ ਦੇਹੋ ਮਤੀ ਜਿਤ ਹਰ ਪਾਵੀ ਹੈ।

ਮਿਸਾਲਾਂ ਐਸੀਆਂ ਕਮਾਲ ਤੇ ਸੌਖੀਆਂ ਦਿੱਤੀਆਂ ਨੇ ਜਿਹੜੀਆਂ ਸਾਡੇ ਰੋਜ਼ਮਰਾ ਜੀਵਨ ਵਿੱਚ ਵਰਤਦੀਆਂ। ਬਛੜਾ ਵੀ ਤੁਸੀਂ ਜਾਣਦੇ ਹੋ, ਗਊ ਵੀ ਜਾਣਦੇ ਹੋ। ਜਦੋਂ ਗਊ ਬਛੜੇ ਨੂੰ ਦੇਖ ਲੈਂਦੀ ਜਾਂ ਬਛੜਾ ਗਊ ਨੂੰ ਦੇਖ ਲੈਂਦਾ ਕਿੰਨੀ ਖੁਸ਼ੀ ਹੁੰਦੀ। ਸੱਚਮੁੱਚ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ, ਇਹੋ ਜਿਹੇ ਗੁਰਮੁਖਾਂ ਦੀ ਸੰਗਤ ਬਖਸ਼ੋ, ਇਹੋ ਜਿਹੇ ਪਿਆਰਿਆਂ ਦਾ ਸਾਥ ਬਖਸ਼ੋ ਜਿਹੜੇ ਆਪ ਨਾਮ ਜਪਣ ਤੇ ਸਾਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਕਰਨ। ਹਰ ਗੁਰਸਿੱਖ ਦੀ ਰੋਜ਼ ਅਰਦਾਸ ਹੋਣੀ ਚਾਹੀਦੀ, ਸ੍ਰੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਬਸ ਜਦੋਂ ਇਹੋ ਜਿਹੀ ਗੁਰਮੁਖਾਂ ਦੀ ਸੰਗਤ ਕਰਾਂਗੇ, ਪਾਤਸ਼ਾਹ ਗਰੰਟੀ ਦਿੰਦੇ ਨੇ, ਫਿਰ ਲੋਕ ਸੁਖੀ ਹੈ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਦੀ ਕਿਰਪਾ ਦੁਆਰਾ ਕਾਫੀ ਦੇਰ ਬਾਅਦ ਤੁਹਾਡੇ ਦਰਸ਼ਨ ਹੋਏ ਨੇ।

ਉਹ ਤਾਂ ਰੋਜ਼ ਹੀ ਹਾਜ਼ਰ ਭਰਦੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਉੱਤੇ 12ਵੀਂ ਵਾਰੀ ਸਹਿਜ ਪਾਠ ਹੋ ਰਿਹਾ, ਸੁਣਿਆ ਕਰੋ। ਵਿਆਖਿਆ ਵੀ ਸੰਪੂਰਨ ਹੋ ਗਈ ਹੈ, ਸੁਣਿਆ ਕਰੋ। ਜਿੱਥੇ ਬਾਣੀ ਪਾਠ ਕਰਦਿਆਂ ਤੁਹਾਨੂੰ ਕੋਈ ਅੱਖਰ, ਕੋਈ ਉਚਾਰਨ, ਕੋਈ ਵਿਸਰਾਮ, ਕੋਈ ਅਰਥ ਨਾ ਸਮਝ ਆਵੇ, ਮੇਰਾ ਮੋਬਾਈਲ ਨੰਬਰ 92-150-32-163 ਪੁੱਛਿਆ ਕਰੋ। ਫਜ਼ੂਲ ਗੱਲਾਂ ਨਾ ਕਰਿਆ ਕਰੋ, ਬਾਣੀ ਦੀ ਗੱਲ ਕਰੋ। ਮੈਂ ਵੀ ਸਫਲ ਤੇ ਤੁਸੀਂ ਵੀ ਸਫਲ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਅੱਜ ਦੇ ਦਿਨ ਤੋਂ ਲਾ ਕੇ ਢੇਰ ਸਾਰੀਆਂ ਆਸਾਂ ਉਮੀਦਾਂ ਨਿਕਲ ਤੁਰੇ ਹੋ ਗਏ ਘਰਾਂ ਦਾ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ। ਅਤੇ ਆਓ ਇਸ ਸ਼ੁਕਰਾਨੇ ਦੀ ਭਾਵਨਾ ਨੂੰ ਨਾਲ ਰੱਖਦੇ ਹਾਂ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ ਕਰਦੇ ਹੋਏ ਸ਼ੁਕਰਾਨਾ ਵੱਧਦੇ ਹਾਂ ਅੱਗੇ, ਅਤੇ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਅੱਜ 8 ਤਰੀਕ ਹੈ, ਸਤੰਬਰ ਦਾ ਮਹੀਨਾ, 7:10 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਮਿਲਦੇ ਹਾਂ ਉਸ ਰੱਬ ਦੇ ਨਾਂ ਲੈਣ ਤੋਂ ਬਾਅਦ, ਉਸਦਾ ਉਹ ਟਾਸਰਾ ਲੈ ਕੇ ਕਰਦੇ ਹਾਂ ਸ਼ੁਰੂਆਤ।

0: ਹਾਂ ਜੀ 1674 ਪ੍ਰੋਗਰਾਮ ਹਾਂ ਜੀ ਮੈਲਬਨ 'ਤੇ ਆਓ ਵੱਧਦੇ ਹਾਂ ਅੱਜ ਦੇ ਸਫ਼ਰ ਦੇ ਵਿੱਚ ਅੱਗੇ 7:23 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ 'ਤੇ ਅੱਜ 8 ਤਰੀਕ ਆ 9ਵਾਂ ਮਹੀਨਾ ਅਤੇ 2026 8/9/26 ਆਸ ਕਰਦੇ ਹਾਂ ਕਿ ਸੋਹਣਾ ਦਿਨ ਰੇੜੇ ਪਾ ਲਿਆ ਹੋਊਗਾ ਤੁਸੀਂ ਦਿਨ ਪਹਿਲਾਂ ਦੇ ਨਾਲੋਂ ਸਵੇਰੇ ਸਵੇਰੇ ਦੇ ਸਮੇਂ ਬੜੇ ਚਿੱਟੇ ਚਾੜ ਹੁੰਦੇ ਨੇ ਅਤੇ ਸੋਹਣਾ ਲੱਗਦਾ ਖਿੜਿਆ ਖਿੜਿਆ ਦਿਨ ਸਵੇਰੇ ਸਵੇਰੇ ਦੇ ਸਮੇਂ ਅਤੇ ਕਈ ਵਾਰੀ ਹੋ ਸਕਦਾ ਤੁਸੀਂ ਮਹਿਸੂਸ ਕਰਦੇ ਹੋ ਕਿ ਯਾਰ ਲੇਟ ਹੋ ਗਏ ਹਾਂ ਪਹਿਲਾਂ ਉੱਠਣਾ ਚਾਹੀਦਾ ਸੀ ਦਿਨ ਦੇ ਨਾਲੋਂ ਸੂਰਜ ਨਾਲੋਂ ਪਹਿਲਾਂ ਚੜ੍ਹਨਾ ਚਾਹੀਦਾ ਸੀ ਅਤੇ ਕੋਈ ਗੱਲ ਨਹੀਂ ਆਪਾਂ ਇਹ ਹਿੰਮਤ ਆਪਾਂ ਇਹ ਕੋਸ਼ਿਸ਼ ਇਸੇ ਤਰ੍ਹਾਂ ਬਰਕਰਾਰ ਰੱਖਦੇ ਹਾਂ ਹਾਲੇ ਸ਼ੁਰੂਆਤਾਂ ਨੇ ਹਾਲੇ ਮੌਸਮ ਦੀ ਹਲਕੀ ਜਿਹੀ ਤਬਦੀਲੀ ਆ ਅੱਗੇ ਚੱਲ ਕੇ ਇਹ ਤਬਦੀਲੀਆਂ ਹੋਰ ਵਧਣੀਆਂ ਨੇ ਅਤੇ ਆਓ ਫਿਰ ਇਸ ਹੋਈਆਂ ਤਬਦੀਲੀਆਂ ਦੇ ਲਈ ਆਪਣੇ ਮਨਸੂਬੇ ਪਹਿਲਾਂ ਪੁਖਤਾ ਕਰਦੇ ਹਾਂ ਜੋ ਕੁਛ ਵੀ ਇਸ ਸੀਜ਼ਨ ਦੇ ਲਈ ਇਹਨਾਂ ਗਰਮੀਆਂ ਦੇ ਲਈ ਤੁਸੀਂ ਸੋਚਿਆ ਵਾ ਉਹ ਚਾਹੇ ਭਾਰ ਘਟਾਉਣਾ ਵਾ ਉਹ ਚਾਹੇ ਤੁਸੀਂ ਕੋਈ ਫੁੱਲ ਬੂਟਾ ਲਾਉਣਾ ਵਾ ਚਾਹੇ ਤੁਸੀਂ ਸਬਜ਼ੀ ਲਾਉਣੀ ਆ ਅਤੇ ਚਾਹੇ ਤੁਸੀਂ ਕੋਈ ਨਵਾਂ ਕੰਮ ਕਾਰ ਕਰਨਾ ਵਾ ਅਤੇ ਰੈਨੋਵੇਸ਼ਨ ਕਰਨੀ ਆ ਜੋ ਵੀ ਤੁਹਾਡੇ ਮਨ ਦੇ ਵਿੱਚ ਆ ਹਾਲੇ ਪਹਿਲਾਂ ਉਹਨੂੰ ਆਪਾਂ ਥੋੜ੍ਹਾ ਜਿਹਾ ਦੇਖਿਆ ਕਰੀਏ ਅਤੇ ਫਿਰ ਆਪਾਂ ਅੱਗੇ ਵਧੀਏ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਆਸ ਕਰਦੇ ਹਾਂ ਕਿ ਵਧੀਆ ਹੋ ਗਏ ਰਾਜੀ ਖੁਸ਼ੀ ਹੋ ਗਏ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਆਓ ਫਿਰ ਵੱਧਦੇ ਹਾਂ ਅੱਗੇ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਸਮ ਦੇ ਬਾਰੇ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਟ੍ਰੈਫਿਕ ਦੇ ਬਾਰੇ ਜਾਣਦੇ ਹਾਂ ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੇ ਕਰਦੇ ਜਾਈਏ 0447171674 ਸਾਡਾ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਡੇ ਨਾਲ ਸਾਂਝਾ ਪਾ ਸਕਦੇ ਹੋ ਪਰ ਉਹ ਹਾਲੇ ਨਹੀਂ ਕਿਉਂਕਿ ਉਹ ਸਮਾਂ ਆਊਗਾ ਲਾਫਟਰ ਥੈਰੇਪੀ ਦੇ ਦਰਮਿਆਨ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਲਾਫਟਰ ਥੈਰੇਪੀ ਦੇ ਵਿੱਚ ਤੁਸੀਂ ਹੱਸਣ ਦੇ ਲਈ ਤਿਆਰੀ ਰੱਖਿਓ ਫਿਲਹਾਲ ਤੁਸੀਂ ਸਾਨੂੰ ਮੈਸੇਜ ਦੇ ਰਾਹੀਂ ਸਾਂਝ ਸਾਡੇ ਨਾਲ ਪਾ ਸਕਦੇ ਹੋ ਅਤੇ ਜਾਂ ਫਿਰ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਅਤੇ ਇੱਧਰ ਆਪਾਂ ਜੇ ਵੈਬਸਾਈਟ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਸਵੇਰੇ ਸਵੇਰੇ ਦੇ ਸਮੇਂ ਸਿਡਨੀ ਦੇ ਵਿੱਚ ਤਾਪਮਾਨ 12 ਚੱਲ ਗਿਆ ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਧੰਨਵਾਦ ਜੀ ਬਹੁਤ ਸ਼ੁਕਰੀਆ ਹਾਂਜੀ ਮੈਂ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ ਤੁਸੀਂ ਜਿਹੜਾ ਮੈਸੇਜ ਅਤੇ ਵਾਰਤਾਲਾਪ ਮੇਰੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਮੈਨੂੰ ਵਾਰ ਵਾਰ ਇਹ ਕੱਟ ਕੇ ਅਤੇ ਥਾਂ ਤਾਂ ਕਰਨਾ ਪੈ ਰਿਹਾ ਅਤੇ ਇਸ ਕਰਕੇ ਜੇ ਤੁਸੀਂ ਚਲੋ ਮੈਂ ਇਹੋ ਹੀ ਆਸ ਕਰਦਾ ਕਿ ਤੁਸੀਂ ਸੁਣ ਰਹੀ ਰਹੇ ਤੁਹਾਨੂੰ ਸ਼ਾਇਦ ਇਸ ਚੀਜ਼ ਦਾ ਆਈਡੀਆ ਨਹੀਂ ਵੀ ਮੈਂ ਇਸ ਟਾਈਮ ਕੀ ਕਰ ਰਿਹਾ ਕਾਹਦੇ 'ਚ ਬਿਜ਼ੀ ਹਾਂ ਸੋ ਇਸ ਕਰਕੇ ਚਲੋ ਆਪਾਂ ਅੱਗੇ ਵੱਧਦੇ ਹਾਂ ਪਰ ਜੇ ਤੁਸੀਂ ਸੁਣ ਰਹੇ ਹੋ ਤਾਂ ਬੇਨਤੀ ਹੈ ਵੀ ਵੇਟ ਕਰ ਲਓ ਅਤੇ ਤੁਹਾਡਾ ਸੁਨੇਹਾ ਪਹੁੰਚ ਗਿਆ ਸਿਰ ਮੱਥੇ ਅਤੇ ਜਦੋਂ ਵੀ ਵੇਲ ਮਿਲੂਗਾ ਫਿਰ ਆਪਾਂ ਇਹਦੇ ਉੱਤੇ ਰਿਪਲਾਈ ਮੈਂ ਤੁਹਾਨੂੰ ਕਰ ਦੂੰਗਾ ਧੰਨਵਾਦ ਮਿਹਰਬਾਨੀ ਅੱਜ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸਿਡਨੀ ਦੇ ਵਿੱਚ ਜਾ ਸਕਦਾ ਅਤੇ ਬੜਾ ਸੋਹਣਾ ਪਿਆਰਾ ਅੱਜ ਦਾ ਦਿਨ ਲੱਗਣ ਜਾ ਰਿਹਾ ਮੈਲਬਨ ਵੱਲੋਂ ਵੱਧਦੇ ਹਾਂ ਅਤੇ ਮੈਲਬਨ ਦੇ ਵਿੱਚ ਬੜੀ ਸੋਹਣੀ ਪਿਆਰੀ ਤਿੱਖੀ ਧੁੱਪ ਅੱਜ ਲੱਗਣੀ ਹੈ ਸਵੇਰੇ ਸਵੇਰੇ ਦੇ ਸਮੇਂ ਠੰਡ ਜ਼ਰੂਰ ਤੁਸੀਂ ਮਹਿਸੂਸ ਕੀਤੀ ਹੋਊਗੀ ਅਤੇ ਕਿਉਂਕਿ 4 ਦੇ ਆਸ ਪਾਸ ਤੁਸੀਂ ਹੁਣ ਵੀ ਮਹਿਸੂਸ ਕਰ ਰਹੇ ਹੋ ਕਈ ਇਲਾਕਿਆਂ ਦੇ ਵਿੱਚ ਉੱਦਾਂ ਵੇਖਣ ਨੂੰ ਜਿਹੜਾ 6-7 ਦੇ ਆਸ ਪਾਸ ਤਾਪਮਾਨ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਅੱਜ 16 ਤੱਕ ਜਾ ਸਕਦਾ 80% ਚਾਂਸ ਨੇ ਅੱਗੇ ਚੱਲ ਕੇ ਹਲਕਾ ਮੀਂਹ ਪੈਣ ਦੇ ਅਤੇ ਸਵੇਰੇ ਸਵੇਰੇ ਦੇ ਸਮੇਂ ਜਿਹੜੇ ਅਰਲੀ ਉੱਠੇ ਨੇ ਉਹਨਾਂ ਨੇ ਵੇਖਿਆ ਹੋਊਗਾ ਕਿ ਅੱਜ ਇੱਕ ਵਾਰੀ ਫਿਰ ਤੋਂ ਮਾੜਾ ਜਿਹਾ ਧੁੰਦਲਾ ਜਿਹਾ ਮਾਹੌਲ ਚਾਲ ਜ਼ਰੂਰ ਸੀ ਪਰ ਕੁੱਲ ਮਿਲਾ ਕੇ ਅੱਜ ਦਾ ਦਿਨ ਪੂਰਾ ਨਜ਼ਾਰੇਦਾਰ ਆਨੰਦ ਮਾਣੋ ਕੱਲ੍ਹ ਦੇ ਦਿਨ ਠੰਡ ਥੋੜ੍ਹੀ ਜਿਹੀ ਹੋਰ ਵਧਣ ਦੇ ਚਾਂਸ ਹੈ ਅਤੇ ਬ੍ਰਿਸਬੇਨ ਦੇ ਵਿੱਚ 25 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦ 18-19 ਦੇ ਆਸ ਪਾਸ ਚਲਾ ਗਿਆ 60% ਚਾਂਸ ਨੇ ਮੀਂਹ ਪੈਣ ਦੇ ਪਰਥ ਅੱਜ 22 ਤਾਪਮਾਨ ਹੈ ਜ਼ਿਆਦਾ ਤੋਂ ਜ਼ਿਆਦਾ ਧੁੱਪ ਸੋਹਣੀ ਖਿੜੂਗੀ ਅਤੇ 13 ਦੇ ਆਸ ਪਾਸ ਤਾਪਮਾਨ ਇਸ ਟਾਈਮ ਮੌਜੂਦ ਆ ਸੋ ਇੱਥੇ ਵੀ ਸੋਹਣਾ ਮੌਸਮ ਆ ਅਤੇ ਐਡੀਲੇਡ ਸਾਊਥ ਆਸਟ੍ਰੇਲੀਆ ਵੱਲੋਂ ਚੱਲਦੇ ਹਾਂ ਅਤੇ ਇੱਥੇ ਵੀ ਅੱਜ ਸੋਹਣੀ ਧੁੱਪ ਲੱਗਣੀ ਹੈ 10 ਦੇ ਆਸ ਪਾਸ ਤਾਪਮਾਨ ਅਤੇ ਜ਼ਿਆਦਾ ਤੋਂ ਜ਼ਿਆਦਾ 18 ਤੱਕ ਜਾ ਸਕਦਾ ਅਤੇ ਬਹੁਤ ਸੋਹਣਾ ਦਿਨ ਹੁਬਾੜ ਦੇ ਵਿੱਚ ਵੀ ਅੱਜ ਬੜੀ ਸੋਹਣਾ ਮੌਸਮ ਆ ਫਿਲਹਾਲ ਅਤੇ ਅੱਗੇ ਚੱਲ ਕੇ ਦੁਪਹਿਰ ਤੋਂ ਬਾਅਦ ਮੀਂਹ ਦੇ ਚਾਂਸ 90% ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਹੋ ਸਕਦੀ ਆ ਅਤੇ ਸ਼ਾਮ ਦੇ ਸਮੇਂ ਚਾਂਸ ਹੋਰ ਜ਼ਿਆਦਾ ਵਧੇਰੇ ਨੇ ਕੁੱਲ ਮਿਲਾ ਕੇ ਦਿਨ ਬੜਾ ਵਧੀਆ ਅਤੇ ਅੱਗੇ ਚੱਲ ਕੇ ਅਤੇ ਸ਼ਾਮ ਦੇ ਸਮੇਂ ਮੀਂਹ ਦੇ ਆਸਾਰ ਨੇ ਜਿਹਦੇ ਕਰਕੇ ਤਾਪਮਾਨ ਹੇਠਾਂ ਡਿੱਗੂਗਾ ਅਤੇ ਸਵੇਰੇ ਸਵੇਰੇ ਵੀ ਠੰਡ ਆ ਵੈਸੇ ਕੈਨਬਰਾ ਦੇ ਵਿੱਚ 6-7 ਦੇ ਆਸ ਪਾਸ ਤਾਪਮਾਨ ਚਲਾ ਗਿਆ ਅਤੇ ਠੰਡ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ ਕਿਉਂਕਿ 3.5 ਤਾਪਮਾਨ ਜਿਹੜਾ ਮਹਿਸੂਸ ਕਰਨ ਵਾਲਾ ਲਿਖਿਆ ਅਤੇ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਅੱਜ ਦੇ ਦਿਨ ਧੁੱਪ ਸੋਹਣੀ ਖਿੜੂਗੀ ਅਤੇ ਡਾਰਵਿਨ ਦੇ ਵਿੱਚ ਅੱਜ 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ। ਸੋ ਗਰਮੀ, ਕਿਉਂਕਿ ਇਹ ਆ ਸਾਡਾ ਡਾਰਵਿਨ। ਅਤੇ ਆਪਾਂ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਟ੍ਰੈਫਿਕ ਬਾਰੇ ਜ਼ਰੂਰ ਸਾਡੇ ਤੱਕ ਪਹੁੰਚਾ ਦਿਆ ਕਰੋ। ਜੋ ਲਾਈਵ ਤੁਸੀਂ ਸੂਰਤ ਹਾਲ ਵੇਖੇ ਮਹਿਸੂਸ ਕੀਤਾ ਉਹ ਆਪਾਂ ਕਿਸੇ ਹੋਰ ਨਾਲ ਵੀ ਸਾਂਝਾ ਕਰ ਸਕਦੇ ਹਾਂ। 2 ਮਿੰਟ ਪਹਿਲਾਂ ਦੀ ਅਪਡੇਟ, ਇੱਕ ਐਕਸੀਡੈਂਟ ਦੀ ਆ ਰਹੀ ਹੈ ਜੀ। ਕਹਿੰਦੇ ਨੇ ਕਿ ਓਕੇ, ਸੋ ਇਹ ਆ ਰਹੀ ਹੈ ਵੀ ਕਲੀਅਰ ਹੋ ਗਿਆ ਤਾਂ ਚਲੋ ਆਪਾਂ ਇਹਨੂੰ ਇੱਕ ਪਾਸੇ ਰੱਖਦੇ ਹਾਂ। ਫਿਲਹਾਲ ਇੱਕ ਅਪਡੇਟ ਜਿਹੜੀ ਆ ਉਹ 20 ਮਿੰਟ ਪਹਿਲਾਂ ਦੀ ਤੁਲਾ ਮਰੀਨ ਤੋਂ ਆ ਰਹੀ ਹੈ, MAT ਰਿੰਗ ਰੋਡ ਤੋਂ। ਸੋ ਇੱਥੇ 3 ਲੇਨਾਂ ਜਿਹੜੀਆਂ ਪੰਜਾਂ ਦੇ ਵਿੱਚੋਂ ਗ੍ਰੀਨਸਬਰੋ ਪਾਉਣ ਦੀਆਂ ਉਹ ਇਸ ਟਾਈਮ ਬੰਦ ਕੀਤੀਆਂ ਗਈਆਂ ਨੇ, ਅਤੇ ਜਿਹੜੀਆਂ 2 ਬਚਦੀਆਂ ਨੇ ਉਹਨਾਂ ਦੀ ਵੀ ਸਪੀਡ ਘਟਾ ਕੇ 40 ਦੀ ਕੀਤੀ ਗਈ ਆ। ਸੋ ਇਸ ਟਾਈਮ ਸਮੱਸਿਆ ਕਾਫੀ ਨਜ਼ਰ ਆ ਰਹੀ ਹੈ। ਜੇਕਰ ਤੁਸੀਂ ਵੀ ਇਸ ਟਾਈਮ MAT ਰਿੰਗ ਰੋਡ ਦੇ ਉੱਤੇ ਹੋ ਤਾਂ ਜ਼ਰੂਰ ਇੱਕ ਵਾਰੀ ਦੱਸਿਓ ਵੀ ਕੀ ਮਾਹੌਲ ਚਾਲ ਨੇ। ਸੋ ਫਿਲਹਾਲ MAT ਰਿੰਗ ਰੋਡ ਅਤੇ ਕਾਲਡਰ ਫਰੀਵੇ ਅਤੇ ਏਅਰਪੋਰਟ ਡਰਾਈਵ ਦੇ ਦਰਮਿਆਨ ਜਿਹੜਾ MAT ਰਿੰਗ ਰੋਡ, ਇੱਥੇ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਆ ਉਹ ਇੱਕ ਐਕਸੀਡੈਂਟ ਹੋਣ ਦੇ ਕਰਕੇ ਆ, ਅਤੇ ਡਿਲੇ ਜਿਹੜਾ ਹੋਰ ਜ਼ਿਆਦਾ ਵੱਧ ਰਿਹਾ ਵਾ। ਸੋ ਇਸ ਕਰਕੇ ਜੇਕਰ ਤੁਸੀਂ ਨੈਵੀਗੇਸ਼ਨ 'ਚ ਭਰਿਆ ਵਾ ਅਤੇ ਹੋਰ ਕੋਈ ਵੀ ਰਾਹ ਤੁਹਾਨੂੰ ਲੱਭਦਾ ਤਾਂ ਬਿਹਤਰ ਆ ਵੀ ਇਸ ਏਰੀਏ ਨੂੰ ਅਵੋਇਡ ਕਰ ਲਿਓ। MAT ਰਿੰਗ ਰੋਡ ਤੋਲਾ ਮਰੀਨ ਦੇ ਉੱਤੇ ਐਕਸੀਡੈਂਟਸ ਸਵੇਰੇ ਸਵੇਰੇ ਵੈਸੇ ਵੀ ਟ੍ਰੈਫਿਕ ਇੱਥੇ ਜ਼ਿਆਦਾ ਹੁੰਦੀ ਹੈ। ਸੋ ਇੱਕ ਸਿਟੀ ਲਿੰਕ ਪਾਰਕਵੈਲ ਦੇ ਏਰੀਏ ਦੇ ਵਿੱਚ ਗੱਡੀ ਟਰੱਕ ਲੱਗ ਰਿਹਾ, ਟਰੱਕ ਖਰਾਬ ਹੋਇਆ ਅਤੇ 40 ਦੀ ਸਪੀਡ ਇੱਥੇ ਇਸ ਵਜ੍ਹਾ ਦੇ ਕਰਕੇ ਕੀਤੀ ਗਈ ਆ। ਇਹਦੀ ਵਜ੍ਹਾ ਕਰਕੇ ਕਾਫੀ ਦੂਰ ਦੂਰ ਤੱਕ ਜਿਹੜੀ ਆ ਉਹ ਲਾਈਨ ਲੱਗੀ ਆ, ਅਤੇ ਇਹ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖ ਲਿਓ। ਇੱਧਰ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ, ਅਤੇ ਸਿਡਨੀ ਦੇ ਵਿੱਚ ਮੇਜ਼ ਹਿੱਲ ਦੇ ਉੱਤੇ ਟ੍ਰੈਫਿਕ ਨਜ਼ਰ ਆ ਰਹੀ ਹੈ। ਕਾਰ ਦੀ ਟੱਕਰ, ਅੱਛਾ ਕਾਰ ਦੀ ਟੱਕਰ ਹੋਈ ਆ ਅਤੇ ਹਾਲੇ ਤੱਕ ਡਿਟੇਲਾਂ ਜਿਹੜੀਆਂ ਨੇ ਉਹ ਆਉਣੀਆਂ ਬਾਕੀ ਨੇ, ਪਰ ਇਸ ਵਜ੍ਹਾ ਦੇ ਕਰਕੇ ਟ੍ਰੈਫਿਕ ਵੈਸਟਬਾਊਂਡ ਵਾਲੇ ਪਾਸੇ ਦੀ ਪ੍ਰਭਾਵਿਤ ਆ। ਜਿੱਦਾਂ ਤੁਸੀਂ ਬਰਨੈਟ ਸਟਰੀਟ ਪਾਸ ਕਰਦੇ ਹੋ ਅਤੇ ਗ੍ਰੇਟ ਵੈਸਟਰਨ ਹਾਈਵੇ ਦੇ ਉੱਤੇ ਸਮੱਸਿਆ ਤੁਹਾਨੂੰ ਆਊਗੀ। ਇਸ ਤੋਂ ਇਲਾਵਾ ਐਵਲਨ ਬੀਚ ਦੇ ਉੱਤੇ ਵੀ 2 ਕਾਰਾਂ ਦੀ ਟੱਕਰ ਹੋਈ ਹੈ। ਸਾਊਥਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਅਤੇ ਕੁੱਲ ਮਿਲਾ ਕੇ ਬੇਨਤੀ ਹਰ ਰੋਜ਼ ਦੀ ਤਰ੍ਹਾਂ ਇਹੋ ਹੀ ਕਰਾਂਗੇ ਕਿ ਜੇਕਰ ਤੁਸੀਂ ਟ੍ਰੈਫਿਕ ਦੇ ਵਿੱਚ ਕੋਈ ਇੱਦਾਂ ਦੇ ਸੂਰਤ ਹਾਲ ਬਣ ਵੀ ਗਏ ਨੇ ਤਾਂ ਤੁਸੀਂ ਭਾਈ ਆਪਣਾ ਖਿਆਲ ਕਰਨਾ, ਨਾਲ ਜਿਹੜੇ ਦੂਸਰੇ ਲੋਕ ਸੜਕ ਸਾਂਝੀ ਕਰ ਰਹੇ ਨੇ ਉਹਨਾਂ ਦਾ ਖਿਆਲ ਕਰਨਾ। ਕੁੱਲ ਮਿਲਾ ਕੇ ਸਾਰੇ ਖਿਆਲ ਜਿਹੜੇ ਉਹ ਕਰਕੇ ਤੁਸੀਂ ਰੱਖਣੇ ਆ, ਕਿਉਂਕਿ ਇਹ ਸਾਰਿਆਂ ਦਾ ਸਾਂਝਾ ਮੀਂਜਾ ਜਿਹਾ ਕੰਮ ਹੈ ਅਤੇ ਪੇਸ਼ੈਂਸ ਬਣਾ ਕੇ ਰੱਖਣਾ। ਅਤੇ ਬੇਨਤੀ ਕਿ ਮੋਬਾਈਲ ਦੇ ਉੱਤੇ ਸਾਡੀਆਂ ਉਂਗਲਾਂ, ਸਾਡੇ ਹੱਥ ਪੈਰ ਜਿਹੜੇ ਉਹ ਨਾ ਜਾਣ ਤਾਂ ਕਿ ਆਪਾਂ ਬਚੇ ਰਹੀਏ ਕਿਸੇ ਵੀ ਐਵੇਂ ਨਜਾਇਜ਼ ਬੋਝ ਤੋਂ ਸਵੇਰੇ ਸਵੇਰੇ ਦੇ ਸਮੇਂ। ਸੋ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖਿਓ ਭਾਈ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਹੁਣ ਵੱਧਦੇ ਹਾਂ ਅੱਗੇ, ਅਤੇ ਹਾਂਜੀ ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ। ਅਤੇ ਤੁਹਾਡੇ ਮੈਸੇਜਸ ਵੱਲ ਨੂੰ ਵੱਧਦੇ ਹਾਂ ਆਪਾਂ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਕ੍ਰਿਗਬਨ ਤੋਂ ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਹਰਚੰਦ ਸਿੰਘ ਢਿੱਲੋਂ ਜੀ ਰਿਆਸਤ ਬੈਰਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਕਿ ਰੱਬ ਮਿਹਰ ਪ੍ਰਿਆਤ ਰੱਖੇ ਸਾਰਿਆਂ ਦੇ ਉੱਤੇ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨ ਸਾਹਿਬ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਟ ਤੋਂ। ਅਤੇ ਇੱਧਰ ਸਤਿ ਸ਼੍ਰੀ ਅਕਾਲ ਦੀ ਸਾਂਝ ਅਵਤਾਰ ਜੀ ਭੇਜਦੇ ਨੇ, ਅਤੇ ਡਾਰੀ ਪਰਿਵਾਰ ਦੇ ਵੱਲੋਂ ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਏ ਜੀ, ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ। ਅਤੇ ਇਹ ਡਿਨਰ ਇਹਨਾਂ ਨੇ ਬਣਾਇਆ ਸੀ, ਮਿਕਸ ਵੈਜੀਟੇਬਲ ਸਬਜ਼ੀ ਵਿਦ ਆਟਾ, ਮਿਕਸ ਮੱਕੀ ਆਟਾ ਰੋਟੀ ਵਿਦ ਦਹੀਂ ਅਤੇ ਨਾਲ ਸਲਾਦ, ਧੰਨਵਾਦ ਤੁਹਾਡਾ ਜੀ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਹੈਗੀ ਆ ਜੀ। ਅਤੇ ਕੁਲਦੀਪ ਸਿੰਘ ਜੀ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਇੱਧਰ ਸਾਰੇ ਲਿਸਨਰਸ ਦੇ ਲਈ ਇੱਧਰ ਪਾਉਂਦੇ ਨੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ, ਅਜੀਤ ਬੁੱਟਰ ਜੀ ਤਤੂਰਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅੰਮ੍ਰਿਤਪਾਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭ ਦਾ ਦਿਨ ਵਧੀਆ ਵਧੀਆ ਗੁਜ਼ਰੇ, ਸ਼ੁਭ ਸਵੇਰ। ਅਤੇ ਜਸਵਾਲ ਸਾਹਿਬ ਕਹਿੰਦੇ ਕਿ ਰਿਸ਼ਤੇ ਵਿੱਚ ਅਹਿਸਾਸ ਦੀ ਨਮੀ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸੁੱਕਾ ਰੇਤਾ ਵੀ ਹੱਥਾਂ ਦੇ ਵਿੱਚੋਂ ਫਿਸਲ ਜਾਂਦਾ। ਬਿਲਕੁਲ ਸਹੀ ਜੀ, ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਮੈਸੇਜ ਭੇਜਦੇ ਨੇ, ਅਤੇ ਅੱਜ ਇੱਕ ਵਾਰੀ ਫਿਰ ਤੋਂ ਸਾਡੇ ਨਾਲ ਕਹਾਣੀ ਸਾਂਝੀ ਕਰਦੇ ਨੇ, ਅਤੇ ਇਹ ਕਹਾਣੀ ਆਪਾਂ ਰੱਖ ਲੈਂਦੇ ਹਾਂ ਜੀ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਵੀ ਕਿਤੇ ਬਣੀ ਸਪੇਸ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੋਰ ਵੀ ਸੱਜਣਾ ਅੱਗੇ ਬੇਨਤੀ ਹੈ ਕਿ ਜਿਹੜੀਆਂ ਤੁਸੀਂ ਕਹਾਣੀਆਂ ਭੇਜ ਦਿਓ ਉਹ ਕਹਾਣੀਆਂ ਜਿੱਥੇ ਵੀ, ਕਈ ਵਾਰੀ ਕਈ ਕਹਾਣੀਆਂ ਆਲਰੇਡੀ ਪੜ੍ਹ ਚੁੱਕੇ ਹੁੰਦੇ ਹਾਂ, ਇਸ ਕਰਕੇ ਨਹੀਂ ਆਪਾਂ ਪੜ੍ਹਦੇ, ਕਈ ਉਹ ਸਵੇਰ ਦੇ ਸਮੇਂ ਦੇ ਹਿਸਾਬ ਨਾਲ ਢੁੱਕਵੀਆਂ ਨਹੀਂ ਹੁੰਦੀਆਂ, ਕਈ ਬਹੁਤ ਲੈਂਥੀ ਹੁੰਦੀਆਂ ਅਤੇ ਬਹੁਤ ਛੋਟੀਆਂ ਹੁੰਦੀਆਂ, ਉਹ ਨਹੀਂ ਪੜ੍ਹ ਪਾਉਂਦੇ, ਅਤੇ ਜਿਹੜੀਆਂ ਉਸ ਤੋਂ ਬਚਦੀਆਂ ਨੇ ਉਹਨਾਂ ਦੀ ਹਲੇ ਫਿਰ ਵਾਰੀ ਨਹੀਂ ਆਈ ਹੁੰਦੀ, ਬਾਕੀ ਆਪਾਂ ਪੜ੍ਹ ਚੁੱਕੇ ਹੁੰਦੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਭਾਈ ਤੁਸੀਂ ਪ੍ਰਵਾਨ ਕਰਿਓ, ਅਤੇ ਆਪਾਂ ਕਰਨ ਸੰਧੂ ਜੀ ਦੇ ਮੈਸੇਜ ਵੱਲ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਇੱਧਰ ਸਾਡੇ ਨਾਲ ਬ੍ਰੋਇਸ ਸਿਸਟਰਸ ਨਾਹਤ ਅਤੇ ਹਰਗੁਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਬਹੁਤ ਮਿਹਰਬਾਨੀ ਪੁੱਤਰ ਜੀ। ਅਤੇ ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ ਤੁਹਾਡਾ ਜੀ ਅਰਲੀ ਸਟਾਰਟ ਕਰਨ ਦੇ ਲਈ, ਅਤੇ ਕੈਂਟ ਹੋਵੇ ਦਿਨ ਸਾਰਿਆਂ ਦਾ, ਬਹੁਤ ਮਿਹਰਬਾਨੀ। ਗੁਰਿੰਦਰ ਖਿੰਦਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਅਤੇ ਗੁੱਡ ਮੋਰਨਿੰਗ ਭੇਜਦੇ ਨੇ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਹੈਪੀ ਵਾਲਾ ਟਿਊਜ਼ਡੇ, ਅਤੇ ਨਾਲ ਭੇਜਦੇ ਨੇ ਚਾਹ ਕੌਫੀ। ਗੁਰਜੀਤ ਕੌਰ ਗਿੱਲ ਜੀ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਸੈਣੀ ਜੀ ਕਹਿੰਦੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਲਵਜੋ ਧੁਨਾ ਜੀ ਸਲਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 23 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ, ਬਹੁਤ ਮਿਹਰਬਾਨੀ ਜੀ ਤੁਹਾਡੀ। ਸੇਖੋ ਜੀ ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਵਾਹਿਗੁਰੂ ਮਿਹਰ ਪ੍ਰਿਆਥ ਰੱਖੇ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਆ ਲਓ ਪੀਓ ਚਾਹ ਪਾਣੀ, ਅਤੇ ਨਾਲ ਕੀ ਆ, ਨਾਲ ਡੋਨਟ, ਅਤੇ ਨਾਲ ਢੇਰ ਸਾਰਾ ਪਿਆਰ, ਬਹੁਤ ਮਿਹਰਬਾਨੀ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਆ ਡੋਨਟਾਂ ਛੱਕ ਕੇ, ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ ਆ ਕੇ, ਅਤੇ ਅੱਜ ਦੀ ਕਹਾਣੀ ਸਾਂਝੀ ਕਰਾਂਗੇ। ਰੇਡੀਓ ਹਾਂਜੀ 1674 AM।
1: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ flyerforce.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ 'ਚ ਹੋਊਗੇ, ਸਵੇਰੇ ਸਵੇਰੇ ਚਿਹਰੇ 'ਤੇ ਹੋਊਗੀ ਇੱਕ ਪਿਆਰੀ ਜੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਸ਼ੁਕਰਾਨੇ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਮਨ ਦੇ ਵਿੱਚ ਸਜਾ ਕੇ ਰੱਖਿਓ, ਕਿਉਂਕਿ ਜਿਹੜਾ ਦੇਣ ਵਾਲਾ ਉਹਦਾ ਸ਼ੁਕਰ ਸਾਨੂੰ ਪਲ ਪਲ ਕਰਦੇ ਰਹਿਣਾ ਚਾਹੀਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਿਆਲਾਂ ਦੇ ਦਿਨ ਅਤੇ ਸਵੇਰ ਦੀ ਧੁੰਦ ਹਲੇ ਪੂਰੀ ਤਰ੍ਹਾਂ ਦੇ ਨਾਲ ਤਾਂ ਨਹੀਂ ਸੀ ਹਟੀ, ਵਿੱਚ ਵਿੱਚ ਸੂਰਜ ਦੀ ਲੋ ਲੱਗਦੀ ਨਜ਼ਰ ਆ ਰਹੀ ਸੀ, ਲੱਗਦਾ ਸੀ ਕਿ ਅੱਜ ਦਿਨ ਸੋਹਣਾ ਚੜੂਗਾ। ਉੱਧਰ ਲੁਧਿਆਣੇ ਦੇ ਬਾਹਰ ਬਾਹਰ ਵਸਦੇ ਇੱਕ ਕਸਬਾ 27 ਸਾਲਾਂ ਦਾ ਇੱਕ ਨੌਜਵਾਨ, ਅਤੇ ਉਹਦੇ ਮੋਬਾਈਲ ਦੀ ਸਕਰੀਨ ਜਗਮਗਾਉਂਦੀ ਦੂਰੋਂ ਨਜ਼ਰ ਆਏ। ਹੱਥ ਦੇ ਵਿੱਚ ਗਰਮਾ ਗਰਮ ਚਾਹ ਦਾ ਕੱਪ ਅਤੇ ਸਕਰੀਨ ਦੇ ਉੱਤੇ ਇੱਕ ਯੂਟਿਊਬ ਦੀ ਵੀਡੀਓ ਵੇਖੀ ਜਾਂਦਾ। ਵੀਡੀਓ ਵੇਖਦਾ ਔਰਗੈਨਿਕ ਖਾਦ ਦਾ ਬਿਜ਼ਨਸ, ਲੱਖਾਂ ਦੀ ਕਮਾਈ, ਬਹੁਤ ਘੱਟ ਖਰਚੇ ਦੇ ਵਿੱਚ ਕਰੋ ਆਪਣਾ ਕਾਰੋਬਾਰ ਸ਼ੁਰੂ। ਬਸ ਇਹ ਵੀਡੀਓ ਵੇਖਦੇ ਜਿੱਦਾਂ ਉਹਦੇ ਦਿਮਾਗ ਦੇ ਵਿੱਚ ਇੱਕ ਹੋਰ ਕੋਈ ਫੁਰਨਾ ਫੁਰ ਗਿਆ, ਜਿੱਦਾਂ ਖਿਆਲਾਂ ਦਾ ਹੜ ਜਿਹਾ ਆ ਗਿਆ ਹੋਵੇ। ਜ਼ਮੀਨ ਮੇਰੇ ਕੋਲ ਹੈਗੀ ਆ, ਗੋਏ ਦੀ ਕਿਹੜੀ ਗੱਲ ਹੈ, ਉਹ ਵੀ ਘਰ ਦਾ ਪੈਕਿੰਗ ਇਹ ਵੀ ਕਰ ਲਾਂਗੇ ਇੰਤਜ਼ਾਮ, ਬ੍ਰੈਂਡਿੰਗ ਇਹ ਤਾਂ ਮੈਂ ਬਾਕੀ ਸਾਰਿਆਂ ਦੇ ਨਾਲੋਂ ਬਿਹਤਰ ਕਰੂੰਗਾ। ਅਤੇ ਉਹਦੇ ਲਈ ਅਗਲੀ ਵੀਡੀਓ ਵੇਖ ਲਈ। ਬਸ ਕੁੱਲ ਮਿਲਾ ਕੇ ਹਲੇ ਚਾਹ ਵੀ ਨਹੀਂ ਸੀ ਖਤਮ ਹੋਈ, 2 ਮਿੰਟ ਦਾ ਸਮਾਂ ਲੱਗਾ, ਸਾਰਾ ਕੁਛ ਖਿਆਲਾਂ ਦੇ ਵਿੱਚ ਐਨ ਤਿਆਰ ਹੋ ਗਿਆ, ਕਾਰੋਬਾਰ ਦਾ ਪੂਰਾ ਨਕਸ਼ਾ, ਕੱਪ ਥੱਲੇ ਰੱਖਣ ਤੱਕ ਮੋਟੀ ਕਮਾਈ, ਅਤੇ ਕਮਾਈ ਅੱਗੇ ਕਿੱਥੇ ਸਾਂਭਣੀ ਆ ਉਸ ਪਾਸੇ ਨੂੰ ਵੀ ਖਿਆਲ ਚੱਲ ਵਰੇ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ, ਚਾਹ ਦਾ ਕੱਪ ਧਰਿਆ, ਹੌਲੀ ਹੌਲੀ 2-4 ਪੌੜੀਆਂ ਠਾਂ ਉਤਰਿਆ ਅਤੇ ਆਪਣੇ ਇਸ ਨਵੇਂ ਸਾਮਰਾਜ ਦਾ ਐਲਾਨ ਕਰਨ ਦੇ ਲਈ ਤੁਰ ਪਿਆ। ਹੁਣ ਜਿਹੜਾ ਮਨ ਦੇ ਵਿੱਚ ਮਨਸੂਬਾ ਘੜਿਆ ਉਹ ਕਿਸੇ ਦੇ ਨਾਲ ਸਾਂਝਾ ਵੀ ਕਰਨਾ। ਬਸ ਫਿਰ ਕੀ ਸੀ, ਦੁਪਹਿਰ ਹੁੰਦਿਆਂ ਹੁੰਦਿਆਂ ਪਿੰਡ ਦੀ ਸੱਥ ਦੇ ਵਿੱਚ ਬੈਠਾ ਉਹ ਸਾਰੇ ਖਿਆਲ ਲੋਕਾਂ ਦੇ ਨਾਲ ਸਾਂਝੇ ਕਰਦਾ, ਐਨ ਉੱਚੀਆਂ ਬਾਹਾਂ ਹਵਾ ਦੇ ਵਿੱਚ ਉਲਾਰਦਾ ਕਰੋੜਾਂ ਦੀ ਯੋਜਨਾ ਸਮਝਾ ਰਿਹਾ। ਮੈਂ ਉਹ ਕਰਨ ਜਾ ਰਿਹਾ ਜਿਹੜਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ, ਜਿਹੜਾ ਤੁਹਾਡੇ ਸਾਰਿਆਂ ਦੀ ਸਮਝ ਤੋਂ ਬਾਹਰ ਹੈ। ਕੁਛ ਰੋ ਉੱਥੇ ਲੋਕ ਬੈਠੇ ਜਿਨ੍ਹਾਂ ਨੇ ਵਾਹ ਵਾਹ ਕੀਤੀ, ਵਾਹ, ਆਪਾਂ ਤਾਂ ਕਦੀ ਇਹ ਸੋਚਿਆ ਹੀ ਨਹੀਂ। ਤੂੰ ਭਾਈ ਵਾਕਈ ਇਹ ਗੋਆ ਇਹ ਫੋਰਸ ਜਾ ਕੇ ਅਤੇ ਸ਼ਹਿਰ ਮਹਿੰਗਾ ਵੇਚ ਲਏਗਾ ਭਲਾ, ਕਈਆਂ ਨੇ ਹੋਰ ਅੱਗੇ 4 ਸਵਾਲ ਪੁੱਛੇ। ਅਤੇ ਜਿੱਦਾਂ ਜਿੱਦਾਂ ਲੋਕ ਸਵਾਲ ਪੁੱਛਦੇ ਉਹਨੂੰ ਹੋਰ ਜ਼ਿਆਦਾ ਆਨੰਦ ਆਉਂਦਾ, ਉਹਦੇ ਅੰਦਰ ਇੱਕ ਅਜੀਬ ਜਿਹਾ ਹੰਕਾਰ ਦਿਖਣ ਲੱਗ ਪਿਆ, ਜਿੱਦਾਂ ਪੈਸੇ ਉਹਦੀ ਜੇਬ 'ਚ ਆ ਹੀ ਪਹੁੰਚੇ ਹੋਣ। ਸ਼ਾਮ ਤੱਕ ਦੋਸਤਾਂ ਦੇ ਨਾਲ ਵਟਸਐਪ ਦੇ ਉੱਤੇ ਵੀ ਗਰੁੱਪ ਬਣ ਗਿਆ, ਜਿਹੜੇ ਜਿਹੜੇ ਮੇਰੇ ਨਾਲ ਆ ਕੇ ਰਲਣਾ ਚਾਹੁੰਦੇ ਨੇ, ਕੋਈ ਡਰਾਈਵਰ ਦਾ ਕੰਮ ਕਰਨਾ ਚਾਹੁੰਦਾ, ਕੋਈ ਮੇਰੇ ਨਾਲ ਹੱਥ ਵੰਡਾਉਣਾ ਚਾਹੁੰਦਾ, ਅਤੇ ਹੁਣ ਕੰਮ ਦੀ ਕੋਈ ਚਿੰਤਾ ਨਹੀਂ। ਸ਼ਾਮਾਂ ਪੈਂਦਿਆਂ ਤੱਕ ਫੇਸਬੁੱਕ ਦੇ ਉੱਤੇ ਪੋਸਟ ਵੀ ਪੈ ਗਈ, ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਕਾਰੋਬਾਰ, ਨੀਡ ਯੂਅਰ ਬਲੈਸਿੰਗਸ। ਹਰ ਇੱਕ ਦਾ ਲਾਇਕ, ਹਰ ਇੱਕ ਦੇ ਕਮੈਂਟ, ਦਿਮਾਗ ਦੇ ਵਿੱਚ ਨਸ਼ਾ ਹੋਰ ਵਧਣ ਲੱਗਾ। ਪਰ ਇਹ ਖੁਸ਼ੀ ਬਹੁਤੀ ਚਿਰ ਤੱਕ ਨਹੀਂ ਟਿਕ ਪਾਈ, ਕਿਉਂਕਿ ਇਹ ਖੁਸ਼ੀ ਨਹੀਂ, ਇਹ ਲਗਭਗ ਇੱਕ ਧੋਖਾ ਸੀ। ਹੁਣ 10 ਦਿਨ 15-20 ਬੀਤ ਚੁੱਕੇ ਨੇ, ਹਾਲੇ ਤੱਕ ਉਹਨੇ ਇਹੋ ਹੀ ਨਹੀਂ ਵੇਖਿਆ ਕਿ ਜ਼ਮੀਨ ਦੇ ਕਿਹੜੇ ਹਿੱਸੇ ਦੇ ਉੱਤੇ ਮੈਂ ਜਾ ਕੇ ਕੰਮ ਕਰਨਾ, ਕਿਹੜੇ ਸਪਲਾਇਰ ਦੇ ਨਾਲ ਗੱਲ ਕਰਨੀ, ਘਰ ਆਪਣੇ ਬਾਪੂ ਨਾਲ ਕਿਹੜੇ ਤਰੀਕੇ ਦੇ ਨਾਲ ਗੱਲ ਕਰਨੀ। ਕੁੱਲ ਮਿਲਾ ਕੇ ਕਿਸੇ ਪਾਸੇ ਨੂੰ ਵੀ ਹਲੇ ਕਦਮ ਨਹੀਂ ਪੁੱਟਿਆ ਗਿਆ। ਕਾਫੀ ਦਿਨ ਲੰਘ ਗਏ ਨੇ, ਮੋਬਾਈਲ ਦੇ ਉੱਤੇ ਹੋਰ ਵੀਡੀਓ ਆਉਣ ਲੱਗ ਪਈ, ਹਾਲੇ 20-21 ਦਿਨ ਹੀ ਬੀਤੇ ਸੀ ਕਿ ਮੋਬਾਈਲ ਦੇ ਉੱਤੇ ਇੱਕ ਹੋਰ ਵੀਡੀਓ ਦੇਖੀ।
ਇੱਕ ਹੋਰ ਵੀਡੀਓ ਜਦੋਂ ਵੇਖੀ ਤਾਂ ਪੁਰਾਣਾ ਸੁਪਨਾ ਜਿਹੜਾ ਪੁਰਾਣੇ ਕਾਰੋਬਾਰ ਦਾ ਸੀ ਉਹ ਇੱਕ ਪਾਸੇ ਰੱਖ ਦਿੱਤਾ, ਜੇਬ 'ਚੋਂ ਕੱਢ ਕੇ ਕਹਿ ਲਓ ਸੁੱਟ ਦਿੱਤਾ। ਅਗਲੇ 2 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ ਇੱਦਾਂ ਦੀਆਂ 7 ਕਹਾਣੀਆਂ ਦੁਹਰਾਈਆਂ ਗਈਆਂ। ਕਦੇ ਉਹ ਰੀਪਰ ਪਾਉਣ ਦਾ ਮਨਸੂਬਾ ਘੜਦਾ, ਕਦੇ ਕੱਪੜਿਆਂ ਦੇ ਵਪਾਰ ਦੀ ਕੋਈ ਵੀਡੀਓ ਵੇਖ ਲੈਂਦਾ ਅਤੇ ਉਹਦੇ ਉੱਤੇ ਪਲੈਨ ਬਣਾਉਂਦਾ। ਹਾਂ, ਇੱਕ ਦਿਨ ਉਹਨੇ ਡੇਅਰੀ ਫਾਰਮ ਵੀ ਬਣਾਇਆ ਸੀ ਪਿੰਡ ਦੀ ਸੱਥ ਦੇ ਵਿੱਚ ਬੈਠੇ ਲੋਕ ਕਹਿੰਦੇ ਨੇ। ਉਹ ਸੱਚ ਇੱਕ ਵਾਰੀ ਟਰਾਂਸਪੋਰਟ ਵੀ ਖੋਲ੍ਹੀ ਸੀ ਯਾਰ ਉਹਨੇ, ਪਿੱਠ ਪਿੱਛੇ ਲੋਕ ਗੱਲਾਂ ਕਰਦੇ ਅਤੇ ਹੱਸਦੇ, ਹਰ ਵਾਰ ਉਹੀ ਸ਼ੋਰ ਉਹੀ ਵਾਹ ਵਾਹ ਅਤੇ ਅੰਤ ਦੇ ਵਿੱਚ ਫਿਰ ਨਵੇਂ ਕੁਛ ਦੀ ਭਾਲ, ਖਾਲੀ ਹੱਥ। ਹੁਣ ਪਿਓ ਵੀ ਤੰਗ ਆ ਚੁੱਕਾ ਸੀ, ਪੁੱਤ ਨੂੰ ਸਮਝ ਨਹੀਂ ਆਉਂਦੀਆਂ ਪਰ ਪਿਓ ਨੂੰ ਲੋਕਾਂ ਦੀਆਂ ਟੀਚਰਾਂ ਜ਼ਰੂਰ ਸਮਝ ਆ ਰਹੀਆਂ। ਪੁੱਤ ਨੇ ਬਹਿ ਕੇ ਸਮਝਾਇਆ, ਪੁੱਤ ਜੀ ਇਹ ਸਾਰੀਆਂ ਯੋਜਨਾਵਾਂ ਤੇਰੀਆਂ ਸਰਪੰਚੀ ਦੇ ਦਾਅਵੇ ਵਰਗੀਆਂ ਨੇ, ਸੁਣਨ ਦੇ ਵਿੱਚ ਬੜੀਆਂ ਸੋਹਣੀਆਂ ਲੱਗਦੀਆਂ ਪਰ ਜਦੋਂ ਇਹ ਗਲ ਛੱਜ ਪੈ ਜਾਂਦਾ ਨਾ ਤਾਂ ਜ਼ਮੀਨੀ ਹਕੀਕਤ ਸਾਹਮਣੇ ਆ ਜਾਂਦੀ ਹੈ। ਐਵੇਂ ਹਵਾ ਦੇ ਵਿੱਚ ਗੱਲਾਂ ਨਹੀਂ ਮਾਰੀਦੀਆਂ। ਹੁਣ ਸਾਰਾ ਪਿੰਡ ਤੈਨੂੰ ਫੁਕਰਾ ਫੁਕਰਾ ਆਖਦਾ। ਕੁੱਲ ਮਿਲਾ ਕੇ ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਬੀਤ ਰਹੇ ਸੀ, ਉਮਰ ਵੱਧ ਰਹੀ, ਉਹਨੂੰ ਇਹ ਵੀ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਮੈਂ ਸ਼ਾਇਦ ਕੁਛ ਕਰ ਹੀ ਨਹੀਂ ਸਕਦਾ। ਹੁਣ ਉਹ ਵੀਡੀਓ ਵੇਖਦਾ ਜ਼ਰੂਰ ਪਰ ਸਿਰਫ ਸਵਾਦ ਲੈਣ ਦੇ ਲਈ, ਕੋਈ ਕੰਮ ਕਾਰ ਕੋਈ ਦੱਸਦਾ। ਉਹਨੂੰ ਲੱਗਦਾ ਕਿ ਇਹ ਮੈਂ ਕਰ ਨਹੀਂ ਸਕਦਾ ਪਰ ਹਾਂ, ਵੇਖਣ 'ਚ ਕੀ ਹਰਜ ਹੈ, ਸੁਣਨ 'ਚ ਕੀ ਹਰਜ ਹੈ। ਹਾਲੇ ਸਿਆਲ ਚੰਗੀ ਤਰ੍ਹਾਂ ਦੇ ਨਾਲ ਗਿਆ ਨਹੀਂ ਸੀ ਕਿ ਪਿਓ ਨੇ ਆਖ ਵੇਖ ਕੇ ਇੱਕ ਕਿਸਾਨੀ ਮੇਲੇ ਦੇ ਵਿੱਚ ਭੇਜ ਦਿੱਤਾ। ਜਾ ਵੇਖ ਕੇ ਆ ਨਵੇਂ ਬੀਜ ਆਏ, ਵੈਸੇ ਵੀ ਤਾਂ ਐਵੇਂ ਸਾਰਾ ਦਿਨ ਗਲੀਆਂ ਕੱਸਦਾ ਰਹਿਣਾ, ਜਾਂ ਕੋਈ ਕੰਮ ਦੀ ਗੱਲ ਸਿੱਖ ਕੇ ਆ। ਬਸ ਇਸ ਮੇਲੇ ਦੇ ਵਿੱਚ ਇੱਕ ਭਲੇ ਬੰਦੇ ਦੇ ਨਾਲ ਮੁਲਾਕਾਤ ਹੋ ਗਈ, ਸ਼ਹਿਰ ਦਾ ਮੰਨਿਆ ਪਰਮੰਨਿਆ ਵਪਾਰੀ ਸੀ। ਉਹਦੀ ਗੱਡੀ ਐਨ ਮੇਲੇ ਤੋਂ ਥੋੜ੍ਹਾ ਦੂਰ ਖਰਾਬ ਹੋ ਗਈ ਅਤੇ ਰਾਜ ਨੇ ਉਹਦੀ ਮਦਦ ਕੁਛ ਇਸ ਤਰੀਕੇ ਦੇ ਨਾਲ ਕੀਤੀ ਕਿ ਵਪਾਰੀ ਨੂੰ ਵਧੀਆ ਲੱਗਾ ਮੁੰਡਾ, ਸਾਰਾ ਮੇਲਾ ਉਹਨੇ ਨਾਲ ਘੁੰਮਿਆ। ਉਦੋਂ ਤੱਕ ਤਾਂ ਨਹੀਂ ਸੀ ਪਤਾ ਕਿ ਇਹ ਕੀ ਤੋਪ ਹੈ। ਕੁੱਲ ਮਿਲਾ ਕੇ ਅੱਜ ਸਾਰਾ ਦਿਨ ਜਦੋਂ ਵਪਾਰੀ ਦੇ ਨਾਲ ਬਿਤਾਇਆ ਤਾਂ ਉਹਨੇ ਆਪਣੇ ਸਾਰੇ ਮਨਸੂਬੇ ਦੱਸੇ, ਇਹ ਪੁੱਛਣ ਦੇ ਉੱਤੇ ਕਿ ਕਾਕਾ ਕੀ ਕਰਦਾ, ਇੱਥੇ ਕਿਹੜੇ ਕੰਮ ਆਇਆ। ਵਪਾਰੀ ਨੇ ਮੁਸਕਰਾਉਂਦਿਆਂ ਕਿਹਾ, ਕਾਕਾ ਜੀ ਜਦੋਂ ਵੀ ਕੋਈ ਯੋਜਨਾ ਬਣਾਈਦੀ ਹੈ ਨਾ ਤਾਂ ਮੈਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਸਬਕ ਸਿੱਖਿਆ ਉਹੀ ਤੈਨੂੰ ਦਊਂਗਾ ਕਿਉਂਕਿ ਅੱਜ ਤੂੰ ਮੇਰੀ ਮਦਦ ਕੀਤੀ ਹੈ। ਕੋਈ ਵੀ ਐਵੇਂ ਕੱਚ ਵਲੱਚੀ ਯੋਜਨਾ ਲੋਕਾਂ ਦੇ ਨਾਲ ਸਾਂਝੀ ਨਹੀਂ ਕਰੀਦੀ। ਨੌਜਵਾਨ ਦੇ ਜਿੱਦਾਂ ਕੰਨ ਖੜ੍ਹੇ ਹੋ ਗਏ ਹੁਣ, ਅੱਜ ਕਿਸੇ ਨੇ ਮੈਨੂੰ ਤਵੱਜੋ ਦੇ ਨਾਲ ਸੁਣਿਆ। ਹਾਂ, ਤੁਸੀਂ ਪਲੈਨ ਕਿਤੇ ਵੀ ਲੈ ਸਕਦੇ ਹੋ, ਕੋਈ ਆਈਡੀਆ ਕਿਤੇ ਵੀ ਆ ਸਕਦਾ ਪਰ ਇੱਕ ਗੱਲ ਮੇਰੀ ਯਾਦ ਰੱਖੀ, ਜਦੋਂ ਆਪਾਂ ਕੋਈ ਕੱਚ ਵਲੱਚਾ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਤਜਰਬਾ ਕੋਈ ਪਲੈਨ ਕਾਰੋਬਾਰ ਸਾਂਝਾ ਕਰਦੇ ਹਾਂ ਨਾ ਤਾਂ ਲੋਕਾਂ ਦੇ ਵੱਲੋਂ ਜਦੋਂ ਸਾਡੀ ਤਾਰੀਫ ਕੀਤੀ ਜਾਂਦੀ ਹੈ ਉਹ ਤਾਰੀਫ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹੀ ਖੁਸ਼ੀ ਦਿੰਦੀ ਹੈ, ਮੁੜ ਕੇ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਇਨਸਾਨ ਸੋਚਦਾ ਕਿ ਉਹ ਚੀਜ਼ ਮੈਂ ਜਿੱਦਾਂ ਹਾਸਲ ਕਰ ਲਈ ਹੋਵੇ, ਹੁਣ ਕਰਨ ਦੀ ਕੀ ਲੋੜ ਹੈ। ਇਹ ਅੰਦਰੋਂ ਅੰਦਰੀ ਸਭ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ, ਵੱਸਦਾ ਉੱਜੜਦਾ ਸਭ ਕੁਛ ਉੱਥੇ ਹੋ ਜਾਂਦਾ, ਜ਼ਮੀਨੀ ਹਕੀਕਤ ਕੁਛ ਹੋਰ ਹੁੰਦੀ ਹੈ। ਬੰਦਾ ਸੋਚਦਾ ਕਿ ਮੈਨੂੰ ਮੇਰੀ ਮੰਜ਼ਿਲ ਮਿਲ ਚੁੱਕੀ ਹੈ, ਕਿਉਂਕਿ ਵਾਹਵਾਈ ਦੇ ਲਈ ਕਈ ਵਾਰ ਬੰਦਾ ਕੰਮ ਕਰਦਾ, ਵਾਹਵਾਈ ਮਿਲ ਚੁੱਕੀ ਹੁੰਦੀ ਹੈ ਅਤੇ ਫਿਰ ਹੋਰ ਕੰਮ ਕੋ ਕਰੇ ਵੀ ਕਿਉਂ, ਕੰਮ ਕਰਨ ਦੇ ਲਈ ਤੁਹਾਡਾ ਜਨੂੰਨ ਉੱਥੇ ਹੀ ਖਤਮ ਹੋ ਜਾਂਦਾ। ਆਪਾਂ ਹੁਣ ਅੱਜ ਬੀਜ ਲੈ ਕੇ ਚੱਲੇ ਨਾ, ਇਹ ਜਿਹੜੇ ਬੀਜ ਨੇ ਇਹਨਾਂ ਨੂੰ ਥੋੜ੍ਹਾ ਚਿਰ ਹਨੇਰੇ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੁੰਦਾ, ਜਿੰਨਾ ਚਿਰ ਇਹ ਜੜ੍ਹਾਂ ਨਹੀਂ ਫੜ ਲੈਂਦੇ
ਉਨਾ ਚਿਰ ਮਿੱਟੀ ਦੇ ਹਨੇਰੇ ਦੇ ਵਿੱਚ ਰਹਿਣਾ ਇਹਨਾਂ ਦਾ ਬੜਾ ਜ਼ਰੂਰੀ ਹੈ। ਜੇ ਇੱਦਾਂ ਹੀ ਜਾ ਕੇ ਧੁੱਪ ਦੇ ਵਿੱਚ ਬੀ ਖਿਲਾਰ ਦੇਗਾ ਤੈਨੂੰ ਕੀ ਲੱਗਦਾ ਉੱਗ ਪਊ, ਉੱਗਿਆ ਵੀ ਤਾਂ ਕਿੰਨੇ ਕੁ ਦਿਨ ਟਿਕੂ, ਜੜ੍ਹਾਂ ਨਹੀਂ ਨਾ ਥੱਲੇ ਵਾਰ ਪਾਊ। ਇਸੇ ਤਰ੍ਹਾਂ ਦੇ ਨਾਲ ਸਾਡੇ ਵਿਚਾਰ ਨੇ, ਇਸੇ ਤਰ੍ਹਾਂ ਦੇ ਨਾਲ ਸਾਡੇ ਪਲੈਨ ਨੇ, ਅਤੇ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਜ਼ਰੂਰੀ ਪਲੈਨ ਨੇ, ਮਨਸੂਬੇ ਨੇ, ਉਹਨਾਂ ਨੂੰ ਥੋੜ੍ਹੇ ਸਮੇਂ ਦੇ ਲਈ ਸਾਨੂੰ ਲੁਕਾ ਕੇ ਰੱਖਣਾ ਪੈਂਦਾ। ਜੇਕਰ ਇਸ ਬੀਜ ਨੂੰ ਤੂੰ ਜਾ ਕੇ ਮਿੱਟੀ ਫੋਲ ਕੇ ਪੈਲੀ ਵਾਹ ਕੇ ਵਿੱਚ ਦੱਬੇਗਾ, ਫਿਰ ਇਹਦੇ ਤੋਂ ਅੱਗੇ ਤੂੰ ਚੰਗੀ ਫਸਲ ਲੈ ਪਾਵੇਂਗਾ। ਅਗਲੀ ਵਾਰ ਜਦੋਂ ਦਿਮਾਗ ਦੇ ਵਿੱਚ ਕੋਈ ਆਈਡੀਆ ਆਵੇ ਤਾਂ ਇਸ ਤਰੀਕੇ ਦੇ ਨਾਲ ਕਰਕੇ ਵੇਖੀ। ਕੋਈ ਪਤਾ ਨਹੀਂ ਹੁੰਦਾ ਕਿੱਥੋਂ ਕਿਹੜੇ ਵੇਲੇ ਕਿਹੜੀ ਗੱਲ ਸਮਝ ਪੈ ਜਾਣੀ, ਸ਼ਾਇਦ ਰਾਜ ਨੂੰ ਇਹ ਗੱਲ ਸਮਝ ਪੈ ਚੁੱਕੀ ਸੀ। ਉਹਨੇ ਫਿਰ ਦੁਬਾਰਾ ਤੋਂ ਵਾਪਸ ਮੁੜਦਿਆਂ ਉਹ ਹੀ ਵਰਮੀ ਕੰਪੋਸਟ ਵਾਲੀ ਆਪਣੀ ਫਾਈਲ ਚੁੱਕੀ, ਇਸ ਵਾਰੀ ਉਹਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ ਬਿਲਕੁਲ ਚੁੱਪ ਚਾਪ। ਪਹਿਲੇ ਹਫ਼ਤੇ ਉਹਨੇ ਜ਼ਮੀਨ ਨਾਪੀ, ਆਪਣੇ ਪਿਓ ਦੇ ਨਾਲ ਗੱਲ ਕੀਤੀ, ਜਿਵੇਂ ਇੰਨਾ ਕੁ ਹਿੱਸਾ ਜ਼ਮੀਨ ਦਾ ਲੈ ਲਵਾਂ, ਇੱਥੇ ਮੈਂ ਆਹ ਚੀਜ਼ ਕਰ ਦੇਵਾਂ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਪਿਓ ਨੂੰ ਤਾਂ ਸਿਰਫ ਇੰਨਾ ਸ਼ੁਕਰ ਸੀ ਵੀ ਚਲੋ ਇੰਨੀ ਜ਼ਮੀਨ ਦਾ ਕੋਈ ਆ, ਕੁਛ ਕਰੇ ਤਾਂ ਸਹੀ, ਕਿਸੇ ਪਾਸੇ ਲੱਗੇ ਤਾਂ ਸਹੀ। ਪਰ ਇਸ ਵਾਰੀ ਉੱਦਾਂ ਨਹੀਂ ਹੋਇਆ ਜਿੱਦਾਂ ਹਰ ਵਾਰ ਹੁੰਦਾ ਰਿਹਾ। ਜ਼ਮੀਨ ਨਾਪੀ, ਦੂਸਰੇ ਹਫ਼ਤੇ ਯੂਨਿਟ ਵੇਖੇ, ਤੀਸਰੇ ਹਫ਼ਤੇ ਸਪਲਾਇਰ ਲੱਭਿਆ। ਇਸ ਵਾਰੀ ਫੇਸਬੁੱਕ ਦੇ ਉੱਤੇ ਕੋਈ ਪੋਸਟ ਨਹੀਂ ਪਈ, ਇਸ ਵਾਰੀ ਪਿੰਡ ਦੀ ਸੱਥ ਦੇ ਵਿੱਚ ਕਿਤੇ ਜਾ ਕੇ ਵਾਹ ਵਾਹੀ ਨਹੀਂ ਖੱਟੀ। ਸਮਾਂ ਤਾਂ 8 ਮਹੀਨੇ ਦਾ ਲੱਗਾ, ਪਰ ਚੁੱਪ ਚਾਪ ਮਿਹਨਤ ਤੋਂ ਬਾਅਦ ਹੁਣ ਰਾਜ ਨੇ ਕੰਮ ਸ਼ੁਰੂ ਕਰ ਲਿਆ। ਅੱਜ ਉਹ ਦਿਨ ਹੈ ਜਦੋਂ ਕਹਿੰਦੇ ਨੇ ਉਹਦੇ ਖੇਤ ਦੇ ਵਿੱਚੋਂ ਪਹਿਲੀ ਖਾਦ ਨਿਕਲੀ। ਸਭ ਤੋਂ ਪਹਿਲਾਂ ਤਾਂ ਉਹਨੇ ਆਪਣੀਆਂ ਫਸਲਾਂ ਦੇ ਉੱਤੇ ਪਾ ਕੇ ਵੇਖੀ ਹੈ, ਅਤੇ ਜਿਹੜੇ ਹਿੱਸੇ ਦੇ ਵਿੱਚ ਪਾਈ ਹੈ ਪਿੰਡ ਦੇ ਲੋਕ ਹੈਰਾਨ ਨੇ, ਇੱਥੇ ਇਹੋ ਜਿਹਾ ਕੀ ਕੀਤਾ ਭਲਾ, ਆ ਕਿਹੜੀ ਚੀਜ਼ ਕਰਕੇ ਭਲਾ। ਅਤੇ ਹੁਣ ਉਹ ਬੜੇ ਫਖਰ ਦੇ ਨਾਲ ਦੱਸਦਾ, ਮੈਂ ਇੱਕ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਉਹਨੇ ਬੜੇ ਮਾਣ ਦੇ ਨਾਲ ਪਿੰਡ ਵਾਸੀਆਂ ਨੂੰ ਦੱਸਿਆ, ਅਤੇ ਅੱਜ ਉਹਨੇ ਪੋਸਟ ਪਾਈ, ਅਤੇ ਪੋਸਟ ਤੋਂ ਬਾਅਦ ਕਹਿੰਦੇ ਨੇ ਕਿ ਬੜੇ ਆਰਡਰ ਆਉਣੇ ਸ਼ੁਰੂ ਹੋ ਗਏ, ਕਿਉਂਕਿ ਸੱਥ ਦੇ ਵਿੱਚ ਹੋਣ ਵਾਲੀ ਤਾਰੀਫ ਖੋਖਲੀ ਤਾਰੀਫ ਸੀ। ਉਹ ਨਤੀਜੇ ਸਿਰਫ ਦਿਮਾਗ ਦੇ ਵਿੱਚ ਹੀ ਸੀ। ਹੁਣ ਨੌਜਵਾਨ ਨੂੰ ਸਮਝ ਆ ਚੁੱਕੀ ਸੀ ਕਿ ਸੱਚੀ ਕਾਮਯਾਬੀ ਰੌਲੇ ਰੱਪੇ ਦੇ ਵਿੱਚ ਨਹੀਂ ਹੁੰਦੀ, ਚੁੱਪ ਚਾਪ ਪਹਿਲਾਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਪੈਂਦੀਆਂ, ਉਸ ਤੋਂ ਬਾਅਦ ਜਦੋਂ ਨਤੀਜੇ ਆਉਂਦੇ ਅਤੇ ਉਹਨਾਂ ਨਤੀਜਿਆਂ ਦੇ ਲਈ ਫਿਰ ਤੁਹਾਨੂੰ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਹਮੇਸ਼ਾ ਜਦੋਂ ਆਪਾਂ ਕੋਈ ਮਨਸੂਬਾ ਘੜਦੇ ਹਾਂ ਤਾਂ ਪਹਿਲਾਂ ਉਹਨੂੰ ਛੋਟੇ ਛੋਟੇ ਕਦਮਾਂ ਦੇ ਵਿੱਚ ਵੰਡ ਲੈਣਾ ਚਾਹੀਦਾ। ਹਰ ਕਦਮ ਪੂਰਾ ਕਰਕੇ ਅਸਲੀ ਪ੍ਰਾਪਤੀ ਦੀ ਭਾਵਨਾ ਉਹੀ ਮਹਿਸੂਸ ਕਰ ਸਕਦਾ ਜਿਹਨੇ ਥੋੜ੍ਹੇ ਚਿਰ ਤੱਕ ਉਹ ਆਈਡੀਆ ਪਹੁੰਚਾ ਕੇ ਰੱਖਿਆ। ਗੱਲਾਂ ਨਾਲੋਂ ਵੱਧ ਜੇ ਆਪਾਂ ਕੰਮ 'ਤੇ ਭਰੋਸਾ ਰੱਖੀਏ ਤਾਂ ਕਾਮਯਾਬੀ ਛੇਤੀ ਹਾਸਲ ਹੋ ਜਾਂਦੀ। ਸੋ ਕੁੱਲ ਮਿਲਾ ਕੇ ਸਿਆਣੇ ਇਹੋ ਹੀ ਕਹਿੰਦੇ ਨੇ, ਜਾਂ ਫਿਰ ਇਹ ਕਹਾਣੀ 'ਤੇ ਸਾਨੂੰ ਇਹੋ ਹੀ ਦੱਸਦੀ ਹੈ ਕਿ ਸ਼ੁਰੂਆਤ ਥੋੜ੍ਹੀ ਖਾਮੋਸ਼ੀ ਦੇ ਨਾਲ ਕਰ ਲੈਣੀ ਚਾਹੀਦੀ ਹੈ। ਜਦੋਂ ਅਸੀਂ ਸਾਰੇ ਸੁਪਨੇ ਬੜੀ ਤੇਜ਼ੀ ਦੇ ਨਾਲ ਦੁਨੀਆ ਸਾਹਮਣੇ ਰੱਖ ਦਿੰਦੇ ਲੋਕਾਂ ਦੀ ਵਾਹ ਵਾਹ ਸਾਡੇ ਦਿਮਾਗ ਨੂੰ ਧੋਖਾ ਦਿੰਦੀ ਹੈ। ਉਹ ਵਾਹ ਵਾਹ ਸਾਨੂੰ ਮਹਿਸੂਸ ਕਰਵਾ ਦਿੰਦੀ ਹੈ ਵੀ ਹੋ ਗਿਆ ਕੰਮ, ਜਦਕਿ ਅਸਲ ਦੇ ਵਿੱਚ ਹਲੇ ਸ਼ੁਰੂ ਹੀ ਨਹੀਂ ਹੋਇਆ ਹੁੰਦਾ। ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਚੀਜ਼ ਤੁਹਾਡੀ ਐਨਰਜੀ ਵੇਸਟ ਕਰਦੀ ਹੈ, ਤੁਸੀਂ ਸਾਰੀ ਦੀ ਸਾਰੀ ਐਨਰਜੀ ਸੁਪਨੇ ਵੇਖਣ ਦੇ ਉੱਤੇ ਲਾ ਦਿੰਦੇ ਹੋ। ਸੁਪਨੇ ਵੇਖਣੇ ਬਹੁਤ ਜ਼ਰੂਰੀ ਨੇ, ਅਤੇ ਜੇ ਆਪਾਂ ਕਿਸੇ ਪੁਰਾਣੇ ਬੰਦੇ ਨਾਲ ਗੱਲ ਕਰੀਏ ਉਹ ਸਾਨੂੰ ਕਹੂਗਾ ਪਹਿਲਾਂ ਹੀ ਨਜ਼ਰ ਲਵਾ ਲਈ। ਇਹ ਉਹੀ ਨਜ਼ਰ ਹੈ ਜਿਹੜੀ ਤੁਸੀਂ ਬਿਨਾਂ ਕੁਛ ਕੀਤੇ ਕਿਰਾਏ ਲਵਾ ਲੈਂਦੇ ਹੋ। ਇੱਕ ਹੁੰਦਾ ਵਾ ਕੁਛ ਕਰਕੇ ਬੰਦਾ ਨਜ਼ਰ ਲਵਾਉਂਦਾ। ਸੋ ਜੇਕਰ ਤੁਸੀਂ ਵੀ ਕੋਈ
ਮਨਸੂਬਾ ਇੱਦਾਂ ਦਾ ਘੜ ਦਿਓ ਅਤੇ ਉਹ ਸਾਰਿਆਂ ਦੇ ਵਿੱਚ ਸਾਂਝਾ ਕਰ ਦਿਓ ਅਤੇ ਅੱਜ ਪਿੱਛੇ ਝਾਤੀ ਮਾਰ ਕੇ ਵੇਖੋ ਕਿਹੜੇ ਕਿਹੜੇ ਕੰਮ ਜਿਹੜੇ ਰੌਲਾ ਰੱਪਾ ਪਾਇਆ ਮੁੜ ਕੇ ਉੱਦਾਂ ਹੀ ਰਹਿ ਗਏ ਵਿੱਚ ਵਿਚਾਲੇ। ਬੜੇ ਲੱਭ ਪੈਣਗੇ ਤੁਹਾਨੂੰ ਆਪਣੇ ਵਿੱਚੋਂ ਹੀ। ਜ਼ਰੂਰੀ ਆ ਕਿ ਜੋ ਵੀ ਤੁਸੀਂ ਮਨਸੂਬੇ ਘੜੇ ਨੇ ਉਹਨਾਂ ਦੇ ਉੱਤੇ ਪ੍ਰੋਪਰ ਤੁਸੀਂ ਪਹਿਲਾਂ ਰਿਸਰਚ ਕਰ ਲਓ। ਹਾਂ, ਸਾਂਝੇ ਕਰਨੇ ਆ ਤਾਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਕਰ ਸਕਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਕੋਈ ਚੰਗਾ ਸਲਾਹ ਮਸ਼ਵਰਾ ਮਿਲੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਲਕੁਲ ਕਿਸੇ ਨੂੰ ਦੱਸਣਾ ਹੀ ਨਹੀਂ। ਕਈ ਲੋਕ ਇਹ ਵੀ ਗਲਤੀ ਕਰਦੇ, ਉਹਨਾਂ ਨੇ ਕੋਈ ਵੀ ਗੱਲਬਾਤ ਇੰਨੀ ਕੁ ਜ਼ਿਆਦਾ ਲੁਕਾ ਕੇ ਰੱਖਣੀ ਹੁੰਦੀ ਹੈ ਕਿ ਉਹਨਾਂ ਦੇ ਆਸ ਪਾਸ ਉਹਨਾਂ ਦੇ ਯਾਰ ਦੋਸਤ ਜਾਂ ਘਰ ਰਿਸ਼ਤੇਦਾਰ ਇੱਦਾਂ ਦੇ ਹੁੰਦੇ ਆ ਜਿਹੜੇ ਉਸ ਕੰਮ ਬਾਰੇ ਵਧੀਆ ਸਲਾਹ ਦੇ ਸਕਦੇ ਹੁੰਦੇ ਆ, ਪਹਿਲਾਂ ਹੀ ਧੋਖਾ ਖਾ ਕੇ ਬੈਠੇ ਹੁੰਦੇ ਆ। ਪਰ ਸਾਡੇ ਲੁਕਾਉਣ ਦੇ ਚੱਕਰ ਦੇ ਵਿੱਚ ਉੱਥੇ ਆਪਾਂ ਆਪਣਾ ਨੁਕਸਾਨ ਕਰਾ ਲੈਂਦੇ ਹਾਂ। ਤੁਸੀਂ ਸਾਂਝਾ ਕਰੋ ਪਰ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਤੋਂ ਤੁਹਾਨੂੰ ਉਹਨਾਂ ਦੇ ਐਕਸਪੀਰੀਅੰਸ ਮਿਲ ਸਕਣ, ਕੋ ਵਾਜਬ ਸਲਾਹ ਮਿਲ ਸਕੇ, ਨਾ ਕਿ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਆਮ ਲੋਕਾਂ ਦੇ ਸਾਹਮਣੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਜਿਨ੍ਹਾਂ ਨੇ ਸਿਰਫ ਫੋਕੀ ਵਾਹਵਾਹੀ ਦੇਣੀ ਅਤੇ ਪਿੱਠ ਪਿੱਛੇ ਜਿਨ੍ਹਾਂ ਨੇ ਟਿੱਚਰਾਂ ਕਰਨੀਆਂ। ਸੋ ਅੱਗੇ ਤੋਂ ਜਦੋਂ ਆਪਾਂ ਕੋਈ ਪਲੈਨ ਬਣਾਵਾਂਗੇ ਅਤੇ ਫਿਰ ਉਹਨੂੰ ਇਸ ਤਰੀਕੇ ਦੇ ਨਾਲ ਆਪਾਂ ਕਰਕੇ ਵੇਖੀਏ। ਕਹਿੰਦੇ ਨੇ ਕਿ ਇੱਕ ਇਹ ਸੱਚੀ ਕਹਾਣੀ ਤੋਂ ਪ੍ਰੇਰਿਤ। ਖੈਰ, ਕੋ ਬਹੁਤੇ ਸਰੋਤ ਨਾ ਮਿਲਣ ਕਰਕੇ ਇਹ ਹਵਾਲਾ ਤਾਂ ਨਹੀਂ ਮੈਂ ਤੁਹਾਨੂੰ ਦੇ ਪਾਊਂਗਾ, ਪਰ ਹਾਂ ਸਾਡੇ ਜ਼ਿੰਦਗੀ ਦੇ ਵਿੱਚ ਕੁਛ ਸਿੱਖਣ ਦੇ ਲਈ ਇਹ ਕਹਾਣੀ ਇੰਨੀ ਕੀ ਬੜੀ ਹੈ। ਸਾਨੂੰ ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਇੱਦਾਂ ਦੀਆਂ ਹੋਰ ਵੀ ਕਹਾਣੀਆਂ ਸੁਣਨੀਆਂ ਅਤੇ ਫਿਰ ਸਾਡੇ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ।

0: ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
1: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਅਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਅਤੇ ਚੁਟ

0: ਇਹ ਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਨਿੱਘੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਆਨੰਦ ਮਨਾਉਣ ਦੇ ਲਈ ਬੱਚੇ ਆ ਚੁੱਕੇ ਆ, ਦੇਖਦੇ ਹਾਂ ਸਾਨੂੰ ਪਹਿਲਾਂ ਹਸਾਉਣ ਦੇ ਲਈ ਕੌਣ ਆਇਆ ਆ।
1: ਬਿਲਕੁਲ ਜੀ, ਤੇ ਸਭ ਤੋਂ ਪਹਿਲਾਂ ਅਰਨਮ ਤੁਹਾਡੀ ਵਾਰੀ ਆ, ਤੁਸੀਂ ਰੈਡੀ ਹੋ ਥੋੜਾ ਜਿਹਾ ਤੇ ਫਿਰ ਆਪਾਂ ਬਾਕੀਆਂ ਦੇ ਵੀ ਨਾਂ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਅਰਨਮ, ਤੁਸੀਂ ਆਉਣ ਰਹੋ ਤੇ ਉਸ ਤੋਂ ਬਾਅਦ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਮ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਦਾਂ ਹਾਲ ਚਾਲ ਆ?
2: ਵਧੀਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਠੀਕ ਆ,
0: ਹਾਲ ਬਹੁਤ ਵਧੀਆ ਆ।
1: ਤਿਆਰ ਨਹੀਂ ਹੋਇਆ ਹਲੇ ਲੱਗਦਾ ਮੁੰਡਾ?
2: ਤਿਆਰ ਹੋ ਗਿਆ ਮੈਂ।
1: ਓਹੋ, ਪਟਕਾ ਬੰਨ ਲਿਆ?
2: ਹਾਂਜੀ।
1: ਨਹੀਂ ਯਾਰ,
0: ਬ੍ਰੇਕਫਾਸਟ ਕਰ ਲਿਆ?
2: ਹਾਂਜੀ।
1: ਓ ਨਹੀਂ ਯਾਰ,
0: ਸ਼ੂਜ਼ ਨਹੀਂ ਪਾਏ। ਮੈਂ ਵੀ ਕਹਾਂ ਕੁਛ ਤਾਂ ਗੱਲ ਹੈਗੀ ਆ।
2: ਨਹੀਂ।
0: ਹਾਂ, ਸ਼ੂਜ਼ ਵੀ ਪਾ ਲੈ। ਦੇਖੋ ਮੈਂ ਤਾਂ ਹੁਣ ਮਨਾ ਲਿਆ, ਹੁਣ ਤੁਸੀਂ ਆਪਣਾ ਮਨਾ ਲਓ, ਮੈਂ ਹੁਣ ਨੀ, ਇੰਨਾ ਧੱਕਾ ਨੀ ਮੈਂ ਕਰ ਸਕਦੀ ਨਿਆਣਿਆਂ ਨਾਲ।
2: 6 ਵਜੇ ਉੱਠਿਆ ਹਾਂ ਮੈਂ।
1: ਗੁੱਡ ਗੁੱਡ ਗੁੱਡ, ਵੈਰੀ ਨਾਈਸ। ਕੀ ਕੀਤਾ 6 ਵਜੇ ਉੱਠ ਕੇ?
2: ਫਿਰ
0: ਆਪਾਂ ਤਾਂ ਉਹੀ ਮੂਵੀਜ਼ ਦੇਖੀਆਂ ਨਾ ਜਿਹਦੇ ਵਿੱਚ ਚੜੇਲ ਹੁੰਦੀ ਆ, ਜਦੋਂ ਫੋਟੋ ਖਿੱਚਦੇ ਆ ਉਹ ਹੁੰਦੀ ਨੀ, ਫਿਰ ਉੱਥੋਂ ਉਹਨਾਂ ਨੂੰ ਸਮਝ ਲੱਗਦੀ ਆ ਕਿ ਉਹ ਤਾਂ ਚੜੇਲ ਆ।
1: ਇਹ ਕੰਮ ਖਰਾਬ ਹੋ ਗਿਆ।
0: ਹਾਂ,
1: ਕਿਹੜੀ ਵੇਖ ਸਕਦੇ ਆ ਪਰ ਉਹਦੀ ਫੋਟੋ ਨੀ ਖਿੱਚ ਸਕਦੇ। ਕਿਸੇ ਦੀ ਗਰਲਫ੍ਰੈਂਡ
0: ਸੁਪਨਾ ਦੇਖ ਸਕਦੇ ਹਾਂ ਪਰ ਉਹਦੀ ਫੋਟੋ ਨਹੀਂ ਖਿੱਚ ਸਕਦੇ ਪਰ ਤੁਸੀਂ ਟ੍ਰਿਕ ਕੀਤਾ ਤੁਸੀਂ ਕਿਹਾ ਕਿਹੜੀ ਚੀਜ਼ ਆ ਸੁਪਨਾ ਚੀਜ਼ ਥੋੜੀ ਆ।
1: ਹੁਣ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ। ਹਾਂਜੀ ਮੰਨਤ, ਫਤਿਹ ਤੁਸੀਂ ਆਉਣੇ ਰਹੋ।
0: ਸਤਿ ਸ੍ਰੀ ਅਕਾਲ ਮੰਨਤ ਜੀ, ਨਾਲੇ ਫਤਿਹ ਜੀ।
2: ਲੇਜ਼ੀ
0: ਹੋ ਗਈ ਆ, ਟੀਨ ਹੋਣ ਵਾਲੀ ਆ ਨਾ?
1: ਲੇਜ਼ੀ ਤੇ ਨਹੀਂ ਗਈ
2: ਐਕਚੁਅਲੀ। ਯਾ, ਮੈਂ ਹੈਗੀ ਆ ਲੇਜ਼ੀ ਥੋੜੀ, ਜ਼ਿਆਦਾਤਰ ਤਾਂ ਮੇਰੇ ਕੰਮ ਵਿੱਚ ਮੈਂ ਪਾਣੀ ਮਾੜੇ ਲੈਣ ਨੂੰ, ਜੋ ਸੀ ਸਪੈਸ਼ਲੀ ਜੋ ਟੀਵੀ ਦੇਖਦੇ ਆ ਉਹਦਾ ਮੈਂ ਫਤਿਹ ਨਹੀਂ ਕਹਿੰਦੀ, ਬਟ ਜਦੋਂ ਇਹਨੇ ਉਧਰ ਨੂੰ ਪੈਂਟਰੀ ਨੂੰ ਜਾਂਦਾ ਨਾ, ਕਿਉਂਕਿ ਕਈ ਵਾਰ ਇਹਨੂੰ ਭੁੱਖ ਲੱਗ ਜਾਂਦੀ ਹੈ, ਉਧਰ ਨੂੰ ਜਾਂਦਾ ਮੈਂ ਕਹਿੰਦੀ ਆ ਫਤਿਹ ਮੇਰੇ ਲਈ ਪਾਣੀ ਵੀ ਨਾਲ ਲੈ ਆਈ।
1: ਅੱਛਾ, ਫਿਰ ਲੈ ਆਉਂਦਾ?
2: ਹਾਂਜੀ।
0: ਤੇ ਕੀ ਕਿਸੇ ਨੂੰ ਲਾਈਕ ਕਰਾਉਂਦੇ ਆ ਲੈ ਆਉਂਦਾ
1: ਬੀਬਾ? ਫਿਰ ਤੇ
0: ਹਾਂ, ਬਹੁਤ
2: ਬੀਬਾ। ਹਾਂਜੀ, ਬਹੁਤ ਰੇਅਰ ਜਵਾਬ ਦੇਵੇ ਤਾਂ।
1: ਅੱਛਾ, ਬਹੁਤ ਰੇਅਰ ਹੀ ਆ। ਪਰ ਤੁਸੀਂ ਤੇ ਨਹੀਂ ਹੈਲਪ ਕਰਦੇ ਹੁੰਦੇ? ਕਰਦੇ ਹੁੰਦੇ ਤੁਸੀਂ ਵੀ?
2: ਕਰਦੀ ਹੁੰਦੀ ਆ, ਪਰ ਮੰਮਾ ਨੇ ਤਾਂ ਇੱਕ ਤਰ੍ਹਾਂ ਨਾਲ ਮੇਰੀ ਪੱਕੀ ਡਿਊਟੀ ਡਿਸ਼ਵਾਸ਼ਰ ਦੀ ਲਾਤੀ।
1: ਆਹਾਂ, ਕੀ
2: ਡਿਸ਼ਵਾਸ਼ਰ ਦੇ ਵਿੱਚ ਭਾਂਡੇ ਸਾਰੇ ਕੱਢਣੇ ਜਦੋਂ ਉਹ ਬੰਦ ਹੋ ਗਿਆ।
1: ਅੱਛਾ, ਸਿਰਫ ਕੱਢਣੇ, ਲਾਉਣੇ ਨਹੀਂ?
0: $100 ਮਿਲਦੇ ਆ ਘੰਟੇ ਦੇ ਡਿਸ਼ਵਾਸ਼ਰਿੰਗ ਕਰਨ ਵਾਲਿਆਂ ਨੂੰ, ਪਤਾ ਤੈਨੂੰ?
1: ਮੰਨਤ ਤੇ ਜ਼ਿਆਦਾ ਲੈਂਦੀ ਸਗੋਂ।
0: ਤੇ ਹੋਰ ਕੀ,
2: $10 ਦਿੰਦੇ ਮਹੀਨੇ ਦੇ।
1: ਨਹੀਂ ਤੇ ਤੁਸੀਂ ਜਿਹੜੇ ਇੰਨੇ ਇੰਨੇ ਸੋਹਣੇ ਤੁਸੀਂ ਜਿਹੜੀਆਂ ਡਰੈੱਸਾਂ ਲੈਂਦੇ ਜੀ ਇੰਨੀਆਂ ਸੋਹਣੀਆਂ।

0: ਵਾਲੀਆਂ ਅਤੇ ਇੱਕ ਹੋਰ ਤੁਸੀਂ ਗਿਫਟ ਲੈਂਦੇ ਜੇ ਉਹ
1: ਮੰਮਾ ਰੋਜ਼ ਆਪਣੀ ਗੱਡੀ ਵਿੱਚ ਸਕੂਲ ਛੱਡ ਕੇ ਆਉਂਦੇ ਆ, ਨਹੀਂ ਤਾਂ ਤੁਰ ਕੇ ਜਾਓ।
0: ਮੰਮਾ ਆਪਣਾ ਸੂਟ ਵੀ ਦੇ ਦਿੰਦੇ ਹੁਣ ਤੇ ਪਾਉਣ ਨੂੰ,
1: ਇਹ ਧੱਕੇ ਨਾਲ ਲੈਂਦੀ ਹੁੰਦੀ ਆ।
0: ਨਹੀਂ ਨਹੀਂ
2: ਮੰਮਾ ਮੈਨੂੰ ਦਿੰਦੇ ਹੀ ਨਹੀਂ,
1: ਮੈਨੂੰ ਤਾਂ ਸੂਟਾਂ ਬਾਰੇ ਨੀ ਕੁਛ ਵੀ ਕਹਿਣਾ, ਇਹ ਗੱਲ ਗਲਤ ਹੋ ਜਾਣੀ।
0: ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ ਹੱਸੀਏ।
1: ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ ਚੁਟਕਲਾ।
0: ਹਾਂਜੀ।
2: ਇੱਕ ਵਾਰੀ ਪੱਪੂ ਦਾ ਆਪਰੇਸ਼ਨ ਹੁੰਦਾ ਤੇ ਪੱਪੂ ਕਹਿੰਦਾ, ਡਾਕਟਰ ਸਾਹਿਬ ਹੁਣ ਮੈਂ ਪੂਰਾ ਠੀਕ ਹਾਂ, ਹੁਣ ਮੈਂ ਜਾ ਸਕਦਾ ਘਰੇ। ਤੇ ਪੂਰੇ ਉਹ ਬਾਹਰ ਜਾਈ, ਡਾਕਟਰ ਸਾਹਿਬ ਤੱਕ ਤਾਂ ਧਰਤੀ ਤੇ ਰਹਿ ਗਏ।
0: ਇੱਧਰ ਆਓ ਯਾਰ। ਥੈਂਕ ਯੂ ਮੰਨਾ,
2: ਗੱਲ ਕਰ ਲਓ।
0: ਹਾਂਜੀ
1: ਹਾਂਜੀ।
0: ਮੁੰਡੇ ਓਦਾਂ ਨਾ ਹੈਲਪ ਕਰ ਹੀ ਦਿੰਦੇ ਆ, ਕੁੜੀਆਂ ਕੁੜੀਆਂ ਨੀ ਕਰਦੀਆਂ ਹਨਾ ਫਤਿਹ। ਵਧੀਆ ਵਧੀਆ ਹੈ ਨਾ, ਮੁੰਡੇ ਐਕਟਿਵ ਹੁੰਦੇ ਆ, ਫਤਿਹ ਐਕਟਿਵ ਆ, ਚੰਗਾ ਨਾ ਐਕਟਿਵ ਰਹਿਣਾ ਚਾਹੀਦਾ ਹੈ ਨਾ।
2: ਹਾਂਜੀ
0: ਗੁੱਡ ਫਤਿਹ, ਐਕਟਿਵ ਫਤਿਹ,
1: ਐਕਟਿਵ ਫਤਿਹ।
0: ਕੀ ਲਿਆਊਗਾ ਫਿਰ ਐਕਟਿਵ ਫਤਿਹ, ਅੱਜ ਕੀ ਸੁਣਾਊਗਾ?
2: ਨਹੀਂ
0: ਨਹੀਂ ਮੈਂ ਬੁੱਝ ਲੈਣੀ ਅੱਜ।
1: ਜੋ ਮਰਜੀ ਕਰ ਲੋ, ਫਾਈਨ ਤਾਂ ਦੇਣਾ ਹੀ ਪੈਣਾ, ਇਸ ਲਈ ਕੁਛ ਨਾ ਕਰੋ ਫਿਰ ਨੀ ਫਾਈਨ ਦੇਣਾ ਪੈਣਾ।
2: ਠੀਕ ਆ ਮੈਂ ਸੁਣਾ ਬਣਾਈ। ਮੈਂ ਲਾਲ ਹਾਂ ਪਰ ਐਪਲ ਨੀ, ਮੈਂ ਖਾਣ ਵਾਲੀ ਚੀਜ਼ ਆ ਪਰ ਕੇਕ ਨੀ।
0: ਖਾਣ ਵਾਲੀ ਚੀਜ਼ ਆ ਪਰ ਮੈਂ ਕੇਕ ਨੀ, ਹੈ ਨਾ।
2: ਇਹ ਖਾਣ ਵਾਲੀ ਚੀਜ਼ ਨੀਗੀ, ਨਾਲ ਖਾਈਦੀ ਆ ਚੀਜ਼ਾਂ ਨਾਲ।
1: ਅਚਾਰ
2: ਨਹੀਂ,
1: ਇੰਡੀਅਨ ਚੀਜ਼ਾਂ ਨਾਲ ਖਾਈਦੀ ਆ ਕਿ ਗੋਰੀਆਂ ਚੀਜ਼ਾਂ ਨਾਲ?
0: ਗਾਜਰ, ਗਾਜਰ
1: ਟਮਾਟਰ
0: ਨਹੀਂ, ਲਾਲ ਮਿਰਚ
1: ਟਮਾਟਰ
0: ਨਾਲ
1: ਖਾਈ, ਲਾਲ ਚੀਜ਼ ਕਿਹੜੀ ਖਾਈਦੀ? ਲਾਲ ਚੀਜ਼
0: ਅੱਛਾ, ਹਾਰ ਗਏ। ਸੁਖਵਿੰਦਰ ਆਂਟੀ ਨੇ ਤੇ ਗੁਰਜੀਤ ਆਂਟੀ ਨੇ ਦਿੱਤਾ ਸੀ ਆਨਸਰ।
1: ਮੈਂ ਪੁੱਛਿਆ ਵੀ ਇੰਡੀਅਨ ਚੀਜ਼ਾਂ ਨਾਲ ਖਾਈਦੀ ਰੋਟੀ ਨਾਲ ਤੇ ਕਹਿੰਦਾ ਹਾਂ, ਤੇ ਮੈਂ ਕਿਹਾ ਟਮਾਟੋ, ਤੇ ਫਿਰ ਤੁਸੀਂ ਏਦਾਂ ਕਹਿ ਸਕਦੇ ਸੀ ਨਾ ਕਿ ਹਾਂ ਟਮਾਟੋ ਪਰ ਉਹਨੂੰ ਹੋਰ ਕੁਛ ਕਰੀਦਾ।
0: ਨਹੀਂ ਨਹੀਂ,
1: ਪ੍ਰੋਸੈਸਡ ਟਮਾਟੋ,
0: ਟਮਾਟੋ ਹੋਰ ਚੀਜ਼ ਆ। ਪਰ ਇਹਦਾ ਆਨਸਰ ਪਤਾ
1: ਦੋਵਾਂ
0: ਆਂਟੀਆਂ ਨੂੰ, ਗੁਰਜੀਤ ਆਂਟੀ, ਗੁਰਜੀਤ ਆਂਟੀ ਨੂੰ। ਯੁਵਰਾਜ ਤੇ ਯੁਵਰਾਜ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਯੁਵਰਾਜ ਤਿਆਰ ਹੋ ਪੂਰੇ 100%
2: ਹਾਂਜੀ ਅੱਜ ਮੇਰੀ ਦੀਦੀ ਛੱਡ ਰਹੀ ਹੈ ਸਕੂਲ
0: ਅੱਛਾ ਅੱਜ ਫਿਰ ਟਾਈਮ ਨਾਲ ਹੀ ਹੈ
1: ਦੀਦੀ ਨੇ ਲਾਇਆ ਹੋਣਾ ਕੰਮ ਤੇ ਦੜਾ ਦੜਾ ਕੇ
0: ਆਹੋ
2: ਕਿਉਂਕਿ ਮੇਰੀ ਦੀਦੀ ਨੇ ਤਾਂ ਵਿਹਲੀ ਬੰਦੇ ਆ ਕਰੇ ਇਸ ਲਈ ਪਾਪਾ ਨੇ
1: ਇਹ ਜਿਹੜੇ ਵੱਡੇ ਆ ਇਹ ਪੇਰੈਂਟਸ ਨੂੰ ਹਮੇਸ਼ਾ ਵਿਹਲੇ ਕਿਉਂ ਲੱਗਦੇ ਆ ਮੈਨੂੰ ਸਮਝ ਨਹੀਂ ਲੱਗਦੀ ਮੈਨੂੰ ਏਦਾਂ ਲੱਗਦਾ ਵੀ ਇਹ ਫਨ ਆ ਦੋਨਾਂ ਲਈ
2: ਮੇਰੇ ਲਈ ਨੀ ਫਨ ਹੈਗਾ ਕਿਉਂਕਿ ਮੇਰੀ ਦੀਦੀ
1: ਤੁਸੀਂ ਗਾਣੇ ਲਾਉਂਦੇ ਗੱਡੀ ਵਿਚ
2: ਨਹੀਂ ਕਿਉਂਕਿ ਮੈਨੂੰ ਕਾਹਲੀ ਹੁੰਦੀ ਆ ਵੀ ਮੈਂ ਸਕੂਲੇ ਜਾਣਾ ਵਾ
1: ਬੇਚਾਰਾ ਤਾਂ ਇਹੀ ਆ ਸਾਰੇ ਘਰ ਚ ਬੇਚਾਰਾ ਯੂ ਵੀ ਆ ਬਾਕੀ ਸਾਰੇ ਠੀਕ ਆ
0: ਹਾਂ ਨਹੀਂ ਉਹ ਨਾਲ ਇਹ ਵੀ ਪੰਗਾ ਵਾ ਨਾ ਉਹ ਉਹਨੂੰ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਤੁਰਨ ਵੀ ਨਹੀਂ ਦਿੰਦੇ ਦੀਦੀ ਵੈਸੇ ਵੀ ਦੀਦੀ ਲੇਟ ਕਰਾ ਦਿੰਦੀ ਆ ਹਾਂ ਮੰਮਾ ਟਾਈਮ ਦੇ ਨਾਲ ਟਿਫਨ ਨਹੀਂ ਪੈਕ ਕਰਦੀ
1: ਤੇ ਹੋਰ
2: ਨਹੀਂ ਮੰਮਾ ਤੇ ਟਾਈਮ ਨਾਲ ਟਿਫਨ ਪੈਕ ਕਰਦੇ ਆ ਪਰ ਪਾਪਾ ਮੋਸਟਲੀ ਪਾਪਾ ਹੀ ਛੱਡਦੇ ਆ ਪਾਪਾ ਇੱਥੇ ਬਹਿ ਕੇ ਕੰਮ ਕਰੀ ਦਿੰਦੇ ਮੈਂ ਕਿਹਾ ਪਾਪਾ ਮੈਂ ਸਕੂਲ ਲੇਟ ਹੋ ਰਿਹਾ ਚੰਗੀ ਪਾਪਾ ਕਹਿੰਦੇ ਆ ਵੀ ਨਹੀਂ ਕੋਈ ਨਾ ਹਜੇ ਟਾਈਮ ਤਾਂ ਹੋਇਆ
1: ਨਹੀਂ ਇੱਦਾਂ ਨਹੀਂ ਕਹੀਦਾ ਹੁੰਦਾ ਏਦਾਂ ਕਹੀਦਾ ਹੁੰਦਾ ਪਾਪਾ ਇੱਥੇ ਬੈਠ ਕੇ ਫੋਨ ਚਲਾਈ ਜਾਂਦੇ ਆ ਉਹ ਲੇਟ ਕਰਦੇ ਏਦਾਂ ਕਹੀਦਾ ਹੁੰਦਾ ਆ ਸਾਰੇ ਭੇਦ ਖੋਲੀ ਦੇ ਆ ਪੁੱਤ ਅੱਧੇ ਨਹੀਂ ਖੋਲੀ ਦੇ
0: ਮੁੰਡੇ ਨੂੰ ਲੇਟ ਕਰਾ ਦਿੰਦੇ ਆ ਗੱਲ ਕੁੱਲ ਮਿਲਾ ਕੇ
1: ਹੁਣ ਨਹੀਂ ਲੇਟ ਹੁੰਦਾ ਏ
2: ਨਹੀਂ ਮੇਰੇ ਪਾਪਾ ਫੋਨ ਨਹੀਂ ਦੇਖਦੇ ਮੇਰੇ ਪਾਪਾ ਉਹ ਕੰਮ ਕਰਦੇ ਆ ਲੈਪਟਾਪ
0: ਉਹ ਆਪਣਾ ਕੰਮ ਵੇਖਦੇ
1: ਮੈਂ ਵੀ ਏਦਾਂ ਹੀ ਕਹਿੰਦੀ ਹੁੰਦੀ ਆ ਮੈਂ ਜਵਾਬ ਦਿੰਦੀ ਆ
0: ਕੀ ਸੁਣਾਓਗੇ ਫਿਰ
2: ਇੱਕ ਚੁਟਕਲਾ
0: ਓਕੇ
2: ਇੱਕ ਵਾਰੀ ਗੱਗੂ ਆਪਦੇ ਭੈਣ ਨੂੰ ਕਹਿੰਦਾ ਵੀ ਤੂੰ ਮੈਨੂੰ ਬਲੌਕ ਕਿਉਂ ਕੀਤਾ ਤੇ ਫਿਰ ਉਹਦੀ ਭੈਣ ਕਹਿੰਦੀ ਵੀ ਫਿਰ ਤੂੰ ਮੈਨੂੰ ਮੋਟੀ ਕਿਹਾ ਸੀ ਫਿਰ ਗੱਗੂ ਕਹਿੰਦਾ ਵੀ ਫਿਰ ਮੈਨੂੰ ਬਲੌਕ ਕਰਨ ਨਾਲ ਤੂੰ ਪਤਲੀ ਹੋ ਗਈ
1: ਤੇ ਗੱਗੂ ਬੇਹੋਸ਼ ਤੇ ਗੱਗੂ ਦੀ ਭੈਣ ਬੇਹੋਸ਼ ਆ ਜਿਹੜਾ ਪੱਪੂ ਤੋਂ ਬਿਨਾਂ ਨਾ ਇੱਕ ਗੱਗੂ ਐਡ ਹੋਇਆ ਇਹ ਤਾਂ ਮਜ਼ਾ ਸੀਗਾ
0: ਹਾਂ ਗੱਗੂ ਨਾ ਹੋ ਗਿਆ ਓਜ਼ੈਂਪਿਕ ਹੋ ਗਿਆ ਥੈਂਕ ਯੂ ਥੈਂਕ ਯੂ
1: ਥੈਂਕ ਯੂ ਯੂ ਵੀ
2: ਮੇਰੀ ਦੀਦੀ ਵੀ ਸੁਣਾਓ
1: ਜ਼ਰੂਰ ਜ਼ਰੂਰ
0: ਚਲਾਉਂਦੇ ਚਲਾਉਂਦੇ ਸੁਣਾਓਗੀ ਦੀਦੀ
2: ਹਜੇ ਗਈ ਨਹੀਂ ਕਰ ਅੰਕਲ ਜੀ ਤੇ ਸਭ ਦੀਦੀ
0: ਸਤਿ ਸ੍ਰੀ ਅਕਾਲ
1: ਯਸ਼ਿਕਾ ਕਿੱਦਾਂ ਹਾਲ ਚਾਲ ਆ
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਤੁਹਾਡਾ ਵੀ ਵਧੀਆ
1: ਸਾਡਾ ਵਧੀਆ ਥੋੜਾ ਜਿਹਾ ਕੋਈ ਗੱਲ ਨਹੀਂ ਯਾਰ
0: ਥੋੜਾ ਟਾਈਮ ਨਾ ਪਹੁੰਚਾ ਦੇ ਕਰ ਮੁੰਡੇ ਨੂੰ
1: ਸਪੀਡ ਦੇ 45 ਚਲਾ ਲਿਆ ਕਰੋ 40 ਨਾ ਚਲਾਇਆ ਕਰੋ
0: ਹੈ ਤੁਸੀਂ ਮੁੰਡੇ ਨੂੰ ਰੋਜ਼ ਲੇਟ ਕਰਾ ਦਿੰਦੇ ਤੁਸੀਂ ਘਰੋਂ ਵੀ ਬਾਹਰੋਂ ਵੀ
2: ਨਹੀਂ ਨਹੀਂ ਇਹਨੂੰ ਏਦਾਂ ਲੱਗਦੀ ਮੈਂ ਪੰਜਾਬ ਦੀ ਸਪੀਡ ਤੇ ਅਗਰ 45-46 ਤੇ ਵੀ ਲੈ ਜਾਊਂਗੀ
0: ਮਕਸਦ
2: ਨਹੀਂ
0: ਪਰ ਉਹ ਤੇ ਕਹਿੰਦਾ ਪਾਪਾ ਹੀ ਲੇਟ ਕਰਾ ਦਿੰਦੇ ਮੈਨੂੰ ਜਾਂ ਦੀਦੀ ਕਰਾਉਂਦੀ ਆ
1: ਉਹ ਤਾਂ ਪੂਰੀਆਂ ਸ਼ਿਕਾਇਤਾਂ ਲੱਗ ਗਿਆ
0: ਸਿਰਫ ਮੰਮਾ ਆ ਜਿਹੜੇ ਟਾਈਮ ਨਾਲ ਪੈਕ ਕਰ ਦਿੰਦੀ
1: ਪਾਪਾ ਤੇ ਦੀਦੀ ਲੇਟ ਕਰਾਉਂਦੇ ਆ ਉਹਦੇ ਹਿਸਾਬ ਨਾਲ
0: ਤੁਸੀਂ ਨਾ ਘਰੋਂ ਇਹਨੂੰ 10 ਮਿੰਟ ਪਹਿਲਾਂ ਤੋਰਿਆ ਕਰੋ ਤੇ ਫਿਰ ਭਾਵੇਂ ਤੁਸੀਂ 30 ਦੀ ਸਪੀਡ ਤੇ ਚੱਲ ਜਾਓ
1: ਹੋਰ ਕੀ
0: ਫਿਰ ਕਾਲੀ ਨਾ ਹੋਵੇ ਵਿਚਾਰੇ ਨੂੰ
2: ਹਾਂਜੀ
0: ਕੀ ਸੁਣਾਓਗੇ
2: ਇੱਕ ਚੁਟਕਲਾ
0: ਹਾਂਜੀ
2: ਪਤਨੀ ਇੰਗਲਿਸ਼ ਦੀ ਬੁੱਕ ਲੈ ਕੇ ਆਈ ਘਰੇ ਤੇ ਪਤੀ ਨੂੰ ਪੁੱਛਦੀ ਆ ਕੰਪਲੀਟ ਤੇ ਫਿਨਿਸ਼ ਦਾ ਕੀ ਅੰਤਰ ਆ ਤੇ ਪਤੀ ਕਹਿੰਦਾ ਇਹ ਤਾਂ ਬਹੁਤ ਆਸਾਨ ਆ ਜਦੋਂ ਆਪਣਾ ਵਿਆਹ ਹੋਇਆ ਸੀਗਾ ਨਾ, ਮੇਰੀ ਲਾਈਫ ਤੇਰੀ ਲਾਈਫ ਕੰਪਲੀਟ ਹੋ ਗਈ ਤੇ ਮੇਰੀ ਲਾਈਫ ਫਿਨਿਸ਼ ਹੋ ਗਈ।
0: ਥੈਂਕ ਯੂ ਜੈਸ਼ਕਾ,
1: ਥੈਂਕ ਯੂ ਜੈਸ਼ਕਾ,
2: ਹੈਵ ਅ ਨਾਈਸ ਡੇ,
0: ਬਾਏ ਬਾਏ। ਨੈਕਸਟ ਸਾਡੇ ਨਾਲ ਆ ਤੇਗ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀ। ਸਤਿ ਸ੍ਰੀ ਅਕਾਲ ਤੇਗ। ਤਿਆਰ ਤੁਸੀਂ ਕਿ ਰਾਹ ਚ ਹੋ? ਹੈਲੋ,
2: ਤੁਹਾਡੀ ਆਵਾਜ਼ ਨਹੀਂ ਆਉਂਦੀ ਸੀ।
0: ਓਕੇ, ਹੁਣ ਆ ਗਈ?
2: ਹਾਂਜੀ ਹੁਣ ਆ ਗਈ ਆ।
0: ਠੀਕ ਆ, ਕੀ ਸੁਣਾਓਗੇ ਫਿਰ ਅੱਜ
1: ਤਿਆਰ ਹੋ ਕੇ?
2: ਅੱਜ ਮੈਂ ਸੁਣਾਂਗੀ ਇੱਕ ਬਜਾਇਤ।
1: ਓਕੇ।
2: ਨਜ਼ਰ ਵਿੱਚ ਹਰੀ, ਅੰਦਰ ਅੰਦਰ ਖੂਨ ਨਾਲ ਭਰੀ।
0: ਅੱਛਾ, ਨਜ਼ਰ ਵਿੱਚ ਹਰੀ ਤੇ ਅੰਦਰ ਖੂਨ ਨਾਲ ਭਰੀ।
2: ਹਾਂਜੀ।
0: ਓ, ਡਰੀ ਕਿ ਨਹੀਂ? ਡਰੀ
2: ਨਹੀਂ, ਡਰੀ
0: ਨਹੀਂ, ਡਰੀ। ਓਕੇ, ਇਹ ਤੇ ਕੋਈ ਚੀਜ਼ ਲੱਗਦੀ ਆ ਜਿਹੜੀ
1: ਜਿਹੜੀ ਬਾਹਰੋਂ ਹਰੀ ਆ ਤੇ ਵਿੱਚੋਂ ਲਾ ਲਿਆ। ਹੈ ਫਰੂਟ ਲੱਗਦਾ ਮੈਨੂੰ ਕੋਈ?
0: ਅੱਛਾ,
2: ਨਹੀਂ ਫਰੂਟ ਨਹੀਂ ਆਏਗਾ।
1: ਸਬਜ਼ੀ?
0: ਫਰੂਟ ਤੇ ਨਹੀਂ ਤਾਂ ਹੁੰਦਾ ਕੋਈ?
2: ਨਹੀਂ, ਹਾਂ ਸਬਜ਼ੀ ਨਹੀਂ
1: ਹੈਗਾ। ਸਬਜ਼ੀ ਵੀ ਨਹੀਂ ਹੈਗਾ, ਫਰੂਟ ਵੀ ਨਹੀਂ ਹੈਗਾ, ਚਾਹ ਵਿੱਚ ਪਾਉਣ ਵਾਲੀ ਚੀਜ਼ ਵੀ ਨਹੀਂ ਹੈਗਾ ਕਿਉਂਕਿ ਉਹ ਅੰਦਰੋਂ ਕਾਲੀ ਆ।
0: ਬਾਹਰੋਂ ਹਰੀ ਤੇ ਅੰਦਰੋਂ ਖੂਨ ਦੇ ਨਾਲ ਭਰੀ। ਜਿਹਨੇ ਹਰੇ ਰੰਗ ਦਾ ਸੂਟ ਪਾਇਆ?
1: ਕਲੂ ਦੇ ਦੋ ਚਲੋ ਫਿਰ, ਨਹੀਂ ਤਾਂ
0: ਵਟਸਐਪ। ਵਟਸਐਪ
1: ਹਾਂ, ਹੋ ਸਕਦਾ ਖੂਨ ਨਾ ਭਰਿਆ ਹੋ,
0: ਖੂਨ ਹੋ, ਕੁਛ ਵੀ ਹੋ ਸਕਦਾ। ਵਿੱਚ
1: ਕਲੂ ਦੇ ਦੋ ਚਲੋ ਇੱਕ, ਫੇਰ ਹਾਰੀਏ ਫਟਾਫਟ ਅਸੀਂ।
0: ਹਰੀ,
1: ਹਰੀ,
0: ਹਰੀ,
1: ਲਾਲ, ਭਰੀ,
0: ਮਹਿੰਦੀ, ਸਾਨੂੰ ਦੱਸਿਆ ਜਸਵਾਲ ਅੰਕਲ ਨੇ ਜੇ ਕੋਈ ਫਾਈਨ ਫੂਨ ਪਾਉਣਾ ਤੇ ਪਾ ਲਓ,
1: ਇਹਨਾਂ ਨੂੰ ਪਾਓ ਫਾਈਨ।
0: ਥੈਂਕ ਯੂ। ਤੇ ਪਰ ਆ ਵੀ ਹੋ ਸਕਦਾ ਸੀ ਨਾ, ਹਰਚੰਦ ਢਿੱਲੋਂ ਜੀ ਵੀ ਕਹਿੰਦੇ ਨੇ ਵਾਟਰਮੈਲਨ, ਇਹ ਵੀ ਹੋ ਸਕਦਾ, ਵਾਟਰਮੈਲਨ ਵੀ ਹੋ ਸਕਦਾ,
1: ਵਾਟਰਮੈਲਨ ਵੀ ਹੋ ਸਕਦਾ, ਬਾਹਰੋਂ ਹਰਾ ਹੈ ਤੇ ਅੰਦਰੋਂ ਲਾਲ। ਹਾਂ,
0: ਪਰ ਇਹ ਫੀਮੇਲ ਹੀ ਨਾ,
2: ਪਰ ਉਹਦੇ ਵਿੱਚ ਖੂਨ ਨਹੀਂ ਹੁੰਦਾ,
0: ਪਰ ਉਹ ਰੈੱਡ ਹੁੰਦਾ ਨਾ।
2: ਹਾਂਜੀ ਰੈੱਡ ਹੁੰਦਾ, ਪਰ ਰੈੱਡ ਖੂਨ ਨਹੀਂ ਹੁੰਦਾ।
0: ਅੱਛਾ, ਤੁਸੀਂ ਮੰਨਦੇ ਹੋ, ਤੁਸੀਂ ਕਿਤੇ ਦਵਿੰਦਰ ਕੋਏ ਨੂਰ ਦਾ ਗਾਣਾ ਤੇ ਨਹੀਂ ਸੁਣ ਲਿਆ, ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਜ਼ਖਮ ਉੱਤੇ ਲਾਉਣ ਲਈ?
1: ਤੁਸੀਂ ਬੜੇ ਸੈਡ ਸੌਂਗ ਵੀ ਸੁਣੇ ਹੋ, ਕਿਹੜੇ ਕੀ ਚੱਕਰ ਹੈ?
0: ਥੈਂਕ ਯੂ ਤੇ,
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
1: ਬਾਏ ਬਾਏ ਤੇ, ਥੈਂਕ
0: ਯੂ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ।
2: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਤੇ ਸਟੂਡੈਂਟ ਜੀ।
0: ਗੁੱਡ ਮਾਰਨਿੰਗ
1: ਟੀਚਰ, ਹਾਊ ਆਰ ਯੂ?
2: ਤੁਸੀਂ ਕਿਵੇਂ ਹੋ?
1: ਅਸੀਂ ਬਹੁਤ ਵਧੀਆ, ਆਮ ਫਾਈਨ, ਥੈਂਕ ਯੂ।
2: ਮੈਂ ਵੀ ਗੁੱਡ ਹੈ।
1: ਵਟਸਐਪ ਬ੍ਰੋ,
2: ਪਤਾ ਕੀ?
0: ਹਾਂਜੀ,
1: ਵਟਸਐਪ ਬ੍ਰੋ,
2: ਭੱਜ ਜਾਂਦੇ, ਮੈਂ ਆਪਣੀ ਮੰਮਾ ਤੋਂ ਭੱਜ ਕੇ ਨਾ ਰੂਮ 'ਚ ਪਈ।
0: ਅੱਛਾ, ਓਕੇ ਓਕੇ, ਕੀ ਗੱਲ,
1: ਕੀ ਹੋਇਆ?
0: ਮੰਮਾ ਫਿਰ ਗੱਲਾਂ ਕਰਨ ਨਹੀਂ ਨਾ ਦਿੰਦੇ ਸਾਰੀਆਂ,
2: ਹੁਣ ਨਾ ਪਤਾ ਲੱਗ ਗਿਆ।
0: ਮੰਮਾ ਸਾਰੀਆਂ ਨਹੀਂ ਨਾ ਗੱਲਾਂ ਕਰਨ ਦਿੰਦੇ, ਤਾਂ ਕਰਕੇ
1: ਮੰਮਾ ਕੀ ਕਹਿੰਦੇ, ਸਾਰਾ ਕੁਛ ਨਹੀਂ ਦੱਸਣਾ। ਤੁਸੀਂ ਸਾਨੂੰ ਅਲੱਗ ਫੋਨ ਕਰ ਲਿਆ ਕਰੋ, ਕੋਈ ਨਹੀਂ, ਵਾਧੂ ਟਾਈਮ ਹੁੰਦਾ ਸਾਡੇ ਕੋਲ।
0: ਹੋਰ ਫਿਰ ਤਿਆਰ ਹੋ ਗਏ ਹੋ? ਹੈਂ, ਕੀ ਪਾਇਆ ਅੱਜ?
2: ਬਸ ਇੱਕ ਯੂਨੀਫਾਰਮ, ਲੰਚ ਬਾਕਸ ਹੈਗਾ ਲਾਸਟ।
0: ਅੱਛਾ,
1: ਕੀ ਲੈ ਕੇ ਜਾਣਾ ਅੱਜ ਲੰਚ ਬਾਕਸ ਵਿੱਚ? ਚਲੋ ਅਸੀਂ, ਸਾਨੂੰ ਇਹ ਦੱਸੋਗੇ ਅੱਜ
2: ਲੰਚ ਬਾਕਸ ਵਿੱਚ ਰਾਈਸ,
1: ਪਾਲਕ ਦੇ ਪੱਤੇ,
2: ਦਹੀਂ ਦੇ ਸਬਜ਼ੀ ਮੈਂ ਫਿਨਿਸ਼ ਕਰੂ। ਫਿਨਿਸ਼ ਨਹੀਂ ਕਰ ਸਕਦੀ ਸਕੂਲ ਚ, ਪਰ ਫਿਰ ਮੇਰੇ
0: ਕਿਉਂ ਨਹੀਂ ਫਿਨਿਸ਼ ਕਰ ਸਕਦੀ?
2: ਪੰਜ ਡੱਬੇ ਹੋਣਗੇ ਲੰਚ ਬਾਕਸ
1: ਤੇ ਕੱਲਾ ਰਾਈਸ ਲੈ
2: ਜਾਣਾ, ਇੱਕ ਪਾਲਕ ਪੱਤੇ ਦਾ ਡੱਬਾ, ਇੱਕ ਫੈਰੀ ਬਰਡ ਦਾ ਡੱਬਾ, ਇੱਕ ਚੌਲ ਦਾ ਡੱਬਾ।
0: ਅੱਛਾ ਤੁਸੀਂ ਪਾਲਕ ਖਾਂਦੇ ਹੋ?
1: ਪਾਲਕ ਤੇ ਇੱਥੇ ਰਾਜ ਜਾਂਦੇ ਜਾਂਦੇ ਖਾ ਲਿਓ।
0: ਵੈਰੀ ਗੁੱਡ।
2: ਚੋਕਲੇਟ
0: ਬਿਸਕਿਟ ਚਿਪਸ ਪੀਜ਼ਾ
1: ਪੈਂਟਰੀ ਭਰੀ ਪਈ ਆ ਸਾਡੀ,
0: ਹੈ ਕੁੱਟ ਕੁੱਟ ਖਾਂਦੀ ਆ,
1: ਕੁੱਟ ਖਾਂਦੀ ਆ। ਨਹੀਂ ਨਹੀਂ ਅਸੀਂ ਇਸ ਤੇ ਬੀਬੀਆਂ ਨੂੰ ਨਹੀਂ ਕੋਈ ਕੁੱਟ ਸਕਦਾ।
0: ਅੱਛਾ
2: ਨਹੀਂ ਮੈਨੂੰ ਪਾਲਕ ਪੱਤੇ ਵਧੀਆ ਲੱਗਦੇ।
1: ਪਾਲਕ ਵਧੀਆ ਲੱਗਦੇ ਆ ਕਿ ਨਹੀਂ ਲੱਗਦੇ?
2: ਹੂੰ ਇੱਕ ਦੋ ਫੂਟ ਵਧੀਆ ਲੱਗਦੇ।
1: ਪਤਾ ਕੀ ਆ ਸੀ, ਜਿਹੜੀ ਚੀਜ਼ ਵਧੀਆ ਨਹੀਂ ਨਾ ਲੱਗਦੀ ਜਦੋਂ ਤੁਸੀਂ ਖਾਣੀ ਹੋਵੇ ਨਾ, ਤੁਸੀਂ ਇਹ ਸੋਚੋ ਕਿ ਇਹ ਬਹੁਤ ਸਵਾਦ ਆ, ਦੇਖੀ ਕਿੰਨੀ ਸਵਾਦ ਲੱਗਣੀ ਆ।
0: ਜਿਹੜੀ ਵਧੀਆ ਨਹੀਂ ਨਾ ਲੱਗਦੀ ਉਹ ਵਧੀਆ ਹੁੰਦੀ ਆ।
1: ਹਾਂ ਉਹਨੂੰ ਇਹ ਸੋਚ ਕੇ ਖਾਓ ਕਿ ਇਹ ਬਹੁਤ ਸਵਾਦ ਆ, ਸਵਾਦ ਲਾ ਲਾ ਕੇ ਖਾਵੇ ਨਾ ਕੋਈ ਚੀਜ਼ ਤੇ ਇੰਨੀ ਯੰਮੀ ਲੱਗਦੀ ਨਾ ਫਿਰ।
0: ਠੀਕ ਆ, ਸਵਾਦ ਸੌਸ ਲੈ ਉਹ ਨਾਲ।
2: ਮੈਂ ਇੱਕ ਵਾਰੀ ਆਲਰੇਡੀ ਟਰਾਈ ਕਰਦਾ।
0: ਹਾਂ
2: ਮੈਂ ਗਾਜਰ ਮਟਰ ਟਰਾਈ ਕੀਤਾ ਸੀ ਜੋ ਮੈਨੂੰ ਬੜੀ ਵਧੀਆ ਨਹੀਂ ਲੱਗਦੀ ਉਹ ਸਬਜ਼ੀ।
0: ਓਏ
1: ਓਏ ਕੋਈ ਗੱਲ ਨਹੀਂ, ਇੱਕ ਅੱਧੀ ਸਬਜ਼ੀ ਇਦਾਂ ਲਾਈਫ 'ਚ ਹੋਣੀ ਚਾਹੀਦੀ ਜਿਹੜੀ ਤੁਸੀਂ ਖਾਂਦੇ।
0: ਕਿਸੇ ਵੇਲੇ ਨਹੀਂ ਵਧੀਆ ਬਣਦੀ ਮੰਮੀ ਕੋਲੋਂ ਫਿਰ ਟਰਾਈ ਕਰਿਓ।
1: ਹਾਂ
0: ਹੂੰ
1: ਜਦੋਂ ਸਬਜ਼ੀ ਵਿੱਚ ਮਿਰਚ ਜ਼ਿਆਦਾ ਹੋਵੇ ਤੇ ਨਾਲ ਦਹੀਂ ਖਾਈਦਾ ਆ ਫਿਰ ਕੌੜੀ ਨਹੀਂ ਲੱਗਦੀ ਉਹ। ਤੇ ਹੋਰ ਕੀ, ਇੱਕ ਸਬਜ਼ੀ ਦੀ ਗੁੜਕੀ
2: ਚਲੀ ਰੱਖ ਲੋ ਆਏ।
0: ਹਾਂ ਗੁਰਦੀ ਸਹੀ ਮੰਮਾ, ਤਰੀਕੇ ਤੇ ਸਾਰੇ ਹੁੰਦੇ ਆ, ਤਰੀਕੇ ਤੇ ਸਭ ਹੁੰਦੇ ਆ। ਚਲੋ ਬੋਲੀ ਸੁਣਾਓ ਫਿਰ, ਅੱਜ ਕਿਹੜੀ ਕੀ ਸੁਣਾਓਗੇ? ਸੌਰੀ
2: ਬੋਲੀ ਬੋਲੀ
0: ਬੋਲੀ ਓਕੇ।
2: ਮੰਮੀ ਨੱਚੇ ਮਾਸੀ ਨੱਚੇ, ਮੰਮੀ ਨੱਚੇ ਮਾਸੀ ਨੱਚੇ, ਸੀਸ ਬੋਲਿਆ ਪਾਵੇ ਅਸੀਸ ਬੋਲਿਆ ਪਾਵੇ, ਨਿਬੂਆ
0: ਨਿਬੂਆ ਨਿਬੂਆ
1: ਐਂ ਦੜੰਗੇ ਲਾਵੇ,
0: ਐਂ ਦੜੰਗੇ ਲਾਵੇ ਨਿਬੂਆ, ਐਂ ਦੜੰਗੇ ਲਾਵੇ ਨਿਬੂਆ, ਐਂ ਦੜੰਗੇ ਲਾਵੇ।
1: ਮੈਂ ਹੁਣ ਅਸੀਸ ਦੇ ਭੂਆ ਨੂੰ ਭੇਜੂ ਇਹ
0: ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾਰੇ ਨਾਰੇ ਨਾ
1: ਚੱਕਦੇ ਅਸੀਸ
0: ਭੂਆ ਭੂਆ ਜਿੱਥੇ ਮੈਂ ਜਾਣੀ ਆ ਮੰਮਾ ਆ ਜਾਂਦੇ, ਵਾਪਸ ਜਾਊਂਗੀ ਜਿੱਥੋਂ ਮੈਂ ਆਈ ਆ। ਓਕੇ ਸੋਫੇ ਤੇ ਸੋਫੇ ਤੇ। ਅੱਛਾ ਅੱਛਾ
1: ਇੱਕ ਗੱਲ ਆ,
0: ਕਿਹੜੀ ਗੱਲ
1: ਕਿਹੜੀ ਗੱਲ ਆ, ਹੌਲੀ ਹੌਲੀ ਦੱਸੀ ਬਾਕੀਆਂ ਨੂੰ ਨਾ ਸੁਣ ਪਵੇ।
2: ਜੇ ਤੁਸੀਂ ਮੰਨਤ ਫਤਿਹ ਨੂੰ ਮਿਡਲ ਚ ਲੈ ਰਹੇ ਹੋ ਨਾ, ਫਿਰ ਮੈਨੂੰ ਬਸ ਉਹਨਾਂ ਤੋਂ ਪਹਿਲਾਂ ਲੈ ਲੋ।
0: ਅੱਛਾ ਉਹਨਾਂ ਤੋਂ ਵੀ ਪਹਿਲਾਂ, ਓਕੇ ਓਕੇ ਠੀਕ ਆ। ਤੇ ਜੇ ਤੁਹਾਨੂੰ ਹੋਰ ਥੋੜਾ ਲੇਟ ਕਰਦੀ
1: ਹੈ ਸਿੱਧਾ ਕਹਿ ਅਰਨਵ ਤੋਂ ਪਹਿਲਾਂ ਲੈ ਲਿਆ ਕਰੋ ਮੈਨੂੰ,
0: ਹੈ ਤੁਹਾਨੂੰ ਤੁਹਾਨੂੰ ਰਾਤ ਨੂੰ ਨਾ ਮੈਂ ਕਰ ਲਿਆ ਕਰਾਂ ਗੱਲ ਤੁਹਾਡੇ ਨਾਲ, ਸੌਣ ਤੋਂ ਪਹਿਲਾਂ ਕਰ ਲਿਆ ਕਰੋ ਤੁਸੀਂ,
1: ਜਾਂ ਉੱਠਦੇ ਸਾਰੀ ਕਰ ਲਿਆ ਕਰੀਏ।
0: ਆਹੋ ਬ੍ਰਸ਼ ਕਰਨ ਲੱਗਿਆ ਕਰ ਲਿਆ ਕਰੋ,
1: ਹੋਰ ਕੀ, 5:30 ਅਸੀਂ ਫੋਨ ਲਾ ਲਿਆ ਕਰਾਂਗੇ, ਤੁਸੀਂ ਆਰਾਮ ਨਾਲ ਵਿਹਲੇ ਤੇ ਬਾਅਦ ਚ ਸੌਓ ਜਦੋਂ ਮਰਜ਼ੀ ਸਕੂਲ ਜਾਇਓ।
0: ਹੋਰ ਉੱਠਣ ਤੋਂ ਪਹਿਲਾਂ ਕਰ ਲਿਆ ਕਰੋ,
1: ਹਾਂ ਸੁਪਨੇ ਚ ਕਰ ਲਿਆ ਕਰੋ, ਅਸੀਂ ਸੁਪਨੇ ਚ ਆਇਆ ਕਰਾਂਗੇ।
0: ਉੱਠ ਕੇ ਤੇ ਬਿਜ਼ੀ ਹੋ ਜਾਂਦੀ ਨਾ,
1: ਹਾਂ ਅਸੀਂ ਸੱਚੀ ਤੁਹਾਡੇ ਸੁਪਨੇ ਚ ਆ ਜਾਇਆ ਕਰਾਂਗੇ।
0: ਤੁਸੀਂ ਜਾਂ ਸੌਣ ਤੋਂ ਬਾਅਦ ਕਰ ਲਿਆ ਕਰੋ ਜਾਂ ਉੱਠਣ ਤੋਂ ਪਹਿਲਾਂ।
2: ਮੈਨੂੰ ਬਸ ਥੋੜੇ ਜੇ ਪੀਪਲ ਤੋਂ ਮਿਡਲ ਚ
1: ਨਹੀਂ, ਉਹਦਾ ਰੀਜ਼ਨ ਕੀ ਹੈ, ਰੀਜ਼ਨ ਕੀ ਹੈ, ਰੀਜ਼ਨ ਦੋ ਫਿਰ ਅਸੀਂ ਉੱਤੇ ਕੰਮ ਕਰਾਂਗੇ, ਪਹਿਲਾਂ ਤੁਹਾਨੂੰ ਦੱਸੋ ਕਾਰਨ ਕੀ ਹੈ।
2: ਕਦੇ ਮੈਂ ਸਕੂਲ ਪਹੁੰਚ ਜਾਣੀ ਤੇ ਮੈਂ ਸਕੂਲ ਚ ਅੰਦਰ ਜਾਣਾ,
0: ਅੱਛਾ ਅੱਛਾ ਤੇ ਹਲੇ ਤੇ ਤੁਸੀਂ ਘਰੇ ਹੀ ਹੋ
2: ਗੱਡੀ ਚ ਮੈਨੂੰ ਬੋਰਿੰਗ ਲੱਗਦਾ
0: ਤੇ ਹਲੇ ਤੇ ਘਰੇ ਹੀ ਹੋ ਤੁਸੀਂ ਆਹੋ ਤੇ ਹਲੇ ਤੇ ਘਰੇ ਹੀ ਹੋ ਹਲੇ ਤੇ ਗੱਡੀ ਚ ਵੀ ਨਹੀਂ ਹੋ
1: ਤੇ ਹੋਰ ਕੀ
0: ਹੈ ਓਕੇ
1: ਭੱਜ ਕੇ ਜਾਓ ਹੁਣ ਗੱਡੀ ਚ ਬੈਠੋ ਤੇ ਭੱਜ ਜਾਓ ਉਤਰ ਜਾਓ ਫਟਾਫਟ
0: ਹਾਂ ਉਹ ਨਾ ਹੋਵੇ ਹੁਣ ਮੰਮਾ ਆ ਜਾਏ ਫੇਰ ਪਿੱਛੇ
1: ਹਾਂ
0: ਥੈਂਕ ਯੂ
2: ਨਹੀਂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਬਾਏ
2: ਓਕੇ ਬਾਏ ਬਸ ਮਿਡਲ ਚ ਲਾਈਕ ਫਿਊ ਪੀਪਲ ਮੈਨੂੰ
1: ਕੁੜੀ
0: ਹੌਲੀ ਹੌਲੀ ਮੰਮਾ ਤੋਂ ਕਮਾਂਡ ਲੈ ਰਹੀ ਹੌਲੀ ਹੌਲੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਹੋ
1: ਕਿੱਦਾਂ ਹਾਲ ਚਾਲ ਆ
2: ਠੀਕ ਹੈ ਤੁਹਾਡਾ ਕੀ ਹਾਲ ਹੈ
1: ਸਾਡਾ ਹਾਲ ਬਹੁਤ ਵਧੀਆ ਕੀ ਸੁਣਾਉਂਗੇ ਫਿਰ ਅੱਜ ਵਧੀਆ ਹਾਲ ਦੇ ਨਾਲ
2: ਓਕੇ
1: ਕੌਣ ਮਤਲਬ ਸਰਦਾਰ ਜੀ ਹੋ
0: ਨਹੀਂ ਐਸ਼ਲੀਨ ਹੈਗੇ ਐਸ਼ਲੀਨ
1: ਹੈਗੇ ਆ ਤੁਸੀਂ
0: ਕਿੰਨੇ ਸਾਲਾਂ ਦੇ ਅੱਜ ਕਿੰਨੇ ਸਾਲਾਂ ਦੇ ਓਕੇ ਓਕੇ ਓਕੇ ਅੱਜ ਕਿੰਨੇ ਕਿਲੋ
2: ਪਤਾ ਨਹੀਂ
0: ਕਿੰਨੇ ਤੁਹਾਨੂੰ ਪਤਾ ਨਹੀਂ ਕਿੰਨੇ ਕਿਲੋ ਦੇ ਹੋ
2: ਨਹੀਂ
1: 28
2: ਹਾਂਜੀ
0: 28 ਕਿਲੋ
1: ਹਾਂ
2: 28 ਔਰ 30
1: ਹਾਂ ਜੇ ਉਹ 8 ਸਾਲਾਂ ਦੇ ਆ ਫਿਰ ਉਹ 28 ਦੇ ਅਰਾਊਂਡ ਆ
0: ਹਾਂ ਨਹੀਂ
1: ਨਹੀਂ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ ਉਹਨਾਂ ਦਾ ਇੰਨਾ ਕੀ ਵੇਟ ਹਾਂ ਆਪਣਾ ਭਾਰ
0: ਵੀਰ ਜੀ ਤੇ ਤੁਸੀਂ ਸੇਮ ਹੈਗੇ
1: ਨਹੀਂ ਵੀਰ ਜੀ ਤਾਂ ਹੋਗੇ 20-22 ਕਿਲੋ ਦੇ
0: ਨਹੀਂ ਨਹੀਂ
2: ਵੀਰ ਜੀ
1: 25
0: ਅਰਾਊਂਡ
2: ਹੈਗਾ
1: ਓਕੇ
0: ਬੀਜੀ
2: ਵੀ ਬਿਗ ਗਿਆ ਬਿਗ ਵੀਰ ਜੀ
1: ਆ ਤੇ ਕੀ ਸੁਣਾਓਗੇ ਫਿਰ
0: ਅੱਜ ਇੱਕ ਇੱਕ
2: ਪਲੇਟ 12 ਗਲਾਸ ਤੇ 3 ਚਮਚੇ
0: ਅੱਛਾ ਇੱਕ ਪਲੇਟ ਚ 12 ਗਲਾਸ ਤੇ
1: 3 ਕਿੰਨੇ ਵਜੇ ਆ
0: ਭੁੰਜੇ ਸੁੱਟ ਕੇ ਖਾਣ ਵਾਲਾ ਹੁੰਦਾ
1: ਖਾਣ ਵਾਲੀ ਚੀਜ਼ ਨੀ ਹੈ ਦੇਖਣ ਵਾਲੀ ਚੀਜ਼ ਆ
2: ਤੇ ਤੁਹਾਨੂੰ ਪਤਾ ਲੱਗ ਗਿਆ ਅਗਰ ਤੁਸੀਂ ਟਾਈਮ ਕਿਹਾ
0: ਨਹੀਂ ਚੌਲ ਕੜੀ ਹਾਂਜੀ ਸਾਡੇ ਕੋਲ ਇੱਕ ਅੰਕਲ ਹੈਗਾ ਉਹ ਕੜੀ ਚ ਪਕੌੜੇ ਵੇਖ ਕੇ ਟਾਈਮ ਦੱਸ ਦਿੰਦਾ ਨਹੀਂ ਉਹ ਹੋਰ ਵਾਲੀ
1: ਕੜੀ ਖਾਣ ਵਾਲੀ ਕੜੀ ਵਿੱਚ ਪਕੌੜੇ ਦੇਖ ਕੇ ਕਹਿੰਦੇ ਟਾਈਮ ਦੱਸ ਦਿੰਦੇ ਆ
0: ਟਾਈਮ ਦੱਸ ਦਿੰਦੇ ਥੈਂਕ ਯੂ
2: ਬੇਸਨ ਦੀ ਕੜੀ
0: ਹਾਂ ਬੇਸਨ ਦੀ ਕੜੀ ਹਾਂ
1: ਸਭ ਪਤਾ ਇਹਨਾਂ ਨੂੰ ਬੇਸਨ ਦੀ ਕੜੀ
0: ਇਹ ਸਭ ਪੜੇ ਪੜਾਏ ਆ
1: ਤੇ ਹੋਰ ਕੀ
0: ਹੈਲੋ
2: ਸਤਿ ਸ਼੍ਰੀ ਅਕਾਲ
3: अंकल जी ते आंटी जी
1: सास्त्रीकाल तवलीन जी किदा हाल चाल
3: मेरा ठीक है तादा की हाल है
1: साड़ा हाल बहुत वदिया रेडी हो गए हो
3: हां जी ते तुसी तवनील क्या मैं तवनीत है के हाँ,
1: मैं की क्या तवनीत है क्या ओ नक बंदिया
0: हुन कहंदे नक बंदिया
1: मैं क्या तवनीत
0: अज बगाटा हार गए
3: हां जी हां मैं सनस्क्रीन ला दे सी ते मम्मा ने एशन ते वीजी पु गाटा काले मेरे तो बगैर
1: अच्छा, दो जने दा किदा हुंदा
0: नहीं ओ मम्मा तवनीत अच्छा, एक्सपेक्ट कीता होगा ना मम्मा तवनीत बन गए होने
1: नहीं ता ताही मम्मा त मम्मा नु ना करन दिया करो मम्मी हार जानी है
3: नहीं
0: नहीं ठीक है रोज भी लेंदी पहला बारी
1: है ए फिर चलाकी कर दी होनी पकाटे दे
0: सब तो लास्ट ते वीर जी आउंदा ज्यादा
1: वीर जी नु क्यों सुख आंटी नु फोन करे ते आ मैं ट्रिक दसूंगी किद्दा जित्ती दा ओ जदों दा पकाटा करदे ना हाथ ऊपर ही रखी दा जद तक बाकियां दा थल्ले नहीं आ जावे
0: इन्हां नु ना दसो तुसीं इह सिखे सिखाए आ
3: बात फिर मम्मा नु पता लग जांदा फिर साडी लड़ाई हो जांदी
0: हां वेख्या
1: ओके
0: की सुनाओगे फिर आज
3: एक बोली
0: हाँ जी
3: मेरा पदादा ने बनाई है
0: हाँ जी
3: बारी बसी खटन गई सी खटके लांदी पुख अगे बुज्जो की है
0: हाँ
1: आगे सोख सोख
3: पुख बंगड़ा ता जचदा जे नची आंटी सोख
0: बंगड़ा ता जचदा जे नची आंटी सोख बंगड़ा ता सजदा
3: जचदा जे नची आंटी सोख
0: बंगड़ा ता जचदा जे नची आंटी सोख बंगड़ा ता सजदा
3: थैंक यू बाय वीजी बिजी है
0: आई एम बिजी है लियाओ कराओ गल तू ही बिजी है थे
3: बिजी है बिजी
1: नहीं नहीं नहीं ओ बिजी डिफरेंट जगह ते लगदे मेनू जिथे फोन नहीं पहुंच सकदा
0: नहीं इथे हुंदा वा लग ही हुंदा वा ए ट्रिक कर जांदियां
3: दूर हैगा मम्मा नु पुछ लो
0: हां मम्मा कहणगे फेर ही मान लांगे
3: मम्मा को
1: एशलिन बनन लगी मम्मा
0: हां
1: एशलिन बनूंगी हुन मम्मा
3: वी जी दो नंबर च
1: देखे मैं क्या सी ना वीर जी उस जगह ते आ जिस जगह ते फोन नहीं जा सकता
0: चलो ठीक है थैंक यू तुमने
3: बाय सशिकाल
1: सशिकाल की फायदा होया पकाटा कर दंदा
0: 67 थैंक यू
1: 67
0: नहीं एक कुड़िया ना अक्सर कर जांदियां उहदे नाल धक्का लाओ ओ कहंदा मैं पिछे खलोता हुन्ना ते कह देंदियां मैं भी बिजी आ
1: हां जा उहनू बाहर भेज दनी आ
0: नेक्स्ट साढ़े नाल ने डडवाल साहब सत श्री अकाल सुखन की हाल है सत श्री अकाल
1: डडवाल साहब किदा हाल चाल
3: ठीक
0: की कर दे ही
3: गेमा खेडन दे सी
1: ओ सवेरे
0: ओ बर्थडे ते इन्निया गेमा मिलिया सवेरे सवेरे खेडी जांदे
3: हां जी बात है
0: अच्छा किधर किथे किथे जाना वा
1: गुरनाज दे घर जाना उन्होंने
0: गए क्यों नहीं बर्थडे ते लंघ गया
1: ते गुरनाज आई सी
0: अच्छा सैटरडे नु पार्टी आ
3: हां जी
0: ओके फिर की खाना उथे
1: केकी यम्मी यम्मी इन माय टमी
0: आ कौन है नाल साहिब है
3: ਹਾਂਜੀ
0: ਓਕੇ
1: ਹਾਂਜੀ
0: ਵਾਹ
3: ਇੱਕ ਗੱਲ
1: ਦੱਸਣੀ ਆ
0: ਅੱਛਾ
1: ਸਾਹਿਬ ਨੇ ਇੱਕ ਗੱਲ ਗਾ
0: ਕਿਹੜੀ ਕਿਹੜੀ
3: ਅਦਾਂਸਰੀ

0: ਅੱਜ ਕਿਸੇ ਨੂੰ ਸਮਝ ਲੱਗੀ ਤੇ ਆ ਕਰਦੇ
1: ਇਹ ਫੇਵਰਿਟ ਗਾਣਾ ਹੈ
0: ਨਹੀਂ ਨਹੀਂ ਇਹ ਆ ਕਰਦੇ ਹੀ

0: ਸਰਦਾਰ
1: ਜੀ ਅੱਜ ਕੱਲ ਸਾਡੀ ਸਭ ਤੋਂ ਵੱਧ ਪ੍ਰਮੋਸ਼ਨ ਸਰਦਾਰ ਜੀ ਤੁਸੀਂ ਕਰਦੇ ਹੋ
2: ਤੇ ਹੋਰ ਕੀ
1: ਜਿੰਦਾਬਾਦ
2: ਜਿੰਦਾਬਾਦ
3: ਹਾਂਜੀ
1: ਕੀ ਹਾਲ ਚਾਲ ਨੇ ਫਿਰ
3: ਠੀਕ
1: ਪਹੁੰਚ ਗਏ ਹੋ
3: ਡੈਡਾ
1: ਕੇ ਮਮਾ ਵੀਰ ਜੀ ਨੂੰ ਛੱਡ ਦੇਣਾ ਸਕੂਲ ਮੰਮਾ ਡੈਡੀ ਨੇ ਤੇ ਉਹਨਾਂ ਨੇ ਫਿਰ ਜਾਣਾ ਆਈਸਕ੍ਰੀਮ ਖਾਣ ਨਾ
2: ਕਾਫੀ ਪੀਣ ਕਾਫੀ ਪੀਣ
1: ਵੀਰ ਜੀ ਨੂੰ ਸਾਰਾ ਪਤਾ ਵਾ
2: ਵੀਰ ਜੀ ਨੂੰ ਸਕੂਲੇ ਛੱਡ ਕੇ ਤੇ ਮੰਮਾ ਪਾਪਾ ਨੇ ਜਾਣਾ ਕੱਲਿਆਂ ਨੇ ਆਈਸਕ੍ਰੀਮ ਖਾਣ
1: ਵੀਰ ਜੀ ਨੂੰ ਕੋਈ ਪਰਵਾਹ ਨਹੀਂ ਆ
2: ਚਲੋ ਪੜੋ ਤੁਸੀਂ ਮੰਮਾ ਪਾਪਾ ਆਈਸਕ੍ਰੀਮ ਖਾਓਗੇ ਯੰਮੀ ਯੰਮੀ
1: ਕੀ ਸੁਣਾਓਗੇ
3: ਕੀ
1: ਸੁਣਾਓਗੇ
3: ਤੇ ਤੁਹਾਨੂੰ ਪੁੱਛਦਾ ਨਹੀਂ
1: ਜਿਹਨੂੰ ਅਸਰ ਪੈਣ ਡਿਆ ਹੋਵੇ ਕੰਮ ਜੀ ਹਾਂਜੀ ਪੁੱਛਣਾ ਨਹੀਂ ਨਹੀਂ ਕਿਸੇ ਨੂੰ ਨਹੀਂ ਪੁੱਛਣਾ ਤੁਸੀਂ ਤਾਂ ਵਾਹਵਾ ਧਿਆਨ ਰੱਖਦੇ ਹੋ
3: ਬਸ ਖਰਾਬ ਸੀ
1: ਖਰਾਬ ਕਿੱਥੇ ਕਿੱਥੇ ਖਰਾਬ ਸੀ ਅੱਜ
2: ਮੈਂ ਵੀ ਜਦੋਂ ਆਉਂਦੀ ਸੀ ਨਾ ਉਦੋਂ ਵੀ ਦੋ ਗੱਡੀਆਂ ਇੱਕ ਦੂਜੇ ਚ ਵੱਜੀਆਂ ਸੀ ਤੇ ਇੱਕ ਗੱਡੀ ਚੋਂ ਬਹੁਤ ਧੂੰਆਂ ਨਿਕਲਦਾ ਸੀ ਹੋਰ ਕੀ
1: ਓਹੋ
2: ਜੇ ਮੈਂ ਫੂਕਾਂ ਮਾਰਨ ਲੱਗ ਜਾਂਦੀ ਤੇ ਫਿਰ ਤੇ ਮੈਂ ਇੱਥੇ ਰੇਡੀਓ ਤੇ ਲੇਟ ਹੋ ਜਾਣਾ ਸੀ ਤੁਹਾਡੇ ਨਾਲ ਗੱਲ ਕਿੱਦਾਂ ਕਰਦੀ ਫਿਰ ਮੈਂ ਹਨਾ ਫਿਰ ਮੈਂ ਤਾਂ ਹੁਣ ਮੈਂ ਜਾਂਦੀ ਹੋਈ ਰਾਹ ਚ ਫੂਕਾਂ ਮਾਰੂੰਗੀ ਕੋਈ ਨੀ
1: ਕੀ ਸੁਣਾਓਗੇ ਫਿਰ ਬੁਝਾਲਤ
3: ਇੱਕ ਬੁਝਾਲਤ
1: ਹਾਂਜੀ ਹਾਂਜੀ
3: ਇੱਕ ਮਹਿਲ ਵਿੱਚ ਚਾਲੀ ਚੋਰ ਬੁੱਥਾ ਕਾਲਾ ਤੇ ਪੂਛ ਚਿੱਟੀ
1: ਹਾਂ ਇੱਕ ਮਹਿਲ ਚ ਚਾਲੀ
2: ਚੋਰ ਚਾਲੀ ਚੋਰ
1: ਤੇ ਬੁੱਥਾ ਕਾਲਾ
3: ਬੁੱਥਾ ਕਾਲਾ ਵਿੱਚ ਪੂਛ ਚਿੱਟੀ
1: ਪੂਛ ਚਿੱਟੀ
2: ਪੂਛ ਚਿੱਟੀ
1: ਪੂਛ ਚਿੱਟੀ ਇਹ ਯਾਰ ਬੜੀ ਔਖੀ ਆ
2: ਇਹ ਤਾਂ ਕੋਈ ਕਾਲਾ ਬੋਲਦਾ ਲੱਗਦਾ ਫਿਰ
1: ਇਹ ਤਾਂ ਬੜੀ ਔਖੀ ਆ
2: ਹਾਂ ਇਹ ਤਾਂ ਅਸੀਂ ਹਾਰ ਗਏ
1: ਹਾਰ ਗਏ ਯਾਰ ਸਰਦਾਰ ਜੀ ਸਭ ਤੋਂ ਔਖੀ ਸੁਣਾਈ
2: ਕੈਂਡਲ ਚਲਾਉਂਦੇ ਜੀ ਨਾ ਮੰਮਾ
1: ਸਹੀ ਗੱਲ ਹੈ
2: ਸਹੀ ਗੱਲ ਹੈ
1: ਜਿਹੜੀ ਮੰਮਾ ਲਾ ਕੇ ਸੁੱਟ ਦਿੰਦੇ ਆ
3: ਸਰਦਾਰ
1: ਜੀ ਚੱਕ ਦੇ ਫਟੇ ਥੈਂਕ ਯੂ ਸਰਦਾਰ ਜੀ
3: ਸਰਦਾਰ ਜੀ ਬੱਲੇ ਬੱਲੇ
1: ਥੈਂਕ ਯੂ
3: ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਅਮਰੇਡੀਓ ਹਾਂਜੀ
2: ਜਿੰਦਾਬਾਦ
1: ਸਰਦਾਰ ਜੀ ਓਕੇ ਰਿਪੋਰਟ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਜੀ ਇਹ ਜੀ ਸਾਡੇ ਸਰਦਾਰ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲਈਏ ਪਰ ਉਸ ਤੋਂ ਪਹਿਲਾਂ ਕੁਛ ਮੈਸੇਜ ਵੇਖ ਲੈਂਦੇ ਹਾਂ ਧੰਨਵਾਦ ਜੀ ਤੁਹਾਡਾ ਲੱਕੀ ਆਸੀ ਜੀ ਕਹਿੰਦੇ ਨੇ ਕਿ ਜਿਸ ਦੀ ਪਤਨੀ ਟੀਚਰ ਹੈ ਸਮਝੋ ਉਸਦਾ ਖੇਲ ਖਤਮ ਕਿਉਂ ਨਾ ਤਾਂ ਉਹ ਦਿਮਾਗ ਦੇ ਨਾਲ ਜਿੱਤ ਸਕਦਾ ਅਤੇ ਨਾ ਹੀ ਉਹ ਜ਼ਬਾਨ ਦੇ ਨਾਲ ਮੇਰੀ ਵੀ ਯਾਰ ਟੀਚਰ ਹੈ ਹੈਪੀ ਮੈਡਮ ਦੇ ਥੈਂਕ ਕਿਉਂ ਜੀ ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰੇ ਹੱਥ ਰੱਖੇ ਸਾਰਿਆਂ ਦੇ ਉੱਤੇ ਮਾਨ ਸਾਹਿਬ ਧੰਨਵਾਦ ਤੁਹਾਡਾ ਅਤੇ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਭ ਹੱਸਦੇ ਵੱਸਦੇ ਰਹਿਣ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਸ਼ੁਕਰੀਆ ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਕ ਤੋਂ ਅਤੇ ਗੁਰਸੇਵਕ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਜੀ ਤੁਹਾਡਾ ਅਤੇ ਕਹਿੰਦੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਆਪ ਸਭ ਕਾ ਮੰਗਲਵਾਰ ਕੀ ਮੰਗਲ ਕਾਮਨਾ ਕਰਦੇ ਹਾਂ ਥੈਂਕ ਯੂ ਜੀ ਸਾਰੇ ਪਰਿਵਾਰ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਅਤੇ ਰਜਿੰਦਰ ਬਾਵਾ ਜੀ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਕਹਿੰਦੇ ਕਿ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ ਬੱਬੂ ਮੀਤ ਜੀ ਗੁਰਦੀਪ ਦਿਓਲ ਜੀ ਅਤੇ ਰਾਜਾ ਸੰਧੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੱਸਦੇ ਖੇਡਦੇ ਰਹੋ ਅਤੇ ਅੱਜ ਰੇਟ ਆ ਗਿਆ ਸੁੱਖ ਜੀ ਥੱਲੇ ਲੈ ਲਓ ਫਿਰ ਅੱਜ ਸੋਨਾ ਤੇ
2: 185
1: ਹਾਂਜੀ
2: 185 ਕਿੰਨਾ ਅੱਜ
1: ਇਹ ਨੌਪਰੀ ਜੀ ਕਹਿੰਦੇ ਨੇ 187 187 ਦੇ ਨਾਲ ਆਪਾਂ ਲੈਂਦੇ ਹਾਂ ਇਜਾਜ਼ਤ ਰਾਜ ਜੀ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਗੌਤਮ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ। ਸੋ ਵੇਖਦੇ ਹਾਂ ਕਿਹੜੀਆਂ ਨੇ ਅੱਜ ਦੀਆਂ ਖਾਸ ਖਬਰਾਂ। ਗੌਤਮ ਜੀ ਸਾਡੇ ਨਾਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ। ਅੱਜ 8 ਤਰੀਕ ਆ, ਸਤੰਬਰ ਦਾ ਮਹੀਨਾ 2026, ਅਤੇ ਜਾਣਦੇ ਹਾਂ ਕੀ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ, ਪਰ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਉਹ ਜਾਣ ਲੈਂਦੇ ਹਾਂ। ਕੁਦਰਤ ਦੇ ਮਾਰ ਦੇ ਨਾਲ ਜੁੜੀਆਂ ਹੋਈਆਂ ਦੋ ਖਬਰਾਂ, ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਖਬਰਾਂ ਤਾਂ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ, ਪਰ ਹੁਣ ਬਰਫ਼ ਦੇ ਤੋਦੇ ਡਿੱਗਣ ਲਈ ਚੱਲਦੇ ਹਾਂ। 11 ਪਰਬਤ ਰੋਹੀਆਂ ਦੀ ਮੌਤ ਹੋਈ ਹੈ, ਨੇਪਾਲ ਤੋਂ ਖਬਰ ਨਹੀਂ ਹੈ ਬਲਕਿ ਇਹ ਰੂਸ ਦੇ ਉੱਤਰੀ ਇਲਾਕੇ ਕਾਕੇਸ਼ਸ ਦੀ ਖਬਰ ਹੈ, ਜਿੱਥੇ ਕਾਬਡੀਨੋ ਬਲਗਾਰੀਆ ਖੇਤਰ ਦੇ ਵਿੱਚ ਮਾਊਂਟ ਮਿਜ਼ੀਰਗੀ ਦੇ ਉੱਤੇ ਬਰਫ਼ ਦਾ ਤੋਦਾ ਡਿੱਗਣ ਦੇ ਚੱਲਦਿਆਂ 11 ਪਰਬਤ ਰੋਹੀਆਂ ਦੀ ਮੌਤ ਹੋ ਗਈ, 6 ਹੋਰ ਜ਼ਖਮੀ ਹੋਏ ਦੱਸੇ ਗਏ ਨੇ। ਸਥਾਨਕ ਸੇਵਾਵਾਂ ਦੇ ਮੁਤਾਬਕ ਹਾਦਸਾ ਐਤਵਾਰ ਸ਼ਾਮ 5 ਵਜੇ ਮੁਤਾਬਕ ਰੂਸ ਦੇ ਸਮੇਂ ਦੇ ਅਨੁਸਾਰ ਵਾਪਰਿਆ, ਜਦੋਂ 33 ਪਰਬਤ ਰੋਹੀਆਂ ਦਾ ਗਰੁੱਪ ਉੱਥੇ ਮੌਜੂਦ ਸੀ। ਸੋਮਵਾਰ ਸਵੇਰੇ 9 ਵਜੇ ਤੋਂ 10 ਵਜੇ ਦੇ ਦਰਮਿਆਨ 10 ਪਰਬਤ ਰੋਹੀ ਖੁਦ ਹੇਠਾਂ ਉਤਰ ਆਏ, ਜਦਕਿ ਕੁੱਝ ਲਾਪਤਾ ਲੋਕਾਂ ਦੀ ਭਾਲ ਬਚਾਅ ਮੁਹਿੰਮ ਦੇ ਵਿੱਚ 50 ਤੋਂ ਵਧੇਰੇ ਐਮਰਜੈਂਸੀ ਕਰਮੀ ਤੈਨਾਤ ਕਰ ਦਿੱਤੇ ਗਏ ਨੇ, ਪਰ ਫਿਰ ਵੀ ਰਾਹਤ

ਸਰਕਾਰੀ ਦਫਤਰਾਂ ਔਰ ਵਿਦੇਸ਼ਾਂ ਦੇ ਵਿੱਚ ਸਥਿਤ ਨੇਪਾਲ ਦੇ ਸਫਾਰਤਖਾਨੇ ਯਾਨੀ ਡਿਪਲੋਮੈਟ ਮਿਸ਼ਨ ਜਿੰਨੇ ਵੀ ਨੇ ਉਹਨਾਂ ਦੇ ਉੱਤੇ ਕੌਮੀ ਝੰਡੇ ਨੂੰ ਅੱਧਾ ਝੁਕਾ ਕੇ ਰੱਖੇ ਜਾਣ ਦੀ ਗੱਲ ਕਹੀ ਗਈ ਸੀ। ਹੁਣ ਤੱਕ ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ 1355 ਲੋਕਾਂ ਦੀ ਮੌਤ ਦੀ ਪੁਸ਼ਟੀ ਤਾਂ ਕਰ ਚੁੱਕੀ ਹੈ ਪਰ ਦੂਜੇ ਪਾਸੇ ਹਜ਼ਾਰਾਂ ਲੋਕ ਹਾਲੇ ਵੀ ਲਾਪਤਾ ਨੇ। 4000 ਦੇ ਆਸ ਪਾਸ ਲੋਕਾਂ ਦਾ ਹਾਲੇ ਤੱਕ ਕੋਈ ਥਾਂ ਟਿਕਾਣਾ ਨਹੀਂ ਲੱਗ ਸਕਿਆ, ਕੋਈ ਸੂਚਨਾ ਨਹੀਂ ਮਿਲ ਸਕੀ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ 7 ਆਸਟ੍ਰੇਲੀਅਨ ਹੁਣ ਤੱਕ ਪਤਾ ਲੱਗਿਆ ਸੀ ਉਹੀ ਖਬਰ ਸਾਹਮਣੇ ਆਈ ਹੈ। ਉਸ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਦੀ ਹੁਣ ਤੱਕ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਜੇਕਰ ਤਿੱਬਤ ਤੇ ਨੇਪਾਲ ਦੋਵੇਂ ਪਾਸੇ ਦੇ ਲਾਪਤਾ ਲੋਕਾਂ ਦੀ ਗਿਣਤੀ ਰਲਾ ਦਈਏ ਤੇ 5000 ਤੋਂ ਵਧੇਰੇ ਦੱਸੀ ਜਾ ਰਹੀ ਹੈ। ਰਾਹਤ ਤੇ ਬਚਾਅ ਦਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਾਪਤਾ ਲੋਕਾਂ ਦੀ ਭਾਲ ਦੇ ਵਿੱਚ ਲੱਗੇ ਹੋਏ ਨੇ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡਲ ਨੇ ਸੋਮਵਾਰ ਦੇ ਦਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ। ਰਾਸ਼ਟਰਪਤੀ ਦੇ ਸਹਿਯੋਗੀਆਂ ਨੇ ਰੂਟਰਸ ਖਬਰ ਨੂੰ ਇਹ ਜਾਣਕਾਰੀਆਂ ਦਿੱਤੀਆਂ ਨੇ ਕਿ ਇਹ ਮ੍ਰਿਤਕਾਂ ਤੇ ਜਿਹੜੇ ਲਾਪਤਾ ਲੋਕਾਂ ਦੀ ਗਿਣਤੀ ਹੈ ਉਹ ਕਿਵੇਂ ਵੱਧ ਰਹੀ ਹੈ। ਉੱਥੇ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਅਗਲੀ ਖਬਰ ਇਜ਼ਰਾਈਲ ਤੋਂ। ਇਜ਼ਰਾਈਲ ਦੀ ਨਾ ਕਹਿ ਕੇ ਲੈਬਨਾਨ ਦੀ ਕਹਿ ਲਈਏ ਪਰ ਹਰ ਚੀਜ਼ ਇਜ਼ਰਾਈਲ ਦੇ ਨਾਲ ਕਿਵੇਂ ਜੁੜ ਜਾਂਦੀ ਹੈ। ਦੱਖਣੀ ਲੈਬਨਾਨ ਦੇ ਵਿੱਚ ਹੁਣ ਇਜ਼ਰਾਈਲ ਨੇ ਇੱਕ ਵਾਰ ਫਿਰ ਤੋਂ ਹਮਲਾ ਕੀਤਾ। ਅਸੀਂ ਜਾਣਦੇ ਹਾਂ ਕਿ ਤੁਹਾਡੇ ਤੱਕ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਇਜ਼ਰਾਈਲ ਤੇ ਲੈਬਨਾਨ ਦੇ ਦਰਮਿਆਨ ਹੁਣ ਜੰਗਬੰਦੀ ਸਮਝੌਤਾ ਲਾਗੂ ਹੋਇਆ ਪਰ ਬਾਵਜੂਦ ਇਸਦੇ ਇਜ਼ਰਾਈਲ ਦੀ ਤਰਫ ਤੋਂ ਹਮਲੇ ਜਾਰੀ ਨੇ। ਤਾਜ਼ਾ ਹਮਲਿਆਂ ਦੇ ਵਿੱਚ 12 ਸਿਵਲੀਅਨ ਮਾਰੇ ਗਏ। ਲੈਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕਾਂ ਚ 2 ਬੱਚੇ, 4 ਮਹਿਲਾਵਾਂ ਤੇ 1 ਪੈਰਾਮੈਡਿਕ ਵੀ ਸ਼ਾਮਲ ਹੈ। ਬੀਬੀਸੀ ਅਰਬੀ ਦੀ ਖਬਰ ਦੇ ਮੁਤਾਬਕ ਨਵਾਤੀਏ ਸ਼ਹਿਰ ਦੇ ਕੋਲ ਕਫਰ ਰਮਾਨ ਕਸਬੇ ਦੇ ਕੋਲ ਬੀਤੀ ਰਾਤ ਹੋਏ ਹਮਲੇ ਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਲੈਬਨਾਨ ਦੇ ਸਿਹਤ ਮੰਤਰਾਲੇ ਨੇ ਕਰ ਦਿੱਤੀ ਔਰ ਦੱਸਿਆ ਕਿ 3 ਮੰਜ਼ਿਲਾ ਇੱਕ ਰਿਹਾਇਸ਼ੀ ਇਮਾਰਤ ਪੂਰੀ ਤਰ੍ਹਾਂ ਦੇ ਨਾਲ ਢਹਿ ਢੇਰੀ ਹੋ ਗਈ। ਐਸੇ ਕਸਬੇ ਦੇ ਵਿੱਚ ਵਾਹਨਾਂ ਨੂੰ ਵੀ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਇਸ ਦਰਮਿਆਨ ਇੱਕ ਵਾਹਨ ਦੇ ਵਿੱਚ ਪੈਰਾਮੈਡਿਕ ਦੀ ਮੌਤ ਹੋ ਗਈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਦੱਖਣੀ ਲੈਬਨਾਨ ਦੇ ਵਿੱਚ ਹਿਜਬੁੱਲਾ ਦੇ ਨਾਲ ਜੁੜੇ ਹੋਏ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਨਾ ਕਿ ਰਿਹਾਇਸ਼ੀ ਇਲਾਕਿਆਂ। ਇਜ਼ਰਾਈਲ ਦੀ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਵਿਸਫੋਟਾਂ ਦੇ ਨਾਲ ਲੱਦੇ ਹੋਏ 2 ਡਰੋਨ ਉਹਨਾਂ ਦੇ ਫੌਜੀਆਂ ਦੇ ਵੱਲ ਭੇਜੇ ਜਾ ਰਹੇ ਸੀ, ਇਸ ਕਰਕੇ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਫੌਜ ਦੇ ਮੁਤਾਬਕ ਹਮਲੇ ਦਾ ਟੀਚਾ ਮਹਿਜ਼ ਹਿਜ਼ਬੁੱਲਾ ਤੋਂ ਪੈਦਾ ਹੋਏ ਖਤਰੇ ਨੂੰ ਖਤਮ ਕਰਨਾ ਸੀ, ਜਦਕਿ ਲੈਬਨਾਨ ਦੇ ਰਾਸ਼ਟਰਪਤੀ ਜੋਸੈਫ ਆਉਨ ਨੇ ਕਿਹਾ ਕਿ ਇਜ਼ਰਾਈਲ ਦੀ ਤਰਫ ਤੋਂ ਲਗਾਤਾਰ ਖਤਰੇ ਲੈਬਨਾਨ ਨੂੰ ਦਿੱਤੇ ਜਾ ਰਹੇ ਨੇ। ਬਾਵਜੂਦ ਇਸ ਦੇ ਕਿ ਜੰਗਬੰਦੀ ਸਮਝੌਤਾ ਹੋ ਰੱਖਿਆ, ਉਹਨਾਂ ਨੇ ਅਮਰੀਕਾ ਤੇ ਕੌਮਾਂਤਰੀ ਭਾਈਚਾਰੇ ਤੋਂ ਇਜ਼ਰਾਈਲ ਦੇ ਹਮਲਿਆਂ ਨੂੰ ਰੋਕਣ ਦੇ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ। ਵੱਧਦੇ ਹੋਏ ਤਣਾਅ ਦੇ ਦਰਮਿਆਨ ਦੱਖਣੀ ਲੈਬਨਾਨ ਦੇ ਵਿੱਚ ਪਿਛਲੇ 3 ਦਿਨਾਂ ਦੇ ਦਰਮਿਆਨ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਦੀ ਤਰਫ ਤੋਂ ਜੰਗਬੰਦੀ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਇਸ ਕਿਸਮ ਦੇ ਇਲਜ਼ਾਮ ਵੀ ਲਗਾਤਾਰ ਲੱਗ ਰਹੇ ਨੇ। ਉੱਥੇ ਹੀ ਦੂਜੇ ਪਾਸੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬਣੀ ਬੀਬੀਸੀ ਦੀ ਡਾਕੂਮੈਂਟਰੀ। ਸਾਲ 2023 ਦੇ ਵਿੱਚ ਇਹ ਡਾਕੂਮੈਂਟਰੀ ਕਾਫੀ ਚਰਚਾ ਦੇ ਵਿੱਚ ਆਈ ਸੀ ਜਦੋਂ ਮੋਦੀ ਦੀ ਕਾਰਗੁਜ਼ਾਰੀਆਂ ਦੇ ਬਾਰੇ ਦੱਸਿਆ ਜਾ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਜਰਾਤ ਦੰਗਿਆਂ ਦੇ ਵਿੱਚ ਰੋਲ ਨਿਭਾਇਆ ਸੀ। ਹਾਲਾਂਕਿ ਉਸ ਤੋਂ ਬਾਅਦ ਇਸ ਡਾਕੂਮੈਂਟਰੀ ਦੇ ਖਿਲਾਫ ਭਾਰਤ ਭਰ ਦੇ ਵਿੱਚ ਭਾਜਪਾ ਤੇ ਉਹਨਾਂ ਦੇ ਹਮਾਇਤੀਆਂ ਦੀ ਤਰਫ ਤੋਂ ਬੀਬੀਸੀ ਨਾਮ ਦੀ ਇਸ ਖਬਰੀ ਅਦਾਰੇ ਨੂੰ ਕਾਫੀ ਜ਼ਿਆਦਾ ਭੰਡਿਆ ਗਿਆ ਸੀ। ਗੁਜਰਾਤ ਦੇ ਇੱਕ ਲਾਭਕਾਰੀ ਗੈਰ ਲਾਭਕਾਰੀ ਸੰਗਠਨ ਯਾਨੀ ਕਿ ਨੋਟ ਫੋਰ ਪ੍ਰੋਫਿਟ ਜਿਹੜੀਆਂ ਆਰਗਨਾਈਜੇਸ਼ਨ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਸਟਿਸ ਔਨ ਟ੍ਰਾਇਲ ਨਾਮ ਦੀ ਇੱਕ ਸੰਸਥਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਬਣੀ ਇੱਕ ਡਾਕੂਮੈਂਟਰੀ ਨੂੰ ਲੈ ਕੇ ਬੀਬੀਸੀ ਯਾਨੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਖਿਲਾਫ ਦਾਇਰ 10,000 ਕਰੋੜ ਰੁਪਏ ਦਾ ਮਾਨਹਾਨੀ ਮੁਕੱਦਮਾ ਹੁਣ ਵਾਪਸ ਲੈ ਲਿਆ। ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਮੁਕੱਦਮਾ 2023 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਅੰਦਰ ਹੀ ਦਾਇਰ ਕੀਤਾ ਗਿਆ ਸੀ। ਜਸਟਿਸ ਔਨ ਟ੍ਰਾਇਲ ਐਨਜੀਓ ਨੇ ਦੋਸ਼ ਮੜਿਆ ਸੀ ਕਿ ਬੀਬੀਸੀ ਦੀ 2 ਭਾਗਾਂ ਵਾਲੀ ਡਾਕੂਮੈਂਟਰੀ ਇੰਡੀਆ ਦੀ ਮੋਦੀ ਕਨੈਕਸ਼ਨ ਦੇ ਵਿੱਚ ਭਾਰਤ ਦੀ ਸਾਖ, ਉਸ ਦੀ ਨਿਆਂਪਾਲਿਕਾ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਦਿਖਾਈਆਂ ਗਈਆਂ ਸੀ। 3 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਤੁਸ਼ਾਰ ਰਾਓ ਗੇੜਲਾ ਦੀ ਅਦਾਲਤ ਦੇ ਵਿੱਚ ਐਨਜੀਓ ਦੀ ਤਰਫ ਤੋਂ ਜਿਹੜੇ ਵਕੀਲ ਵੀ ਪੇਸ਼ ਹੋਏ। ਵਕੀਲਾਂ ਨੇ ਦੱਸਿਆ ਕਿ ਉਹਨਾਂ ਨੇ ਐਨਜੀਓ ਨੂੰ ਅਦਾਲਤ ਨੇ ਦੱਸਿਆ ਹੈ ਕਿ ਇਹ ਮੁਕੱਦਮਾ ਵਾਪਸ ਲੈਣ ਦੇ ਉਹਨਾਂ ਨੂੰ ਹੁਕਮ ਮਿਲੇ ਨੇ। ਅਦਾਲਤ ਨੇ ਮੁਕੱਦਮਾ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਕਿਹਾ ਹੈ ਕਿ ਹੁਣ ਮਾਮਲਾ ਵਾਪਸ ਲਿਆ ਮੰਨ ਕੇ ਖਾਰਜ ਕਰ ਦਿੱਤਾ ਜਾਏਗਾ। 15 ਅਪ੍ਰੈਲ 2026 ਨੂੰ ਅਦਾਲਤ ਨੇ ਬਾਰ ਬਾਰ ਸੁਣਵਾਈ

ਪਾਲਣ ਦੀ ਮੰਗ ਕਰਨ ਦੇ ਉੱਤੇ ਐਨਜੀਓ ਨੂੰ 20,000 ਰੁਪਏ ਦਾ ਜੁਰਮਾਨਾ ਅੱਡ ਤੋਂ ਲਗਾ ਦਿੱਤਾ ਸੀ। ਵੈਸੇ ਜਦੋਂ ਫਿਲਮਾਂ ਦੀ ਗੱਲ ਤੁਰਦੀ ਹੋਏ ਤਾਂ ਸਿਆਸਤ ਕਿਸ ਤਰੀਕੇ ਦੇ ਨਾਲ ਫਿਲਮਾਂ ਦੇ ਜ਼ਰੀਏ ਹੁਣ ਹੋ ਰਹੀ ਹੈ। ਕੌਮੀ ਫਿਲਮ ਪੁਰਸਕਾਰ ਸਮਾਗਮ ਜਿਹੜੇ ਭਾਰਤ ਦੇ ਵਿੱਚ ਨੈਸ਼ਨਲ ਫਿਲਮ ਫੈਸਟੀਵਲ ਹਰ ਸਾਲ ਹੁੰਦਾ, ਫੈਸਟੀਵਲ ਨਹੀਂ ਬਲਕਿ ਅਵਾਰਡ ਸੈਰੇਮਨੀ, ਦਿੱਲੀ ਦੇ ਵਿੱਚ ਹੁੰਦੀ ਰਹੀ ਹੈ ਪਿਛਲੇ ਲਗਭਗ ਅੱਧੀ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ, ਜਦੋਂ ਤੋਂ ਅਸੀਂ ਸੁਣਦੇ ਆ ਰਹੇ ਹਾਂ। ਔਰ ਇਸ ਵਾਰ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਦਿੱਲੀ ਦੀ ਥਾਂ ਦੇ ਉੱਤੇ ਗੁਜਰਾਤ ਦੇ ਏਕਤਾ ਨਗਰ ਦੇ ਵਿੱਚ 22 ਸਤੰਬਰ ਨੂੰ ਕੌਮੀ ਫਿਲਮ ਪੁਰਸਕਾਰ ਸਮਾਗਮ ਕੀਤਾ ਜਾਏਗਾ। ਸਾਲ 1954 ਤੋਂ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਹਰ ਵਾਰ ਰਾਸ਼ਟਰਪਤੀ ਆਉਂਦੇ ਨੇ, ਜਿਹੜਾ ਵੀ ਭਾਰਤ ਦਾ ਰਾਸ਼ਟਰਪਤੀ ਹੁੰਦਾ, ਔਰ ਭਾਰਤ ਦੀਆਂ ਬਿਹਤਰੀਨ ਫਿਲਮਾਂ ਨੂੰ ਪੁਰਸਕਾਰ ਕਰਦੇ ਨੇ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਦਿੱਲੀ ਤੋਂ ਬਾਹਰ ਇਹ ਸਮਾਗਮ ਜਾ ਰਿਹਾ ਹੋਵੇ। ਔਰ ਧਾਰਾ 370 ਵਰਗੀ ਫਿਲਮ ਨੂੰ ਬੈਸਟ ਫੀਚਰ ਫਿਲਮ ਦਾ ਅਵਾਰਡ ਦਿੱਤਾ ਜਾ ਰਿਹਾ। ਇਸ ਦੇ ਵਿੱਚ ਕੰਮ ਕਰਨ ਵਾਲੀ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਵੀ ਚੁਣਿਆ ਗਿਆ। ਮਮੂਟੀ ਤੇ ਕਾਰਤਿਕ ਆਰਿਅਨ ਨੂੰ ਸਾਂਝਾ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਦਿੱਤਾ ਜਾਏਗਾ। ਉੱਥੇ ਭਾਰਤ ਦੇ ਚੋਣ ਕਮਿਸ਼ਨ ਨੇ ਪੱਛਮ ਬੰਗਾਲ, ਤਮਿਲਨਾਡੂ, ਪੁਡੂਚੇਰੀ ਦੀਆਂ 5 ਵਿਧਾਨ ਸਭਾ ਸੀਟਾਂ ਤੇ ਅਸਮ ਦੇ ਨਗਾਓ ਲੋਕ ਸਭਾ ਸੀਟ ਦੇ ਉੱਤੇ 6 ਅਕਤੂਬਰ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਵੋਟਾਂ ਦੀ ਗਿਣਤੀ 9 ਅਕਤੂਬਰ ਨੂੰ ਹੋਏਗੀ। ਵੈਸਟ ਬੰਗਾਲ ਦੇ ਵਿੱਚ ਨੰਦੀਗ੍ਰਾਮ ਤੇ ਰੇਜੀ ਨਗਰ ਸੀਟਾਂ ਦੇ ਉੱਤੇ ਚੋਣ ਹੋਣੀ ਹੈ। ਮੁੱਖ ਮੰਤਰੀ ਸਵੇਂਦੂ ਅਧਿਕਾਰੀ ਨੇ ਭਵਾਨੀਪੁਰ ਸੀਟ ਬਰਕਰਾਰ ਰੱਖਣ ਦੇ ਲਈ ਨੰਦੀਗ੍ਰਾਮ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਰਕੇ ਹੁਣ ਨੰਦੀਗ੍ਰਾਮ ਸੀਟ ਖਾਲੀ ਪਈ ਹੈ। ਉਹਨਾਂ ਨੰਦੀਗ੍ਰਾਮ ਤੇ ਭਵਾਨੀਪੁਰ ਤੋਂ ਜਿੱਤ ਦਰਜ ਕੀਤੀ ਸੀ ਔਰ ਪੱਛਮ ਬੰਗਾਲ ਦੇ ਵਿੱਚ ਜਾਂ ਵੈਸਟ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦਾ ਦੌਰ ਖਤਮ ਹੋ ਗਿਆ ਸੀ। ਉੱਥੇ ਸੱਤਿਆਨਿਕੇਤਨ ਇਮਾਰਤ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਦਿੱਲੀ ਦੇ ਵਿੱਚ ਪੀਜੀ ਹੋਸਟਲ ਡਿੱਗਣ ਦੇ ਚੱਲਦਿਆਂ ਮ੍ਰਿਤਕਾਂ ਦੀ ਗਿਣਤੀ ਹੁਣ 7 ਹੋ ਚੁੱਕੀ ਹੈ। ਐਤਵਾਰ ਦੇ ਦਿਨ ਦਿੱਲੀ ਦੇ ਵਿੱਚ ਹਾਦਸਾ ਵਾਪਰਿਆ ਸੀ। 5 ਲੋਕ ਹਾਲੇ ਵੀ ਜ਼ਖਮੀ ਨੇ। ਹਾਦਸੇ 'ਚ ਜਾਨ ਗਵਾਉਣ ਵਾਲੇ ਮ੍ਰਿਤਕ ਜਿਹੜੇ ਨੌਜਵਾਨ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਹੁਣ ਸਵਾਲ ਚੁੱਕੇ ਗਏ ਨੇ। ਕਿਹਾ ਗਿਆ ਜਾ ਰਿਹਾ ਹੈ ਕਿ ਇਸ ਕਿਸਮ ਦੀਆਂ ਇਮਾਰਤਾਂ ਦਿੱਲੀ ਦੇ ਵਿੱਚ ਆਖਰਕਾਰ ਕਿਵੇਂ ਬਣਨ ਦਿੱਤੀਆਂ ਜਾਂਦੀਆਂ ਨੇ ਜਾਂ ਰਹਿਣ ਦਿੱਤੀਆਂ ਜਾਂਦੀਆਂ ਨੇ। ਦਿੱਲੀ ਦੇ ਸੱਤਿਆਨਿਕੇਤਨ ਇਲਾਕੇ 'ਚ ਬਿਲਡਿੰਗ ਡਿੱਗਣ ਤੋਂ ਬਾਅਦ ਰਾਹਤ ਤੇ ਬਚਾਅ ਕੰਮ ਹੁਣ ਪੂਰੇ ਕਰ ਲਏ ਗਏ ਨੇ। ਇਸ ਦਾ ਅਧਿਕਾਰਕ ਐਲਾਨ ਕਰ ਦਿੱਤਾ ਗਿਆ। ਪੂਰਾ ਮਲਬਾ ਹਟਾ ਦਿੱਤਾ ਗਿਆ। ਕੱਲ ਸ਼ਾਮ 5 ਵਜੇ ਤੱਕ ਖੋਜਬੀਨ ਦੇ ਦਰਮਿਆਨ ਕੋਈ ਵੀ ਹੋਰ ਮ੍ਰਿਤਕ ਦੇ ਜਾਂ ਕੋਈ ਵਿਅਕਤੀ ਜ਼ਿੰਦਾ ਹਾਸਲ ਨਹੀਂ ਹੋ ਸਕਿਆ। ਮਲਬਾ ਹਟਾਉਣ ਤੇ ਲੋਕਾਂ ਦੀ ਤਲਾਸ਼ ਦਾ ਕੰਮ ਪੂਰਾ ਕਰਨ ਤੋਂ ਬਾਅਦ ਸਾਰੀਆਂ ਯੂਨਿਟਸ ਨੂੰ ਘਟਨਾ ਵਾਲੀ ਥਾਂ ਤੋਂ ਵਾਪਸ ਸੱਦ ਲਿਆ ਗਿਆ। ਹੁਣ ਤੱਕ ਇਸ ਹਾਦਸੇ ਦੇ ਵਿੱਚ ਯੁਵਰਾਜ ਤੇ ਅਭਿਸ਼ੇਕ ਨਾਮ ਦੇ 20-20 ਸਾਲ ਦੇ ਦੋ ਵਿਦਿਆਰਥੀ ਜਿਹੜੇ ਕਿ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਦੇ ਸੀ। ਉੱਤਰ ਪ੍ਰਦੇਸ਼ ਦਾ ਪਵਨ ਨਾਮ ਦਾ 17 ਸਾਲ ਦਾ ਵਿਦਿਆਰਥੀ, 17 ਸਾਲ ਦਾ ਯਰਪੇ ਜਹਾਜ਼ ਨਾਮ ਦਾ ਮੱਧ ਪ੍ਰਦੇਸ਼ ਦਾ ਵਿਦਿਆਰਥੀ ਤੇ ਅਕਸ਼ਤ ਨਾਮ ਦਾ 18 ਸਾਲ ਦਾ ਮੱਧ ਪ੍ਰਦੇਸ਼ ਦਾ ਵਿਦਿਆਰਥੀ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਨਾਮ ਦਾ ਇੱਕ 75 ਸਾਲਾ ਮਜ਼ਦੂਰ ਤੇ ਇੱਕ ਅਣਜਾਣ ਲਾਸ਼ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਜ਼ਖਮੀਆਂ ਦੇ ਵਿੱਚ 18-19 ਸਾਲ ਦੇ ਸਾਰੇ ਲੜਕੇ ਨੇ ਤੇ ਇੱਕ ਅਸਗਰ ਅਲੀ ਸਾਲ ਦਾ 30 ਸਾਲ ਦਾ ਵਿਅਕਤੀ ਵੀ ਸ਼ਾਮਲ ਹੈ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ ਹੁਣ ਦਿੱਲੀ ਦੀ ਇਸ ਇਮਾਰਤ ਡਿੱਗਣ ਦੇ ਬਾਅਦ 7 ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਨੇ। ਸੀਜੇਪੀ ਦੇ ਕੋ ਫਾਊਂਡਰ ਸੌਰਵ ਦਾਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਹ ਮੰਗਾਂ ਰੱਖੀਆਂ। ਮਾਲਿਕ ਦੀ ਨਹੀਂ ਬਲਕਿ ਨੇਤਾਵਾਂ ਤੇ ਦੂਸਰੇ ਲੋਕਾਂ ਦੇ ਦਰਮਿਆਨ ਸੰਬੰਧਾਂ ਦੀ ਵੀ ਸੁਤੰਤਰ ਜਾਂਚ, ਅਪਰਾਧਿਕ ਜਾਂਚ ਕੀਤੀ ਜਾਵੇ। ਵੱਡੇ ਪੱਧਰ ਦੇ ਉੱਤੇ ਪੀਜੀ ਮਾਫੀਆ ਦੀ ਧਾਂਦਲੀਆਂ ਦੀ ਜਾਂਚ ਕੀਤੀ ਜਾਵੇ। ਸਰਕਾਰ ਤੁਰੰਤ ਇਹਨਾਂ ਇਮਾਰਤਾਂ ਦੇ ਸਟਰਕਚਰਲ ਆਡਿਟ ਸ਼ੁਰੂ ਕਰੇ। ਖਾਸ ਤੌਰ ਦੇ ਉੱਤੇ ਸਕੂਲਾਂ, ਕਾਲਜਾਂ, ਵਿਦਿਆਰਥੀਆਂ ਦੇ ਰਹਿਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾਵੇ। ਸਟੂਡੈਂਟਸ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ ਤੇ ਨਿਯਮਾਂ ਨੂੰ ਲਾਗੂ ਕੀਤਾ ਜਾਵੇ। ਜੂਨ 2026 ਦੀ ਹੌਜਰਾਨੀ ਘਟਨਾ ਤੋਂ ਬਾਅਦ ਬਣਾਈ ਗਈ 13 ਡਿਸਟ੍ਰਿਕਟ ਕਮੇਟੀਆਂ ਦੀਆਂ ਸਾਰੀਆਂ ਰਿਪੋਰਟਾਂ ਨੂੰ ਅਗਲੇ 48 ਘੰਟਿਆਂ 'ਚ ਜਨਤਕ ਕੀਤਾ ਜਾਵੇ। ਅਜਿਹਾ ਪਬਲਿਕ ਡੇਟਾਬੇਸ ਹੋਵੇ ਜਿਸ ਦੇ ਵਿੱਚ ਇਹ ਦੇਖਿਆ ਜਾ ਸਕੇ ਕਿ ਹਰ ਹੋਸਟਲ, ਹਰ ਇਮਾਰਤ ਸੁਰੱਖਿਅਤ ਹੈ ਜਾਂ ਨਹੀਂ। ਸਰਕਾਰ ਨੂੰ DU ਤੇ ਦੂਸਰੇ ਸਟੂਡੈਂਟਸ ਦੇ ਲਈ ਹੋਸਟਲ ਬਣਾਉਣੇ ਚਾਹੀਦੇ ਨੇ। ਪੂਰੇ DU ਦੇ ਵਿੱਚ ਹੀ ਸਿਰਫ 7,000 ਸਟੂਡੈਂਟਸ ਦੇ ਰਹਿਣ ਦੀ ਥਾਂ ਹੈ, ਜਦਕਿ ਸਟੂਡੈਂਟ ਲੱਖਾਂ ਦੇ ਵਿੱਚ ਨੇ। ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। 7ਵੀਂ ਮੰਗ ਦੇ ਵਿੱਚ ਇਹ ਕਿਹਾ ਗਿਆ ਕਿ ਮੰਤਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਦਿੱਲੀ ਦੇ ਸ਼ਹਿਰੀ ਵਿਕਾਸ ਪਲੈਨਿੰਗ ਸਿੱਖਿਆ ਮੰਤਰੀ ਤੋਂ ਪੁੱਛਿਆ ਜਾਵੇ ਕਿ ਉਹਨਾਂ ਦੀ ਦੇਖ ਰੇਖ 'ਚ 13 ਜ਼ਿਲ੍ਹਾ ਕਮੇਟੀਆਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਸੀ ਉਹ ਬੰਦ ਕਿਉਂ ਕਰ ਦਿੱਤਾ, ਕਿਉਂ ਨਹੀਂ ਹੁਣ ਆਡਿਟਸ ਹੋ ਰਹੇ। ਦਿੱਲੀ ਭਰ ਦੇ ਵਿੱਚ ਇਮਾਰਤਾਂ ਦੀ ਜਰਜਰ ਹਾਲਤ ਦੇ ਉੱਤੇ ਕਿਉਂ ਨਹੀਂ ਰਿਪੋਰਟਾਂ ਜਨਤਕ ਕੀਤੀਆਂ ਜਾ ਰਹੀਆਂ। ਉੱਥੇ
ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਜਵਾਬਦੇਹੀ ਮੰਗਣ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦਿਮਾਗੀ ਨਕਸਲ ਜਾਂ ਨਾਰਾਜ਼ ਫੁੱਫੜ ਵਰਗੇ ਅਪਮਾਨਜਨਕ ਸ਼ਬਦ ਵਰਤਣ ਲੱਗ ਜਾਂਦੇ ਨੇ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਰਾਮ ਕਾਲਜ ਆਫ ਕਮਰਸ ਦੇ ਸ਼ਤਾਬਦੀ ਸਮਾਰੋਹ ਦੇ ਵਿੱਚ ਦਿਮਾਗੀ ਨਕਸਲ ਤੇ ਨਾਰਾਜ਼ ਫੁੱਫੜ ਵਰਗੇ ਸ਼ਬਦ ਦਾ ਇੱਕ ਵਾਰ ਫਿਰ ਤੋਂ ਇਸਤੇਮਾਲ ਕੀਤਾ ਸੀ। ਔਰ ਇਸੇ ਦੇ ਜਵਾਬ ਚ ਰਾਹੁਲ ਗਾਂਧੀ ਨੇ ਸੱਤਿਆ ਨਿਕੇਤਨ ਦੇ ਵਿੱਚ ਹੋਏ ਹਾਦਸੇ ਦਾ ਜ਼ਿਕਰ ਕਰਦੇ ਹੋਏ ਸੋਮਵਾਰ ਦੇ ਦਿਨ ਐਕਸ ਦੇ ਉੱਤੇ ਲਿਖਿਆ ਕਿ ਹਰ ਵਾਰ ਭਾਜਪਾ ਸਰਕਾਰ ਦਾ ਉਹੀ ਸ਼ਰਮਨਾਕ ਪੈਟਰਨ ਹੈ, ਹਾਦਸਿਆਂ ਤੋਂ ਪਹਿਲਾਂ ਰੋਕਥਾਮ ਨਹੀਂ ਤੇ ਉਸ ਤੋਂ ਬਾਅਦ ਬਿਆਨਬਾਜ਼ੀਆਂ। ਕੁੱਝ ਛੋਟੇ ਮੋਟੇ ਅਫਸਰਾਂ ਦੇ ਉੱਤੇ ਜ਼ਿੰਮੇਵਾਰੀਆਂ ਮੜ ਦਿੱਤੀਆਂ ਜਾਂਦੀਆਂ ਨੇ, ਗੁਨਾਹਕਾਰ ਜਵਾਬਦੇਹੀ ਤੋਂ ਮੁਕਤ ਹੋ ਜਾਂਦੇ ਨੇ। ਸਤਿਆਨਿਕੇਤਨ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਭਰੀ ਹੋਈ ਇਮਾਰਤ ਦਾ ਡਿੱਗਣਾ ਕੋਈ ਇਕੱਲੀ ਤ੍ਰਾਸਦੀ ਨਹੀਂ ਹੈ। ਪਿਛਲੇ 4 ਮਹੀਨਿਆਂ ਦੇ ਵਿੱਚ ਸੈਦੂਲਾ ਜਾਬ ਦੇ ਵਿੱਚ ਹੋਈ ਅਜਿਹੀ ਤ੍ਰਾਸਦੀ 'ਚ 6 ਲੋਕਾਂ ਦੀ ਮੌਤ ਹੋਈ ਸੀ। ਫੌਜ ਰਾਨੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 22 ਲੋਕਾਂ ਦੀ ਜਾਨ ਚਲੀ ਗਈ ਸੀ। ਹਰ ਵਾਰ ਜ਼ਿੰਦਗੀਆਂ ਸੁਪਨੇ ਤੇ ਅਰਮਾਨ ਮਲਬੇ ਥੱਲੇ ਦੱਬ ਜਾਂਦੇ ਨੇ ਤੇ ਕਾਰਵਾਈਆਂ ਗਾਇਬ ਹੋ ਕੇ ਰਹਿ ਜਾਂਦੀਆਂ। ਉਹਨਾਂ ਲਿਖਿਆ ਕਿ ਜਵਾਬਦੇਹੀ ਮੰਗਣ ਵਾਲੇ ਪ੍ਰਧਾਨ ਮੰਤਰੀ ਖੁਦ ਨੂੰ ਦਿਮਾਗੀ ਨਕਸਲ ਨਾਰਾਜ਼ ਫੂਫਾ ਵਰਗੇ ਸ਼ਬਦਾਂ ਦੇ ਨਾਲ ਜੜ ਦਿੰਦੇ ਨੇ, ਸ਼ਰਮਿੰਦਾ ਕਰਦੇ ਨੇ, ਬਦਨਾਮ ਕਰਦੇ ਨੇ, ਚੁੱਪ ਕਰਵਾ ਦਿੰਦੇ ਨੇ। ਰਾਹੁਲ ਗਾਂਧੀ ਨੇ ਲਿਖਿਆ ਕਿ 12 ਸਾਲਾਂ ਦੇ ਵਿੱਚ ਸਰਕਾਰ ਦੀ ਦੁਨੀਆ ਭਰ ਦੇ ਸਾਹਮਣੇ ਗੱਲਾਂ ਗੋਲਮੋਲ ਘੁਮਾਉਣ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਹੁਣ ਸਾਹਮਣੇ ਆ ਚੁੱਕੀਆਂ ਨੇ। ਮੁੱਦਿਆਂ ਦੀ ਗੱਲ ਤਾਂ ਨਹੀਂ ਹੋ ਰਹੀ, ਟ੍ਰਿਪਲ ਇੰਜਨ ਸਰਕਾਰ ਹੈ। ਕਿਸ ਗੱਲ ਤੋਂ ਲਾਚਾਰ ਹੋ? ਲਾਚਾਰੀ ਨੀਅਤ ਦੀ ਹੈ, ਕਿਉਂਕਿ ਜਿੱਥੇ ਨੀਅਤ ਨਹੀਂ ਹੁੰਦੀ ਉੱਥੇ ਜਵਾਬਦੇਹੀ ਵੀ ਨਹੀਂ ਹੁੰਦੀ। ਉੱਥੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਵਿੱਚ ਇੱਕ ਮਸਜਿਦ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੇ ਉਸ ਤੋਂ ਬਾਅਦ ਢਾਏ ਜਾਣ ਦੀ ਘਟਨਾ ਦੇ ਉੱਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਿੱਪਣੀ ਕੀਤੀ ਹੈ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ ਨਿਆਂ ਦੇ ਲਈ ਹਾਈਕੋਰਟ ਤੇ ਸੁਪਰੀਮ ਕੋਰਟ ਕੀ ਹੈ, ਕੀ ਜ਼ਰੂਰਤ ਸੀ ਕਿ 12 ਜਾਂ 13 ਘੰਟਿਆਂ ਦੇ ਵਿੱਚ ਮਸਜਿਦ ਨੂੰ ਸੁੱਟ ਦਿੱਤਾ ਜਾਵੇ। ਸੋਚੀ ਸਮਝੀ ਸਾਜਿਸ਼ ਹੈ ਜਿਸ ਦੇ ਤਹਿਤ ਇਹ ਪੂਰੇ ਸੂਬੇ ਦੇ ਅਧਿਕਾਰੀਆਂ ਦੇ ਜ਼ਰੀਏ ਜਿਹੜੇ ਨਫ਼ਰਤੀ ਔਰ ਧਰਮ ਦੇ ਆਧਾਰ ਦੇ ਉੱਤੇ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ। ਇਹਨਾਂ ਦੇ ਕੋਲ ਨਾ ਤਾਂ ਮਹਿੰਗਾਈ ਨੂੰ ਲੈ ਕੇ ਕੋਈ ਜਵਾਬ ਹੈ ਤੇ ਨਾ ਹੀ ਕੋਈ ਰੁਜ਼ਗਾਰ ਹੈ, ਨਾ ਹੀ ਨਿਵੇਸ਼ ਦੇ ਵਿੱਚ ਸਫਲ ਹੋ ਸਕੇ ਨੇ, ਨਾ ਹੀ ਕੌਮਾਂਤਰੀ ਪੱਧਰ ਦੇ ਉੱਤੇ ਕੋਈ ਧਮਕ ਬਣਾ ਸਕੇ ਨੇ। ਇਹਨਾਂ ਨੂੰ ਜਿਹੜਾ ਚੀਜ਼ਾਂ ਦੀ ਲੋੜ ਹੈ ਉਹ ਇਹੀ ਨਫ਼ਰਤ ਤੇ ਮਸਜਿਦਾਂ ਢਾਉਣ ਦੇ ਤਰੀਕੇ ਨੇ। ਉੱਤਰ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਨੇ ਵੀ ਦਾਅਵਾ ਕੀਤਾ ਕਿ ਉਹ ਮਸਜਿਦ ਨੂੰ ਢਾਏ ਜਾਣ ਤੋਂ ਬਾਅਦ ਪੀੜਤਾਂ ਨੂੰ ਮਿਲਣ ਜਾ ਰਹੇ ਨੇ ਤੇ ਉਹਨਾਂ ਨੂੰ ਜਦੋਂ ਮਿਲਣ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਤੱਕ ਕਰ ਲਿਆ। ਐਕਸ ਦੇ ਉੱਤੇ ਉਹਨਾਂ ਦੱਸਿਆ ਕਿ ਆਪਣੀ ਲਖਨਊ ਤੋਂ ਹੁਣ ਉਹ ਰਿਹਾਈ ਕਰਵਾ ਕੇ ਬਾਹਰ ਆਏ ਨੇ, ਪਰ ਭਾਜਪਾ ਸਰਕਾਰ ਦੇ ਇਸ਼ਾਰੇ ਦੇ ਉੱਤੇ ਕਾਂਗਰਸ ਕਾਰਕੁਨਾਂ ਦੇ ਉੱਤੇ ਜਿਹੜਾ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਦੂਜੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਸਰਕਾਰ ਨੇ 1 ਲੱਖ ਕਰੋੜ ਤੋਂ ਵੱਧ ਦੇ ਫੌਜੀ ਸਾਜੋ ਸਮਾਨ ਦੀ ਖਰੀਦਦਾਰੀ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਦਾ ਮਕਸਦ ਫੌਜ ਦੀ ਸਮੁੱਚੀ ਲੜਾਕੂ ਸਮਰੱਥਾ ਵਧਾਉਣਾ ਹੈ। ਰੱਖਿਆ ਮੰਤਰਾਲੇ ਦੇ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੀ ਖਰੀਦ ਕੌਂਸਲ ਦੀ ਤਰਫ ਤੋਂ ਵੱਖ ਵੱਖ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਦੇ ਤਹਿਤ 1,10,000 ਕਰੋੜ ਰੁਪਏ ਖਰਚ ਕੇ ਰਡਾਰ, ਆਧੁਨਿਕ ਹੈਲੀਕਾਪਟਰ, ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਖਾਸ ਮਸ਼ੀਨਾਂ ਖਰੀਦੀਆਂ ਜਾਣਗੀਆਂ। ਇਸ ਦਰਮਿਆਨ ਭਾਰਤੀ ਥਲ ਸੈਨਾ ਲਈ ਕੈਮੀਕਲ, ਜੈਵਿਕ ਤੇ ਪਰਮਾਣੂ ਖਤਰਿਆਂ ਦੀ ਜਾਂਚ ਕਰਨ ਵਾਲੇ ਵਾਹਨਾਂ ਦੇ ਨਾਲ ਨਾਲ ਤੇਜ਼ ਰਫ਼ਤਾਰ ਗੱਡੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਰੂਦੀ ਸੁਰੰਗਾਂ ਵਿਛਾਉਣ ਵਾਲੇ ਵਾਹਨ, ਆਧੁਨਿਕ ਹੈਲੀਕਾਪਟਰ, ਟ੍ਰੋਲ ਟੈਂਕ ਤੇ ਸਰਵਰਤਰਾ ਪੁਲ ਸਿਸਟਮ ਵੀ ਖਰੀਦ ਕੀਤੀ ਜਾਏਗੀ। ਇਸ ਸਾਰੇ ਦੇ ਨਾਲ ਭਾਰਤ ਦੀ ਤਿੰਨੇ ਫੌਜਾਂ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਇੱਕ ਦਾਅਵਾ ਰੱਖਿਆ ਮੰਤਰੀ ਦੀ ਤਰਫ ਤੋਂ ਕੀਤਾ ਗਿਆ। ਉੱਥੇ ਹੀ ਭਾਰਤ ਤੋਂ ਬਾਅਦ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠਲੀ 1 ਸਤੰਬਰ ਤੋਂ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਲਗਾਇਆ ਕਿਸਾਨ ਮੋਰਚਾ ਜਿਹੜਾ ਉਹ ਖਤਮ ਹੋ ਗਿਆ। ਨਾਰਿਆਂ ਦੀ ਗੂੰਜ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਹਜ਼ਾਰਾਂ ਕਿਸਾਨ ਸ਼ਾਮ ਵੇਲੇ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਨੂੰ ਪੰਜਾਬ ਸਰਕਾਰ ਦੀ ਜਿੱਤ ਕਰਾਰ ਦੇ ਰਹੇ ਨੇ। ਇਸ ਦਰਮਿਆਨ ਲੋਕਾਂ ਨੇ ਤਾਂ ਸੁੱਖ ਦਾ ਸਾਹ ਲਿਆ, ਪਰ ਦੂਜੇ ਪਾਸੇ ਮੁਲਾਜ਼ਮ ਜਥੇਬੰਦੀਆਂ ਹਾਲੇ ਵੀ ਪੰਜਾਬ ਸਰਕਾਰ ਦੇ ਨਾਲ ਅੱਡਾ ਲਗਾਈ ਬੈਠੀਆਂ ਨੇ। ਦੂਜੇ ਗੇੜ ਦੀ ਹੜਤਾਲ ਅੱਜ ਹੋਣੀ ਹੈ ਮੁਲਾਜ਼ਮਾਂ ਦੀ ਤਰਫ ਤੋਂ, ਔਰ ਅੱਜ ਯਾਨੀ ਮੰਗਲਵਾਰ ਦੇ ਦਿਨ ਸਮੁੱਚੇ ਸਰਕਾਰੀ ਦਫ਼ਤਰਾਂ ਦੇ ਵਿੱਚ 1 ਦਿਨ ਦੇ ਲਈ ਸਰਕਾਰੀ ਕੰਮਕਾਜ ਠੱਪ ਰੱਖੇ ਜਾਣ ਦੀ ਗੱਲ ਕੀਤੀ ਗਈ ਹੈ। ਮਿਨਿਸਟਰੀਅਲ ਸਟਾਫ ਦੀ ਤਰਫ ਤੋਂ ਹੜਤਾਲ ਕੀਤੀ ਜਾਏਗੀ। ਇਸ ਤੋਂ ਪਹਿਲਾਂ 27 ਅਗਸਤ ਨੂੰ ਸਮੂਹਕ ਛੁੱਟੀ ਲੈ ਕੇ ਇੱਕ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਸੀ।
ਮੁਲਾਜ਼ਮਾਂ ਦੀ ਤਰਫ ਤੋਂ ਡੀਏ ਦੀ ਮੰਗ ਪੰਜਾਬ ਸਰਕਾਰ ਦੇ ਅੱਗੇ ਰੱਖੀ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਗੱਲ ਕਰਨ ਦੀ ਬਜਾਏ ਸੁਪਰੀਮ ਕੋਰਟ ਦਾ ਰੁਖ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਮੂੰਹ ਭਾਰ ਖਾਣੀ ਪਈ ਹੈ। ਪੰਜਾਬ ਸਰਕਾਰ ਵੱਲੋਂ ਇਸ ਸੰਘਰਸ਼ ਦੇ ਦਰਮਿਆਨ ਮੁਲਾਜ਼ਮ ਜਥੇਬੰਦੀਆਂ ਨੂੰ ਹਾਲੇ ਤੱਕ ਗੱਲਬਾਤ ਦਾ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ, ਜਦਕਿ ਮੁੱਖ ਮੰਤਰੀ ਦੀ ਤਰਫ ਤੋਂ ਬਾਰ ਬਾਰ ਇਸ ਗੱਲ ਜ਼ਰੂਰ ਕਹਿ ਦਿੱਤੀ ਗਈ ਹੈ ਕਿ ਉਹ ਮੀਟਿੰਗ ਕਰਕੇ ਗੱਲ ਕਰਨਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਦੀ ਪ੍ਰਸਤਾਵਿਤ ਹੜਤਾਲ ਨੂੰ ਇੱਕ ਵਾਰ ਫਿਰ ਤੋਂ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਡੀਏ ਦਾ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ, ਜਦਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਖੁਦ ਪੰਜਾਬ ਸਰਕਾਰ ਹੀ ਲੈ ਕੇ ਗਈ ਹੈ। ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਹੈ, ਪਰ ਸੂਬੇ ਦੇ 3 ਕਰੋੜ ਲੋਕਾਂ ਦੀਆਂ ਸੇਵਾਵਾਂ ਚ ਵਿਘਨ ਨਹੀਂ ਪੈਣ ਦੇਣਾ ਚਾਹੁੰਦੀ। ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਜਨਤਾ ਨੂੰ ਹੋਣ ਵਾਲੇ ਕਿਸੇ ਵੀ ਅਸੁਵਿਧਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਸੂਬਾਈ ਕਰਮਚਾਰੀਆਂ ਦੇ ਮੁਲਾਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਕਰੇਗੀ। ਪੰਜਾਬ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ 85,000 ਮੁਲਾਜ਼ਮਾਂ ਦੇ ਡੀਏ 42% ਤੋਂ ਵਧਾ ਕੇ 60% ਕਰਨ ਦਾ ਫੈਸਲਾ ਪਹਿਲਾਂ ਹੀ ਲੈ ਚੁੱਕੀ ਹੈ। ਡੀਏ ਦੇ ਬਕਾਏ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਉਧਰ ਪੰਜਾਬ ਕੈਬਨਿਟ ਵੱਲੋਂ ਕੇਂਦਰ ਸਰਕਾਰ ਨੂੰ ਸਹੁੰ ਚੁੱਕ ਸਮਾਗਮ, ਜਿਹੜਾ ਹਾਈ ਕੋਰਟ ਦੇ ਚੀਫ ਜਸਟਿਸ ਸੀ ਉਹਨਾਂ ਦੇ ਸਹੁੰ ਚੁੱਕ ਸਮਾਗਮ ਨੂੰ ਰੋਕਣ ਦੀ ਅਪੀਲ ਪਾਈ ਹੋਈ ਸੀ। ਔਰ ਐਸੇ ਦਰਮਿਆਨ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ 37ਵੇਂ ਚੀਫ ਜਸਟਿਸ ਵਜੋਂ ਹਲਫ ਵੀ ਲੈ ਲਿਆ। ਚੀਫ ਜਸਟਿਸ ਮਿਸ਼ਰਾ ਹੁਣ ਜਸਟਿਸ ਸ਼ੀਲ ਨਾਗੂ ਦੀ ਥਾਂ ਲੈਣਗੇ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸਥਿਤ ਲੋਕ ਭਵਨ ਦੇ ਵਿੱਚ ਨਵੇਂ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਹਾਈਕੋਰਟ ਦੇ ਦੂਸਰੇ ਜੱਜ ਵੀ ਮੌਜੂਦ ਸੀ। ਇਸ ਦਰਮਿਆਨ ਪੰਜਾਬ ਸਰਕਾਰ ਨੇ ਜਸਟਿਸ ਮਿਸ਼ਰਾ ਦੀ ਨਿਯੁਕਤੀ ਦੇ ਉੱਤੇ ਇਤਰਾਜ਼ ਜਤਾਇਆ ਸੀ ਤੇ ਹਲਫ ਸਮਾਗਮ ਤੋਂ ਪਹਿਲਾਂ ਕੇਂਦਰ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਲੈਣ ਦੀ ਪ੍ਰਕਿਰਿਆ ਮੁਕੰਮਲ ਕਰਨ ਦੀ ਗੱਲ ਕਹੀ ਸੀ। ਸਹਿਮਤੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਹਲਫ ਸਮਾਗਮ ਰੋਕਣ ਦੀ ਗੱਲ ਵੀ ਕਹੀ ਸੀ। ਹੁਣ ਸਹੁੰ ਚੁੱਕ ਸਮਾਗਮ ਹੋ ਗਿਆ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਨੇਤਾ ਇਸ ਦੇ ਵਿੱਚੋਂ ਗੈਰ ਹਾਜ਼ਰ ਰਹੇ, ਜਦਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਦੂਸਰੇ ਹਰਿਆਣਾ ਦੇ ਨੇਤਾ ਮੌਜੂਦ ਰਹੇ। ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਗੋਸ਼ ਵੀ ਮੌਜੂਦ ਰਹੇ। ਪੰਜਾਬ ਦੀ ਕੋਈ ਵੀ ਸਿਆਸੀ ਹਸਤੀ ਇਹਨਾਂ ਸਮਾਗਮਾਂ ਦੇ ਵਿੱਚ ਮੌਜੂਦ ਨਹੀਂ ਸੀ, ਬਲਕਿ ਜਿਸ ਵੇਲੇ ਇਹ ਸਮਾਗਮ ਹੋਣਾ ਸੀ ਉਸ ਵੇਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਪਹੁੰਚੇ ਹੋਏ ਸੀ। ਪੰਜਾਬ ਦਾ ਕੋਈ ਵੀ ਵਿਧਾਇਕ ਤੱਕ ਇਸ ਸਮਾਗਮ ਦੇ ਵਿੱਚ ਨਜ਼ਰ ਨਹੀਂ ਆਇਆ। ਇਸ ਦਾ ਮਤਲਬ ਇਹ ਸੀ ਕਿ ਪੰਜਾਬ ਨੇ ਅਣਐਲਾਨੇ ਤਰੀਕੇ ਦੇ ਨਾਲ ਇਸ ਸਮਾਗਮ ਦਾ ਬਾਈਕਾਟ ਕੀਤਾ ਸੀ। ਉਧਰ ਇਸ ਨਿਯੁਕਤੀ ਦੇ ਉੱਤੇ ਸਵਾਲ ਚੁੱਕਣ ਦੇ ਖਿਲਾਫ ਹੁਣ ਪੰਜਾਬ ਸਰਕਾਰ ਦੇ ਉਲਟ ਜਿਹੜੀਆਂ ਵਿਰੋਧੀ ਧਿਰਾਂ ਨੇਤਰ ਪਈਆਂ ਨੇ। ਇਸ ਦਰਮਿਆਨ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਪ ਸਰਕਾਰ ਨੂੰ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤੀ ਦਾ ਵਿਰੋਧ ਕਰਨ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਕਦੇ ਵੀ ਸੂਬਾ ਸਰਕਾਰ ਨੇ ਆਪਣੇ ਹਾਈਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਅੱਜ ਤੱਕ ਇਤਰਾਜ਼ ਦਰਜ ਨਹੀਂ ਕਰਾਇਆ। ਉਧਰ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੀਫ ਜਸਟਿਸ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਨਹੀਂ ਬਲਕਿ ਸੁਪਰੀਮ ਕੋਰਟ ਦੇ ਕੋਲੋਜ਼ੀਅਮ ਦੀ ਤਰਫ ਤੋਂ ਸਿਫਾਰਿਸ਼ਾਂ ਕੀਤੇ ਜਾਣ ਤੋਂ ਬਾਅਦ ਹੀ ਕੀਤੀ ਗਈ ਹੈ। ਇਹ ਇੱਕ ਨਿਰਧਾਰਿਤ ਪ੍ਰਕਿਰਿਆ ਦੇ ਤਹਿਤ ਹੁੰਦਾ ਹੈ। ਪੰਜਾਬ ਸਰਕਾਰ ਨੂੰ ਇਸ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਤੇ ਦੋਵੇਂ ਸੂਬਿਆਂ ਦੇ ਰਾਜਪਾਲ ਵੱਲੋਂ ਵੀ ਸਹਿਮਤੀ ਦਿੱਤੀ ਗਈ ਸੀ, ਜਦਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਅੰਦਰ ਆਪਣਾ ਜਵਾਬ ਨਹੀਂ ਭੇਜਿਆ ਗਿਆ। ਹੁਣ ਨਿਯੁਕਤੀ ਦੀ ਸੰਵਿਧਾਨਕ ਪ੍ਰਕਿਰਿਆ ਦੇ ਉੱਤੇ ਸਵਾਲ ਚੁੱਕਣਾ ਗਲਤ ਹੈ। ਉੱਥੇ ਹੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹੋਈਏ ਤੇ ਹੁਣ ਖਬਰ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜੇਕਰ ਸਾਂਝੀ ਕਰੀਏ ਤੇ ਸਿਆਸਤ ਦੇ ਨਾਲ ਜੁੜੀ ਹੋਈ, ਜਿੱਥੇ ਇਹ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਜਿਹੜੀ ਕੱਲ ਦੇ ਦਿਨ ਪਾਲਿਸੀ ਬਣਾਈ ਗਈ ਸੀ ਕਿ ਸੁਪਰ ਐਨੂਏਸ਼ਨ ਦੇ ਵਿੱਚੋਂ ਜਿਹੜੇ ਲੋਕ ਨੇ ਆਸਟ੍ਰੇਲੀਅਨ ਨਾਗਰਿਕ ਉਹ ਆਪਣਾ ਬਣਦਾ ਹਿੱਸਾ ਕਢਾ ਕੇ ਰੈਂਟ ਦੇ ਅਗੇਂਸਟ ਜਾਂ ਫਿਰ ਮੋਰਗੇਜ ਪੇਮੈਂਟ ਦੇ ਅਗੇਂਸਟ ਪੇ ਕਰ ਸਕਣ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰ ਦੇ ਜਿਹੜੇ ਹਾਊਸਿੰਗ ਮਿਨਿਸਟਰ ਨੇ ਸ਼ੈਡੋ ਮਿਨਿਸਟਰ ਐਂਡਰਿਊ ਬ੍ਰੈਗ ਉਹਨਾਂ ਨੇ ਵਨ ਨੇਸ਼ਨ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੀਤੀ ਸਾਡੀ ਨੀਤੀ ਨਹੀਂ ਹੋ ਸਕਦੀ। ਵੈਸੇ ਵੀ ਇਹ ਵਨ ਨੇਸ਼ਨ ਦੀ ਨਹੀਂ, ਇੱਕ ਵਿਅਕਤੀ ਦੀ ਨੀਤੀ ਹੈ, ਪੌਲਿਨ ਹੈਨਸਨ ਦੀ ਨੀਤੀ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਦੇ ਨਾਲ ਬਿਲਕੁਲ ਵੀ ਲਿਬਰਲ ਪਾਰਟੀ ਦੀ ਇਹ ਕਾਰਗੁਜ਼ਾਰੀ ਜ਼ਾਹਰ ਨਹੀਂ ਕਰਦੀ, ਕਿਉਂਕਿ ਜੋ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਾਸਟ ਆਫ ਲਿਵਿੰਗ ਦਾ ਇੱਕ ਰਿਲੀਫ ਕਹਿ ਕੇ ਨੀਤੀ ਐਲਾਨੀ ਗਈ ਹੈ।
ਸਾਨੂੰ ਇਹ ਲੱਗਦਾ ਹੈ ਕਿ ਇਹ ਲੌਂਗ ਟਰਮ ਦੇ ਵਿੱਚ ਇੱਕ ਸਟਰਕਚਰਲ ਚੈਲੰਜ ਇਸ ਦੇ ਵਿੱਚ ਆ ਜਾਣਗੇ, ਕਿਉਂਕਿ ਅੱਜ ਤੋਂ 30 ਸਾਲ ਪਹਿਲਾਂ ਜੇਕਰ ਗੱਲ ਕਰੀਏ ਤਾਂ ਰਿਟਾਇਰ ਹੋਣ ਦੇ ਵਕਤ ਸਿਰਫ 20% ਲੋਕ ਹੁੰਦੇ ਸੀ ਜੋ ਕਿ ਕਿਰਾਏ ਦੇ ਉੱਤੇ ਰਹਿੰਦੇ ਸੀ। ਅੱਜ 30% ਲੋਕ ਨੇ ਜਿਹੜੇ ਕਿਰਾਏ ਦੇ ਉੱਤੇ ਰਹਿ ਰਹੇ ਨੇ ਜਦੋਂ ਉਹ ਰਿਟਾਇਰ ਹੁੰਦੇ ਨੇ, ਤੇ ਅੱਜ ਤੋਂ 20 ਸਾਲਾਂ ਦੇ ਵਿੱਚ ਐਸੇ ਲੋਕਾਂ ਦੀ ਗਿਣਤੀ 40% ਹੋ ਜਾਏਗੀ ਜਿਹੜੇ ਰਿਟਾਇਰਮੈਂਟ ਦੇ ਵੇਲੇ ਕਿਰਾਏ ਦੇ ਉੱਤੇ ਰਹਿ ਰਹੇ ਹੋਣਗੇ। ਸੋ ਇਸ ਤਰੀਕੇ ਦੇ ਨਾਲ ਰਿਟਾਇਰਮੈਂਟ ਦੇ ਕਰੈਕਟਰ ਲਗਾਤਾਰ ਵਰਤ ਰਹੇ ਨੇ। ਜੇਕਰ ਉਹਨਾਂ ਨੂੰ ਮੌਰਗੇਜ ਪੇਮੈਂਟਾਂ ਦੇ ਵਿੱਚ ਜਾਂ ਮੌਜੂਦਾ ਸਮੇਂ ਚ ਰੈਂਟ ਦੇਣ ਦੇ ਲਈ ਤੁਸੀਂ ਵਰਤ ਲਵੋ ਤਾਂ ਇਹ ਲੰਮੇ ਸਮੇਂ ਤੱਕ ਚੱਲ ਕੇ ਪ੍ਰਭਾਵੀ ਨਹੀਂ ਹੋਏਗਾ। ਹੁਣ ਇਹ ਕਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਇੰਨਾ ਜ਼ਰੂਰ ਚਾਹੁੰਦਾ ਹੈ ਕਿ ਇਸ ਕਿਸਮ ਦੀ ਕੋਈ ਹੋਰ ਪਾਲਿਸੀ ਹੋਵੇ, ਹਾਲਾਂਕਿ ਗੱਠਜੋੜ ਦੀ ਤਰਫ ਤੋਂ ਜਿਵੇਂ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਆਪਣੀ ਕੋਈ ਵੀ ਨੀਤੀ ਜ਼ਾਹਰ ਨਹੀਂ ਸੀ ਕੀਤੀ ਗਈ, ਠੀਕ ਉਸੇ ਤਰੀਕੇ ਦੇ ਨਾਲ ਸੁਪਰੈਨੁਏਸ਼ਨ ਦੇ ਮਸਲੇ ਦੇ ਉੱਤੇ ਵੀ ਗੱਠਜੋੜ ਕੋਈ ਨੀਤੀ ਜ਼ਾਹਰ ਨਹੀਂ ਕਰ ਰਿਹਾ, ਬਸ ਵਨ ਨੇਸ਼ਨ ਪਾਰਟੀ ਦਾ ਵਿਰੋਧ ਜ਼ਰੂਰ ਕੀਤਾ ਜਾ ਰਿਹਾ। ਹੁਣ ਇਹ ਕਿਹਾ ਕਿ ਵਨ ਨੇਸ਼ਨ ਪਾਰਟੀ ਨੂੰ ਇਸ ਵਕਤ ਇਹ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਡੋਨੇਸ਼ਨਾਂ ਕਿੱਥੋਂ ਆ ਰਹੀਆਂ ਨੇ। ਅਸਲ ਦੇ ਵਿੱਚ ਇਹ ਮਸਲਾ ਇੱਕ ਵੱਖਰਾ ਮਸਲਾ, ਉਹਦੇ ਤੇ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ, ਪਰ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਇਹ ਜਿਹੜੀ ਪਾਲਿਸੀ ਹੈ ਜਿਸ ਦੇ ਉੱਤੇ ਕੱਲ ਦੇ ਦਿਨ ਪੌਲਿਨ ਹੈਂਸਨ ਨੇ ਪੱਤਰਕਾਰਾਂ ਦੇ ਨਾਲ ਸਨਮੁਖ ਹੋ ਕੇ ਇਹ ਗੱਲ ਕਹਿ ਦਿੱਤੀ ਸੀ ਕਿ 3% ਜੇਕਰ ਉਹਨਾਂ ਦੀ ਪਾਰਟੀ ਜਿੱਤ ਕੇ ਸਰਕਾਰ ਚਾਹੁੰਦੀ ਹੈ ਤਾਂ 3% ਜਿਹੜਾ ਡਿਪੋਜ਼ਿਟ ਆ ਉਹ ਸੁਪਰੈਨੁਏਸ਼ਨ ਦੇ ਵਿੱਚੋਂ ਲੋਕ ਵਰਤ ਸਕਣਗੇ, ਚਾਹੇ ਆਪਣੇ ਰੈਂਟ ਦੇ ਭਰਪਾਈ ਦੇ ਲਈ, ਚਾਹੇ ਮੌਰਗੇਜ ਦੀ ਭਰਪਾਈ ਦੇ ਲਈ। ਔਰ ਇਸ ਨੀਤੀ ਦੀ ਵਿਰੋਧਤਾ ਇਹ ਕਹਿ ਕੇ ਕੀਤੀ ਗਈ ਸੀ ਕਿ ਇਸ ਦੇ ਨਾਲ ਦੇਸ਼ ਦੇ ਵਿੱਚ ਇੱਕ ਵੱਡੀ ਜਿਹੜਾ ਰਿਟਾਇਰਮੈਂਟ ਦੇ ਵੇਲੇ ਇੱਕ ਰਕਮ ਵਰਤੀ ਜਾਂਦੀ ਹੈ ਸੁਪਰੈਨੁਏਸ਼ਨ, ਜਿਸ ਨੂੰ ਆਸਟ੍ਰੇਲੀਆ ਦੀ ਇੱਕ ਖਾਸੀਅਤ ਵੀ ਮੰਨਿਆ ਜਾਂਦਾ, ਉਹ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਕੇ ਰਹਿ ਜਾਏਗੀ, ਬਲਕਿ ਸੁਪਰੈਨੁਏਸ਼ਨ ਦੇ ਇਸ ਫੰਡ ਦੇ ਉੱਤੇ ਇੱਕ ਵੱਡੀ ਇੰਡਸਟਰੀ ਚੱਲਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਆਸਟ੍ਰੇਲੀਆ ਦੇ ਲੋਕਾਂ ਦਾ ਨੁਕਸਾਨ ਹੋਏਗਾ, ਜਿਸ ਨੂੰ ਹੁਣ ਦੁਹਰਾਉਂਦਿਆਂ ਹੋਇਆਂ ਅਸਿਸਟੈਂਟ ਟ੍ਰੈਜਰਰ ਡੈਨੀਅਲ ਮੋਲਿਨੋ ਨੇ ਅੱਜ ਸਵੇਰ ਵੇਲੇ ਇੱਕ ਨਿਊਜ਼ ਬ੍ਰੇਕਫਾਸਟ ਪ੍ਰੋਗਰਾਮ ਇੱਕ ਪ੍ਰਾਈਵੇਟ ਟੈਲੀਵਿਜ਼ਨ ਚੈਨਲ ਦੇ ਉੱਤੇ ਦੱਸਦਿਆਂ ਕਿਹਾ ਕਿ 3% ਦਾ ਮਤਲਬ ਇਹ ਹੈ ਕਿ ਤੁਸੀਂ ਕਿੰਨਾ ਨੁਕਸਾਨ ਕਰ ਦੋ, ਇਸ ਦਾ ਨੰਬਰ ਕਦੇ ਜੋੜ ਕੇ ਦੇਖਿਆ ਪੌਲਿਨ ਹੈਂਸਨ ਨੇ। ਉਹਨਾਂ ਕਿਹਾ ਕਿ 12% ਸੁਪਰੈਨੁਏਸ਼ਨ ਗਰੰਟੀ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਦਿੱਤਾ ਜਾ ਰਿਹਾ, ਔਰ ਦਹਾਕਿਆਂ ਤੱਕ ਦਾ ਸਮਾਂ ਲੱਗ ਗਿਆ ਸਾਨੂੰ ਇਸ ਸਟੇਜ ਤੇ ਪਹੁੰਚਣ ਦੇ ਲਈ, ਇਸ ਮੁਕਾਮ ਤੇ ਪਹੁੰਚਣ ਦੇ ਲਈ। ਹੁਣ ਵਨ ਨੇਸ਼ਨ ਪਾਰਟੀ ਤੁਹਾਡੇ ਉਸ ਸੁਪਰੈਨੁਏਸ਼ਨ ਦੇ ਵਿੱਚੋਂ ਜੇਕਰ ਇਹ ਰਕਮ ਕੱਢ ਕੇ ਤੁਹਾਨੂੰ ਹੀ ਵਰਤਣ ਦੇ ਲਈ ਸਲਾਹ ਦੇ ਰਹੀ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਇੱਕ ਵਿਅਕਤੀ ਜਿਹੜਾ ਅੱਜ 30 ਸਾਲ ਦਾ ਹੈ ਉਹ ਜਦੋਂ ਤੱਕ ਰਿਟਾਇਰ ਹੋਏਗਾ ਤਾਂ ਉਹ ਆਪਣੇ ਸੁਪਰੈਨੁਏਸ਼ਨ ਖਾਤੇ ਦੇ ਵਿੱਚੋਂ ਇਹ ਰਕਮ ਨੂੰ ਵਰਤ ਵਰਤ ਕੇ $25,000 ਗਵਾ ਚੁੱਕਿਆ ਹੋਏਗਾ, ਤੇ ਜੇਕਰ ਜੋੜੇ ਦੀ ਗੱਲ ਕਰੀਏ ਤਾਂ $50,000 ਰਕਮ ਤੁਸੀਂ ਉਸ ਵੇਲੇ ਤੱਕ ਗਵਾ ਚੁੱਕੇ ਹੋਵੋਗੇ। ਇਸਦਾ ਮਤਲਬ ਇਹ ਹੈ ਕਿ ਸੁਪਰੈਨੁਏਸ਼ਨ ਦੇ ਵਿੱਚੋਂ ਤੁਸੀਂ ਨੁਕਸਾਨ ਵਧੇਰੇ ਕਰ ਬੈਠੇ ਹੋਵੋਗੇ। ਉਹਨਾਂ ਇਹ ਵੀ ਗੱਲ ਕਹੀ ਕਿ ਪੌਲਿਨ ਹੈਂਸਨ ਜਾਂ ਵਨ ਨੇਸ਼ਨ ਪਾਰਟੀ ਜਿਹੜੀ ਤਨਖਾਹ ਭੱਤਿਆਂ ਦੇ ਵਧਣ ਦੇ ਉੱਤੇ ਵਿਰੋਧ ਕਰਦੀ ਹੈ, ਹੁਣ ਸੁਪਰੈਨੁਏਸ਼ਨ ਨੂੰ ਵਰਤਣ ਦੀ ਗੱਲ ਕਰਦੀ ਹੈ, ਉਹ ਕਿਸ ਤਰੀਕੇ ਦੇ ਨਾਲ ਕਰਮਚਾਰੀਆਂ ਦੇ ਹੱਕ ਦੀ ਜਾਂ ਮੁਲਾਜ਼ਮਾਂ ਦੇ ਹੱਕ ਦੀ ਗੱਲ ਕਰ ਸਕਦੇ ਨੇ। ਉਧਰ ਜਿਹੜੀ ਲੋਨ ਦੀ ਖਬਰ ਸਾਹਮਣੇ ਆਈ ਸੀ ਉਸ ਨੂੰ ਲੈ ਕੇ ਹੁਣ ਬਾਨਵੀ ਚੋਇਸ ਜਿਹੜੇ ਕਿ ਇਸ ਵਕਤ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਉਹਨਾਂ ਦੀ ਤਰਫ ਤੋਂ ਟਿੱਪਣੀ ਸਾਹਮਣੇ ਆਈ ਹੈ। ਉਹਨਾਂ 9 ਨਿਊਜ਼ ਦੀ ਤਰਫ ਤੋਂ ਜਿਹੜੀ ਇਹ ਖਬਰ ਦਿੱਤੀ ਗਈ ਸੀ ਕਿ ਪੌਲਿਨ ਹੈਂਸਨ ਨੇ ਹੁਣ ਤੱਕ ਸਾਲ 2016 ਤੋਂ ਬਾਅਦ ਜਦੋਂ ਤੋਂ ਪਾਰਲੀਮੈਂਟ ਦੇ ਵਿੱਚ ਉਹ ਦੁਬਾਰਾ ਆਏ ਨੇ ਪਾਰਲੀਮੈਂਟ ਦੇ ਵਿੱਚ ਆਏ ਨੇ ਉਦੋਂ ਤੋਂ ਉਹਨਾਂ ਨੇ $4 ਲੱਖ ਦਾ ਜਿਹੜੀ ਰਕਮ ਹੈ ਉਹ ਵਨ ਨੇਸ਼ਨ ਪਾਰਟੀ ਦੇ ਖਾਤਿਆਂ ਦੇ ਵਿੱਚ ਆਪਣੇ ਨਿੱਜੀ ਖਾਤਿਆਂ ਤੋਂ ਟ੍ਰਾਂਸਫਰ ਕੀਤੀ ਹੈ, ਪਰ ਇਸ ਰਕਮ ਨੂੰ ਉਹਨਾਂ ਨੇ ਅਜਾਈ ਨਹੀਂ ਦਿੱਤਾ। ਇਸ ਦਾ ਇਹ ਇੱਕ ਕਿਸਮ ਦਾ ਲੋਨ ਉਹਨਾਂ ਨੇ ਵਨ ਨੇਸ਼ਨ ਪਾਰਟੀ ਨੂੰ ਦਿੱਤਾ ਹੈ। ਪੌਲਿਨ ਹੈਂਸਨ ਇਸ ਲੋਨ ਨੂੰ ਵਨ ਨੇਸ਼ਨ ਪਾਰਟੀ ਦੇ ਵਿੱਚੋਂ ਵਿਆਜ ਲਗਾ ਕੇ ਵਸੂਲ ਰਹੇ ਨੇ। ਹਾਲਾਂਕਿ ਹੈਂਸਨ ਨੇ ਇਸ ਮਸਲੇ ਦੇ ਉੱਤੇ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਕਿਹਾ ਸੀ ਕਿ ਉਹ ਵਿਆਜ ਕੋਈ ਨਹੀਂ ਵਸੂਲ ਰਹੇ। ਪਰ ਬਾਨਵੀ ਜੋਇਸ ਦੀ ਤਰਫ ਤੋਂ ਆਰ ਐਨ ਬ੍ਰੇਕਫਾਸਟ ਪ੍ਰੋਗਰਾਮ ਦੇ ਲਈ ਅੱਜ ਦੇ ਦਿਨ ਸਵੇਰ ਵੇਲੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਹੋਰ ਕਹਾਣੀ ਜਿਹੜੀ ਆ ਵਨ ਨੇਸ਼ਨ ਪਾਰਟੀ ਦੇ ਅਗੇਂਸਟ ਘੜੀ ਜਾ ਰਹੀ ਹੈ। ਐਸੀਆਂ ਬਹੁਤ ਸਾਰੀਆਂ ਕਹਾਣੀਆਂ ਪਿਛਲੇ ਲੰਮੇ ਚਿਰ ਤੋਂ ਅਸੀਂ ਸੁਣਦੇ ਆ ਰਹੇ ਹਾਂ। ਹਾਲਾਂਕਿ ਬਾਨਵੀ ਜੋਇਸ ਨੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ, ਪਰ ਉਹਨਾਂ ਨੇ ਅਦਾਰੇ ਦੇ ਉੱਤੇ ਯਾਨੀ ਉਲਟਾ ਮੀਡੀਆ ਅਦਾਰੇ ਦੇ ਉੱਤੇ ਇਸ ਦੇ ਇਲਜ਼ਾਮ ਮੜ ਦਿੱਤੇ। ਉੱਥੇ ਹੀ ਦੂਜੇ ਪਾਸੇ ਖਬਰਾਂ ਦੀ ਸਾਂਝ ਪਾਈਏ ਤੇ ਇੱਕ ਖਬਰ ਸਕੂਲਾਂ ਦੇ ਨਾਲ ਜੁੜੀ ਹੋਈ। ਵਿਕਟੋਰੀਆ, ਨਿਊ ਸਾਊਥ ਵੇਲਸ, ਸਾਊਥ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ ਦੀ ਗੱਲ ਨਹੀਂ ਹੈ, ਪੂਰੇ ਆਸਟ੍ਰੇਲੀਆ ਦੀ ਗੱਲ ਹੈ। ਆਸਟ੍ਰੇਲੀਆ ਦੇ ਸਕੂਲੀ ਢਾਂਚੇ ਦੇ ਵਿੱਚ ਹੁੰਦੇ ਜਿਣਸੀ ਸ਼ੋਸ਼ਣ ਦੀ ਗੱਲ ਹੈ। ਸੁਣਨ ਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇਹ ਖਬਰ ਕਾਫੀ ਭਿਆਨਕ ਲੱਗਦੀ ਹੈ। ਕਿਹਾ ਜਾ ਰਿਹਾ ਹੈ ਕਿ 21 ਦੇ ਕਰੀਬ ਮਾਮਲੇ ਐਸੇ ਨੇ ਜਿੱਥੇ ਕੈਥੋਲਿਕ ਸਕੂਲਾਂ ਦੇ ਵਿੱਚ ਜਿਹੜੇ
ਪ੍ਰੀਸਟ ਦੱਸੇ ਜਾਂਦੇ ਨੇ, ਉਹਨਾਂ ਦੀ ਤਰਫ ਤੋਂ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ, ਔਰ ਇਹਨਾਂ 21 ਮਾਮਲਿਆਂ ਦੀ ਸੈਟਲਮੈਂਟ ਦੇ ਲਈ ਉਹਨਾਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਕੈਥੋਲਿਕ ਬਾਡੀਜ਼ $80 million ਮੁਆਵਜ਼ਾ ਦੇ ਕੇ ਸ਼ਾਂਤ ਕਰਵਾਉਣਾ ਚਾਹੁੰਦੇ ਨੇ। ਪਰ ਹੈਰਾਲਸਨ ਦੀ ਖਬਰ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਇਹ ਮਹਿਜ਼ 21 ਮਾਮਲੇ ਨਹੀਂ ਨੇ, ਬਲਕਿ ਇਹਨਾਂ ਦੀ ਗਿਣਤੀ ਹਜ਼ਾਰਾਂ ਤੋਂ ਉੱਪਰ ਹੋ ਸਕਦੀ ਹੈ। ਕ੍ਰਿਸਚੀਅਨ ਬ੍ਰਦਰਸ ਨਾਮ ਦੇ ਜਿਹੜੇ ਅਦਾਰੇ ਨੇ ਉਸਨੇ ਇਸ ਦੇ ਲਈ ਹਸਤਾਖਰ ਕੀਤੇ ਨੇ। ਵੈਸੇ ਨਵੀਂ ਡੀਲ ਜਿਹੜੀ ਹੈ ਉਹ ਐਡਮੰਡ ਰਾਈਸ ਐਜੂਕੇਸ਼ਨ ਆਸਟ੍ਰੇਲੀਆ ਯਾਨੀ EREA ਜਿਹੜੀ ਕਿ 60 ਦੇ ਕਰੀਬ ਸਕੂਲ ਚਲਾਉਂਦੀ ਹੈ ਆਸਟ੍ਰੇਲੀਆ ਭਰ ਦੇ ਵਿੱਚ, ਤੇ ਕ੍ਰਿਸਚੀਅਨ ਬ੍ਰਦਰਸ ਦੇ ਦਰਮਿਆਨ ਇਹ ਡੀਲ ਹੋਈ ਹੈ। ਇਹਨਾਂ ਕੈਥੋਲਿਕ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਿਵੇਂ ਹੋਇਆ, ਕਦੋਂ ਹੋਇਆ, ਕਿਉਂ ਹੋਇਆ ਤੇ ਉਹਨਾਂ ਨੂੰ ਕਰਨ ਵਾਲੇ ਜਵਾਬਦੇਹ ਕਿਉਂ ਨਹੀਂ ਬਣਾਏ ਜਾਂਦੇ, ਉਹ ਇੱਕ ਅਲੱਗ ਗੱਲ। ਉਹਨਾਂ ਖਬਰਾਂ ਦਾ ਤਾਂ ਹੋ ਸਕਦਾ ਹੈ ਕਿ ਦੱਖਣਪੰਥੀ ਮੀਡੀਆ ਦੇ ਵਿੱਚ ਜ਼ਿਕਰ ਵੀ ਨਾ ਕੀਤਾ ਜਾਵੇ, ਪਰ $80 million ਦਾ ਮੁਆਵਜ਼ਾ ਜਿਹੜਾ ਉਹ ਸ਼ਾਂਤ ਕੀਤਾ ਜਾ ਰਿਹਾ। ਜ਼ਿਆਦਾਤਰ ਮਾਮਲੇ ਆਸਟ੍ਰੇਲੀਆ ਦੇ ਬੁਆਇਜ਼ ਸਕੂਲਾਂ ਦੇ ਵਿੱਚ ਵਾਪਰ ਰਹੇ ਨੇ, ਜਿੱਥੇ ਛੋਟੇ ਬੱਚਿਆਂ ਦੇ ਨਾਲ, ਲੜਕਿਆਂ ਦੇ ਨਾਲ ਜਿਨਸੀ ਬਦਸਲੂਕੀਆਂ ਹੋਈਆਂ ਹੋਣਗੀਆਂ। 1000 ਦੇ ਕਰੀਬ ਮੌਜੂਦਾ ਤੇ ਭਵਿੱਖ ਦੇ ਵਿੱਚ ਵੀ ਜਿਹੜਾ ਨੇ ਆਸਟ੍ਰੇਲੀਆ ਦਾ ਭਵਿੱਖ ਬਣਾਉਣਾ, ਉਹ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਨਾਲ ਜੁੜੇ ਹੋਏ $774 million ਦੇ ਇਹ ਮਾਮਲੇ ਜਿਹੜੇ ਸੈਟਲਮੈਂਟ ਦੇ ਲਈ ਹਾਲੇ ਠੰਡੇ ਬਸਤੇ ਚ ਪਏ ਨੇ। ਪਰ EREA ਜਿਹੜੀ ਹੈ ਉਹਨਾਂ ਦੇ ਕੋਲ ਲਗਭਗ $2.5 billion ਦੇ ਪ੍ਰੋਪਰਟੀ ਐਸੈਟਸ ਨੇ, ਤੇ ਜੇਕਰ ਉਹ ਇੱਕ ਅੱਧੇ ਸਕੂਲ ਨੂੰ ਵੇਚ ਵੀ ਦਿੰਦੇ ਨੇ ਤਾਂ ਵੀ ਉਹ ਇਹ ਰਕਮ ਚੁਕਤੀ ਕਰ ਸਕਦੇ ਨੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਵਿੱਤੀ ਮੁਆਵਜ਼ਾ ਦੇ ਕੇ ਇਹਨਾਂ ਬੱਚਿਆਂ ਦੇ ਜ਼ਹਿਨ ਦੇ ਵਿੱਚ ਤਾ ਉਮਰ ਦੇ ਲਈ ਬਿਠਾਇਆ ਗਿਆ ਉਹ ਜਿਹੜਾ ਇੱਕ ਟਰੋਮਾ ਹੈ ਉਸਦਾ ਹੱਲ ਹੋ ਸਕੇਗਾ, ਇਸ ਦਾ ਕਿਸੇ ਵੀ ਖਬਰ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈ। ਹਾਂ, ਪ੍ਰਵਾਸੀਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਇਸੇ ਹੀ ਅਖਬਾਰ ਦੀ ਤਰਫ ਤੋਂ ਪ੍ਰਕਾਸ਼ਿਤ ਜ਼ਰੂਰ ਕੀਤੀਆਂ ਜਾ ਰਹੀਆਂ ਨੇ, ਜਿੱਥੇ ਇਸ ਅਖਬਾਰ ਨੇ ਇੱਕ ਵੱਡੀ ਚੌੜੀ ਹੈਡਲਾਈਨ ਦੇ ਨਾਲ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਸਿਡਨੀ ਸ਼ਹਿਰ ਨੂੰ ਹੁਣ ਇੱਥੋਂ ਦੇ ਰਹਿਣ ਵਾਲੇ ਜਿਹੜੇ ਪੁਰਾਣੇ ਲੋਕ ਨੇ, ਜਿਹੜੇ ਇੱਥੋਂ ਦੇ ਲੋਕ ਨੇ, ਉਹ ਛੱਡ ਕੇ ਜਾ ਰਹੇ ਨੇ, ਜਦਕਿ ਪ੍ਰਵਾਸੀ ਇਸ ਸ਼ਹਿਰ ਦੇ ਉੱਤੇ ਕਬਜ਼ਾ ਕਰ ਰਹੇ ਨੇ। ਅਸਲ ਦੇ ਵਿੱਚ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜ਼ਾ ਡੇਟਾ ਦੀ ਵਰਤੋਂ ਕੀਤੀ ਗਈ ਹੈ, ਜਿਸ ਦੇ ਤਹਿਤ ਦੱਸਿਆ ਗਿਆ ਹੈ ਕਿ ਦੇਸ਼ ਦੇ ਵਿੱਚ ਪ੍ਰਵਾਸ ਵੱਧ ਰਿਹਾ, ਇਸ 'ਚ ਕੋਈ ਸ਼ੱਕ ਨਹੀਂ, ਔਰ ਪ੍ਰਵਾਸ ਬੇਲਿਹਾਜ਼ ਤਰੀਕੇ ਦੇ ਨਾਲ ਵਧਿਆ। ਇੰਸਟੀਚਿਊਟ ਆਫ ਪਬਲਿਕ ਅਫੇਅਰ ਦੇ ਨਾਲ ਤੇ ABS ਦੀ ਤਰਫ ਤੋਂ ਸਾਂਝੇ ਕੀਤੇ ਗਏ ਜਿਹੜੇ ਅੰਕੜੇ ਨੇ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਕਿਸੇ ਵੀ ਹੋਰ ਰਾਜਧਾਨੀ ਸ਼ਹਿਰ ਦੇ ਵਿੱਚ ਇੰਨਾ ਪ੍ਰਵਾਸ ਨਹੀਂ ਵਧਿਆ ਜਿੰਨਾ ਸਿਡਨੀ ਚ ਵਧਿਆ। ਸਿਰਫ 3 ਫੁੱਲ ਕੈਲੰਡਰ ਈਅਰਸ ਦੀ ਗੱਲ ਕਰ ਲਈਏ, 2023, 2024 ਤੇ 2025, ਜਦੋਂ ਆਸਟ੍ਰੇਲੀਆ ਦੇ ਵਿੱਚ ਨੈਟ ਓਵਰਸੀਜ਼ ਮਾਈਗ੍ਰੇਸ਼ਨ ਯਾਨੀ NOM 1.3 million ਯਾਨੀ ਕਿ ਲਗਭਗ 13 lakh ਪ੍ਰਵਾਸ ਦੇ ਉੱਤੇ ਖੜਾ ਸੀ, ਔਰ ਇਹਨਾਂ ਦੇ ਵਿੱਚੋਂ 3,52,000 ਤਾਂ ਸਿਰਫ ਸਿਡਨੀ ਦੇ ਵਿੱਚ ਆ ਕੇ ਰੁਕੇ ਨੇ। ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚੋਂ 1,13,000 ਲੋਕ ਇਹਨਾਂ ਹੀ 3 ਸਾਲਾਂ ਦੇ ਦਰਮਿਆਨ ਸਿਡਨੀ ਛੱਡ ਕੇ ਗਏ ਨੇ। ਅਖਬਾਰ ਨੇ ਇਹਨਾਂ ਨੂੰ ਡੋਮੈਸਟਿਕ ਮਾਈਗ੍ਰੇਸ਼ਨ ਦੱਸਿਆ, ਯਾਨੀ ਕਿ ਉਹ ਲੋਕ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਕਾਫੀ ਸਮੇਂ ਤੋਂ ਰਹਿ ਰਹੇ ਸੀ, ਪਰ ਉਹ ਹੁਣ ਪ੍ਰਵਾਸੀਆਂ ਤੋਂ ਪਰੇਸ਼ਾਨ ਹੋ ਕੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਨੂੰ, ਵੱਡੇ ਸ਼ਹਿਰਾਂ ਨੂੰ ਛੱਡ ਕੇ ਖੇਤਰੀ ਇਲਾਕਿਆਂ ਦੇ ਵੱਲ ਜਾ ਰਹੇ ਨੇ। ਇਹ ਵੀ ਦੱਸਿਆ ਗਿਆ ਹੈ ਕਿ 2023 ਤੋਂ 2025 ਦੇ ਦਰਮਿਆਨ ਸਿਡਨੀ ਚ ਜੇ ਸਭ ਤੋਂ ਜ਼ਿਆਦਾ ਪ੍ਰਵਾਸ ਆਇਆ ਤਾਂ ਉਸ ਦੇ ਵਿੱਚ ਪੈਰਾਮੈਟਾ ਏਰੀਆ ਦੇ ਅੰਦਰ ਸਭ ਤੋਂ ਵੱਧ ਪ੍ਰਵਾਸ ਆਇਆ। 49,643 ਪ੍ਰਵਾਸੀਆਂ ਨੇ ਇਸ ਇਲਾਕੇ ਨੂੰ ਅਪਣਾਇਆ, ਜਦਕਿ 26,377 ਰੈਜੀਡੈਂਟਸ ਆਸਟ੍ਰੇਲੀਆ ਦੇ ਕਿਸੇ ਹੋਰ ਇਲਾਕੇ ਦੇ ਵਿੱਚ ਚਲੇ ਗਏ ਨੇ ਇਸ ਨੂੰ ਛੱਡ ਕੇ। ਇਸ ਤੋਂ ਇਲਾਵਾ ਬੈਂਕਸਟਾਊਨ, ਹਸਟਵਿਲ, ਰੌਕਡੇਲ, ਰਿਵਰਵੁੱਡ ਇਲਾਕੇ ਦੇ ਵਿੱਚ 48,000 ਓਵਰਸੀਜ਼ ਮਾਈਗ੍ਰੈਂਟ ਦਾਖਲ ਹੋਏ ਨੇ। ਨਿਊਟਾਊਨ, ਰੈਡਫਰਨ ਤੇ ਸਿਡਨੀ CBD ਮੈਰਿਕਵਿਲ ਦੇ ਇਲਾਕੇ 'ਚ 47,000 ਮਾਈਗ੍ਰੈਂਟ ਓਵਰਸੀਜ਼ ਮਾਈਗ੍ਰੈਂਟ ਦਾਖਲ ਹੋਏ ਨੇ, ਔਰ 24,281 ਇਸ ਇਲਾਕੇ ਨੂੰ ਛੱਡ ਕੇ ਵੀ ਗਏ ਨੇ। ਓਵਰਆਲ ਐਨਾਲਿਸਿਸ ਦੇ ਉੱਤੇ ਗੱਲ ਕਰੀ ਜਾਵੇ ਤਾਂ ਓਵਰਸੀਜ਼ ਮਾਈਗ੍ਰੇਸ਼ਨ ਜਿਹੜਾ ਉਹ ਸਿਡਨੀ ਦੀ ਪਾਪੂਲੇਸ਼ਨ ਦੀ ਗਰੋਥ ਦੇ ਵਿੱਚ 108% ਜ਼ਿੰਮੇਦਾਰ ਦੱਸਿਆ ਗਿਆ, ਯਾਨੀ ਕਿ ਇੱਥੋਂ ਦੀ ਜਿਹੜਾ ਆਬਾਦੀ ਵਾਧਾ ਹੋਇਆ ਉਸ 'ਚ 108% ਸਿਰਫ ਪ੍ਰਵਾਸ ਕਰਕੇ ਹੋਇਆ ਵਾਧਾ ਹੈ। ਇਸ ਤੋਂ ਇਲਾਵਾ ਇਹੀ ਪੈਟਰਨ ਮੈਲਬਨ ਦੇ ਵਿੱਚ ਵੀ ਦੇਖਣ ਨੂੰ ਮਿਲਿਆ। 3.5 lakh ਪ੍ਰਵਾਸੀ ਜਿਹੜੇ ਨੇ ਪਿਛਲੇ ਇਹਨਾਂ 3 ਸਾਲਾਂ ਚ 2023-24 ਤੇ 25 ਦੇ ਦਰਮਿਆਨ ਮੈਲਬਨ ਦੇ ਵਿੱਚ ਦਾਖਲ ਹੋਏ ਨੇ, ਔਰ 28,886 ਲੋਕ ਮੈਲਬਨ ਜਾਂ ਗ੍ਰੇਟਰ ਮੈਲਬਨ ਨੂੰ ਛੱਡ ਕੇ ਦੂਸਰੇ ਇਲਾਕਿਆਂ ਦੇ ਵਿੱਚ ਮੂਵ ਹੋਏ ਨੇ। ਸਿਡਨੀ ਤੇ ਮੈਲਬਨ ਨੂੰ ਛੱਡਣ ਤੋਂ ਇਲਾਵਾ ਬ੍ਰਿਸਬੇਨ ਦੀ ਵੀ ਇਹੀ ਸੂਰਤ ਹਾਲ ਰਿਹਾ। ਏਅਰ ਖਬਰ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਇਸ ਦੇ ਨਾਲ ਆਸਟ੍ਰੇਲੀਆ ਦਾ, ਆਸਟ੍ਰੇਲੀਆ ਦੇ ਇਹਨਾਂ ਵੱਡੇ ਸ਼ਹਿਰਾਂ ਦਾ ਢਾਂਚਾ ਵਿਗੜ ਰਿਹਾ ਹੈ।
ਵੈਸੇ ਵਿਗੜਤਾ ਹੋਰ ਵੀ ਬਹੁਤ ਕੁਝ ਰਿਹਾ ਹੈ, ਜਿਵੇਂ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕੰਸਟਰਕਸ਼ਨ ਕੰਪਨੀਆਂ ਦੇ ਅੰਦਰ ਡਿਕਲਾਈਨ, ਇਨਸੋਲਵੈਂਟ ਜਾਂ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਾਖਲ ਹੋਣ ਦਾ ਸਿਲਸਿਲਾ। ਬਾਠਲਾ ਗਰੁੱਪ ਦੀ ਤਰਫ ਤੋਂ ਹੁਣ ਸੋਮਵਾਰ ਦੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਕੰਪਨੀ ਦੇ ਵਿੱਚ ਕੰਮ ਕਰਦੇ ਕਰੀਬ 350 ਸਟਾਫ ਮੈਂਬਰਸ ਦੇ ਵਿੱਚੋਂ 200 ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ। ਅਸਲ ਚ ਕੰਪਨੀ ਦਾ ਨਾ ਕਹਿ ਕੇ ਐਡਮਿਨਿਸਟ੍ਰੇਟਰ ਦਾ ਇਹ ਫੈਸਲਾ ਕਹਿ ਲਈਏ, ਕਿਉਂਕਿ ਐਡਮਿਨਿਸਟ੍ਰੇਟਰ ਇਸ ਵਕਤ ਇਸ ਕੰਪਨੀ ਨੂੰ ਚੱਲਦਾ ਕਰ ਰਹੇ ਨੇ। ਬਾਠਲਾ ਗਰੁੱਪ ਤਾਂ ਹੱਥ ਖੜੇ ਕਰ ਚੁੱਕੇ ਹੈ, ਪਰ ਇਸ ਦਰਮਿਆਨ ਬਾਠਲਾ ਗਰੁੱਪ ਜਿਹੜਾ ਕਿ ਅਫੋਰਡੇਬਲ ਹਾਊਸ ਬਣਾਉਂਦਾ ਸੀ, ਉਸ ਦੇ ਨਾਲ ਜੁੜੀਆਂ ਹੋਈਆਂ ਕੁੱਝ ਹੋਰ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਪਤਾ ਇਹ ਚੱਲਿਆ ਹੈ ਕਿ NSW ਦੇ ਬਿਲਡਿੰਗ ਰੈਗੂਲੇਟਰ ਨੂੰ ਬਾਠਲਾ ਗਰੁੱਪ ਦੀਆਂ ਅਲੱਗ ਅਲੱਗ ਸਾਈਟਸ ਦੇ ਵਿੱਚ 40 ਇੰਸਪੈਕਸ਼ਨ ਪਿਛਲੇ ਕੁਝ ਮਹੀਨਿਆਂ ਦੇ ਦਰਮਿਆਨ ਕੀਤੀਆਂ ਗਈਆਂ, ਜਿੱਥੇ ਸੀਰੀਅਸ ਡਿਫੈਕਟ ਨਜ਼ਰ ਆਏ ਨੇ, ਔਰ ਹਜ਼ਾਰਾਂ ਲੋਕਾਂ ਤੋਂ ਡਿਪੋਜ਼ਿਟ ਲੈ ਲਏ ਗਏ ਨੇ। ਉਹ ਘਰ ਤਾਂ ਜਿਹੜੇ ਖਰਾਬ ਹੋ ਹੀ ਰਹੇ ਨੇ, ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਸਤੇ ਘਰ ਬਣਾਉਣ ਦੇ ਨਾਂ ਦੇ ਉੱਤੇ ਬਾਠਲਾ ਗਰੁੱਪ ਨੇ ਜਿਸ ਤਰੀਕੇ ਦੇ ਨਾਲ ਜਿਹੜੇ ਮੌਜੂਦਾ ਗ੍ਰਾਹਕ ਨੇ ਉਹਨਾਂ ਦਾ ਜਿਹੜਾ ਨੁਕਸਾਨ ਕੀਤਾ, ਉਸ ਦੀ ਕੋਈ ਗਿਣਤੀ ਹਾਲੇ ਸਾਹਮਣੇ ਨਹੀਂ ਆ ਰਹੀ। ਵੈਸੇ ਦੇਸ਼ ਦੇ ਸਭ ਤੋਂ ਵੱਡੇ ਜਿਹੜੇ ਡਿਵੈਲਪਰ ਗਰੁੱਪਸ ਦੇ ਵਿੱਚੋਂ ਬਾਠਲਾ ਗਰੁੱਪਸ ਦਾ ਨਾਮ ਸਾਹਮਣੇ ਆਉਂਦਾ ਸੀ, ਹੁਣ ਤੱਕ ਆਉਂਦਾ ਸੀ। $3.5 billion ਇਹਨਾਂ ਨੇ ਪ੍ਰਾਈਵੇਟ ਲੈਂਡਰਸ ਦਾ ਦੇਣਾ ਸੀ ਇਸ ਗਰੁੱਪ ਨੇ, ਔਰ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦਾ ਪਿਛਲੇ ਹਫ਼ਤਿਆਂ ਦੇ ਦਰਮਿਆਨ ਐਲਾਨ ਕਰ ਦਿੱਤਾ ਗਿਆ, ਜਦੋਂ ਇਹ ਪਤਾ ਚੱਲਿਆ ਕਿ 2000 ਦੇ ਕਰੀਬ ਅਪਾਰਟਮੈਂਟ ਜਿਹੜੇ ਅੱਧ ਵਿਚਕਾਰ ਹੀ ਹੁਣ ਰਹਿ ਜਾਣਗੇ, ਜਿਨ੍ਹਾਂ ਦੀ ਕੰਸਟਰਕਸ਼ਨ ਕਈਆਂ ਦੀ ਤਾਂ ਮੁੱਕਣ ਹੀ ਵਾਲੀ ਸੀ, ਕਈਆਂ ਦੀ ਸ਼ੁਰੂ ਹੋਈ ਸੀ ਤੇ ਕਈਆਂ ਦੀ ਅੱਧ ਵਿਚਕਾਰ ਲਟਕੀ ਰਹਿ ਗਈ ਹੈ। ਇਸ ਤੋਂ ਇਲਾਵਾ 14,000 ਹੋਰ ਘਰ ਸੀ ਜਿਹੜੇ ਪਾਈਪ ਲਾਈਨ ਦੇ ਵਿੱਚ ਸੀ, ਔਰ ਉਹ ਵੀ ਪਾਈਪ ਲਾਈਨ ਦੇ ਵਿੱਚ ਹੀ ਫਸੇ ਰਹਿ ਜਾਣਗੇ। ਪਿਛਲੇ ਹਫ਼ਤਿਆਂ ਦੇ ਦਰਮਿਆਨ ਇੱਕ ਫਿਗਰਸ ਜਾਰੀ ਕੀਤੀਆਂ ਗਈਆਂ, ਜਿਸ ਤੇ ਦੱਸਿਆ ਗਿਆ ਕਿ 3,472 ਆਸਟ੍ਰੇਲੀਅਨ ਕੰਸਟਰਕਸ਼ਨ ਕੰਪਨੀਜ਼ ਨੇ ਜਿਹੜੀਆਂ ਕਿ ਸਾਲ 2026 ਦੇ ਜੂਨ ਮਹੀਨੇ ਦੀ 30 ਤਰੀਕ ਤੋਂ ਪਹਿਲਾਂ ਇਨਸੋਲਵੈਂਸੀ ਚ ਜਾ ਚੁੱਕੀਆਂ ਨੇ। ਯਾਨੀ ਹਰ 4 ਦੇ ਵਿੱਚੋਂ ਇੱਕ ਕੰਸਟਰਕਸ਼ਨ ਕੰਪਨੀ ਇਨਸੋਲਵੈਂਟ ਹੋ ਰਹੀ ਹੈ, ਯਾਨੀ ਕਿ ਮੁਕਾਬਲੇਬਾਜ਼ੀ ਦੇ ਦੌਰ ਦੇ ਵਿੱਚ ਨਹੀਂ ਬਣੀ ਰਹਿ ਪਾ ਰਹੀ, ਔਰ ਬਾਜ਼ਾਰ ਦੇ ਵਿੱਚੋਂ ਦੇਣਦਾਰੀਆਂ ਉਹਨਾਂ ਦੀਆਂ ਵੱਧ ਰਹੀਆਂ ਨੇ। ਆਸਟ੍ਰੇਲੀਆ ਦੇ ਲਈ ਇਹ ਚੰਗੀ ਖਬਰ ਹੋ ਸਕਦੀ ਹੈ? ਬਿਲਕੁਲ ਵੀ ਨਹੀਂ, ਕਿਉਂਕਿ ਕੋਵਿਡ ਤੋਂ ਬਾਅਦ ਬਿਲਡਿੰਗ ਕੰਸਟਰਕਸ਼ਨ ਕੰਪਨੀਆਂ ਦੇ ਡਿੱਗਣ ਦਾ ਰੁਝਾਨ ਲਗਾਤਾਰ ਜਾਰੀ ਹੈ। ਹਾਂ, ਇੱਕ ਗੱਲ ਦੇ ਉੱਤੇ ਰਾਹਤ ਤੁਸੀਂ ਜ਼ਰੂਰ ਜਤਾ ਸਕਦੇ ਹੋ ਕਿ ਇਸ ਵਿੱਤ ਵਰ੍ਹੇ ਦੇ ਵਿੱਚ ਪਿਛਲਿਆਂ ਸਾਲਾਂ ਦੇ ਮੁਕਾਬਲੇ ਇਨਸੋਲਵੈਂਟ ਜਾਂ ਵਾਲੰਟਰੀ ਐਡਮਿਨਿਸਟ੍ਰੇਸ਼ਨ ਚ ਜਾਣ ਦਾ ਸਿਲਸਿਲਾ ਜਿਹੜਾ ਉਹ ਘਟਿਆ। ਆਸਟ੍ਰੇਲੀਆ ਦੇ ਵਿੱਚ ਜਿਹੜੀ ਫੈਡਰਲ ਸਰਕਾਰ ਹੈ ਉਹ 12 ਲੱਖ ਘਰ ਬਣਾਉਣਾ ਚਾਹੁੰਦੀ ਹੈ, ਪਰ 2029 ਤੋਂ ਪਹਿਲਾਂ ਇਹ ਟੀਚਾ ਜਿਹੜਾ ਹਾਸਲ ਹੁੰਦਾ ਨਜ਼ਰ ਨਹੀਂ ਆ ਰਿਹਾ। ਬਲਕਿ ਆਫੀਸ਼ੀਅਲ ਫੋਰਕਾਸਟ ਤਾਂ ਇਹ ਦੱਸ ਰਹੇ ਨੇ ਕਿ December 2030 ਤੋਂ ਪਹਿਲਾਂ NSW ਜਿਹੜੀ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਹਾਊਸਿੰਗ ਮਾਰਕੀਟ ਹੈ, ਉਸ ਦੇ ਵਿੱਚ ਜਿਹੜਾ ਬਣਦਾ ਟੀਚਾ ਹੈ ਉਹ 2029 ਤਾਂ ਬਹੁਤ ਦੂਰ ਦੀ ਗੱਲ, ਬਲਕਿ March 2032 ਤੱਕ ਵੀ ਬਣਦਾ ਨਜ਼ਰ ਨਹੀਂ ਆ ਰਿਹਾ। ਅਜਿਹੇ ਦੇ ਵਿੱਚ ਬਾਠਲਾ ਗਰੁੱਪ ਦੇ ਨਾਲ ਜੁੜੀ ਹੋਈ ਜਿਹੜੀ ਕਿ ਦੇਸ਼ ਦੀ ਸਭ ਤੋਂ ਵੱਡੀ ਅਫੋਰਡੇਬਲ ਹਾਊਸ ਕੰਪਨੀ ਸੀ, ਉਹਨਾਂ ਦੇ ਇਸ ਸਟ੍ਰੋਮ ਦੇ ਵਿੱਚ ਇਸ ਤੂਫਾਨ ਦੇ ਵਿੱਚ ਜਗੜੇ ਜਾਣ ਤੋਂ ਬਾਅਦ ਹੁਣ ਇਹ ਗਿਣਤੀ ਹੋਰ ਵੀ ਵੱਧ ਪ੍ਰਭਾਵਿਤ ਹੋਏਗੀ। ਪਰ ਬਾਠਲਾ ਇਕੱਲਾ ਐਸਾ ਕੇਸ ਨਹੀਂ ਹੈ, ਇੱਥੇ ਕੋਵਿਡ ਤੋਂ ਬਾਅਦ ਸਟਰਕਚਰਲ ਚੇਂਜ ਦੀ ਗੱਲ ਕੀਤੀ ਜਾ ਰਹੀ ਹੈ। ਲਗਾਤਾਰ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਜਿਹੜੀਆਂ ਡਿੱਗ ਰਹੀਆਂ ਨੇ, ਢਹਿ ਰਹੀਆਂ ਨੇ, ਉਸ ਨੂੰ ਲੈ ਕੇ ਕੁਝ ਸਮੱਸਿਆਵਾਂ ਪ੍ਰੋਡਕਟੀਵਿਟੀ ਕਮਿਸ਼ਨ ਦੀ ਤਰਫ ਤੋਂ ਸਾਹਮਣੇ ਲਿਆਂਦੀਆਂ ਗਈਆਂ ਸੀ। ਇਸੇ ਸਾਲ ਦੇ ਜੁਲਾਈ ਮਹੀਨੇ ਦੇ ਵਿੱਚ ਸਰਕਾਰ ਤੱਕ ਐਡਰੈਸ ਵੀ ਕੀਤੀਆਂ ਗਈਆਂ ਸੀ। ਕਿਹਾ ਗਿਆ ਸੀ ਕਿ ਜਿਹੜਾ ਰੈਸਟ੍ਰਿਕਟਿਵ ਲੈਂਡ ਯੂਜ਼ ਹੈ ਉਸ ਰੈਗੂਲੇਸ਼ਨ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਅਪਰੂਵਲਸ ਜਿਹੜੀਆਂ ਬੜੀਆਂ ਸੁਸਤ ਰਫਤਾਰ ਦੇ ਨਾਲ ਦਿੱਤੀਆਂ ਜਾਂਦੀਆਂ ਨੇ ਸੂਬਾਈ ਅਥਾਰਟੀਜ਼ ਦੀ ਤਰਫ ਤੋਂ, ਉਹਨਾਂ ਨੂੰ ਥੋੜਾ ਜਿਹਾ ਫਾਸਟ ਟਰੈਕ ਕਰਨਾ ਚਾਹੀਦਾ। ਕੀ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਬੈਠ ਪੈਂਦਾ ਅਲੱਗ ਅਲੱਗ ਏਜੰਸੀਆਂ ਦਾ, ਤੇ ਰੈਗੂਲੇਸ਼ਨਸ ਬਹੁਤ ਜ਼ਿਆਦਾ ਕੰਪਲੈਕਸ ਨੇ ਜਿਹਦੇ ਚੱਲਦਿਆਂ ਕੀਮਤਾਂ ਵੱਧ ਜਾਂਦੀਆਂ ਨੇ, ਪ੍ਰੋਜੈਕਟ ਡਿਲੇ ਹੋ ਜਾਂਦੇ ਨੇ ਤੇ ਕਈ ਵਾਰ ਅੱਧ ਵਿਚਕਾਰ ਲਟਕ ਜਾਂਦੇ ਨੇ। ਤੇ ਇਸੇ ਕਿਸਮ ਦੇ ਸੰਕਟ ਜਿਹੜੇ ਕੰਸਟਰਕਸ਼ਨ ਕੰਪਨੀਆਂ ਦੇ ਅੱਗੇ, ਬਿਲਡਿੰਗ ਕੰਪਨੀਆਂ ਦੇ ਅੱਗੇ ਖੜੇ ਹੁੰਦੇ ਨੇ ਕਿ ਫਿਰ ਉਹ ਖੁਦ ਨੂੰ ਚੱਲਦਾ ਨਹੀਂ ਰੱਖ ਪਾਉਂਦੀਆਂ। ਅਜਿਹੇ ਦੇ ਵਿੱਚ ਘਰ ਕਿੰਨੇ ਕੁ ਸੁਰੱਖਿਅਤ ਨੇ ਇਹ ਤਾਂ ਇੱਕ ਅਲੱਗ ਸਵਾਲ ਹੈ, ਪਰ ਬਣਨਗੇ ਕਦੋਂ ਤੱਕ ਇਹ ਸਵਾਲ ਦਾ ਜਵਾਬ ਸਰਕਾਰ ਕੋਲ ਵੀ ਹੁਣ ਸ਼ਾਇਦ ਨਹੀਂ ਹੈ। ਇੱਕ ਸਵਾਲ ਦਾ ਜਵਾਬ ਤੁਹਾਨੂੰ ਹੁਣ ਦੇ ਦਿੰਦੇ ਹਾਂ, ਉਹ ਇਹ ਹੈ ਕਿ ਐਲਨੀਨੋ ਇਹ ਸਾਲ ਵੈਦਰ ਦੇ ਵਿੱਚ ਐਲਨੀਨੋ ਦੇ ਪ੍ਰਕੋਪ ਦੇਖਣ ਨੂੰ ਮਿਲਣਗੇ। ਬੜੀ ਵਾਰ ਦੱਸ ਚੁੱਕੇ ਹਾਂ ਤੁਹਾਡੇ ਨਾਲ ਇਹ ਖਬਰ ਕਿ ਐਲਨੀਨੋ ਤੇ ਲਾਨੀਨਾ ਦੇ ਦਰਮਿਆਨ ਫਰਕ। ਐਲਨੀਨੋ ਦੇ ਦਰਮਿਆਨ ਸਾਲ ਦੇ ਵਿੱਚ ਸੋਕੇ ਗਰਮੀ ਦਾ ਪ੍ਰਕੋਪ ਹੁੰਦਾ ਹੈ, ਲਾਨੀਨੋ ਸਾਲ ਦੇ ਦਰਮਿਆਨ ਉਸ ਇਲਾਕੇ ਦੇ ਵਿੱਚ ਜਾਂ ਉਸ ਖਿੱਤੇ ਦੇ ਵਿੱਚ ਹੜ੍ਹਾਂ ਦਾ ਪ੍ਰਕੋਪ ਹੁੰਦਾ ਹੈ। ਇਸ ਵਾਰ ਬਾਰਿਸ਼ਾਂ ਦੀ ਘੱਟ ਹੀ
ਜਿਹੜੀ ਇੱਕ ਧਰਤੀ ਦੇ ਉੱਤੇ ਪੈਣ ਦੀ ਦਸਤਕ ਹੈ ਉਹ ਦੇਖਣ ਨੂੰ ਮਿਲੇਗੀ। ਇਸ ਦਾ ਮਤਲਬ ਇਹ ਹੈ ਕਿ ਬਾਰਿਸ਼ਾਂ ਜਦੋਂ ਘੱਟ ਹੋਣਗੀਆਂ, ਸੋਕੇ ਦੀਆਂ ਖਬਰਾਂ ਜਦੋਂ ਵੱਧ ਆਉਣਗੀਆਂ, ਅਜਿਹੇ ਦੇ ਵਿੱਚ ਦੇਸ਼ ਦੇ ਅੰਦਰ ਮਹਿੰਗਾਈ ਵਧੇਗੀ। ਕਿਵੇਂ? ਰਿਜ਼ਰਵ ਬੈਂਕ ਦੇ ਤਰਫ ਤੋਂ ਤੇ ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਜਿਹੜੇ ਕੁਝ ਆਂਕੜੇ ਦਿੱਤੇ ਗਏ ਨੇ, ਫਿਊਚਰਿਸਟਿਕ ਆਂਕੜੇ, ਯਾਨੀ ਭਵਿੱਖ ਦੇ ਵਿੱਚ ਕੀ ਕੁਝ ਹੋਣਾ ਹੈ ਆਸਟ੍ਰੇਲੀਆ ਦੇ ਅੰਦਰ, ਉਹਦੇ ਆਧਾਰ ਦੇ ਉੱਤੇ ਅਦਾਰੇ ਦਿ ਗਾਰਡੀਅਨ ਦੀ ਤਰਫ ਤੋਂ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਦੱਸਿਆ ਗਿਆ ਕਿ 1950 ਤੋਂ ਬਾਅਦ ਐਲਨੀਨੋ ਦੇ ਨਾਲ ਪ੍ਰਭਾਵਿਤ ਸਭ ਤੋਂ ਮਾੜਾ ਵਰਾ ਜਾਂ ਮਾੜਾ ਸੀਜ਼ਨ ਜਿਹੜਾ ਇਹ ਹੋਣ ਜਾ ਰਿਹਾ ਆਸਟ੍ਰੇਲੀਆ ਚ। ਵੈਸੇ ਤਾਂ ਦੁਨੀਆ ਭਰ ਦੇ ਵਿੱਚ ਐਸੇ ਹਾਲਾਤ ਬਣੇ ਹੋਏ ਨੇ ਕਿ ਫੂਡ ਪ੍ਰੋਡਕਟਸ ਜਾਂ ਗਰੋਸਰੀ ਆਈਟਮਸ ਜਿਹੜੀਆਂ ਨੇ ਉਹ ਮਹਿੰਗੀਆਂ ਹੋਣਗੀਆਂ, ਪਰ ਇਸ ਦੇ ਉਲਟ ਇੱਕ ਗੱਲ ਇੱਥੋਂ ਸ਼ੁਰੂ ਕੀਤੀ ਗਈ ਹੈ CBA ਦੇ ਐਗਰੀਕਲਚਰ ਇਕਨੋਮਿਸਟ ਦੀ ਤਰਫ ਤੋਂ ਕਿ ਜਿੱਥੇ ਦੁਨੀਆ ਭਰ ਦੇ ਵਿੱਚ ਕਣਕ ਦੀਆਂ ਕੀਮਤਾਂ ਦੇ ਅੰਦਰ 3% ਇਜ਼ਾਫਾ ਹੋਇਆ, ਕਿਉਂਕਿ ਉੱਤਰੀ ਧੁਰੇ ਦੇ ਵਿੱਚ ਤਾਂ ਗਰਮੀ ਦਾ ਸੀਜ਼ਨ ਆ ਚੁੱਕਿਆ, ਲੰਘ ਚੁੱਕਿਆ, ਬਲਕਿ ਹਾਲੇ ਵੀ ਕਈ ਥਾਵਾਂ ਤੇ ਤਾਂ ਚੱਲ ਰਿਹਾ। ਸੋ ਇਸ ਕਰਕੇ ਉੱਥੇ ਤਾਂ ਕਣਕ ਨੇ ਤਾਂ ਆਪਣੇ ਰੇਟ ਮਹਿੰਗੇ ਕੀਤੇ ਹੀ ਨੇ, ਆਸਟ੍ਰੇਲੀਆ ਚ ਇਸ ਤੋਂ ਉਲਟ 9% ਮਹਿੰਗੇ ਹੋਣਗੇ। ਬ੍ਰੈਂਟ ਕਰੂਡ ਆਇਲ ਯਾਨੀ ਕਿ ਕੱਚੇ ਤੇਲ ਦੀਆਂ ਕੀਮਤਾਂ ਗਲੋਬਲ ਆਇਲ ਮਾਰਕੀਟ ਦੇ ਵਿੱਚ ਪਹਿਲਾਂ ਹੀ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਦੇ ਚੱਲਦਿਆਂ, ਅਮਰੀਕਾ ਤੇ ਇਜ਼ਰਾਈਲ ਦੀ ਆਪਸ ਚ ਨਹੀਂ ਬਲਕਿ ਉਹਨਾਂ ਦੀ ਈਰਾਨ ਦੇ ਉੱਤੇ ਥੋਪੀ ਹੋਈ ਜੰਗ ਦੇ ਚੱਲਦਿਆਂ ਵੱਧ ਚੁੱਕੇ ਨੇ, $97 ਪ੍ਰਤੀ ਬੈਰਲ ਤੋਂ ਉੱਪਰ ਕੀਮਤਾਂ ਚੱਲ ਰਹੀਆਂ ਨੇ, ਔਰ ਇਹ $97 ਅਸੀਂ ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ, ਯਾਨੀ ਕਿ ਜੁਲਾਈ ਮਹੀਨੇ ਤੋਂ ਬਾਅਦ 35% ਕੀਮਤਾਂ ਪਹਿਲਾਂ ਹੀ ਉੱਪਰ ਚੱਲ ਰਹੀਆਂ ਨੇ। ਰੂਸ ਯੂਕਰੇਨ ਦੀ ਜੰਗ ਨੇ ਹੋਰ ਵੀ ਜ਼ਿਆਦਾ ਨੁਕਸਾਨ ਉਸ ਖਿੱਤੇ ਦੇ ਵਿੱਚ ਕੀਤਾ ਹੈ। ਇਸ ਕਰਕੇ ਦੁਨੀਆ ਭਰ ਦੇ ਵਿੱਚ ਆਈ ਇਸ ਗਰਮੀ ਦੇ ਪ੍ਰਕੋਪ ਨੇ ਬ੍ਰੈਡ ਦੀਆਂ ਕੀਮਤਾਂ ਚ ਇਜ਼ਾਫਾ ਕਰ ਦੇਣਾ, ਸੀਰੀਅਲ ਦੀਆਂ ਕੀਮਤਾਂ ਚ ਇਜ਼ਾਫਾ ਕਰ ਦੇਣਾ, ਡੇਰੀ ਦੀਆਂ ਕੀਮਤਾਂ ਚ, ਅੰਡਿਆਂ ਦੀਆਂ ਕੀਮਤਾਂ ਚ। ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਇੱਕ ਦੁਨੀਆ ਦੇ ਏਸ਼ੀਆ ਜਾਂ ਅਮਰੀਕੀ ਬਾਜ਼ਾਰਾਂ ਦੇ ਵਿੱਚ 28 ਤੋਂ 30% ਇਜ਼ਾਫਾ ਪਹਿਲਾਂ ਹੀ ਹੋ ਚੁੱਕਿਆ। ਹੁਣ ਜੇਕਰ ਪਿਛਲੇ 5 ਸਾਲਾਂ ਦੀ ਤੁਲਨਾ ਕਰੀਏ, 2021 ਦੇ ਵਿੱਚ ਜਿਹੜੇ ਨਾਨ ਅਲਕੋਹਲਿਕ ਬੈਵਰੇਜਿਸ ਸੀ ਯਾਨੀ ਪੀਣ ਦੇ ਪਦਾਰਥ ਸੀ, ਪੇਜਲ ਸੀ, ਉਹ 4.4% ਵਧੇ ਸੀ ਉਹਨਾਂ ਨੂੰ ਪਿਛਲੇ 5 ਸਾਲਾਂ ਦੇ ਮੁਕਾਬਲੇ, ਤੇ ਹੁਣ 2021 ਤੋਂ 2026 ਦੇ ਦਰਮਿਆਨ ਤੁਲਨਾ ਕਰੀਏ ਤਾਂ 30% ਮਹਿੰਗੇ ਹੋਏ ਨੇ, ਯਾਨੀ 5 ਸਾਲਾਂ ਦੇ ਵਿੱਚ 4.5% ਤੇ ਇਹਨਾਂ ਲੰਘੇ 5 ਸਾਲਾਂ ਚ 30% ਸਿਰਫ ਪੀਣ ਵਾਲੇ ਕੋਕੋ ਕੋਲਾ, ਪੈਪਸੀ ਜਾਂ ਰੈਡਬੁੱਲ ਜਾਂ ਹੋਰ ਐਸੇ ਜਿਹੜੇ ਨਾਨ ਅਲਕੋਹਲਿਕ ਬੈਵਰੇਜਿਸ ਨੇ ਇਹ ਮਹਿੰਗੇ ਹੋ ਚੁੱਕੇ ਨੇ। ਡੈਰੀ ਰਿਲੇਟਡ ਪ੍ਰੋਡਕਟ 30% ਮਹਿੰਗੇ ਹੋਏ ਨੇ ਪਿਛਲੇ 5 ਸਾਲਾਂ ਚ, ਉਸ ਤੋਂ ਪਿਛਲੇ 5 ਸਾਲ ਦੇ ਮੁਕਾਬਲੇ। ਫੂਡ ਪ੍ਰੋਡਕਟ ਜਿਵੇਂ ਐਗਸ, ਜੈਮਸ, ਸਨੈਕਸ, ਇਹ ਵੀ ਲਗਭਗ 29.5% ਮਹਿੰਗੇ ਹੋਣਗੇ ਹੋਏ ਨੇ। ਬ੍ਰੈਡ ਤੇ ਸੀਰੀਅਲ ਪ੍ਰੋਡਕਟਸ 27.5% ਮਹਿੰਗੇ ਹੋਏ ਨੇ, ਤੇ ਫਰੂਟਸ ਤੇ ਵੈਜੀਟੇਬਲ 19% ਮਹਿੰਗੇ ਹੋਏ ਨੇ, ਤੇ ਇਸੇ ਤਰੀਕੇ ਦੇ ਨਾਲ ਮੀਟ ਤੇ ਸੀ ਫੂਡਸ 18% ਮਹਿੰਗੇ ਹੋਏ ਨੇ। ਆਉਣ ਵਾਲਾ ਗਰਮੀ ਦਾ ਸੀਜ਼ਨ ਇਹਨਾਂ ਪਦਾਰਥਾਂ ਦੇ ਵਿੱਚ ਹੋਰ ਵੀ ਵੱਧ ਮਹਿੰਗਾਈ ਦੇ ਸੰਕੇਤ ਦੇ ਰਿਹਾ ਹੈ। ਕ੍ਰਿਕਟ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾ ਲਈ ਹੈ ਤੇ ਏਸ਼ੀਆ ਕੱਪ ਮਹਿਲਾਵਾਂ ਦਾ ਚੱਲ ਰਿਹਾ, T20 ਏਸ਼ੀਆ ਕੱਪ ਦੁਬਈ ਦੇ ਵਿੱਚ ਇਹਨਾਂ ਦਿਨੀ ਚ। ਪਾਕਿਸਤਾਨ ਦੀ ਪਹਿਲਾਂ ਭਾਰਤ ਦੇ ਹੱਥੋਂ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਪਾਕਿਸਤਾਨ ਦੀ ਮਹਿਲਾਵਾਂ ਨੇ ਹਾਂਗਕਾਂਗ ਦੇ ਉੱਤੇ 72 ਦੌੜਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਪਾਕਿਸਤਾਨ ਦੀ ਮਹਿਲਾਵਾਂ ਨੇ ਵੁਮੈਨ ਏਸ਼ੀਆ ਕੱਪ ਦੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 143 ਦੌੜਾਂ ਬਣਾਈਆਂ 8 ਵਿਕਟਾਂ ਦੇ ਨੁਕਸਾਨ ਤੇ, ਹਾਂਗਕਾਂਗ ਨੂੰ 71 ਦੌੜਾਂ ਦੇ ਉੱਤੇ ਹੀ ਸੀਮਤ ਕਰ ਦਿੱਤਾ। ਇਸ ਤਰੀਕੇ ਦੇ ਨਾਲ ਪਾਕਿਸਤਾਨ ਹੁਣ ਇਹ ਮੈਚ ਜਿੱਤ ਗਿਆ। ਉਧਰ ਦੂਸਰੇ ਪਾਸੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਫਾਤਿਮਾ ਸਨਾ ਦੇ ਉੱਤੇ ICC ਯਾਨੀ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਤਰਫ ਤੋਂ ਮੈਚ ਫੀਸ ਦਾ 10% ਜੁਰਮਾਨਾ ਲਗਾਇਆ ਗਿਆ। ਫਾਤਿਮਾ ਨੂੰ ਮਹਿਲਾ ਏਸ਼ੀਆ ਕੱਪ ਦੇ ਵਿੱਚ ਭਾਰਤ ਦੇ ਖਿਲਾਫ ਮੁਕਾਬਲੇ ਦੇ ਦਰਮਿਆਨ ICC ਦੇ ਕੋਡ ਆਫ ਕੰਡਕਟ ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਸੀ। ਦੁਬਈ ਦੇ ਵਿੱਚ ਸ਼ਨੀਵਾਰ ਦੇ ਦਿਨ ਖੇਡੇ ਗਏ ਮੁਕਾਬਲੇ ਚ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਮਹਿਜ਼ 55 ਦੌੜਾਂ ਤੇ ਆਲ ਆਊਟ ਹੋ ਗਈ ਸੀ। ਇਸ ਤੋਂ ਬਾਅਦ ਜਵਾਬ ਚ ਭਾਰਤ ਦੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ਤੇ ਮੁਕਾਬਲਾ ਆਪਣੇ ਨਾਮ ਹਾਸਲ ਕਰ ਲਿਆ ਸੀ। ਮੈਚ ਦਰਮਿਆਨ ਫਾਤਿਮਾ ਸਨਾ ਨੇ 3 ਵਿਕਟ ਹਾਸਲ ਕੀਤੇ ਸੀ, ਪਰ ਇਸ ਦਰਮਿਆਨ ਉਹਨਾਂ ਨੇ ਸ਼ਿਫਾਲੀ ਵਰਮਾ ਦਾ ਵਿਕਟ ਵੀ ਲਿਆ। ਸ਼ਿਫਾਲੀ ਨੂੰ ਆਊਟ ਕਰਨ ਤੋਂ ਬਾਅਦ ਫਾਤਿਮਾ ਨੇ ਪੈਵਲੀਅਨ ਦੇ ਵੱਲ ਗੰਦਾ ਇਸ਼ਾਰਾ ਕੀਤਾ। ICC ਨੇ ਫਾਤਿਮਾ ਦੇ ਇਸ ਇਸ਼ਾਰੇ ਨੂੰ ਆਚਾਰ ਸੰਹਿਤਾ ਦਾ ਯਾਨੀ ਕੋਡ ਆਫ ਕੰਡਕਟ ਦਾ ਉਲੰਘਣ ਮੰਨਿਆ। ਫਾਤਿਮਾ ਨੂੰ ICC ਦੇ ਕੋਡ ਦੇ ਧਾਰਾ 2.5 ਦੇ ਤਹਿਤ ਉਲੰਘਣ ਦਾ ਦੋਸ਼ੀ ਪਾਉਣ ਤੋਂ ਬਾਅਦ ਕਿਸੇ ਵੀ ਬੱਲੇਬਾਜ਼ ਦੇ ਖਿਲਾਫ ਅਜਿਹੀ ਭਾਸ਼ਾ, ਹਰਕਤ ਜਾਂ ਇਸ਼ਾਰੇ ਸ਼ਾਮਲ ਹੋਣ ਜੋ ਕਿ ਉਸਨੂੰ ਅਪਮਾਨ ਕਰਨ ਜਾਂ ਉਸਨੂੰ ਉਕਸਾਉਣ ਵਾਲੇ ਹੋਣ, ਉਹਨਾਂ ਦਾ ਦੋਸ਼ੀ ਪਾਇਆ ਗਿਆ। 6 ਅਗਸਤ 2025 ਨੂੰ ਡਬਲਿਨ ਦੇ ਆਇਰਲੈਂਡ ਦੇ ਵਿੱਚ ਆਇਰਲੈਂਡ ਦੇ ਖਿਲਾਫ ਖੇਡੇ ਗਏ T20 ਮੁਕਾਬਲੇ ਦੇ ਵਿੱਚ ਵੀ ਡਿਮੈਰਿਟ ਅੰਕ ਫਾਤਿਮਾ ਨੂੰ ਮਿਲੇ ਸੀ, ਤੇ ਇੱਕ ਵਾਰ ਫੇਰ ਤੋਂ ਉਹਨਾਂ ਨੂੰ ਇਸ ਕਿਸਮ ਦੇ ਨਾਲ ਜੁਰਮਾਨੇ ਦੇ ਨਾਲ ਜਿਹੜਾ ਇਸ ਮੁਕਾਬਲੇ
ਤੋਂ ਪਹਿਲਾਂ ਹਾਂਗਕਾਂਗ ਦੇ ਮੁਕਾਬਲੇ ਤੋਂ ਪਹਿਲਾਂ ਇਹ ਜੁਰਮਾਨਾ ਲਗਾਇਆ ਗਿਆ, ਪਰ ਇਸ ਜਿੱਤ ਨੇ ਫਾਤਮਾ ਸਨਾ ਦੀ ਰਾਹਤ ਕੁਝ ਘੱਟ ਕੀਤੀ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
2: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ ਇਸਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
5: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran duji bhasha di varto karke patte kamao Victoria Police Recruiting now Authorized by the Victorian Government, Melbourne.
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD Sea-Lion 7 ਪ੍ਰੀਮੀਅਮ ਸਿਰਫ $54,990 BYD Sea-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਆਨਰਸ ਕੰਡੀਸ਼ਨਸ ਅਪਲਾਈ
9: ਆ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
9: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
8: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
9: ਏਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4222-905-860 ਔਰ ਵਿਜ਼ਿਟ bansallawyers.com.au।